0: ਖੇਡ ਦੀਆਂ ਕੁੜੀਆਂ ਨੀ ਜੱਟ ਤੱਕ ਵੱਡੀ ਖੇਡਦਾ। ਸੋ ਸਾਰੇ ਸਾਰਾ ਕੁਛ ਹੀ ਖੇਡੀ ਜਾਂਦੇ ਅੱਜ ਕੱਲ੍ਹ ਬਈ। ਸੋ ਪ੍ਰੋਗਰਾਮ ਪੰਜਾਬੀ ਨਾਲ ਤੁਸੀਂ ਸੁਣ ਰਹੇ ਹੋ ਤੇ ਕਿਆ ਬਾਤ ਹੈ, ਰੌਣਕਾਂ ਰੌਣਕਾਂ ਰੌਣਕਾਂ ਤੇ ਰੌਣਕਾਂ ਲੱਗੀਆਂ ਪਈਆਂ ਨੇ। ਸਾਡੇ ਜਿਹੜੇ ਵੀਰ ਨੇ ਦੋ, ਉਹਨਾਂ ਨੇ ਯਾਰ ਮੈਨੂੰ ਸਹੀ ਮੈਸੇਜ ਕੀਤਾ ਇੰਸਟਾਗ੍ਰਾਮ ਤੇ, ਸ਼ਿਵਮ ਨੇ ਤੇ ਨਾਲ ਦੂਜੇ ਵੀਰ ਸੀ ਜਸਪਿੰਦਰ ਨੇ। ਜਸਪਿੰਦਰ ਸ਼ਿਵਮ, ਕੋਈ ਨਾ ਮੈਂ ਤੁਹਾਨੂੰ ਵਧੀਆ ਟੌਪ ਦੀ ਡੀਲ ਯਾਨੀ ਕਿ ਕੂਪਨ ਜਿਹੜੇ ਆ ਉਹ ਦਿੰਦਾ ਜ਼ਰੂਰ। ਟੈਨਸ਼ਨ ਨਾ ਲਓ ਤੁਸੀਂ, ਬਸ ਥੋੜ੍ਹਾ ਵੇਟ ਕਰੋ। ਸਾਡੇ ਨਾਲ ਜੁੜ ਚੁੱਕੇ ਨੇ ਦ ਵਨ ਐਂਡ ਓਨਲੀ ਪਰਮਿੰਦਰ ਜੀ ਸੁਜੋਕ, ਹੋਮਿਓ ਕਲੀਨਿਕ ਤੋਂ, ਹੋਮਿਓਪੈਥ ਦੇ ਮਾਹਰ। ਪਰਮਿੰਦਰ ਜੀ ਸਿਰਫ ਤੁਹਾਨੂੰ ਆਏ ਨਹੀਂ ਵੀ ਦਵਾਈ ਦਿੱਤੀ, ਨਾ, ਤੁਹਾਡੇ ਸਿਚੁਏਸ਼ਨ ਨੂੰ ਸਮਝਦੇ ਆ, ਤੁਹਾਡੀ ਬਿਮਾਰੀ ਨੂੰ ਸਮਝਦੇ ਆ, ਕਿੱਥੋਂ ਸ਼ੁਰੂ ਹੋਈ, ਕਿਵੇਂ ਸ਼ੁਰੂ ਹੋਈ। ਤੁਸੀਂ ਤਾਂ ਕਿਸੇ ਡਾਕਟਰ 'ਤੇ ਚਲੇ ਜਾਓ, ਡਾਕਟਰ ਕਹੂਗਾ ਅੱਛਾ ਤੈਨੂੰ ਖੰਘ ਆ ਚੱਕ ਦਵਾਈ। ਪਰਮਿੰਦਰ ਜੀ ਪੁੱਛਦੇ ਆ ਕਦੋਂ ਸ਼ੁਰੂ ਹੋਈ, ਕਿੰਨੇ ਚਿਰ ਤੋਂ ਤੁਸੀਂ ਸਫ਼ਰ ਕਰ ਰਹੇ ਹੋ, ਕਿਹੜੇ ਕਿਹੜੇ ਹੋਰ ਸਿਮਟਮ ਨੇ। ਸੋ ਬਹੁਤ ਹੀ ਬਰੀਕੀ ਨਾਲ, ਸੋ ਪਰਮਿੰਦਰ ਜੀ ਪਹਿਲਾਂ ਤਾਂ ਕਿਵੇਂ ਹੋ, ਕੀ ਹਾਲ?
1: ਥੈਂਕ ਯੂ ਸੋ ਮਚ ਨਵੀਂ, ਡੂਇੰਗ ਵੰਡਰਫੁਲ ਐਂਡ ਅ ਗ੍ਰੇਟ ਈਵਨਿੰਗ ਰਾਈਟ ਨਾਓ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਤੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਤੇ ਪਰਮਿੰਦਰ ਜੀ, ਬਹੁਤ ਵੱਡਾ ਇਸ਼ੂ ਜਿਹੜਾ ਕਿ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਸਕਰੀਨ ਟਾਈਮ। ਬੱਚੇ ਘਰੇ ਨੇ, ਪੇਰੈਂਟਸ ਕਹਿੰਦੇ ਅਸੀਂ ਤਾਂ ਥੱਕੇ ਹਾਂ ਬਈ, ਚੱਕੋ ਟੀ ਵੀ ਲਾ ਦਿਓ। ਬੱਚੇ ਦੋ ਦੋ ਤਿੰਨ ਤਿੰਨ ਘੰਟੇ ਟੀ ਵੀ ਦੇਖੀ ਜਾਂਦੇ ਆ, ਕਿਸੇ ਰੈਸਟੋਰੈਂਟ ਚਲ ਜਾਓ ਆਈਪੈਡ ਚੱਕੇ ਆ, ਇੱਕ ਡੇਢ ਘੰਟਾ ਬੱਚਾ ਬਸ ਖਾਣਾ ਤਾਂ ਹੀ ਖਾਂਦਾ ਜੇ ਆਈਪੈਡ ਕੋਲ ਹੈ। ਸੋ ਸਕਰੀਨ ਟਾਈਮ ਦੇ ਇਫੈਕਟ ਕੀ ਨੇ ਬੱਚਿਆਂ ਦੀ ਡਿਵੈਲਪਮੈਂਟ, ਬੱਚਿਆਂ ਦੇ ਬਿਹੇਵੀਅਰ ਤੇ ਕੀ ਕੀ ਅਸਰ ਹੈ ਸਕਰੀਨ ਟਾਈਮ ਦਾ?
1: ਨਵੀਂ, ਸਭ ਤੋਂ ਪਹਿਲਾਂ ਤਾਂ ਇਹ ਬਹੁਤ ਸੀਰੀਅਸ ਮੁੱਦਾ ਹੈ। ਮੇਰੇ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਬੱਚੇ ਅਟੈਂਸ਼ਨ ਡੈਫਿਸਿਟ, ਸਲੀਪ ਡਿਸਆਰਡਰ, ਐਂਗਜ਼ਾਇਟੀ, ਡਿਪਰੈਸ਼ਨ, ਬਿਹੇਵੀਅਰਲ ਇਸ਼ੂਸ, ਓਬੇਸਿਟੀ, ਲਿਵਰ ਫੈਟੀ ਇਸ਼ੂਸ ਐਂਡ ਐਂਗਰ ਮੈਨੇਜਮੈਂਟ, ਇਹ ਲਿਸਟ ਹੈ ਜਿਹੜੀ ਮੈਂ ਆਪਣੇ ਐਕਸਪੀਰੀਅੰਸ ਤੋਂ ਬਣਾਈ ਹੈ। ਇਹ ਸਭ ਕੁਝ ਯੰਗ ਕਿਡਸ ਐਵਰ ਸਿੰਸ ਆਫਟਰ ਕੋਵਿਡ, ਜਿਨ੍ਹਾਂ ਨੂੰ ਘਰੇ ਬਿਠਾ ਦਿੱਤਾ ਗਿਆ ਕਿ ਤੁਸੀਂ ਪੜ੍ਹਾਈ ਇੱਥੋਂ ਕਰਨੀ ਹੈ, ਉਹਨਾਂ ਦਾ ਸਾਰਾ ਸੋਸ਼ਲ ਇੰਟਰੈਕਸ਼ਨ ਤੇ ਆਊਟਡੋਰ ਐਕਟੀਵਿਟੀਜ਼ ਡਿਸਕਨੈਕਟ ਹੋ ਗਈਆਂ, ਇੰਜੋਇਮੈਂਟ ਸੋਸ਼ਲ ਲਾਈਫ ਤੋਂ ਖਤਮ ਹੋ ਗਈ, ਲੀਡਿੰਗ ਟੂ ਆਲ ਦੀਜ਼ ਡਿਸਆਰਡਰਸ ਦੈਟ ਆਈ ਲਿਸਟਡ। ਚੰਗੇ ਭਲੇ ਪੜ੍ਹਦੇ ਬੱਚੇ ਅਟੈਂਸ਼ਨ ਡੈਫਿਸਿਟ ਹੋ ਰਹੇ ਨੇ, ਚੰਗੇ ਭਲੇ ਨੋਟ ਓਨਲੀ ਅਸੀਂ, ਆਈ ਵੋਂਟ ਲਿਮਿਟ ਦਿਸ ਟੂ ਕਿਡਸ ਓਨਲੀ,

0: ਮੈਂ ਇਹਨੂੰ ਵੱਡਿਆਂ ਨਾਲ ਵੀ ਜੋੜ ਰਹੀ ਹਾਂ ਕਿਉਂਕਿ ਉਹ ਚੀਜ਼ ਮੈਂ ਉੱਥੇ ਵੀ ਦੇਖ ਰਹੀ ਹਾਂ ਕਿ ਇੰਨਾ ਜ਼ਿਆਦਾ ਸਕਰੀਨ ਟਾਈਮ ਜਾਂ ਸਕਰੋਲਿੰਗ ਜਾਂ ਫਿਰ ਰੀਲ ਵਾਚਿੰਗ ਇਨ ਸ਼ਾਰਟ ਵੀਡੀਓ ਜਿਹੜੀਆਂ ਅਸੀਂ ਦੇਖਦੇ ਹਾਂ ਉਹਦੇ ਨਾਲ ਸਾਡੇ ਅੰਦਰ ਜਿਹੜਾ ਇੱਕ ਪੇਸ਼ੈਂਸ ਹੈ ਨਾ ਉਹ ਖਤਮ ਹੋ ਚੁੱਕਾ ਹੈ ਔਰ ਉਸ ਪੇਸ਼ੈਂਸ ਦੇ ਲੂਜ਼ ਹੋਣ ਦੇ ਨਾਲ ਹਰ ਇੱਕ ਚੀਜ਼ ਰਾਈਟ ਵੇ ਚਾਹੀਦੀ ਹੈ ਉਹ ਚੀਜ਼ ਬੱਚਿਆਂ ਚ ਵੀ ਹੈ ਜਦੋਂ ਬੈਠੇ ਹੋਏ ਕਲੀਨਿਕ ਦੇ ਅੰਦਰ 5 ਮਿੰਟ ਕੈਬਿਨ ਚ ਬੱਚਾ ਵਿਦਆਊਟ ਫੋਨ ਨਹੀਂ ਬੈਠ ਸਕਦਾ ਮਾਂ ਨੂੰ ਛੇੜੀ ਜਾਂਦਾ ਛੋਟੇ ਭੈਣ ਭਰਾ ਨੂੰ ਛੇੜੀ ਜਾਂਦਾ ਚੀਜ਼ਾਂ ਨੂੰ ਛੇੜੀ ਜਾਂਦਾ ਤੇ ਮਾਂ ਪਿਆਂ ਨੂੰ ਉਹ 5 ਮਿੰਟ ਵੀ ਸ਼ਾਂਤ ਕਰਨ ਲਈ ਸਕਰੀਨ ਦੇਣੀ ਪੈ ਰਹੀ ਹੈ ਇਟਸ ਅਲਾਰਮਿੰਗ ਸੋ ਕੋਗਨੇਟਿਵ ਲਰਨਿੰਗ ਬੱਚਿਆਂ ਦੀ ਬਿਹਾਇੰਡ ਜਾ ਰਹੀ ਹੈ ਵਟ ਐਗਜੈਕਟਲੀ ਇਜ਼ ਦਿਸ ਕੋਗਨੇਟਿਵ ਲਰਨਿੰਗ ਨਵੀਂ ਜਦੋਂ ਨਾ ਅਸੀਂ ਬਚਪਨ ਚ ਛੋਟੇ ਨਵੀਂ ਤੁਸੀਂ ਵੀ ਸ਼ਾਇਦ ਐਕਸਪੀਰੀਅੰਸ ਕੀਤਾ ਹੋਏਗਾ ਵੀ ਤੁਹਾਡੇ ਫਾਦਰ ਸਾਹਿਬ ਜਾਂ ਮਦਰ ਤੁਸੀਂ ਬਚਪਨ ਚ ਸੌਣ ਤੋਂ ਪਹਿਲਾਂ ਕਹਾਣੀਆਂ ਸੁਣਦੇ ਹੋਵੋਗੇ ਕੋਈ ਸਟੋਰੀ ਸੁਣਦੇ ਹੋਵੋਗੇ ਵੀ ਤੁਹਾਡੇ ਡੈਡ ਤੁਹਾਨੂੰ ਕੁਛ ਸੁਣਾਉਂਦੇ ਹੋਣਗੇ ਤਾਂ ਤੁਸੀਂ ਉਹਨੂੰ ਇਮੈਜਿਨ ਕਰਦੇ ਹੋਵੋਗੇ ਕਿ ਇਹ ਚੱਲ ਰਿਹਾ ਅਸੀਂ ਖੇਤਾਂ ਚ ਜਾ ਰਹੇ ਹਾਂ ਜਾਂ ਪਰੀ ਸੀਗੀ ਜਾਂ ਉਹਦੇ ਵਿੰਗਸ ਸੀਗੇ ਜਾਂ ਮੌਨਸਟਰ ਸੀਗਾ ਜਾਂ ਜੋ ਵੀ ਸੀ ਅਸੀਂ ਉਹਨਾਂ ਨੂੰ ਇਮੈਜਿਨ ਕਰਦੇ ਸੀਗੇ ਉਹ ਇਮੈਜੀਨੇਸ਼ਨ ਖਤਮ ਹੋ ਚੁੱਕੀ ਹੈ ਬਿਕੋਜ਼ ਉਹਨਾਂ ਨੂੰ ਇੰਨਾ ਫਾਸਟ ਪੇਸਡ ਸਕਰੀਨ ਮਿਲ ਰਿਹਾ ਜਿਹੜਾ ਕਿ ਉਹ ਕਹਿੰਦਾ ਵੀ ਤੁਸੀਂ ਇਮੈਜਿਨ ਕਰਕੇ ਕੀ ਕਰਨਾ ਐਵਰੀਥਿੰਗ ਇਜ਼ ਹੇਅਰ ਐਂਡ ਉਸ ਉਹ ਜਿਹੜੀ ਚੀਜ਼ ਹੈ ਹੈਵ ਟੇਕਨ ਅਵੇ ਪ੍ਰੋਬਲਮ ਸੋਲਵਿੰਗ ਸਕਿੱਲਸ ਐਜ਼ ਵੈਲ ਫਰੋਮ ਕਿਡਸ ਵਿਚ ਵੀ ਆਰ ਨੋਟ ਰਿਅਲਾਈਜ਼ਿੰਗ ਹਰ ਇੱਕ ਚੀਜ਼ ਇੰਸਟੈਂਟ ਚਾਹੀਦੀ ਹੈ ਜਿਵੇਂ ਇੰਸਟਾਗ੍ਰਾਮ ਹੈ ਨਾ ਸਭ ਕੁਝ ਹੁਣੇ ਹੀ ਮਿਲ ਜਾਏ ਜੇ ਘਰੋਂ ਕਿਤੇ ਵੀ ਲੈ ਕੇ ਜਾਣਾ ਬੱਚੇ ਘਰੋਂ ਬਾਹਰ ਜਾਣਾ ਨਹੀਂ ਚਾਹੁੰਦੇ ਦੇ ਵਾਂਟ ਟੂ ਇੰਜੋਏ ਦੇਅਰ ਫੋਨ ਦੇਅਰ ਗੈਜਟ ਦੇਅਰ ਵੀਡੀਓ ਗੇਮ ਦੇ ਡੋਂਟ ਵਾਂਟ ਟੂ ਗੋ ਵਿਦ ਯੂ ਐਨੀਵੇਅਰ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਹੁਣ ਸਮਰ ਬ੍ਰੇਕ ਚੱਲ ਰਹੀ ਹੈ ਅਸੀਂ ਕਿੰਨੇ ਐਕਸਾਈਟਿਡ ਹੁੰਦੇ ਸੀਗੇ ਇੰਡੀਆ 'ਚ ਜਦੋਂ ਛੁੱਟੀਆਂ ਦੇ 2 ਮਹੀਨੇ ਆਉਂਦੇ ਕਿ ਅਸੀਂ ਪਲਾਨ ਕਰਾਂਗੇ ਅਸੀਂ ਘੁੰਮਣ ਜਾਵਾਂਗੇ ਦੇ ਡੋਂਟ ਵਾਂਟ ਟੂ ਗੋ ਦੇਅਰ ਕਿਤੇ ਵੀ ਨਹੀਂ ਜਾਣਾ ਚਾਹੁੰਦੇ ਹੋ ਆਲ ਦੇ ਵਾਂਟ ਟੂ ਸਟੇ ਇਜ਼ ਇਨਡੋਰ And this excessive stimuli is causing addiction in their brain. ਔਰ ਉਹ ਐਡਿਕਸ਼ਨ ਜਦੋਂ ਅਸੀਂ ਛੁਡਾਉਂਦੇ ਹਾਂ ਅਸੀਂ ਖੋਨੇ ਹਾਂ ਨਵਾਉਣ ਲੱਗੇ ਖਵਾਉਣ ਲੱਗੇ ਸਵਾਉਣ ਲੱਗੇ ਉਦੋਂ ਹੀ ਰੌਲਾ ਪੈਂਦਾ ਹੈ ਉਹ ਕਿਸੇ ਵੀ ਏਜ ਗਰੁੱਪ ਦਾ ਬੱਚਾ ਹੈ ਛੋਟੇ ਟੋਡਲਰਸ ਤੋਂ ਲੈ ਕੇ ਵੱਡੇ ਜਿੰਨੇ ਵੀ ਵੱਡੇ 20-25-30 ਸਾਲ ਦਾ ਜਿਹਨੂੰ ਵੀ ਮੈਂ ਕਹਿੰਦੀ ਹਾਂ ਵਾਈਫ ਦਾ ਇਹ ਕਹਿਣਾ ਹੁੰਦਾ ਹਸਬੈਂਡ ਨੂੰ ਜੇ ਮੈਂ ਕਹਿਦਾ ਨਾ ਵੀ ਇਹ ਫੋਨ ਛੱਡ ਕੇ ਮੇਰੀ ਗੱਲ ਸੁਣ ਲਓ ਤਾਂ ਉੱਥੇ ਲੜਾਈ ਹੋ ਜਾਂਦੀ ਹੈ Why is that happening? This screen time is taking us away apart from each other. And yes, definitely, family de andar, bachyan de andar, vaddiyan de andar, har ik de andar, sleep disorder, attention deficiency, anxiety disorder, ghabrahat, dil di dhadkan da vadh jana, dar. Kyunki assi bahut kuch eho jeha vi absorb karde haan, dekhde haan throughout the day. Why are that screen jehda sanu zarurat nahi hai dekhan di? ਪ੍ਰੋਸੈਸ ਕਰਨ ਦੀ ਇਸ ਤਰ੍ਹਾਂ ਦੀ ਨੈਗੇਟਿਵ ਇਨਫੋਰਮੇਸ਼ਨ ਅਸੀਂ ਵਿਜੂਅਲਾਈਜ਼ ਕਰ ਲੈਣਾ ਨਾ ਵੀ ਸੁਣੀ ਗੱਲ ਤਾਂ ਭੁੱਲ ਜਾਂਦੀ ਹੈ ਦੇਖੀ ਨਹੀਂ ਭੁੱਲਦੀ ਦੈਟ ਦੈਨ ਆਬਵੀਅਸਲੀ ਟੈਰਰਾਈਜ਼ ਕਿਡਸ ਐਟ ਨਾਈਟ ਟਾਈਮ ਬਹੁਤ ਸਾਰੇ ਬੱਚੇ ਮੇਰੇ ਕੋਲ ਇੱਦਾਂ ਦੇ ਨੇ ਜਿਹੜੇ ਮਾਵਾਂ ਕਹਿੰਦੀਆਂ ਵੀ ਰਾਤ ਨੂੰ ਤਾਂ ਇਕੱਲੇ ਨਹੀਂ ਪੈਂਦੇ ਕਿਉਂ ਕਿਉਂਕਿ ਉਹਨਾਂ ਨੂੰ ਕਿਤੇ ਵੱਡੇ ਭੈਣ ਭਰਾ ਨੇ ਕੋਈ ਡਰਾਉਣੀ ਮੂਵੀ ਜਾਂ ਕਾਰਟੂਨ ਦਿਖਾ ਦਿੱਤਾ ਬਿਕੋਜ਼ ਉਹਨਾਂ ਨੇ ਉਹ ਚੀਜ਼ ਦੇਖ ਲਈ ਵਿਜੂਅਲਾਈਜ਼ ਕਰ ਲਈ ਸੋ ਅਸੀਂ ਇੰਨਾ ਕੁਛ ਨੈਗੇਟਿਵ ਵਿਜੂਅਲਾਈਜ਼ ਕਰ ਰਹੇ ਹਾਂ ਕਿ ਫਿਰ ਪਤਾ ਕ੍ਰਾਈਮ ਰੇਟ ਵੀ ਕਿਉਂ ਵੱਧ ਰਿਹਾ ਕਿਉਂਕਿ ਉਹ ਵਿਜੂਅਲਾਈਜ਼ੇਸ਼ਨ ਉਹਨੂੰ ਨਾਰਮਲਾਈਜ਼ ਕਰੀ ਜਾ ਰਹੀ ਹੈ ਕਿ ਇਹ ਤਾਂ ਨਾਰਮਲ ਹੀ ਹੈ ਹੁੰਦਾ ਹੀ ਹੈ ਰਾਈਟ ਇੰਡੀਆ 'ਚ ਇੰਨਾ ਕੁਛ ਹੋ ਰਿਹਾ ਬੱਚੀਆਂ ਦੇ ਨਾਲ ਉਹ ਇੰਨਾ ਕੁਛ ਦੇਖ ਲਿਆ ਸੁਣ ਰਿਹਾ ਕਿ ਕੁਛ ਵੀ ਐਕਸਟ੍ਰੀਮ ਨਹੀਂ ਲੱਗਦਾ ਹੁਣ ਤੇ ਹੋ ਹੀ ਜਾ ਰਿਹਾ ਵੱਧਦਾ ਹੀ ਜਾ ਰਿਹਾ ਵਿਚ ਮੀਨਸ ਦ ਸਕਰੀਨ ਟਾਈਮ ਇਜ਼ ਯੂ ਨੋ ਟੇਕਿੰਗ ਅਵੇ ਹਿਊਮੈਨਿਟੀ ਫਰੋਮ ਅਸ
1: ਬਿਲਕੁਲ
0: ਠੀਕ ਹੈ ਜੀ ਸੋ ਅੱਜ ਦਾ ਮੇਰਾ ਇਹਨੂੰ ਡਿਸਕਸ ਕਰਨ ਦਾ ਮਸਲਾ ਇਸ ਕਰਕੇ ਸੀ ਨਵੀਂ ਦੈਟ ਆਈ ਹੈਡ ਵਨ ਯੰਗ ਚਾਈਲਡ ਜਿਹੜਾ ਕਿ ਉਹ ਘਰ ਦੀਆਂ ਹਰ ਚੀਜ਼ਾਂ ਤੋੜਦਾ
1: ਜੀ
0: ਵੱਡੀ ਭੈਣ ਨੂੰ ਛੋਟੀ ਭੈਣ ਨੂੰ ਦੋਨਾਂ ਨੂੰ ਮਾਰਦਾ ਕੁੱਟਦਾ ਸਿਰਫ ਕਿ ਮੇਰੇ ਕੋਲ ਗੈਜਟ ਹੋਣਾ ਚਾਹੀਦਾ ਐਂਡ ਦੈਟ ਸੀਰੀਅਸਨੈਸ ਸਟਾਰਟਡ ਵਿਦ ਕੋਵਿਡ ਆਫਟਰ ਦੈਟ ਮਦਰ ਕਹਿੰਦੀ ਵੀ ਸਕੂਲ ਵੀ ਨਹੀਂ ਜਾਂਦਾ ਹੁਣ ਤਾਂ
1: ਜੀ ਜੀ
0: ਸੋ ਇਸ ਕਰਕੇ ਜਿੰਨਾ ਅਰਲੀ ਸਪੈਸ਼ਲੀ ਯੰਗਸਟਰਸ ਛੋਟੇ ਬੱਚੇ ਛੋਟਾ ਕਿਹਨੂੰ ਕਹਿੰਦੇ ਆਪਾਂ 7 ਤੋਂ 8 ਸਾਲ ਦੇ ਬੱਚੇ ਦੇ ਹੱਥ ਤਾਂ ਸਕਰੀਨ ਜਾਣੀ ਨਹੀਂ ਚਾਹੀਦੀ ਸਾਡੇ ਫੋਨ ਜਾਣੇ ਨਹੀਂ ਚਾਹੀਦੇ
1: ਜੀ ਭਵਿੰਦਰ ਜੀ
0: ਤੇ ਜੇ ਅਸੀਂ ਸਕਰੀਨ ਵਾਚ ਕਰ ਰਹੇ ਹਾਂ ਦੈਟ ਸ਼ੁੱਡ ਬੀ ਇਨ ਆਵਰ ਸੋਸ਼ਲ ਸੈਟਿੰਗ ਵੇਅਰ ਅ ਕਾਮਨ ਏਰੀਆ ਇਜ਼ ਜਿਵੇਂ ਟੀਵੀ ਲੱਗਾ ਤਾਂ ਉੱਥੇ ਹੋਵੇ ਕੰਪਿਊਟਰ ਲੱਗਾ ਤਾਂ ਉੱਥੇ ਹੋਵੇ ਜੇ ਬੱਚੇ ਨੇ ਕੋਈ ਗੇਮ ਖੇਡਣੀ ਤਾਂ ਉੱਥੇ ਹੋਵੇ ਜਿਹੜੀ ਕਿ ਇੱਕ ਕੰਟਰੋਲਡ ਮੈਨਰ 'ਚ ਹੈਗੀ ਹੈ ਸਾਰੇ ਜੀ ਹੁਣ ਸਲੀਪ ਟਾਈਮ ਹੋ ਗਿਆ ਆਪਾਂ ਆਪਣੇ ਕਮਰਿਆਂ ਚੱਲੋ ਦੋਸਟ ਥਿੰਗ ਸ਼ੁੱਡ ਨਾਟ ਗੋ ਦੇਅਰ ਆਈ ਐਮ ਟਾਕਿੰਗ ਅਬਾਊਟ 7 ਟੂ 8 ਈਅਰਸ ਯੰਗਰ ਬੱਚੇ, ਦੋ ਬੱਚੇ ਮੇਰੇ ਕੋਲ ਇਸ ਵੀਕੈਂਡ ਆਏ, ਦੋ ਕਜ਼ਨ ਭੈਣਾਂ ਚਾਚੇ ਤਾਏ ਦੀਆਂ ਕੁੜੀਆਂ, ਦੋਨੋਂ ਆਰਟਿਸਟਿਕ
1: ਜੀ ਭਵਿੰਦਰ ਜੀ ਜੀ
0: ਓਨਲੀ ਬਿਕੋਜ਼ ਆਫ ਦ ਸੇਮ ਰੀਜ਼ਨ ਕਿ ਮਾਵਾਂ ਕੋਵਿਡ ਦੇ ਵਿੱਚ ਕੰਮਾਂ ਤੇ ਸੀ ਤੇ ਬੱਚੀਆਂ ਦੇ ਹੱਥ 'ਚ ਸਿਰਫ ਫੋਨ ਸੀ
1: ਜੀ।
0: ਸੋ ਆਈ ਐਮ ਨਾਟ ਸੇਇੰਗ ਇਹ ਚੀਜ਼ ਆਟਿਜ਼ਮ ਕਾਜ਼ ਕਰ ਰਹੀ ਹੈ, ਬਟ ਆਈ ਐਮ ਸੇਇੰਗ ਇਟਸ ਨਾਟ ਹੈਲਪਿੰਗ ਦੋਸ ਕਿਡਸ ਆਈਦਰ
1: ਜੀ ਭਵਿੰਦਰ ਜੀ।
0: ਸੋ ਜੇ ਸਾਡੇ ਬੱਚੇ ਐਂਗਜ਼ਾਇਟੀ, ਡਿਪਰੈਸ਼ਨ, ਸਲੀਪ ਡਿਸਆਰਡਰ, ਬਿਹੇਵੀਅਰ ਇਸ਼ੂਜ਼, ਪ੍ਰੋਬਲਮ, ਐਂਗਰ ਮੈਨੇਜਮੈਂਟ, ਇਹਨਾਂ ਸਭ ਚੀਜ਼ਾਂ ਤੋਂ ਗ੍ਰਸਤ ਹੋ ਰਹੇ ਨੇ ਤਾਂ ਸਕਰੀਨ ਇੱਕ ਮੇਜਰ ਰੀਜ਼ਨ ਹੈ ਉਹਦੇ ਪਿੱਛੇ।
1: ਪਰ ਹੁਣ
0: ਜੋ ਹੋ ਗਿਆ ਉਹਨੂੰ ਠੀਕ ਕਰ ਸਕਦੇ ਹਾਂ, ਹੋਮਿਓਪੈਥੀ ਇਜ਼ ਦਾ ਐਂਸਰ। ਕੇਸ ਸਪੈਸੀਫਿਕ ਸਟੱਡੀ ਤੋਂ ਬਾਅਦ ਦਿੱਤੀਆਂ ਮੈਡੀਕੇਸ਼ਨ ਸਾਨੂੰ ਇੰਨਾ ਉਲਝਣਾ ਚੋਂ ਵੀ ਕੱਢ ਸਕਦੀਆਂ। ਲੈਟਸ ਵਰਕ ਔਨ ਦੈਮ।
1: 6478562516 ਨੰਬਰ ਹੈ, 6478562516 ਨੰਬਰ ਹੈ। ਪ੍ਰਣਵਿੰਦਰ ਜੀ ਸ਼ੁਕਰੀਆ, ਥੈਂਕ ਯੂ ਸੋ ਮਚ।
0: ਥੈਂਕ ਯੂ ਸੋ ਮਚ।
1: ਸੋ ਮਿਸਟਰ ਸਿੰਘ, ਪੀਜ਼ਾ 2 ਲਾਰਜ ਪੀਜ਼ੇ, 4 4 ਟੌਪਿੰਗ, 4 ਡਿਪਿੰਗ ਸਾਸ, 2 ਲੀਟਰ ਕੋਕ ਫ੍ਰੀ, $40 ਚ। ਵਾਹ, 905-500-4000 ਨੰਬਰ ਹੈ, 9055004000 ਮਿਸਟਰ ਸਿੰਘ ਪੀਜ਼ਾ। 30 ਲੋਕੇਸ਼ਨਾਂ ਨੇ, ਗਾਣੇ ਦੀ ਰਿਕੁਐਸਟ ਆਈ ਸੀ।

0: The Toronto Star.
1: ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477916 1987, 6477916 1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477716 1987 ਨੰਬਰ ਹੈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551।

0: ਲਈ ਸਾਨੂੰ ਕਾਲ ਕਰੋ 6475041557।
1: ਓ ਵਾਹ ਬਈ ਵਾਹ, ਕੀ ਬਾਤ ਹੈ, ਕੀ ਬਾਤ ਹੈ ਨਾ ਵੀ ਨੇਰੀ ਸਾ। ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ ਨਾ, 12570 ਕੈਨੇਡੀ ਰੋਡ, ਕੈਨੇਡੀ ਡੂਗਲ, ਕੈਨੇਡੀ ਮੇਫੀਲਡ, ਫਰੈਸ਼ ਫੂਡ ਸੈਂਟਰ ਤੇ ਤੁਸੀਂ ਇੱਕ ਵਾਰ ਜ਼ਰੂਰ ਜ਼ਰੂਰ ਗੇੜਾ ਮਾਰੋ। ਤੇ ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਹੁਣ ਇੰਨੀ ਟੈਨਸ਼ਨ ਹੈ ਕਿ ਨੀਂਦ ਨਹੀਂ ਆਉਂਦੀ ਰਾਤਾਂ ਨੂੰ, ਨੀਂਦ ਨਾ ਆਵੇ ਰਾਤਾਂ ਨੂੰ, ਚੈਨ ਨਾ ਆਵੇ। ਸੋ ਇਹ ਜਿਹੜੀ ਨਾ ਡੈਟ ਦੀ ਜ਼ਿਆਦਾ, ਕਿਸੇ ਕੋਈ ਸਟੂਡੈਂਟ ਲੋਨ ਨੇ ਪੇ ਨਹੀਂ ਹੁੰਦੇ, ਕ੍ਰੈਡਿਟ ਕਾਰਡ ਲੋਨ ਲੋਨ ਨੇ, ਤੇ ਬਸ ਕਹਿੰਦੇ ਨਵੀਂ ਯਾਰ ਕਰੋ ਕੁਛ। GTA ਕ੍ਰੈਡਿਟ ਦੇ ਰੇਖਾ ਨਦੀਮ ਜੀ ਨੂੰ ਕਾਲ ਕਰੋ, 18-20 ਸਾਲਾਂ ਤੋਂ ਕਰਜ਼ਾ ਮਾਫ਼ ਕਰਾ ਰਹੇ ਆ। 416-650-1100, 400-650-1100, 416-650-1100। ਓ ਬਵਨ ਜੀ, ਤੁਹਾਡੀ ਕਾਲ ਆ ਰਹੀ ਸੀ ਤੇ ਤੁਸੀਂ ਕੱਟ ਦਿੱਤੀ ਕਾਲ, ਸੋ ਬਵਨ ਦੁਬਾਰਾ ਤੋਂ ਕਰ ਲਿਓ ਫੋਨ ਯਾਰ। ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਤੇ ਚੱਲਦੇ ਹਾਂ ਆਪਾਂ ਅਕਾਲ ਮੋਰਗੇਜ ਦੇ ਦਫ਼ਤਰ ਤੇ ਮਿਸਟਰ ਦਵਿੰਦਰ ਪਵਾਰ ਸਾਡੇ ਨਾਲ। ਪਵਾਰ ਸਾਹਿਬ ਕੀ ਬਣਦਾ ਫਿਰ?
2: ਬਹੁਤ ਬਹੁਤ ਧੰਨਵਾਦ ਨਵੀਨ ਤੇ ਪੰਜਾਬੀ ਲੈਣ ਜਿਹੜੇ ਸਾਰੇ ਭੈਣ ਭਰਾ, ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ। ਕਿਸੇ ਤਰ੍ਹਾਂ ਦੀ ਕੋਈ ਪਰਚੇਜ਼ ਜਾਂ ਰੀਸੇਲ ਹੈ ਜਾਂ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆ ਰਹੀ ਹੈ ਤੇ ਕਾਲ ਕਰ ਲਓ। ਕਾਲ ਕਰ ਲਈ ਨੰਬਰ ਹੈ 6477988731। ਅੱਜ ਥੋੜ੍ਹੀ ਜਿਹੀ ਗੱਲ ਕਰਾਂਗੇ ਸੈਲਫ ਇੰਪਲਾਇਡ ਭੈਣ ਭਰਾ ਵਾਸਤੇ, ਜਿਹੜੇ ਭੈਣ ਭਰਾ ਕਿਉਂ ਅਸੀਂ ਖੁਦ ਸੈਲਫ ਇੰਪਲਾਇਡ ਹੋਣ ਕਰਕੇ ਸਾਨੂੰ ਉਹਨਾਂ ਸਾਰੀਆਂ ਬਰੀਕੀਆਂ ਦਾ ਪਤਾ ਕਿ ਸੈਲਫ ਇੰਪਲਾਇਡ ਦੀ ਮੋਰਗੇਜ ਕਿਵੇਂ ਕੀਤੀ ਜਾਂਦੀ ਹੈ। ਬਹੁਤ ਸਾਰੇ ਭੈਣ ਭਰਾ ਸਰ ਇਹ ਹੁੰਦਾ ਕਿ ਪੈਸਾ ਕਾਫੀ ਅਰਨ ਕਰਦੇ ਆ, ਪਰ ਜਿਹੜੇ ਸੈਲਫ ਇੰਪਲਾਇਡ ਭੈਣ ਭਰਾ ਕੁਛ ਇੱਕ ਡਿਡਕਸ਼ਨ ਹੋਣ ਕਰਕੇ ਜਿਹੜੀ ਨੋਟਿਸ ਆਫ ਅਸੈਸਮੈਂਟ ਦੀ ਇਨਕਮ ਹੈ ਉਹ ਕਾਫੀ ਥੋੜੀ ਰਹਿ ਜਾਂਦੀ ਹੈ, ਜਿਹੜੀ ਕਿ ਅੱਜ ਦੀ ਡੇਟ ਦੇ ਵਿੱਚ ਇਨਫ ਨਹੀਂ ਹੈ ਕਿ ਮੋਰਗੇਜ ਅਪਰੂਵਲ ਵਾਸਤੇ। ਪਰ ਸਾਡੇ ਕੋਲ ਕੁਛ ਇੱਕ ਇਹੋ ਜਿਹੇ ਲੈਂਡਰ ਹੈਗੇ ਆ ਜਿਹੜੀ ਜਿਹੜੇ ਸਟੇਟਡ ਇਨਕਮ ਦੇ ਆਧਾਰ ਤੇ ਤੁਹਾਡੀ ਜਿਹੜੀ ਇਨਕਮ ਤੁਸੀਂ ਅਰਨ ਕਰਦੇ ਆ ਕਿ ਆਪਣੇ ਬਿਜ਼ਨਸ ਅਕਾਊਂਟ 'ਚ ਜਮ੍ਹਾਂ ਕਰਦੇ ਆ ਉਹਦੇ ਆਧਾਰ ਤੇ ਅਸੀਂ ਤੁਹਾਨੂੰ ਜਿਹੜੀ ਮੋਰਗੇਜ ਅਪਰੂਵ ਕਰਵਾ ਕੇ ਦੇ ਸਕਦੇ ਹਾਂ। ਤੇ ਉਹਦੇ ਵਾਸਤੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ, ਚਾਹੇ ਤੁਸੀਂ ਰੀਫਾਈਨਾਂਸ ਕਰਨਾ ਚਾਹੁੰਦੇ ਆ, ਚਾਹੇ ਤੁਸੀਂ ਆਪਣੇ ਘਰ ਦੇ ਪਰਚੇਸ ਕਰਨਾ ਚਾਹੁੰਦੇ ਆ, ਜਾਂ ਤੁਸੀਂ ਕੋਈ ਇਕੁਇਟੀ ਟੇਕ ਆਊਟ ਕਰਨੀ ਹੈ, ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6477988731। ਇਸ ਤੋਂ ਇਲਾਵਾ ਹੋਰ ਵੀ ਭੈਣ ਭਰਾ ਕਿਸੇ ਤਰ੍ਹਾਂ ਦੀ ਕੋਈ ਫਾਈਨੈਂਸਿੰਗ ਆਪਸ਼ਨ ਆ, ਤੁਸੀਂ ਆਪਣੇ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਜਾਂ ਕੋਈ ਬਿਜ਼ਨਸ ਲੋਨ ਲੈਣਾ ਚਾਹੁੰਦੇ ਆ, ਜਾਂ ਕਿਸੇ ਤਰ੍ਹਾਂ ਦਾ ਕੋਈ ਟਰੱਕ ਦਾ ਫਾਈਨੈਂਸਿੰਗ ਕਰਨਾ, ਟਰੱਕ ਟ੍ਰੇਲਰ ਦਾ ਫਾਈਨੈਂਸ ਕਰਾਉਣਾ ਚਾਹੁੰਦੇ ਆ, ਕਿਸੇ ਤਰ੍ਹਾਂ ਦਾ ਕੋਈ ਇਕੁਇਪਮੈਂਟ ਫਾਈਨੈਂਸ ਕਰਾਉਣਾ ਆ, ਤਾਂ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਵਧੀਆ ਰੇਟ ਤੇ ਸਾਨੂੰ ਜਿਹੜਾ ਆ ਫਾਈਨੈਂਸ ਕਰਵਾ ਕੇ ਦਿੱਤਾ ਜਾਊਗਾ ਜੀ, ਤੇ ਜਿਹੜਾ ਆਪਣਾ ਬਿਜ਼ਨਸ ਲਾਈਨ ਆਫ ਕ੍ਰੈਡਿਟ ਜਾਂ ਬਿਜ਼ਨਸ ਲੋਨ ਵੀ ਵਧੀਆ ਰੇਟ ਤੇ ਲੈ ਕੇ ਦਿੱਤਾ ਜਾਊਗਾ, ਉਹ ਵੀ ਆਪਣੇ ਬੈਂਕ ਦੇ ਉੱਤੋਂ ਥਰੂ ਕੰਮ ਕੀਤਾ ਜਾਊਗਾ। ਇਹਦੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ 6479888731, 647-988-8731। ਹਮੇਸ਼ਾ ਇਹ ਗੱਲ ਕਹੀਦੀ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉੱਤੇ। ਬਹੁਤ ਬਹੁਤ ਧੰਨਵਾਦ,
1: ਕੀ ਬਾਤ ਹੈ, ਵੈਰੀ ਗੁੱਡ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਮਿਸਟਰ ਦਵਿੰਦਰ ਪਵਾਰ।
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
1: ਵੈਰੀ ਗੁੱਡ, ਆਸ ਦੀ ਕਿਰਨ ਨੂੰ ਜ਼ਰੂਰ ਯਾਦ ਰੱਖੋ। ਇੱਕ ਯਾਰ ਤੁਹਾਨੂੰ ਅਸੀਂ ਇਨਫੋਰਮੇਸ਼ਨ ਦਈਏ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਸਿੰਪਲੀ ਇੰਡੀਅਨ ਤੇ ਨਾ 25 ਤੋਂ ਲੈ ਕੇ 30 ਤਰੀਕ ਤੱਕ ਅਗਸਤ ਇਹ ਨਾ ਇੱਕ ਡਰਾਅ ਕਰ ਰਹੇ ਆ, ਇਹ ਇੰਡੀਆ ਦੀਆਂ ਟਿਕਟਾਂ ਕੱਢ ਰਹੇ ਨੇ, ਬਾਕੀ ਹੋਰ ਬਹੁਤ ਸਾਰੇ ਤੋਹਫੇ ਨੇ ਸਿੰਪਲੀ ਇੰਡੀਅਨ ਤੇ। ਤੁਸੀਂ ਜ਼ਰੂਰ ਯਾਦ ਰੱਖਿਓ 25 ਤੋਂ 30 ਤੱਕ ਜਾਣਾ, ਕਿਉਂਕਿ ਏਅਰਲਾਈਨ ਦੀਆਂ ਟਿਕਟਾਂ ਯਾਰ ਜਿੱਤਣੀਆਂ ਬੜੀ ਵੱਡੀ ਗੱਲ ਹੈ। ਹਰ ਪਰਚੇਜ਼ ਨਾਲ ਇੱਕ ਐਂਟਰੀ ਤੁਹਾਡੀ ਇਸ ਕੰਟੈਸਟ, ਸਿੰਪਲੀ ਇੰਡੀਅਨ ਓਥੈਂਟਿਕ ਸਵੀਟਸ, ਪ੍ਰੀਮੀਅਮ ਕੁਆਲਿਟੀ, ਮੇਡ ਵਿਥ ਲਵ, 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਮੋਰ, 85 ਮਾਂਟਪੈਲੀ ਸਟ੍ਰੀਟ, ਮਿਸਾਗਾ ਫਾਈਨੈਂਸ਼ੀਅਲ, 15 ਫੈਂਡਰਵੇ, ਬਵੇਡਨ ਸ਼ਿੰਕਿਊਜ਼ੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੂੰ ਯਾਦ ਰੱਖੋ। ਗਰੋਸਰੀ ਕਰਨੀ ਹੈ ਤਾਂ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਿਆ 24/7 ਯਾਰ, ਤੇ ਸਬਜ਼ੀ ਮਾਰਕੀਟ ਤੇ ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਸੋ ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ। ਇੱਥੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ 1 ਫ੍ਰੀ ਹੈ। ਨਾਲੇ ਰੈਸਟੋਰੈਂਟ, ਨਾਲੇ ਗਰੋਸਰੀ ਸਟੋਰ, 24 ਘੰਟੇ 7 ਦਿਨ ਓਪਨ 24/7। 10 ਲੋਰ ਮੈਲ ਗੇਟ, ਸੈਂਡਲਵੁੱਡ, ਮਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਤੇ ਬਵਨ ਜੀ ਕਿੱਦਾਂ, ਕਿਵੇਂ ਹੋ?
2: ਹਾਂਜੀ ਨਵੀਂ ਬਾਈ, ਵਧੀਆ, ਤੁਸੀਂ ਦੱਸੋ?
1: ਬਹੁਤ ਵਧੀਆ ਜੀ, ਕੀ ਬਣਦਾ?
2: ਬਸ ਬਾਈ, ਚੱਲੀ ਜਾਂਦਾ ਵਧੀਆ।
1: ਤੁਸੀਂ ਤਾਂ ਮਿਲਦੇ ਨੀ ਅੱਜ ਕੱਲ, ਕਿੱਥੇ ਰਹਿੰਦੇ ਹੋ?
2: ਬ੍ਰੈਂਪਟਨ ਦੇ ਵਿੱਚ ਹੀ ਰਹਿੰਦਾ ਬਾਈ, ਤੁਹਾਡੀ ਲਾਈਨ ਵਿਅਸਤ ਬੜੀ ਰਹਿੰਦੀ ਆ।
1: ਬ੍ਰੈਂਪਟਨ ਵਿੱਚ ਮੁੰਡਾ ਰਹਿੰਦਾ ਨੀ ਤੁਹਾਡੇ ਲਈ? ਬ੍ਰੈਂਪਟਨ ਵਿੱਚ ਮੁੰਡਾ ਰਹਿੰਦਾ, ਸੋਹਣੀਏ ਗੁਜਰਾਤੀ ਏ, ਵਧੀਆ ਕਿ ਨਹੀਂ?
2: ਵਧੀਆ, ਕਿਸਕੇ ਰਹਿੰਦਾ? ਹਾਂ ਵਧੀਆ ਵਧੀਆ ਬਾਈ।
1: ਕੀ ਹੋਰ ਸੁਣਾ, ਕੀ ਬਣਦਾ? ਇੱਕ ਮੈਂ ਲਾਉਣਾ ਗੀਤ ਸੁਰਜੀਤ ਖਾਨ ਦਾ, ਤੇ ਉਸ ਤੋਂ ਬਾਅਦ ਲਾਵਾਂਗੇ ਬ੍ਰੈਟਸ ਅਰਜਨ ਢਿੱਲੋਂ। ਠੀਕ ਹੈ,
2: ਧੰਨਵਾਦ ਬਾਈ ਜੀ।
1: ਚਲੋ ਬਹੁਤ ਵਧੀਆ, ਬੱਲੇ ਬੱਲੇ, ਥੈਂਕ ਯੂ ਸੋ ਮਚ ਬਵਨ।
2: ਥੈਂਕ
1: ਯੂ ਫੋਰ ਯੂਰ ਕਾਲ, ਵੈਰੀ ਗੁੱਡ। ਬਵਨ ਸਾਡੇ ਬੜੇ ਯਾਰ ਲੰਬੇ ਸਮੇਂ ਦੇ ਲਿਸਨਰ ਨੇ। ਇੱਕ ਗੁਰਕਰਮ ਢੀਂਡ, ਸਾਨੂੰ ਯਾਦ ਰੱਖੋ, ਤੁਹਾਨੂੰ ਟੈਨਸ਼ਨ ਹੈ, ਤੁਸੀਂ ਕਹਿ ਰਹੇ ਹੋ ਨਵੀਂ ਯਾਰ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੀ ਨਹੀਂ ਘੱਟ ਰਹੀ, ਕੀ ਕਰੀਏ? ਡੋਂਟ ਵਰੀ, ਗੁਰਕਰਮ ਨੇ ਹਜ਼ਾਰਾਂ ਸਾਡੇ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ। 416-5246-7, ਤੁਹਾਡਾ ਏਸੀ ਖਰਾਬ ਹੈ, ਏਸੀ ਰਿਪੇਅਰ ਕਰਾਉਣਾ ਜਾਂ ਨਵਾਂ ਏਸੀ ਲਗਵਾਉਣਾ, ਨੋ ਪ੍ਰੋਬਲਮ। ਤੁਸੀਂ ਯਾਦ ਰੱਖੋ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ, 905-790-9080 ਨੰਬਰ ਹੈ, 905-790-9080 ਗਲੋਬਲ ਕੰਫਰਟ ਏਅਰ। ਫਰਨੈਸ ਏਸੀ ਨਵਾਂ ਲਗਵਾਉਣ 'ਤੇ $1800 ਦਾ ਰੀਬੇਟ ਤੁਹਾਨੂੰ ਮਿਲੇਗਾ। 905-790-9080 ਤੇ ਲਾਈਏ ਫਿਰ ਹੁਸਨ ਗੀਤ, ਤੇ ਫਿਰ ਲਾਉਂਦੇ ਹਾਂ ਬ੍ਰੈਟਸ। ਲਵਾਨਾ ਵੈਲਨੈਸ ਸਪਾ ਵੱਲੋਂ ਅਗਲੇ ਦੋ ਗੀਤ ਸਪੋਂਸਰ ਕੀਤੇ ਜਾ ਰਹੇ ਹੈ। ਏਅਰਪੋਰਟ ਐਂਡ ਸਟੀਅਰਸ, 341 ਪਾਰਕ ਹਰਸਟ ਸਕੁਏਅਰ, ਲਵਾਨਾ ਵੈਲਨੈਸ ਸਪਾ ਪਹੁੰਚੋ, ਤੇ ਬੜੀਆਂ ਜ਼ਬਰਦਸਤ ਡੀਲਾਂ ਨੇ। ਤੁਸੀਂ ਮਸਾਜ ਕਰਵਾਉਣਾ, ਤੁਸੀਂ ਕੋਈ ਵੀ ਨੈਕ ਪੇਨ, ਸਰਵਾਈਕਲ ਪੇਨ, ਮਾਈਗ੍ਰੇਨ, ਬੈਕ ਪੇਨ, ਮਸਲ ਟੈਂਸ਼ਨ ਫੇਸ ਕਰ ਰਹੇ ਹੋ, ਸਾਇਟਿਕਾ, ਇੱਥੇ ਜਾਓ। ਬੜੇ ਵੱਡੇ ਵੱਡੇ ਕਮਾਲ ਦੇ ਇਹਨਾਂ ਕੋਲ ਮਸਾਜ ਥੈਰੇਪਿਸਟ ਨੇ। ਲਵਾਨਾ ਵੈਲਨੈਸ ਸਪਾ, 416-881-5385, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ। ਲਿਪ ਫਿਲਰ ਦੇ ਲਈ ਵੀ ਬੜੇ ਇਹਨਾਂ ਕੋਲ ਐਕਸਪੀਰੀਅੰਸਡ ਨਰਸਿਸ ਨੇ। ਏਅਰਪੋਰਟ ਸਟੀਅਰਸ, ਲਵਾਨਾ ਵੈਲਨੈਸ ਸਪਾ।

0: ਬੱਲੇ ਬਈ ਸੜਕਾਂ ਤੇ ਠੀਕ ਹੈ ਇੰਡੀਆ ਤਾਂ ਚਲੋ ਚੱਲ ਜਾਂਦਾ ਵੀ ਪਿਓ ਦਾ ਰਾਜ ਹੁੰਦਾ ਇੱਥੇ ਥੋੜੇ ਬੰਦਾ ਬੰਦੇ ਨੂੰ ਧਿਆਨ ਤੇ ਸੰਭਲ ਕੇ ਤੁਰੋ ਇੱਥੇ ਨਹੀਂ ਪਿਓ ਦਾ ਰਾਜ ਚੱਲਦਾ ਇੱਥੇ ਤਾਂ ਭਾਵੇਂ ਕਾਰਨੀ ਸਾਹਿਬ ਹੁੰਦੇ ਆ ਉਹਨਾਂ ਨੂੰ ਵੀ ਨਹੀਂ ਲੱਗਦਾ ਕਿ ਪਿਓ ਦਾ ਰਾਜ ਹੈ ਇੱਥੇ ਤਾਂ ਬਰੋਬਰ ਤਾਂ ਚੱਲਦੀ ਹੈ ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3337 ਅਤੇ ਅੱਜ ਦਾ ਸਾਰੇ ਦਾ ਸਾਰਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ ਮਸਤਾਨੇ ਕੈਫੇ ਵੱਲੋਂ ਅਸੀਂ ਲਾਈਵ ਔਨ ਲੋਕੇਸ਼ਨ ਆ ਲਾਈਵ ਐਟ ਮਸਤਾਨੇ ਕੈਫੇ ਹੁਣੇ ਜਾਓ ਹੁਣੇ ਸਾਨੂੰ ਮਿਲੋ ਅਤੇ ਰੇਡੀਓ ਉਡਾਨ ਤੋਂ ਪ੍ਰਭ ਵੀ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਨੇ ਅਗਲੇ ਘੰਟੇ ਦੇ ਲਈ ਫਰੋਮ ਮਸਤਾਨੇ ਕੈਫੇ ਜਿੱਥੇ ਕਿ ਡੀਲਾਂ ਹੀ ਡੀਲਾਂ ਮਿਲ ਰਹੀਆਂ ਨੇ ਅਤੇ ਰੌਣਕ ਮੇਲਾ ਪੂਰਾ ਦੇਖੋ ਇੱਕ ਡਾਲਰ ਦੇ ਵਿੱਚ ਟਿੱਕੀ ਚਾਟ $1 ਦੇ ਵਿੱਚ ਸਮੋਸਾ ਚਾਟ $1 ਦੇ ਵਿੱਚ ਚਾਟ ਪਾਪੜੀ ਇਹਨਾਂ ਨੇ ਅੱਜ ਕੋਈ ਕਮਾਈ ਨਹੀਂ ਕਰਨੀ ਇਹਨਾਂ ਨੂੰ ਇਹ ਹੈ ਕਿ ਤੁਸੀਂ ਆਓ ਟਰਾਈ ਕਰੋ ਇਹਨਾਂ ਦੇ ਮਾਲਕ ਵੀ ਉੱਥੇ ਨੇ ਪੂਰੇ ਹਾਈਜੈਨਿਕ ਸਾਫ ਸੁਥਰੇ ਤਰੀਕੇ ਨਾਲ ਗ੍ਰੈਂਡ ਓਪਨਿੰਗ ਕੀਤੀ ਹੈ ਕਿਚਨ ਜਾ ਕੇ ਦੇਖਿਆ ਉਹ ਥੱਲੇ ਤੁਹਾਨੂੰ ਇੱਕ ਵੀ ਡਸਟ ਦਾ ਪੀਸ ਨਹੀਂ ਦੇਖਣਾ ਇੰਨੀ ਸਫਾਈ ਹੈ ਮਸਤਾਨੇ ਕੈਫੇ ਤੇ ਚੱਲਦੇ ਹਾਂ ਲਾਈਵ ਇੱਕ ਵਾਰ ਫਿਰ ਪ੍ਰਭ ਵੈਲਕਮ ਅਗੇਨ
1: ਥੈਂਕ ਯੂ ਸੋ ਮਚ ਨਵੀ ਔਰ ਜਿੱਦਾਂ ਤੁਸੀਂ ਕਿਹਾ ਕਿ ਅੱਜ ਕਮਾਈ ਨਹੀਂ ਕਰਨੀ ਅੱਜ ਸਿਰਫ ਸਰੋਤਿਆਂ ਦਾ ਪਿਆਰ ਹੀ ਲੈ ਰਹੇ ਹਾਂ ਔਰ ਯਕੀਨ ਕਰਿਓ ਨਵੀ ਮਤਲਬ ਇੰਨਾ ਪਿਆਰ ਮੈਂ ਪਹਿਲੀ ਵਾਰ ਵੇਖਿਆ ਕਿ ਪੰਜਾਬੀ ਲਹਿਰ ਨੂੰ ਸੁਣ ਕੇ ਇੰਨੇ ਸਰੋਤੇ ਆ ਰਹੇ ਆ ਇੰਨਾ ਪਿਆਰ ਦੇ ਰਹੇ ਆ ਮੈਨੂੰ ਮਿਲ ਰਿਹਾ ਸਭ ਨੂੰ ਮਿਲ ਰਿਹਾ ਮੇਰੇ ਕੋਲੇ ਬਾਈ ਜੀ ਵੀ ਖੜੇ ਆ ਕਹਿੰਦੇ ਅਸੀਂ ਕੋਈ ਵੀ ਪੰਜਾਬੀ ਲਹਿਰਾਂ ਦਾ ਰੇਡੀਓ ਉਡਾਨ ਦਾ ਕੋਈ ਵੀ ਅਸੀਂ ਪ੍ਰੋਗਰਾਮ ਮਿਸ ਨਹੀਂ ਕਰਦੇ ਔਰ ਇੰਨੀ ਮੁਹੱਬਤ ਅੱਜ ਤਾਂ ਬਾਈ ਜੀ ਮੈਨੂੰ ਲੱਗਦਾ ਕਿੰਨੀਆਂ ਕਰੇਟਾਂ ਆਪਾਂ ਖਾਲੀ ਕਰ ਚੁੱਕੇ ਹਾਂ ਗੁਲਾਬ ਜਾਮਣਾਂ ਦੀਆਂ
2: ਵੀਰ ਜੀ ਪੁੱਛੋ ਨਾ ਮੈਂ ਘੱਟੋ ਘੱਟ 1500 ਗੁਲਾਬ ਜਾਮਣਾਂ ਤੋੜ ਗਈ ਹਾਂ
1: ਬਾਈ ਕਮਾਲ ਸੀ ਨਵੀਂ ਵੀਰੇ ਅੱਜ ਇੰਨਾ ਕੁ ਰਸ਼ ਆ ਔਰ ਇਹ ਹੋਰ ਦੱਸੀਏ ਕਿ ਰਾਤ ਨੂੰ 10 ਵਜੇ ਤੱਕ ਅਸੀਂ ਇੱਥੇ ਲਾਈਵ ਔਨ ਲੋਕੇਸ਼ਨ ਕਰ ਰਹੇ ਹਾਂ ਔਰ 9:15 ਤੋਂ ਅਸੀਂ ਮਸਤਾਨੇ ਦੇ ਪੇਜ ਤੋਂ ਲਾਈਵ ਹੋਵਾਂਗੇ ਔਰ ਅਸੀਂ ਸਾਰੇ ਇਨਾਮ ਕੱਢਾਂਗੇ ਜਿਹੜੇ ਜਿਹੜੇ ਭੈਣ ਭਰਾ ਆਏ ਆ ਤੁਸੀਂ ਵੀ ਆਓ ਔਰ ਆ ਕੇ ਤੁਸੀਂ ਫੂਡ ਖਾਓ $1 ਦੇ ਵਿੱਚ ਤੁਸੀਂ ਯੰਮੀ ਵੈਜੀਟੇਰੀਅਨ ਪਿਓਰ ਜਿਹੜੇ ਵੈਜੀਟੇਰੀਅਨ ਲਵਰ ਆ ਨਾ ਨਵੀਂ ਵੀਰੇ ਉਹਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਤੁਸੀਂ ਆਓ ਔਰ ਫੂਡ ਟਰਾਈ ਕਰੋ ਔਰ ਨਾਲ ਦੀ ਨਾਲ ਆਪਣਾ ਸਕੈਨ ਕਰਕੇ ਤੁਸੀਂ ਇੱਕ ਮੈਸੇਜ ਛੱਡ ਦੇਣਾ ਆ ਤੇ ਤੁਹਾਨੂੰ ਅਸੀਂ ਉਸ ਕੰਟੈਸਟ ਦੇ ਵਿੱਚ ਪਾ ਲੈਣਾ ਆ
0: ਪ੍ਰਭ ਬਾਈ ਜੀ ਉਹਨਾਂ ਨੂੰ ਦੱਸੋ ਕਿ ਇਹਨੂੰ ਕਹਿੰਦੇ ਆ ਰੇਡੀਓ ਦਾ ਇੱਕ ਕਮਾਲ ਹੈ
1: ਜੀ ਬਿਲਕੁਲ ਬਿਲਕੁਲ
0: ਮੈਂ ਕਹਿੰਦਾ ਟਿਕਟੋਕ ਰੀਲਾਂ ਰੂਲਾਂ ਜਿੰਨੀਆਂ ਮਰਜ਼ੀ ਪਵਾ ਲਓ ਬਟ ਰੇਡੀਓ ਦਾ ਫਿਰ ਰੇਡੀਓ ਹੀ ਹੈ
1: ਸੋ ਕੀ ਕਹਿਣਾ ਚਾਹੋਗੇ
3: ਅਸੀਂ ਕੱਲ ਨਵੀ ਭਾਜੀ ਬਹੁਤ ਵਧੀਆ ਨਜ਼ਾਰਾ ਵਧਿਆ ਬਾਈ ਜੀ ਹੁਣਾਂ ਨੇ ਮੈਂ ਕਹਿੰਦਾ ਪੂਰਾ ਇੰਡੀਆ ਵਾਲਾ ਮਾਹੌਲ ਬਣਾਇਆ ਪਿਆ ਢਾਬੇ ਤੇ ਨਹੀਂ ਬਾਈ ਦਾ ਉਹ ਨਜ਼ਾਰਾ ਬਣਾਇਆ ਬਾਈ ਨੇ
0: ਕੀ ਬਾਤ ਹੈ ਇਹੀ ਫਿਰ ਇਹੀ ਤਾਂ ਫਿਰ ਗੱਲਾਂ ਹੁੰਦੀਆਂ ਬਾਈ ਜੀ ਹੁਣੇ ਬੜੀ ਮਿਹਨਤ ਦੇ ਨਾਲ ਸਾਰੀ ਇੱਕ ਇੱਕ ਚੀਜ਼ ਦੀ ਤਿਆਰੀ ਕਰ ਰਹੇ ਨੇ
3: ਜੈ ਜੈਕਾਰ ਆਪਾਂ ਤਾਂ ਦਿਨ ਰਾਤ ਗੋਣੀ ਤੁਹਾਡੀ ਗਾਈਦੇ ਆ ਜੀ
0: ਥੈਂਕ ਯੂ ਬਹੁਤ ਧੰਨਵਾਦ ਹੈ
1: ਸੋ ਪੰਜਾਬੀ ਲਹਿਰ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਸਰੋਤੇ ਆ ਰਹੇ ਆ ਜੀ ਸਾਰੇ ਬਹੁਤ ਮੁਹੱਬਤ ਦੇ ਰਿਹਾ ਬੜਾ ਪਿਆਰ ਦੇ ਰਿਹਾ ਨਵੀ ਵੀਰੇ ਯਕੀਨ ਕਰਿਓ ਕਈ ਦੋਸਤ ਕਹਿੰਦੇ ਕਿ ਬਸ ਇੱਥੋਂ ਦੀ ਲੰਘ ਰਹੇ ਸੀ ਨਾਲ ਦੀ ਨਾਲ ਗੱਡੀ ਘਬਾਲੀ
0: ਹਾਂ ਜਿੰਨੇ ਨਹੀਂ ਮੈਨੂੰ ਵੀ ਪ੍ਰਭ ਮੈਨੂੰ ਬੜੀਆਂ ਕਾਲਾਂ ਆਈਆਂ ਕਿ ਭਾਜੀ ਅਸੀਂ ਨੇੜੇ ਸੀਗੇ ਅਸੀਂ ਵੀ ਕਿਹਾ ਵੀ ਚੱਲਦੇ ਹਾਂ
1: ਜੀ ਸੋ ਬਿਲਕੁਲ ਜੀ ਮੈਂ ਅਜੇ ਵੀ 10 ਵਜੇ ਤੱਕ ਮਸਤਾਨੇ ਤੁਹਾਡੇ ਵਾਸਤੇ ਓਪਨ ਆ ਸੋ 10 ਵਜੇ ਤੋਂ ਪਹਿਲਾਂ ਅਸੀਂ 9:15-9:20 ਤੇ ਅਸੀਂ ਲਾਈਵ ਹੋ ਕੇ ਮਸਤਾਨੇ ਦੇ ਇੰਸਟਾਗ੍ਰਾਮ ਪੇਜ ਤੇ ਤੇ ਅਸੀਂ ਲਾਈਵ ਜਿਹੜੇ ਇਨਾਮ ਕੱਢਣੇ ਆ ਤੁਸੀਂ ਆਓ ਲਾਈਵ 뮤직 ਦਾ ਆਨੰਦ ਲਓ ਗੋਲੀ ਵਾਲਾ ਬੱਤਾ 3 ਫਲੇਵਰ ਤੁਹਾਡੇ ਵਾਸਤੇ ਰੈਡੀ ਆ ਨਾਲ ਦੀ ਨਾਲ ਚਾਰ
0: ਇਹ ਜਿਹੜਾ ਗੋਲੀ ਵਾਲਾ ਬੱਤਾ ਇਹ ਕਿੰਨੇ ਦਾ ਦੇ ਰਹੇ ਆ
1: ਨਾ ਬਿਲਕੁਲ ਫ੍ਰੀ ਜੀ
0: ਉਹ ਕੀ ਬਾਤ ਹੈ ਗੋਲੀ ਦਾ ਬੱਤਾ ਵੀ ਫ੍ਰੀ ਤੇ ਨਾਲ ਗੁਲਾਬ ਜਾਮਣਾ ਫ੍ਰੀ ਪਕੌੜੇ ਫ੍ਰੀ ਚਾਹ ਫ੍ਰੀ ਕੀ ਬਾਤ ਹੈ ਕਮਾਲੀ ਕਰ ਦਿੱਤੀ ਤੇ 10 ਵਜੇ ਤੱਕ ਤੁਸੀਂ 9-10 ਰੇਡੀਓ ਉਡਾਨ ਦੇ ਵਿੱਚ ਵੀ ਲਾਈਵ ਜੁੜੇ ਰਹਿਣਾ 10 ਵਜੇ ਤੱਕ AM 530 ਦੀ ਪੂਰੀ ਟੀਮ ਲਾਈਵ ਹੈ ਮਸਤਾਨੇ ਕੈਫੇ ਤੇ ਆ ਜਾਓ ਤੁਸੀਂ ਹੁਣੇ ਵੀ ਨੇੜੇ ਤੇੜੇ ਹੋ ਕੰਮ ਕਰ ਰਹੇ ਹੋ ਕੰਮ ਛੱਡ ਰਹੇ ਹੋ $1 ਚ ਟਿੱਕੀ ਚਾਟ ਇੰਜੋਏ ਕਰੋ $1 ਸਮੋਸਾ ਚਾਟ $1 ਚਾਟ ਪਾਪੜੀ ਤੇ ਕੁਆਲਿਟੀ ਟੌਪ ਦੀ ਆਈ ਨਹੀਂ ਵੀ $1 ਦੀ ਚੀਜ਼ ਲਈ ਹੈ ਤਾਂ ਕੁਆਲਿਟੀ ਵਿੱਚ ਕੰਪਰੋਮਾਈਜ਼ ਹੈ ਨਹੀਂ ਕੁਆਲਿਟੀ ਉਹੀ ਇਹਨਾਂ ਨੂੰ ਇਹ ਹੈ ਕਿ ਅੱਜ ਕਮਾਈ ਨਹੀਂ ਕਰਨੀ ਬਸ ਆ ਕੇ ਤੁਸੀਂ ਇੰਜੋਏ ਕਰੋ ਗੋਲੀ ਵਾਲਾ ਬੱਤਾ ਫ੍ਰੀ ਤੇ ਚਾਹ ਪਕੌੜੇ ਵੀ ਫ੍ਰੀ ਤੇ ਕੈਨੇਡੀ ਕੁਈਨ ਮਸਤਾਨੇ ਕੈਫੇ 2 Kennedy Road ਸਾਊਥ ਤੇ 9-10 ਰੇਡੀਓ ਡਾਨ ਵੀ ਲਾਈਵ ਔਨ ਲੋਕੇਸ਼ਨ ਹੋਵੇਗਾ ਫਰੋਮ ਮਸਤਾਨੇ ਪ੍ਰਭ ਥੈਂਕ ਯੂ
1: ਥੈਂਕ ਯੂ ਸੋ ਮਚ ਵੀਰੇ
0: ਕੀ ਬਾਤਾਂ ਨੇ ਚੱਕਤੇ ਨਾ ਪੱਟੇ ਫਿਰ ਵੈਰੀ ਗੁੱਡ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਹੀ ਹੈ ਯਾਰ ਤੁਹਾਡੇ ਬਿਨਾਂ ਅਸੀਂ ਕਾਹਦੇ ਜੋਗੇ ਹਾਂ ਹੈ ਗਿੱਲ ਫਾਰਮ ਤੇ ਜਾਓ ਹਰੀਆਂ ਤਾਜ਼ੀਆਂ ਸਬਜ਼ੀਆਂ ਹਰ ਕਿਸਮ ਦੀਆਂ ਤੇ ਬਾਕੀ ਚੱਪਣ ਕੱਦੂ ਕੀ ਬੈਂਗਣ ਕੀ ਖੀਰੇ ਕੀ ਸਾਰਾ ਕੁਛ ਫਰੈਸ਼ ਐਟ ਦ ਵਨ ਐਂਡ ਓਨਲੀ ਕਿੱਥੇ ਗਿੱਲ ਫਾਰਮ ਡਿਕਸੀ ਕਿੰਗ ਗਿੱਲ ਫਾਰਮ ਡਿਕਸੀ ਕਿੰਗ ਗਿੱਲ ਫਾਰਮ ਰਾਈਨੋ ਫੈਂਸ ਐਂਡ ਡੈਕ ਨਵੀਂ ਫੈਂਸ ਲਵਾਉਣੀ ਹੈ ਫੈਂਸ ਦੀ ਰਿਪੇਅਰ ਜਾਂ ਨਵੀਂ ਡੈਕ ਡੈਕ ਦੀ ਰਿਪੇਅਰ, ਰਾਈਨੋ ਫੈਂਸ ਐਂਡ ਡੈਕ ਨੂੰ ਕਾਲ ਕਰੋ 4 6 4 7 8 0 4 0 2 2 0 6 4 7 8 0 4 0 2 2 0 ਸੋ ਚੱਲਦੇ ਹਾਂ ਲਾਈਵ ਆਨ ਲੋਕੇਸ਼ਨ ਤੋਂ ਬਾਅਦ ਹੁਣ ਲਾਈਵ ਜਲੰਧਰ ਤੇ ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
4: ਸਤਿ ਸ੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਖਬਰ ਸੁਣਾਉਂਦੇ ਹਾਂ ਦਿੱਲੀ ਵਿੱਚ, ਜਿੱਥੇ ਕਿ ਵਿਦਿਆਰਥੀਆਂ ਦਾ ਅੰਦੋਲਨ ਜੋ ਚੱਲ ਰਿਹਾ ਸੀ ਭਾਵੇਂ ਸਮਾਪਤ ਹੋ ਚੁੱਕਾ ਹੈ। ਉਹਨਾਂ ਦੀਆਂ ਤਿੰਨੇ ਮੰਗਾਂ ਮੰਨੇ ਜਾਣ ਤੋਂ ਬਾਅਦ ਉਥੋਂ ਵਿਦਿਆਰਥੀ ਚਲੇ ਗਏ ਨੇ। ਕਾਂਗਰਸ ਜਨਤਾ ਪਾਰਟੀ ਦਾ ਇਹ ਰੋਸ ਮੁਜ਼ਾਹਰਾ ਭਾਵੇਂ ਸਮੇਟਿਆ ਗਿਆ, ਪਰ ਇਸ ਤੋਂ ਬਾਅਦ ਵੀ ਕਈ ਮੁੱਦਿਆਂ ਉੱਤੇ ਚਰਚਾ ਲਗਾਤਾਰ ਚੱਲ ਰਹੀ ਹੈ ਤੇ ਕਈ ਮੁੱਦਿਆਂ ਉੱਤੇ ਹਾਲੇ ਵੀ ਰੋਸ ਪ੍ਰਦਰਸ਼ਨ ਦੀ ਸੰਭਾਵਨਾ ਬਣੀ ਹੋਈ ਹੈ। ਪੇਪਰ ਲੀਕ ਅਤੇ ਪ੍ਰੀਖਿਆ ਵਿੱਚ ਬੇਨੇਮੀਆਂ ਵਿਰੁੱਧ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰਨ ਵਾਲੀ ਜਥੇਬੰਦੀ ਕਾਕਰੋਚ ਜਨਤਾ ਪਾਰਟੀ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਗ੍ਰਿਫਤਾਰ ਕੀਤੇ ਗਏ ਵਿਦਿਆਰਥੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਤੁਰੰਤ ਰਿਹਾ ਨਾ ਕੀਤਾ ਗਿਆ ਅਤੇ ਉਹਨਾਂ ਖਿਲਾਫ ਦਰਜ ਕੇਸ ਵਾਪਸ ਨਾ ਲਏ ਗਏ ਤਾਂ ਉਹ ਮੁੜ ਤੋਂ ਇੱਕ ਤਿੱਖਾ ਅੰਦੋਲਨ ਛੇੜ ਦੇਣਗੇ। ਜਥੇਬੰਦੀ ਨੇ ਕਿਹਾ ਕਿ ਆਸਾਮ, ਬਿਹਾਰ ਅਤੇ ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ਵਿੱਚ ਪੁਲਿਸ ਵੱਲੋਂ ਵਿਦਿਆਰਥੀਆਂ ਨੂੰ ਮਿੱਥ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀਆਂ ਜੇਪੀ ਨੱਡਾ ਅਤੇ ਜਿਤੇਂਦਰ ਸਿੰਘ ਨਾਲ ਗੱਲਬਾਤ ਹੋਣ ਤੋਂ ਬਾਅਦ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਨੌਜਵਾਨ ਵਿਰੁੱਧ ਕੋਈ ਸਜ਼ਾਯੋਗ ਜਾਂ ਸਖ਼ਤ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਹੀ ਕਾਕਰੋਚ ਜਨਤਾ ਪਾਰਟੀ ਨੇ ਆਪਣਾ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਅਤੇ ਅੰਦੋਲਨ ਮੁਲਤਵੀ ਕੀਤਾ ਸੀ, ਪਰ ਹੁਣ ਕਈ ਸੂਬਾ ਸਰਕਾਰਾਂ ਵੱਲੋਂ ਨੌਜਵਾਨਾਂ ਉੱਤੇ ਕੇਸ ਦਰਜ ਕਰਨ ਅਤੇ ਗ੍ਰਿਫਤਾਰੀਆਂ ਜਾਰੀ ਰੱਖਣ ਨੂੰ ਜਥੇਬੰਦੀ ਨੇ ਨੌਜਵਾਨਾਂ ਨਾਲ ਇੱਕ ਵੱਡਾ ਵਿਸ਼ਵਾਸਘਾਤ ਕਰਾਰ ਦਿੱਤਾ ਹੈ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਸਰਕਾਰ ਅੱਜ ਭਾਰਤੀ ਸਮੇਂ ਮੁਤਾਬਕ ਮੰਗਲਵਾਰ 28 ਜੁਲਾਈ ਤੱਕ ਲਿਖਤੀ ਗਰੰਟੀ ਦੇ ਕੇ ਆਪਣੇ ਵਾਅਦੇ ਨੂੰ ਪੂਰਾ ਕਰੇ, ਨਹੀਂ ਤਾਂ ਨੌਜਵਾਨਾਂ ਦੇ ਹਿੱਤ ਵਿੱਚ ਅਗਲਾ ਸਖ਼ਤ ਕਦਮ ਚੁੱਕਿਆ ਜਾਵੇਗਾ। ਦੂਜੇ ਬੰਨੇ ਕਾਂਗਰਸੀ ਆਗੂ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਵਿਦਿਆਰਥੀਆਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ। ਸਿੱਬਲ ਨੇ ਕਿਹਾ ਕਿ ਸਰਕਾਰਾਂ ਅਸਲ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਰੋਧ ਜਾਂ ਅਸਹਿਮਤੀ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦੀਆਂ ਅਤੇ ਇਸੇ ਕਰਕੇ ਉਹਨਾਂ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਮਾਮਲੇ ਵਿੱਚ ਕਾਨੂੰਨੀ ਮਦਦ ਮੁਹੱਈਆ ਕਰਵਾਉਣਗੇ। ਇਸ ਪੂਰੇ ਮਾਮਲੇ ਦੀ ਪਾਰਲੀਮੈਂਟ ਵਿੱਚ ਵੀ ਲਗਾਤਾਰ ਗੂੰਜ ਪੈ ਰਹੀ ਹੈ ਜਿੱਥੇ ਕਿ ਮੌਨਸੂਨ ਸੈਸ਼ਨ ਚੱਲ ਰਿਹਾ ਹੈ। ਨੀਟ ਪੇਪਰ ਲੀਕ ਦੇ ਮਸਲੇ ਉੱਤੇ ਲਗਾਤਾਰ 6 ਦਿਨਾਂ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਦੇ ਸੁਚਾਰੂ ਢੰਗ ਨਾਲ ਚੱਲਣ ਦੀ ਸੰਭਾਵਨਾ ਬਣੀ ਹੈ। ਜਦੋਂ ਐਂਟੀ ਪੇਪਰ ਲੀਕ ਕਾਨੂੰਨ ਵਿੱਚ ਸੋਧ ਕਰਨ ਵਾਲੇ ਇੱਕ ਬਿੱਲ ਨੂੰ ਚਰਚਾ ਲਈ ਅੱਜ ਲਿਆਂਦਾ ਜਾਵੇਗਾ। ਇਸ ਨੂੰ ਹੰਗਾਮੇ ਦੌਰਾਨ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਸੀ, ਇਸ ਉੱਪਰ ਅੱਜ ਚਰਚਾ ਹੋਣੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਿਤੇਂਦਰ ਸਿੰਘ ਵੱਲੋਂ 10 ਸਾਲ ਤੱਕ ਦੀ ਜੇਲ੍ਹ ਅਤੇ 50 ਲੱਖ ਰੁਪਏ ਤੱਕ ਦੇ ਜੁਰਮਾਨੇ ਵਰਗੀਆਂ ਸਖ਼ਤ ਸਜ਼ਾਵਾਂ ਵਾਲਾ ਪਬਲਿਕ ਐਗਜ਼ਾਮੀਨੇਸ਼ਨ ਅਮੈਂਡਮੈਂਟ ਬਿੱਲ 2026 ਪੇਸ਼ ਕੀਤਾ ਗਿਆ। ਕੌਮੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਕਾਰਵਾਈ ਬਾਰੇ ਸਰਕਾਰ ਤੋਂ ਜਵਾਬ ਮੰਗਣ ਦੀ ਆਪਣੀ ਮੰਗ ਤੋਂ ਵਿਰੋਧੀ ਧਿਰ ਦੇ ਪਿੱਛੇ ਨਾ ਹਟਣ ਕਾਰਨ ਬਿੱਲ ਉੱਤੇ ਹੁਣ ਤੱਕ ਕੋਈ ਚਰਚਾ ਨਹੀਂ ਸੀ ਹੋ ਸਕੀ। ਦੂਜੇ ਬੰਨੇ ਰਾਜ ਸਭਾ, ਜਿਸ ਵਿੱਚ 20 ਜੁਲਾਈ ਨੂੰ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਰੋਸ ਪ੍ਰਦਰਸ਼ਨ ਦਿਖਾਈ ਦੇ ਰਹੇ ਨੇ, ਉੱਥੇ ਲੰਘੇ ਕੱਲ ਵੀ ਬਿਨਾਂ ਕਿਸੇ ਕਾਰਵਾਈ ਦੇ ਕੰਮਕਾਜ ਠੱਪ ਹੀ ਰਿਹਾ ਕਿਉਂਕਿ ਉੱਥੇ ਮਤਭੇਦ ਖਤਮ ਹੋਣ ਦਾ ਕੋਈ ਸੰਕੇਤ ਨਹੀਂ ਨਜ਼ਰ ਆ ਰਿਹਾ। ਵਿਦਿਆਰਥੀਆਂ ਵਿਰੁੱਧ ਪੁਲਿਸ ਦੀ ਕਾਰਵਾਈ, ਖਾਸ ਕਰ ਉਹਨਾਂ ਉੱਤੇ ਹੋਏ ਲਾਠੀਚਾਰਜ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਦੀ ਜਵਾਬਦੇਹੀ ਦੀ ਮੰਗ ਕਰ ਰਹੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਨੂੰ 4 ਵਾਰ ਮੁਲਤਵੀ ਹੋਣਾ ਪਿਆ। ਸਾਰੀਆਂ ਸਿਆਸੀ ਪਾਰਟੀਆਂ ਅੱਜ ਐਂਟੀ ਪੇਪਰ ਲੀਕ ਕਾਨੂੰਨ ਵਿੱਚ ਸੋਧ ਕਰਨ ਵਾਲੇ ਬਿੱਲ ਉੱਤੇ ਚਰਚਾ ਕਰਨ ਲਈ ਸਹਿਮਤ ਜ਼ਰੂਰ ਹੋ ਗਈਆਂ। ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੜਤਾਲਾਂ ਦੀ ਕਾਫੀ ਚਰਚਾ ਹੋ ਰਹੀ ਹੈ। ਬਿਜਲੀ ਕਾਮੇ ਵੀ ਹੜਤਾਲ ਉੱਪਰ ਚੱਲ ਰਹੇ ਨੇ, ਰੋਡਵੇਜ਼ ਵਾਲੇ ਵੀ ਹੜਤਾਲ ਦੀ ਚੇਤਾਵਨੀ ਦੇ ਚੁੱਕੇ ਨੇ, ਜਦਕਿ ਸਫਾਈ ਸੇਵਕ ਅਤੇ ਸਫਾਈ ਕਰਮਚਾਰੀਆਂ ਦੀ ਹੜਤਾਲ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ। ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਨੇ ਹੁਣ ਆਖਿਰਕਾਰ ਪੰਜਾਬ ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਸ਼ਾਮ ਵੇਲੇ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ। ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਦੇ ਹੱਕ ਵਿੱਚ ਅਹਿਮ ਫੈਸਲਾ ਲੈਂਦਿਆਂ ਉਹਨਾਂ ਦੀ ਮਹੀਨਾਵਾਰ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਗਿਆ। ਪੰਜਾਬ ਸਰਕਾਰ ਨੇ ਇਸੇ ਤਰ੍ਹਾਂ ਪਿਛਲੇ ਦਿਨੀ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਉੱਤੇ ਹੋਏ ਲਾਠੀਚਾਰਜ ਦੇ ਮਾਮਲੇ ਸੰਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੀ ਬਣਾ ਦਿੱਤੀ ਹੈ। ਇਸ ਤੋਂ ਇਲਾਵਾ ਇਹ ਐਲਾਨ ਵੀ ਕੀਤਾ ਗਿਆ ਕਿ ਠੇਕੇ ਉੱਤੇ ਕੰਮ ਕਰ ਰਹੇ ਸਫਾਈ ਕਾਮਿਆਂ ਅਤੇ ਸੀਵਰਮੈਨਾਂ ਨੂੰ 1 ਅਗਸਤ ਨੂੰ ਤਨਖਾਹ ਵੱਧ ਕੇ ਮਿਲੇਗੀ। ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਨੇ ਇਹਨਾਂ ਨੁਕਤਿਆਂ ਉੱਤੇ ਪੰਜਾਬ ਸਰਕਾਰ ਦੇ ਨਾਲ ਸਹਿਮਤੀ ਬਣਨ ਤੋਂ ਬਾਅਦ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ। ਸਰਕਾਰ ਦੇ ਫੈਸਲੇ ਮੁਤਾਬਕ ਪਹਿਲਾਂ 10,500 ਰੁਪਏ ਮਹੀਨਾਵਾਰ ਤਨਖਾਹ ਪ੍ਰਾਪਤ ਕਰ ਰਹੇ ਸਫਾਈ ਸੇਵਕਾਂ ਦੀ ਤਨਖਾਹ ਹੁਣ ਵਧਾ ਕੇ 20,500 ਰੁਪਏ ਕਰ ਦਿੱਤੀ ਹੈ। ਇਸ ਐਲਾਨ ਤੋਂ ਬਾਅਦ ਸੂਬੇ ਭਰ ਦੇ ਸਫਾਈ ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਗਈ ਹੈ। ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਫਾਈ ਪ੍ਰਬੰਧ ਪ੍ਰਭਾਵਿਤ ਹੋ ਗਏ ਸਨ। ਹੁਣ ਹੜਤਾਲ ਖਤਮ ਹੋਣ ਨਾਲ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਪੰਚਾਇਤਾਂ ਦੇ ਅਧੀਨ ਸਫਾਈ ਪ੍ਰਬੰਧ ਮੁੜ ਆਮ ਵਾਂਗ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਨਾਲ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ, ਕਿਉਂਕਿ ਮੌਨਸੂਨ ਦੇ ਇਸ ਸਮੇਂ ਥਾਂ ਥਾਂ ਕੂੜਾ ਫੈਲਿਆ ਹੋਣ ਕਰਕੇ ਕਈ ਬਿਮਾਰੀਆਂ ਦੇ ਫੈਲਣ ਦਾ ਵੀ ਖਦਸ਼ਾ ਬਣਿਆ ਹੋਇਆ ਸੀ। ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਤੇ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮਨੁੱਖੀ ਅਧਿਕਾਰਾਂ ਲਈ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਦਾਖਾ ਹਲਕੇ ਤੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਅਪੀਲ ਕਰਦਿਆਂ ਆਪਣੀ ਖੁਦ ਦੀ ਸੀਟ ਉਹਨਾਂ ਨੂੰ ਪੇਸ਼ਕਸ਼ ਕੀਤੀ ਹੈ। ਇਆਲੀ ਨੇ ਕਿਹਾ ਕਿ ਉਹਨਾਂ ਨੇ ਭਾਈ ਖਾਲੜਾ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਦੇ ਸਨਮਾਨ ਵਿੱਚ ਇੱਕ ਸੀਟ ਦੇਣ ਦਾ ਫੈਸਲਾ ਕੀਤਾ ਹੈ। ਸਤਲੁਜ ਫਿਲਮ ਦਾ ਜ਼ਿਕਰ ਕਰਦਿਆਂ ਇਆਲੀ ਨੇ ਕਿਹਾ ਕਿ ਇੱਕ ਵਾਰ ਫਿਰ ਦੁਨੀਆ ਮੂਹਰੇ ਆਇਆ ਕਿ ਕਿਵੇਂ ਭਾਈ ਖਾਲੜਾ ਤੇ ਉਹਨਾਂ ਦੇ ਪਰਿਵਾਰ ਨੇ ਪੰਜਾਬ ਅੰਦਰ ਹੋਏ ਫਰਜ਼ੀ ਪੁਲਿਸ ਮੁਕਾਬਲਿਆਂ ਤੇ ਸੈਂਕੜੇ ਲਾਵਾਰਿਸ ਲਾਸ਼ਾਂ ਦੇ ਸੰਸਕਾਰ ਦੇ ਪਿੱਛੇ ਦੀ ਸੱਚਾਈ ਦਾ ਪਰਦਾਫਾਸ਼ ਕੀਤਾ ਸੀ। ਇੱਕ ਬਿਆਨ ਵਿੱਚ ਇਆਲੀ ਨੇ ਕਿਹਾ ਕਿ ਉਹਨਾਂ ਦੇ ਦਿਲ ਦੀ ਇਹ ਇੱਛਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਉਹਨਾਂ ਦੇ ਦਾਖਾ ਹਲਕੇ ਤੋਂ ਲੜਨੀਆਂ ਚਾਹੀਦੀਆਂ ਨੇ, ਜਿਸ ਨੂੰ ਉਹਨਾਂ ਨੇ ਇਲਾਕੇ ਦੇ ਲੋਕਾਂ ਲਈ ਬਹੁਤ ਹੀ ਮਾਣ ਅਤੇ ਸਨਮਾਨ ਦੀ ਗੱਲ ਦੱਸਿਆ। ਮਨਪ੍ਰੀਤ ਸਿੰਘ ਇਆਲੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਬੀਬੀ ਖਾਲੜਾ ਨੂੰ ਸਿਰਫ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਲੋੜ ਹੈ, ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਦਾਖਾ ਦੀ ਸੰਗਤ ਅਤੇ ਪਾਰਟੀ ਵਰਕਰਾਂ ਵੱਲੋਂ ਲਈ ਜਾਵੇਗੀ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਪਾਰਟੀ ਕੇਡਰ ਅਤੇ ਹਲਕੇ ਦੇ ਲੋਕ ਉਹਨਾਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਕੇਂਦਰ ਸਰਕਾਰ ਵਿੱਚ ਪੰਜਾਬ ਦਾ ਇੱਕੋ ਇੱਕ ਚਿਹਰਾ ਰਹੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਕਾਰਜਕਾਲ ਪਿਛਲੇ ਦਿਨੀ ਖਤਮ ਹੋ ਗਿਆ ਅਤੇ ਰਾਸ਼ਟਰਪਤੀ ਨੇ ਉਹਨਾਂ ਦਾ ਅਸਤੀਫਾ ਰਸਮੀ ਤੌਰ ਤੇ ਪ੍ਰਵਾਨ ਕਰ ਲਿਆ। ਹਾਲਾਂਕਿ ਇਸ ਅਸਤੀਫੇ ਦੀ ਚਰਚਾ ਪਹਿਲਾਂ ਤੋਂ ਹੀ ਚੱਲ ਰਹੀ ਸੀ। ਖੁਦ ਰਵਨੀਤ ਬਿੱਟੂ ਨੇ ਵੀ ਕਈ ਵਾਰ ਵੱਖ ਵੱਖ ਬਿਆਨਾਂ ਵਿੱਚ ਇਹ ਇਸ਼ਾਰਾ ਕੀਤਾ ਸੀ ਕਿ ਉਹ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋਣ ਦੇ ਚਾਹਵਾਨ ਹੈ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੂਹਰੇ ਵੀ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਹੁਣ ਅਸਤੀਫਾ ਦੇਣ ਤੋਂ ਬਾਅਦ ਅਤੇ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਰਵਨੀਤ ਬਿੱਟੂ ਦਾ ਪੰਜਾਬ ਵਿੱਚ ਹੋਰ ਸਰਗਰਮ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਚਰਚਾ ਇਹ ਵੀ ਚੱਲ ਰਹੀ ਹੈ ਕਿ ਹੁਣ ਰਵਨੀਤ ਬਿੱਟੂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇ ਸਾਲ ਯਾਨੀ ਕਿ ਸਾਲ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਰਵਨੀਤ ਬਿੱਟੂ ਨੂੰ ਲੁਧਿਆਣਾ ਜ਼ਿਲ੍ਹੇ ਦੀ ਕਿਸੇ ਸ਼ਹਿਰੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਤਾਂ ਜੋ ਆਸ ਪਾਸ ਦੇ ਪੂਰੇ ਖੇਤਰ ਦੇ ਸਿਆਸੀ ਮਾਹੌਲ ਨੂੰ ਪਾਰਟੀ ਦੇ ਹੱਕ ਵਿੱਚ ਕੀਤਾ ਜਾ ਸਕੇ। ਰਵਨੀਤ ਬਿੱਟੂ ਦੇ ਅਸਤੀਫੇ ਤੋਂ ਬਾਅਦ ਹੁਣ ਦਿੱਲੀ ਦੇ ਸਿਆਸੀ ਗਲਿਆਰਿਆਂ ਵਿੱਚ ਨਵੇਂ ਚਿਹਰਿਆਂ ਨੂੰ ਲੈ ਕੇ ਚਰਚਾ ਵੀ ਤੇਜ਼ ਹੋ ਗਈ ਹੈ। ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਰਵਨੀਤ ਬਿੱਟੂ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੇ ਕਿਸੇ ਆਗੂ ਨੂੰ ਮੰਤਰੀ ਮੰਡਲ ਵਿੱਚ ਜੋ ਜਗ੍ਹਾ ਦਿੱਤੀ ਜਾਣੀ ਹੈ ਉਸ ਬਾਰੇ ਵੀ ਗੱਲ ਹੋ ਰਹੀ ਹੈ। ਪੰਜਾਬ ਦੀ ਸਿਆਸਤ ਵਿੱਚ ਖਾਸ ਕਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੈਂਠ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਪੰਜਾਬ ਤੋਂ ਕਿਸੇ ਨਵੇਂ ਚਿਹਰੇ ਨੂੰ ਵੀ ਮੰਤਰੀ ਬਣਾ ਸਕਦੀ ਹੈ। ਇਸ ਦੌੜ ਵਿੱਚ ਰਾਜ ਸਭਾ ਮੈਂਬਰ ਰਾਘਵ ਚੱਡਾ ਦੇ ਨਾਲ ਨਾਲ ਅੰਮ੍ਰਿਤਸਰ ਦੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਦੇ ਨਾਂ ਦੀ ਵੀ ਚਰਚਾ ਲਗਾਤਾਰ ਚੱਲ ਰਹੀ ਹੈ। ਪੰਜਾਬ ਵਿੱਚ ਮੌਸਮ ਦੇ ਤੁਹਾਨੂੰ ਹਾਲਾਤ ਦੱਸੀਏ ਤਾਂ ਲੋਕਾਂ ਨੂੰ ਗਰਮੀ ਤੋਂ ਥੋੜੀ ਜਿਹੀ ਰਾਹਤ ਜ਼ਰੂਰ ਮਿਲੀ ਹੈ। ਪਿਛਲੇ 2-3 ਦਿਨਾਂ ਤੋਂ ਮੌਸਮ ਲਗਾਤਾਰ ਬਦਲਵਾਈ ਅਤੇ ਮੀਂਹ ਵਾਲਾ ਬਣਿਆ ਹੋਇਆ। ਐਤਵਾਰ ਨੂੰ ਜ਼ਰੂਰ ਕਾਫੀ ਥਾਂ ਧੁੱਪ ਨਿਕਲੀ ਰਹੀ ਸੀ ਪਰ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਬਦਲਵਾਈ ਅਤੇ ਹਲਕੇ ਤੋਂ ਦਰਮਿਆਨਾ ਮੀਂਹ ਰੁਕ ਰੁਕ ਕੇ ਪੈ ਰਿਹਾ ਹੈ। ਹਾਲਾਂਕਿ ਭਰਵਾਂ ਮੀਂਹ ਹੁਣ ਤੱਕ ਵੀ ਇਸ ਬਰਸਾਤ ਰੋਦਾ ਨਹੀਂ ਵੇਖਿਆ ਗਿਆ ਪਰ ਮੀਂਹ ਜ਼ਰੂਰ ਪੈਣ ਲੱਗੇ ਨੇ। ਬਦਲਵਾਈ ਦਾ ਆਲਮ ਜ਼ਰੂਰ ਬਣ ਰਿਹਾ ਹੈ ਅਤੇ ਲੋਕਾਂ ਨੂੰ ਤੇਜ਼ ਤਰਾਰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦਰਮਿਆਨ ਪੰਜਾਬ ਦੇ ਜਿਹੜੇ ਇਲਾਕੇ ਦਰਿਆਵਾਂ ਕੰਢੇ ਵਸਦੇ ਨੇ ਉੱਥੇ ਲੋਕਾਂ ਵਿੱਚ ਸਹਿਮ ਜ਼ਰੂਰ ਵੇਖਿਆ ਜਾ ਰਿਹਾ ਹੈ। ਖਾਸ ਕਰ ਰਾਵੀ ਦਰਿਆ ਦੇ ਆਲੇ ਦੁਆਲੇ ਵਸਦੇ ਪਿੰਡਾਂ ਵਿੱਚ ਕਾਫੀ ਸਹਿਮ ਹੈ ਕਿਉਂਕਿ ਪਾਣੀ ਦਾ ਪੱਧਰ ਵਧਿਆ ਹੈ। ਪਿੱਛੋਂ ਹੀ ਪਾਣੀ ਵਧੀ ਹੋਈ ਮਾਤਰਾ ਵਿੱਚ ਆ ਰਿਹਾ ਹੈ ਤੇ ਕਈ ਥਾਵਾਂ ਉੱਤੇ ਬੰਨ ਕਮਜ਼ੋਰ ਹੋਣ ਦੀਆਂ ਵੀ ਸੂਚਨਾਵਾਂ ਮਿਲੀਆਂ ਨੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਅੱਜ ਦਾ ਦਿਨ ਪਾਰਲੀਮੈਂਟ ਵਿੱਚ ਕਾਫੀ ਅਹਿਮ ਹੋਵੇਗਾ ਕਿਉਂਕਿ ਪੇਪਰ ਲੀਕ ਰੋਕੂ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਅੱਜ ਇਸ ਉੱਪਰ ਚਰਚਾ ਹੋਣੀ ਹੈ। ਸਪੀਕਰ ਓਮ ਬਿਰਲਾ ਦੀ ਪਹਿਲ ਨਾਲ ਬਿੱਲ ਉੱਤੇ ਚਰਚਾ ਲਈ ਦੋਵੇਂ ਧਿਰਾਂ ਯਾਨੀ ਕਿ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਤਿਆਰ ਹੋ ਗਏ। ਸੰਗਰੂਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਉੱਤੇ ਦੋ ਨੌਜਵਾਨਾਂ ਨੇ ਪੈਟਰੋਲ ਬੰਬ ਸੁੱਟਿਆ ਜਿਸ ਨਾਲ ਇਮਾਰਤ ਨੂੰ ਥੋੜਾ ਜਿਹਾ ਨੁਕਸਾਨ ਪਹੁੰਚਿਆ ਹੈ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪੁਲਿਸ ਨੇ ਦੋ ਜਣਿਆਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਲੁਧਿਆਣਾ ਵਿਖੇ ਚੰਡੀਗੜ੍ਹ ਰੋਡ ਉੱਤੇ ਜਾਪਾਨ ਦੀ ਆਈਚੀ ਸਟੀਲ ਦੀ ਭਾਈਵਾਲੀ ਨਾਲ ਵਰਤਮਾਨ ਸਪੈਸ਼ਲ ਸਟੀਲਸ ਵੱਲੋਂ 1116 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਦਾ ਆਪਣੀ ਕਿਸਮ ਦਾ ਪਹਿਲਾ ਫੋਰਜਿੰਗ ਅਤੇ ਮਸ਼ੀਨਿੰਗ ਯੂਨਿਟ ਲਾਇਆ ਜਾ ਰਿਹਾ ਹੈ। ਇਸ ਦਾ ਦਰਿਆਵਾਂ ਤੋਂ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ। ਦਾਅਵਾ ਕੀਤਾ ਜਾ ਰਿਹਾ ਕਿ ਇਸ ਨਾਲ 500 ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਮਿਲੇਗਾ। 8
5: ਪਹਿਰਾਂ ਤੱਕ ਉਹਦੀ ਠੰਡੀ ਰਾਤ ਤੋਂ ਲੈ ਕੇ
4: ਦੇਸ਼ ਦੀ ਸਭ ਤੋਂ ਉੱਪਰਲੀ ਅਦਾਲਤ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਸ਼ਾਂਤਮਈ ਵਿਰੋਧ ਨਾਗਰਿਕਾਂ ਦਾ ਹੱਕ ਹੈ, ਅੰਦੋਲਨ ਅਤੇ ਪੁਲਿਸ ਲਾਠੀ ਚਾਰਜ ਸਹੀ ਨਹੀਂ ਅਤੇ ਮੈਂ ਕਿਹਾ ਤੇਰੇ ਪੂਰੇ ਦੇਸ਼ ਲਈ ਇਸ ਸੰਬੰਧੀ ਇੱਕ ਬਰਾਬਰ ਪ੍ਰੋਟੋਕੋਲ ਲਾਗੂ ਹੋਣਾ ਅਪਲਾਈਸਸ ਚਾਹੀਦਾ
5: ਸੀ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰਾਪਰਟੀ ਵਾਸਤੇ ਅਪਲਾਈਸਸ ਲੱਭ ਰਹੇ ਸੀ ਤਾਂ
4: ਆਸਟ੍ਰੇਲੀਆ ਦੇ ਐਡੀਲੇਡ ਵਿੱਚ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਇਮਾਰਤ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਜਿਸ ਵਿੱਚ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ ਜਦਕਿ ਚਾਰ ਪਾਵਨ ਸਰੂਪਾਂ ਦੇ ਵੀ ਅਗਨ ਭੇਟ ਹੋਣ ਦੀ ਸੂਚਨਾ ਆਈ ਸੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਅੱਗ ਲੱਗਣ ਦੀ ਘਟਨਾ ਸੰਬੰਧੀ ਰਿਪੋਰਟ ਤਲਬ ਕੀਤੀ ਹੈ ਤਾਂ ਜੋ ਇਸ ਪਿੱਛੇ ਜੇਕਰ ਕੋਈ ਲਾਪਰਵਾਹੀ ਹੋਈ ਹੈ ਤਾਂ ਉਸ ਦਾ ਪਤਾ ਲਾਇਆ ਜਾ ਸਕੇ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿਖੇ ਫੁੱਲਾਂ ਦੀ ਵਿਸ਼ਵ ਪੱਧਰੀ ਮੰਡੀ ਬਣਾਉਣ ਸੰਬੰਧੀ ਚਰਚਾ ਕੀਤੀ ਜਾ ਰਹੀ ਹੈ ਅਤੇ ਖੇਡਾਂ ਦੇ ਖੇਤਰ ਵਿੱਚ ਭਾਰਤ ਨੂੰ ਵੱਡੀ ਪ੍ਰਾਪਤੀ ਹੋਈ ਹੈ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਭਾਰਤ ਦੀ ਈਸ਼ਾ ਨੇ ਸੋਨੇ ਦਾ ਤਗਮਾ ਜਿੱਤਿਆ ਜਦਕਿ ਕਾਮਨਵੈਲਥ ਖੇਡਾਂ ਵਿੱਚ ਮੀਰਾਬਾਈ ਚਾਨੂ ਨੇ ਭਾਰ ਚੁੱਕਣ ਵਿੱਚ ਭਾਰਤ ਨੂੰ ਸੋਨੇ ਦਾ ਮੈਡਲ ਦਵਾਇਆ ਇਹ ਸੀ ਅੱਜ ਦੇ ਖਬਰਾਂ ਦਾ ਬੁਲੇਟਿਨ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਧੰਨਵਾਦ ਥੈਂਕ ਯੂ ਸੋ ਮਚ

0: ਡ੍ਰੀਮ ਹੋਮ ਅਪਲਾਈਂਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਂਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: Rushmeet Kaur at 647-539-4499.

ਬਿਲਕੁਲ ਜੀ, ਤੇ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਤੇ ਮੈਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਰੇਡੀਓ ਉਡਾਣ, ਤੁਹਾਡਾ ਹੋਸਟ ਸਰਬਜੀਤ ਸਿੰਘ। ਮੈਨੂੰ ਪਤਾ ਕਨਫਿਊਜ਼ਨ ਹੋਣੀ ਹੈ ਇੱਥੇ ਵੀ ਯਾਰ, ਮੰਡੇ ਵਾਲਾ ਦਿਨ ਹੈ ਵੀ ਸਰਬਜੀਤ ਕਿਵੇਂ ਆ ਗਿਆ, ਪ੍ਰਭ ਮੇਰਾ ਕਿੱਥੇ ਹੈ। ਪਰ ਅੱਜ ਬੜਾ ਹੀ ਸ਼ਾਨਦਾਰ ਅੱਜ ਗ੍ਰੈਂਡ ਓਪਨਿੰਗ ਹੋ ਰਹੀ ਹੈ, ਕਰਵਾਈ ਹੈ, ਅਤੇ ਇਸ ਟਾਈਮ ਮੌਕੇ 'ਤੇ ਵੀ ਮੌਜੂਦ ਹੈ ਇਸ ਟਾਈਮ ਪ੍ਰਭ, ਕਿਉਂਕਿ ਮਸਤਾਨੇ ਰੈਸਟੋਰੈਂਟ ਬ੍ਰੈਂਪਟਨ ਦੇ ਵਿੱਚ ਜੋ ਖੁੱਲ੍ਹਿਆ, ਅਤੇ ਬੜਾ ਹੀ ਸ਼ਾਨਦਾਰ ਸਪੈਸ਼ਲ ਲਾਏ ਹੋਏ ਨੇ। ਕਹਿੰਦੀ ਹੈ ਕਮਿਊਨਿਟੀ ਦੇ ਲਈ ਆਪਾਂ ਇੱਕ ਬੜਾ ਵੱਡਾ

ਸ਼ਾਨਦਾਰ ਉਪਰਾਲਾ ਜਿਹੜਾ ਅੱਜ ਚੱਲ ਰਿਹਾ $1 ਦੇ ਵਿੱਚ ਤੁਹਾਨੂੰ ਟਿੱਕੀ ਚਾਟ, $1 ਦੇ ਵਿੱਚ ਹੀ ਸਮੋਸਾ ਚਾਟ ਅਤੇ $1 ਦੇ ਵਿੱਚ ਚਾਟ ਪਾਪੜੀ, ਇਹ ਚੀਜ਼ਾਂ ਸਾਰੀਆਂ ਸਿਰਫ $1 ਦੇ ਵਿੱਚ ਔਫਰ ਹੋ ਰਹੀਆਂ ਨੇ, ਕਿਉਂਕਿ ਅੱਜ ਗ੍ਰੈਂਡ ਓਪਨਿੰਗ ਹੈ ਅਤੇ ਰੇਡੀਓ ਉਡਾਨ ਪ੍ਰਭ ਸੰਧੂ ਵੀ ਉੱਥੇ ਹੈ। ਤੁਸੀਂ ਵੀ ਨੇੜੇ ਤੇੜੇ ਹੋ, ਸਪੈਸ਼ਲ ਕੋਈ ਲੈਣਾ ਚਾਹ ਰਹੇ ਹੋ, ਫੂਡ ਟਰਾਈ ਕਰਨਾ ਨਵਾਂ, ਸਪੋਰਟ ਕਰਨੀ ਬਣਦੀ ਹੈ ਅਤੇ 50% ਇੰਟਾਇਰ ਮੈਨਿਊ 'ਤੇ ਤੁਹਾਨੂੰ ਔਫ ਮਿਲ ਰਿਹਾ ਅੱਜ ਮਸਤਾਨੇ 'ਤੇ। ਜ਼ਰੂਰ ਤੁਸੀਂ ਪਹੁੰਚ ਸਕਦੇ ਹੋ 2 ਕੈਨੇਡੀ ਰੋਡ ਸਾਊਥ, ਕੈਨੇਡੀ ਅਤੇ ਕੁਈਨ ਇੰਟਰਸੈਕਸ਼ਨ ਦੇ ਨੇੜੇ। ਤੁਸੀਂ ਦੇਖੋਗੇ ਸ਼ੋਪਰ ਡਰੱਗ ਮਾਰਟ ਦੇ ਬਿਲਕੁਲ ਓਪੋਜ਼ਿਟ ਟੈਂਟ ਲੱਗਾ, ਮਸਤਾਨੇ ਦਾ ਸਾਈਨ ਤੁਹਾਨੂੰ ਦਿਸੇਗਾ, DJ ਚੱਲ ਰਿਹਾ ਉੱਥੇ ਅਤੇ ਸਪੈਸ਼ਲ ਪ੍ਰਾਈਜ਼ ਦੀਆਂ ਚੀਜ਼ਾਂ ਮਿਲ ਰਹੀਆਂ ਨੇ ਤੁਹਾਨੂੰ। ਨਾਲੇ ਜਾਓ ਪਹੁੰਚੋ, ਚਾਹ, ਪਕੌੜੇ, ਗੁਲਾਬ ਜਾਮਣ ਤੁਹਾਨੂੰ ਇਨ ਹਾਊਸ, ਇੱਕ ਟੋਕਨ ਆਫ ਲਵ ਜਿਵੇਂ ਪਰੋਸਿਆ ਜਾ ਰਿਹਾ, ਖਵਾਇਆ ਜਾ ਰਿਹਾ। ਅਤੇ ਨਾਲ ਦੀ ਨਾਲ ਆਪਾਂ ਲਾਈਨ 'ਤੇ ਵੀ ਚੱਲਦੇ ਹਾਂ, ਦੇਖਦੇ ਹਾਂ ਕੀ ਧੁੰਮਾਂ ਪੈ ਰਹੀਆਂ ਨੇ ਅੱਜ ਮਸਤਾਨੇ ਰੈਸਟੋਰੈਂਟ ਦੇ ਵਿੱਚ।

905-673-3337 ਸਟੂਡੀਓ ਦਾ ਨੰਬਰ ਹੈ 905-673-3337 ਤੇ ਨਾਲ ਦੀ ਨਾਲ ਤੁਸੀਂ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਹੋ ਤੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਸਾਡੇ ਵਨ ਐਂਡ ਫੇਵਰੇਟ ਗੁਰਜੀਤ ਸੂਰੀ ਜੀ ਨਾਲ। ਇੰਸ਼ੋਰੈਂਸ ਕੋਈ ਵੀ ਹੋਵੇ, RESP RRSP ਤੇ ਤੁਸੀਂ ਜ਼ਰੂਰ ਗੱਲਬਾਤ ਕਰੋ ਗੁਰਜੀਤ ਸੂਰੀ ਜੀ ਨਾਲ। ਤੇ ਕੰਟੈਕਟ ਨੰਬਰ ਜ਼ਰੂਰ ਆਪਾਂ ਦੱਸ ਦਈਏ 416-627-3111 ਗੁਰਜੀਤ ਸੂਰੀ ਜੀ ਫਾਈਨੈਂਸ਼ੀਅਲ ਐਡਵਾਈਜ਼ਰ। ਤੇ ਨਾਲ ਦੀ ਨਾਲ ਇੱਕ ਹੋਰ ਮੈਸੇਜ ਵੀ ਦੇਣਾ ਬੜਾ ਜ਼ਰੂਰੀ ਹੈ ਤੇ ਉਹ ਮੈਸੇਜ ਹੈ ਯੂਨੀ ਗਲੋਬਲ ਐਡਵਾਈਜ਼ਰੀ ਦਾ। ਤੁਸੀਂ ਅਗਰ ਆਪਣਾ ਕਰੀਅਰ ਚੇਂਜ ਕਰਨਾ ਚਾਹ ਰਹੇ ਹੋ, ਵਧੀਆ ਪੈਸੇ ਬਣਾਉਣਾ ਚਾਹ ਰਹੇ ਹੋ ਅਤੇ ਸੋਚ ਰਹੇ ਯਾਰ ਸਟੱਡੀ ਕੀਤੀ ਜਾਵੇ ਅਤੇ ਕੀ ਗੌਰਮੈਂਟ ਵੱਲੋਂ ਗ੍ਰਾਂਟ ਜਾਂ ਲੋਨ ਦੇ ਤੌਰ 'ਤੇ ਸਾਨੂੰ ਕੁਛ ਮਿਲ ਸਕਦਾ, ਤਾਂ ਜ਼ਰੂਰ ਤੁਸੀਂ ਇੱਕ ਵਾਰੀ ਗੱਲ ਕਰੋ ਸਾਰਾਂਸ਼ ਦੇ ਨਾਲ, ਜੋ ਕਿ ਬੜੇ ਲੰਬੇ ਸਮੇਂ ਤੋਂ 8 ਸਾਲਾਂ ਤੋਂ ਇਹ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ ਅਤੇ ਤੁਹਾਡੀ ਵੀ ਹੈਲਪ ਕਰਨਗੇ। ਤੁਸੀਂ ਜ਼ਰੂਰ ਆਪਣੀ ਫਾਈਲ ਲੈ ਕੇ ਪਹੁੰਚੋ, ਪਰ ਕੰਡੀਸ਼ਨ ਤੁਹਾਡੀ ਇਨਕਮ 70,000 ਤੋਂ ਫੈਮਿਲੀ ਇਨਕਮ ਦੀ ਘੱਟ ਹੋਣੀ ਚਾਹੀਦੀ ਹੈ ਅਤੇ ਦੇਖਿਓ ਫਿਰ ਕਿਵੇਂ ਤੁਹਾਡੀ ਹੈਲਪ ਕਰਦੇ। ਲੋਕੇਟਡ ਨੇ 218 ਐਕਸਪੋਰਟ ਬੁਲੇਵਰਡ ਇਨ ਮਿਸੀਸਾਗਾ ਅਤੇ ਨੰਬਰ ਹੈ 437-264-3175 437-264-3175 437-264-3175 ਤੇ।

0: ਚਲਦੇ ਹਾਂ ਜੀ ਕਾਲ ਦੇ ਵੱਲ ਜੀ। ਮਾਇਕ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਆਪ ਜੀ ਤੇ ਬੜੀ ਕਿਰਪਾ ਜੀ, ਬੜੇ ਪਰਮਾਤਮਾ ਦੀ ਕਿਰਪਾ ਜੀ। ਗਾਣਾ ਲਓ ਪੰਜਾਬੀ ਰਕਾਨੇ, ਪੰਜਾਬੀ ਰਕਾਨੇ ਨੀ ਜਵਾਨੇ, ਪੰਜਾਬ ਦੀ ਗਰਾਸ ਨਾਲ ਲਾ ਦਿਓ
0: ਪੰਜਾਬੀ ਜਵਾਨੇ
1: ਮੇਰੇ ਉਸਤਾਦ ਹੈਗੇ ਆ, ਕਲੋਜ਼ ਟੂ ਉਹ 19 ਇਅਰਸ ਓਲਡ ਆ, ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ, ਉਹਨਾਂ ਨੇ ਇਹ ਡੈਡੀਕੇਟ ਕਰ ਰਹੇ ਜੀ ਗਾਣਾ।
0: ਅੱਛਾ ਜੀ, ਜਰੂਰ ਲਾ ਦਿੰਦੇ ਸਰ, ਜਰੂਰ ਲਾ ਦਿੰਦੇ।
1: ਥੈਂਕ ਯੂ,
0: ਬਹੁਤ ਧੰਨਵਾਦ ਜੀ ਸਰ, ਥੈਂਕ ਯੂ ਸੋ ਮਚ। ਤੇ ਪ੍ਰੋਗਰਾਮ ਰੇਡੀਓ ਉਡਾਨ ਤੇ ਪ੍ਰਭ ਬਾਈ ਦੀ ਵੇਟ ਹੋ ਰਹੀ ਹੈ, ਪ੍ਰਭ ਬਾਈ ਸਾਡੇ ਕਿੱਥੇ ਰਹਿ ਗਏ ਆ, ਤੇ ਗੱਲਬਾਤ ਕਰਦੇ ਆ ਪ੍ਰਭ ਬਾਈ ਦੇ ਨਾਲ ਤੇ ਦੇਖਦੇ ਆ ਫਿਰ ਕੀ ਗਹਿਮੋ ਗਹਿਮੀ ਚੱਲ ਰਹੀ ਹੈ, ਕੀ ਰੌਣਕਾਂ ਲੱਗੀਆਂ ਹੋਈਆਂ ਨੇ। ਮਸਤਾਨੇ ਬੜਾ ਹੀ ਸ਼ਾਨਦਾਰ ਰੈਸਟੋਰੈਂਟ ਆ ਯਾਰ, ਮੈਂ ਆਪ ਉੱਥੇ ਗਿਆ, ਮੈਂ ਉੱਥੇ ਚਾਟ ਪਾਪੜੀ ਖਾ ਕੇ ਆਇਆ ਤੇ ਨਾਲੇ ਬੱਤੇ ਵਾਲਾ ਸੋਡਾ, ਇਹ ਪਤਾ ਮਾਡਰਨ ਸਟਾਈਲ ਦਾ, ਐਂ ਅੰਗੂਠੇ ਪਾਉਣ ਦੀ ਲੋੜ ਨਹੀਂ, ਢੱਕਣ ਦੇ ਉੱਪਰ ਤੁਹਾਨੂੰ ਆਲਰੇਡੀ ਪਲਾਸਟਿਕ ਦਾ ਇੱਕ ਬਟਨ ਜਿਹਾ ਬਣਿਆ, ਤੁਸੀਂ ਜ਼ੋਰ ਦੀ ਦੱਬਣਾ, ਆਵਾਜ਼ ਉੱਦਾਂ ਦੀ ਹੋਈ ਆਉਣੀ ਹੈ ਇੱਦਾਂ ਜਿਵੇਂ ਖੁੱਲ੍ਹਦਾ ਨਾ ਬੱਤੇ ਵਾਲਾ ਸੋਡਾ, ਅਤੇ ਉੱਦਾਂ ਦੀ ਆਵਾਜ਼ ਹੀ ਆਉਣੀ ਅਤੇ ਸਵਾਦ ਆਏ ਹਾਏ ਹਾਏ ਨਜ਼ਾਰੇ ਵਾਲਾ। ਅਤੇ ਤੁਸੀਂ ਵੀ ਜ਼ਰੂਰ ਪਹੁੰਚੋ ਮਸਤਾਨੇ, ਅਤੇ ਨਾਲ ਦੀ ਨਾਲ ਇੱਕ ਬੜਾ ਹੀ ਸ਼ਾਨਦਾਰ ਡਰਾਅ ਵੀ ਨਿਕਲ ਰਿਹਾ, ਤੁਸੀਂ ਜਾਓ ਪਹੁੰਚੋ ਉੱਥੇ ਅਤੇ ਜਾ ਕੇ ਤੁਸੀਂ ਮਸਤਾਨੇ ਲਾਈਕ ਫੋਲੋ ਕਰੋ, ਅਤੇ ਨਾਲ ਦੀ ਨਾਲ ਤੁਸੀਂ ਡਰਾਅ ਦੇ ਵਿੱਚ ਵੀ ਸ਼ਾਮਿਲ ਹੋ ਸਕਦੇ ਹੋ, ਅਤੇ ਟੀ ਵੀ ਹੋਰ ਪਤਾ ਹੀ ਨਹੀਂ ਕਿੰਨਾ ਕੁਛ ਇਨਾਮ ਮਿਲ ਰਹੇ ਆ, ਹੁਣੇ ਕੱਢਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਹੀ, ਅਤੇ ਮਸਤਾਨੇ ਰੈਸਟੋਰੈਂਟ ਦੇ ਅਤੇ ਜੁੜ ਗਿਆ ਪ੍ਰਭ ਬਾਈ ਵੀ ਨਾਲ ਜੀ। ਪ੍ਰਭ ਵੀਰ ਵੈਲਕਮ ਤੁਹਾਡਾ ਤੁਹਾਡੇ ਆਪਣੇ ਸ਼ੋਅ ਤੇ। ਹੈਲੋ ਪ੍ਰਭ ਵੀਰੇ, ਆਵਾਜ਼ ਨਹੀਂ ਆ ਰਹੀ ਪਰ ਕੋਈ ਚੱਕਰ ਨਹੀਂ, ਪ੍ਰੋਗਰਾਮ ਰੇਡੀਓ ਉਡਾਨ ਦੇਖਦੇ ਹਾਂ ਜਦੋਂ ਵੀ ਆਵਾਜ਼ ਕਨੈਕਟ ਹੁੰਦੀ ਹੈ ਤੇ ਫਿਰ ਆਪਾਂ ਗੱਲ ਕਰਦੇ ਹਾਂ ਪ੍ਰਭ ਦੇ ਨਾਲ, ਲਾਈਨ ਜੁੜੀ ਹੋਈ ਹੈ। ਪ੍ਰਭ ਆ ਰਹੀ ਹੈ ਆਵਾਜ਼
1: ਜੀ? ਬਿਲਕੁਲ, ਥੈਂਕ ਯੂ ਸੋ ਮਚ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਵੀਰੇ?
0: ਐ ਟਣਾ ਟਨ,
1: ਕੀ ਬਾਤ ਆ, ਬਿਲਕੁਲ। ਸੋ ਜਿਸ ਤਰ੍ਹਾਂ ਤੁਸੀਂ ਗੱਲਬਾਤ ਕਰ ਰਹੇ ਸੀ, ਸੋ ਅਸੀਂ ਪਹੁੰਚੇ ਹੋਏ ਹਾਂ ਜੀ 2 ਕੈਨੇਡੀ ਰੋਡ ਸਾਊਥ ਮਸਤਾਨੇ ਕੈਫੇ ਐਂਡ ਕਿਚਨ ਤੇ। ਜਿੱਦਾਂ ਆਪਣੀ ਪਹਿਲਾਂ ਗੱਲਬਾਤ ਹੋਈ ਸੀ, ਬਹੁਤ ਸਾਰੇ ਪਰਿਵਾਰ, ਬਹੁਤ ਸਾਰੀਆਂ ਫੈਮਿਲੀਆਂ, ਗ੍ਰੈਂਡ ਓਪਨਿੰਗ ਹੋ ਰਹੀ ਹੈ ਜੀ, ਅੱਜ ਹੋ ਚੁੱਕੀ ਆ ਮਸਤਾਨੇ ਕੈਫੇ ਐਂਡ ਕਿਚਨ ਦੀ। ਤੁਸੀਂ 10 ਵਜੇ ਤੱਕ, ਅੱਜ ਅਜੇ ਵੀ ਤੁਸੀਂ ਜੇ $1 ਵਾਲੀ ਡੀਲ ਚੱਕਣੀ ਆ, ਜੇ $1 ਚ ਟਿੱਕੀ ਛੋਲੇ ਖਾਣੇ ਆ, ਕੋਲਡ ਡਰਿੰਕਸ ਆ, ਗੋਲੀ ਵਾਲਾ ਬੱਤਾ ਆ, ਗੁਲਾਬ ਜਾਮਣੇ ਆ, ਖਤਮ ਹੋਣ ਤੋਂ ਪਹਿਲਾਂ ਪਹਿਲਾਂ ਛੇਤੀ ਆ ਜਾਓ ਕਿਉਂਕਿ ਬਹੁਤ ਸਾਰੇ ਇਨਾਮ ਤੁਹਾਡਾ ਵੇਟ ਕਰ ਰਿਹਾ। ਇੱਕ ਤੁਸੀਂ ਇੱਕ ਮੈਂ ਸਟੋਰੀ ਸ਼ੇਅਰ ਕੀਤੀ ਆ ਰੇਡੀਓ ਉਡਾਨ ਇੰਸਟਾਗ੍ਰਾਮ ਤੇ ਸਰਬ, ਔਰ ਮੈਂ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਉਸ ਸਟੋਰੀ ਦੇ ਉੱਪਰ ਮਸਤਾਨੇ ਕੈਫੇ ਐਂਡ ਕਿਚਨ ਦਾ ਪੇਜ ਫੋਲੋ ਕਰਨਾ, ਉੱਥੇ ਤੁਸੀਂ ਰੇਡੀਓ ਉਡਾਨ ਦਾ ਮੈਸੇਜ ਕਰ ਦਿਓ ਤੇ ਤੁਸੀਂ ਜਿੱਤ ਸਕਦੇ ਹੋ ਬਹੁਤ ਸਾਰੇ ਇਨਾਮ। ਸੋ ਪੰਜਾਬੀ ਤੁਸੀਂ ਲਹਿਰਾਂ ਦੇ ਵਿੱਚ ਤੁਸੀਂ ਜੁੜੇ ਸੀ, ਹੁਣ ਤੁਸੀਂ ਰੇਡੀਓ ਉਡਾਨ ਦੇ ਨਾਲ ਜੁੜੇ ਹੋਏ ਹੋ, ਸੋ ਤੁਸੀਂ ਰੇਡੀਓ ਉਡਾਨ ਦੇ ਇੰਸਟਾਗ੍ਰਾਮ ਪੇਜ ਤੇ ਜਾ ਕੇ ਤੇ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਇੱਥੇ ਆਓ ਤੁਸੀਂ ਔਰ ਗ੍ਰੈਂਡ ਓਪਨਿੰਗ ਮਸਤਾਨੇ ਕੈਫੇ ਐਂਡ ਕਿਚਨ ਤੇ ਤੁਸੀਂ ਆ ਕੇ ਇੱਥੇ ਰੌਣਕ ਮੇਲਾ ਵੇਖੋ, ਬਹੁਤ ਸਾਰਾ।
0: ਕੀ ਬਾਤ ਹੈ ਤੇ ਪ੍ਰਭ
1: ਦੇਖੋ ਸਰਬ
0: ਜੀ ਜੀ, ਜਦੋਂ ਆਪਾਂ ਉਹ ਬੱਤੇ ਵਾਲਾ ਸੋਡਾ ਖੋਲਦੇ ਆ ਕਿੱਦਾਂ ਦੀ ਆਵਾਜ਼ ਆਉਂਦੀ ਹੈ?
1: ਹਾਂ ਉਹ ਤਾਂ ਫਿਰ ਉਹਨਾਂ ਨੇ ਠੰਡ ਪਾ, ਸੋ ਬਿਲਕੁਲ। ਔਰ ਸਰ ਇੱਕ ਵਾਰ ਤੁਸੀਂ ਵੀ ਮੈਸੇਜ ਦਿਓ ਕਿ ਅਜੇ ਵੀ 10 ਵਜੇ ਤੱਕ ਗ੍ਰੈਂਡ ਓਪਨਿੰਗ ਚੱਲ ਰਹੀ ਹੈ ਜੀ, ਤੁਸੀਂ ਆ ਕੇ ਫੂਡ ਦਾ ਆਨੰਦ ਲਓ, ਤੁਸੀਂ ਇੱਥੇ ਆ ਕੇ ਵਧੀਆ ਵਧੀਆ ਫੂਡ ਟੇਸਟ ਕਰ ਸਕਦੇ ਹੋ, ਨਾਲ ਦੀ ਨਾਲ ਤੁਸੀਂ ਸਕੈਨ ਕਰਕੇ ਇੱਥੇ ਆਪਣਾ ਮਸਤਾਨੇ ਦਾ ਪੇਜ ਫੋਲੋ ਕਰੋ, ਮੈਸੇਜ ਕਰੋ ਰੇਡੀਓ ਉਡਾਨ, ਤੇ ਤੁਸੀਂ 42 ਇੰਚ ਦਾ ਸਮਾਰਟ ਟੀਵੀ LG ਦਾ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਹੋਰ ਬਹੁਤ ਸਾਰੇ ਇਨਾਮ ਤੁਸੀਂ
0: ਆਪਣੇ ਘਰ ਲੈ ਕੇ ਜਾ ਸਕਦੇ। ਪਾਪੜੀ ਏਦਾਂ ਨੀ ਵੀ ਸਖਤ, ਬੜੀ ਪੋਲੀ ਜੀ ਆਰਾਮਦਾਰ, ਵਿੱਚ ਦਹੀਂ ਚਟਨੀ ਛੋਲੇ, ਉਹ ਆਪਣਾ ਕੀ ਕਹਿੰਦੇ ਆ ਲਾਲਾ ਚੁਕੰਦਰ, ਚੁਕੰਦਰ ਮੈਂ ਕਹਿੰਦਾ ਫਲੇਵਰ ਏਡਾ ਸ਼ਾਨਦਾਰ ਸੀ, ਹੁਣ ਫਿਰ ਦੁਬਾਰਾ ਯਾਦ ਕਰਕੇ ਮੂੰਹ ਚ ਪਾਣੀ ਆ ਰਿਹਾ।
1: ਬਹੁਤ ਸਾਰੀਆਂ ਫੈਮਿਲੀਆਂ ਪਰਿਵਾਰ ਅਜੇ ਵੀ ਆ ਰਿਹਾ, ਜੇ ਤੁਸੀਂ ਕਵੀਨ ਐਂਡ ਕਨੇਡੀ ਵਾਲੀ ਲੋਕੇਸ਼ਨ ਤੇ ਕਾਪਰ ਡਰੱਗ ਮਾਰਟ ਦੇ ਬਿਲਕੁਲ ਸਾਹਮਣੇ, ਔਰ ਤੁਸੀਂ $1 ਦੇ ਵਿੱਚ ਚਾਟ ਪਾਪੜੀ, $1 ਦੇ ਵਿੱਚ ਤੁਸੀਂ ਟਿੱਕੀ ਛੋਲੇ, ਫਿਰ ਗੋਲੀ ਵਾਲਾ ਬੱਤਾ ਬਿਲਕੁਲ ਫ੍ਰੀ, ਗੁਲਾਬ ਜਾਮਣ ਬਿਲਕੁਲ ਫ੍ਰੀ, ਗਰਮਾ ਗਰਮ ਪਕੌੜੇ ਬਿਲਕੁਲ ਫ੍ਰੀ ਔਰ ਬਹੁਤ ਸਾਰੇ ਇਨਾਮ ਤੁਸੀਂ ਜਿੱਤ ਸਕਦੇ ਹੋ। ਸੋ ਤੁਸੀਂ ਆਉਣਾ 9:30 ਤੇ ਅਸੀਂ ਲਾਈਵ ਹੋਵਾਂਗੇ ਤੇ ਇਨਾਮ ਸਾਰੇ ਕੱਢਾਂਗੇ, ਉਦੋਂ ਪਹਿਲਾਂ ਤੁਸੀਂ ਆ ਜਾਓ। ਜੇ ਤੁਸੀਂ ਕੁਈਨ ਕੈਨੇਡੀ ਦੀ ਲੋਕੇਸ਼ਨ ਦੇ ਆਸ ਪਾਸ ਹੋ ਤਾਂ ਮਸਾਨੇ ਕਿਚਨ ਐਂਡ ਕੈਫੇ, ਕੈਫੇ ਐਂਡ ਕਿਚਨ ਵੈਜੀਟੇਰੀਅਨ ਰੈਸਟੋਰੈਂਟ ਤੁਸੀਂ ਪਹੁੰਚਣਾ ਆ। ਰਾਈਟ ਨਾਓ ਤੁਸੀਂ ਪਹੁੰਚੋ ਤੇ ਰਾਈਟ ਨਾਓ ਫਿਰ ਆਪਾਂ ਇੱਥੇ ਤੁਹਾਨੂੰ ਇਨਾਮ ਕਢਾਉਣੇ ਆ। ਤੁਹਾਡੇ ਤੋਂ ਹੋ ਸਕਦਾ ਤੁਸੀਂ ਐਲ ਜੀ ਦਾ ਟੀਵੀ ਆਪਣੇ ਘਰੇ ਲੈ ਜਾਓ। ਸੋ ਕੁਈਨ ਐਂਡ ਕੈਨੇਡੀ ਦੀ ਬਿਲਕੁਲ ਇੰਟਰਸੈਕਸ਼ਨ ਤੇ ਸ਼ੋਪਰ ਡਰੱਗ ਮਾਰਟ ਦੇ ਆਪੋਜਿਟ 2 Kennedy Road ਸਾਊਥ ਮਸਤਾਨੇ ਕੈਫੇ ਐਂਡ ਕਿਚਨ, ਮਸਤਾਨੇ ਕੈਫੇ ਐਂਡ ਕਿਚਨ। ਰੇਡੀਓ ਉਡਾਨ ਇੰਸਟਾਗ੍ਰਾਮ ਤੇ ਤੁਸੀਂ ਇੱਕ ਸਟੋਰੀ ਵੇਖ ਲਓ, ਲਾਸਟ ਵਾਲੀ ਸਟੋਰੀ ਤੁਸੀਂ ਫੋਲੋ ਕਰੋ, ਉੱਥੇ ਰੇਡੀਓ ਉਡਾਨ ਮੈਸੇਜ ਕਰੋ ਤੇ ਬਸ ਤੁਸੀਂ ਜਿੱਤ ਸਕਦੇ ਹੋ ਬਹੁਤ ਸਾਰੇ ਇਨਾਮ ਜਿਹੜੇ ਹੁਣ ਤੋਂ 15 ਮਿੰਟ ਤੋਂ ਅਸੀਂ ਅਨਾਊਂਸ ਕਰਾਂਗੇ।
0: ਤੇ ਪ੍ਰਭ ਤੁਸੀਂ ਉਹ ਵੀ ਦੱਸੋ, ਰੇਡੀਓ ਉਡਾਨ ਜੇ ਆਪਾਂ ਲਿਖਣਾ ਹੋਵੇ, ਟਾਈਪ ਕਰਨਾ ਹੋਵੇ ਤੇ ਰੇਡੀਓ ਤਾਂ ਪਤਾ ਸਾਰਿਆਂ ਨੂੰ, ਉਡਾਨ ਦੇ ਕੀ ਸਪੈਲਿੰਗ ਹੋਣਗੇ?
1: UDAAN ਉਡਾਨ ਦੇ ਸਪੈਲਿੰਗ ਜੇ ਕਿਸੇ ਨੂੰ ਨਹੀਂ ਪਤਾ ਤੇ ਫਿਰ ਤਾਂ ਯਾਰ ਤੁਸੀਂ ਜ਼ਿੰਦਗੀ ਦੀ ਉਡਾਨ ਕਿੱਦਾਂ ਭਰੋ?
0: ਨਹੀਂ ਪਤਾ ਕੀ ਹੈ, ਹੁਣ ਜੇ ਅਸੀਂ ਜ਼ਿਆਦਾ ਉਡਾਨ ਭਰ ਲਈ ਤੇ ਫਿਰ ਸਾਡੇ 2 ਦੀ ਥਾਂ ਤੇ 3 ਇਹ ਵੀ ਹੋ ਸਕਦੇ
1: ਆ। ਹੁਣ ਦੇਖੋ ਜਿੰਨੇ ਵੀ ਪਰਿਵਾਰ ਸਾਨੂੰ ਸੁਣ ਰਹੇ ਆ, 15 ਮਿੰਟਾਂ 'ਚ ਪਹੁੰਚੋ ਜੇ ਤੁਸੀਂ ਇਨਾਮਾਂ ਦੇ ਹੱਕਦਾਰ ਹੋਣਾ ਆ, ਜਾਂ ਤੁਸੀਂ ਰਾਈਟ ਨਾਓ ਪਹੁੰਚ ਕੇ ਗ੍ਰੈਂਡ ਓਪਨਿੰਗ ਦਾ ਆਨੰਦ ਮਾਣੋ ਤੇ ਯਮੀ ਯਮੀ ਜਿਹਾ ਫੂਡ ਖਾਈਏ।
0: ਬਿਲਕੁਲ ਪ੍ਰਭ, ਯਮੀ ਯਮੀ ਫੂਡ ਦੇ ਨਾਲ ਨਾਲ ਮੈਨੂੰ ਯਾਦ ਆ ਵੀ ਜਦੇ ਲਾਈਵ ਆ ਕੇ ਗਾਣਾ ਗੀਤ ਸੰਗੀਤ ਮੈਂ ਹੁਣੇ ਜਦੋਂ ਆਇਆ ਸੁਣ ਕੇ ਆਇਆ, ਉੱਥੇ ਅਵੀ ਸੀ ਬਾਈ ਤੇ ਹੋਰ ਵੀ ਸੀਗੇ ਤੇ ਨਾਲ ਆ ਕੇ ਗਾਣੇ ਵੀ ਗਾ ਰਹੇ ਸੀ, ਪੂਰਾ ਐਂਡ ਮਾਹੌਲ ਪੂਰਾ ਵੇਵੀ ਵਾਲਾ ਕੰਮ ਹੋਇਆ ਪਿਆ।
1: ਡੀਜੇ ਸਨੀ ਨੇ, ਡੀਜੇ ਸਨੀ ਸ਼ਰਮਾ ਨੇ ਰੰਗ ਬੰਨਿਆ ਮੁਹੱਬਤ, ਤੁਸੀਂ ਦੇਖੋ ਕਿ ਟੌਪ ਦਾ ਡੀਜੇ। ਤੁਸੀਂ ਤੁਹਾਨੂੰ ਇੱਥੇ ਆ ਕੇ ਅੱਜ ਮਿਊਜ਼ਿਕ ਸੁਣ ਲਾ, ਲਾਈਵ ਮਿਊਜ਼ਿਕ ਤੁਸੀਂ ਮਸਤਾਨੇ ਤੇ ਆ ਜਾਓ। ਜਿੰਨੇ ਵੀ ਪਰਿਵਾਰ ਜਿੰਨੀਆਂ ਵੀ ਫੈਮਿਲੀ ਇਸ ਟਾਈਮ ਸੁਣ ਰਹੀਆਂ ਬਈ, ਤੁਸੀਂ ਪਹੁੰਚੋ, ਗੋਲੀ ਵਾਲਾ ਬੰਦਾ ਟਰਾਈ ਕਰਾਂਗੇ ਅੱਜ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਤੇ ਤੁਹਾਨੂੰ ਟਿੱਕੀ ਛੋਲੇ ਖਵਾਉਣੇ ਆ। ਤੇ ਪਹੁੰਚੋ ਤੁਸੀਂ ਮਸਤਾਨੇ ਕੈਫੇ ਐਂਡ ਕਿਚਨ, ਔਰ ਨਾਲ ਦੀ ਨਾਲ ਇਹਨਾਂ ਕੋਲ ਨਾ ਬਹੁਤ ਖੂਬਸੂਰਤ ਮੈਨਿਊ ਆ, ਤੁਸੀਂ ਅੱਜ ਆ ਜਾਓ, ਤੁਸੀਂ ਕੱਲ ਆ ਜਾਓ। 31 ਜੁਲਾਈ ਤੱਕ 50% ਆਫ, 50% 1, 2, 3, 10, 20, 30, 40 ਨੀ, 50% ਆਫ ਆ 10 ਵਾਲੀ ਚੀਜ਼ 5 ਚ ਤੇ 5 ਵਾਲੀ 2.5 ਚ ਤੇ 2.5 ਵਾਲੀ $1.25 ਚ। ਪਰ ਆਉਣਾ ਕਿੱਥੇ ਆ? ਮਸਤਾਨੇ ਕੈਫੇ ਐਂਡ ਕਿਚਨ, ਤੁਸੀਂ ਤੁਹਾਡੇ ਕੋਲ ਖੁੱਲਾ ਟਾਈਮ ਆ, 31 ਜੁਲਾਈ ਤੱਕ ਆ ਜਾਓ। ਪਰ ਹੁਣ ਤੁਸੀਂ ਆਓਗੇ ਤਾਂ ਟੀਵੀ ਜਿੱਤ ਸਕਦੇ ਹੋ, ਬਹੁਤ ਸਾਰੇ ਇਨਾਮ ਜਿੱਤ ਸਕਦੇ ਹੋ। ਹੁਣ ਆਉਣਾ ਤੇ ਤੁਸੀਂ ਕੈਨੇਡੀ ਐਂਡ ਕੁਈਨ ਦੇ ਇੰਟਰਸੈਕਸ਼ਨ ਸ਼ੋਪ ਡਰੱਗ ਮਾਰ ਦੇ ਬਿਲਕੁਲ ਸਾਹਮਣੇ 90 ਡਿਗਰੀ ਤੇ ਨਿਗਾਹ ਘੁਮਾ ਲੈਣੀ ਆ, ਟੈਂਟ ਲੱਗਿਆ, ਅਸੀਂ ਉੱਥੇ ਗੇੜੀਆਂ ਲਾ ਰਹੇ ਹਾਂ, ਤੁਸੀਂ ਵੀ ਆ ਜਾਓ। ਬਹੁਤ ਸਾਰੇ ਸਾਡੇ ਪਰਿਵਾਰਾਂ ਨਾਲ ਮੈਨੂੰ ਮੈਸੇਜ ਆਇਆ ਕਿ ਪ੍ਰਭ ਬਾਈ ਜੀ ਤੁਹਾਨੂੰ ਮਿਲਣਾ, ਆ ਜਾਓ ਬਾਈ ਮਿਲੋ, ਫਿਰ ਅਸੀਂ ਵੀ ਕੋਰਟ 'ਚ ਆ ਤੇ ਸਰਵ ਬਾਈ ਤੁਸੀਂ ਰੌਣਕ ਮੇਲਾ ਵੇ ਕੇ ਹੋ।
0: ਨਜ਼ਾਰੇ ਪੂਰੇ ਪ੍ਰਭ ਬਾਈ ਇਸ ਟਾਈਮ ਨਜ਼ਾਰੇ ਲੈ ਰਿਹਾ, ਖਾਣ ਦੇ ਵੀ ਤੇ ਮਿਊਜ਼ਿਕ ਵਾਲੇ ਵੀ ਤੇ ਐਨ ਬੱਲੇ ਬੱਲੇ ਹੋਏ ਪਈ ਉੱਥੇ।
1: ਬਾਈ ਖਾਣ ਵਾਲਾ ਤਾਂ ਮੈਂ ਤੁਹਾਨੂੰ ਦੱਸਦਾ, ਖਾਣ ਵਾਲਾ ਸਰ ਮੈਂ 2-3 ਦਿਨਾਂ ਦਾ ਕੋਟਾ ਅੱਜ ਪੂਰਾ ਕਰ ਲਿਆ ਜਿੰਨਾ ਅੱਜ ਮੈਂ ਖਾਧਾ। ਫੂਡ ਹੀ ਇੰਨਾ ਸਵਾਦ ਆ, ਇੰਨਾ ਦੇਖੋ ਸਾਰਾ ਕੁਛ ਇਨ ਹਾਊਸ ਰੈਡੀ ਹੁੰਦਾ, ਇੱਥੇ ਕੋਈ ਨੀ ਹੈਗਾ ਕਿ ਤੁਸੀਂ ਵਾਲਮਾਰਟ ਤੋਂ ਚੱਕ ਲਿਆਓ, ਪੁਰਾਣਾ ਫੂਡ ਚੱਕ ਲਿਆਓ, ਉਹੀ ਪਾਪਾ ਦੇ ਚਲੋ, ਬਿਲਕੁਲ ਫਰੈਸ਼ ਫੂਡ ਮਿਲਣਾ ਆ। ਔਰ ਇਹੀ ਆ ਮਸਤਾਨੇ ਦੀ ਖਾਸੀਅਤ ਕੀ ਆ ਕਿ ਇਨ ਹਾਊਸ ਫੂਡ ਬਣਨਾ, ਸਭ ਤੋਂ ਵੱਧ ਕੇ ਵੈਜੀਟੇਰੀਅਨ ਜਿਹੜੇ ਪਰਿਵਾਰ ਆ, ਵੈਜੀਟੇਰੀਅਨ ਫੈਮਿਲੀਆਂ ਬਾਈ, ਉਹਨਾਂ ਵਾਸਤੇ ਤਾਂ ਇਹ ਜਾਦੂ ਆ,
0: ਸੌਗਾਤ। ਤੇ ਇੱਕ ਚੀਜ਼ ਬਰਾਬਰ ਬਾਈ ਆਪਾਂ ਭੁੱਲ ਗਏ ਯਾਰ, ਮੈਨੂੰ ਹੁਣ ਦਿਮਾਗ ਚ ਆਈ ਹੈ, ਜੇ ਪਰਿਵਾਰ ਅੰਦਰ ਜਾਣਗੇ, ਅੰਦਰ ਐਂਟਰ ਕਰਨਗੇ ਤੇ ਸਾਹਮਣੇ ਚਮਕਦਾ ਕੀ ਲੱਗਾ ਸੱਜੇ ਹੱਥ?
1: ਇੱਥੇ ਰੱਖ, ਉਹ ਨੀ ਤੁਸੀਂ ਭੁੱਲੇ ਬਾਈ, ਤੁਸੀਂ ਆਉਣਾ ਇੱਥੇ ਇੱਕ ਯਾਦਗਾਰ ਵਾਸਤੇ ਫੋਟੋ ਬੂਥ ਲੱਗਿਆ ਹੋਇਆ, ਤੁਸੀਂ ਆਓ ਪਰਿਵਾਰ ਨਾਲ ਆਪਣੀਆਂ ਫੋਟੋਆਂ ਲਵੋ ਤੇ ਇੱਕ ਫੋਟੋ ਤੁਹਾਨੂੰ ਨਾਲ ਦੀ ਨਾਲ ਕੱਚ ਦਿਨੇ ਕੱਢ ਕੇ ਬਾਹਰ ਮਾਰਨੀ ਆ, ਤੁਸੀਂ ਜਾ ਕੇ ਮੜਾ ਕੇ ਆਪਣੇ ਘਰੇ ਲਾ ਲਓ। ਤੇ ਜੇ ਤੁਸੀਂ ਡਿਜੀਟਲ ਸੋਸ਼ਲ ਮੀਡੀਆ ਤੇ ਪੋਸਟ ਕਰਨੀ ਆ, ਉਹ ਵੀ ਨਾਲ ਦੀ ਨਾਲ ਤੁਸੀਂ ਬਾਹਰ ਸਕੈਨ ਫੋਨ ਕਰਨਾ ਤੇ ਨਾਲ ਦੀ ਨਾਲ ਫੋਟੋ ਤੁਹਾਡੇ ਫੋਨ ਦੇ ਵਿੱਚ ਠਾਹ ਕਰਕੇ ਆ ਜਾਣੀ ਆ ਤੇ ਮਸਤਾਨੇ ਤੇ ਤੁਸੀਂ ਪਹੁੰਚੋ ਤੇ ਆਨੰਦ ਲਓ। ਅਗਲੇ ਲਿੰਕ 'ਚ ਮਿਲਦੇ ਆ, ਤਦ ਤੱਕ ਪਰਿਵਾਰ ਨੂੰ ਦੱਸਦੇ ਨੇ ਕਿ ਹੁਣ ਤੋਂ ਸਿਰਫ 15 ਮਿੰਟ ਬਾਅਦ ਅਸੀਂ ਮਸਤਾਨੇ ਦੇ ਇੰਸਟਾਗ੍ਰਾਮ ਪੇਜ ਤੇ ਲਾਈਵ ਹੋਵਾਂਗੇ ਤੇ ਲਾਈਵ ਹੋ ਕੇ ਅਸੀਂ ਇਨਾਮ ਕੱਢਾਂਗੇ। ਜੇ ਤੁਸੀਂ ਇਨਾਮਾਂ ਦੇ ਹੱਕਦਾਰ ਬਣਨਾ ਆ, ਰੰਗਲੇ ਰੰਗਾਰ ਜਿਹੜੇ ਐਲ ਜੀ ਦਾ HD ਟੀਵੀ ਸਮਾਰਟ ਤੁਸੀਂ 42 ਇੰਚ ਦਾ ਆਪਣੇ ਘਰੇ ਲੈ ਕੇ ਜਾਣਾ ਨਾ, ਤੇ ਤੁਸੀਂ ਮੈਂ ਇੱਕ ਸਟੋਰੀ ਪਾਈ ਆ ਰੇਡੀਓ ਉਡਾਨ ਇੰਸਟਾਗ੍ਰਾਮ ਤੇ ਉੱਪਰ, ਉਹ ਸਟੋਰੀ ਤੇ ਜਾ ਕੇ ਤੁਸੀਂ ਫੋਲੋ ਕਰੋ ਤੇ ਫਿਰ ਆਪਣੇ ਬਹੁਤ ਸਾਰੇ ਨਾਮ ਆ, ਇੱਕ ਨਹੀਂ, ਤੁਸੀਂ ਦੇਖਿਆ ਕਿ ਪੂਰਾ ਪੂਰਾ ਟੇਬਲ ਭਰਿਆ ਹੋਇਆ।
0: ਬਿਲਕੁਲ ਬਿਲਕੁਲ,
1: ਨਾਮ ਤੁਸੀਂ ਪਹੁੰਚੋ ਜਲਦੀ ਜਲਦੀ ਮਸਤਾਨੇ ਕੁਈਨ ਕੈਨੇਡੀ ਤੇ ਰਾਈਟ ਨਾਓ, ਨਾਲੇ ਸਾਨੂੰ ਮਿਲੋ ਤੇ ਨਾਲੇ ਫਿਰ ਯਮੀ ਯਮੀ ਫੂਡ ਖਾਣੇ।
0: ਬਿਲਕੁਲ, ਤੇ ਨਾਲੇ ਇੱਕ ਗੱਲ ਹੋਰ, ਤੁਸੀਂ ਰੇਡੀਓ RADIO UDAAN ਰੇਡੀਓ ਉਡਾਨ ਲਾਈਕ ਫੋਲੋ ਕਰ ਲਓ, ਜਦੋਂ ਲਾਈਵ ਚੱਲਣਾ ਨਾ ਤੇ ਲਾਈਵ ਦੇ ਵਿੱਚ ਤੁਸੀਂ ਕਮੈਂਟ ਦੇ ਵਿੱਚ ਮਸਤਾਨੇ ਕਰੋਗੇ ਨਾ, ਜਿਹੜਾ ਵੀ ਕਮੈਂਟ ਮਸਤਾਨੇ ਕਰੇਗਾ ਉਹ ਕੀ ਪਤਾ ਉਹਦੇ ਵਿੱਚ ਲੱਕੀ ਵਿਨਰ ਹੋ ਸਕੇ, ਉਹ ਵੀ ਟੀਵੀ ਜਿੱਤ ਸਕੇ। ਇਹ ਵੀ ਤੁਹਾਡੇ ਲਈ ਇੱਕ ਬੜਾ ਸ਼ਾਨਦਾਰ ਮੌਕਾ ਜਦੋਂ ਲਾਈਵ ਹੋਣਾ ਅਤੇ ਕਮੈਂਟਾਂ ਦੇ ਵਿੱਚ ਮਸਤਾਨੇ ਤੁਸੀਂ ਜ਼ਰੂਰ ਲਿਖੋ। ਅਤੇ ਜਿਹੜੇ ਉੱਥੇ ਬਾਈ ਜੀ ਪਰਚੀਆਂ ਕੱਢਣੀਆਂ, ਡਰਾਅ ਕੱਢਣੇ ਆ, ਅਤੇ ਉਹਦੇ ਵਿੱਚੋਂ ਇਹ ਬੰਦੇ ਵੀ ਕੁਆਲੀਫਾਈ ਹੋਣੇ ਚਾਹੀਦੇ ਆ।
1: ਬਿਲਕੁਲ ਜੀ, ਸੋ ਅਗਲੇ ਲਿੰਕ 'ਚ ਮਿਲਦੇ ਹਾਂ ਆਪਾਂ। ਸੋ ਟੂ ਕੈਨੇਡੀ ਰੋਡ ਸਾਊਥ ਕੁਈਨ ਐਂਡ ਕੈਨੇਡੀ ਵਾਲਾ ਇੰਟਰਸੈਕਸ਼ਨ, ਮਸਤਾਨੇ ਕੈਫੇ ਐਂਡ ਕਿਚਨ, ਮਸਤਾਨੇ ਕੈਫੇ ਐਂਡ ਕਿਚਨ।

0: ਵਾਕਿਆ ਸ਼ਾਨਦਾਰ ਗੀਤ ਹੈ, ਸੁਣ ਕੇ ਐਡੀ ਮਿਠਾਸ ਇਨਸਾਨ ਦੇ ਵਿੱਚ ਭਰ ਜਾਂਦੀ ਹੈ ਵੀ ਵਾਕਈ ਹੀ ਬੜੀ ਮਿੱਠੀ ਆਵਾਜ਼, ਬੜੇ ਮਿੱਠਾ ਇਹਦੀਆਂ ਧੁਨਾਂ ਨੇ ਸਾਡੀ ਮੇਰੀ ਆਪਣੀ ਜ਼ਬਾਨ ਪੰਜਾਬੀ ਦੀ। ਅਤੇ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼। ਸਾਰਾਂਸ਼ ਜੀ ਵੈਲਕਮ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ। ਐਂਡ ਦੈਨ ਬੜਾ ਅੱਛਾ ਲੱਗਾ ਅੱਜ ਆਪ ਸ਼ੋਅ ਕਰ ਰਹੇ ਹੈ
0: ਜੀ। ਬਿਲਕੁਲ ਪ੍ਰਭ ਬਾਈ ਜੀ ਅੱਜ ਬਿਜ਼ੀ ਨਾਲ ਹੀ ਨੇ ਵੈਸੇ ਆਪਣੇ, ਉਹ ਵੀ ਆਨਲਾਈਨ ਲਾਈਨ ਦੇ ਉੱਤੇ, ਬਟ ਏਦਾਂ ਹੀ ਹੈ ਕਈ ਵਾਰ ਸਰਪ੍ਰਾਈਜ਼ ਵੀ ਵਧੀਆ ਹੁੰਦਾ।
1: ਬਿਲਕੁਲ ਜੀ ਬਿਲਕੁਲ ਸਹੀ ਕਹਾ, ਮੈਨੇ ਕਹਾ ਕਿ ਅਭੀ ਤੱਕ ਤਾਂ ਇੱਕ ਤਾਂ ਲਾਈਵ ਚੱਲ ਰਿਹਾ, ਦੂਸਰਾ ਕੋਈ ਔਰ ਬੰਦਾ ਕਰ ਰਿਹਾ, ਮੈਨੂੰ ਪਤਾ ਲੱਗਾ ਆਪ ਹੀ ਹੈ।
0: ਕੀ ਬਾਤ ਹੈ ਸਰਾਂਸ਼, ਠੀਕ ਠਾਕ ਹੋ?
1: ਬਸ ਬੜੀਆ ਜੀ ਬੜੀਆ। ਮੈਨੂੰ ਪਤਾ ਨਹੀਂ ਥਾ ਪ੍ਰਭ ਕੋ ਜਾਣਤੇ ਹੈ।
0: ਪ੍ਰਭ ਕੋ ਜਾਣਤੇ ਹੈ ਹਮ ਬਾਈ, ਖਾਸ ਮਤਲਬ ਫਰੈਂਡ ਹੀ ਆਪਾਂ, ਬੜੇ ਵਧੀਆ ਭਰਾਵਾਂ ਵਾਲੀ ਚੀਜ਼ ਹੈ। ਕਈ ਵਾਰ ਆਪਾਂ ਓਦਾਂ ਨੀ ਨਾ ਮਿਲੇ ਕਿਤੇ ਸੋਸ਼ਲ ਗੈਦਰਿੰਗ ਦੇ ਵਿੱਚ, ਤਾਂ ਕਰਕੇ ਲੱਗਦਾ। ਕਿਆ ਬਾਤ ਹੈ ਸਾਰਾਂਸ਼। ਤੇ ਫਿਰ ਹੁਣ ਹਾਲ ਸਾਡਾ ਤਾਂ ਵਧੀਆ ਹੀ ਹੈ, ਹੁਣ ਸਾਡੇ ਸਰੋਤਿਆਂ ਦਾ ਵੀ ਹਾਲ ਵਧੀਆ ਕਰੋ ਯਾਰ, ਜਿਹੜੇ ਕਰੀਅਰ ਚੇਂਜ ਕਰਨਾ ਚਾਹ ਰਹੇ ਉਹਨਾਂ ਨੂੰ ਵੀ ਤੁਸੀਂ ਕੋਈ ਦੋ ਗਿਫਟ।
1: ਹਾਂਜੀ ਬਿਲਕੁਲ, ਇਹ ਗੋਲਡਨ ਓਪਰਚੁਨਿਟੀ ਹੈ ਕਿਉਂਕਿ ਗਵਰਨਮੈਂਟ ਹਮੇ ਲਾਈਕ ਇਸ ਦੇਸ਼ ਮੇ ਆਏ, ਹਮਨੇ ਇਤਨੀ ਮਿਹਨਤ ਕਰੀ ਹੈ, ਪੀ ਆਰ ਲੀਏ, ਕਿਉਂ ਲੀਏ, ਗਵਰਨਮੈਂਟ ਬੈਨੀਫਿਟ ਦੇਤੀ, ਚਾਹੇ ਉਹ ਚਾਈਲਡ ਬੈਨੀਫਿਟ ਹੈ, ਡੈਂਟਲ ਬੈਨੀਫਿਟ ਹੈ, ਤਰ੍ਹਾਂ ਤਰ੍ਹਾਂ ਕੇ ਅਲੱਗ ਅਲੱਗ ਤਰੀਕੇ ਕੇ ਬੈਨੀਫਿਟ ਹੈ। ਗਵਰਨਮੈਂਟ ਐਜੂਕੇਸ਼ਨ ਮੇ ਵੀ ਇਨਵੈਸਟ ਕਰਤੀ ਹੈ, ਅਗਰ ਹਮੇ ਪਤਾ ਨਹੀਂ ਹੈ ਤੋ ਮਤਲਬ ਯੇ ਨਹੀਂ ਕਿ ਇਸਮੇ ਕੋਈ ਚਾਬੀ ਹੈ, ਪਹਿਲੀ ਬਾਤ ਹੈ ਨਾ
0: ਜੀ।
1: ਔਰ ਉਸਕੇ ਬਾਅਦ ਆਪ ਪੀ ਆਰ ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਹਮਾਰੇ ਆਫਿਸ ਕੱਲ ਆਏ, ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਮੇ ਕਮ ਹੈ, $70,000 ਸੇ ਆਪਕੋ ਬੈਨੀਫਿਟ ਹੈ, 30,000 to 100,000 की फंडिंग आपको मिलती है स्किल डेवलपमेंट के लिए, कोई एज लिमिट नहीं है इसके अंदर, कोई इसमें क्या कहते हैं कैच नहीं है, कोई हिडन नहीं है, मतलब इसके अंदर कुछ भी, कोई क्रेडिट चेक नहीं है, कोई गारंटर कोलैटरल, फ्री फंडिंग होती है ये, तो पीछे ना रहे। और इसमें कोई चलाकी नहीं है, हमारी चीज काम होने के बाद $199 या $499 है। ग्रांट्स आप मिस करने वाले क्योंकि कल एक लास्ट डे है, उसके बाद गवर्नमेंट पॉलिसी चेंज कर रही है, हमारे हाथ में नहीं है, गवर्नमेंट पॉलिसी चेंज कर रही है, तो ग्रांट्स के हकदार बने, फंडिंग के हकदार बने।
0: क्या बात है, बिल्कुल भाई जी। ते होर भी मैसेज जरूर दियो कि इदे लिए क्वालिफिकेशन तो 70,000 कई भी 70,000 तो घट होना चाहिए जी। ते होर की कुछ कंसीडर असी कर सकते हैं, साडे T4 तुसी एक गल कर रहे हो, T4 चाहिए 2024 दा।
1: इसमें आपका नोटिस ऑफ असेसमेंट की लाइन 15,000 हस्बैंड वाइफ की टुगेदर मिला के 2024 के नोटिस ऑफ असेसमेंट पे $70,000 है।
0: हाँ जी वो तो हो गया।
1: नो एज लिमिट, नो क्रेडिट चेक, आपका लगता भी क्या है सर, मैरिज सर्टिफिकेट हो गया, बच्चों के बर्थ सर्टिफिकेट हो गए
0: जी,
1: ना आपके कोई एम्प्लॉयमेंट के डॉक्यूमेंट्स लगते हैं इसके अंदर। गवर्नमेंट आपको आपके फैमिली साइज पे और फैमिली इनकम की वजह से फंडिंग दे रही है, ना कि कोई और फैक्टर पे, तो पीछे ना रहे। जितने ज्यादा किड्स है, कोई एज लिमिट नहीं है, कोई डिस्क्रिमिनेशन नहीं है बेस एज के बेस पे, तो इसलिए ये बहुत कम टाइम रह गया है। 30,000 to 100,000 की फंडिंग अपने अकाउंट में हासिल करें, कितने ही क्लाइंट्स कर चुके हैं, कोई चलाकी नहीं है इसके अंदर। ठोक के अपनी फीस बताता हूँ रेडियो पे मैं, $199 या $499 है काम होने के बाद बाद।
0: $199 तो लैके $499 डिपेंड करता है। ते ए तुहाडे अकाउंट च पहला पैसे जाणगे, फिर तुसी बाद दे विचों सारंग सारांश नूं तुसी फीस देनी है कि नहीं सारांश?
1: बिल्कुल जी, क्रिस्टल क्लियर है। आज क्लाइंट्स आए तो एक आज आज पहली बात तो आज आई थिंक 7 बंदों के अकाउंट में फंडिंग गिरी है, मुझे 7 इंटरैक आए हुए थे
0: जी,
1: तो मतलब मई जून में उन क्लाइंट्स ने ज्वाइन करा था राइट। बड़ी इंपॉर्टेंट बात आज यूनिक चीज पता लगी
0: जी,
1: एक क्लाइंट आए तो कहते हैं कि वो अपने, उनका कोई दोस्त है, वो उनका एडमिशन करा रहा था राइट, उनसे वो ग्रांट में 25% कमीशन मांग रहा था, उन्होंने हमें सुना दही भाई के रेडियो पे और हमारे पास आके आज रिटेन हो गया। साफ काम, आप सही काम सही तरीके से करवाएं, ये तो आपने यही बोलना है कि हम किसी और की मीठी बातों में आके अपना सीना लगा के आ गया, और सब बोला सभी चोर है, अपनी गलती नहीं माननी, गलत जगह से काम कराया।
0: हाँ,
1: और गंदा कहना है।
0: हाँ बिल्कुल बिल्कुल सारांश। ए फिर दूसरी दूसरे बंदे तो बचो, सीधा डायरेक्ट बंदे को जाओ जेड़ा एक्सपर्ट है इन्हां सारियां चीजां दा। ते सारांश नागपाल जी तुसी नंबर भी जरूर दियो प्लीज।
1: बिल्कुल जी, नंबर जी पहले एड्रेस है 218 एक्सपर्ट बुलेवर्ड हरन टेरी डेरी पे, नंबर नोट कर ले आप क्योंकि अब बस टाइम रह गया कल का दिन। ग्रांट गवर्नमेंट बंद कर रही है, आज फैमिली ऑफ फोर को 80,000 अगर आता है तो $40,000 ग्रांट का है जो वापस नहीं करना, रेस्ट $40,000 0% पे ऑप्शनल लोन है विदाउट क्रेडिट चेक, विदाउट एनी लाइक क्या कहते हैं कोलेट्रल। अगर आप कल के बाद आएंगे तो मुझे मत कहना गवर्नमेंट ग्रांट्स बंद कर रही है, मेरे हाथ में नहीं है। नंबर अब आप नोट करें 437-264-31-75 ਤੁਸੀਂ ਨੋਟ ਕਰੋ ਤੇ ਆਫਿਸ ਆਓ, ਵਟਸਐਪ ਕਰ ਦੋ ਆਪ ਹਮੇ ਅਭੀ, ਕੱਲ ਹਮੇ ਕਾਲ ਜ਼ਰੂਰ ਕਰੇ ਆਪ, 437-264-3175 ਨੰਬਰ, ਅਗੇਨ 437-264-3175
0: ਕਿਆ ਬਾਤ ਹੈ ਸਰ, ਹਾਂ ਜੀ ਬਹੁਤ ਸ਼ੁਕਰੀਆ ਸਰ, 437-264-3175 437-264-3175 ਯੂਨੀ ਗਲੋਬਲ ਐਡਵਾਈਜ਼ਰੀ, ਥੈਂਕ ਯੂ ਸੋ ਮਚ ਸਰ, ਹਾਂ ਜੀ ਥੈਂਕ ਯੂ
1: ਜੀ ਬਹੁਤ ਬਹੁਤ ਜੀ,
0: ਥੈਂਕ ਯੂ। ਇਹ ਕਾਲ ਬੜੇ ਟਾਈਮ ਤੋਂ ਹੋਲਡ ਤੇ ਹੈ, ਕੁਲਦੀਪ ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਬੇਟਾ ਪ੍ਰਭ ਜੀ, ਸੰਧੂ ਤੁਸੀਂ ਉਦਣ ਬਹੁਤ ਚੰਗਾ, ਇੰਨਾ ਉੱਥੇ ਤੁਸੀਂ ਇੰਜੋਏ, ਇੰਨਾ ਆਨੰਦ ਮਾਣਿਆ, ਇੰਨਾ ਇੰਜੋਏ ਕੀਤਾ। ਉਸ ਜਦੋਂ ਸ੍ਰੀ ਮਾਸਟਰ ਸਾਹਿਬ ਨੰਗਲ ਲੱਗਾ ਮੇਰੇ ਮੋਹਰ ਦੀ, ਪਹਿਲਾਂ ਮੁੜ ਕੇ ਆਉਂਦਾ ਹੋਇਆ ਸਕਿਉਰਟੀ ਨੂੰ ਕਹਿੰਦਾ ਠਹਿਰੋ, ਮੈਨੂੰ ਇੰਨੀ ਜਫੀ ਪਾ ਜਿੱਦਾਂ ਮਾਂ ਪੁੱਤ ਨੂੰ ਕੱਪ ਆਉਂਦੇ ਹੁੰਦੇ ਆ। ਮੈਂ ਖੁਸ਼ ਹੋ ਗਈ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਮੁਫਤੇ ਦੇ ਮਾਵਾਂ ਕਹਿੰਦੇ ਕਿ 70 ਸਾਲ ਤੋਂ ਮੈਂ ਤਾਂ 88 ਹੈਗੀ, ਤਾਂ ਮੈਨੂੰ ਇੰਨਾ ਬਹੁਤ ਚੰਗਾ ਲੱਗਿਆ, ਬਹੁਤ ਧੰਨਵਾਦ।
0: ਬਿਲਕੁਲ ਜੀ ਬਹੁਤ ਸ਼ੁਕਰੀਆ, ਪ੍ਰਭ ਬਾਈ ਸੁਣ ਰਿਹਾ ਤੇ ਮੈਸੇਜ ਪਹੁੰਚ ਗਿਆ ਤੁਹਾਡਾ, ਬਹੁਤ ਧੰਨਵਾਦ ਕੁਲਦੀਪ ਜੀ, ਥੈਂਕ ਯੂ।
2: ਤੁਸੀਂ ਕੌਣ ਹੋ ਜੀ, ਤੁਸੀਂ ਕੌਣ ਬੋਲ ਰਹੇ?
0: ਸਰਬਾ ਜੀ,
2: ਸਰਬਾ ਜੀ
0: ਚਲੋ ਕੁਲਦੀਪ ਜੀ ਬਹੁਤ ਸ਼ੁਕਰੀਆ, ਥੈਂਕ ਯੂ।
2: ਓਕੇ ਮੈਸੇਜ ਉਹਨਾਂ ਨੂੰ ਚਲ ਗਿਆ ਹੈ?
0: ਹਾਂ ਸੁਣਦੇ, ਲਾਈਨ ਤੇ ਸੁਣ ਰਹੇ ਪ੍ਰਭ, ਲਾਈਨ ਤੇ ਸੁਣ ਰਹੇ ਆ।
2: ਅੱਛਾ
0: ਮੈਂ ਜੋੜਾਂ ਵਿੱਚ ਲਾਈਨ ਖੜ ਜਾਓ, ਆਪਾਂ ਲਾਈਨ ਜੋੜ ਦਿੰਦੇ ਆ। ਆ ਪ੍ਰਭ
3: ਜੀ, ਜੀ ਜੀ
0: ਕਰੋ ਜੀ ਗੱਲ, ਕੁਲਦੀਪ ਜੀ ਲਾਈਨ ਤੇ ਨੇ, ਕਹਿੰਦੇ ਮਜ਼ਾ ਆ ਗਿਆ ਮਾਸਟਰ ਸਲੀਮ ਦੇ ਸੁਣ।
3: ਬਹੁਤ ਸ਼ੁਕਰੀਆ ਜੀ, ਮੈਂ ਤੁਹਾਨੂੰ ਸੁਣ ਰਿਹਾ ਆ, ਬਹੁਤ ਸ਼ੁਕਰੀਆ।
2: ਮੇਰਾ ਬੇਟਾ, ਮੇਰਾ ਪੁੱਤਰ ਇੰਨੀ ਆਨੰਦ ਮਾਣਿਆ ਪੁੱਛਣਾ, ਤੇ ਸਗੋਂ ਮੂਹਰੇ ਨੰਘ ਕੇ ਮੇਰੇ ਮੋਹਰ ਦੀ ਗਿਆ ਤੇ।
3: ਜੀ ਜੀ ਬਹੁਤ ਸ਼ੁਕਰੀਆ ਕੁਲਦੀਪ ਜੀ, ਬਹੁਤ ਮੁਹੱਬਤ, ਬਹੁਤ ਪਿਆਰ, ਤੁਹਾਡੇ ਬਜ਼ੁਰਗਾਂ ਦਾ ਸਾਨੂੰ ਪਿਆਰ ਮਿਲਦਾ ਰਹੇ, ਬਸ ਇਹੀ ਅਸੀਂ ਖਟਣਾ ਹੈ।
2: ਬਹੁਤ ਆਨੰਦ ਮਾਣਿਆ, ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ।
0: ਕਿਆ ਬਾਤ ਹੈ, ਬਹੁਤ ਸ਼ੁਕਰੀਆ ਜੀ ਕੁਲਦੀਪ ਜੀ, ਬਹੁਤ ਧੰਨਵਾਦ। ਤੇ ਨਾਲ ਦੀ ਨਾਲ ਹੁਣ ਲੈ ਚਲੀਏ ਗਰਮਾ ਗਰਮ, ਵੈਸੇ ਗਰਮਾ ਗਰਮ ਹੀ ਕਹਾਂਗੇ ਬਾਈ ਜੀ, ਕਿ ਨਹੀਂ ਜਿਹੜਾ ਸਮਾਨ ਗਰਮਾ ਗਰਮ ਬਣ ਰਿਹਾ, ਪਕੌੜੇ ਬਣ ਰਹੇ ਆ ਤੇ ਜਿਹੜਾ ਨਾਲ ਠੰਡਾ ਠੰਡਾ ਸਮਾਨ ਵੀ ਮਿਲ ਰਿਹਾ, ਹੁਣ ਗਰਮ ਦੇ ਉੱਤੇ ਠੰਡਾ ਪਾ ਕੇ, ਗਰਮ ਟਿੱਕੀ ਦੇ ਉੱਪਰ ਤੁਹਾਨੂੰ ਦਹੀਂ ਠੰਡੀ ਚੀਜ਼ਾਂ ਪਾ ਕੇ, ਮੈਂ ਕਹਿੰਦਾ ਨਜ਼ਾਰਾ ਹੀ ਵੱਖਰਾ ਮਸਤਾਨੇ ਚ, ਕਿ ਨਹੀਂ?
3: ਮੈਂ ਕਹਿੰਦਾ ਬਾਈ ਜੀ, ਤੁਸੀਂ ਜੇ ਐਸਐਮ ਸਟੀਲ, ਚੰਗੂਜ਼ੀ, ਡੇਰੀ, ਕੈਨੇਡੀ, ਕੁਈਨ, ਵਿਲੀਅਮ, ਕਿਤੇ ਵੀ ਤੁਸੀਂ ਗੱਡੀ ਚ ਬੈਠੇ ਸਾਨੂੰ ਸੁਣ ਰਹੇ ਹੋ, ਤਾਂ ਤੁਸੀਂ ਕੁਵੀਨ ਕੈਨੇਡੀ ਸ਼ੋਪਰ ਡਰੱਗ ਮਾਰਟ ਦੇ ਬਿਲਕੁਲ ਸਾਹਮਣੇ 2 ਕੈਨੇਡੀ ਰੋਡ ਸਾਊਥ ਮਾਰ ਲਓ, ਟੈਂਟ ਲੱਗਿਆ ਹੋਇਆ। ਮੈਂ ਕਹਿੰਦਾ ਕਿ ਬਾਈ ਜੀ ਨਜ਼ਾਰੇ ਆ, ਔਰ ਗਿਫਟ ਵੀ ਤੁਸੀਂ ਲੈ ਕੇ ਜਾਣੇ ਘਰੇ, ਬਹੁਤ ਸਾਰੇ ਗਿਫਟ ਆ ਸਾਡੇ ਕੋਲੇ, ਔਰ ਤੁਸੀਂ ਸਮਾਰਟ ਟੀਵੀ ਘਰੇ ਲੈ ਕੇ ਜਾ ਸਕਦੇ ਹੋ, ਐਲ ਜੀ ਦਾ, ਹੋਰ ਬੜੇ ਸਾਰੇ ਤੋਹਫੇ ਆ, ਹੁਣ ਡੱਬਿਆਂ ਚ ਪੈਕ ਆ, ਮੈਂ ਤਾਂ ਇੱਕ ਦਾ ਨਾਮ ਵੀ ਨਹੀਂ ਦੱਸ ਸਕਦਾ, ਗੋਲੀ ਵਾਲਾ ਪੱਤਾ ਤੁਹਾਡੀ ਵੇਟ ਕਰ ਰਿਹਾ ਆ,
0: ਤੁਹਾਡੇ
3: ਵਾਸਤੇ ਗਰਮ ਗਰਮ ਪਕੌੜੇ ਵੇਟ ਕਰ ਰਿਹਾ,
0: ਤੁਹਾਡੇ
3: ਛੋਲੇ ਛੋਲੇ ਟਿੱਕੀ ਛੋਲੇ ਟਿੱਕੀ, ਹਾਂ ਲੈ ਕਿਆ ਬਾਤ, ਨਾ ਭੁੱਲ ਗਿਆ ਮੈਨੂੰ, ਛੋਲੇ ਟਿੱਕੀਆਂ 3 ਖਾਣੀਆਂ, ਮੈਂ ਨਾਮ ਮੈਨੂੰ ਭੁੱਲ ਗਿਆ ਵੇਖ,
0: ਜਦੋਂ ਮੂੰਹ ਦੇ ਵਿੱਚ ਪਾਣੀ ਆਵੇ ਨਾ ਤੇ ਨਾਮ ਆਪੇ ਇੱਧਰ ਉੱਧਰ ਹੋ ਜਾਂਦੇ ਆ।
3: ਹਾਂ ਉਹ ਮੈਂ ਕਹਿੰਦਾ ਕਿ ਅੱਖਾਂ ਚ ਆ ਗਿਆ ਫੂਡ, ਇੰਨਾ ਖਾ ਬੈਠਾ ਮੈਂ ਸਵਾਦ ਸਵਾਦ ਦੇ ਚੱਕਰ ਚ। ਦੇਖੋ ਮਸਤਾਨੇ ਕੈਫੇ ਨੇ ਕਿਚਨ ਦੀ ਖਾਸੀਅਤ ਕੀ ਆ, ਸਾਰਾ ਫੂਡ ਇਨ ਹਾਊਸ ਤਿਆਰ ਕੀਤਾ ਜਾਂਦਾ, ਕੋਈ ਫੂਡ ਇਹ ਨਹੀਂ ਆ ਕਿ ਟਿੱਕੀਆਂ ਬਾਹਰੋਂ ਲਿਆਂਦੀਆਂ ਤੇ ਵਿੱਚ ਪਾਤੀਆਂ। ਸੋ ਜਿੰਨਾ ਵੀ ਤੁਸੀਂ ਫੂਡ ਖਾ ਰਹੇ ਹੋ ਇਨ ਹਾਊਸ ਫਰੈਸ਼ ਕੈਫੇ ਕਿਚਨ ਦੇ ਵਿੱਚ ਤਿਆਰ ਹੁੰਦਾ, ਵੈਜੀਟੇਰੀਅਨ ਮਸਤਾਨੇ ਕਿਚਨ ਵੈਜੀਟੇਰੀਅਨ ਵਾਸਤੇ ਦਾ ਤੋਹਫਾ ਆ, ਖੁਸ਼ਖਬਰੀ ਆ। ਸੋ ਬਿਲਕੁਲ ਕੁਈਨ ਐਂਡ ਕੈਨੇਡੀ ਦੇ ਖੁੱਲ ਚੁੱਕਿਆ ਆ, ਤੁਸੀਂ ਆਓ $1 ਦੇ ਵਿੱਚ ਤੁਹਾਨੂੰ ਅੱਜ, ਇਹ ਸਿਰਫ ਪਿਆਰ ਹੀ ਆ, $1 ਦੇ ਵਿੱਚ ਤੁਸੀਂ ਸਮੋਸਾ ਛੋਲੇ ਖਾ ਸਕਦੇ ਹੋ, $1 ਦੇ ਵਿੱਚ ਤੁਸੀਂ ਛੋਲਾ ਟਿੱਕੀ ਖਾ ਸਕਦੇ ਹੋ, $1 ਦੇ ਵਿੱਚ ਤੁਸੀਂ
0: ਮੈਂ ਸਮਝ
3: ਰਿਹਾ ਇੰਨਾ ਫੂਡ
0: ਕਹਿੰਦੇ
3: ਜਿੰਨਾ ਫੂਡ ਨਾਲ ਮੈਂ ਕਹਾਉਂਦਾ ਮੈਨੂੰ ਭੁੱਖ ਲੱਗ ਗਈ ਆ।
0: ਕਹਿੰਦੇ ਕਹਿੰਦੇ ਜਜ਼ਬਾਤਾਂ ਤੇ ਕਾਬੂ ਰੱਖ, ਤਾਰੀ
3: ਤਾਰੀ ਆ ਜਜ਼ਬਾਤ, ਹੁਣ ਮੇਰਾ ਖਾਂਦਿਆਂ ਖਾਂਦਿਆਂ ਮੇਰਾ ਖੁਦ ਜੀ ਕਰਨ ਲੱਗ ਪਿਆ, ਹੁਣ ਮੈਨੂੰ ਫੇਰ ਛੋਲੇ ਟਿੱਕੀ ਖਾਣੀ ਪੈਣੀ ਆ। ਤੇ ਨਾਲ ਦੀ ਨਾਲ ਤੁਸੀਂ ਵੀ ਪਹੁੰਚੋ, ਔਰ ਸਰਬ
0: ਜੀ
3: ਬਾਈ ਇਹਨਾਂ ਦਾ ਜਿਹੜਾ ਚਾਟ ਪਾਪੜੀ ਆ, ਅੱਜ ਬਹੁਤ ਪਰਿਵਾਰਾਂ ਨੇ ਖਾ ਲਿਆ, ਪਰ ਜਿਨ੍ਹਾਂ ਨੇ ਮਿਸ ਕੀਤਾ ਬਾਈ, ਆਮ ਰੀਅਲੀ ਸੋਰੀ ਫੋਰ ਯੂ ਗਾਈਜ਼, ਤੁਸੀਂ ਇੱਥੇ ਆ ਕੇ ਇਹਨਾਂ ਦਾ ਚਾਟ, ਇਹਨਾਂ ਦੀ ਜਿਹੜੀ ਚਾਟ ਟਿੱਕੀ ਨੀ ਖਾਧੀ, ਕਮਾਲ ਇਹਨਾਂ ਹਾਊਸ ਤਿਆਰ ਕੀਤੀ ਗਈ, ਇਹਨਾਂ ਦੀ ਜਿਹੜੀ ਉਹ ਪਾਪੜੀ ਟਿੱਕੀ ਆ ਯਾਰ, ਕਮਾਲ ਸੀਗੀ। ਸੋ ਸਵਾਦ ਆ ਰਿਹਾ ਅੱਜ ਤੱਕ ਮੂੰਹ ਚ ਬਾਈ ਜੀ, ਤੁਸੀਂ ਦੱਸੋ?
0: ਮੈਂ ਕਹਿੰਦਾ ਨਜ਼ਾਰੇ ਤੇ ਜਿਹੜੇ ਰਹਿ ਗਏ ਆ ਤੇ ਰਹਿ ਹੀ ਗਏ ਆ, ਪਰ ਹੁਣ ਅਸੀਂ ਤੁਹਾਨੂੰ ਕੀ ਦੱਸੀਏ ਵੀ ਕਿੰਨਾ ਕੁ ਆਨੰਦ ਖਾ ਕੇ
3: ਸਾਨੂੰ। ਗੱਲ ਮੈਂ ਦੱਸਦਾ ਤੁਹਾਨੂੰ, 31 ਜੁਲਾਈ ਤੱਕ 50% ਆਫ ਆ ਟੋਟਲ ਮੈਨਿਊ ਤੇ। ਦੇਖੋ 50 ਵਾਲੀ ਚੀਜ਼ 2.5 ਚ, 10 ਵਾਲੀ 5 ਚ, ਦੋਵਾਂ ਵਾਲੀ $1 ਚ, ਤੁਸੀਂ ਮਸਤਾਨੇ ਚ 31 ਜੁਲਾਈ ਤੱਕ ਪਹੁੰਚ ਸਕਦੇ ਹੋ। ਸੋ 31 ਜੁਲਾਈ ਤੱਕ ਇਹ ਡੀਲਾਂ ਚੱਕ ਲਿਆ, 50% ਆਫ, 1, 2, 3, 4, 10, 20, 25, 50 ਨੀ, 50% ਆਫ, ਅੱਛਾ 50 ਤਾਂ ਮੈਂ ਕਹਿ ਗਿਆ ਸੀਗਾ, ਸੋ 50% ਆਫ ਚੱਲਣਾ ਆ, ਇਹ ਸਿਰਫ ਗ੍ਰੈਂਡ ਓਪਨਿੰਗ ਸਪੈਸ਼ਲ ਆ। ਤੁਸੀਂ ਫਰੈਸ਼ ਵੈਜੀਟੇਰੀਅਨ ਮਸਤਾਨੇ ਕੈਫੇ ਐਂਡ ਕਿਚਨ ਤੇ ਪਹੁੰਚਣਾ 2 Canady South, ਅਜੇ ਵੀ ਜੇ ਗੱਡੀ ਇੱਧਰ ਉੱਧਰ ਘੁਮਾ ਰਹੇ ਹੋ ਤਾਂ ਆ ਜਾਓ, ਤੁਹਾਨੂੰ ਡਿਨਰ ਕਰਾਈਏ ਮਸਤਾਨੇ ਕਿਚਨ ਐਂਡ ਕੈਫੇ ਤੇ, ਔਰ ਨਾਲ ਦੀ ਨਾਲ 2 Canady Road South, ਔਰ ਤੁਸੀਂ ਇਨਾਮ ਵੀ ਜਾਓ। ਹੋਰ ਹੁਣ ਬਸ 15 ਮਿੰਟਾਂ ਬਾਅਦ ਅਸੀਂ ਲਾਈਵ ਇਨਾਮ ਕੱਢਾਂਗੇ, ਸੋ ਐਲਜੀ ਟੀਵੀ ਘਰੇ ਲੈ ਕੇ ਜਾ ਸਕਦੇ ਹੋ ਤੁਸੀਂ। ਤੁਸੀਂ ਅਜੇ ਵੀ ਰੇਡੀਓ ਉਡਾਨ ਦੇ ਇੰਸਟਾਗ੍ਰਾਮ ਤੇ ਜਾ ਕੇ ਉੱਥੇ ਇੱਕ ਸਟੋਰੀ ਪਾਈ ਹੋਈ ਆ ਮਸਤਾਨੇ ਮਸਤਾਨੇ ਕੈਫੇ ਐਂਡ ਕਿਚਨ, ਸੋ ਤੁਸੀਂ ਉੱਥੇ MASTANEY ਮਸਤਾਨੇ ਤੇ ਤੁਸੀਂ ਫੋਲੋ ਕਰਨਾ ਆ, ਰੇਡੀਓ ਉਡਾਨ ਮੈਸੇਜ ਕਰਨਾ ਆ ਤੇ ਤੁਸੀਂ ਵਿਨਰ ਬਣ ਸਕਦੇ ਹੋ ਕਲਰ ਟੀਵੀ ਦੇ, ਸਮਾਰਟ ਟੀਵੀ ਐਲ ਜੀ ਆਪਣੇ ਕਹਿੰਦੇ, ਹੋਰ ਬੜੇ ਸਾਰੇ ਨਾਮ, ਸੋ ਮਿਲਦੇ ਹਾਂ ਆਪਾਂ ਜਲਦੀ 2 Canady Road South
0: ਮਸਤਾਨੇ ਦਾ। ਬਸ ਤੁਸੀਂ ਉੱਥੇ ਕਲਿੱਕ ਕਰਨਾ ਤੇ ਮਸਤਾਨੇ ਦੇ ਪੇਜ ਤੇ ਪਹੁੰਚ ਜਾਣਾ ਤੇ ਮਸਤਾਨੇ ਕੈਫੇ ਐਂਡ ਕਿਚਨ, ਕਿਚਨ ਦੀ ਗੱਲ ਤੇ ਹੋ ਗਈ ਪ੍ਰਭ, ਪਰ ਯਾਰ ਮਸਤਾਨੇ ਕੈਫੇ, ਕੈਫੇ ਵਾਲੀ ਗੱਲ ਰਹਿ ਗਈ ਸਾਡੀ ਅਜੇ। ਬਿਲਕੁਲ, ਇਹ ਆਪਾਂ ਗੱਲ ਕਰਦੇ ਹਾਂ ਕੈਫੇ ਦੇ ਵਿੱਚ ਕੀ ਹੈ ਇਹਦੇ ਬਾਰੇ ਵੀ ਗੱਲ, ਪਰ ਉਸ ਤੋਂ ਪਹਿਲਾਂ ਗਾਣਾ ਥੋੜ੍ਹਾ ਜਿਹਾ ਹੋਰ ਸੁਣ ਲਈ ਯਾਰ, ਪੰਜਾਬੀ ਹੈ।

0: ਬਿਲਕੁਲ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਨਾਲ ਦੀ ਨਾਲ ਤੁਸੀਂ ਅਕਸਰ ਹੀ ਬੰਦਾ ਜਦੋਂ ਇੱਥੇ ਲੈਂਡ ਕਰਦਾ ਟੋਰਾਂਟੋ ਦੇ ਵਿੱਚ ਤੇ ਪਹਿਲੀ ਉਹਦੀ ਪ੍ਰਾਇਓਰਟੀ ਇਹੀ ਹੁੰਦੀ ਹੈ ਵੀ ਯਾਰ ਕਿਤੇ ਸੀਐਨ ਟਾਵਰ ਜਾਈਏ ਤੇ ਜਾਂ ਫਿਰ ਨਾਇਗਰਾ ਫਾਲਸ ਜਾਈਏ। ਪਰ ਪਿਛਲੇ ਦਿਨਾਂ ਦੇ ਵਿੱਚ ਸਾਲ ਦੋ ਸਾਲ ਤੋਂ ਨਾਇਗਰਾ ਫਾਲ ਦੇ ਵਿੱਚ ਇੱਕ ਬੜਾ ਹੀ ਸ਼ਾਨਦਾਰ ਥੀਏਟਰ ਬਣਿਆ। ਜੇ ਤੁਸੀਂ ਦੇਖਿਆ ਹੋਏਗਾ ਥੀਏਟਰ ਕਾਹਦਾ, ਫਲਾਇੰਗ ਥੀਏਟਰ। ਤੁਸੀਂ ਜਾਓ ਅੰਦਰ ਤੇ ਪਹਿਲੀ ਗੱਲ ਤੇ ਅੰਦਰ ਵੜਦੇ ਨੂੰ ਐਵੇਂ ਲੱਗਦਾ ਤੁਸੀਂ ਕਿਤੇ ਧਰਤੀ ਦੇ ਵਿੱਚ ਜਾ ਰਹੇ ਹੋ ਲਿਫਟਾਂ ਸਕਰੀਨ ਦੇ ਉੱਤੇ, ਤੇ ਮੁੜ ਕੇ ਜਾ ਕੇ ਤੁਸੀਂ ਸੀਟਾਂ ਤੇ ਜਦੋਂ ਬਹਿਣਾ ਫਿਰ ਤੁਹਾਨੂੰ ਪੂਰੇ ਨਾਇਗਰਾ ਰੀਜਨ ਦਾ ਤੁਹਾਨੂੰ ਉਹਦੇ ਵਿੱਚ ਵੀਡੀਓ ਚੱਲਦੀਆਂ ਨੇ, ਉਹਦੇ ਵਿੱਚ ਆਡੀਓ ਆਵਾਜ਼ਾਂ ਆਉਂਦੀਆਂ ਨੇ, ਕਿੱਦਾਂ ਉੱਥੇ ਲੜਾਈ ਵੀ ਹੋਈ ਸੀ, ਜੰਗ ਹੋਈ ਸੀ ਉਹਦੇ ਬਾਰੇ। ਤੇ ਨਾਇਗਰਾ ਫਾਲ ਜਿਹੜਾ ਫਲਾਇੰਗ ਥੀਏਟਰ ਹੈ ਉਹਨੇ ਇੰਟਰਨੈਸ਼ਨਲ ਅਵਾਰਡ ਜਿੱਤ ਲਿਆ ਆਪਣੇ ਸ਼ਾਨਦਾਰ ਆਡੀਓ ਵਿਜੂਅਲ ਡਿਜ਼ਾਈਨ ਦੇ ਲਈ। ਤੁਸੀਂ ਵੀ ਜੇ ਹਜੇ ਮਿਸ ਕਰ ਰਹੇ ਹੋ ਤੇ ਯਾਰ ਨਾਇਗਰਾ ਫਾਲ ਜਾਓਗੇ ਤੇ ਜ਼ਰੂਰ ਜਾ ਕੇ ਤੁਸੀਂ ਇਸ ਥੀਏਟਰ ਦੇ ਵਿੱਚ ਇੱਕ ਵੱਖਰਾ ਹੀ ਬੜਾ ਸ਼ਾਨਦਾਰ ਐਕਸਪੀਰੀਅੰਸ ਕਰੋਗੇ। ਤੇ ਜ਼ਰੂਰ ਜਾਇਓ ਇਸ ਸਮਰ ਦੇ ਵਿੱਚ ਤੇ ਨਜ਼ਾਰੇ ਪੂਰੇ ਵਧੀਆ। ਤੇ ਚੱਲਦੇ ਹਾਂ ਆਪਾਂ ਤੇ ਸਾਡੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਰਸ਼ਮੀਤ ਜੀ। ਜੀ ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਜੀ ਗੁੱਡ ਈਵਨਿੰਗ ਰਸ਼ਮੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ। ਤੇ ਨਾਲ ਦੀ ਨਾਲ ਰਸ਼ਮੀਤ ਜੀ, ਤੁਸੀਂ ਅਕਸਰ ਗੱਲ ਕਰਦੇ ਹੋ ਇੰਸ਼ੋਰੈਂਸ ਦੇ ਬਾਬਤ ਤੇ, ਕੀ ਅੱਜ ਸਾਡੇ ਸਰੋਤਿਆਂ ਲਈ ਕੀ ਕੋਈ ਐਡਵਾਈਸ ਤੇ ਕੀ ਕੁਛ ਲੈ ਕੇ ਆਇਓ ਜੀ?
1: ਜੀ ਤੁਸੀਂ ਮੇ ਬੀ ਭੁਲੇਖਾ ਕਰ ਗਏ, ਮੌਰਗੇਜ ਰਿਲੇਟਡ।
0: ਉਹ ਮਾਫ ਕਰਨਾ ਜੀ, ਮੌਰਗੇਜ।
1: ਹਾਂਜੀ
0: ਜੀ ਜੀ,
1: ਬਿਲਕੁਲ ਜੀ। ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਰਿਨਿਊਅਲ ਬਾਰੇ। ਬਹੁਤ ਵਾਰੀ ਹੁੰਦਾ ਹੈਗਾ ਕਿ ਸਾਨੂੰ ਰਿਨਿਊਅਲ ਪੈਕੇਜ ਆਉਂਦਾ ਬੈਂਕ ਵੱਲੋਂ ਤੇ ਅਸੀਂ ਸਾਈਨ ਕਰਕੇ ਵਾਪਿਸ ਕਰ ਦਿੰਦੇ ਹੈਗੇ ਹਾਂ। ਸਭ ਤੋਂ ਸੌਖਾ ਕੰਮ ਤੇ ਉਹੀ ਹੈਗਾ, ਬਟ ਐਟ ਦ ਸੇਮ ਟਾਈਮ ਹਮੇਸ਼ਾ ਇੱਕ ਪ੍ਰੋਫੈਸ਼ਨਲ ਦੀ ਸਲਾਹ ਲਓ ਇਹ ਵੇਖਣ ਵਾਸਤੇ ਕਿ ਡਿਫਰੈਂਟ ਕੋਈ ਆਪਸ਼ਨ ਬਣ ਸਕਦੀ ਹੈਗੀ। ਰੀਸੈਂਟਲੀ ਕਲਾਇੰਟ ਦੀ ਕਾਲ ਆਈ ਕਿ ਬਹੁਤ ਵਧੀਆ ਰੇਟ ਮਿਲ ਰਿਹਾ ਸੀਗਾ ਬੈਂਕ ਵੱਲੋਂ, ਬਟ ਕਹਿੰਦੇ ਕਿ ਪੇਮੈਂਟ ਘੱਟ ਹੋ ਸਕਦੀ ਹੈ, ਉਹਦਾ ਕੋਈ ਤਰੀਕਾ ਹੋਵੇ। ਤੇ ਉਹਦੇ ਕਰਕੇ ਅਸੀਂ ਕੀ ਦੇਖਿਆ ਕਿ ਜਦੋਂ ਉਹਨਾਂ ਦੀ ਐਮਰਟਾਈਜੇਸ਼ਨ ਸੀਗੀ ਉਹ 30 ਸਾਲਾਂ ਤੋਂ ਰਹਿ ਕੇ 20 ਸਾਲਾਂ ਦੀ ਰਹਿ ਗਈ ਸੀਗੀ, ਕਿਉਂਕਿ ਉਹ ਹਰ ਵਾਰ ਰਿਨਿਊ ਕਰ ਲੈਂਦੇ ਸੀ, 5-5 ਸਾਲ ਦੀ 2 ਵਾਰ ਰਿਨਿਊ ਕੀਤੀ। ਸੋ 20 ਸਾਲ ਦੀ ਐਮਰਟਾਈਜੇਸ਼ਨ ਤੇ ਈਵਨ ਇਫ ਮੇਰਾ ਰੇਟ ਘੱਟ ਹੈਗਾ, ਮੇਰੀ ਪੇਮੈਂਟ ਜ਼ਿਆਦਾ ਹੋਏਗੀ, ਸੋ ਪੇਮੈਂਟ ਅਫੋਰਡ ਨਹੀਂ ਕਰ ਪਾ ਰਹੇ ਸੀ, ਜਿਹਦੇ ਕਰਕੇ ਅਸੀਂ ਵਾਪਿਸ ਮੌਰਗੇਜ ਜਿਹੜੀ ਹੈ 30 ਸਾਲ ਤੇ ਰੀਸੈਟ ਕਰ ਦਿੱਤੀ ਤੇ ਕਿਸ਼ਤਾਂ ਜਿਹੜੀਆਂ ਘੱਟ ਗਈਆਂ। ਸੋ ਬਹੁਤ ਸਾਰੀਆਂ ਡਿਫਰੈਂਟ ਆਪਸ਼ਨਸ ਬਣ ਸਕਦੀਆਂ, ਹਮੇਸ਼ਾ ਸਲਾਹ ਲਓ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਇਸ ਦੇ ਨਾਲ ਨਾਲ ਰੀਸੈਂਟਲੀ ਇਹ ਵੀ ਵੇਖਣ ਚਾਹ ਰਿਹਾ ਰਿਨਿਊਅਲ ਵੇਲੇ ਕੁਝ ਬੈਂਕ ਕੁਝ ਕਲਾਇੰਟਸ ਤੋਂ ਇਨਕਮ ਡਾਕੂਮੈਂਟ ਦੁਬਾਰਾ ਮੰਗ ਰਹੇ ਨੇ ਜਾਂ ਉਹਨਾਂ ਦਾ ਕ੍ਰੈਡਿਟ ਦੁਬਾਰਾ ਚੈੱਕ ਕਰ ਰਹੇ ਨੇ। ਉਹ ਇਨਕਮ ਡਾਕੂਮੈਂਟਸ ਭੇਜਣ ਤੋਂ ਪਹਿਲਾਂ ਅਗੇਨ ਇੱਕ ਵਾਰ ਸਲਾਹ ਲਓ ਇਹ ਦੇਖਣ ਵਾਸਤੇ ਕਿ ਕੀ ਆਪਸ਼ਨਸ ਬਣ ਸਕਦੀਆਂ ਜਾਂ ਤੁਹਾਡੇ ਤੋਂ ਕਿਉਂ ਡਾਕੂਮੈਂਟਸ ਮੰਗੇ ਗਏ ਨੇ। ਇੱਕ ਰਿਵਿਊ ਕਰਾ ਲਓ ਆਪਣੀ ਫਾਈਲ, ਹਮੇਸ਼ਾ ਐਮਫਸਾਈਜ਼ ਕਰਦੀਆਂ ਜੀ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। 6475394499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ।
0: ਜੀ ਬਹੁਤ ਸ਼ੁਕਰੀਆ ਰਸ਼ਮੀਤ ਜੀ, ਪਲੀਜ਼ ਇੱਕ ਵਾਰੀ ਨੰਬਰ ਆਪਣਾ ਜ਼ਰੂਰ ਦੇ ਦਿਓ ਇੱਕ ਵਾਰੀ ਹੋਰ।
1: ਬਿਲਕੁਲ ਜੀ, 6475394499।
0: ਕੀ ਬਾਤ ਹੈ ਰਸ਼ਮੀਤ ਜੀ, ਬਹੁਤ ਸ਼ੁਕਰੀਆ,
1: ਥੈਂਕ ਯੂ।
0: ਥੈਂਕ ਯੂ ਸੋ ਮਚ ਜੀ, ਥੈਂਕ ਯੂ।

ਸ਼ਾਨਦਾਰ ਗੀਤ ਦੇ ਵੱਲ ਜੋ ਸਾਰਿਆਂ ਨੇ ਬੜਾ ਪਸੰਦ ਕੀਤਾ ਸੀ, ਵਿਰਸਾ। ਮਨਮੋਹਨ ਵਾਰਿਸ, ਕਮਲਹੀਰ ਤੇ ਸੰਗਤਾਰ ਨੇ ਇਹ ਜਿਹੜਾ ਵਿਰਸੇ ਦੇ ਵਿੱਚ ਇਹ ਗੀਤ ਆਇਆ ਸੀ, ਤੁਸੀਂ ਵਸਦੇ ਰਹੋ ਪਰਦੇਸੀ ਹੋ, ਸੁਣ ਕੇ ਨਾ ਬੰਦੇ ਨੂੰ ਬੜਾ ਹੌਸਲਾ ਜਾਂਦਾ, ਇੱਕ ਹੱਲਾ ਸ਼ੇਰੀ ਮਿਲਦੀ ਹੈ, ਤੁਸੀਂ ਵਸਦੇ ਰਹੋ ਪਰਦੇਸੀ ਹੋ।

ਤੇ ਬਿਲਕੁਲ ਨਾਲ ਦੀ ਨਾਲ ਮਸਤਾਨੇ ਤੁਸੀਂ ਜਾਣਾ ਨਾ ਭੁੱਲੋ, ਬੜਾ ਸ਼ਾਨਦਾਰ ਇਸ ਟਾਈਮ ਲਾਈਵ ਔਨ ਲੋਕੇਸ਼ਨ ਵੀ ਚੱਲ ਰਿਹਾ ਮਸਤਾਨੇ ਕੈਫੇ ਐਂਡ ਕਿਚਨ, ਜਿੱਥੇ ਤੁਹਾਨੂੰ ਅੱਜ ਸਪੈਸ਼ਲ ਮਿਲ ਰਹੇ ਨੇ ਟਿੱਕੀ, ਚਾਟ ਪਾਪੜੀ, ਚਾਟ ਸਮੋਸਾ ਸਿਰਫ $1 ਦੇ ਵਿੱਚ, $1 ਈਚ। ਤੇ ਜਾਓ ਤੇ ਇੰਟਾਇਰ ਮੈਨਿਊ ਤੇ 50% ਆਫ ਮਿਲ ਰਿਹਾ। ਅੱਜ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਮਸਤਾਨੇ ਕੈਫੇ ਐਂਡ ਕਿਚਨ ਦੀ, ਤੁਸੀਂ ਵੀ ਜਾਓ ਤੇ ਨਾਲ ਦੀ ਨਾਲ ਉੱਥੇ ਜਾ ਕੇ ਡੀਜੇ ਲੱਗਾ, ਲਾਈਵ ਸਿੰਗਿੰਗ ਚੱਲ ਰਹੀ ਹੈ ਤੇ ਫੋਟੋ ਬੂਥ ਵੀ ਹੈ, ਫੋਟੋ ਖਿਚਵਾਓ ਤੇ ਜਾ ਕੇ ਟਿੱਕੀ ਚਾਟ $1 'ਚ ਲੈ ਕੇ ਆਓ। ਤੇ ਇੰਸਟਾਗ੍ਰਾਮ ਦਾ ਜਿਹੜਾ ਅਕਾਊਂਟ ਹੈ ਤੁਸੀਂ ਲਾਈਕ ਫੋਲੋ ਕਰੋ ਤੇ ਤੁਸੀਂ ਵਿਨ ਕਰ ਸਕਦੇ ਹੋ ਟੀਵੀ ਤੇ ਹੋਰ ਬੜੇ ਸਾਰੇ ਗਿਫਟ ਉੱਥੇ ਲੱਗੇ ਆ। ਤੇ ਥੋੜੀ ਦੇਰ ਦੇ ਵਿੱਚ ਬਸ ਆਪਾਂ ਲਾਈਵ ਗਿਫਟ ਵੀ ਕੱਢਨੇ ਆ। ਲਾਈਵ ਔਨ ਲੋਕੇਸ਼ਨ ਮਸਤਾਨੇ ਜੋ ਕਿ ਲੋਕੇਟਡ ਹੈ No. 2 ਕੈਨੇਡੀ ਰੋਡ ਸਾਊਥ, ਕੈਨੇਡੀ ਤੇ ਕੁਈਨ ਇੰਟਰਸੈਕਸ਼ਨ ਦੇ ਨੇੜੇ, ਸ਼ੋਪਰ ਡਰੱਗ ਦੇ ਬਿਲਕੁਲ ਆਪੋਜ਼ਿਟ ਟੈਂਟ ਲੱਗਾ ਬਾਰ, ਤੇ ਮਸਤਾਨੇ ਦਾ ਸਾਈਨ ਤੁਸੀਂ ਮਿਸ ਨਹੀਂ ਕਰੋਗੇ। ਡੀਜੇ ਲਾਊਡ ਆ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ। ਜਾਓ ਫੂਡ ਇੰਜੋਏ ਕਰੋ ਤੇ ਲੱਕੀ ਡਰਾਅ ਦੇ ਵਿੱਚ ਆਪਣਾ ਇਨਾਮ ਤੁਸੀਂ ਜਿੱਤ ਸਕਦੇ ਹੋ।

0: ਵਾਲਿਆ ਤੁਹਾਡੇ ਲਈ ਅਰਦਾਸਾਂ ਹੁੰਦੀਆਂ ਅਤੇ ਨਾਲੇ ਸਮਾਨ ਵੀ ਵਧੀਆ ਵਧੀਆ ਤੁਹਾਨੂੰ ਮਿਲ ਰਿਹਾ ਅੱਜ। ਮਸਤਾਨੇ ਖਾਓ ਪੀਓ ਮਜ਼ੇ ਕਰੋ ਮਸਤ ਰਹੋ। ਅਤੇ ਮੈਂ ਪ੍ਰਭ ਚੈੱਕ ਕਰ ਰਿਹਾ ਸੀ ਜਿਵੇਂ ਮਸਤਾਨੇ ਹੈ, ਮਸਤਾਨੇ ਹੁੰਦਾ ਵੀ ਮਸਤ ਬੰਦਾ, ਮਸਤ ਮੌਜੀ ਕਿ ਨਹੀਂ?
1: ਬਿਲਕੁਲ, ਸੋ ਓਦਾਂ ਦਾ ਹੀ ਮਸਤ ਫੂਡ ਮਿਲਣਾ ਜਿੱਦਾਂ ਤੁਸੀਂ ਕਿਹਾ ਕਿ ਮਸਤ ਮੌਜੀ ਮਸਤਾਨੇ, ਮਸਤ ਫੂਡ ਮਿਲਣਾ ਤੁਹਾਨੂੰ। ਔਰ ਮੈਨੂੰ ਲੱਗਦਾ ਕਿ ਅੱਜ ਜਿੰਨੇ ਵੀ ਪਰਿਵਾਰ ਮਸਤਾਨੇ ਤੇ ਆਏ ਸੀਗੇ ਔਰ ਜਿੰਨੇ ਵੀ ਪਰਿਵਾਰ ਆ ਰਹੇ ਆ, ਉਹ ਸਿਰਫ ਟੇਸਟ ਹੀ ਵੇਖ ਕੇ ਗਏ ਆ। ਕਿਉਂਕਿ ਜਿੰਨਾ ਮੈਂ ਖੁਦ ਦੀ ਗੱਲ ਦੱਸਾਂ, ਮੈਂ ਤੈਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਮੈਂ ਇੰਨਾ ਫੂਡ ਜ਼ਿੰਦਗੀ 'ਚ ਨਹੀਂ ਖਾਧਾ। ਸਵਾਦ ਸਵਾਦ ਦੇ ਚੱਕਰ 'ਚ ਮੈਂ ਦੋ ਦਿਨਾਂ ਦੀ ਕੁਆਂਟਿਟੀ ਇਕੱਠੀ ਖਾ ਗਿਆ ਅੱਜ। ਤੁਸੀਂ ਜੇ ਅਜੇ ਵੀ ਆਸ ਪਾਸ ਹੋ, ਤੁਸੀਂ ਕੁਵੀਨ ਕੈਨੇਡੀ ਤੇ ਹੋ, ਤੁਸੀਂ ਕਿਤੇ ਵੀ ਨੇੜੇ ਤੇੜੇ ਸਾਨੂੰ ਸੁਣ ਰਹੇ ਹੋ, ਤੇ ਰੇਡੀਓ ਉਡਾਨ ਦੇ ਜਿੰਨੇ ਵੀ ਲਿਸਨਰ ਉਹਨਾਂ ਨੂੰ ਦੱਸਣਾ ਚਾਹੋਗੇ, ਅਜੇ ਵੀ ਮਸਤਾਨੇ ਓਪਨ ਆ, ਤੁਸੀਂ ਆ ਸਕਦੇ ਹੋ, ਅਜੇ ਵੀ ਤੁਸੀਂ ਖੂਬਸੂਰਤ ਫੂਡ ਦਾ ਆਨੰਦ ਲੈ ਸਕਦੇ ਹੋ। ਤੇ ਨਾਲ ਦੀ ਨਾਲ ਅਸੀਂ ਬਸ ਕੁਝ ਕੁ ਮਿੰਟਾਂ ਤੱਕ ਲਾਈਵ ਜਾ ਕੇ ਲਾਈਵ ਔਨ ਏਅਰ ਇਨਾਮ ਕੱਢ ਰਹੇ ਹਾਂ, ਜਿਹੜੇ ਗਿਫਟ ਦੀ ਅਸੀਂ ਗੱਲ ਕਰ ਰਹੇ ਸੀਗੇ। ਸੋ ਅਸੀਂ ਔਨ ਏਅਰ ਲਾਈਵ ਮਸਤਾਨੇ ਦੇ ਪੇਜ ਤੇ, ਤੁਸੀਂ ਜਿੰਨੇ ਵੀ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਜੁੜੇ ਹੋਏ ਆ, ਜਿਹਨਾਂ ਨੇ ਹਿੱਸਾ ਲਿਆ ਸੀਗਾ, ਤੁਸੀਂ ਮਸਤਾਨੇ ਦੇ ਇੰਸਟਾਗ੍ਰਾਮ ਪੇਜ ਤੇ ਲਾਈਵ ਹੋਵਾਂਗੇ, ਤੁਸੀਂ ਉੱਥੇ ਜਾ ਕੇ ਲਾਈਵ ਦੇਖ ਸਕਦੇ ਹੋ ਕਿ ਮੇ ਬੀ ਯੂ ਗਾਇਜ਼ ਦੈਨ ਐਲ ਜੀ ਦਾ ਟੀਵੀ ਤੁਸੀਂ ਆਪਣੇ ਘਰੇ ਲੈ ਕੇ ਜਾ ਸਕਦੇ ਹੋ, ਸਮਾਰਟ ਟੀਵੀ। ਔਰ ਬਾਕੀ ਗਿਫਟ ਤੁਹਾਨੂੰ ਤੁਸੀਂ ਸਵੇਰੇ ਪਿਕਅਪ ਕਰ ਸਕਦੇ ਹੋ 11 ਵਜੇ ਤੋਂ ਬਾਅਦ ਕੈਫੇ ਐਂਡ ਕਿਚਨ ਤੋਂ। ਤੇ ਬਾਕੀ ਤੁਸੀਂ ਇੱਕ ਵਾਰ ਸੁਨੇਹਾ ਆਪਣੇ ਵੱਲੋਂ ਵੀ ਸਰਵ ਦੇ ਦਿਓ ਕਿ 31 ਜੁਲਾਈ ਤੱਕ ਸੋ ਸਾਰੇ ਮੈਨਿਊ ਦੇ ਉੱਪਰ 50% ਆਫ ਆ ਮਸਤਾਨੇ ਕੈਫੇ ਐਂਡ ਕਿਚਨ। ਆਪਾਂ ਰੋਜ਼ ਸੁਨੇਹਾ ਦਿੰਦੇ ਰਹਾਂਗੇ। ਦੇਖੋ $20 ਵਾਲੀ ਡਿਸ਼ 10 ਦੀ, 10 ਵਾਲੀ 5 ਦੀ, 5 ਵਾਲੀ 2.5 ਦੀ, 2.5 ਵਾਲੀ $1.25 ਦੀ ਮਿਲ ਜਾਏਗੀ। ਇਹ
0: ਪ੍ਰਭ 1.25 ਵਾਲੀ ਕਿੰਨੇ ਕਦੀ ਹੋਏਗੀ ਯਾਰ, ਮੈਂ ਤਾਂ ਸੋਚੀ ਪੈ ਗਿਆ।
1: ਹਾਂਜੀ,
0: ਜਿਹੜੀ $1.25 ਵਾਲੀ ਚੀਜ਼ ਜੇ ਆਪਾਂ ਅੱਧਾ ਕਰੀਏ ਕਿੰਨਾ ਕੁ ਬਣਦਾ? ਚਲੋ ਰਹਿਣ ਤੋਂ ਮੈਨੂੰ ਪਤਾ ਜ਼ਿਆਦਾ ਮੈਥਮੈਟਿਕ ਵਾਲਾ ਕੰਮ ਹੋ ਜਾਣਾ, ਪਰ ਆਪਾਂ ਕਿੰਨੀ ਕੁ ਦੇਰ ਤੱਕ ਜਾ ਕੇ ਲਾਈਵ ਹੋਵਾਂਗੇ ਮਸਤਾਨੇ ਕੈਫੇ ਐਂਡ ਕਿਚਨ ਦੇ ਅਕਾਊਂਟ ਤੋਂ?
1: ਸੋ ਅਸੀਂ ਐਗਜ਼ੈਕਟ 5-4 ਮਿੰਟ ਤੱਕ ਲਾਈਵ ਹੋਣ ਜਾ ਰਹੇ
0: ਹਾਂ। ਠੀਕ ਹੈ,
1: ਜਿਹੜੇ ਪਰਿਵਾਰ ਆਏ ਸੀ ਰੇਡੀਓ ਡਾਨ ਪੰਜਾਬੀ ਲਹਿਰਾਂ ਨੂੰ ਸੁਣ ਕੇ, ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਤੁਸੀਂ ਲਾਈਵ ਆ ਜਾਓ। ਬਾਕੀ ਇਹ ਲਾਈਵ ਸਾਡੀ ਰੀਲ ਪਈ ਰਹੂਗੀ, ਸੋ ਵੈਰੀ ਫੇਅਰ ਆ। ਅਸੀਂ ਤੁਹਾਡੀਆਂ ਟਿਕਟਸ ਨੋਟ ਕਰ ਲਈਆਂ, ਅਸੀਂ 11 ਵਿਨਰਸ ਕੱਢ ਲਿਆ, ਉਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਵਿਨਰ ਕੋਲੇ ਕਿਹੜਾ ਕਿਹੜਾ ਗਿਫਟ ਜਾਂਦਾ ਆ ਉਹ ਲਾਈਵ ਅਸੀਂ 5 ਮਿੰਟ ਦੇ ਵਿੱਚ ਦੱਸਣ ਜਾ ਰਹੇ ਹਾਂ। ਤੁਸੀਂ ਬਸ ਲਾਈਵ ਪੇਜ ਦੇ ਉੱਪਰ ਲਾਈਵ ਹੋ ਜਾਓ। ਸੋ ਨਾਲ ਦੀ ਨਾਲ ਤੁਹਾਨੂੰ ਇੱਕ ਵਾਰ ਫੇਰ ਸੁਨੇਹਾ ਦਿੰਦੇ ਹਾਂ ਕਿ 2 ਕੈਨੇਡੀ ਰੋਡ ਸਾਊਥ ਕੁਵੀਨ ਐਂਡ ਕੈਨੇਡੀ ਸ਼ੋਪਰ ਡਰੱਗ ਮਾਰਟ ਦੇ ਬਿਲਕੁਲ ਆਪੋਜ਼ਿਟ 90 ਡਿਗਰੀ ਦੇ ਕੋਣ ਦੇ ਉੱਪਰ ਤੁਸੀਂ ਮਸਤਾਨੇ ਦਾ ਟੈਂਟ ਦੇਖ ਸਕਦੇ ਹੋ। ਕੱਲ੍ਹ ਵੀ ਆਉਣਾ ਤੁਸੀਂ, ਪਰਸੋਂ ਆਉਣਾ, 31 ਜੁਲਾਈ ਤੱਕ 50% ਆਫ ਤੁਹਾਨੂੰ ਮਿਲਣਾ ਆ। ਤੁਸੀਂ ਆਓ ਇਸ ਵੈਜੀਟੇਰੀਅਨ ਵੈਰੀ ਕਲੀਨ ਐਂਡ ਨੀਟ ਹਾਈਜੀਨਿਕ ਸਫਰ ਫੂਡ ਦੀ ਕਿਆ ਬਾਤ ਆ, ਕਮਾਲ ਕਮਾਲ। ਤੁਸੀਂ ਆਲਰੇਡੀ ਸਰਵ ਟਰਾਈ ਕਰਕੇ ਜਾ ਚੁੱਕੇ ਹੋ, ਸੋ ਤੁਸੀਂ ਸੁਨੇਹਾ ਦਿੰਦੇ ਰਹੋ, ਅਸੀਂ ਲਾਈਵ ਹੋਣ ਲੱਗੇ ਹਾਂ।
0: ਜੇ ਤੁਸੀਂ ਸਰਚ ਕਰਨਾ ਹੋਵੇ ਤੇ ਟਾਈਪ ਕਰ ਸਕਦੇ ਹੋ MASTANEY ਮਸਤਾਨੇ ਮਸਤਾਨੇ ਕੈਫੇ ਐਂਡ ਕਿਚਨ ਲਾਈਵ ਹੋ ਕੇ ਜਿਨ੍ਹਾਂ ਨੇ ਵੀ ਡਰੋ ਵਿੱਚ ਆਪਣਾ ਹਿੱਸਾ ਪਾਇਆ ਅਤੇ ਉਹ ਜਿੱਤ ਸਕਦੇ ਨੇ ਬਹੁਤ ਸਾਰੇ ਇਨਾਮ। ਅਤੇ ਅਗਲੇ ਲਿੰਕ ਦੇ ਵਿੱਚ ਆਪਾਂ ਲਾਈਵ ਗੱਲ ਵੀ ਕਰਾਂਗੇ ਅਤੇ ਲਾਈਵ ਇੰਸਟਾਗ੍ਰਾਮ 'ਤੇ ਪੂਰੀ ਲਾਈਵ ਫੀਡ ਵੀ ਚੱਲੇਗੀ। ਅਤੇ ਜ਼ਰੂਰ ਮਸਤਾਨੇ ਦਾ ਤੁਸੀਂ ਕਰੋ ਲਾਈਕ। ਅਤੇ ਅਸੀਂ ਅਗਲੀ ਕਾਲ ਦੇ ਵੱਲ ਚੱਲਦੇ ਹਾਂ। ਸ਼ਵਿੰਦਰ ਜੀ ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਆ?
0: ਉਹ ਮੈਂ ਕਹਿੰਦਾ ਜੀ ਬਹੁਤ ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
2: ਬਹੁਤ ਵਧੀਆ, ਹੁਣ ਦੂਰ ਸੀਗਾ, ਹੁਣ ਕੱਲ ਕੁੱਲ ਨੂੰ ਵੇਖਾਂਗੇ ਆ ਕੇ।
0: ਜਰੂਰ ਪਹੁੰਚਿਓ ਜੀ, ਜਰੂਰ ਜਾਇਓ, 50% ਡਿਸਕਾਊਂਟ ਅਜੇ ਵੀ ਹੈ ਜੇ ਹੁਣ ਤੁਸੀਂ। ਜੀ ਜੀ,
2: ਮਨਮੋਹਨ ਵਾਸਾ ਰੰਗੋ ਜਿਵੇਂ ਉਹਨੇ ਵਸਦੇ ਰਹੋ ਪੰਜਾਬ, ਆਪਾਂ ਇੱਦਾਂ ਤੇ ਗਾਦਰ, ਤੁਸੀਂ ਵਸਦੇ ਰਹੋ ਮਸਤਾਨਿਓ, ਜਿੰਨਾ ਡਾਲਰ ਨੂੰ ਟਿੱਕੀ ਦਿੱਤੀ ਅੱਜ ਪੂਰੀ ਰੋਡ, ਉਹ ਤੁਸੀਂ ਵਸਦੇ ਰਹੋ ਮਸਤਾਨਿਓ, ਜਿੰਨਾ ਨੇ ਲੋਕਾਂ ਦਾ ਦਿਲ ਲਿਆ ਜਿੱਤ।
0: ਉਹ ਪਿੱਛੇ ਰਹਿ ਗਿਆ ਉਹਦਾ ਕੰਮ ਇੱਕ, ਬਾਅਦ ਦੇ ਵਿੱਚ ਤੂੰਬੀ ਵੱਜਣੀ ਚਾਹੀਦੀ ਹੈ।
2: ਤੂੰਬੀ ਤਾਂ ਹੁਣ ਪੂਰੀ ਤਿਆਰੀ ਵਾਸਤੂਗੀਆਂ ਦੀ, ਤੂੰ ਤਾਂ ਕਰਦਾ ਨੀ ਤੂੰ।
0: ਚਲੋ ਬਹੁਤ ਸ਼ੁਕਰੀਆ ਜੀ,
2: ਚੰਗਾ ਲੱਗਦਾ ਸਰ ਜੀ, ਦੋਵੇਂ ਸਰਵ ਦਾ ਵੀ ਕੰਮ ਆਪਣੇ ਦਾ,
0: ਬਹੁਤ ਧੰਨਵਾਦ ਸ਼ਵਿੰਦਰ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ।

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ gifts 905-805-3000 Argentia Road, Mississauga, Dream Home Appliances.
1: First mortgage, second mortgage, ya fir hove loan. Socho na bas, bilkul bhi hune mila phone.
2: Rushmeet call at 647-539-4499.
1: Akal, akal, akal mortgage.
3: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
4: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
5: ਬਸ ਇੰਨੀ ਗੱਲ, ਹੋ ਘਰ

0: ਬੱਲੀਏ।
1: ਕਿਆ ਬਾਤ ਹੈ, ਗੇੜਾ ਜ਼ਰੂਰ ਲਾਣਾ ਗ੍ਰੈਂਡ ਹੋਮ ਫਰਨੀਚਰ ਦਾ, ਕਿਉਂਕਿ ਵਾਕਈ ਬੜੇ ਸ਼ਾਨਦਾਰ ਪ੍ਰਾਈਜ਼ ਤੁਹਾਨੂੰ ਆਫਰ ਕੀਤੇ ਜਾਂਦੇ ਆ 6685 ਟੋਮਕਨ ਰੋਡ ਤੋਂ, ਅਤੇ ਜਾਂ ਫਿਰ 294 ਵਾਕਰ ਡਰਾਈਵ ਦੇ ਉੱਪਰ ਜਾ ਕੇ ਵੀ ਤੁਸੀਂ ਗ੍ਰੈਂਡ ਹੋਮ ਫਰਨੀਚਰ ਦੀਆਂ ਡੀਲਸ, ਫਰਨੀਚਰ ਦੀਆਂ ਡੀਲਸ ਤੁਸੀਂ ਲੈ ਸਕਦੇ ਹੋ। ਅਤੇ ਸੁੱਖ ਬਾਈ ਨੂੰ ਜ਼ਰੂਰ ਮਿਲਿਓ, ਬੜੇ ਸ਼ਾਨਦਾਰ ਇਨਸਾਨ, ਅਤੇ ਬਿਹਤਰੀਨ ਡੀਲ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਫਰਨੀਚਰ ਦੀ ਗ੍ਰੈਂਡ ਹੋਮ ਫਰਨੀਚਰ ਤੇ। ਤੇ ਲਾਈਵ ਲੋਕੇਸ਼ਨ ਚੱਲ ਰਿਹਾ ਮਸਤਾਨੇ ਕੈਫੇ ਐਂਡ ਕਿਚਨ, ਬੜਾ ਹੀ ਸ਼ਾਨਦਾਰ ਅੱਜ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ। ਫਾਇਰ ਗ੍ਰਿਲਡ ਫਲੇਵਰ, ਕੋਈ ਸਟਰੀਟ ਬਾਈਟ, ਸਮੋਕੀ ਹੀਟ, ਟੈਂਗੀ ਡਿਲਾਈਟਸ, ਬੜਾ ਸ਼ਾਨਦਾਰ ਤੁਹਾਨੂੰ ਅੱਜ ਇੱਕ ਨਵੀਂ ਰੈਸਟੋਰੈਂਟ ਕਹਿ ਲਓ, ਮਸਤਾਨੇ ਕੈਫੇ, ਕੈਫੇ ਐਂਡ ਕਿਚਨ ਖੁੱਲ ਚੁੱਕੀ ਹੈ ਬ੍ਰੈਂਪਟਨ ਦੇ ਵਿੱਚ, ਨੰਬਰ 2 ਕੈਨੇਡੀ ਰੋਡ ਸਾਊਥ, ਕੈਨੇਡੀ ਅਤੇ ਕੁਈਨ ਇੰਟਰਸੈਕਸ਼ਨ ਦੇ ਨੇੜੇ ਤੁਸੀਂ ਜਾਓ ਅਤੇ ਬੜੇ ਸ਼ਾਨਦਾਰ ਫੂਡ ਟਰਾਈ ਕਰ ਸਕਦੇ ਹੋ। 31 ਜੁਲਾਈ ਤੱਕ ਸਾਰੇ ਮੈਨਿਊ 'ਤੇ 50% ਔਫ ਮਿਲ ਰਿਹਾ। ਅਤੇ ਮਸਤਾਨੇ ਕੈਫੇ, ਬੰਦਾ ਕਹਿੰਦਾ ਕਿਚਨ ਦੀ ਗੱਲ ਹੋ ਗਈ ਪਰ ਕੈਫੇ ਦੇ ਵਿੱਚ ਯਾਰ ਕੀ ਕੁਛ ਮਿਲ ਸਕਦਾ ਸਾਨੂੰ? ਅਤੇ ਕੈਫੇ ਵਿੱਚ ਤੁਸੀਂ ਇੰਜੋਏ ਕਰ ਸਕਦੇ ਹੋ ਵਿਆਹ ਵਾਲੀ ਕੌਫੀ ਜਾਂ ਫਿਰ ਇੰਡੀਅਨ ਸਟਾਈਲ ਕੋਲਡ ਕੌਫੀ, ਚਾਹ ਵੀ ਤੁਹਾਨੂੰ ਮਿਲਣਗੀਆਂ, ਲਾਟੇ ਜੇ ਪਿਸਤਾਸ਼ੀਓ ਲਾਟੇ, ਹੌਟ ਚੋਕਲੇਟ ਵਿਦ ਵਿਪਡ ਕਰੀਮ, ਜੇ ਆਪਾਂ ਕੋਲਡ ਬੇਵਰੇਜ ਦੀ ਗੱਲ ਕਰੀਏ ਤਾਂ ਆਈਸਡ ਲਾਟੇ, ਆਈਸਡ ਪਿਸਤਾਸ਼ੀਓ ਲਾਟੇ ਅਤੇ ਆਈਸਡ ਕੈਰਾਮੈਲ ਲਾਟੇ, ਅਤੇ ਹੋਰ ਵੀ ਬੜਾ ਕੁਛ ਹੈ। ਬੰਦਾ ਕਹਿੰਦਾ ਯਾਰ ਵੀ ਕੁਛ ਗਰਮੀ ਹੈ, ਠੰਡੇ ਠੰਡੇ ਸ਼ੇਕ ਹੋ ਜਾਣ, ਅਤੇ ਸ਼ੇਕਸ ਵੀ ਤੁਸੀਂ ਪੀ ਸਕਦੇ ਹੋ, ਓਰੀਓ, ਵੈਨੀਲਾ, ਸਟ੍ਰੋਬੇਰੀ, ਮੈਂਗੋ ਜਾਂ ਫਿਰ ਚੋਕਲੇਟ ਵਾਲਾ, ਚਾਹ ਤਾਂ ਹੈਗੀ ਹੈ, ਭਾਵੇਂ ਅਦਰਕ ਵਾਲੀ ਪੀਓ, ਭਾਵੇਂ ਮਸਾਲੇ ਵਾਲੀ ਪੀਓ, ਅਤੇ ਕੌਫੀ ਐਕਸਪ੍ਰੈਸੋ, ਅਮੈਰੀਕੈਨੋ, ਤੁਸੀਂ ਜਾਓ ਮਸਤਾਨੇ ਕੈਫੇ, ਚਾਹ ਕੌਫੀ ਇੰਜੋਏ ਕਰੋ, ਅਤੇ ਨਾਲੇ ਜਿਹੜਾ ਫੂਡ ਹੈ ਕਿਚਨ ਦਾ, ਅਤੇ ਟਿੱਕੀ ਚਾਟ ਅੱਜ $1 ਨੂੰ ਔਫ, $1 ਪ੍ਰਾਈਸ 'ਚ ਲੱਗਾ ਹੋਇਆ, ਸਿਰਫ ਸਮੋਸੇ ਚਾਟ $1 ਦੇ ਵਿੱਚ ਤੁਹਾਨੂੰ ਮਿਲ ਰਿਹਾ, ਅਤੇ ਜ਼ਰੂਰ ਤੁਸੀਂ ਜਾਓ ਅਤੇ ਮਸਤਾਨੇ ਇੰਡੀਅਨ ਕੁਜ਼ੀਨ 'ਤੇ ਆਪਣਾ ਸ਼ਾਮ ਨੂੰ ਹੋਰ ਵੀ ਬਿਹਤਰ ਬਣਾਓ।

ਨਾਲ ਦੀ ਨਾਲ ਮੈਚ ਟਾਈਮ ਲਾਈਵ ਵੀ ਹੋਇਆ ਪਿਆ ਤੇ ਮਸਤਾਨੇ ਤੁਹਾਨੂੰ ਕਿਹਾ ਤੁਸੀਂ ਜਾ ਕੇ ਲਾਈਵ ਉੱਥੇ ਲਾਈਵ ਦੇਖ ਸਕਦੇ ਹੋ ਮਸਤਾਨੇ ਕੈਫੇ ਐਂਡ ਕਿਚਨ ਜੋ ਕਿ ਉੱਥੇ ਇਸ ਟਾਈਮ ਬਿਲਕੁਲ ਲਾਈਵ ਚੱਲ ਰਿਹਾ ਅਤੇ ਲਾਈਵ ਮੈਂ ਇੰਸਟਾਗ੍ਰਾਮ ਤੋਂ ਚੈੱਕ ਕਰ ਰਿਹਾ ਅਤੇ ਇੱਕ ਬੜੀ ਪਿਆਰੀ ਜੀ ਬੇਟੀ ਉਹ ਕੱਪ ਦੇ ਵਿੱਚ ਸਾਰੀਆਂ ਪਰਚੀਆਂ ਪਾਈਆਂ ਸਾਰਿਆਂ ਦੇ ਨਾਮ ਲਿਖ ਕੇ ਪਰਚੀਆਂ ਪਾਈਆਂ ਅਤੇ ਪਰਚੀ ਕੱਢ ਰਹੇ ਨੇ ਅਤੇ ਸਾਹਮਣੇ ਬੜੇ ਸ਼ਾਨਦਾਰ ਬੜੇ ਸੋਹਣੇ ਗਿਫਟ ਪਏ ਹੋਏ ਨੇ ਜੇ ਆਪਾਂ ਗੱਲਬਾਤ ਕਰੀਏ ਉਹ ਨਾਮ ਵੀ ਅਨਾਊਂਸ ਕੀਤੇ ਜਾ ਰਹੇ ਨੇ ਇਹ ਲਾਈਵ ਤੁਹਾਨੂੰ ਆਵਾਜ਼ ਆ ਰਹੀ ਹੈ ਲਾਈਵ ਜਿਹੜੇ ਡਰਾਅ ਕੱਢੇ ਜਾ ਰਹੇ ਨੇ ਮਸਤਾਨੇ ਮਸਤਾਨੇ ਕਿਆ ਬਾਤ ਹੈ ਇੱਧਰ ਇਹ ਨਾਲ ਦੀ ਨਾਲ ਲਾਈਵ ਚੱਲ ਰਿਹਾ ਅਤੇ ਲਾਈਵ ਇਨਾਮ ਕੱਢੇ ਜਾ ਰਹੇ ਨੇ ਜਿਨ੍ਹਾਂ ਨੇ ਵੀ ਡਰਾਅ 'ਚ ਹਿੱਸਾ ਲਿਆ ਸੀ ਤੁਸੀਂ ਲਾਈਵ ਵੀਡੀਓ ਵੀ ਪੋਸਟ ਕਰ ਦਿੱਤੀ ਜਾਏਗੀ ਤੁਸੀਂ ਜਾ ਕੇ ਦੁਬਾਰਾ ਦੇਖ ਸਕਦੇ ਹੋ ਅਤੇ ਬੜਾ ਕੁਛ ਇਸ ਟਾਈਮ ਇਨਾਮ ਦੇ ਵਿੱਚ ਨਿਕਲ ਰਿਹਾ ਮਸਤਾਨੇ ਇੱਥੇ ਲਾਈਵ ਕੰਮ ਚੱਲ ਰਿਹਾ ਮਸਤਾਨੇ ਕੈਫੇ ਐਂਡ ਕਿਚਨ 'ਤੇ

0: ਕਿਵੇਂ ਇਨਾਮ, ਕਿਵੇਂ ਕਿਵੇਂ ਕਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ, ਅਤੇ ਪ੍ਰਭ ਨਾਲ ਵੀ ਆਪਾਂ ਜੁੜਨ ਦੀ ਕੋਸ਼ਿਸ਼ ਕਰਦੇ ਹਾਂ। ਪ੍ਰੋਗਰਾਮ ਰੇਡੀਓ ਉਡਾਨ ਚ
1: ਰਸ਼ਮੀਤ ਕੌਰ ਐਟ 6475394499।
2: ਫੈਸ਼ਨ ਆਈ ਕਿਊ ਪ੍ਰੋਗਰਾਮ ਦੇ ਸਿਸੇ ਨੂੰ ਸਪੋਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ ਪ੍ਰੀਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ ਤੇ ਤੁਸੀਂ ਹੈਵੀ ਬਲੈਂਕਟ, ਰਜਾਈ ਵਾਲੇ ਬਲੈਂਕਟ, ਬਾਏ ਵਨ ਸੈਕਿੰਡ 25% ਆਫ, 5 ਬੈਡ ਸ਼ੀਟ ਓਨਲੀ $50, ਤੇ ਮੈਨਸ ਸੈਕਸ਼ਨ ਦੇ ਵਿੱਚ ਮੈਨ ਸੂਟ ਦੇ ਉੱਪਰ ਤੁਸੀਂ ਬਾਏ ਵਨ ਸੈਕਿੰਡ।
0: ਕੀ ਬਾਤ ਹੈ, ਬਿਲਕੁਲ ਜੀ, ਫੈਸ਼ਨ ਆਈ ਕਿਊ ਵੀ ਤੁਸੀਂ ਜ਼ਰੂਰ ਵਿਜ਼ਿਟ ਕਰੋ ਆਪਣੇ ਨੇੜੇ ਵਾਲੀ ਲੋਕੇਸ਼ਨ, ਹਮੇਸ਼ਾ ਹੀ ਬੜੇ ਸ਼ਾਨਦਾਰ ਕੱਪੜੇ ਕਲੋਥਿੰਗ ਤੁਹਾਨੂੰ ਮਿਲਦੀ ਹੈ ਫੈਸ਼ਨ ਆਈ ਕਿਊ। ਤੇ ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ, ਉਮੀਦ ਹੈ ਜਿਨ੍ਹਾਂ ਨੇ ਵੀ ਅੱਜ ਪਹੁੰਚੇ ਨੇ ਮਸਤਾਨੇ ਕੈਫੇ ਐਂਡ ਕਿਚਨ ਦੇ ਵਿੱਚ, ਜਿਨ੍ਹਾਂ ਨੇ ਇਨਾਮ ਜਿੱਤੇ ਨੇ ਉਹ ਵੀ ਜਲਦੀ ਉੱਥੇ ਪੋਸਟ ਕੀਤੇ ਜਾਣਗੇ, ਜਾਂ ਪ੍ਰਭ ਨੂੰ ਕਹਾਂਗੇ ਰੇਡੀਓ ਤੇ ਵੀ ਤੁਸੀਂ ਨਾਮ ਜ਼ਰੂਰ ਅਨਾਊਂਸ ਕਰਿਓ। ਤੇ ਅੱਜ ਦੇ ਪ੍ਰੋਗਰਾਮ 'ਚ ਇੱਥੇ ਲੈਣੀ ਇਜਾਜ਼ਤ, ਤੁਸੀਂ ਆਪਣਾ ਰੱਖੋ ਖਿਆਲ, ਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਮੇ ਲਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦੁਆਰਾ ਪੇਸ਼ਕਸ਼ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ

ਤੋ ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋਗੇ, ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਖੁਸ਼ਹਾਲੀ ਹੋਏਗੀ। ਜੁੜ ਚੁੱਕੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ

0: ਤਰ੍ਹਾਂ ਲੈ ਕੇ ਅੱਜ ਦਾ ਪ੍ਰੋਗਰਾਮ ਨਵੇਂ ਸੋਮਵਾਰ ਦੀ ਸ਼ੁਰੂਆਤ ਅੱਜ ਹੋਈ ਹੈ। ਵੀਕਐਂਡ ਨੂੰ ਤੁਸੀਂ ਇੰਜੋਏ ਕਰਕੇ ਆਇਓ, ਦੋ ਦਿਨ ਛੁੱਟੀਆਂ ਮਨਾ ਕੇ ਆਇਓ ਆਪਣੇ ਪਰਿਵਾਰ ਦੇ ਨਾਲ, ਆਪਣੇ ਬੱਚਿਆਂ ਦੇ ਨਾਲ, ਕਿਤੇ ਘੁੰਮ ਘੁਮਾ ਕੇ ਆਏ ਹੋਏਗੇ। ਕੋਈ ਨਾ ਕੋਈ ਘਰਾਂ ਦੇ ਵਿੱਚ ਵੀ ਕੋਈ ਪ੍ਰੋਜੈਕਟ ਹੁੰਦਾ ਹੈ ਕਿ ਛੁੱਟੀਆਂ ਆਉਣਗੀਆਂ ਅਤੇ ਕੋਈ ਨਾ ਕੋਈ ਕੰਮ ਕਾਰ ਅਸੀਂ ਨੇਪਰੇ ਚੜਾਂਗੇ। ਬਹੁਤ ਵਧੀਆ। ਸੋ ਚਲੋ, ਅੱਜ ਨਵੇਂ ਹਫ਼ਤੇ ਦਾ ਆਗਾਜ਼ ਹੈ। ਪਹਿਲਾ ਦਿਨ ਬੀਤ ਗਿਆ ਸੋਮਵਾਰ, ਸੋ ਨੈਚੁਰਲ ਹੈ ਜਦੋਂ ਆਗਾਜ਼ ਅੱਛਾ ਹੋਏ ਤਾਂ ਉਸਦਾ ਅੰਜਾਮ ਵੀ ਅੱਛਾ ਹੋਣ ਦੀ ਅੱਗੇ ਅਸੀਂ ਉਮੀਦ ਕਰ ਸਕਦੇ ਹਾਂ। ਸੋ ਉਮੀਦ ਕਰਦੇ ਹਾਂ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦਾ ਦਿਨ ਬਹੁਤ ਵਧੀਆ ਬੀਤਿਆ ਹੋਏਗਾ, ਅਤੇ ਅੱਜ ਦਾ ਦਿਨ ਅੱਛਾ ਬੀਤਿਆ ਅਤੇ ਨੈਕਸਟ ਅਗਲੇ ਹਫ਼ਤੇ ਵੀ ਸਾਰੇ ਦਿਨ ਬੜੀ ਖੂਬਸੂਰਤੀ ਦੇ ਨਾਲ ਬੀਤਣਗੇ। ਸੋ ਦੋਸਤੋ, ਅੱਜ ਹੋ ਗਈ 27 ਜੁਲਾਈ, ਟੈਂਪਰੇਚਰ ਇਸ ਵੇਲੇ ਤਾਂ ਹੈ 24 ਡਿਗਰੀ ਟੈਂਪਰੇਚਰ, ਦਿਨ ਵੇਲੇ ਅੱਜ 30 ਡਿਗਰੀ ਟੈਂਪਰੇਚਰ ਰਿਹਾ ਅਤੇ ਬਾਰਿਸ਼ ਵੀ ਹੁੰਦੀ ਰਹੀ ਹੈ, ਵਿੱਚ ਵਿੱਚ ਦੋ ਚਾਰ ਵਾਰ ਬਾਰਿਸ਼ ਹੋਈ ਹੈ। ਕੱਲ੍ਹ ਨੂੰ 28 ਜੁਲਾਈ ਮੰਗਲਵਾਰ ਦਿਨ ਹੋ ਜਾਣਾ, 26 ਡਿਗਰੀ ਟੈਂਪਰੇਚਰ ਰਹੇਗਾ ਕੱਲ੍ਹ, ਅਤੇ 25% ਕੱਲ੍ਹ ਵੀ ਬਾਰਿਸ਼ ਦੀ ਸੰਭਾਵਨਾ ਹੈ, 1 ਕਿਲੋਮੀਟਰ ਪਰ ਆਵਰਸ ਦੀ, 25 ਕਿਲੋਮੀਟਰ ਪਰ ਆਵਰਸ ਦੀ ਸਪੀਡ ਦੇ ਨਾਲ ਹੀ ਹਵਾ ਚੱਲਣ ਦੀ ਕੱਲ ਪੋਸੀਬਿਲਟੀ ਹੈ। 6:03 ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ ਨੇ ਅਤੇ 8:46 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਸੋ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, ਦੇਖਦੇ ਹੋ IPTV ਚੈਨਲ ਦੇ ਉੱਪਰ VPS24.ca, ਸੱਤੋ ਦਿਨ ਚੱਲਣ ਵਾਲਾ IPTV ਚੈਨਲ। IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ ਤੁਸੀਂ VPS24.hd ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਬਹੁਤ ਬਹੁਤ ਅੱਛੀਆਂ ਕਲਾਸੀਕਲ ਪੰਜਾਬੀ ਫਿਲਮਾਂ, ਨਵੀਆਂ ਵੀ ਪੁਰਾਣੀਆਂ ਵੀ। ਉਹਦੇ ਨਾਲ ਨਾਲ ਵਿਸ਼ਵ ਪੰਜਾਬੀ ਸਭਾ ਦੁਆਰਾ ਜੋ ਜੋ ਗਤੀਵਿਧੀਆਂ ਇੱਥੇ ਕਰਵਾਈਆਂ ਜਾਂਦੀਆਂ ਨੇ ਜਾਂ ਇੰਡੀਆ ਦੇ ਵਿੱਚ ਜਾਂ ਬਾਹਰ ਜਿੱਥੇ ਵੀ ਕਰਵਾਈਆਂ ਜਾਂਦੀਆਂ ਨੇ, ਉਹਨਾਂ ਸਾਰਿਆਂ ਦੀ ਰਿਕਾਰਡਿੰਗ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ ਉਸ ਦੇ ਉੱਪਰ। ਔਰ ਇਸ ਵੇਲੇ ਦਾ ਪ੍ਰੋਗਰਾਮ ਵੀ ਕਿਸੇ ਕਾਰਨ ਦੋਸਤ ਮਿੱਤਰ ਸਾਡੇ ਨਾਲ ਜੁੜਨ ਤੋਂ, ਟਿਊਨਿੰਗ ਕਰਨ ਤੋਂ ਰਹਿ ਗਏ, ਵਾਂਝੇ ਰਹਿ ਗਏ ਕਿਸੇ ਰੁਝੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਫਿਰ ਅਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਅਪਲੋਡ ਕਰ ਦਿੰਦੇ ਹਾਂ ਅਤੇ ਤੁਸੀਂ ਫਿਰ ਦੁਬਾਰਾ ਇਸ ਨੂੰ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਹਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿੱਥੇ ਤੁਸੀਂ ਅਕਸਰ ਵੀਕਐਂਡ ਦੇ ਉੱਪਰ ਕੋਈ ਨਾ ਕੋਈ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ, ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਨਾ ਕੋਈ ਪ੍ਰੋਗਰਾਮ ਦੇਖਦੇ ਰਹਿੰਦੇ ਹੋ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 2-3-4 ਅਕਤੂਬਰ ਦਾ ਪ੍ਰੋਗਰਾਮ ਫਿਲਹਾਲ ਹੈ, ਲੇਕਿਨ ਉਸ ਤੋਂ ਪਹਿਲੇ ਵੀ 1-2 ਪ੍ਰੋਗਰਾਮ ਹੈਗੇ ਆ, ਲੇਕਿਨ ਉਹਨਾਂ ਦੀ ਅਜੇ ਕੋਈ ਡੇਟ ਫਾਈਨਲ ਨਹੀਂ ਹੋਈ, ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਰਿਹਾ। ਲੇਕਿਨ 2-3-4 ਅਕਤੂਬਰ ਨੂੰ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਕਰਵਾਈ ਜਾ ਰਹੀ ਹੈ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ, 7ਵੀਂ ਵਿਸ਼ਵ ਪੰਜਾਬੀ ਕਾਨਫਰੰਸ, ਇਸ ਤੋਂ ਪਹਿਲਾਂ 6 ਵਿਸ਼ਵ ਪੰਜਾਬੀ ਕਾਨਫਰੰਸਾਂ ਹੋ ਚੁੱਕੀਆਂ ਨੇ, 3 ਪਾਕਿਸਤਾਨ ਦੇ ਵਿੱਚ, 1 ਦੁਬਈ ਦੇ ਵਿੱਚ, 2 ਇੱਥੇ ਕੈਨੇਡਾ ਦੇ ਵਿੱਚ ਹੀ ਹੋ ਚੁੱਕੀਆਂ ਨੇ, 24 ਦੇ ਵਿੱਚ ਔਰ 25 ਦੇ ਵਿੱਚ, ਔਰ 2026 ਦੀ 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ ਅਤੇ ਤੁਸੀਂ ਆ ਸਕਦੇ ਹੋ। ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਨਾ ਉਹ ਇੱਥੇ ਲੱਗੇਗਾ ਅਤੇ ਤੁਸੀਂ ਉਸ ਨੂੰ ਇੰਜੋਏ ਕਰ ਸਕਦੇ ਹੋ। ਸੋ 6473-67-53-53 ਸਾਡੇ ਸਟੂਡੀਓ ਦਾ ਨੰਬਰ ਹੈ, 6473-67-53-53 ਅਤੇ ਇੱਕ ਛੋਟਾ ਜਿਹਾ ਮੈਸੇਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ। ਉਸ ਤੋਂ ਬਾਅਦ ਮੇਰੇ ਨਾਲ ਹੁਸਨੈਨ ਜੀ ਵੀ ਅੱਜ ਨੇ ਅਤੇ ਬਸ ਉਹ ਤਿਆਰੀ ਸ਼ਿਆਰੀ ਕਰੀ ਜਾਂਦੇ ਸਾਹਮਣੇ ਅਤੇ ਮੇਰੇ ਕੋਲ ਹੁਣੇ ਹਾਜ਼ਰ ਹੋ ਜਾਣਗੇ। ਅਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਪ੍ਰਾਊਡ ਸਪੌਂਸਰ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਬਹੁਤ ਲੰਬਾ ਤਜਰਬਾ ਰੱਖਣ ਵਾਲੇ ਰੀਅਲ ਅਸਟੇਟ ਦੇ ਵਿੱਚ ਇੰਦਰ ਅਰੋੜਾ ਅਤੇ ਰਮਨ ਕਥੂਰੀਆ। ਫੋਨ ਨੰਬਰ ਹੈ 416-525-7400, 416-525-7400। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੋਏ, ਕੋਈ ਪ੍ਰੋਪਰਟੀ ਵੇਚਣੀ ਹੋਏ, ਲੀਜ਼ 'ਤੇ ਲੈਣੀ ਹੋਏ ਜਾਂ ਲੀਜ਼ 'ਤੇ ਦੇਣੀ ਹੋਏ ਤਾਂ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਬੜੇ ਟਰਾਂਸਪੇਰੈਂਟ ਤਰੀਕੇ ਦੇ ਨਾਲ, ਬੜੇ ਸਰਲ ਤਰੀਕੇ ਦੇ ਨਾਲ ਤੁਹਾਨੂੰ ਹਰ ਇੱਕ ਗੱਲ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਉਣਗੇ, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਹਰ ਇੱਕ ਚੀਜ਼ ਨੂੰ ਬੜੇ ਵਿਸਥਾਰ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਕੇ ਤੁਹਾਡਾ ਬਹੁਤ ਵੱਡਾ ਫਾਇਦਾ ਕਰਵਾਉਣਗੇ। ਫੋਨ ਨੰਬਰ 416-525-7400, 416-525-7400। ਘਰ ਦੇ ਵਿੱਚ ਘਰ ਨੂੰ ਰੰਗ ਰੋਗਨ ਕਰਵਾਉਣ ਦੀ ਪਲੈਨਿੰਗ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਨਾਮ ਯਾਦ ਰੱਖੋ, ਗਿੱਲ ਪੇਂਟਿੰਗ। ਫੋਨ ਨੰਬਰ 416-473-4458, 416-473-4258। ਤੁਸੀਂ ਆਪਣੇ ਘਰ ਨੂੰ ਜਾਂ ਘਰ ਦੇ ਕਿਸੇ ਕਿਸੇ ਕਮਰਸ਼ੀਅਲ ਯੂਨਿਟ ਹੈ ਤੁਹਾਡੇ ਕੋਲ, ਘਰ ਦੀ ਡੈਕ ਨੂੰ, ਘਰ ਦੀ ਫੈਂਸ ਨੂੰ, ਜਾਂ ਕਿਚਨ ਦੀ ਕੈਬਨਿਟ ਨੂੰ, ਜਾਂ ਘਰ ਦੀ ਛੱਤ ਨੂੰ ਜੋ ਓਲਡ ਛੱਤ ਹੈ ਪਹਿਲੇ ਪੌਪਕੋਰਨ ਸਟਾਈਲ ਬਣੀ ਹੋਈ ਹੈ, ਉਸ ਨੂੰ ਰਿਮੂਵ ਕਰਵਾ ਕੇ ਤੁਸੀਂ ਉਸ ਨੂੰ ਨਵੀਂ ਲੁੱਕ ਦੇਣਾ ਚਾਹੁੰਦੇ ਹੋ, ਤਾਂ ਇਹਨਾਂ ਕੋਲ ਡਸਟਲੈਸ ਟੈਕਨੀਕ ਹੈ। ਨਾ ਕੋਈ ਡੈਮੇਜ ਹੋਏਗਾ, ਨਾ ਕੋਈ ਕੱਟਾ ਮਿੱਟੀ ਹੋਏਗਾ, ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਦਾ ਫਾਇਦਾ ਉਠਾ ਸਕਦੇ ਹੋ। ਗਿੱਲ ਪੇਂਟਿੰਗ, ਫੋਨ ਨੰਬਰ 416-473-4458, ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ, 416-473-4258। ਸੋ ਦੋਸਤੋ, ਸੋਮਵਾਰ ਹੈ ਅੱਜ, ਸੋਮਵਾਰ ਨਵਾਂ ਦਿਨ ਹੈ, ਨਵਾਂ ਹਫ਼ਤਾ ਹੈ, ਨਵੀਆਂ ਗੱਲਾਂ ਬਾਤਾਂ, ਨਵੀਆਂ ਸੋਚਾਂ ਤੇ ਨਵੇਂ ਸੁਪਨੇ। ਦੇਖੋ, ਸੁਪਨਿਆਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਨਾ ਬੜਾ ਮਹੱਤਵਪੂਰਨ ਸਥਾਨ ਹੈ। ਹਰ ਇਨਸਾਨ ਸੁਪਨੇ ਲੈਂਦਾ, ਲੈਣੇ ਵੀ ਚਾਹੀਦੇ। ਇੱਕ ਤਾਂ ਸੁਪਨੇ ਉਹ ਹੁੰਦੇ ਆ ਜਿਹੜੇ ਸਾਨੂੰ ਨੀਂਦ ਦੇ ਵਿੱਚ ਆਉਂਦੇ ਆ, ਉਹਨਾਂ ਸੁਪਨਿਆਂ ਦੇ ਵਿੱਚ ਤਾਂ ਕਈ ਵਾਰੀ ਅਟਪਟੇ ਸੁਪਨੇ ਵੀ ਹੁੰਦੇ ਆ ਵੀ ਐਵੇਂ ਆਦਮੀ ਪਹਾੜ ਤੇ ਚੜ ਗਿਆ, ਪਹਾੜ ਤੋਂ ਉਤਰ ਗਿਆ, ਛਾਲ ਮਾਰ ਕੇ ਦਰਿਆ ਟੱਪ ਗਿਆ, ਇਹ ਕਰ ਗਿਆ, ਉਹ ਕਈ ਅਟਪਟੇ ਸੁਪਨੇ ਵੀ ਹੁੰਦੇ। ਲੇਕਿਨ ਇੱਕ ਸੁਪਨੇ ਉਹ ਵੀ ਹੁੰਦੇ ਆ ਜਿਹੜੇ ਅਸੀਂ ਜਿਉਂਦੇ ਜੀ ਲੈਂਦੇ ਹਾਂ, ਔਰ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਅਸੀਂ ਅਣਥੱਕ ਮਿਹਨਤ ਕਰਦੇ ਹਾਂ। ਜ਼ਿੰਦਗੀ ਦੇ ਵਿੱਚ ਅਸੀਂ ਜਦੋਂ ਕੋਈ ਟਾਰਗੇਟ ਜਾਂ ਸੁਪਨਾ ਲੈ ਲੈਂਦੇ ਹਾਂ ਅਤੇ ਉਸਨੂੰ ਪੂਰਾ ਕਰਨ ਦਾ ਤਾਈਆ ਕਰ ਲੈਂਦੇ ਹਾਂ ਨਾ, ਅਤੇ ਉਹਦੇ ਵੱਲ ਅਸੀਂ ਸਿਰ ਜੁੱਟ ਕੇ ਲੱਗ ਜਾਂਦੇ ਹਾਂ, ਤਾਂ ਫਿਰ ਉਹ ਸੁਪਨਾ ਸਾਡਾ ਸਾਕਾਰ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਮੈਂ ਨਾ ਅੱਜ ਇੱਕ ਪੜ੍ਹ ਰਿਹਾ ਸੀ, ਉਹ ਕਹਿੰਦਾ ਵੀ ਕਦੇ ਵੀ ਛੋਟੇ ਸੁਪਨੇ ਨਾ ਲਓ, ਸੁਪਨੇ ਹਮੇਸ਼ਾ ਵੱਡੇ ਲਓ। ਜੇ ਸੁਪਨਾ ਹੀ ਲੈਣਾ ਤਾਂ ਸੁਪਨਾ ਥੋੜ੍ਹਾ ਛੋਟਾ ਲੈਣਾ, ਸੁਪਨੇ ਵੱਡੇ ਲਓ, ਔਰ ਕਦੇ ਕਿਸੇ ਆਪਣੇ ਸੁਪਨੇ ਨੂੰ ਕਿਸੇ ਦੇ ਲਾਲਚ ਦੇ ਵਿੱਚ ਆ ਕੇ ਉਸ ਨੂੰ ਵੇਚੋ ਨਾ। ਉਹ ਕਹਿੰਦੇ ਇੱਕ ਦਿਨ ਨਾ ਸਕੂਲ ਦੇ ਵਿੱਚ ਮਾਸਟਰ ਜੀ ਨੇ ਸਾਰੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਗੋਲ ਲਿਖੋ ਆਪਣੇ ਆਪਣੇ ਪੇਜ ਦੇ ਉੱਪਰ, ਵੀ ਜੋ ਤੁਸੀਂ ਕਰਨਾ ਚਾਹੁੰਦੇ ਹੋ, ਜੋ ਤੁਹਾਡੀ ਜ਼ਿੰਦਗੀ ਦਾ ਸੁਪਨਾ ਹੈ, ਉਹ ਲਿਖੋ ਤੁਸੀਂ ਆਪਣੇ ਆਪਣੀਆਂ ਕਾਪੀਆਂ ਦੇ ਉੱਪਰ। ਸਾਰਿਆਂ ਬੱਚਿਆਂ ਨੇ ਆਪਣੀਆਂ ਆਪਣੀਆਂ ਕਾਪੀਆਂ ਦੇ ਉੱਤੇ ਲਿਖਿਆ, ਕਿਸੇ ਨੇ 4 ਲਾਈਨਾਂ ਲਿਖੀਆਂ, ਕਿਸੇ ਨੇ 5 ਲਾਈਨਾਂ ਲਿਖੀਆਂ, ਕਿਸੇ ਨੇ 2 ਲਾਈਨਾਂ ਦੇ ਵਿੱਚ ਲਿਖ ਦਿੱਤਾ। ਇੱਕ ਲੜਕਾ ਹੈ ਸੀ ਉਹਦੇ ਵਿੱਚ, ਉਸਨੇ 7 ਪੇਜ ਲਿਖ ਕੇ ਦਿੱਤੇ, 7 ਪੇਜ। ਤੇ ਮਾਸਟਰ ਨੇ ਜਦੋਂ ਸਾਰਿਆਂ ਦੇ ਪੇਜ ਕੁਲੈਕਟ ਕੀਤੇ ਨਾ ਤੇ ਪੜ੍ਹਿਆ ਉਸਨੇ, ਤਾਂ ਉਸ ਬੱਚੇ ਨੇ 7 ਪੇਜ ਜਿਹੜੇ ਲਿਖੇ ਹੋਏ ਸੀ ਨਾ, ਉਹਦੇ ਵਿੱਚ ਉਹਨੇ ਲਿਖਿਆ ਕੀ ਸੀ ਕਿ ਕਿਸੇ ਨੇ ਕੁਝ ਲਿਖਿਆ, ਕਿਸੇ ਨੇ ਕੁਝ ਲਿਖਿਆ, ਕਿਸੇ ਨੇ ਕੁਝ ਲਿਖਿਆ। ਉਸ ਬੱਚੇ ਨੇ ਲਿਖਿਆ 7 ਪੇਜਾਂ ਦੇ ਵਿੱਚ ਕਿ ਮੈਂ ਵੱਡਾ ਹੋ ਕੇ 200 ਏਕੜ ਜ਼ਮੀਨ ਖਰੀਦਣਾ ਚਾਹੁੰਦਾ ਤੇ ਉਹਦੇ ਵਿੱਚ ਘੋੜੇ ਰੱਖਣਾ ਚਾਹੁੰਦਾ, ਬਹੁਤ ਵੱਡਾ ਘੋੜਿਆਂ ਦਾ ਅਸਤਬਲ ਬਣਾ ਕੇ ਨਾ ਮੈਂ ਬੜਾ ਵੱਡਾ ਘੋੜਿਆਂ ਦਾ ਵਪਾਰੀ ਬਣੂੰਗਾ, ਇਹ ਮੇਰਾ ਸੁਪਨਾ। ਮਾਸਟਰ ਜੀ ਨੇ ਜਦੋਂ ਉਹਦਾ 7 ਪੇਜ ਦਾ ਸੁਪਨਾ ਪੜ੍ਹਿਆ ਇੰਨੀ ਲੰਬੀ ਡਿਟੇਲ, ਅਤੇ ਉਹਨੇ ਉਹਨਾਂ ਨੂੰ ਬੁਲਾਇਆ, ਬਾਕੀ ਸਾਰੇ ਬੱਚੇ ਚਲੇ ਗਏ, ਉਹ ਕਹਿੰਦਾ ਬੇਟਾ ਤੂੰ ਬੜੇ ਗਰੀਬ ਜਿਹੇ ਪਰਿਵਾਰ ਦੇ ਨਾਲ ਸੰਬੰਧ ਰੱਖਦਾ, ਮਿਡਲ ਕਲਾਸ ਪਰਿਵਾਰ ਜੇ ਦੇ ਨਾਲ, ਅਤੇ ਤੂੰ ਐਡਾ ਵੱਡਾ ਸੁਪਨਾ ਲਿਖ ਦਿੱਤਾ ਹੈ ਅਤੇ ਤੂੰ ਇਹ ਤੇਰਾ ਪੂਰਾ ਥੋੜ੍ਹਾ ਹੋ ਸਕਦਾ, ਤੂੰ ਜਾ, ਕੋਈ ਗੱਲ ਨਹੀਂ, ਮੈਂ ਤੈਨੂੰ ਅੱਜ ਛੁੱਟੀ ਦਿੱਤੀ ਅਤੇ ਤੂੰ ਇੱਦਾਂ ਕਰੀ 2 ਦਿਨ ਬਾਅਦ ਫਿਰ ਘਰੋਂ ਲਿਖ ਕੇ ਲਿਆਈ ਵੀ ਤੇਰਾ ਸੁਪਨਾ ਕੀ ਹੈ। ਫਿਰ 2 ਦਿਨ ਬੀਤ ਗਏ, 2 ਦਿਨ ਬਾਅਦ ਫਿਰ ਉਹ ਬੱਚਾ ਲਿਖ ਕੇ ਆਇਆ, 7 ਪੇਜ ਉਸਨੇ ਫਿਰ ਲਿਖੇ, ਅਤੇ 7 ਪੇਜ ਦੇ ਵਿੱਚ ਉਹੀ ਸੁਪਨਾ ਉਸਨੇ ਫਿਰ ਲਿਖਿਆ ਕਿ ਮੈਂ 200 ਏਕੜ ਜ਼ਮੀਨ ਦਾ ਮਾਲਕ ਬਣ ਕੇ ਉਹਦੇ ਵਿੱਚ ਘੋੜੇ ਪਾਲਣ ਦਾ ਮੇਰਾ ਪਲੈਨ ਹੈ, ਸੁਪਨਾ ਹੈ ਮੇਰਾ ਜ਼ਿੰਦਗੀ ਦੇ ਵਿੱਚ। ਮਾਸਟਰ ਕਹਿੰਦਾ ਵੀ ਇਹ ਸੁਪਨਾ ਤੇਰਾ ਪੂਰਾ ਥੋੜ੍ਹਾ ਹੋ ਸਕਦਾ, ਇਹ ਤਾਂ ਐਵੇਂ ਹਵਾਈ ਕਿਲੇ ਤੂੰ ਬਣਾਈ ਜਾਂਦਾ, ਇਹ ਸੁਪਨਾ ਤੇਰਾ ਥੋੜ੍ਹਾ ਪੂਰਾ ਹੋ ਸਕਦਾ। ਉਹਨੇ ਆਪਣਾ ਕਾਗਜ਼ ਫੜਿਆ ਬੱਚੇ ਨੇ ਵਾਪਸ, ਕਹਿੰਦਾ ਮਾਸਟਰ ਜੀ, ਮਾਸਟਰ ਨੇ ਗ੍ਰੇਡ ਦਿੱਤੇ ਸੀ ਨਾ ਸਾਰੇ ਦੇ ਸੁਪਨਿਆਂ ਨੂੰ, ਕਿਸੇ ਨੂੰ ਏ ਦਿੱਤਾ, ਕਿਸੇ ਨੂੰ ਬੀ ਦਿੱਤਾ, ਕਿਸੇ ਨੂੰ ਸੀ, ਇਹਦਾ 7 ਪੇਜ ਦਾ ਸੁਪਨਾ ਪੜ੍ਹ ਕੇ ਨਾ ਮਾਸਟਰ ਨੇ ਵੀ ਇਹ ਥੋੜ੍ਹਾ ਪੂਰਾ ਹੋਣਾ, ਇਹਨੂੰ ਐਫ ਗ੍ਰੇਡ ਦਿੱਤਾ, ਵੀ ਫੇਲ ਵਾਲਾ ਗ੍ਰੇਡ ਹੀ ਦਿੱਤਾ, ਵੀ ਤੂੰ ਫੇਲ ਹੈ, ਤੂੰ ਸੁਪਨਾ ਵੀ ਵਧੀਆ ਨਹੀਂ ਲੈ ਸਕਦਾ। ਉਹ ਕਹਿੰਦਾ ਮਾਸਟਰ ਜੀ ਪੇਜ ਆਪਣਾ ਫੜ ਲਿਆ, ਕਹਿੰਦਾ ਜੀ ਮੇਰਾ ਸੁਪਨਾ ਮੇਰੇ ਕੋਲ ਅਤੇ ਤੁਹਾਡਾ ਗ੍ਰੇਡ ਤੁਹਾਡੇ ਕੋਲ, ਮੈਨੂੰ ਨਹੀਂ ਤੁਹਾਡਾ ਗ੍ਰੇਡ ਚਾਹੀਦਾ। ਉਹ ਆ ਗਿਆ, ਸਮਾਂ ਬੀਤਦਾ ਗਿਆ, ਸਮਾਂ ਬੀਤਦਾ ਗਿਆ, ਸਮਾਂ ਬੀਤਦਾ ਗਿਆ, ਅਤੇ ਮਾਸਟਰ ਜੀ ਰਿਟਾਇਰ ਹੋ ਗਏ, ਬੁੱਢੇ ਹੋ ਗਏ। ਅਤੇ ਇੱਕ ਦਿਨ ਮਾਸਟਰ ਜੀ ਸ਼ਾਮ ਨੂੰ ਸੈਰ ਕਰਨ ਵਾਸਤੇ ਕਿਤੇ ਜਾ ਰਹੇ, ਅਤੇ ਰਸਤੇ ਦੇ ਵਿੱਚ ਉਹਨਾਂ ਦੇਖਿਆ ਕਿ ਇੱਕ ਫਾਰਮ ਹਾਊਸ ਦੇ ਵਿੱਚ ਘੋੜੇ ਉੱਥੇ ਨਾ ਦੌੜਦੇ ਫਿਰਨ, ਬਹੁਤ ਸਾਰੇ ਕੀਮਤੀ ਕੀਮਤੀ ਘੋੜੇ ਉੱਥੇ ਦੌੜਦੇ ਫਿਰਨ। ਅਤੇ ਜਦੋਂ ਮਾਸਟਰ ਜੀ ਬਹੁਤ ਲੰਬਾ ਸਮਾਂ ਬੀਤ ਗਿਆ ਸੀ ਅਤੇ ਪਤਾ ਕੀਤਾ ਵੀ ਕੌਣ ਹੈ ਇੱਥੋਂ ਦਾ ਮਾਲਕ, ਅਤੇ ਉਹ ਉਹੀ ਬੱਚਾ ਸੀ ਜਿਸ ਨੇ ਬਚਪਨ ਦੇ ਵਿੱਚ ਆਪਣਾ 7 ਪੇਜ ਦਾ ਸੁਪਨਾ ਲਿਖ ਕੇ ਮਾਸਟਰ ਜੀ ਦੇ ਸਾਹਮਣੇ ਪੇਸ਼ ਕੀਤਾ ਸੀ। ਔਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਨਾ, ਇਹ ਕੋਈ ਸੁਪਨਾ ਨਹੀਂ ਹੈ, ਇਹ ਕੋਈ ਬਣੀ ਬਣਾਈ ਗੱਲ ਨਹੀਂ ਹੈ, ਇਹ ਕੋਈ ਘੜੀ ਕਢਾਈ ਗੱਲ ਨਹੀਂ ਹੈ, ਇਹ ਕੋਈ ਮਿੱਥ ਨਹੀਂ ਹੈ, ਇਹ ਕੋਈ ਕਹਾਣੀ ਨਹੀਂ ਹੈ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ। ਇਹ ਰਿਐਲਿਟੀ ਆ, ਇਹ ਸੱਚਾਈ ਹੈ। ਔਰ ਉਸ ਵਿਅਕਤੀ ਦਾ ਨਾਮ ਹੈ ਮੌਂਟੀ ਰੌਬਰਟ, ਜਿਹੜਾ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਹੈ। ਤੁਸੀਂ ਗੂਗਲ ਦੇ ਉੱਪਰ ਸਰਚ ਕਰਕੇ ਦੇਖ ਸਕਦੇ ਹੋ ਕਿ ਵਾਕਈ ਇਸ ਦਾ 250 ਏਕੜ ਦਾ ਫਾਰਮ ਹਾਊਸ ਬਣਾਇਆ ਇਸਨੇ, ਤੇ ਦੁਨੀਆਂ ਦੇ ਕੀਮਤੀ ਤੋਂ ਕੀਮਤੀ ਘੋੜੇ ਇਸਨੇ ਆਪਣੇ ਅਸਤਬਲ ਦੇ ਵਿੱਚ ਉੱਥੇ ਰੱਖੇ ਹੋਏ ਨੇ। ਔਰ ਇਸ ਤੋਂ ਵੱਡੀ ਗੱਲ ਇਹ ਕਿ ਇਹ ਘੋੜਿਆਂ ਦੀ ਭਾਸ਼ਾ ਨੂੰ ਅੰਡਰਸਟੈਂਡ ਕਰਦਾ ਹੈ, ਸਮਝਦਾ ਹੈ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਹੈ। ਔਰ ਬਹੁਤ ਵੱਡਾ ਘੋੜਿਆਂ ਦਾ ਟ੍ਰੇਨਰ ਹੈ, ਦੁਨੀਆਂ ਭਰ ਦੇ ਵਿੱਚੋਂ ਲੋਕ ਇਹਦੇ ਕੋਲ ਅਪੁਆਇੰਟਮੈਂਟ ਲੈ ਕੇ, ਟਿਊਸ਼ਨਾਂ ਭਰ ਭਰ ਕੇ, ਫੀਸਾਂ ਭਰ ਭਰ ਕੇ, ਬੜੀਆਂ ਬੜੀਆਂ ਭਾਰੀ ਘੋੜਿਆਂ ਦੀ ਟ੍ਰੇਨਿੰਗ ਲੈਂਦੇ ਹਨ ਇਹਦੇ ਉੱਪਰੋਂ, ਮੌਂਟੀ ਰੌਬਰਟ। ਸੋ ਮੇਰਾ ਮਤਲਬ ਕਹਿਣ ਤੋਂ ਹੈ ਕਿ ਜ਼ਿੰਦਗੀ ਦੇ ਵਿੱਚ ਸੁਪਨੇ ਹਮੇਸ਼ਾ ਇਨਸਾਨ ਨੂੰ ਲੈਣੇ ਚਾਹੀਦੇ ਹਨ। ਸੁਪਨੇ ਦੇਖੋ ਅਸੀਂ ਲਵਾਂਗੇ ਜ਼ਿੰਦਗੀ ਦੇ ਵਿੱਚ ਤੇ ਤਾਂ ਹੀ ਕੁਝ ਕਰਾਂਗੇ ਨਾ। ਜੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸੁਪਨਾ ਹੀ ਨਹੀਂ ਹੈ ਸਾਡਾ ਕਿ ਅਸੀਂ ਕਰਨਾ ਕੀ ਹੈ, ਤਾਂ ਫਿਰ ਉਹ ਤਾਂ ਹਨੇਰੇ ਵਿੱਚ ਟੱਕਰਾਂ ਮਾਰਨ ਵਾਲੀਆਂ ਗੱਲਾਂ ਹੀ ਹੁੰਦੀਆਂ ਨਾ। ਸੁਪਨੇ ਲਿਆ ਕਰੋ, ਸੁਪਨੇ ਲੈਣੇ ਚਾਹੀਦੇ ਹਨ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਅੱਗੇ ਇਸ ਤਰ੍ਹਾਂ ਜਾਰੀ ਰੱਖਾਂਗੇ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਤੇ ਅੱਜ ਦੀ ਗੱਲਬਾਤ ਦਾ ਵਿਸ਼ਾ ਆਪਣਾ ਇਹ ਹੀ ਹੈ ਕਿ ਤੁਹਾਡੇ ਮੁਤਾਬਕ ਇਨਸਾਨ ਨੂੰ ਸੁਪਨੇ ਲੈਣੇ ਚਾਹੀਦੇ ਹਨ, ਸੁਪਨੇ ਲੈਣੇ ਜ਼ਰੂਰੀ ਹਨ। ਜੇਕਰ ਅਸੀਂ ਸੁਪਨੇ ਨਹੀਂ ਲਵਾਂਗੇ ਤਾਂ ਜ਼ਿੰਦਗੀ ਦੇ ਵਿੱਚ ਕੁਝ ਕਰਨ ਦਾ ਜਦੋਂ ਸਾਡੇ ਕੋਲ ਆਸ਼ਾ ਹੀ ਨਹੀਂ ਹੈ, ਕੋਈ ਟਾਰਗੇਟ ਹੀ ਨਹੀਂ ਹੈ, ਕੋਈ ਸੁਪਨਾ ਹੀ ਨਹੀਂ ਹੈ ਸਾਡਾ, ਤੇ ਫਿਰ ਅਸੀਂ ਕਰਾਂਗੇ ਕੀ? ਸੋ ਜਿੱਦਾਂ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਬਚਪਨ ਦੇ ਵਿੱਚ ਹੀ ਸੁਪਨੇ ਦਿਖਾਉਣੇ ਸ਼ੁਰੂ ਕਰਦੇ ਨੇ ਨਾ ਕਿ ਪੁੱਤ ਤੂੰ ਵੱਡਾ ਹੋ ਕੇ ਡਾਕਟਰ ਬਣਨਾ, ਪੁੱਤ ਤੂੰ ਵੱਡਾ ਹੋ ਕੇ ਇੰਜੀਨੀਅਰ ਬਣਨਾ, ਪੁੱਤ ਤੂੰ ਵੱਡਾ ਹੋ ਕੇ ਇਹ ਕੰਮ ਕਰਨਾ, ਉਹ ਵੀ ਬੱਚਿਆਂ ਨੂੰ ਅਸੀਂ ਸੁਪਨੇ ਦਿਖਾਉਣੇ ਆ। ਤੇ ਲੇਕਿਨ ਬੱਚਿਆਂ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਸਾਡੀ ਕੋਆਪਰੇਸ਼ਨ ਦੀ ਜਿਹੜੀ ਜ਼ਰੂਰਤ ਹੁੰਦੀ ਹੈ, ਤੇ ਉਹ ਫਿਰ ਸੁਪਨੇ ਜ਼ਰੂਰ ਸਾਕਾਰ ਹੁੰਦੇ। ਸੋ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ। 647-367-5353, 6473-675353। ਤੇ ਪ੍ਰੋਗਰਾਮ ਦੀ ਸ਼ੁਰੂ ਕਰਦੇ ਹਾਂ ਇੱਕ ਗਲੇ ਅੱਛੇ ਜੇ ਪਿਆਰੇ ਜੇ ਗੀਤ ਦੇ ਨਾਲ।
1: ਦੋਸਤੋ, ਉਸ ਸਮੇਂ ਦੀ ਗੱਲ ਹੈ ਜਿਸ ਵੇਲੇ ਰਾਂਝਾ ਹੀਰ ਦੀ ਛੇਜ ਤੇ ਸੌ ਜਾਂਦਾ। ਹੀਰ ਆ ਕੇ ਸ਼ਮਕਾਂ ਮਾਰਨ ਲੱਗਦੀ ਆ, ਅੱਗੋ ਤਾਨਾ ਦਿੰਦਾ ਹੈ, ਲੋ ਪੇਸ਼ ਕਰਨ ਲੱਗਾ, ਮਾਣ ਕਰੀ ਨੇ ਦੱਟੀ ਨੇ ਸਾਨੂੰ ਬਾਗ ਬਥੇਰੇ। ਹੇ ਸ਼ਕਤੀ ਤਖ਼ਤ ਲਹਾ

0: ਮਾਨ ਕਰੀ ਨਾ ਜੱਟੀਏ ਨੀ ਤੈਨੂੰ ਬਾਗ ਬਥੇਰੇ। ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ। ਤੁਸੀਂ ਆਪਣੀ ਫਰਮਾਇਸ਼ ਦਾ ਕੋਈ ਗੀਤ ਸੁਣਨਾ ਚਾਹੋ ਤੇ ਤੁਸੀਂ ਵੀ ਫਰਮਾਇਸ਼ ਕਰ ਸਕਦੇ ਹੋ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਸਾਡੀ ਗੱਲਬਾਤ ਚੱਲ ਰਹੀ ਸੀ, ਸਾਡੇ ਇੱਕ ਕਾਲਰ ਆ ਗਏ ਨੇ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, 475।
1: ਹੈਲੋ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ
1: ਭਾਜੀ। ਵੀਕਐਂਡ ਦੇ ਸ਼ੋਅ ਕਿਵੇਂ ਹੋਇਆ ਜੀ? ਮਨਮੋਹ ਕਮਲੀ ਦਾ ਜਾਣਕਾਰੀ
0: ਮੈਨੂੰ ਜੋ ਪਤਾ ਲੱਗਿਆ ਹੈ ਕਿ 9 ਅਗਸਤ ਨੂੰ ਉਹ ਸ਼ੋਅ ਪੋਸਟਪੋਨ ਹੋ ਗਿਆ ਹੈ, ਕਿਸੇ ਕਾਰਨ ਉਹਨਾਂ ਨੂੰ ਪੋਸਟਪੋਨ ਕਰਨਾ ਪਿਆ। ਟਿਕਟਾਂ ਉਹੀ ਜਿਹੜੀਆਂ ਪਹਿਲੀਆਂ ਲੱਗੀਆਂ ਹੋਣ। ਬਿਲਕੁਲ ਬਿਲਕੁਲ, ਉਹੀ ਟਿਕਟਾਂ ਤੁਹਾਡੀਆਂ ਚੱਲਣਗੀਆਂ। ਵੈਲਿਡ ਹੈ ਤੇ ਤੁਸੀਂ 9 ਅਗਸਤ ਨੂੰ ਤਿਆਰ। ਬਿਲਕੁਲ ਬਿਲਕੁਲ ਜੀ ਜੀ ਜੀ। ਸੋ ਦੋਸਤੋ, ਜੁੜਿਓ ਤੁਸੀਂ 647-367-5353। ਉਹ ਜੋ ਜਾਣਕਾਰੀ ਮਿਲੀ ਹੈ ਮੈਨੂੰ ਉਹੀ ਹੈ ਕਿ 25 ਜੁਲਾਈ ਵਾਲਾ ਜਿਹੜਾ ਸ਼ੋਅ ਸੀ ਉਹ ਕਿਸੇ ਕਾਰਨ ਉਹਨਾਂ ਨੂੰ ਪੋਸਟਪੋਨ ਕਰਨਾ ਪਿਆ ਤੇ 9 ਅਗਸਤ ਨੂੰ ਉਸੇ ਵੈਨਿਊ ਦੇ ਉੱਪਰ ਤੇ ਉਹੀ ਟਿਕਟਾਂ ਤੁਹਾਡੀਆਂ ਵੈਲਿਡ ਨੇ। ਤੁਸੀਂ 9 ਅਗਸਤ ਨੂੰ ਉਹ ਸ਼ੋਅ ਜਾ ਕੇ ਦੇਖ ਸਕਦੇ ਹੋ, ਮਨਮੋਹਨ ਵਾਰਸ, ਕਮਲ ਹੀਰ ਤੇ ਸੰਗਤਾਰ ਹੋਣ ਵਾਲਾ। ਹਾਂਜੀ ਖਲੀਲ ਜੀ, ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ
2: ਜੀ। ਸਤਿ ਸ੍ਰੀ ਅਕਾਲ, ਕੈਸੇ ਹੈ ਦਰਸ਼ਕ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਬਿਲਕੁਲ ਠੀਕ ਠਾਕ।
2: ਆਪਕੋ ਵੀ ਸਲਾਮ।
0: ਹੁਸਨੈਨ ਜੀ ਵੀ ਠੀਕ ਠਾਕ ਹੈ? ਹੁਸਨੈਨ ਜੀ ਕਾ ਫੋਨ ਆਇਆ ਹੁਆ ਹੈ, ਕੋਈ ਪਾਕਿਸਤਾਨ ਸੇ ਵੋ ਬਾਤਚੀਤ ਕਰ ਰਹੇ ਹੈ।
2: ਨੋ ਵਰੀ ਨੋ ਵਰੀ, ਸਲਾਮ ਅਰਸਕੇਜ ਦੀਜੀਏ ਉਨਕੋ ਮੇਰਾ ਗਾਇਬਾਨਾ।
0: ਜੀ ਜੀ।
2: ਦੂਸਰੀ ਬਾਤ ਇਹ ਕਿ ਕਹਾਣੀ ਬੜੀ ਜ਼ਬਰਦਸਤ ਥੀ ਦਰਸ਼ਨ ਸਾਹਿਬ, ਆਪ ਯਕੀਨ ਮਾਨੀਏ, ਇਸਮੇ ਇਤਨੀ ਸੀਖ ਹੈ, ਇਸ ਕਹਾਣੀ ਸੇ ਕਾਫੀ ਪ੍ਰੇਰਣਾ ਮਿਲਤੀ ਹੈ। ਇਸਕੇ ਉਪਰ ਦੋ ਹੀ ਪਿਆਰੇ ਸ਼ੇਰ ਯਾਦ ਆਏ ਔਰ ਵੋ ਆਪਕੀ ਨਜ਼ਰ ਕਰਤਾ ਹੂੰ ਔਰ ਸਮਝ ਕੀ।
0: ਖਲੀਲ ਜੀ, ਯੇ ਕਹਾਣੀ ਵੀ ਨਹੀਂ, ਯੇ ਰਿਐਲਿਟੀ ਹੈ, ਯੇ ਮੌਂਟੀ ਰੋਬਿਨਸ।
2: ਜੀ ਜੀ ਜੀ, ਰਿਐਲਿਟੀ ਆਪ ਪਤਾ ਹੈ, ਗੂਗਲ ਪੇ ਦੇਖ ਲੋ, ਮੌਂਟੀ ਕੇ ਵੋ ਸਹੀ ਹੈ, ਮਤਲਬ ਦੇਸ਼ ਤੋ ਆਪ ਕਹਾਣੀ ਕੀ ਤਰ੍ਹਾਂ ਕਰੇ ਨਾ, ਯੇ ਮੈਂ ਕਹਿਣਾ ਚਾਹਤਾ
0: ਹੂੰ।
2: ਤੋ ਯਾਨੀ ਉਸਕੀ ਜੋ ਵੀ ਸਪਨਾ ਥਾ ਵੋ ਵੀ ਇੱਕ ਕਹਾਣੀ ਕੇ ਤੌਰ ਪੇ ਲੋਗ ਲੇਂਗੇ ਨਾ, ਬਾਅਦ ਮੇਂ ਤੋ ਰਿਐਲਿਟੀ ਪਤਾ ਚਲੇਗਾ, ਕਿਉਂਕਿ ਹਕੀਕਤ ਕਾ ਅਫਸਾਨਾ ਹੋਤਾ ਹੈ, ਅਫਸਾਨੇ ਕਾ ਹਕੀਕਤ ਨਹੀਂ ਹੋਤਾ, ਅਫਸਾਨਾ ਯਾਨੀ ਕਿ ਫਿਕਸ਼ਨ। ਤੋ ਬਹਰਹਾਲ ਸ਼ੇਰ ਯੇ ਹੈ ਕਿ ਉਸਤਾਦ ਕਹਿ ਰਹਾ ਹੈ ਆਪਣੇ ਸ਼ਾਗਿਰਦ ਸੇ, 3 ਦਫਾ ਐਸੇ ਲਿਖਨੇ ਕੇ ਬਾਵਜੂਦ ਯਾ 2 ਦਫਾ ਵੋ ਕਹਿ ਰਹਾ ਹੈ, ਯੇ ਕਹਿ ਕੇ ਕਰ ਦੀਏ ਮੇਰੀ ਕਿਸਮਤ ਮੇਂ ਨਾਲੇ, ਨਾਲੇ ਯਾਨੀ ਸਲੋਗਨ।
0: ਜੀ ਜੀ ਜੀ ਜੀ।
2: ਯੇ ਕਹਿ ਕੇ ਕਰ ਦੀਏ ਮੇਰੀ ਕਿਸਮਤ ਮੇਂ ਨਾਲੇ, ਤੁਮਾਰੀ ਅਮਾਨਤ ਤੁਮਾਰੇ ਹਵਾਲੇ।
0: ਕਿਆ ਬਾਤ ਹੈ, ਕਿਆ ਬਾਤ।
2: ਯੇ ਲੈ ਬਈ ਜਾ, ਤੇਰਾ ਸਪਨਾ ਕਭੀ ਨਹੀਂ ਪੂਰਾ ਹੁੰਦਾ, ਯੇ ਉਸਕੀ ਅੰਡਰਸਟੈਂਡਿੰਗ ਥੀ, ਛੋਟੀ ਸੋਚ ਕਾ ਮਾਲਿਕ ਥਾ ਉਸਕਾ ਉਸਤਾਦ।
0: ਜੀ ਜੀ ਜੀ।
2: ਅਬ ਲੜਕਾ ਯੇ ਜਵਾਬ ਦੇ ਰਹਾ ਹੈ, ਵਿਦਿਆਰਥੀ ਉਸਤਾਦ ਕੋ ਜਵਾਬ ਦੇ ਰਹਾ ਹੈ, ਸ਼ਾਗਿਰਦ, ਕਿ ਜਿਨ੍ਹੇ ਹਕੀਰ ਸਮਝ ਕਰ
0: ਜੀ
2: ਬੁਝਾ ਦਿਆ ਤੁਮਨੇ, ਜਿਨ੍ਹੇ ਹਕੀਰ ਸਮਝ ਕਰ
0: ਜੀ
2: ਬੁਝਾ ਦਿਆ ਤੁਮਨੇ, ਵਹੀ ਚਰਾਗ ਜਲੇਂਗੇ ਤੋ ਰੋਸ਼ਨੀ ਹੋਗੀ।
0: ਬਿਲਕੁਲ ਸਹੀ ਬਾਤ ਆਪਨੇ ਕਹੀ ਜੀ, ਬਿਲਕੁਲ।
2: ਕਿੰਨੀ ਵੱਡੀ ਗੱਲ ਹੈ ਦੇਖੀਏ ਆਪ, ਯਾਨੀ ਕਭੀ ਕਿਸੀ ਬੱਚੇ ਕੋ ਅੰਡਰ ਐਸਟੀਮੇਟ ਨਹੀਂ ਕਰਨਾ, ਕਿਸੀ ਆਦਮੀ ਕੋ ਯੇ ਨਹੀਂ ਸਮਝਣਾ ਯਾਰ ਯੇ ਨਹੀਂ ਕਰ ਸਕਤਾ, ਤੁਮਕੋ ਕਿਆ ਮਾਲੂਮ ਉਸਕੇ ਪੀਛੇ ਕਿਆ ਚੀਜ਼ ਹੋਗੀ। ਅੱਛਾ, ਉਸਕੋ ਯੇ ਸੋਚਣਾ ਚਾਹੀਏ ਉਸਤਾਦ ਕੋ ਕਿ ਬੱਚੇ ਇਤੇ ਵਿਦਿਆਰਥੀ ਮੇਰੇ ਕਲਾਸ ਮੇ ਹੈ, ਇਸ ਬੱਚੇ ਕੋ ਖਿਆਲ ਕਿਉਂ ਆਇਆ 200 ਏਕੜ ਕਾ ਔਰ ਘੋੜੋ ਕਾ।
0: ਬਿਲਕੁਲ ਸਹੀ ਬਾਤ ਹੈ,
2: ਨਹੀਂ ਬਾਤੇ ਸਮਝਣੇ ਕੀ ਹੋਤੀ। ਬਸ ਬਹੁਤ ਬਹੁਤ ਸ਼ੁਕਰੀਆ, ਆਪ ਦੂਸਰੀ ਕਾਲ ਲੀਜੀਏ।
0: ਥੈਂਕ ਯੂ,
2: ਸਤਿ ਸ੍ਰੀ ਅਕਾਲ ਜੀ, ਸਭ ਕੋ ਮੇਰੀ ਤਰਫ ਤੋਂ ਬਹੁਤ ਬਹੁਤ ਸਲਾਮ, ਸਤਿ ਸ੍ਰੀ ਅਕਾਲ, ਬਾਏ।
0: ਸੋ ਦੋਸਤੋ, ਤੁਸੀਂ ਵੀ ਜੁੜ ਸਕਦੇ ਹੋ, ਸਾਡੇ ਕਾਲਰ ਨੇ ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ ਜੀ।
3: ਹਾਂਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
3: ਬੜਾ ਅੱਛਾ ਤੁਸੀਂ ਸੁਣਾਇਆ ਜੀ ਘੋੜਿਆਂ ਦੇ ਬਾਰੇ। ਜੇ ਤੁਸੀਂ ਕੋਈ ਸੋਚ ਰਹੇ ਜੇ ਚੰਗਾ ਕਰਦੇ ਤਦੇ ਚੰਗਾ ਹੋਊਗਾ ਨਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ। ਤੁਹਾਡੀ ਵਿਲ ਪਾਵਰ ਚਾਹੀਦੀ ਹੈ, ਤੁਹਾਡੀ ਮਿਹਨਤ ਚਾਹੀਦੀ ਹੈ, ਤੁਹਾਡਾ ਹੌਸਲਾ ਚਾਹੀਦਾ ਹੈ ਤੇ ਤੁਹਾਡਾ ਟਾਰਗੇਟ ਦੇ ਵਿੱਚ। ਉਹ ਜਿਵੇਂ ਅਰਜਨ ਨੇ ਜਦੋਂ ਕਹਿੰਦੇ ਵੀ ਮੱਛੀ ਦੇ ਵਿੱਚ ਨਿਸ਼ਾਨਾ ਲਾਉਣਾ ਸੀ ਨਾ, ਉਹ ਕਹਿੰਦਾ ਉਹ ਦੇਖਣੀ ਉਹਨੂੰ ਅੱਖ ਹੀ ਨਜ਼ਰ ਆਉਂਦੀ ਸੀ ਬਸ, ਤੇ ਜਦੋਂ ਤੁਹਾਨੂੰ ਟਾਰਗੇਟ ਦੀ ਨਜ਼ਰ, ਟਾਰਗੇਟ ਹੀ ਆਵੇ ਨਾ, ਫਿਰ ਤੁਸੀਂ ਉਹਨੂੰ ਟਾਰਗੇਟ ਪੂਰਾ ਕਰਨ ਤੋਂ ਰੋਕ ਨਹੀਂ ਸਕਦਾ ਫਿਰ ਤੁਹਾਨੂੰ।
3: ਜਿਹੜਾ ਤੁਸੀਂ ਕੁਛ ਤੇ ਪੱਖ ਲਵੋ ਜੋ ਕਰਨਾ ਮੈਂ ਉਹ ਫੇ ਜੇ ਉਹ ਜਬ ਸੋਚੀ ਜਾਓ ਤਾਂ ਹੋ ਜਾਂਦਾ ਹੈਗਾ। ਏਦਾਂ ਨੀ ਵੀ ਜੇ ਤੁਸੀਂ ਸੋਚੋ ਹੀ ਨਾ ਕਿ ਮੇਰੇ ਪਤਾ ਨੀ ਕੀ ਹੋਊਗਾ ਕੀ ਨਹੀਂ, ਜੇ ਓਦਾਂ ਸੋਸ਼ਲ ਪੰਜ ਪੈ ਰਿਹਾ ਫੇਰ ਨੀ ਗੱਲ ਬਣਦੀ।
0: ਤੁਸੀਂ
3: ਉਹਦੇ ਉੱਤੇ ਫੋਕਸ ਰੱਖੋ, ਉਹਦੇ ਉੱਤੇ ਆਪਣਾ ਧਿਆਨ ਰੱਖੋ, ਬਾਕੀ ਤੁਸੀਂ ਬੜਾ ਚੰਗਾ ਸੁਣਾ। ਕੱਲ ਮੈਂ ਪਰਸੋਂ ਸ਼ੋਅ ਦੇਖ, ਇਹ ਜਿਹੜਾ ਸ਼ੋਅ ਆ ਨਾ ਇਹਨਾਂ ਨੇ ਉਹ ਕਹਿੰਦੇ ਉੱਥੇ ਕੋਈ ਸਟ੍ਰਾਈਕ ਚੱਲਦੀ ਸੀ,
0: ਹੜਤਾਲ ਕਹਿੰਦੇ ਸੀ, ਉੱਥੇ ਕੋਈ ਹੜਤਾਲ ਹੋ ਗਈ ਤੇ ਜਿਸ ਕਾਰਨ ਫਿਰ ਲੋਕਾਂ ਨੂੰ ਪਹੁੰਚਣਾ ਪਹੁੰਚਣਾ ਮੁਸ਼ਕਲ ਸੀ, ਤੇ ਇਸ ਕਰਕੇ ਉਹਨਾਂ ਨੇ ਫਿਰ ਇਸ ਨੂੰ ਪੋਸਟਪੋਨ ਕਰ ਦਿੱਤਾ।
3: 9 ਨੂੰ ਹੈਗਾ, 9 ਨੂੰ
0: 9 ਨੂੰ
3: 7 ਵਜੇ 6 ਵਜੇ ਸ਼ੁਰੂ ਹੋ ਜਾਣੀ ਹੈ, 6 ਵਜੇ ਹੋ
0: ਜਾਣਾ
3: ਘੰਟਾ ਲਈ ਹੋ ਜਾਣਾ ਅਸੀਂ ਵੀ ਜਾਣਾ ਨਾ। ਮੈਂ ਹੁਣ ਜਾ ਕੇ ਆਈ ਸੀ ਪਹਿਲਾਂ, ਜਿਹੜਾ ਡਾਕਟਰ ਮਿਸਟਰ ਸਲੀਮ ਨਾਲ ਸੀ ਬੜਾ ਚੰਗਾ ਲੱਗਿਆ ਉੱਥੇ ਫਰਾਈਡੇ ਨੂੰ, ਬਹੁਤ ਮਜ਼ਾ ਆਉਂਦਾ ਮੈਨੂੰ ਮੁੰਡਾ ਉਹ ਜਿਹੜਾ ਜਦ ਪਿਛਲੀ ਲੰਘ ਕੇ ਆਇਆ ਨਾ ਮੁੜ ਕੇ ਮੈਨੂੰ ਗਾਉਂਦਾ
0: ਮਾਸਟਰ ਸਲੀਮ ਤਾਂ ਬਹੁਤ ਕਮਾਲ ਦਾ ਸਿੰਗਰ ਹੈ ਜੀ, ਉਹ ਤਾਂ ਕਲਾਸੀਕਲ ਤੇ ਨਾਲ ਲਾਈਟ ਸਾਰੀਆਂ ਬਣਾਈਆਂ ਜਾਂਦਾ ਨਾ, ਵਰਸਟਾਈਲ ਸਿੰਗਰ ਉਹ
3: ਸਭ ਕੁਛ ਆਇਆ ਉਹਨੇ ਬਹੁਤ ਅੱਛਾ। ਫਿਰ ਇਹ ਨਾ ਸਾਡੇ ਮੋਦੀ ਨਾ ਕੇ ਗਿਆ ਪਿੱਛੇ ਉੱਥੇ ਕੱਢ ਕੇ ਉੱਪਰ ਕੁਰਸੀ ਕਾ ਕੇ ਜੋ ਮੁੜ ਕੇ ਮੈਨੂੰ ਕਹਿੰਦਾ, ਉਹਨਾਂ ਨੂੰ ਕਹਿੰਦਾ ਠਾਰ ਠਾਰ ਆਪਣੀ ਸਕੂਟੀ ਮੈਨੂੰ ਇੱਧਰ ਜੱਫੀ ਪਾ ਕੇ ਮਿਲ ਜਾ ਮਾਮਾ ਨੂੰ ਪੁੱਤ ਮਿਲ ਗਿਆ ਮਾਮਾ ਮਿਲ।
0: ਕਿੰਨੀ ਕੁ ਦੇਰ ਚੱਲਿਆ ਪ੍ਰੋਗਰਾਮ ਜੀ ਭਲਾ?
3: ਉਹ ਪਹਿਲਾਂ ਤਾਂ ਜੀ ਉਹਨੇ ਸ਼ੁਰੂ ਦਾ ਕੀਤਾ ਸੀ 8:30 ਵਜੇ, ਉਹ ਆਪ 10 ਵਜੇ ਆਇਆ।
0: ਅੱਛਾ 8:30 ਸ਼ੁਰੂ ਹੋ ਗਿਆ ਤੇ ਆਪ 10 ਵਜੇ ਆਇਆ? ਪਹਿਲਾਂ ਫਿਰ ਕੋਈ ਹੋਰ ਗਾਉਂਦਾ ਰਿਹਾ?
3: ਹੋਰ ਲੱਗੇ ਸੀ ਜੀ ਆਪਣੀਆਂ ਦੱਸਣ, ਦੋ ਤਿੰਨ ਪਹਿਲਾਂ ਗਾਉਂਦੇ ਰਹੇ ਕੁਛ ਕਰਦੇ ਰਹੇ ਆਪਣਾ।
0: ਚਲੋ ਚਲੋ ਵਧੀਆ ਇੰਜੋਏ ਕੀਤਾ ਜੀ, ਥੈਂਕ ਯੂ ਥੈਂਕ
3: ਯੂ। ਮੈਂ ਹੁਣ ਜਾਵਾਂਗੇ,
0: ਉਹ ਵੀ ਦੇਖ ਕੇ ਆਓ, ਦੇਖ ਕੇ ਜ਼ਰੂਰ
3: ਜਾਵਾਂਗੇ। ਫਿਰ ਦੂਸਰੇ ਫਿਰ ਆਉਣਾ ਉਹਨੇ
0: ਹੰਸਰਾਜ ਹੰਸ ਨੇ ਵੀ ਆਉਣਾ ਸੈਪਟੈਂਬਰ ਦੇ ਵਿੱਚ, ਹੰਸਰਾਜ ਹੰਸ ਨੇ ਵੀ ਆਉਣਾ ਹੈ। ਫਿਰ ਇੱਕ ਰੰਗਲੇ ਸਰਦਾਰ 7 ਅਗਸਤ ਨੂੰ, ਉਹਨਾਂ ਦਾ ਬਹੁਤ ਖੂਬਸੂਰਤ ਸ਼ੋਅ ਹੋ ਰਿਹਾ ਇੱਕ, ਬਹੁਤ ਵਧੀਆ ਉਹ ਵੀ ਰੋਜ਼
3: ਥੀਏਟਰ ਵਿੱਚ।
0: ਐਮੀ ਵਿਰਕ ਤੇ ਸਰਗੁਣ ਮਹਿਤਾ ਦਾ ਵੀ ਹੋ ਰਿਹਾ,
3: ਉਹ ਦੇਖਣ ਜਾਣਾ 14 ਨੂੰ, ਮੈਂ ਜ਼ਰੂਰ
0: ਜਾਣਾ। ਨਹੀਂ ਨਹੀਂ ਦੇਖਣਾ ਚਾਹੀਦਾ ਬਿਲਕੁਲ। ਠੀਕ ਹੈ ਜੀ, ਠੀਕ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਊਲ ਜਲੂਲ ਜੇ ਵੀ ਆ ਜਾਂਦੇ ਆਪਾਂ ਨੂੰ।
3: ਮੈਂ ਤੁਹਾਨੂੰ ਦੱਸਦੀ ਹਾਂ ਇੱਕ ਜਾਗਦਿਆਂ ਦੇ ਹੁੰਦੇ,
0: ਜਾਗਦਿਆਂ ਦੇ
3: ਜਿਹੜੇ ਜਾਗਦਿਆਂ ਦੇ ਉਹ ਸੁਪਨੇ ਸਾਨੂੰ ਵਧੀਆ ਵਧੀਆ ਲੈਣੇ
0: ਚਾਹੀਦੇ,
3: ਦ੍ਰਿੜ ਇਰਾਦਾ ਕਰਨਾ ਚਾਹੀਦਾ ਵੀ ਇਹ ਕਰਨੇ ਹੀ ਕਰਨੇ ਆ,
0: ਨੀਂਦ ਵਾਲੇ ਤਾਂ ਆਪਣੇ ਵੱਸ ਚ ਨੀ ਨਾ ਕਿ ਪਤਾ ਨੀ ਕਿੱਦਾਂ ਦਾ ਸੁਪਨਾ ਆਉਣਾ।
3: ਉਹ ਤਾਂ ਚਲੋ ਉਹਦੇ ਚ ਵੀ ਹੈਗੇ ਬਹੁਤ ਸੋਹਣੇ ਆ, ਕਹਿੰਦੇ ਹੁੰਦੇ ਆ ਵੀ ਨਰਪਤੇਕ ਸਿੰਘ ਆਸਣ ਸੋਇਆ ਸੁਪਨੇ ਪਿਆ ਭਿਖਾਰੀ, ਅੱਛਾ ਸਰਾਜ ਵਿਛੜਤ ਦੁੱਖ ਪਾਇਆ ਸੋਗਤ ਪਈ ਹਮਾਰੀ। ਆਪਾਂ ਸੁਪਨੇ ਦੇ ਵਿੱਚ ਡਰ ਡਰ ਕੇ ਰਾਜ ਗਵਾ ਕੇ ਬਹਿ ਗਿਆ ਨਾ, ਤੇ ਫਿਰ ਸਾਡੀ ਸਾਥੀ ਉਹੀ ਆ ਵੀ ਅਸੀਂ ਡਰੀ ਜਾਂਦੇ ਆ ਵੀ ਪਤਾ ਨੀ ਕੀ ਹੋਏਗਾ। ਨਹੀਂ ਤੁਸੀਂ ਆਪਦੇ ਦ੍ਰਿੜ ਇਰਾਦਾ ਰੱਖੋ, ਚੜ੍ਹਦੀ ਕਲਾ ਵਿੱਚ ਰੱਖੋ ਹਨਾ। ਨੇ ਕਿਹਾ ਭਾਈ ਵੀਰ ਸਿੰਘ ਨੇ ਕਿਹਾ ਸੁਪਨੇ ਆਇਆ ਪੀ ਗਿਆ, ਮੈਂ ਸੁਪਨੇ ਆਇਆ ਪੀ ਗਿਆ, ਮੈਂ ਨਹੀਂ ਉਹ ਹੈਗਾ ਸੀ
0: ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਪਾਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕਮ ਦੀ ਰੇਖ ਲਾਈ,
3: ਸਾਡੀ ਕਮ ਦੀ ਰੇਖ ਲਾਈ
0: ਬਿਲਕੁਲ।
3: ਤੇ ਗੁਰੂ ਸਾਹਿਬ ਨੇ ਲਿਖਿਆ ਗੁਰਬਾਣੀ ਚ, ਸੁਪਨੇ ਆਇਆ ਪੀ ਗਿਆ
0: ਜੀ,
3: ਮੈਂ ਜਲ ਭਰਿਆ ਰੋਏ, ਆਏ ਨਾ ਸੱਕਾ ਤੁਝ ਕਿਨ ਪਿਆਰੇ, ਤੁਝ ਕਣ ਪਿਆਰੇ ਤੇਜ ਨਾ ਸੱਕਾ ਕੋਈ, ਮੇਰਾ ਕੋਈ ਵੱਸ ਨੀ ਕਰਦਾ
0: ਜੀ ਜੀ।
3: ਸੁਪਨੇ ਵਿੱਚ ਹੀ ਤਿੰਨ ਤਰਸਦੀ ਰਹਿ ਗਈ ਹਨਾ
0: ਜੀ ਜੀ ਜੀ,
3: ਬਾਕੀ ਸੁਪਨੇ ਆਪਾਂ ਨੂੰ ਚੰਗੇ ਚੰਗੇ ਲੈਣੇ ਚਾਹੀਦੇ,
0: ਲੈਣੇ ਚਾਹੀਦੇ ਆ ਜੀ। ਸੁਪਨੇ ਲਵਾਂਗੇ ਤਾਂ ਫਿਰ ਹੀ ਉਹਨਾਂ ਨੂੰ ਪੂਰਾ ਕਰਨ ਵਾਸਤੇ ਐਫਰਟਸ ਕਰਾਂਗੇ ਨਾ, ਕੋਸ਼ਿਸ਼
3: ਕਰਾਂਗੇ, ਪ੍ਰੋਗਰੈਸ ਕਰਾਂਗੇ
0: ਜੀ ਜੀ ਜੀ।
3: ਬੱਚਿਆਂ ਨੂੰ ਵੀ ਚੰਗੇ ਸੁਪਨਿਆਂ ਦੇ ਵਿੱਚ ਭੇਜੋ ਵੀ ਤੁਸੀਂ ਆ ਬਣ ਕੇ ਦਿਖਾਉਣਾ, ਕੱਲੇ ਸੁਪਨੇ ਖਿਆਲੀ ਸੁਪਨੇ ਨਹੀਂ ਰੱਖਣੇ, ਪੱਕੇ ਇਰਾਦੇ ਵਾਲੇ।
0: ਬਿਲਕੁਲ ਬਿਲਕੁਲ ਬਿਲਕੁਲ, ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ। ਸੋ ਦੋਸਤੋ ਬਹੁਤ ਵਧੀਆ ਗੱਲਬਾਤ ਸਾਡੀ ਚੱਲ ਰਹੀ ਹੈ ਕਿ ਸੁਪਨੇ ਲੈਣੇ ਚਾਹੀਦੇ ਆ ਇਨਸਾਨ ਨੂੰ, ਜਿਉਂਦੇ ਜੀ ਲੈਣੇ ਚਾਹੀਦੇ ਸੁਪਨੇ। ਜਿਹੜੇ ਰਾਤਾਂ ਨੂੰ ਆਉਣ ਵਾਲੇ ਸੁਪਨੇ ਨਾ, ਉਹ ਤੇ ਅਟਪਟੇ ਵੀ ਕਈ ਵਾਰੀ ਆਉਂਦੇ ਆ ਕਿ ਸੁਪਨੇ ਵਿੱਚ ਮੈਨੂੰ ਮਾਹੀ ਮਿਲਿਆ, ਗਲ ਵਿੱਚ ਪਾਈਆਂ ਬਾਹਾਂ, ਡਰਦੀ ਮਾਰੀ ਮੈਂ ਆਖਣਾ ਖੋਲਾਂ ਕਿਤੇ ਫੇਰ ਵਿਛੜ ਨਾ ਜਾਵਾਂ। ਉਹ ਤਾਂ ਇੱਦਾਂ ਦੇ ਸੁਪਨੇ ਆਉਂਦੇ ਨਾ ਕਈ ਵਾਰੀ, ਪਰ ਜਿਉਂਦੇ ਜੀ ਸੁਪਨੇ ਜਿਹੜੇ ਅਸੀਂ ਲੈਂਦੇ ਨਾ ਕਿ ਮੈਂ ਟਾਰਗੇਟ ਫਿਕਸ ਕਰ ਲੈਣਾ ਜੀ ਕਿ ਮੈਂ ਆਉਣ ਵਾਲੇ 2 ਸਾਲਾਂ ਦੇ ਵਿੱਚ ਇਹ ਚੀਜ਼ ਅਚੀਵ ਕਰਨੀ ਹੈ, ਇਹ ਸਾਡਾ ਸੁਪਨਾ ਹੈ, ਫਿਰ 2 ਸਾਲ ਫੋਕਸ ਕਰੋ ਆਪਣੇ ਮਾਈਂਡ ਨੂੰ, 2 ਸਾਲ ਖੱਬੇ ਸੱਜੇ ਦੇਖਣਾ ਬੰਦ ਕਰੋ, 2 ਸਾਲ ਦਿਨ ਰਾਤ ਨੂੰ ਇੱਕ ਕਰ ਦਿਓ, 2 ਸਾਲ ਹੱਡ ਭੰਨਵੀਂ ਮਿਹਨਤ ਕਰੋ, ਫਿਰ ਤੁਹਾਡਾ ਸੁਪਨਾ ਸਾਕਾਰ ਹੋਊਗਾ ਨਾ, ਜਿਹੜਾ ਉਹਦੀ ਤੁਹਾਨੂੰ ਸੰਤੁਸ਼ਟੀ ਜਿਹੜੀ ਹੋਊ, ਉਹਦਾ ਜਿਹੜਾ ਆਨੰਦ ਤੁਹਾਨੂੰ ਆਊਗਾ, ਉਹਦਾ ਲੁਤਫ ਜਿਹੜਾ ਨਾ ਵੱਖਰੀ ਤਰ੍ਹਾਂ ਦਾ ਹੋਊਗਾ। ਸੋ ਸੁਪਨੇ ਲੈਣੇ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਕਿ ਸੁਪਨੇ ਉਹ ਨਹੀਂ ਹੁੰਦੇ, ਹੁਸੈਨ ਜੀ ਸੁਪਨੇ, ਹੁਸੈਨ ਜੀ ਮੇਰੇ ਨਾਲ ਆ ਗਏ ਨੇ, ਤੇ ਹੁਸੈਨ ਜੀ ਨਾਲ ਵੀ ਗੱਲਾਂ ਬਾਤਾਂ ਆਪਾਂ ਕਰਾਂਗੇ। ਹੁਸੈਨ ਜੀ, ਸਾਡੀ ਗੱਲਬਾਤ ਅੱਜ ਚੱਲ ਰਹੀ ਹੈ ਕਿ ਸੁਪਨੇ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਲੈਣੇ ਚਾਹੀਦੇ ਹੈ
4: ਜੀ ਜੀ,
0: ਕਿਉਂਕਿ ਜੇ ਅਸੀਂ ਸੁਪਨਾ ਹੀ ਕੋਈ ਨਾ ਲਵਾਂਗੇ ਤੇ ਫਿਰ ਅਸੀਂ ਕਰਾਂਗੇ ਕੀ, ਸਾਡੀ ਜ਼ਿੰਦਗੀ ਦਾ ਮਕਸਦ ਕੀ ਹੋਊਗਾ। ਸੁਪਨਾ ਲੈਣਾ ਬਹੁਤ ਜ਼ਰੂਰੀ ਹੈ। ਤੁਸੀਂ ਵੀ ਹੋ ਸਕਦਾ ਜਦੋਂ ਛੋਟੇ ਹੁੰਦੇ ਹੋਵੋਗੇ, ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਪਏ ਸੰਗੀਤ ਦੀ ਦੁਨੀਆਂ ਦੇ ਵਿੱਚ, ਤੁਸੀਂ ਸੁਪਨਾ ਕੋਈ ਨਾ ਕੋਈ ਲਿਆ ਹੋਏਗਾ ਨਾ ਕਿ ਮੈਂ ਆਪਣੇ ਆਪ ਨੂੰ ਇਸ ਫੀਲਡ ਦਾ ਪੂਰਾ ਮਾਹਿਰ ਨਾ ਆਰਟਿਸਟ ਜਿਹੜਾ ਬਣਾਉਣਾ ਤੇ ਜਿਹੜਾ ਸੁਪਨਾ ਮੈਨੂੰ ਲੱਗਦਾ ਕਿ ਤੁਹਾਡਾ ਸਾਕਾਰ ਹੋ ਗਿਆ। ਤੁਹਾਨੂੰ ਲੱਗਦਾ ਵੀ ਤੁਸੀਂ ਆਪਣੇ ਸੁਪਨੇ ਨੂੰ ਸਾਕਾਰ ਹੋ ਗਿਆ ਕਿ ਅਜੇ ਮੰਜ਼ਿਲ ਅਜੇ ਦੂਰ ਹੈ?
4: ਨਹੀਂ ਜੀ, ਅਜੇ ਮੰਜ਼ਿਲ ਦੂਰ ਹੈ। ਅਜੇ ਜਿਹੜਾ ਸੁਪਨਾ ਵੇਖਿਆ ਨਾ, ਅਜੇ ਉਹਦੇ ਤੱਕ ਨਹੀਂ ਪਹੁੰਚ।
0: ਸਹੀ ਗੱਲ ਹੈ ਵੈਸੇ, ਬਿਲਕੁਲ। ਉਹ ਕਹਿੰਦੇ ਵੀ ਸਕਾਈ ਇਜ਼ ਦਾ ਨਾਟ ਲਿਮਿਟ। ਸਕਾਈ ਦੇ ਵਿੱਚ ਜਦੋਂ ਤੁਸੀਂ ਉੱਡਦੇ ਹੋ ਨਾ ਅਸਮਾਨ ਦੇ ਵਿੱਚ, ਫਿਰ ਕੋਈ ਲਿਮਿਟ ਨਹੀਂ ਹੈਗੀ। ਸੁਪਨਾ ਦੇਖੋ, ਹਰ ਆਦਮੀ ਦੀ ਜਿਹੜੀ ਸੋਚ ਹੈ ਨਾ, ਉਹ ਤਾਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਵੱਧਦੀ ਜਾਂਦੀ ਹੈ। ਸਾਡੇ ਢੀਂਡਸਾ ਸਾਹਿਬ, ਹਾਂਜੀ ਢੀਂਡਸਾ ਸਾਹਿਬ, ਸਤਿ ਸ਼੍ਰੀ ਅਕਾਲ।
5: ਜੀ ਡਾਕਟਰ ਸਾਹਿਬ,
0: ਕੀ ਹਾਲ ਚਾਲ ਨੇ ਜੀ?
5: ਹਾਲ ਚਾਲ ਬੜਾ ਵਧੀਆ, ਤੇ ਪ੍ਰੋਗਰਾਮ ਸੁਣੀ ਜਾ ਰਿਹਾ।
0: ਸ਼ੁਕਰੀਆ, ਮਿਹਰਬਾਨੀ।
5: ਚਲੋ ਹਾਂਜੀ, ਸਾਰੀਆਂ ਗੱਲਾਂ ਪ੍ਰੋਗਰਾਮ ਤੇ ਚਲੋ ਨਹੀਂ ਕਹੀਆਂ ਜਾ ਸਕਦੀਆਂ ਹੁੰਦੀਆਂ। ਸਾਡੇ ਵੀ ਕਈ ਦੋਸਤ ਮਿੱਤਰ ਦੇਖ ਕੇ ਆਏ ਨੇ ਸ਼ੋ, ਜੋ ਵੀ ਹੈ
0: ਜੀ ਜੀ।
5: ਕੋਈ ਕਹਿੰਦਾ ਉਹ ਕੋਲਡ ਡਰਿੰਕ ਦੇ ਕੇ ਬਿਠਾ ਰੱਖਿਆ, ਕੋਈ ਕੁਛ ਕੋਈ ਕਿਵੇਂ ਕਹੀ ਜਾਂਦਾ। ਚਲੋ
0: ਮਾਸਟਰ ਸਲੀਮ ਵਾਲਾ ਜਿਹੜਾ,
5: ਹਾਂਜੀ ਹਾਂਜੀ, ਵੀ ਉਹ ਲੇਟ ਬਹੁਤ, ਮਤਲਬ
0: ਮੈਨੂੰ ਇਹ ਪਤਾ ਲੱਗਿਆ ਵੀ ਹੁਣ ਬੀਬੀ ਜੀ ਨੇ ਗੱਲ ਕੀਤੀ ਹੈ ਵੀ 8:30 ਸ਼ੁਰੂ ਹੋ ਗਿਆ, ਉਹ 10:30 ਆਇਆ।
5: ਪਰ ਦੇਖੋ ਸੱਚ ਗੱਲ ਸੱਚ ਹੁੰਦੀ ਹੈ ਨਾ ਰੇਡੀਓ ਤੇ, ਹੁਣ ਮੈਂ ਕੀ ਕਹਾਂ। ਦੇਖੋ
0: ਨਹੀਂ ਨਹੀਂ ਮਾੜੀ ਗੱਲ ਹੈ, ਆਰਟਿਸਟ ਨੂੰ ਆਪਣੀ ਜਿਹੜੀ ਲਾਇਲਟੀ ਹੈ ਨਾ ਪਬਲਿਕ ਦੇ ਪ੍ਰਤੀ, ਉਹਨੂੰ ਕ੍ਰੈਡੀਬਿਲਟੀ ਸ਼ੋ ਕਰਨੀ ਚਾਹੀਦੀ ਹੈ।
5: ਕੁਛ ਮਿੱਤਰ ਕਹਿੰਦੇ ਆ ਵੀ ਜਿਵੇਂ, ਕੁਛ ਕਹਿੰਦੇ ਆ ਮਿੱਤਰਾਂ ਦੇ ਮਾਂ ਪਿਓ, ਜਿਵੇਂ ਜਿਹੜੇ 70 ਤੋਂ ਉੱਪਰ ਸੀ ਜਿਹਨਾਂ ਨੂੰ ਫ੍ਰੀ ਟਿਕਟ ਮਿਲੀਆਂ ਸੀ, ਤੇ ਉਹ ਸ਼ਰਮੋ ਸ਼ਰਮੀ ਬੈਠੇ ਰਹੇ ਕਹਿੰਦੇ
0: ਨਹੀਂ ਜੇ ਤੁਹਾਨੂੰ
5: ਮੈਨੂੰ ਫ੍ਰੀ ਟਿਕਟ ਮਿਲੀ ਆ।
0: ਜੇ ਤੁਹਾਨੂੰ ਲੋਕ ਇੰਨਾ ਪਿਆਰ ਕਰਦੇ ਆ, ਲੋਕ ਇੰਨਾ ਚਾਹੁੰਦੇ ਆ, ਤੇ ਤੁਹਾਨੂੰ ਲੋਕਾਂ ਦੀਆਂ ਉਮੀਦਾਂ ਦੇ ਮੁਤਾਬਕ ਪੂਰਾ ਉਤਰਨਾ ਚਾਹੀਦਾ ਉੱਥੇ।
5: ਹਾਂ, ਜਦੋਂ ਕਿ ਵੀਰ ਜੀ ਇਹ 21 ਦਿਨ ਪਹਿਲਾਂ ਆ ਗਏ ਸੀ ਇੱਥੇ।
0: ਹਾਂ, ਬੜੇ ਦਿਨਾਂ ਦਾ ਆਇਆ ਹੋਇਆ, ਪਹਿਲਾਂ ਵੀ ਇਹਦਾ ਮੇਰਾ ਟੋਰਾਂਟੋ ਦੇ ਵਿੱਚ ਵੀ ਸ਼ੋਅ ਹੋ ਗਿਆ ਸ਼ਾਇਦ ਪਹਿਲੇ।
5: ਚਲੋ ਕੋਈ ਗੱਲ ਨੀ, ਇਹ ਗੱਲਾਂ ਚੱਲਦੀਆਂ ਨੇ, ਆਪਾਂ ਕਿਸੇ ਨੂੰ ਦੇਖੋ।
0: ਕੋਈ ਨੀ ਕੋਈ ਨੀ ਕੋਈ ਨੀ, ਤੁਸੀਂ ਹੁਕਮ ਕਰੋ।
5: ਸਾਰਾ ਵਧੀਆ ਲੱਗਦਾ, ਵਧੀਆ ਸਭ ਵਧੀਆ ਲੱਗਦਾ, ਉਹ ਵੀ ਵਧੀਆ ਨੇ, ਉਹਨਾਂ ਦੇ ਗਾਣੇ ਵੀ ਵਧੀਆ ਨੇ, ਦੇਵੀਆਂ
0: ਜੀ,
5: ਠੀਕ ਹੈ ਨਾ।
0: ਚਲੋ
5: ਚਲੋ, ਸਾਨੂੰ ਇੱਕ ਗਾਣਾ ਸੁਣਾ ਦਿਓ ਫਿਰ।
0: ਦੱਸੋ,
5: ਸ਼ਹਿਰੀ ਸ਼ਹਿਰੀ ਮਾਨ ਯਾਰਨ ਮੁੱਲੇ,
0: ਯਾਰਨ ਮੁੱਲੇ, ਮੈਂ ਹੁਣੇ ਕੱਢ ਕੇ ਲਾਉਣਾ, ਜਰੂਰ ਜਰੂਰ
5: ਜੀ ਜੀ।
0: ਥੈਂਕ ਯੂ ਥੈਂਕ ਯੂ,
5: ਧੰਨਵਾਦ ਧੰਨਵਾਦ।
0: ਸਤਿ ਸ਼੍ਰੀ ਅਕਾਲ ਚਰਨ ਭਾਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਨਾਂ ਭਾਈਆਂ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
5: ਮੈਂ ਇਹ ਗੱਲ ਕਹਿਣੀ ਚਾਹੁੰਦਾ ਜੀ,
0: ਜੀ
5: ਮੈਂ ਸੁਪਨੇ ਨਹੀਂ ਲਏ, ਪਰ ਜੋ ਸੋਚਿਆ ਅੱਜ ਤੱਕ ਨਾ ਜੀ, ਉਹ ਪੂਰਾ ਕੀਤਾ ਜੀ।
0: ਜਿਹੜੀ ਸੋਚ ਹੈ ਤੁਹਾਡੀ, ਉਹ ਵੀ ਤਾਂ ਤੁਹਾਡਾ ਸੁਪਨਾ ਹੀ ਹੈ ਮੇਰਾ ਖਿਆਲ ਹੈ। ਤੁਸੀਂ ਸੋਚਿਆ ਨਹੀਂ, ਤੁਸੀਂ ਜਿਹੜੀ ਚੀਜ਼ ਨੂੰ ਸੋਚਿਆ, ਆਪਣੇ ਮਨ ਦੇ ਵਿੱਚ ਸੋਚ ਲਿਆ ਵੀ ਮੈਂ ਕੰਮ ਕਰਨਾ ਹੈ।
5: ਹਾਂਜੀ ਹਾਂਜੀ,
0: ਤੇ ਭਾਜੀ ਇਹੀ ਸੁਪਨਾ ਹੈ, ਭਾਵੇਂ ਕਿਸੇ ਨਾਲ ਤੁਸੀਂ ਸ਼ੇਅਰ ਨਾ ਕਰੋ, ਤੁਸੀਂ ਆਪਣੇ ਮਨ ਦੇ ਵਿੱਚ ਇੱਕ ਪਲਾਨ ਕਰ ਲਓ, ਇੱਕ ਤਈਆ ਕਰ ਲਓ, ਇੱਕ ਮੋਟਿਵ ਫਿਕਸ ਕਰ ਲਓ ਕਿ ਮੈਂ ਆ ਕੰਮ ਕਰਨਾ ਹੈ, ਬਸ ਤੁਹਾਡਾ ਸੁਪਨਾ।
5: ਕੁਛ ਵੀ ਕਰਨਾ ਹੋਵੇ, ਮੈਂ ਕਦੀ ਕਿਸੇ ਨੂੰ ਦੱਸਿਆ ਨਹੀਂ ਅੱਜ ਤੱਕ।
0: ਬਸ ਬਸ ਬਸ ਬਸ, ਬਿਲਕੁਲ ਸਹੀ ਗੱਲ ਹੈ।
5: ਮੈਂ ਇੱਕ ਇੱਕ ਇੱਕ ਇੱਕ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਜੀ, ਮੇਰੀ ਇਹ 2023 ਦੀ ਗੱਲ ਹੈ
0: ਜੀ।
5: ਇੱਕ ਚੂੜ ਚੱਕ ਪਿਆ ਮੋਗੇ ਲਾਗੇ,
0: ਹੈਗਾ ਹੈਗਾ ਚੂੜ ਚੱਕ ਜੀ,
5: ਉੱਥੇ ਉੱਥੇ ਜਰਮਨ ਸ਼ੈਪਰਡ ਡੋਗ ਲੱਗੇ ਹੋ ਸਕੇ
0: ਜੀ ਜੀ।
5: ਮੈਂ ਲੈਣ ਤਾਂ ਗਿਆ ਡੋਗ
0: ਜੀ,
5: ਨਾਲ ਹੀ ਉੱਥੇ ਪਿੰਡ ਇੱਕ ਪਿੰਡ ਪਿੰਡ ਮੇਰਾ ਫੋਨ ਗੁਆਚ ਗਿਆ, ਤੇ ਫੋਨ ਦੇ ਵਿੱਚੋਂ ਮੈਨੂੰ ਉਹਦਾ, ਮੇਰੇ ਕੋਲ ਜੇ ਫੋਨ ਹੋਵੇ ਤਾਂ ਮੈਂ ਉਹਨਾਂ ਨੂੰ ਕਾਲ ਕਰਾਂ
0: ਜੀ ਜੀ ਜੀ ਜੀ।
5: ਮੈਂ ਆਪਣੇ ਨਾਲ ਦੇ ਮੁੰਡੇ ਨੂੰ ਕਿਹਾ, ਭਤੀਜੇ ਆਪਣੇ ਨੂੰ, ਮੈਂ ਕਿਹਾ ਤੂੰ ਏਦਾਂ ਕਰ ਫਲਾਣੇ ਜੀਤਾ ਸਟੱਡ ਫਾਰਮ ਦੀ ਮੈਂ ਕਿਹਾ ਸਰਚ ਮਾਰ ਦੂ ਗੂਗਲ ਤੇ, ਤੇ ਲੈਣ ਤਾਂ ਗਿਆ ਮੈਂ ਕੁੱਤੇ ਲੈਣ ਦੀ ਜਾ ਕੇ ਘੋੜੀ।
0: ਅੱਛਾ ਅੱਛਾ, ਕਿਆ ਬਾਤ ਹੈ ਕਿਆ ਬਾਤ ਹੈ। ਕੀ ਹਾਲ ਚਾਲ, ਠੀਕ ਠਾਕ ਹੈ?
6: ਬਸ ਕਿਰਪਾ ਗੁਰੂ ਮਹਾਰਾਜ ਚੜ੍ਹਦੀ ਕਲਾ ਜੀ, ਤੁਸੀਂ ਦੱਸੋ ਠੀਕ ਹੋ?
0: ਬਸ ਬਸ ਬਸ, ਗੁਰੂ ਮਹਾਰਾਜ ਦੀ ਕਿਰਪਾ ਚਾਹੀਦੀ ਹੈ, ਹੋਰ ਤਾਂ ਕਿਸੇ ਚੀਜ਼ ਦੀ ਜ਼ਰੂਰਤ ਵੀ ਨਹੀਂ ਹੁੰਦੀ, ਉਸ ਮਹਾਰਾਜ ਦੀ ਕਿਰਪਾ ਹੋਵੇ। ਤੇ ਕੀ ਕੀ ਸੁਣਾਏਗਾ ਸਾਨੂੰ ਅੱਜ ਤੂੰ, ਇੱਕ ਸਥਾਈ ਅੰਤਰਾ ਵਧੀਆ ਜਿਹਾ, ਕਿਉਂਕਿ ਤੇਰੀ ਤਾਂ ਅਸੀਂ ਆਵਾਜ਼ ਦੇ ਹੀ ਦਿਵਾਨੇ ਆ, ਤੇਰੀ ਆਵਾਜ਼ ਲੋਕਾਂ ਨੂੰ ਸੁਣਾਉਣੀ ਆ, ਤੇ ਅਸੀਂ ਉਹੀ ਫਰਮਾਇਸ਼ ਕਰਦੇ ਤੇਰੇ ਕੋਲ ਭਾਈ।
6: ਜਰੂਰ ਸੁਣਾ ਦਾਂਗੇ ਜੀ। ਪਰ ਤੁਸੀਂ ਬੜਾ ਵਧੀਆ ਟੌਪਿਕ ਲੈ ਕੇ ਆਇਓ ਸੁਪਨਿਆਂ ਦਾ, ਹਰੇਕ ਬੰਦੇ ਨੂੰ ਸੁਪਨੇ ਲੈਣੇ
0: ਸੁਪਨੇ ਲੈਣੇ ਲੈਣੇ ਚਾਹੀਦੇ ਬਿਲਕੁਲ ਯਾਰ। ਜੇ ਕੁਝ ਸਾਡਾ ਸੁਪਨਾ ਹੋਊਗਾ ਤੇ ਅਸੀਂ ਕੁਝ ਕਰਨ ਵਾਸਤੇ ਅੱਗੇ ਵਧਾਂਗੇ,
6: ਤਾਂ ਅਸੀਂ ਅੱਗੇ ਵਧਾਂਗੇ,
0: ਤਾਂ ਹੀ ਮਿਹਨਤ ਕਰਾਂਗੇ ਨਾ। ਹੁਣ ਵੀ ਤੂੰ ਵੀ ਸੁਪਨਾ ਲਿਆ ਹੋਣਾ ਨਾ ਕਿ ਭਾਈ ਮੈਂ ਕਿੱਥੋਂ ਦੇ ਕਿੱਥੇ ਪਹੁੰਚਣਾ, ਸਟਾਰ ਬਣਨਾ। ਤੇ ਚਲੋ ਅਜੇ ਤੇਰਾ ਸਟਰਗਲ, ਅਜੇ ਸਫ਼ਰ ਜਾਰੀ ਹੈ, ਤੇ ਪਰਮਾਤਮਾ ਕਰੇ ਵੀ ਤੇਰਾ ਸੁਪਨਾ ਪੂਰਾ ਹੋਵੇ। ਚਲ ਆਉਂਦੇ ਫਿਰ ਇੱਕ ਵਧੀਆ ਜਿਹਾ ਸਥਾਈ ਅੰਤਰ।
6: ਦੁਨੀਆਂ ਤੋਂ ਖੇਵਾ ਜਾ,
0: ਵਾਹ
6: ਇੱਥੇ

ਨੇ ਇਹ ਦੁਨੀਆ ਧੋਖੇ ਵਾਜਾਂਦੀ ਉਹ ਵਕਤ ਬੜਾ ਹੀ ਦੂਰ ਗਿਆ ਜਦੋਂ ਪੱਗ ਬਿਠਾਈ ਜਾਂਦੀ ਸੀ ਯਾਰੀ ਦੀਆਂ ਸ਼ਰਮਾਂ ਰੱਖਣ ਲਈ ਜਿੰਦੇ

0: ਹੁਣ ਲੋੜ ਪਵੇ ਤਾਂ ਬਹਿ ਜਾਂਦੇ ਬਾਗ ਇਹ ਜਗਦੇ ਨੇ ਇਹ ਦੁਨੀਆ ਧੋਖੇ ਜਾਂਦੀ।
1: ਬਹੁਤ ਵਧੀਆ, ਬਹੁਤ ਵਧੀਆ ਬੋਬੀ, ਬਹੁਤ ਖੂਬਸੂਰਤ ਜਿਹੜੀ ਆਵਾਜ਼ ਹੈ, ਤੇ ਪਰਮਾਤਮਾ ਕਰੇ ਤੈਨੂੰ ਸੁਪਨਾ ਜਿਹੜਾ ਤੂੰ ਲਿਆ ਇਸ ਫੀਲਡ ਦਾ ਤੇ ਉਹ ਸੁਪਨਾ ਪਰਮਾਤਮਾ ਤੇਰਾ ਸਾਕਾਰ ਕਰੇ। ਬਿਲਕੁਲ
0: ਸ਼ੁਕਰੀਆ,
1: ਸ਼ੁਕਰੀਆ, ਸ਼ੁਕਰੀਆ। ਸੋ ਦੋਸਤੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਅੱਜ ਤੇ ਟਾਈਮ ਦਾ ਪਤਾ ਨਹੀਂ ਲੱਗਿਆ, ਟਾਈਮ ਰਹਿ ਗਿਆ ਸਾਡੇ ਕੋਲ 20 ਮਿੰਟ ਬਾਕੀ। ਮੈਂ ਇੱਕ ਤੁਹਾਨੂੰ ਮੈਸੇਜ ਦੇਣਾ, ਉਸ ਤੋਂ ਬਾਅਦ ਹੁਸਨੈਨ ਜੀ ਨੂੰ ਵੀ ਅਸੀਂ ਮਾਈਕ ਦੇਣਾ। ਹੁਸਨੈਨ ਜੀ ਤੁਸੀਂ ਆਪਣੀ ਬਸ ਤਿਆਰੀ ਰੱਖੋ ਕਿ ਸਾਡੇ ਨਾਲ ਸ਼ੇਅਰ ਕਰਨਾ ਅੱਜ ਤੁਹਾਡੀ ਮਨਮਰਜ਼ੀ ਦੇ ਉੱਪਰ ਹੀ ਹੈ, ਤੇ ਮੈਂ ਇੱਕ ਮੈਸੇਜ ਛੋਟਾ ਜਿਹਾ ਸ਼ੇਅਰ ਕਰਨਾ ਤੇ ਤੁਸੀਂ ਉਹਨਾਂ ਚਿਰ ਕਾਪੀ ਫੋਲੋ ਤੇ ਤਿਆਰੀ ਕਰੋ। ਸਾਡੇ ਪ੍ਰਾਊਡ ਸਪੌਂਸਰਡ ਬ੍ਰਮਟਨ ਕੈਸ਼ ਐਂਡ ਕੈਰੀ ਜੀ ਪਿੱਛੇ ਬਹੁਤ ਲੰਬੇ ਸਮੇਂ ਤੋਂ ਪੂਰੇ ਕੈਨੇਡਾ ਦੇ ਵਿੱਚ 9 ਵੱਖ

0: ਬੋਤਲ ਲੈਣਾ ਹੋਏ ਜਾਂ ਗਰੋਸਰੀ ਬਲਕ ਦੇ ਵਿੱਚ ਲੈਣੀ ਹੋਏ, ਡਿਸਪੋਜ਼ੇਬਲ ਸਮਾਨ ਲੈਣਾ ਹੋਏ, ਤੁਸੀਂ ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿਸੇ ਵੀ ਰੰਗ ਦੇ ਵਿੱਚ ਔਰ ਕਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਮਿਲ ਸਕਦਾ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਚੀਜ਼, ਕੋਈ ਛੋਟਾ ਮੋਟਾ ਔਜ਼ਾਰ ਤੁਹਾਨੂੰ ਚਾਹੀਦਾ ਹੋਏ ਬੈਕਯਾਰਡ ਦੇ ਵਿੱਚ ਫਰੰਟ ਦੇ ਉੱਪਰ ਬਾਗਬਾਨੀ ਕਰਨ ਵਾਸਤੇ ਜਾਂ ਫੁੱਲ ਪੌਦੇ ਲਗਾਉਣ ਵਾਸਤੇ, ਕੋਈ ਵੀ ਤੁਹਾਨੂੰ ਔਜ਼ਾਰ ਚਾਹੀਦਾ ਹੋਏ ਤੁਹਾਨੂੰ ਮਿਲ ਸਕਦਾ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ। ਕੋਈ ਛੋਟੀ ਮੋਟੀ ਦਵਾਈ ਮੈਡੀਸਨ ਚਾਹੀਦੀ ਹੈ ਘਰਾਂ ਦੇ ਵਿੱਚ ਜੋ ਅਸੀਂ ਅਕਸਰ ਰੱਖਦੇ ਹੁੰਦੇ ਸੀ, ਛੋਟੀਆਂ ਮੋਟੀਆਂ ਦੇਸੀ ਦਵਾਈਆਂ ਫਸਟ ਏਡ ਦੇ ਲਈ, ਸਾਰੀਆਂ ਦਵਾਈਆਂ ਤੁਹਾਨੂੰ ਇੱਥੋਂ ਮਿਲ ਸਕਦੀਆਂ ਨੇ, ਪੇਟ ਦਰਦ ਦੀ, ਖਾਂਸੀ ਦੀ, ਹੋਰ ਛੋਟੀਆਂ ਮੋਟੀਆਂ ਜੋ ਸੱਟ ਫੇਟ ਲੱਗਣ ਦੀਆਂ ਦਵਾਈਆਂ ਸਭ ਇੱਥੇ ਤੁਹਾਨੂੰ ਮਿਲ ਜਾਣਗੀਆਂ। ਕੋਈ ਘਰ ਦੇ ਵਿੱਚ ਫੰਕਸ਼ਨ ਹੈ, ਕੋਈ ਪੰਜਾਬੀ ਥੀਮ ਤੁਸੀਂ ਉਸਾਰਨਾ ਚਾਹੁੰਦੇ ਹੋ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਹਰ ਇੱਕ ਚੀਜ਼ ਤੁਹਾਨੂੰ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਮਿੱਟੀ ਦੇ ਬਰਤਨ ਲੈਣੇ ਹੋਣ, ਮਿੱਟੀ ਦੇ ਘੜੇ, ਟੂਟੀਆਂ ਲੱਗੀਆਂ ਹੋਈਆਂ, ਹੋਰ ਮਿੱਟੀ ਦੇ ਬਰਤਨ ਕਿਚਨ ਦੇ ਵਿੱਚ ਵਰਤੇ ਜਾਣ ਵਾਲੇ, ਹਰ ਇੱਕ ਚੀਜ਼ ਏ ਟੂ ਜ਼ੈਡ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਤੁਹਾਨੂੰ ਮਿਲ ਸਕਦੀ ਹੈ। ਪੰਜਾਬੀਆਂ ਦੇ ਕੌਸਕੋ ਦੇ ਨਾਮ ਨਾਲ ਜਾਣਿਆ ਜਾਂਦਾ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਬ੍ਰਹਮਟਨ ਕੈਸ਼ ਐਂਡ ਕੈਰੀ। ਫੋਨ ਨੰਬਰ 905-230-4800, 905-230-4800। ਦੂਸਰੇ ਸਾਡੇ ਪ੍ਰਾਊਡ ਸਪੋਂਸਰ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ, ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ, ਨੂਡਲਸ, ਗੋਲ ਗੱਪੇ, ਔਰ ਅੱਜ ਕੱਲ੍ਹ ਸੈਟਅਪ ਨਵਾਂ ਜਿਹੜਾ ਪਿੱਛੇ ਵਾਣ ਦੇ ਮੰਜੇ ਲੱਗੇ ਹੋਏ, ਸਟੈਂਡਿੰਗ ਟੇਬਲ ਲੱਗੇ ਹੋਏ, ਆਪਣੀਆਂ ਗੱਡੀਆਂ ਦੇ ਉੱਪਰ ਆਓ, ਉੱਥੇ ਹੀ ਪਾਰਕ ਕਰੋ ਅਤੇ ਖੁੱਲ੍ਹੀ ਡੁੱਲੀ ਜਗ੍ਹਾ ਦੇ ਉੱਪਰ ਠੰਡੀ ਠੰਡੀ ਹਵਾ ਦੇ ਵਿੱਚ ਬੈਠ ਕੇ ਸਟਰੀਟ ਫੂਡ ਤੁਸੀਂ ਖਾਓ। ਟਿਫਨ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਮੈਨਿਊ ਡਿਸਾਈਡ ਕਰੋ, ਕੀਮਤ ਜਿਹੜੀ ਇਹਨਾਂ ਤੋਂ ਪੁੱਛ ਲਓ ਅਤੇ ਤੁਸੀਂ ਟਿਫਨ ਵੀ ਲਗਵਾ ਸਕਦੇ ਹੋ। ਲਾਈਵ ਕੇਟਰਿੰਗ ਕਰਵਾਉਣੀ ਹੈ, ਘਰ ਦੇ ਵਿੱਚ ਕੋਈ ਫੰਕਸ਼ਨ ਹੈ ਤਾਂ ਮੈਨਿਊ ਡਿਸਾਈਡ ਕਰੋ, ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪਹੁੰਚਾਉਣਗੇ। ਕੋਈ ਛੋਟਾ ਮੋਟਾ ਘਰ ਦੇ ਵਿੱਚ ਫੰਕਸ਼ਨ ਹੈ, ਕੋਈ ਮਹਿੰਦੀ ਹੈ, ਕੋਈ ਹਲਦੀ ਹੈ, ਕੋਈ ਮੰਗਣਾ ਹੈ, ਕੋਈ ਸ਼ਾਦੀ ਹੈ, ਕੋਈ ਬੱਚੇ ਦੀ ਸਾਲਗਿਰਾ ਹੈ, ਕੋਈ ਐਨਿਵਰਸਰੀ ਹੈ, ਅਤੇ ਤੁਸੀਂ ਇਹਨਾਂ ਦਾ ਹਾਲ 100 ਤੋਂ 125 ਆਦਮੀਆਂ ਵਾਲਾ ਬੁੱਕ ਕਰਵਾ ਸਕਦੇ ਹੋ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ, 100 ਤੋਂ 125 ਗੱਡੀਆਂ ਦੀ ਪਾਰਕਿੰਗ ਵੀ ਹੈ। ਅਤੇ ਫੋਨ ਨੰਬਰ ਯਾਦ ਰੱਖੋ, 114 ਕੈਨੇਡੀ ਰੋਡ ਦਾ ਨੰਬਰ ਹੈ, 905-450-3333, ਔਰ 6303 ਐਰਨ ਮਿਲ ਪਾਰਕਵੇ ਮਿਸੀਸਾਗ ਦਾ ਨੰਬਰ ਹੈ, 905-542-1333। ਹਾਂਜੀ ਹੁਸਨੈਨ ਜੀ, 647-300-57-53-53 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੋਏ ਸਾਡੇ ਵਿਸ਼ੇ ਦੇ ਬਾਰੇ, ਉਹ ਵੀ ਕਰ ਸਕਦੇ ਹੋ। ਸਾਡੇ ਵਿਸ਼ਾ ਚੱਲ ਰਿਹਾ ਸੀ ਕਿ ਸੁਪਨੇ ਸਾਨੂੰ ਜ਼ਿੰਦਗੀ ਦੇ ਵਿੱਚ ਲੈਣੇ ਚਾਹੀਦੇ ਨੇ, ਕਿਉਂਕਿ ਸੁਪਨੇ ਲੈਣੇ ਬਹੁਤ ਜ਼ਰੂਰੀ ਹੈ। ਜੇਕਰ ਸਾਡਾ ਕੋਈ ਸੁਪਨਾ ਨਹੀਂ ਹੋਏਗਾ ਜ਼ਿੰਦਗੀ ਦੇ ਵਿੱਚ, ਤਾਂ ਅਸੀਂ ਜ਼ਿੰਦਗੀ ਨੂੰ ਤੋਰਾਂਗੇ ਕਿਹੜੇ ਪਾਸੇ।
1: ਮੈਂ ਜੀ ਤੁਹਾਡੇ ਸੁਪਨੇ ਨੂੰ ਨਾ ਇੱਕ ਲਫ਼ਜ਼ ਨਾਲ ਤਜਵੀਜ਼ ਕਰਾਂਗਾ, ਨਾਲ ਜੋੜਾਂਗਾ ਕਿ ਮੇਰੇ ਖਿਆਲ ਦੇ ਮੁਤਾਬਕ ਔਰ ਮੇਰੇ ਮਿਹਨੇ ਦੇ ਮੁਤਾਬਕ ਸਫਨ ਜਿਹੜਾ ਸੁਪਨਾ ਹੈ ਇਹਦੇ ਤੋਂ ਮੁਰਾਦ ਦੇਵੇ ਕਿ ਅਸਾਂ ਇੱਕ ਮਿੱਥ ਕਰ ਲਈਏ, ਮੰਜ਼ਰ ਰੱਖ ਲਈਏ,
0: ਬਸ ਬਸ ਉਹੀ ਬਿਲਕੁਲ।
1: ਤੇ ਜਿਸ ਬੰਦੇ ਦੀ ਡਾਇਰੈਕਸ਼ਨ ਹੀ ਕੋਈ, ਮਿੱਥ ਹੀ ਕੋਈ ਨਹੀਂ, ਉਹਨੇ ਜ਼ਿੰਦਗੀ ਕੀ ਗੁਜ਼ਾਰਨੀ ਹੈ?
0: ਬਿਲਕੁਲ ਬਿਲਕੁਲ।
1: ਇਸ ਵਾਸਤੇ ਸਾਨੂੰ ਇੱਕ ਮਿੱਥ ਕਰਕੇ ਹਮੇਸ਼ਾ ਕੰਮ ਕਰਨਾ ਚਾਹੀਦਾ।
0: ਨਾਲੇ ਸੁਨੈਣ ਜੀ ਤੁਸੀਂ ਦੇਖੋ ਵੀ ਜੇਕਰ ਅਸੀਂ ਇੱਥੋਂ ਮੰਨ ਲਓ ਜਾਣਾ ਇੰਡੀਆ, ਤੁਸੀਂ ਜਾਣਾ ਪਾਕਿਸਤਾਨ, ਜੇ ਸਾਨੂੰ ਇੱਥੋਂ ਜਹਾਜ਼ ਦੇ ਉੱਪਰ ਚੜ੍ਹ ਜਾਈਏ, ਜੇ ਤਾਂ ਸਾਨੂੰ ਪਤਾ ਹੈ ਨਾ ਕਿ ਤੁਸੀਂ ਕਹੋ ਜੀ ਮੈਂ ਲਾਹੌਰ ਜਾਣਾ, ਮੈਂ ਕਹਾਂ ਜੀ ਮੈਂ ਅੰਮ੍ਰਿਤਸਰ ਜਾਣਾ, ਉਹ ਤਾਂ ਸਾਡਾ ਟਾਰਗੇਟ ਹੈਗਾ, ਫਿਰ ਤਾਂ ਸਾਡਾ ਸਫ਼ਰ ਹੋ ਜਾਊਗਾ ਹਸੀਨ, ਸਾਨੂੰ ਮਜ਼ਾ ਆਊਗਾ ਸਫ਼ਰ ਦੇ ਵਿੱਚ ਵੀ, ਸਾਡਾ ਟਾਰਗੇਟ ਆ ਜਾਣਾ, ਮੈਂ ਅੰਮ੍ਰਿਤਸਰ ਉਤਰ ਜਾਣਾ, ਹੁਸਨੈਨ ਜੀ ਨੇ ਲਾਹੌਰ ਉਤਰ ਜਾਣਾ। ਜੇ ਸਾਨੂੰ ਇਹ ਕਰਨ ਵੀ ਜਹਾਜ਼ ਦੇ ਉੱਪਰ ਚੜਾ ਦਿਓ ਤੇ ਉਤਰਨਾ ਭਾਈ ਪਤਾ ਨੀ ਕਦੋਂ ਹੈ ਤੇ ਪਤਾ ਨੀ ਕਿੱਥੇ ਹੈ, ਤੇ ਫਿਰ ਉਹ ਸਫ਼ਰ ਸਾਨੂੰ ਨਾ ਜਿਹੜਾ ਵੱਡ ਵੱਡ ਕੇ ਖਾਣ ਲੱਗ ਪਊਗਾ।
1: ਸਾਡਾ ਜੀ ਇਹ ਪ੍ਰੋਗਰਾਮ ਹੀ ਹੈ, ਸਾਡਾ ਇੱਕ ਮਿੱਥ ਹੈ ਕਿ ਹਾਂ 10 ਤੋਂ 11 ਤੱਕ ਹੀ ਚੱਲਣਾ,
0: 10 ਤੋਂ 11 ਤੱਕ ਹੀ ਚੱਲਣਾ।
1: ਜੇ ਮਿੱਥ ਤੋਂ ਬਗੈਰ ਹੋਵਾਂਗੇ ਜਿਹੜੇ ਸਾਨੂੰ ਸੁਣ ਰਹੇ ਨੇ ਉਹ ਕਿਵੇਂ ਸੁਣਨਗੇ, ਉਹ ਵੀ ਤੇ ਇੱਕ ਮਿੱਥ ਲੈ ਕੇ ਬੈਠਣਾ ਇਸ ਵੇਲੇ ਸਾਡਾ ਟਾਈਮ ਇਹਨਾਂ ਨੂੰ ਦੇਣਾ।
0: ਬਿਲਕੁਲ ਜੀ ਬਿਲਕੁਲ,
1: ਯਾਨੀ ਕੋਈ ਵੀ ਚੀਜ਼ ਹੈ, ਕੋਈ ਵੀ ਕੰਮ ਜਿਹੜਾ ਹੈ ਉਹਦੇ ਵਾਸਤੇ ਇੱਕ ਵਕਤ ਹੈ, ਟਾਈਮ ਹੈ, ਉਹਦੀ
0: ਫਿਕਸ ਕਰਨਾ ਪੈਂਦਾ ਟਾਰਗੇਟ ਤੁਹਾਨੂੰ ਕੋਈ ਨਾ ਕੋਈ,
1: ਉਸ ਤੋਂ ਇਲਾਵਾ ਅਸੀਂ ਕੁਛ ਨਹੀਂ ਕਰ ਸਕਦੇ।
0: ਨਾਲੇ ਉਹ ਕਹਿੰਦੇ ਜੀ ਕੇ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਵਿੱਚ ਆਉਂਦੇ ਆ,
1: ਹਾਂਜੀ
0: ਸੁਪਨੇ ਉਹ ਹੁੰਦੇ ਜਿਹੜੇ ਤੁਹਾਡੀ ਨੀਂਦ ਨੂੰ ਉਡਾ ਦਿੰਦੇ,
1: ਸਿਆਣਿਆਂ ਦੇ ਨੇ ਅਸਲ ਸੁਪਨੇ ਉਹ ਨੇ ਜਿਹੜੇ ਜਾਗਦਿਆਂ ਬੰਦਾ ਵੇਖਦਾ,
0: ਜਾਗਦਿਆਂ ਉਹੀ ਆ ਨਾ ਸੁਪਨੇ ਉਹ ਨਹੀਂ ਜਿਹੜੇ ਨੀਂਦ ਚ ਆਉਣ, ਸੁਪਨੇ ਉਹ ਜਿਹੜੀ ਤੁਹਾਡੀ ਨੀਂਦ ਨੂੰ ਵੀ ਉਡਾ ਦੇਣ, ਵੀ ਕੋਈ ਨੀਂਦ ਨਹੀਂ, ਕੋਈ ਦਿਨ ਨਹੀਂ, ਕੋਈ ਰਾਤ ਨਹੀਂ, ਲੱਗ ਜਾਓ ਆਪਣੇ ਕੰਮ ਦੇ ਵਿੱਚ, ਉਹਨੂੰ ਪੂਰਾ ਕਰੋ।
1: ਬਿਲਕੁਲ
0: ਹਾਂਜੀ, ਚਲੋ ਆਉਂਦੇ ਹੁਣ ਕੁਝ।

0: ਬਹੁਤ ਖੂਬਸੂਰਤ ਅੱਜ ਨਵਾਂ ਰੰਗ ਇੱਕ ਤੁਸੀਂ ਪੇਸ਼ ਕੀਤਾ ਹੈ ਪਹਿਲਿਆਂ ਦੇ ਨਾਲੋਂ ਹਟ ਕੇ। ਸੋ ਦੋਸਤੋ 647-352-5553-53 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਸਾਡੀ ਗੱਲਬਾਤ ਚੱਲ ਰਹੀ ਸੀ ਕਿ ਸੁਪਨੇ ਨਾ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਲੈਣੇ ਚਾਹੀਦੇ ਨੇ, ਜ਼ਰੂਰੀ ਹੈ, ਕਿਉਂਕਿ ਜੇਕਰ ਸਾਡਾ ਕੋਈ ਸੁਪਨਾ ਹੋਏਗਾ ਨਾ ਤੇ ਤਾਂ ਹੀ ਅਸੀਂ ਉਸ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਸਾਡਾ ਸੁਪਨਾ ਹੀ ਕੋਈ ਨਹੀਂ, ਉਹ ਸੇਖ ਚਿੱਲੀ ਵਾਲੀ ਗੱਲ ਫਿਰ ਤਾਂ ਹੋ ਜਾਣੀ ਨਾ ਕਿ ਸੇਖ ਚਿੱਲੀ ਦੇ ਭਾਵੇਂ ਗੱਲਾਂ ਗੱਲਾਂ ਦੇ ਵਿੱਚ ਹੀ ਪਹਾੜ ਬਣਾਈ ਜਾਣੇ, ਅਸਲੀਅਤ ਦੇ ਵਿੱਚ ਕੁਝ ਵੀ ਨਹੀਂ ਹੋਣੀ। ਸੋ ਕਹਿੰਦੇ ਆ ਕਿ ਸੁਪਨੇ ਉਹਨਾਂ ਦੇ ਪੂਰੇ ਹੁੰਦੇ ਜਿਨ੍ਹਾਂ ਦੇ ਸੁਪਨਿਆਂ ਦੇ ਵਿੱਚ ਜਾਨ ਹੁੰਦੀ ਹੈ।
1: ਵਾਹ,
0: ਸੁਪਨੇ ਉਹਨਾਂ ਦੇ ਪੂਰੇ ਹੁੰਦੇ ਜਿਨ੍ਹਾਂ ਦੇ ਸੁਪਨਿਆਂ ਦੇ ਵਿੱਚ ਜਾਨ ਹੁੰਦੀ ਹੈ। ਇਕੱਲੇ ਖੰਭ ਹੋਣ ਨਾਲ ਗੱਲ ਨਹੀਂ ਬਣਦੀ, ਹਮੇਸ਼ਾ ਹੌਸਲਿਆਂ ਦੇ ਨਾਲ ਉਡਾਣ ਹੁੰਦੀ ਹੈ।
1: ਵਾਹ,
0: ਸੋ ਹੌਸਲੇ ਜਿਹੜੇ ਆ ਨਾ ਉਹ ਵੀ ਬੁਲੰਦ ਹੋਣੇ ਸਾਡੇ ਬਹੁਤ ਜ਼ਰੂਰੀ ਹੈ। ਬਾਜ ਹੁੰਦਾ ਨਾ ਹੌਸਲੇ, ਹਾਂਜੀ, ਜਿਹੜਾ ਇੱਕ ਬਾਜ ਜਿਹਨੂੰ ਉਕਾਬ ਕਹਿ ਦਿੰਦੇ ਤੁਸੀਂ, ਉਕਾਬ, ਉਹ ਕਹਿੰਦੇ ਵੀ ਸਭ ਤੋਂ ਦਲੇਰ ਪੰਛੀ ਅਸੀਂ ਉਹਨੂੰ ਮੰਨਦੇ ਹਾਂ ਤੇ ਸਭ ਤੋਂ ਨਿਕੰਮਾ ਪੰਛੀ ਅਸੀਂ ਮੰਨਦੇ ਹਾਂ ਕਾਂ ਨੂੰ। ਤੇ ਜਦੋਂ ਬਾਜ ਜਿਹੜਾ ਉੱਡਦਾ ਹੈ ਨਾ ਅਸਮਾਨ ਦੇ ਵਿੱਚ, ਕਾਂ ਜਦੋਂ ਬਾਜ ਥੋੜਾ ਜਿਹਾ ਨੀਚੇ ਹੋਣਾ ਤੇ ਕਾਂ ਉਹਦੇ ਉੱਪਰ ਉੱਡਦਾ ਜਾ ਕੇ, ਉਹਦੇ ਉੱਪਰ ਉੱਡ ਕੇ ਉਹਦੇ ਸਿਰ ਦੇ ਉੱਪਰ ਠੁੰਗੇ ਮਾਰਦਾ ਰਹਿੰਦਾ, ਉਹਦੇ ਉੱਤੇ ਬਹਿ ਵੀ ਜਾਂਦਾ, ਠੁੰਗੇ ਵੀ ਮਾਰਦਾ ਰਹਿੰਦਾ ਤੇ ਬਾਜ ਅੱਗੋਂ ਕੋਈ ਰਿਐਕਟ ਨਹੀਂ ਕਰਦਾ, ਕੁਛ ਨਹੀਂ ਕਹਿੰਦਾ ਉਹਨੂੰ। ਪਰ ਬਾਜ ਦੀ ਆਪਣੀ ਇੱਕ ਕੁਆਲਿਟੀ ਹੈ, ਉਹ ਜਦੋਂ ਕਾਂ ਉਹਨੂੰ ਤੰਗ ਕਰਨੋਂ ਨਹੀਂ ਨਾ ਹਟਦਾ, ਨਹੀਂ ਹਟਦਾ, ਉਹ ਬਾਜ ਕੀ ਕਰਦਾ ਕਿ ਹੌਲੀ ਹੌਲੀ ਉੱਪਰ ਉੱਡਣਾ ਸ਼ੁਰੂ ਕਰ ਦਿੰਦਾ, ਕਾਂ ਨੂੰ ਜਾਣਾ ਸ਼ੁਰੂ ਕਰ ਦਿੰਦਾ। ਜਦੋਂ ਉਹ ਹਾਈਟ ਤੇ ਜਾਂਦਾ ਨਾ ਜਿੱਥੇ ਕਾਂ ਨੂੰ ਵਿਚਾਰੇ ਨੂੰ ਸਾਹ ਨਹੀਂ ਆਉਂਦਾ ਤੇ ਕਾਂ ਉੱਥੋਂ ਥੱਲੇ ਡਿੱਗ ਪੈਂਦਾ। ਸੋ ਸਾਡੀ ਜ਼ਿੰਦਗੀ ਦੇ ਵਿੱਚ ਵੀ, ਸਾਡੀ ਸਕਸੈਸ ਦੇ ਵਿੱਚ ਨਾ, ਬਹੁਤ ਲੋਕ ਇਸ ਤਰ੍ਹਾਂ ਦੇ ਕਾਵਾਂ ਵਰਗੇ ਜਿਹੜੇ ਹੁੰਦੇ ਆ, ਜਿਹੜੇ ਵਿਗਾੜ ਸਾਡਾ ਕੁਝ ਨਹੀਂ ਸਕਦੇ, ਲੇਕਿਨ ਉਹ ਸਾਡੇ ਚੱਲਦੇ ਹੋਏ ਕੰਮ ਦੇ ਵਿੱਚ ਨਾ ਰੁਕਾਵਟਾਂ ਜ਼ਰੂਰ ਛੋਟੀਆਂ ਮੋਟੀਆਂ ਖੜੀਆਂ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਜੇ ਅਸੀਂ ਆਪਣੇ ਉਸ ਸੁਪਨੇ ਨੂੰ, ਅਸੀਂ ਆਪਣੇ ਉਸ ਮਿਸ਼ਨ ਨੂੰ ਫੋਕਸ ਕਰਕੇ ਆਪਣੇ ਉਸ ਕੰਮ ਦੇ ਵਿੱਚ ਲਗਾਤਾਰ ਲੱਗੇ ਰਵਾਂਗੇ ਨਾ ਤੇ ਇਸ ਤਰ੍ਹਾਂ ਦੇ ਛੋਟੇ ਮੋਟੇ ਕਾਂ ਜਿਹੜੇ ਨਾ ਸਾਨੂੰ ਸਾਡੇ ਮਕਸਦ ਦੇ ਉੱਪਰੋਂ ਭਟਕਾ ਨਹੀਂ ਸਕਦੇ, ਸਾਨੂੰ ਇੱਧਰ ਉੱਧਰ ਹਿਲਾ ਨਹੀਂ ਸਕਦੇ।
1: ਤੁਹਾਡੀ ਗੱਲ ਤੋਂ ਸਮਝ ਇਹ ਲੱਗੀ ਹੈ ਕਿ ਕੋਈ ਵੀ ਤੁਹਾਡਾ ਸੁਪਨਾ ਹੈ, ਉਹ ਹੌਸਲਾ ਤੇ ਕਰਜ ਤੁਸੀਂ ਜਦੋਂ ਰੱਖੋਗੇ ਉਦੋਂ ਹੀ।
0: ਬਿਲਕੁਲ ਬਿਲਕੁਲ, ਲਓ ਗੱਲਬਾਤ ਨੂੰ ਜਾਰੀ ਅੱਗੇ ਰੱਖਾਂਗੇ ਤੇ ਫਿਲਹਾਲ ਅਸੀਂ ਢੀਂਡਸਾ ਸਾਹਿਬ ਦੀ ਫਰਮਾਇਸ਼ ਜਿਹੜੀ ਪੂਰੀ ਕਰਦੇ ਆ, ਸੁਣੋ ਜਰਾ ਤੁਸੀਂ।
2: ਬੜੇ

0: ਵਾਹ ਵਾਹ ਵਾਹ ਵਾਹ ਸ਼ਹਿਰੀਮਾਨ, ਬਹੁਤ ਬਾਕਮਾਲ ਸਿੰਗਰ ਹੁਸੈਨ ਜੀ। ਇਹ ਐਸਾ ਸਿੰਗਰ ਸੀ ਕਿ ਨਾ ਇਹ ਥੋੜ੍ਹੀ ਜਿਹੀ ਦੇਰ ਮਾਰਕੀਟ ਦੇ ਵਿੱਚ ਆਇਆ ਅਤੇ ਥੋੜ੍ਹੀ ਜਿਹੀ ਦੇਰ ਦੇ ਵਿੱਚ ਇਹਨੇ ਬਹੁਤ ਪਾਪੂਲਰਿਟੀ, ਬੜੀ ਪ੍ਰਸਿੱਧੀ ਜਿਹੜੀ ਹੈ। ਪਹਿਲਾ ਗਾਣਾ ਹੀ ਇਹਦਾ ਪਾਪੂਲਰ ਕਰਨ ਵਾਲਾ ਇਹਨੂੰ ਇਹੀ ਸੀ ਕਿ ਯਾਰਨ ਮੁੱਲੇ, ਬਹੁਤ ਵਧੀਆ ਗਾਣਾ ਇਸਨੇ ਗਾਇਆ ਸੀ ਅਤੇ ਬਹੁਤ ਖੂਬਸੂਰਤ ਸਿੰਗਰ ਸੀ। ਬਾਅਦ ਦੇ ਵਿੱਚ ਫਿਲਮਾਂ, ਇਹ ਸਾਡੇ ਇੱਕ ਰਿਵਾਜ਼ ਆ ਥੋੜ੍ਹਾ ਜਿਹਾ, ਪੰਜਾਬੀ ਜਿਹੜੇ ਗਾਇਕ ਹੈ ਨਾ ਉਹ ਸਾਰੇ ਫਿਲਮਾਂ ਦੇ ਵਿੱਚ ਜ਼ਰੂਰ ਹੱਥ ਜਮਾਇਆ ਉਹਨਾਂ ਨੇ। ਇਹਨੇ ਵੀ ਵਿਚਾਰੇ ਨੇ ਹੱਥ ਜਮਾਇਆ ਸੀ ਪਰ ਕਾਮਯਾਬੀ ਨਹੀਂ ਮਿਲੀ। ਦੇਖੋ ਜੋ ਜੋ ਚੀਜ਼ਾਂ ਲਿਖੀਆਂ ਹੁੰਦੀਆਂ ਨਾ ਪਰਮਾਤਮਾ ਵੱਲੋਂ ਮੁਕੱਦਰ ਦੇ ਵਿੱਚ, ਉੱਧਰ ਕਾਮਯਾਬੀ ਤੁਹਾਨੂੰ ਮਿਲਣੀ। ਗਾਇਕੀ ਚ ਇਹਨੂੰ ਮਿਲੀ ਸੀ ਬਹੁਤ ਜ਼ਿਆਦਾ, ਇਹਨੇ ਫਿਲਮਾਂ ਚ ਵੀ ਕੋਸ਼ਿਸ਼ ਕੀਤੀ, ਫਿਲਮਾਂ ਚ ਇਸ ਨੂੰ ਕਾਮਯਾਬੀ ਜਿਹੜੀ ਮਿਲੀ ਨਹੀਂ ਸੀ। ਦੋਸਤੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਫਿਲਹਾਲ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ। ਖਲੀਲ ਜੀ ਆ ਗਏ ਨੇ, ਖਲੀਲ ਜੀ ਦੀ ਗੱਲ ਸੁਣ ਲਈਏ। ਖਲੀਲ ਜੀ, ਹਾਂਜੀ ਹੁਕਮ ਸਰ
1: ਜੀ। ਮੈਂ ਕਹਿ ਰਹਾ ਥਾ ਕਿ ਆਪ ਜੋ ਬਾਸ ਕਾ ਔਰ ਯੇ ਸਪਨੇ ਕੀ ਜੋ ਬਾਤ ਕਰੇ ਉਸ ਪੇ ਮੁਝੇ ਬੜਾ ਉਮਦਾ ਕਲਾਮ ਯਾਦ ਆਇਆ ਅਲਾਮਾ ਇਕਬਾਲ ਕਾ
0: ਜੀ ਜੀ,
1: ਕਿ ਖਿਆਬਾਨੋ ਸੇ ਹੈ ਪਰੇਜ ਲਾਜ਼ਿਮ, ਅਦਾਏ ਹੈ ਉਨਕੀ ਦਿਲ ਬਰਾਨਾ, ਹਮ ਆਮ ਕਬੂਤਰ ਕਾ ਭੂਕਾ ਨਹੀਂ, ਮੈਂ ਜ਼ਿੰਦਗੀ ਬਾਸ ਕੀ ਜ਼ਾਹਿਦਾਨਾ, ਪਲਟਨਾ ਝਪਟਨਾ ਝਪਟ ਕਰ ਪਲਟਨਾ, ਲਹੂ ਗਰਮ ਕਰਨੇ ਕਾ ਹੈ ਯੇ ਬਹਾਨਾ, ਯੇ ਪੂਰਬ ਪੱਛਮ ਚਕੋਰੋ ਕੀ ਦੁਨੀਆ, ਮੇਰਾ ਨੀਲ ਗੋ ਬੇਖਰਾਨਾ, ਪਰਿੰਦੋ ਕੀ ਦੁਨੀਆ ਕਾ ਦਰਵੇਸ਼ ਹੂੰ ਮੈਂ ਕਿ ਸ਼ਾਹੀਨ ਬਨਾਤਾ ਨਹੀਂ ਆਸ਼ੀਆਨਾ।
0: ਬਿਲਕੁਲ ਸਹੀ ਬਾਤ ਹੈ ਜੀ, ਯਾਰ ਬਿਲਕੁਲ ਸਹੀ ਬਾਤ ਹੈ ਵੀ ਜੋ ਕਬੂਤਰ ਕੋ ਨਾ ਬਾਜ਼ ਨੇ ਪਕੜ ਲੈਣਾ, ਉਸਕੋ ਫੈਂਕਣਾ ਜ਼ਮੀਨ ਪੇ, ਫਿਰ ਨੀਚੇ ਸੇ ਉਠਾ ਕੇ ਫਿਰ ਉੱਪਰ ਅਸਮਾਨ ਪੇ ਲੈ ਜਾਣਾ, ਫਿਰ ਫੈਂਕ ਦੇਣਾ ਫਿਰ ਉੱਪਰ ਲੈ ਜਾਣਾ, ਬਲੱਡ ਨੂੰ ਗਰਮ ਰੱਖਣ ਵਾਸਤੇ ਨਾ।
1: ਬਿਲਕੁਲ, ਔਰ 10,000 ਫੀਟ ਉੱਪਰ ਜਾਤਾ ਹੈ, 10,000 ਫੀਟ ਕੀ ਰਫਤਾਰ ਉੱਪਰ ਰਹਿਤਾ ਗਰਾਉਂਡ ਸੇ, ਯੇ ਖਸੂਸੀਅਤ ਹੈ ਉਸਕੀ, ਐਸੀ ਨਹੀਂ ਹੈ। ਔਰ ਫਿਰ ਯੇ ਦੇਖੀਏ, ਕਭੀ ਚੀਜ਼ ਮੁਰਦਾਰ ਨਹੀਂ ਖਾਤਾ, ਖੁਦ ਕਰਤਾ, ਆਪ ਉਸਕੇ ਸਾਹਮਣੇ ਕਿਤਨੀ ਅੱਛੀ ਚੀਜ਼ ਡਾਲੋ, ਮੂੰਹ ਫੇਰ ਲੇਤਾ, ਬੋਲਤਾ ਆਈ ਐਮ ਨਾਟ ਇੰਟਰਸਟਡ ਇਨ ਦਿਸ, ਫਿਰ ਤੁਝੇ ਕਿਆ ਚਾਹੀਏ, ਮੈਂ ਆਪਣੇ ਹੱਥ ਸੇ ਖੁਦ ਕਰੂੰਗਾ, ਇਹਨੇ ਖੁਦਦਾਰੀ ਬਤਾ ਰਹਾ ਹੂੰ ਆਪਕੋ ਮੈਂ।
0: ਬਿਲਕੁਲ ਬਿਲਕੁਲ,
1: ਥੈਂਕ ਯੂ ਸੋ ਮਚ ਸਰ ਫੋਰ ਟਾਈਮ, ਥੈਂਕ ਯੂ ਥੈਂਕ ਯੂ।
0: ਸੋ ਦੋਸਤੋ ਜੁੜੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਕੇ ਫਿਰ ਅੱਗੇ ਚੱਲਦੇ ਹਾਂ। ਟਾਈਮ ਸਾਡਾ ਹੁਣ ਬਸ ਸਮਾਪਤੀ ਵੱਲ ਹੈ। ਤੋ ਸਾਡੇ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਸਾਡੀਆਂ ਬੀਬੀਆਂ ਭੈਣਾਂ ਨੇ, ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ ਕਰਨਾ ਹੋਏ ਤਾਂ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਫੋਨ ਕਰਕੇ 905-399-810 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਕੋਈ ਪ੍ਰੋਪਰਟੀ ਲੈਣੀ ਹੈ, ਵੇਚਣੀ ਹੈ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬੜਾ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਰਮਨ ਕਥੂਰੀਆ ਦਾ ਫੋਨ ਨੰਬਰ ਯਾਦ ਰੱਖੋ 416-525-7400। ਘਰ ਦੇ ਵਿੱਚ ਰੰਗ ਰੋਗਨ ਕਰਵਾਉਣ ਦਾ ਕੋਈ ਪ੍ਰੋਗਰਾਮ ਹੈ, ਫੋਨ ਨੰਬਰ ਯਾਦ ਰੱਖੋ 416-473-4458। ਗਿੱਲ ਪੇਂਟਿੰਗ ਦਾ ਐਸਟੀਮੇਟ ਲਗਵਾਓ ਇਹਨਾਂ ਨੂੰ ਫੋਨ ਕਰਕੇ ਫ੍ਰੀ ਆਫ ਕਾਸਟ, ਅਦਰਵਾਈਜ਼ ਘਰ ਨੂੰ, ਕਿਸੇ ਕਮਰਸ਼ੀਅਲ ਯੂਨਿਟ ਨੂੰ, ਘਰ ਦੀ ਡੈਕ ਨੂੰ, ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ, ਘਰ ਦੀ ਛੱਤ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ, ਜਦੋਂ ਲੋਕ ਦੋਸਤ ਮਿੱਤਰ ਤੁਹਾਡੇ ਘਰ ਆਉਣ ਅਤੇ ਤੁਹਾਨੂੰ ਘੱਟ ਔਰ ਤੁਹਾਡੇ ਘਰ ਨੂੰ ਜ਼ਿਆਦਾ ਦੇਖਣ, ਇੰਨਾ ਖੂਬਸੂਰਤ ਲੁੱਕ ਤੁਹਾਡੇ ਘਰ ਨੂੰ ਦੇਣਗੇ। ਸੋ ਅਪੁਆਇੰਟਮੈਂਟ ਕਰੋ ਬੁੱਕ ਅਤੇ ਘਰ ਦੀ ਬਦਲੋ ਲੁੱਕ 416-473-4458। ਸੋ ਗੱਲਬਾਤ ਸਾਡੀ ਚੱਲ ਰਹੀ ਸੀ, ਬਹੁਤ ਵਧੀਆ ਵਿਸ਼ਾ ਸੀ, ਅਜੇ ਉਨੀ ਵਧੀਆ ਡਿਸਕਸ਼ਨ ਹੋਈ ਨਹੀਂ ਕਿ ਦੋਸਤਾਂ ਮਿੱਤਰਾਂ ਦਾ ਅੱਜ ਫੋਨ ਘੱਟ ਆਏ ਮੇਰੇ ਮੁਤਾਬਕ। ਚਲੋ ਕੋਈ ਗੱਲ ਨਹੀਂ, ਹੌਲੀ ਹੌਲੀ ਕੱਲ੍ਹ ਨੂੰ ਆਪਾਂ ਫਿਰ ਗੱਲਾਂ ਬਾਤਾਂ ਇਸੇ ਵਿਸ਼ੇ 'ਤੇ ਆਪਾਂ ਕਰ ਸਕਦੇ ਹਾਂ। ਅਤੇ ਕੋਈ 400-647-357-53 ਸਾਡੇ ਸਟੂਡੀਓ ਦਾ ਨੰਬਰ ਹੈ ਅਤੇ ਕੱਲ੍ਹ ਨੂੰ ਆਪਾਂ ਫਿਰ ਕਿਸੇ ਨਵੇਂ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਅਤੇ ਹੁਣ ਆਪਾਂ ਪ੍ਰੋਗਰਾਮ ਦੀ ਕਰਦੇ ਹਾਂ ਸਮਾਪਤੀ, ਕੱਲ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ।

0: ਲਹਿਰਾਂ
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
5: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ,

0: Mama's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

ਗੁੱਡ ਈਵਨਿੰਗ, ਹੈਪੀ ਹੈਪੀ ਮੰਡੇ ਈਵਨਿੰਗ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਕਰਦੇ ਕਿ ਤੁਸੀਂ ਸਭ ਠੀਕ ਠਾਕ ਹੋ, ਬੱਲੇ ਬੱਲੇ ਹੋ ਤੇ ਇੰਜੋਏ ਕਰ ਰਹੇ ਹੋ ਚੜ੍ਹਦੀ ਕਲਾ ਚੋਂ ਤੇ ਰੌਣਕ ਮੇਲੇ ਲਈ ਰੈਡੀ ਤਿਆਰ ਬਰ ਤਿਆਰ ਹੋ। ਫਿਰ ਕਿਵੇਂ ਹੋ, ਠੀਕ ਠਾਕ? ਆ ਜਾਓ ਫਿਰ ਕਰੀਏ ਗੱਲਾਂ ਬਾਤਾਂ, ਸਜਾਈਏ ਅੱਜ ਦੀ ਸ਼ਾਮ ਦੀ, ਮੰਡੇ ਦੀ ਸ਼ਾਮ ਨੂੰ। ਮੰਡੇ ਨੂੰ ਐਵੇਂ ਨਾ ਕਹਿੰਦੇ ਹੁੰਦੇ ਕਿ ਮਰੂ ਮਰੂ ਥੱਕ ਗਏ ਹੰਭ ਗਏ ਕਰਿਆ ਕਰੋ ਯਾਰ। ਥੋੜੇ ਜਿਹਾ ਮੰਡੇ 'ਚ ਇੱਕ ਬਹੁਤ ਐਕਸਾਈਟਮੈਂਟ ਹੈ ਕਿ ਨਵਾਂ ਹਫ਼ਤਾ, ਨਵੀਂ ਸ਼ੁਰੂਆਤ, ਨਵੀਂ ਚੈਪਟਰ।

ਸੋ ਪ੍ਰੋਗਰਾਮ ਚ ਤੁਹਾਡੇ ਨਾਲ ਜਿੱਥੇ ਗੱਲਾਂ ਬਾਤਾਂ ਹੋਣਗੀਆਂ ਅੱਜ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਬਈ ਮਸਤਾਨੇ ਕੈਫੇ ਐਂਡ ਕਿਚਨ ਮਸਤਾਨੇ ਕੈਫੇ ਐਂਡ ਕਿਚਨ ਤੁਹਾਡੇ ਲਈ ਓਪਨ ਹੈ ਬਈ ਐਟ ਸਟੀਲ ਸੋਰੀ ਕੁਈਨ ਐਂਡ ਕੈਨੇਡੀ ਕੁਈਨ ਐਂਡ ਕੈਨੇਡੀ ਤੇ ਮਸਤਾਨੇ ਕੈਫੇ ਐਂਡ ਕਿਚਨ ਖੁੱਲ ਚੁੱਕਿਆ ਅੱਜ ਗ੍ਰੈਂਡ ਓਪਨਿੰਗ ਹੈ ਬਈ ਪੰਜਾਬੀ ਦਰਾਂ ਦੇ ਲਾਈਵ ਆਨ ਲੋਕੇਸ਼ਨ ਨਾਲ ਗ੍ਰੈਂਡ ਓਪਨਿੰਗ ਹੋ ਰਹੀ ਹੈ ਟੂ ਕੈਨੇਡੀ ਰੋਡ ਸਾਊਥ ਟੂ ਕੈਨੇਡੀ ਰੋਡ ਸਾਊਥ ਕੈਨੇਡੀ ਕੁਈਨ ਤੁਸੀਂ ਡੀਲਾਂ ਸੁਣੋ ਅੱਜ ਗ੍ਰੈਂਡ ਓਪਨਿੰਗ ਮੌਕੇ ਤੇ ਕਹਿੰਦੇ ਅਸੀਂ ਕੋਈ ਕਮਾਈ ਨਹੀਂ ਕਰਨੀ ਬਸ ਅਸੀਂ ਚਾਹੁੰਦੇ ਹਾਂ ਕਿ ਸਾਰੇ ਆਉਣ ਤੇ ਖਾਣ ਬੈਸਟ ਫੂਡ ਮਸਤ ਫਲੇਵਰ ਕਮਾਲ ਦਾ ਐਕਸਪੀਰੀਅੰਸ ਚਾਟ ਪਾਪੜੀ $1 ਚ ਸਮੋਸਾ ਚਾਟ $1 ਚ ਟਿੱਕੀ ਚਾਟ $1 ਚ ਕਿਆ ਬਾਤਾਂ ਨੇ ਬਈ ਮਸਤਾਨੇ ਕੈਫੇ ਐਂਡ ਕਿਚਨ ਟੂ ਕੈਨੇਡੀ ਰੋਡ ਸਾਊਥ ਕੈਨੇਡੀ ਐਂਡ ਕੁਈਨ ਟਿੱਕੀ ਚਾਟ

ਡਾਲਰ ਚ ਯਾਰ, ਸਮੋਸਾ ਚਾਟ ਇੱਕ ਡਾਲਰ, ਚਾਟ ਪਾਪੜੀ ਇੱਕ ਡਾਲਰ ਚ, ਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਤੇ। ਮਸਤਾਨੇ ਕੈਫੇ ਐਂਡ ਕਿਚਨ, ਮਸਤਾਨੇ ਕੈਫੇ ਐਂਡ ਕਿਚਨ, ਕੁਈਨ ਕੈਨੇਡੀ, ਕੁਈਨ ਕੈਨੇਡੀ 2 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਲੱਗ ਗਈਆਂ ਨੇ ਰੌਣਕਾਂ ਤੇ ਪੂਰਾ ਬਾਕੀ ਦਾ ਮੈਨਿਊ

ਵਿਵਾ ਸਟੂਡੀਓ ਦਾ ਆਪਣਾ ਕੁਇਕ ਫੋਨ ਨੰਬਰ ਹੈ 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਹਰ ਰੋਜ਼ ਦੇ ਵਾਂਗ ਨੰਬਰ ਆਪਣਾ ਇਹੀ ਰਹਿੰਦਾ ਤੇ ਅਸੀਂ ਨਾ ਘੱਟ ਹੀ ਲਾਈਵ ਪ੍ਰੋਗਰਾਮ ਕਰਦੇ ਹੁੰਦੇ ਹਾਂ ਮੰਡੇ ਨੂੰ ਪਰ ਮੈਂ ਸੋਚਿਆ ਯਾਰ ਵਧੀਆ ਆਈਡੀਆ ਕਿਉਂਕਿ ਮੰਡੇ ਨੂੰ ਸਾਰੇ ਥੋੜੇ ਜਿਹੇ ਟਾਇਰਡ ਤਾਂ ਹੁੰਦੇ ਜ਼ਰੂਰ ਨੇ ਹਰੇਕ ਨੂੰ ਹੁੰਦਾ ਕਿ ਅਸੀਂ ਨਹੀਂ ਬਈ ਕਿਚਨ 'ਚ ਵੜਨਾ ਅਸੀਂ ਤਾਂ ਮੰਡੇ ਨੂੰ ਨਾ ਕੋਈ ਕੁਕਿੰਗ ਕਿਤੋਂ ਨਾ ਕਿਤੋਂ ਖਾਣਾ ਲੈ ਆਈਏ ਮੈਂ ਕਿਹਾ ਮੰਡੇ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਸੀ ਅਤੇ ਹੋਰ ਵੀ ਵਧੀਆ ਤੁਹਾਨੂੰ ਵੀ ਫਾਇਦਾ ਅਤੇ ਰੈਸਟੋਰੈਂਟ ਨੂੰ ਵੀ ਫਾਇਦਾ ਲੋਕ ਪਹੁੰਚਣਗੇ ਅਤੇ ਵਧੀਆ ਚੀਜ਼ ਹੈ ਨਾਲੇ ਇੱਕ ਐਕਸਾਈਟਿੰਗ ਸ਼ੁਰੂਆਤ ਹੈ ਵੀਕ ਦੇ ਲਈ ਸੋ ਅੱਜ ਆ ਜਾਓ ਰੌਣਕ ਮੇਲਾ ਲੱਗਿਆ ਹੋਇਆ ਮਸਤਾਨੇ ਕਿਚਨ ਐਂਡ ਕੈਫੇ ਅਤੇ ਡੀਲਾਂ ਤੁਹਾਡੇ ਲਈ ਲੱਗ ਚੁੱਕੀਆਂ ਨੇ ਸੋ ਪਹੁੰਚੋ ਅਤੇ ਵਧੀਆ ਟੋਪ ਦੇ ਤੁਸੀਂ ਆਫਰਸ ਦਾ ਆਨੰਦ ਲਓ ਗੀਤ ਸੰਗੀਤ ਤੁਹਾਡੇ ਲਈ ਲਾਉਣੇ ਆ ਅਤੇ ਆਈ ਹੋਪ ਕਿ ਸਭ ਦਾ ਵੀਕਐਂਡ ਵਧੀਆ ਰਿਹਾ ਹੋਵੇਗਾ ਯਾਰਾਂ ਦੋਸਤਾਂ ਪਰਿਵਾਰਾਂ ਮਿੱਤਰਾਂ ਸੱਜਣਾਂ ਦੇ ਨਾਲ ਇੰਜੋਇਮੈਂਟ ਤਾਂ ਫਿਰ ਹੁੰਦੀ ਹੈ ਸੋ ਵੈਰੀ ਨਾਈਸ ਯਾਰ ਕਿਵੇਂ ਰਿਹਾ ਵੀਕਐਂਡ ਪਹਿਲੀ ਗੱਲ ਤਾਂ ਮੈਨੂੰ ਪਤਾ ਬਰਥਡੇ ਪਾਰਟੀਜ਼ ਵਿਆਹ ਸ਼ਾਦੀਆਂ ਮੇਲੇ ਕੌਂਸਰਟ ਇੱਕ ਤਾਂ ਮਾਸਟਰ ਸਲੀਮ ਸਾਹਿਬ ਦਾ ਬੜਾ ਸਕਸੈਸਫੁਲ ਬੀਤੇ ਦਿਨੀ ਕੌਂਸਰਟ ਹੋਇਆ ਐਂਡ ਮਾਸਟਰ ਸਲੀਮ ਨੂੰ ਮਿਲਣਾ ਇਵੈਂਟਸ ਵੱਲੋਂ ਪੇਸ਼ ਕੀਤਾ ਗਿਆ ਅਤੇ ਬੜੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਆਏ ਸਭ ਨੇ ਸਲੀਮ ਸਾਹਿਬ ਦੀ ਗਾਇਕੀ ਦਾ ਆਨੰਦ ਮਾਣਿਆ ਹੁਣ ਵਾਕਈ ਗਾਇਕੀ ਹੈ ਜਿਹੜੀ ਯਾਰ ਉਹ ਫਿਰ ਸਲੀਮ ਸਾਹਿਬ ਦੀ ਹੈ ਉਹਨਾਂ ਦੇ ਗਲੇ ਦੇ ਵਿੱਚ ਇੱਕ ਐਸਾ ਜਾਦੂ ਭਰਿਆ ਹੋਇਆ ਸੋ ਜੋ ਮੁਰਕੀਆਂ ਜੋ ਸੁਰਾਂ ਸਲੀਮ ਸਾਹਿਬ ਨੇ ਲਾਈਆਂ ਕਹਿੰਦੇ ਕਿ ਮਿਸੀ ਸਾਗਰ ਕਨਵੈਨਸ਼ਨ ਸੈਂਟਰ ਸਾਰਾ ਕੰਬਣ ਲੱਗ ਗਿਆ ਸੋ ਬਹੁਤ ਮੁਬਾਰਕਾਂ ਹੁਣ ਮਿਲਣਾ ਇਵੈਂਟ

0: ਵਾਹ, ਕੋਈ ਨਾ ਕੋਈ ਨਾ ਲਾਉਣੇ ਲਾਉਣੇ ਲਾਉਣੇ ਮੈਨੂੰ ਮੈਨੂੰ ਫਰਾਈਡੇ ਨੂੰ ਕਾਲ ਹੈ ਕਿ ਨਵੀ ਯਾਰ ਤੁਸੀਂ ਪਤਾ ਨੀ ਕੀ ਕਰੀ ਜਾਂਦੇ ਹੋ, ਗਾਣਾ ਸ਼ੁਰੂ ਹੋਣ ਲੱਗਿਆ ਜਦ ਬੰਦ ਕਰ ਦਿੰਦੇ ਹੋ, ਸੋਰੀ ਅਬਾਊਟ ਦੈਟ ਯਾਰ, ਕਈ ਵਾਰ ਹੋ ਜਾਂਦਾ ਤੇ ਕੋਈ ਗੱਲ ਨੀ, ਥੋੜਾ ਬਹੁਤਾ ਆਪਣਾ ਤੁਹਾਨੂੰ ਤਰਸਾ ਤਰਸਾ ਕੇ ਗਾਣਾ ਲਾਈਏ ਨਾ, ਤੁਸੀਂ ਵੀ ਕਹਿੰਦੇ ਹੋ ਬੱਲੇ ਯਾਰ ਨਵੀ, ਹੁਣ ਮਸਾਂ ਲਾਇਆ ਤੇ ਸਗੋਂ ਤੇ ਹੋਰ ਵੀ ਆਨੰਦ ਆਇਆ, ਅੱਜ ਕੜੀਆਂ ਬਹੁਤ ਪਈਆਂ ਹੈ ਤੇ ਅਚਾਨਕ ਹੀ ਯਾਰ 2 ਵਜੇ ਦੇ ਆਸ ਪਾਸ ਬਸ ਇੱਕ ਕਹਿੰਦੇ ਨੀ ਹੁੰਦੇ ਕਿ ਥੰਡਰ ਸਟੋਰਮ ਵੀ ਸ਼ੁਰੂ ਹੋ ਗਿਆ, ਚਲੋ ਕਣੀਆਂ ਥੋੜੀਆਂ ਬਹੁਤੀ ਚਾਹੀਦੀਆਂ ਸੀਗੀਆਂ ਤੇ ਹਜੇ ਵੀ ਕਹਿ ਰਿਹਾ ਕਿ ਥੋੜੀ ਬਹੁਤੀ ਰੇਨਫਾਲ, ਥੋੜੀ ਬਹੁਤੀ ਫਲੱਡਿੰਗ ਕੁਝ ਏਰੀਆਜ਼ ਦੇ ਵਿੱਚ ਹੋਰ ਵੀ ਆ ਸਕਦੀ ਹੈ। ਕੱਲ ਤੱਕ ਫਲੱਡ ਵਾਰਨਿੰਗ ਕੁਝ ਇੱਕ ਥਾਵਾਂ ਤੇ ਇਸ਼ੂ ਕੀਤੀ ਗਈ, ਸੋ ਚਲੋ ਕੋਈ ਗੱਲ ਨੀ, ਫਲੱਡ ਹੈ ਤਾਂ ਅੰਦਰ ਬੈਠੋ ਤੇ ਅੰਦਰ ਇੰਜੋਏ ਕਰੋ। ਸਾਡੇ ਨਾਲ ਜੁੜ ਚੁੱਕੇ ਨੇ ਪ੍ਰਭਵੀਰ ਫਰੋਮ ਮਸਤਾਨੀ ਕਿਚਨ ਐਂਡ ਕੈਫੇ, ਜਿੱਥੇ ਕਿ ਅੱਜ ਰੌਣਕਾਂ ਲੱਗੀਆਂ, ਡੀਲਾਂ ਤੇ ਡੀਲਾਂ ਤੁਹਾਡੇ ਲਈ ਹੈ, ਬਸ ਤਕਰੀਬਨ ਤੁਸੀਂ ਇਹ ਕਹਿ ਲਓ ਫਰੀ ਦਾ ਹੀ ਫੂਡ ਹੈ, $1 ਤਾਂ ਉਹੀ ਹੈ ਵੀ ਥੋੜ੍ਹਾ ਬਹੁਤਾ ਪ੍ਰਾਈਸ ਟੈਗ ਲੱਗਿਆ ਹੋਵੇ। ਅੱਜ ਅਸੀਂ ਗ੍ਰੈਂਡ ਓਪਨਿੰਗ ਕਰਾ ਰਹੇ ਹਾਂ ਬਈ ਮਸਤਾਨੇ ਕੈਫੇ ਐਂਡ ਕਿਚਨ ਵਾਲਿਆਂ ਦੀ, 2 Kennedy Road ਸਾਊਥ, ਕੈਨੇਡੀ ਕੁਈਨ ਦਾ ਕੋਰਨਰ ਹੈ, ਟੌਪ ਦਾ ਫੂਡ ਹੈ, $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ ਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਤੇ, ਠੀਕ ਹੈ। ਬੈਸਟ ਫੂਡ, ਕਮਾਲ ਦਾ ਫਲੇਵਰ, ਮਸਤਾਨੇ ਕੈਫੇ ਐਂਡ ਕਿਚਨ ਦੀ ਟੀਮ ਨੇ ਬੜੀ ਮਿਹਨਤ ਨਾਲ ਅੱਜ ਗ੍ਰੈਂਡ ਓਪਨਿੰਗ ਤੁਹਾਡੇ ਲਈ ਸਜਾਈ ਹੋਈ ਹੈ, ਫੋਟੋ ਬੂਥ ਲੱਗੀ ਹੋਈ ਹੈ, ਫੋਟੋ ਬੂਥ 'ਚ ਆਪਣੀਆਂ ਕਹਿ ਲਓ ਕਿ ਪਰਿਵਾਰ ਦੇ ਨਾਲ ਪਿਕਚਰਸ ਖਿੱਚੋ ਤੇ ਨਾਲੇ ਖਾਣਾ ਪੀਣਾ ਇੰਜੋਏ ਕਰੋ ਤੇ ਪ੍ਰਭ ਸਾਨੂੰ ਹੋਰ ਜਾਣਕਾਰੀ ਦੇਣਗੇ। ਪ੍ਰਭ ਵੈਲਕਮ।
1: ਥੈਂਕ ਯੂ ਸੋ ਮਚ ਨਵੀ, ਬਹੁਤ ਬਹੁਤ ਸ਼ੁਕਰੀਆ। ਪੰਜਾਬੀ ਲਹਿਰ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਪਿਆਰ ਸਤਿਕਾਰ ਤੇ ਵੈਲਕਮ, ਕਿਉਂਕਿ ਅੱਜ ਵੈਲਕਮ ਥੋੜਾ ਜਿਹਾ ਹੋਰ ਮਿੱਠਾ ਬਣਦਾ, ਕਿਉਂਕਿ ਅੱਜ ਅਸੀਂ ਪੰਜਾਬੀ ਲਹਿਰ ਦੀ ਟੀਮ ਪਹੁੰਚੀ ਹੋਈ ਜੀ ਮਸਤਾਨੇ, ਸੋ ਕੈਫੇ ਐਂਡ ਕਿਚਨ ਫੁੱਲੀ ਵੈਜੀਟੇਰੀਅਨ, ਸੋ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਜੀ, ਸੋ ਮੇਲਾ ਲੱਗ ਚੁੱਕਿਆ, ਬਹੁਤ ਰੌਣਕ ਹੈ ਜੀ, ਬਹੁਤ ਦੂਰੋਂ ਦੂਰੋਂ ਸੱਜਣ ਆ ਰਹੇ, ਗੱਡੀਆਂ 'ਚ ਗੱਡੀਆਂ ਅੱਜ ਵੱਜਣ ਨਹੀਂ ਡਈਆਂ ਪਰ ਟ੍ਰੈਫਿਕ ਜਾਮ ਆ, ਸੋ ਡੀਜੇ ਦਾ ਮਿਊਜ਼ਿਕ ਦਾ ਪ੍ਰਬੰਧ ਆ, ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਆਓ ਨਾਲੇ ਤਾਂ $1 ਦੇ ਵਿੱਚ ਯਮੀ ਫੂਡ ਖਾ ਕੇ ਜਾਣਾ ਆ, ਨਾਲੇ ਤੁਸੀਂ ਸਾਡੀ ਗ੍ਰੈਂਡ ਓਪਨਿੰਗ ਤੇ ਆਉਣਾ ਹੈ ਅੱਜ, ਨਾਲੇ ਫੋਟੋ ਖਿਚਾਉਣੀ, ਨਾਲੇ ਇੱਕ ਅਸੀਂ ਸਕੈਨਰ ਲਾਇਆ ਹੋਇਆ ਤੁਹਾਡੇ ਵਾਸਤੇ ਸਪੈਸ਼ਲ, ਨਾਲੇ ਤੁਸੀਂ $1 ਦਾ ਫੂਡ ਚੱਕਣਾ ਹੈ, ਨਾਲੇ ਤੁਸੀਂ ਸਕੈਨ ਕਰਨਾ, ਬਹੁਤ ਸਾਰੇ ਇਨਾਮ ਤੁਸੀਂ ਜਿੱਤ ਸਕਦੇ ਹੋ, ਕਿਉਂਕਿ ਮਸਤਾਨੇ ਕੈਫੇ ਐਂਡ ਕਿਚਨ ਫੁੱਲੀ ਵੈਜੀਟੇਰੀਅਨ ਆ, ਤੇ ਅੱਜ ਜਿਹੜਾ ਤੁਸੀਂ ਇਹਨਾਂ ਟੇਸਟੀ ਤੇ ਯਮੀ ਫੂਡ ਟੇਸਟ ਕਰਨਾ ਹੈ ਨਾ, ਅੱਜ ਸਿਰਫ ਵੈਲਕਮਿੰਗ ਆ, ਨਾਲ ਦੀ ਨਾਲ ਗੋਲੀ ਵਾਲਾ ਬੱਤਾ ਨਵੀ ਜਿਹੜਾ ਆਪਾਂ ਇੰਡੀਆ ਮਿਸ ਕਰਦੇ ਹੁੰਦੇ ਸੀਗੇ, ਸੋ ਉਹ ਵੀ ਇੱਥੇ ਸਰੋਤਿਆਂ ਵਾਸਤੇ ਤਿਆਰ ਬਰ ਤਿਆਰ ਆ, ਸੋ ਤੁਸੀਂ ਪਹੁੰਚਣਾ ਆ ਜੀ, ਚਾਹ ਆ ਤੁਹਾਡੇ ਵਾਸਤੇ ਰੈਡੀ, ਔਰ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਮ ਨੂੰ ਲੈ ਕੇ ਆਈਏ, ਉਹਨਾਂ ਨਾਲ ਗੱਲਾਂ ਬਾਤਾਂ ਕਰੀਏ, ਔਰ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਹੋਰ ਕੀ ਕੀ ਸਰੋਤਿਆਂ ਵਾਸਤੇ ਇਨਾਮ ਕਿਹੜੇ ਕਿਹੜੇ ਆ, ਔਰ ਨਾਲ ਦੀ ਨਾਲ ਹੋਰ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਆਪਾਂ ਅੱਗੇ ਕਰਵਾਵਾਂਗੇ। ਪਰ ਰੌਣਕ ਮੇਲਾ ਨਵੀ ਬਹੁਤ ਜ਼ਿਆਦਾ ਆ, ਬਹੁਤ ਪਰਿਵਾਰ ਆ ਰਿਹਾ, ਬਹੁਤ ਫੈਮਿਲੀਆਂ ਆ ਰਹੀਆਂ, ਸੋ ਬੈਕ ਟੂ ਬੈਕ ਇੱਥੇ ਪੂਰਾ ਫਨ ਵਾਲਾ ਮਾਹੌਲ ਆ, ਔਰ ਨਾਲ ਦੀ ਨਾਲ ਫੂਡ ਜੇ ਮਸਤਾਨੇ ਦਾ ਹੋਵੇ ਤੇ ਫਿਰ ਤਾਂ ਕਿਆ ਕਹਿਣੇ ਆ ਜੀ। ਸੋ ਮੈਂ ਇੱਕ ਵਾਰ ਦੱਸਦਿਆਂ ਕਿ ਤੁਸੀਂ ਕੁਵੀਨ ਐਂਡ ਕੈਨੇਡੀ ਵਾਲੀ ਲੋਕੇਸ਼ਨ ਤੇ ਮਸਤਾਨੇ ਬਿਲਕੁਲ ਸ਼ੋਪਰ ਡਰੱਗ ਮਾਰਟ ਦੇ ਆਪੋਜ਼ਿਟ ਤੁਸੀਂ ਪਹੁੰਚਣਾ, 2 Kennedy Road ਸਾਊਥ ਮਸਤਾਨੇ, ਵੱਡਾ ਸਾਰਾ ਟੈਂਟ ਰੱਖ ਜਾਣਾ ਤੁਹਾਨੂੰ, ਵਾਈਟ ਕਲਰ ਦਾ ਡੀਜ਼ੇ ਲੱਗਿਆ, ਮਿਊਜ਼ਿਕ ਲੱਗਿਆ ਹੋਇਆ, ਤੁਸੀਂ ਥਿਰਕਦੇ ਥਿਰਕਦੇ ਆਉਣਾ ਆ, ਔਰ ਯਮੀ ਯਮੀ ਛੋਲੇ ਕੁਲਚੇ ਖਾਣੇ ਆ ਤੁਸੀਂ, ਮਾਫ ਕਰਨਾ ਛੋਲੇ ਸਮੋਸੇ, ਔਰ ਨਾਲ ਦੀ ਨਾਲ ਤੁਸੀਂ ਜੇ ਚਾਟ ਪਾਪੜੀ ਖਾਣੀ ਆ, $1 ਦੇਣਾ ਆ, ਬਸ $1 ਤੁਹਾਡਾ ਪਿਆਰ ਹੀ ਆ, ਵੈਸੇ ਹੀ ਰੱਖਿਆ ਕਿ ਤੁਹਾਨੂੰ ਇਹ ਨਾ ਲੱਗੇ ਕਿ ਫ੍ਰੀ ਆ, ਇਹ ਇੱਜ਼ਤ ਮਾਣੇ ਆ। ਸੋ ਨਵੀ ਤੁਸੀਂ ਵੀ ਇੱਕ ਵਾਰੀ ਆਉਂਦੇ ਨਾ ਇੱਥੇ, ਤੁਹਾਨੂੰ ਫੂਡ ਟੇਸਟ ਕਰਾਉਣਾ, ਤੁਸੀਂ ਵੀ ਕਹਿਣਾ ਸੀ ਕਿ ਵਾਹ।
0: ਨਹੀਂ ਮੇਰਾ ਤਾਂ ਦੇਖੋ ਆਪਣੇ ਲਿਸਨਰਸ ਨੇ ਫੂਡ ਟੇਸਟ ਕਰ ਲਿਆ, ਮੇਰੇ ਲਈ ਤਾਂ ਇੱਕੋ ਬਰਾਬਰ ਹੈ, ਤੇ ਲਿਸਨਰਸ ਕਹਿਣਗੇ ਕਿ ਨਵੀ ਯਾਰ ਅੱਜ ਤਾਂ ਕਮਾਲ ਹੋ ਗਈ, ਮਸਤਾਨੇ ਵਾਲੇ ਨੇ ਤਾਂ ਐਸਾ ਮਸਤ ਫਲੇਵਰ ਪਾ ਪਾ ਕੇ ਸਾਨੂੰ ਖਵਾਇਆ, ਫਿਰ ਆਪਾਂ ਨੂੰ ਹੋਰ ਕੀ ਚਾਹੀਦਾ। ਸੋ ਸਾਰੇ ਆਓ ਯਾਰ, ਦੇਖੋ $1 ਦੇ ਵਿੱਚ ਤਾਂ ਤੁਹਾਨੂੰ ਪਾਰਕਿੰਗ ਨਹੀਂ ਮਿਲਦੀ ਕਿਤੇ, ਤੁਹਾਨੂੰ $1 ਦੇ ਵਿੱਚ ਇੱਕ ਡੋਨਟ ਵੀ ਨਹੀਂ ਮਿਲਦਾ, ਅਸੀਂ ਤੁਹਾਨੂੰ $1 ਦੇ ਵਿੱਚ ਜਸਟ ਦੇਖੋ ਪ੍ਰਾਈਸ ਟੈਗ ਹੁੰਦਾ, ਸਿਰਫ ਵੀ ਤੁਸੀਂ ਆਓ ਤੇ ਇੰਜੋਏ ਕਰੋ, ਸਾਨੂੰ ਅੱਜ ਇਹ ਨਹੀਂ ਵੀ ਕੋਈ ਕਮਾਈ ਕਰਨੀ ਹੈ, ਮਸਤਾਨੇ ਵਾਲਿਆਂ ਨੂੰ ਇਹ ਹੈ ਕਿ ਯਾਰ ਸਾਰੇ ਆਉਣ, ਤੁਹਾਨੂੰ ਪਤਾ ਲੱਗੀ ਵੀ ਰੈਸਟੋਰੈਂਟ ਸਾਡਾ ਹੈਗਾ, ਇੱਕ ਵਾਰ ਫੂਡ ਟਰਾਈ ਕਰ ਲਿਆ ਵਾਰ ਵਾਰ ਬੰਦਾ ਆਪਣੇ ਆਪ ਆਊਗਾ। $1 ਦੇ ਵਿੱਚ ਟਿੱਕੀ ਚਾਟ, ਸਮੋਸਾ ਚਾਟ, ਚਾਟ ਪਾਪੜੀ, ਡੀਲਾਂ ਕਿਤੇ ਨਹੀਂ ਮਿਲਦੀਆਂ, 2 Kennedy Road ਸਾਊਥ, ਕੈਨੇਡੀ ਐਂਡ ਕੁਈਨ, ਕੈਨੇਡੀ ਐਂਡ ਕੁਈਨ, ਤੇ ਰੌਣਕਾਂ ਲੱਗੀਆਂ ਹੋਈਆਂ ਨੇ, ਹੋਰ ਵੀ ਲੱਗ ਜਾਣਗੀਆਂ ਆਪਣੇ ਆਉਣ ਦੇ ਨਾਲ। ਸੋ ਪ੍ਰਭ ਥੈਂਕ ਯੂ, ਤੇ ਹੋਰ ਕੋਈ ਜਾਣਕਾਰੀ?
1: ਬਸ ਇਹੀ ਹੈ ਜੀ, ਜਿੱਦਾਂ ਜਿੱਦਾਂ ਆਪਾਂ ਲਿੰਕ ਲਾਇਆ, ਨਾਲ ਦੀ ਨਾਲ ਅੰਦਰੋਂ ਗੁਲਾਬ ਜਾਮਣ ਦੀ ਟ੍ਰੇ ਭਰ ਕੇ ਆ ਗਈ ਆ, ਬਾਹਰ ਪਕੌੜੇ ਚਟਨੀ ਆ ਗਈ ਆ, ਗੋਲੀ ਵਾਲਾ ਬੱਤਾ ਆ ਗਿਆ, ਸੋ ਇੱਥੇ ਤਾਂ ਪੂਰੀਆਂ ਮਹਿਫਲਾਂ ਲੱਗੀਆਂ, ਜਿੰਨਾ ਕਿਹਾ।
0: ਸਰ ਫਿਰ ਦੱਸੋ $1 ਦਾ, ਤਾਂ ਚਲੋ ਆਪਾਂ ਦੱਸਦਾ, ਬਾਕੀ ਫ੍ਰੀ ਦੇ ਵਿੱਚ ਹੋਰ ਤੁਸੀਂ ਕੀ ਕਹਿ ਰਹੇ ਸੀ, ਕੀ ਕੀ ਇੱਕ ਵਾਰੀ ਫਿਰ ਦੱਸ ਦਿਓ।
1: ਸੋ ਦੇਖੋ ਜੀ, ਗਰਮ ਗਰਮ ਗੁਲਾਬ ਜਾਮਣ ਆ ਚੁੱਕਿਆ, ਨਾਲ ਗਰਮਾ ਗਰਮ ਪਕੌੜੇ ਆ ਚੁੱਕੇ ਆ, ਔਰ ਨਾਲ ਚਾਹ ਆ ਚੁੱਕੀ ਆ। ਸੋ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਮਿੱਠਾ ਲੈਣਾ, ਨਮਕੀਨ ਲੈਣਾ ਆਓ। ਔਰ ਸਭ ਤੋਂ ਵਧੀਆ ਗੱਲ ਆ ਕਿ ਅੰਦਰ ਜੇ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਚਾਟ ਪਾਪੜੀ ਜਿਹੜੀ ਇਹਨਾਂ ਦੀ ਇਨ ਹਾਊਸ ਤਿਆਰ ਕੀਤੀ ਗਈ ਪਾਪੜੀ ਆ। ਤੁਸੀਂ ਜਦੋਂ ਵੈਜੀਟੇਰੀਅਨ ਦੀ ਗੱਲਬਾਤ ਕਰਦੇ ਆ ਨਾ, ਹਾਂ ਅੱਜ ਭਾਜੀ ਮਰ ਰਿਹਾ, ਇੱਥੇ ਸਾਡੇ ਨਾਲ ਮਸਤਾਨੇ ਦੇ ਓਨਰ ਵੀ ਆ ਚੁੱਕੇ ਨੇ, ਨਵੀਂ ਵੀਰੇ ਤੁਹਾਡੇ ਬੜੇ ਫੈਨ ਨੇ। ਸੋ ਭਾਜੀ ਹੁਣ ਵੀ ਕਰਦੇ ਗੱਲ ਜੀ। ਭਾਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੁਬਾਰਕਾਂ ਵਧਾਈਆਂ ਸਾਡੇ ਵੱਲੋਂ,
2: ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਜ਼ੋਰ ਲਾਇਆ, ਇੱਕ ਵੀ ਗੋਚਲਾ, ਸਾਨੂੰ ਦੋ ਵੀ ਗੋਚਲੇ ਤਿਆਰੀਆਂ ਕਰਦੇ ਨੇ ਵੀਰੇ, ਥੈਂਕ ਯੂ ਸੋ ਮਚ।
0: ਦੇਖੋ ਭਾਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਹੁਣ ਕੋਈ ਰੈਸਟੋਰੈਂਟ ਖੋਲਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੁੰਦੀ, ਬਹੁਤ ਸਾਰੀ ਮਿਹਨਤ ਤੇ ਕਈਆਂ ਨੂੰ ਲੱਗਦਾ ਕਿ ਖੋਲ ਲਿਆ ਚਲੋ ਠੀਕ ਹੈ, ਬਟ ਇਹ ਨਹੀਂ ਪਤਾ ਹੁੰਦਾ ਕਿ ਪਿਛਲੇ 4-5 ਸਾਲਾਂ ਤੋਂ ਪਲੈਨਿੰਗ ਚੱਲ ਰਹੀ ਹੁੰਦੀ ਹੈ। ਸੋ ਮਸਤਾਨੇ ਕੈਫੇ ਐਂਡ ਕਿਚਨ ਤੇ ਤੁਸੀਂ ਆਓਗੇ, ਸਾਡਾ ਇਹ ਵਾਅਦਾ ਤੁਹਾਨੂੰ, ਤੁਸੀਂ ਨਿਰਾਸ਼ ਨਹੀਂ ਹੋਵੋਗੇ। ਤੁਸੀਂ ਸਕਦੇ ਤੇ ਕਹੋਗੇ ਨਵੀਂ $1 ਦੀ ਥਾਂ ਤੇ ਸਾਨੂੰ $100 ਵੀ ਕਹਿ ਦਿੰਦੇ ਨਾ, ਅਸੀਂ ਦੇਣ ਨੂੰ ਤਿਆਰ ਸੀ। ਸੋ ਬਹੁਤ ਹੀ ਰੂਹ ਦੇ ਨਾਲ, ਦਿਲ ਦੇ ਨਾਲ, ਬੜੇ ਪਿਆਰ ਨਾਲ ਤੇ ਬਹੁਤ ਹੀ ਹਾਈਜੈਨਿਕ ਸਾਫ਼ ਸੁਥਰੇ ਤਰੀਕੇ ਦੇ ਨਾਲ ਸਾਰਾ ਤਿਆਰ ਕੀਤਾ ਗਿਆ ਖਾਣਾ ਤੁਹਾਡੇ ਲਈ। ਤੁਸੀਂ ਆਓ, $1 ਦੇ ਵਿੱਚ ਤੁਹਾਨੂੰ ਤੋਹਫੇ ਇਹੀ ਆ ਕਿ ਇਨ ਹਾਊਸ ਬਣੀ ਹੋਈ ਪਾਪੜੀ, ਚਾਟ ਪਾਪੜੀ $1, ਸਮੋਸਾ ਚਾਟ $1, ਟਿੱਕੀ ਚਾਟ $1 ਤੇ ਸਾਰੇ ਲਈ ਕੁਛ ਖਰੀਦੋ ਚਾਹੇ ਨਾ ਖਰੀਦੋ, ਬਸ ਗੇੜਾ ਮਾਰੋ, ਗੁਲਾਬ ਜਾਮਣਾ, ਗਰਮਾ ਗਰਮ ਪਕੌੜੇ ਤੇ ਚਾਹ ਫ੍ਰੀ ਹੈ ਤੇ ਆਓ ਰੌਣਕ ਮੇਲਾ ਦੇਖੋ। ਕੈਨੇਡੀ ਕੁਈਨ, ਕੈਨੇਡੀ ਕੁਈਨ, ਕੈਨੇਡੀ ਕੁਈਨ, 2 Kennedy Road South, 1 and only ਮਸਤਾਨੇ ਕੈਫੇ ਐਂਡ ਕਿਚਨ। ਥੈਂਕ ਯੂ ਸੋ ਮਚ ਪ੍ਰਭ,
1: ਥੈਂਕ ਯੂ ਸੋ ਮਚ,
0: ਥੈਂਕ ਯੂ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 2587 ਹੈਲੋ
3: ਜੀ, ਸਤਿ ਸ੍ਰੀ ਅਕਾਲ ਪੁੱਤ।
0: ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਨਤ ਦੇ ਨਾਲ ਬੜੇ ਲਗਨ ਦੇ ਨਾਲ ਪ੍ਰਭ ਹੁਣੇ ਪ੍ਰੋਗਰਾਮ ਪੇਸ਼ ਕਰਦੇ ਆ। ਬਿਲਕੁਲ ਕਿਆ ਬਾਤ ਹੈ, ਵੈਰੀ ਗੁੱਡ।
3: ਮੈਂ ਦੂਜਾ ਗਾਣਾ ਸੋਹਣਾ ਜੀ ਲਾ ਸਕਦੇ ਹੋ, ਜਿਆਦਾ ਟਰੱਕਾਂ ਵੱਲ ਲਾ ਦਿਓ ਜਾਂ ਮੈਡੀਸਨ
0: ਆਰਨੇਤ ਦਾ,
3: ਮੈਡੀਸਨ ਲਾ ਦੀ ਜਾਂ ਲਾ ਦੀ ਫੱਕਾਂ ਵਾਲੇ,
0: ਠੀਕ ਹੈ ਲਾ ਦੇਣੇ, ਚੱਕ ਦੇਣਗੇ ਫੱਟੇ,
4: ਰੌਣਕਾਂ
0: ਦੇਖੋ ਇਹ ਸਾਡਾ ਕੰਮ ਹੈ, ਸਾਨੂੰ ਰੱਬ ਨੇ ਭੇਜਿਆ ਵੀ ਜਾਓ ਤੇ ਰੌਣਕਾਂ ਲਾਓ ਦੁਨੀਆ ਚ।
4: ਤੁਸੀਂ ਕਿਹਾ ਸੀ ਵੀ 6 ਵਜੇ ਤੇ ਪਹੁੰਚ ਜਾਣਾ ਭਾਈ ਨਵੀਂ, ਮੈਂ 1.5 ਕਿਲੋਮੀਟਰ ਦੂਰ ਆ ਮਸਤਾਨੇ ਤੋਂ,
0: ਆਜੋ ਆਜੋ ਆਜੋ
4: ਤੇ ਲੈ ਪਹੁੰਚ ਗਏ ਭਾਈ ਨਵੀਂ ਭਾਈ। ਤੁਸੀਂ ਮੂੰਹ ਚ ਪਾਣੀ ਇੰਨਾ ਲਿਆ ਤਾਂ ਭੁੱਖੇ ਨੀ ਲਵਾ ਦੀ ਬੋਲ ਕੇ,
0: ਘਰਦਿਆਂ ਦੇ ਵੀ ਲੈ ਕੇ ਜਾਓ, ਤੁਸੀਂ ਆਪ ਵੀ ਖਾਓ ਤੇ ਆਨੰਦ ਲਓ।
4: ਤੁਸੀਂ ਭੁੱਖੀ ਬੜੀ ਲਵਾਤੀ ਨਵੀਂ ਭਾਜੀ ਬੋਲ ਕੇ,
0: ਨਾਲੇ ਨਾਲੇ ਨਾ ਜਦੋਂ ਪਤਾ ਲੱਗਦਾ ਕਿ ਡੀਲਾਂ ਇੰਨੀਆਂ ਜ਼ਬਰਦਸਤ ਨੇ ਫਿਰ ਮੱਲ ਮੱਲੀ ਭੁੱਖ ਹੋਰ ਵੀ ਲੱਗ ਆਉਂਦੀ ਹੈ।
4: ਤੁਹਾਡੀ ਜਦ ਨਵੀਂ ਤੁਸੀਂ ਜਦ ਵੀ ਤੁਸੀਂ ਡੀਲ ਦਿੰਦੇ ਹੋ ਨਵੀਂ ਭਾਜੀ, ਮੱਲੋ ਮੱਲੀ ਇੰਨੀ ਭੁੱਖ ਲੱਗਦੀ ਹੈ ਨਵੀਂ, ਕਿਉਂਕਿ ਤੁਸੀਂ ਡੀਲਾਂ ਇੰਨੀ ਜ਼ਬਰਦਸਤ ਦਿੰਦੇ ਹੋ ਨਵੀਂ ਭਾਜੀ, ਮਜ਼ਾ ਹੀ ਆ
0: ਜਾਂਦਾ।
4: ਬਾਕੀ ਗੱਲ ਫਿਰ ਪੈਸਿਆਂ ਦੀ ਨੀ ਨਾ, ਪਰ ਜਿਹੜੀ ਡੀਲ ਤੁਹਾਡੇ ਕੋਲ ਆਪਾਂ ਲੈ ਕੇ ਜਾਈਦੀ ਹੈ ਨਾ, ਉਹਦਾ ਸਵਾਦ ਹੀ ਅਲੱਗ ਹੈ ਜੀ।
0: ਯਾਰ ਪਤਾ ਕਿ ਅਸੀਂ ਨਾ, ਚਲੋ ਮੈਂ ਤਾਂ ਚਲੋ ਫਿਰ ਵੀ ਕਹਿ ਲਓ ਕਿ ਯੰਗ ਹੈ, ਬਟ ਤਕਰੀਬਨ ਨਾ ਜਿੰਨੇ ਵੀ ਇੱਥੇ ਰੈਸਟੋਰੈਂਟ ਆਪਣੇ ਖੁੱਲੇ ਨੇ ਤੇ ਬਹੁਤ ਆਪਣਾ ਨਾਮ ਕਮਾ ਚੁੱਕੇ, ਤਕਰੀਬਨ ਤਕਰੀਬਨ ਸਾਰਿਆਂ ਦੀ ਗ੍ਰੈਂਡ ਓਪਨਿੰਗ ਪੰਜਾਬੀ ਲਹਿਰਾਂ ਨੇ ਕਰਾਈ ਹੈ।
4: ਬਿਲਕੁਲ ਨਵੀਂ ਭਾਜੀ, ਬਿਲਕੁਲ ਜੀ, ਮੈਂ
0: ਸਾਨੂੰ ਇਹੀ ਹੈ ਕਿ ਉਹ ਜੋ ਆਪਣੀ ਇੱਕ ਲੈਗੇਸੀ ਹੈ ਨਾ, ਆਪਾਂ ਚਲਾਉਂਦੇ ਰਹੀਏ, ਹੋਰ ਵੀ ਗ੍ਰੈਂਡ ਓਪਨਿੰਗਾਂ ਕਰਾਉਂਦੇ ਰਹੀਏ ਤੇ ਹਰੇਕ ਬਿਜ਼ਨਸ ਨੂੰ ਸਕਸੈਸ ਮਿਲੇ, ਹਰੇਕ ਬਿਜ਼ਨਸ ਆਪਣਾ ਵਧੀਆ ਦੱਬ ਕੇ ਕੰਮ ਕਰਨ, ਤੇ ਇਹੀ ਆਪਣੀ ਇੱਕ ਕਹਿ ਲਓ ਕਿ ਰੂਹ ਦੀ ਖੁਰਾਕ ਹੈ।
4: ਪਰਮਾਤਮਾ ਤੁਹਾਨੂੰ ਵੀ ਬਲ ਬਖਸ਼ੇ ਨਵੀਂ ਭਾਜੀ, ਬਹੁਤ ਤੁਸੀਂ ਮਿਹਨਤ ਕਰ ਰਹੇ ਹੋ ਨਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ,
0: ਥੈਂਕ ਯੂ, ਥੈਂਕ ਯੂ,
4: ਕਿਉਂਕਿ ਤੁਸੀਂ ਸਾਡੇ ਵਰਗੇ ਲਈ ਫਾਇਦਾ, ਤੁਸੀਂ ਸਾਡੇ ਵਰਗੇ ਦਾ ਫਾਇਦਾ ਵੀ ਇੰਨਾ ਸੋਚਦੇ ਹੋ ਤੇ ਮੇਰੀ ਅੱਖਾਂ ਦੇ ਸਾਹਮਣੇ ਮੈਂ ਦੇਖ ਪਾ ਰਿਹਾ ਕੋਈ ਵੀ ਇੱਥੇ ਲੈਟਾਂ ਦੀ ਖੜਾ ਕੈਨੇਡੀ ਦੀ,
0: ਆਹ ਬਲੇ
4: ਕਿਆ ਦੇਖ ਰਿਹਾ ਨਾ ਚਾਰਾ
0: ਲੱਗੀ ਰੌਣਕ ਦਾ ਫਿਰ
4: ਨਵੀਂ ਭਾਈ, ਹੁਣ
0: ਜਾਣਕਾਰੀ ਮੈਂ ਦੇਣਾ ਚਾਹੁੰਦਾ ਸਿੱਖ ਗੇਮਸ ਦੇ ਬਾਰੇ। ਸੋ ਸਿੱਖ ਗੇਮਸ ਬਸ ਰਹਿ ਗਏ ਕੁਝ ਕੁ ਦਿਨ ਤੇ ਓਪਨਿੰਗ ਸੈਰੇਮੋਨੀ ਸਿੱਖ ਗੇਮਸ ਦੀ ਹੋ ਰਹੀ ਹੈ ਬ੍ਰੈਂਪਟਨ ਸੌਕਰ ਸੈਂਟਰ ਸੈਂਡਲਵੁੱਡ ਅਤੇ ਡਿਕਸੀ ਤੇ ਇਸ ਸੈਟਰਡੇ 1 ਅਗਸਤ ਨੂੰ, 1 ਅਗਸਤ ਸਵੇਰੇ 9 ਵਜੇ, ਫ੍ਰੀ ਫੂਡ, ਫ੍ਰੀ ਪਾਰਕਿੰਗ, ਫ੍ਰੀ ਐਂਟਰੀ ਸੋ ਸਿੱਖ ਗੇਮਸ ਬੜੀ ਮਿਹਨਤ ਦੇ ਨਾਲ ਤੁਹਾਡੇ ਲਈ ਦੇਖੋ ਐਕਟੀਵਿਟੀਜ਼ ਸਪੋਰਟਸ ਦੀ ਜਾਣਕਾਰੀ ਲੈ ਕੇ ਹਾਜ਼ਰ ਨੇ। ਸੋਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਟਬਾਲ, ਵੇਟ ਲਿਫਟਿੰਗ, ਗੱਤਕਾ, ਹਰ ਰੋਜ਼ ਤਕਰੀਬਨ ਗੇਮਾਂ ਨੇ। ਸੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਕੈਜੂਲ ਬਾਰੇ ਦੱਸ ਦੇਵਾਂ। ਸਿੱਖ ਗੇਮਸ ਦਾ 31 ਤਰੀਕ ਤੋਂ ਸਕੈਜੂਅਲ ਹੈ। 31 ਤਰੀਕ ਫਰਾਈਡੇ ਵਾਲੇ ਦਿਨ ਸ਼ੇਵਰੇ ਬਾਸਕਟਬਾਲ ਦੀ ਗੇਮ ਹੈ ਬ੍ਰੈਂਪਟਨ ਸੋਕਰ ਸੈਂਟਰ, ਅਤੇ ਸੈਟਰਡੇ ਸਵੇਰੇ 8 ਤੋਂ ਲੈ ਕੇ ਸ਼ੁਰੂ ਹੈ 8 ਵਜੇ ਵਾਲੀਬਾਲ, ਫਿਰ 9:30 ਓਪਨਿੰਗ ਸੈਰੇਮੋਨੀ, 11 ਵਜੇ ਵਾਲੀਬਾਲ, ਸੋਕਰ ਅਤੇ ਗੱਤਕਾ, ਅਤੇ 11 ਵਜੇ ਫੀਲਡ ਹਾਕੀ ਅਤੇ ਬਾਸਕਟਬਾਲ ਕੈਸੀ ਕੈਂਬਲ। ਸੋ ਸਕੈਜੂਅਲ ਤੁਸੀਂ ਆਨਲਾਈਨ ਦੇਖ ਸਕਦੇ ਹੋ। ਸਿੱਖ ਗੇਮਸ ਸ਼ੁਰੂ ਦਿਸ ਵੀਕਐਂਡ ਐਂਡ ਗੈਟ ਰੈਡੀ। 5991 ਹੈਲੋ,
5: ਸਤਿ ਸ਼੍ਰੀ ਅਕਾਲ ਨਵੀ ਜੀ।
0: ਸਤਿ ਸ਼੍ਰੀ ਅਕਾਲ ਸਰ।
5: ਨਵੀ ਜੀ, ਤੁਹਾਡੀ ਨਾ ਆਡੀਅੰਸ ਬਹੁਤ ਜ਼ਿਆਦਾ ਹੈ, ਤੁਹਾਨੂੰ ਬਹੁਤ ਕਮਿਊਨਿਟੀਜ਼ ਹੁੰਦੀਆਂ ਨੇ। ਮੈਂ ਤੁਹਾਡੇ ਸ਼ੋਅ ਦੁਆਰਾ ਇੱਕ ਨਾ ਮੈਸੇਜ ਦੇਣਾ ਚਾਹੁੰਦਾ, ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਜੀ ਤੇ।
0: ਹਾਂਜੀ ਸਰ।
5: ਇੱਕ ਛੋਟਾ ਜਿਹਾ ਮੈਸੇਜ ਹੈ ਨਵੀ ਜੀ, ਅਸੀਂ ਨਾ ਆਪਣੇ ਪੇਰੈਂਟਸ ਨੂੰ ਇੰਡੀਆ ਬੁਲਾਉਂਦੇ ਹਾਂ ਜੀ ਇੱਥੇ, ਤੇ ਸਾਡੇ ਕੁੱਝ ਕੁ ਪੇਰੈਂਟਸ, ਕੋਈ ਬਜ਼ੁਰਗ ਕੁਝ ਇਹੋ ਜਿਹੀ ਹਰਕਤਾਂ ਕਰਦੇ ਨੇ ਪਾਰਕਸ ਵਿੱਚ ਬਹਿ ਕੇ ਜੋ ਕਿ ਸਾਡੇ ਕੋਲ ਦੇਖੇ ਨਹੀਂ ਜਾਂਦੇ। ਆਈ ਨੋ ਤੁਹਾਡਾ ਪ੍ਰੋਗਰਾਮ ਨਾ ਇੱਕ ਅਲੱਗ ਲੈਵਲ ਦਾ ਚੱਲ ਰਿਹਾ ਹੁਣ, ਕਿਉਂਕਿ ਜਿਹੜਾ ਮੇਰਾ ਮੈਸੇਜ ਸ਼ਾਇਦ ਇਹਨੂੰ ਇੱਕ ਅਲੱਗ ਡਾਇਰੈਕਸ਼ਨ ਦੇ ਦੇਵੇ, ਕਿਉਂਕਿ ਬਜ਼ੁਰਗ ਸਾਡੇ ਜੋ ਸਾਡੀਆਂ ਯੰਗ ਬੱਚੀਆਂ ਨੇ ਉਹਨਾਂ ਦੀ ਬੋਡੀ ਸ਼ੇਮਿੰਗ ਬਹੁਤ ਕਰਦੇ ਨੇ ਇੱਥੇ, ਜਾਂ ਹੋਰ ਜਾਂ ਸਾਡੀਆਂ ਯੰਗ, ਜਿੱਦਾਂ ਸਾਡੀ ਮੈਂ ਹੁਣ 31 ਈਅਰ ਦਾ ਜੀ, ਸਾਡੀਆਂ ਵਾਈਫ ਵਗੈਰਾ ਜਾਂਦੀਆਂ ਨੇ ਉਹਨਾਂ ਬਾਰੇ ਬਹੁਤ ਗਲਤ ਬੋਲਦੇ ਨੇ। ਮੈਂ ਜਿਹਨਾਂ ਨੇ ਆਪਣੇ ਪੇਰੈਂਟਸ ਇੱਥੇ ਬੁਲਾਏ ਨੇ ਉਹਨਾਂ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜਾਂ ਉਹਨਾਂ ਨੂੰ ਮਤਲਬ ਕਿ ਕੁਛ ਏਦਾਂ ਦਾ ਦੱਸੋ ਕਿ ਜੋ ਇੰਡੀਆ 'ਚ ਜੋ ਆਪਾਂ ਕਰਦੇ ਹਾਂ ਉਹ ਇੱਥੇ ਚੀਜ਼ਾਂ ਨਾ ਅਸੀਂ ਕਰੀਏ, ਵੀ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਇੱਕ ਸੇਫ ਇਨਵਾਇਰਮੈਂਟ ਦੇ ਵਿੱਚ ਬਾਅਦ ਭੇਜ ਸਕੀਏ ਕਿ ਉਹ ਪਾਰਕਸ ਵਿੱਚ ਬਹਿ ਕੇ ਇੰਜੋਏ ਕਰ ਸਕਣ, ਜਾਂ ਜੋ ਵੀ ਆਪਣਾ ਆਪਣੇ ਫਰੈਂਡਸ ਨਾਲ ਖੇਡਦੇ ਨੇ ਉਹ ਖੇਡ ਸਕਣ। ਮੇਰੀ ਬਸ ਇੰਨੀ ਕਰ।
0: ਤੁਹਾਡੇ ਨਾਲ ਕੁਛ ਹੋਇਆ, ਕਿਹਦੇ ਨਾਲ, ਕੀ ਗੱਲ ਕੀ ਹੋਈ?
5: ਮੇਰੇ ਨਾਲ ਹੀ, ਮੇਰੇ ਨਾਲ ਹੋਇਆ।
0: ਓਕੇ, ਕੀ ਹੋਇਆ ਤੁਹਾਡੇ ਨਾਲ? ਕੀ ਹੋਇਆ?
5: ਯੰਗ ਮੇਰੀ ਵਾਈਫ ਡਾਊਨ ਦੇ ਜਿੱਦਾਂ ਫਰੈਂਡਸ ਬੈਠੀਆਂ ਹੁੰਦੀਆਂ ਨੇ ਜਾਂ ਆਪਣੇ ਬਜ਼ੁਰਗ ਅੰਕਲ ਜਾਂਦੇ ਨੇ ਉਹਨਾਂ ਬਾਰੇ ਦੇਖ ਕੇ ਉਹਨਾਂ ਨੂੰ ਗਲਤ ਬੋਲਣਾ, ਗਲਤ ਨਿਗਾਹ ਨਾਲ ਦੇਖਣਾ।
0: ਕਿਵੇਂ ਗਲਤ ਬੋਲਣਾ, ਕਿਵੇਂ ਗਲਤ ਨਿਗਾਹ ਨਾਲ ਦੇਖਣਾ, ਕਿਵੇਂ? ਤੁਹਾਨੂੰ ਪਤਾ ਕੀ ਹੋਇਆ, ਤੁਸੀਂ ਦੱਸ ਨਹੀਂ ਰਹੇ ਚੰਗੀ ਤਰ੍ਹਾਂ।
5: ਲੈਟਸ ਸੀ ਆਪਾਂ, ਲੈਟਸ ਸੀ ਇਹ ਕਹਿ ਲਈਏ ਕਿ ਬੋਡੀ ਸ਼ੇਮਿੰਗ ਕਰਨੀ ਉਹਨਾਂ ਦੇ,
0: ਕਿਵੇਂ ਬੋਡੀ ਸ਼ੇਮਿੰਗ ਕਰਨੀ,
5: ਕਮੈਂਟ ਪਾਸ ਆਨ ਕਰਨਾ। ਓਕੇ, ਨਵੀਂ ਜੀ, ਮੈਂ ਹੁਣ ਕਹਿ ਨਹੀਂ ਸਕਦਾ ਤੁਹਾਨੂੰ ਕਿ ਜਿੱਦਾਂ ਉਹਨਾਂ ਦੇ ਬੋਡੀ ਪਾਰਟਸ ਦੇ ਕੇ ਉਹਨਾਂ ਨੂੰ ਕਮੈਂਟ ਕਰਨਾ ਜਾਂ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਨਾ ਉਹਨਾਂ ਨੂੰ ਕਿਸੇ ਗਲਤ ਤਰੀਕੇ ਨਾਲ, ਜਾਂ ਜਿੱਥੇ ਬੈਠੀਆਂ ਹੋਣਗੀਆਂ ਉੱਥੇ ਬੈਠ ਕੇ ਜਾ ਕੇ ਉਹਨਾਂ ਕੁਝ ਇਹੋ ਜਿਹੀਆਂ ਬੱਚਿਆਂ ਨੂੰ ਇਹੋ ਜਿਹੀਆਂ ਹਰਕਤਾਂ ਕਰਨੀਆਂ।
0: ਜੇ ਭਾਅ ਜੀ ਇੱਦਾਂ ਦੀ ਹਰਕਤਾਂ ਹੁੰਦੀਆਂ ਨੇ ਨਾ, ਚੁੱਪ ਕਰਕੇ 911 ਘੁਮਾਓ, ਆਪਣੇ ਵਾਈਫ ਨੂੰ ਕਹੋ ਜਾਂ ਬੱਚਿਆਂ ਨੂੰ ਸਮਝਾਓ ਕਿ ਕੋਈ ਵੀ ਬੰਦਾ ਤੁਹਾਨੂੰ ਇੱਦਾਂ ਦਾ ਕਮੈਂਟ ਕਰਦਾ ਤਾਂ ਤੁਸੀਂ
5: ਪੁਲਿਸ ਨੂੰ। ਨਵੀਂ ਜੀ, ਇਹ ਹੋ ਚੁੱਕਿਆ ਨਵੀਂ ਜੀ, ਫਿਰ ਕੀ ਹੁੰਦਾ ਹੈ ਥੋੜੇ ਦਿਨਾਂ ਬਾਅਦ ਬੰਦੇ ਨਹੀਂ ਆਉਂਦੇ, ਫਿਰ ਦੁਬਾਰਾ ਆਉਣਾ ਸ਼ੁਰੂ ਹੋ ਜਾਂਦੇ ਨੇ। ਮੈਂ ਜਸਟ ਇੱਕ ਮੈਸੇਜ ਪਾਸ ਆਨ ਕਰ ਰਿਹਾ
0: ਜੀ,
5: ਬਸ ਮਤਲਬ ਮੈਨੂੰ ਇਹ ਨਹੀਂ ਕਿ ਮੈਂ ਕਿਸੇ ਦੇ ਪੇਰੈਂਟਸ ਨੂੰ ਟਾਰਗੇਟ, ਬਟ ਇੱਕ ਮੈਸੇਜ ਪਾਸ ਆਨ ਹੈ ਕਿ ਸ਼ਾਇਦ ਜੋ ਵੀ ਸਾਡੇ ਪੇਰੈਂਟਸ ਇੰਡੀਆ ਤੋਂ ਆਉਂਦੇ ਨੇ ਅਸੀਂ ਬਸ ਉਹਨਾਂ ਨੂੰ ਇੱਕ ਸਮਝਾ ਦਈਏ ਕਿ ਇਹ ਚੀਜ਼ਾਂ ਨਾ ਇੱਥੇ ਕਰਨ ਆ ਕੇ।
0: ਨਹੀਂ, ਇਹ ਤਾਂ ਕਿਤੇ ਵੀ ਨਹੀਂ ਹੋਣੀ ਚਾਹੀਦੀ, ਇੱਥੇ ਛੱਡੋ, ਇਹ ਤਾਂ ਕਿਸੇ ਵੀ ਕੰਟਰੀ ਦੇ ਵਿੱਚ, ਇਹ ਤਾਂ ਦੁਨੀਆ ਦੇ ਵਿੱਚ ਡਜ਼ਨਟ ਮੈਟਰ ਆਪਾਂ ਕਿੱਥੇ ਆ, ਇੱਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਨਹੀਂ, ਥੈਂਕ ਯੂ ਸਰ, ਸ਼ੁਕਰੀਆ ਤੁਹਾਡੇ ਮੈਸੇਜ ਲਈ।
5: ਮੈਂ ਤੁਹਾਨੂੰ ਨਾ ਥੋੜੇ ਦਿਨ ਪਹਿਲਾਂ ਵੀ ਇੱਕ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਸੀ ਕਿ ਵੀ ਸ਼ਾਇਦ ਕਿਸੇ ਸਕੂਲ ਦੇ ਬਾਅਦ ਕਿਸੇ ਬਜ਼ੁਰਗ ਸੀ ਆਪਣੇ ਅੰਕਲ, ਉਹਨਾਂ ਨੇ ਮਤਲਬ ਕਿ ਆਪਣਾ ਲੋਅਰ ਵਗੈਰਾ ਡਾਊਨ ਕਰਕੇ, ਮਤਲਬ ਜੋ ਵੀ ਆਪਾਂ ਕਰਦੇ ਹਾਂ ਟੋਇਲਟ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਤੇ ਉਹਨਾਂ ਨੂੰ ਉਹਨਾਂ ਨੇ ਸਕੂਲ ਤੋਂ ਕਿਕ ਆਊਟ ਕਰਤਾ ਸੀਗਾ ਵੀ ਉਹ ਅਲਾਊਡ ਨਹੀਂ ਹੈਗੇ ਗਰਾਊਂਡ 'ਚ ਆਉਣ ਤੋਂ।
0: ਨਹੀਂ, ਠੀਕ ਹੈ,
5: ਬਟ ਇਹ ਚੀਜ਼ਾਂ ਆਪਣੇ ਬਜ਼ੁਰਗ ਇਹ ਚੀਜ਼ਾਂ ਰਿਪੀਟ ਕਰਦੇ ਨੇ। ਜਸਟ ਇੱਕ ਰਿਕੁਐਸਟ ਹੈ ਜੀ, ਐਜ਼ ਏ ਮਤਲਬ ਕਿ ਤੁਹਾਡਾ ਹੋਸਟ ਹੋਣ
0: ਦੇ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਦੇਖੋ, ਚਾਹੇ ਬਜ਼ੁਰਗ ਨੇ, ਚਾਹੇ ਕੋਈ ਸਾਡੀ ਏਜ ਦੇ ਨੇ ਜਾਂ ਕੋਈ ਬੱਚੇ ਨੇ, ਨੋਬਡੀ ਸ਼ੁਡ ਬੀ ਡੂਇੰਗ ਦਿਸ। ਕਦੇ ਵੀ ਕਿਸੇ ਨੂੰ ਦੇਖ ਕੇ ਕਿਸੇ ਦੀ ਕੋਈ ਬਾਡੀ ਨੂੰ ਲੈ ਕੇ ਕੋਈ ਕਮੈਂਟਸ ਕਰਨੇ ਜਾਂ ਇੱਦਾਂ ਤੁਸੀਂ ਪਬਲਿਕਲੀ ਕੋਈ ਰੈਸਟ ਰੂਮ ਬਣਾ ਰੱਖਿਆ, ਇਹ ਤਾਂ ਕਿਤੇ ਵੀ ਨਹੀਂ ਹੋਣਾ ਚਾਹੀਦਾ, ਨੋ ਮੈਟਰ ਆਪਾਂ ਕਿੱਥੇ ਹਾਂ। ਇੱਕ ਨਾਲ ਦੀ ਨਾਲ ਰੋਇਲ ਪਰਫਿਊਮਸ ਵਾਲੇ ਨੇ ਵੀ ਕਮਾਲ ਕੀਤੀ ਪਈ ਹੈ। ਰੋਇਲ ਪਰਫਿਊਮਸ ਤੇ ਯਾਰ ਕਿਆ ਡੀਲਾਂ ਨੇ, ਮੈਂ ਕਹਿੰਦਾ ਹਰੇਕ ਬੰਦਾ ਮੈਨੂੰ ਕਹਿ ਰਿਹਾ ਨਵੀਂ ਇੰਨੀ ਵਧੀਆ ਖੁਸ਼ਬੂ ਇਹਨਾਂ ਦੀ ਪਰਫਿਊਮਸ ਦੀ। ਸੋ 1 ਰੀਗਨ ਰੋਡ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਰੋਇਲ ਪਰਫਿਊਮਸ ਜਿਹੜੇ ਮਾਰਕੀਟ ਦੇ ਵਿੱਚ $500 ਦੇ ਪਰਫਿਊਮ ਨੇ ਉਹੀ ਤੁਹਾਨੂੰ ਸਿਰਫ $50 ਚ ਮਿਲ ਰਹੇ ਨੇ। ਜਿੱਥੋਂ ਵੱਡੇ ਵੱਡੇ ਬ੍ਰਾਂਡ ਡੀਓਰ, ਸ਼ਨੈਲ ਵਰਗੇ ਆਪਣੇ ਓਇਲ ਆਰਡਰ ਕਰਦੇ ਆ, ਇਹ ਵੀ ਉਸੇ ਹੀ ਫੈਕਟਰੀ ਤੋਂ ਸਵਿਟਜ਼ਰਲੈਂਡ ਤੋਂ ਓਇਲ ਇੰਪੋਰਟ ਕਰਦੇ ਨੇ। ਸੋ 2 ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ। royalperfumes.co, royalperfumes.co, 4373150701, 4373150701, 6684, hello.
6: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
0: ਬਹੁਤ ਵਧੀਆ ਜੀ, ਬੱਲੇ ਬੱਲੇ ਕਿੱਦਾਂ? ਪਤਾ ਕੀ ਹੈ, ਰੌਣਕ ਵੀ ਜਿਹੜੀ ਹੈ ਨਾ ਬੰਦੇ ਲਈ, ਉਹ ਵੀ ਇੱਕ ਥੈਰੇਪੀ ਹੋਈ ਆ। ਕਿਤੇ ਕੋਈ ਕੰਮ ਤੋਂ ਉਦਾਸ ਹੈ, ਘਰੋਂ ਕੋਈ ਲੜ ਕੇ ਆਇਆ, ਵਧੀਆ ਰੌਣਕ ਮਿਲੇ, ਜਾਓ ਜੀ ਲੱਗ ਜਾਂਦਾ।
6: ਸਹੀ ਗੱਲ ਕਹੀ ਬਾਈ, ਸਹੀ।
0: ਹੋਰ ਸੁਣਾਓ, ਕੋਈ ਫਾਈਨੈਂਸ਼ਲੀ ਦੁਖੀ ਹੈ, ਸੋ ਆਪਾਂ ਨਾ ਜਿਹਦੇ ਨਾਲ ਵੀ ਗੱਲਬਾਤ ਕਰੀਏ, ਕੋਸ਼ਿਸ਼ ਕਰੀਏ ਕਿ ਅਗਲੇ ਨੂੰ ਅਪਲਿਫਟ ਕਰੀਏ। ਚਲੋ ਵੈਰੀ ਗੁੱਡ, ਚਲੋ ਪਹੁੰਚੋ ਤੇ ਫਿਰ ਦੱਸਿਓ। ਉਹ ਤਾਂ ਫਿਰ ਉਸਤਾਦ ਤਾਂ ਫਿਰ ਉਸਤਾਦ ਹੀ ਹੁੰਦਾ। ਪੰਜਾਹ ਸਾਲ ਕੀਤਾ ਹੀ ਕੰਮ ਹੈ, ਫਿਰ ਐਕਸਪੀਰੀਅੰਸ ਤਾਂ ਹੋਣਾ ਹੀ ਹੈ।
6: ਸਹੀ ਗੱਲ ਹੈ। ਥੈਂਕ ਯੂ ਭਾਈ,
0: ਜ਼ਰੂਰ। ਥੈਂਕ ਯੂ ਸਰ, ਥੈਂਕ ਯੂ, ਬਹੁਤ ਸ਼ੁਕਰੀਆ। ਨਹੀਂ ਦੇਖੋ, ਐਕਸਪੀਰੀਅੰਸ ਹੀ ਸਭ ਕੁਝ ਹੈ। ਐਕਸਪੀਰੀਅੰਸ ਹੈ ਤਾਂ ਆਪਾਂ ਮਿੰਟਾਂ ਸਕਿੰਟਾਂ ਦੇ ਵਿੱਚ ਕੋਈ ਨਾ ਕੋਈ ਗੱਲ ਕਹਿ ਦਿੰਦੇ ਹਾਂ, ਮਿੰਟਾਂ ਸਕਿੰਟਾਂ ਦੇ ਵਿੱਚ ਕੋਈ ਨਾ ਕੋਈ ਕੰਮ ਕਰ ਦਿੰਦੇ ਹਾਂ। ਸੋ ਜਿਹੜਾ ਕੋਈ ਗਾਇਕ ਉਹਨੂੰ ਕਹੋ ਬਈ ਯਾਰ ਸੁਣਾਈ ਕੁਛ। ਹੁਣ ਮਾਸਟਰ ਸਲੀਮ ਸਾਹਿਬ ਆਏ ਸੀ, ਮੈਂ ਕਹਿੰਦਾ ਔਨ ਦਾ ਸਪੋਟ ਕਿਆ ਯਾਰ ਗਰਾਰੀਆਂ ਲਾਉਂਦੇ ਨੇ। ਤੁਸੀਂ ਕਿਸੇ ਆਪਣੇ ਪੇਂਟਰ ਨੂੰ ਕਹੋ ਯਾਰ ਸਾਡੀ ਪੜ ਜੀ, ਤੂੰ ਸਾਡੀ ਕਪਲ ਦੀ ਪੇਂਟਿੰਗ ਕਰੀ, ਉਹਨਾਂ ਨੇ ਤਾਂ ਮਿੰਟ ਲਾ ਕੇ ਐਨ ਇੱਕ ਫਰੇਮ ਕਰਕੇ ਤੁਹਾਨੂੰ ਫੜਾ ਦੇਣੀ ਹੈ ਚੀਜ਼। ਸੋ ਐਕਸਪਰਟ ਹਰ ਇੱਕ ਫੀਲਡ ਦੇ ਵਿੱਚ ਨੇ। ਇੱਕ ਤੁਸੀਂ ਨਾਲ ਦੀ ਨਾਲ ਯਾਦ ਰੱਖੋ, PNJ ਰੈਨੋਵੇਸ਼ਨ, ਆਪਣੇ ਘਰਾਂ ਦੀ ਨਿੱਕੀ ਮੋਟੀ ਕੋਈ ਵੀ ਰੈਨੋਵੇਸ਼ਨ ਕਰਵਾਉਣੀ ਆ, PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰ ਲਓ ਬਈ। ਪ੍ਰਸ਼ਾਂਤ ਹੁਣੇ ਅਗਰ ਤੁਸੀਂ ਨਵਾਂ ਫਲੋਰ, ਨਵੀਆਂ ਟਾਈਲਾਂ ਕੋਈ ਲਵਾਉਣੀਆਂ ਨੇ, ਫਰੇਮਿੰਗ ਡਰਾਈਵਲਿੰਗ ਕਰਾਉਣੀ ਹੈ, ਬੇਸਮੈਂਟ ਫਿਨਿਸ਼ ਕਰਾਉਣੀ ਹੈ ਲੀਗਲ ਕਮਾਲ ਦੀ, ਵਾਸ਼ਰੂਮ ਰੈਨੋਵੇਟ ਕਰਾਉਣੀ ਹੈ, ਘਰ ਦਾ ਨਿੱਕਾ ਮੋਟਾ ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ, ਜਨਰਲ ਕੋਈ ਵੀ ਰਿਪੇਅਰ ਹੈ, ਤਾਂ ਪ੍ਰਸ਼ਾਂਤ ਫਰਮ ਵਨ ਐਂਡ ਓਨਲੀ PNJ ਰੈਨੋਵੇਸ਼ਨ, ਫ੍ਰੀ ਐਸਟੀਮੇਟ, ਸੋਲਿਡ ਕੰਮ, ਕੋਈ ਸ਼ੋਰਟਕੱਟ ਨਹੀਂ। 437-318-0400 437-318-0400
7: 8604
0: ਹੈਲੋ ਜੀ,
7: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ, ਜਿਹੜੀਆਂ ਤੁਸੀਂ ਡੀਲਾਂ ਦੱਸਦੇ ਆ, ਅਸੀਂ ਕਰੀਏ ਕੀ? ਸਾਨੂੰ ਦੱਸੋ ਕੋਈ ਇਹਦਾ ਹੱਲ ਲੱਭੋ, ਅਸੀਂ ਮੌਂਟਰੀਅਲ ਤੋਂ ਕਿੱਦਾਂ ਉੱਥੇ ਆ ਸਕਦੇ ਹਾਂ, ਜਾਂ ਫਿਰ ਸਾਡੇ ਵਾਸਤੇ ਇੱਕ ਟਰਾਲਾ ਭਰ ਕੇ ਇਧਰ ਨੂੰ ਭੇਜ ਦਿਓ, ਜਿਹੜੀਆਂ ਸਪੈਸ਼ਲ ਲਾਈਆਂ।
0: ਨਹੀਂ ਮੈਂ ਕਹਿੰਦਾ ਤੁਸੀਂ ਨਾ ਹੈਲੀਕਾਪਟਰ ਲੱਭ ਕੇ ਹੁਣੇ ਆ ਜਾਓ ਤੇ ਪਹੁੰਚ ਜਾਓਗੇ ਤੁਸੀਂ ਘੰਟੇ ਦੇ ਵਿੱਚ, ਘੰਟੇ ਤੋਂ ਵੀ ਘੱਟ।
7: ਉਹ ਤਾਂ ਪਹੁੰਚ ਜਾਊਗਾ ਯਾਰ,
0: ਹੈਲੀਕਾਪਟਰ ਚਾਹੀਦਾ ਤੁਹਾਨੂੰ, ਇਹੀ ਹੱਲ ਹੈ?
8: ਤੁਸੀਂ
0: ਨਾ ਆਪਣੇ ਕਿਸੇ ਮੰਟਰੀ ਵਾਲੇ ਰੈਸਟੋਰੈਂਟ ਵਾਲੇ ਨੂੰ ਕਹੋ, ਕੋ ਵੀ ਗ੍ਰੈਂਡ ਓਪਨਿੰਗ ਕਰਾਓ ਪੰਜਾਬੀ ਦਾ, ਤਾਂ ਅਸੀਂ ਸਾਰਿਆਂ ਨੂੰ ਇੱਥੋਂ ਫਿਰ ਲੈ ਕੇ ਆਵਾਂਗੇ।
8: ਜ਼ਰੂਰ ਜ਼ਰੂਰ, ਅਸੀਂ ਟਰਾਈ ਕਰਾਂਗੇ। ਬਾਕੀ ਤੁਹਾਡਾ ਰੇਡੀਓ ਬਹੁਤ ਸੋਹਣਾ, ਤੁਹਾਡਾ ਵੇ ਆਫ ਟਾਕਿੰਗ ਬਹੁਤ ਵਧੀਆ, ਮੈਂ ਆਪਣੇ ਹਸਬੈਂਡ ਨੂੰ ਦੱਸ ਰਹੀ ਸੀ।
0: ਬਹੁਤ ਧੰਨਵਾਦ ਜੀ,
8: ਸੱਚੀ ਮੈਨੂੰ ਬਹੁਤ ਪਸੰਦ ਆਇਆ, ਤੁਸੀਂ ਮੇਰੇ ਬੱਚਿਆਂ ਵਾਂਗੂ, ਬਹੁਤ ਪਸੰਦ ਆਇਆ ਪੁੱਤਰ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਆਂਟੀ ਜੀ ਤੁਹਾਡਾ। ਦੇਖੋ ਤੁਹਾਡਾ ਆਸ਼ੀਰਵਾਦ ਮਿਲਦਾ, ਤੁਸੀਂ ਹੋਰ ਵੀ ਹੱਲਾ ਸ਼ੇਰੀ ਦਿੰਦੇ ਹੋ, ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ। ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ, ਸਾਡੇ ਲਈ ਇਹ ਮੋਟੀਵੇਸ਼ਨ ਹੈ, ਤੁਸੀਂ ਇੰਨੇ ਪਿਆਰ ਨਾਲ, ਇੰਨੀ ਰੂਹ ਨਾਲ ਸਾਨੂੰ ਵੈਲਕਮ ਕਰਦੇ ਹੋ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਪੰਜਾਬੀ ਰਹਿ 905-673-3337 ਆਪਣਾ ਨੰਬਰ ਹੈ, 905-673-3337 ਆਪਣਾ ਫੋਨ ਨੰਬਰ ਹੈ, 905-673-3337 ਆਪਣਾ ਨੰਬਰ, 905-673-3337 ਤੇ ਗੱਲਬਾਤ ਹੋ ਰਹੀ ਹੈ। 5 ਰਿਵਰਸ ਡਕਟ ਕਲੀਨਿੰਗ, ਆਪਣੀ ਡਕਟ ਕਲੀਨਿੰਗ ਹਜੇ ਨਹੀਂ ਕਰਾਈ, ਪਲੀਜ਼ ਕਰਾ ਲਓ। ਇੰਨੇ ਸਾਡੇ ਲਿਸਨਰਸ ਨੇ ਡਕਟ ਕਲੀਨਿੰਗ ਕਰਾਈ ਹੈ, ਇਹਨਾਂ ਤੋਂ ਕਹਿੰਦੇ ਨਵੀਂ ਕਿਆ ਸਰਵਿਸ ਹੈ ਨਾ, ਕੈਮਰਾ ਪਾ ਕੇ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਕਿੰਨੀ ਗੰਦਗੀ ਹੈ, ਫਿਰ ਬਾਅਦ ਦੇ ਵਿੱਚ ਦਿਖਾਉਂਦੇ ਆ ਕਿੰਨੀ ਸਫਾਈ ਹੋ ਗਈ। ਸੋ 5 ਰਿਵਰਸ ਡਕਟ ਕਲੀਨਿੰਗ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਘਰ ਦੀ ਡਕਟ ਕਲੀਨਿੰਗ ਕਰਾਓ। ਹੁਣ ਏਸੀ ਚੱਲ ਰਿਹਾ ਜ਼ੋਰਾਂ ਸ਼ੋਰਾਂ ਨਾਲ, ਤੁਹਾਨੂੰ ਪਤਾ ਤੁਹਾਡੇ ਵੈਂਟਸ ਦੇ ਵਿੱਚ ਕਿੰਨੀ ਡਸਟ ਹੈ, ਕਿੰਨਾ ਮਿੱਟੀ ਘੱਟਾ। ਨੰਬਰ ਹੈ 4376887750, 4376887750, 4376887750। 5 ਰਿਵਰਸ ਡਕਟ ਕਲੀਨਿੰਗ, ਮੈਂ ਟਰੱਕਾਂ ਵਾਲਾ ਗੀਤ ਲਾਉਣਾ ਆਰਨੇ ਦਾ। ਉਸ ਤੋਂ ਪਹਿਲਾਂ ਇੱਕ ਵਾਰ ਫਿਰ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ, ਅੱਜ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਮਸਤਾਨੇ ਕੈਫੇ ਐਂਡ ਕਿਚਨ ਤੋਂ। ਅੱਜ ਮਸਤਾਨੇ ਕੈਫੇ ਐਂਡ ਕਿਚਨ ਦੀ ਗ੍ਰੈਂਡ ਓਪਨਿੰਗ ਹੈ। ਕੈਨੇਡੀ ਐਂਡ ਕੁਈਨ, 2 ਕੈਨੇਡੀ ਰੋਡ ਸਾਊਥ, ਯਾਨੀ ਕਿ 2 ਕੈਨੇਡੀ ਰੋਡ ਸਾਊਥ, ਕੈਨੇਡੀ ਕੁਈਨ, ਜਿੱਥੇ ਕਿ ਬਸ ਫ੍ਰੀ ਦਾ ਹੀ ਖਾਣਾ ਮਿਲ ਰਿਹਾ। $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ, ਜੋ ਪਾਪੜੀ ਇਨ ਹਾਊਸ ਤਿਆਰ ਕੀਤੀ ਜਾਂਦੀ ਹੈ, ਅਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਅੱਜ ਮੰਡੇ ਹੈ, ਮੰਡੇ ਕਿਸੇ ਨੇ ਕਿਚਨ 'ਚ ਨਹੀਂ ਵੜਨਾ। $1 'ਚ ਯਾਰ ਤੁਸੀਂ $10 'ਚ 10 ਟਿੱਕੀ ਚਾਟ ਲੈ ਲਓ, $10 'ਚ 10 ਸਮੋਸਾ ਚਾਟ ਲੈ ਲਓ, ਹੋਰ ਕੀ ਚਾਹੀਦਾ, ਕਮਾਲ ਹੀ ਹੈ। ਸੋ ਮਸਤਾਨੇ ਕੈਫੇ ਐਂਡ ਕਿਚਨ, ਕੈਨੇਡੀ ਕੁਈਨ, ਕੈਨੇਡੀ ਕੁਈਨ, ਹੁਣੇ ਪਹੁੰਚੋ, ਹੁਣੇ ਅਸੀਂ ਉੱਥੇ ਹਾਂ ਲਾਈਵ, 2 ਕੈਨੇਡੀ ਰੋਡ ਸਾਊਥ ਤੇ। ਪ੍ਰਭ ਸਾਡੇ ਨਾਲ ਇੱਕ ਵਾਰ ਫਿਰ ਜੁੜਿਆ ਮਸਤਾਨੇ ਕੈਫੇ ਐਂਡ ਕਿਚਨ ਤੋਂ। ਜੀ ਪ੍ਰਭ,
1: ਥੈਂਕ ਯੂ ਸੋ ਮਚ ਨਵੀ ਵੀਰੇ, ਥੈਂਕ ਯੂ ਸੋ ਮਚ। ਔਰ ਇੱਥੇ ਬਹੁਤ ਰੌਣਕ ਮੇਲਾ ਜਿਵੇਂ ਤੁਸੀਂ ਆਲਰੇਡੀ ਦੱਸ ਚੁੱਕੇ ਹੋ, ਔਰ ਹੁਣ ਰੌਣਕ ਮੇਲਾ ਹੋਰ ਟਵਿਸਟ ਹੋਣ ਵਾਲਾ, ਕਿਉਂਕਿ ਅਸੀਂ ਇੱਥੇ ਇੱਕ ਸਕੈਨ ਕੋਡ ਬਾਰ ਲਾਤਾ ਆ। ਤੁਸੀਂ ਇੰਸਟਾਗ੍ਰਾਮ ਦਾ ਸਕੈਨਰ ਲਾਉਣਾ ਆ, ਮਸਤਾਨੇ ਤੇ ਆਉਣਾ ਆ, 2 ਕੈਨੇਡੀ ਰੋਡ ਸਾਊਥ ਤੇ। ਪਹਿਲਾਂ ਤਾਂ ਤੁਸੀਂ ਆਉਂਦਿਆਂ ਆਉਂਦੇ ਨੇ ਗੁਲਾਬ ਜਾਮਨ ਖਾਣੀ ਆ, ਗਰਮ ਗਰਮ ਪਕੌੜੇ ਖਾਣੇ ਆ, ਨਾਲ ਦੀ ਨਾਲ ਗੋਲੀ ਵਾਲਾ ਬੱਤਾ ਜਿਵੇਂ ਤੁਹਾਨੂੰ ਦੱਸ ਕੇ ਹਟੇ ਆ। ਅੰਦਰ ਜਾ ਕੇ ਫਿਰ ਤੁਸੀਂ ਚਾਟ ਪਾਪੜੀ ਸਿਰਫ $1 ਪੇ ਕਰਨਾ ਆ, ਸਮੋਸੇ ਛੋਲੇ ਵੀ $1 ਚ ਲੱਗੇ ਹੋਏ ਆ, ਯੰਮੀ ਯੰਮੀ ਫੂਡ ਸਿਰਫ $1 ਚ। ਇਹ ਵੈਜੀਟੇਰੀਅਨ ਕੈਫੇ ਐਂਡ ਕਿਚਨ ਮਸਤਾਨੇ ਨੇ ਕਮਾਲ ਕੀਤਾ ਹੈ ਗ੍ਰੈਂਡ ਓਪਨਿੰਗ ਕਰਕੇ, ਔਰ ਨਾਲ ਦੀ ਨਾਲ ਬਹੁਤ ਸਾਰੇ ਗਿਫਟ ਆ। ਨਵੀ ਵੀਰੇ ਮੈਂ ਤੁਹਾਨੂੰ ਹੁਣੇ ਪਿਕਚਰ ਭੇਜੀ ਆ। ਸਭ ਤੋਂ ਪਹਿਲਾਂ ਤਾਂ ਤੁਹਾਨੂੰ LG ਦਾ ਸਮਾਰਟ TV ਤੁਸੀਂ ਸਕੈਨ ਕਰਨਾ ਆ ਕੋਡ ਮਸਤਾਨੇ ਇੰਸਟਾਗ੍ਰਾਮ ਦਾ, ਤੇ ਉੱਥੇ ਸਿਰਫ ਤੁਸੀਂ ਫੋਲੋ ਕਰਕੇ ਮਸਤਾਨੇ ਹੀ ਲਿਖਣਾ ਆ, ਤੇ ਨਾਲ ਦੀ ਨਾਲ ਫਿਰ ਅਸੀਂ ਉਹਨਾਂ ਦੇ ਵਿੱਚੋਂ ਅਸੀਂ ਸ਼ਾਮ ਨੂੰ ਜਿੱਦਾਂ ਹੀ ਆਪਣਾ ਲਾਈਵ ਲੋਕੇਸ਼ਨ ਖਤਮ ਹੁੰਦਾ ਆ, ਆਪਾਂ ਨਾਲ ਦੀ ਨਾਲ ਵਿਨਰ ਕੱਢਾਂਗੇ। ਤੋ ਤੁਸੀਂ ਘਰੇ ਲੈ ਕੇ ਜਾ ਸਕਦੇ ਹੋ ਪਿਆਰੇ ਪਿਆਰੇ ਤੋਹਫੇ, ਨਾਲ ਯਮੀ ਯਮੀ ਫੂਡ, ਔਰ ਨਾਲ ਦੀ ਨਾਲ LG ਦਾ ਸਮਾਰਟ, ਕੋਈ ਇੱਕ ਲੱਕੀ ਇਹਨਾਂ ਦੇ ਵਿੱਚੋਂ ਲੈ ਕੇ ਜਾਊਗਾ LG ਦਾ ਸਮਾਰਟ TV। ਔਰ ਜਿੰਨੇ ਜਿੰਨੇ ਸਾਨੂੰ ਦੋਸਤ ਇਸ ਟਾਈਮ ਸੁਣ ਰਹੇ ਨੇ ਆਸ ਪਾਸ ਬ੍ਰੈਂਪਟਨ ਦੇ, ਜੇ ਤੁਸੀਂ ਕੁਈਨ, ਕਨੇਡੀ, ਡੇਅਰੀ, ਸਟੀਲ, ਜਿੱਥੇ ਜਿੱਥੇ ਵੀ ਹੋ, ਇੱਕ ਜਿਹੜਾ ਤੁਸੀਂ ਮਸਤਾਨੇ ਕੈਫੇ ਐਂਡ ਕਿਚਨ ਦਾ ਜ਼ਰੂਰ ਲਾ ਲਓ। ਔਰ ਸਾਡੇ ਨਾਲ ਸਾਡੀ ਟੀਮ ਦੇ ਮੈਂਬਰ ਸਭ ਵੀ ਜੁੜ ਚੁੱਕੇ ਨੇ ਨਵੀ ਬਾਈ, ਤੇ ਮੈਂ ਕਹਿੰਦਾ ਸਭ ਨੂੰ ਰਹਿਣ ਨਹੀਂ ਦੇਣਾ, ਸਰ ਆਜੋ।
9: ਕਿਆ ਬਾਤ ਹੈ ਬਾਈ ਜੀ, ਮੈਂ ਕਹਿੰਦਾ ਨਜ਼ਾਰਾ ਬੰਨਿਆ ਪਿਆ ਪੂਰਾ ਇਸ ਟਾਈਮ। ਪਹਿਲੀ ਗੱਲ ਤੇ ਪ੍ਰਭ ਸਾਡਾ ਪੂਰਾ ਸੁਖਸ਼ਿੰਦਰ ਸ਼ਿੰਦਰ ਤੋਂ ਘੱਟ ਨਹੀਂ, ਤੇ ਜੋ ਲਹਿਰਾਂ ਲਾਈਆਂ ਇੱਥੇ ਇਸ ਟਾਈਮ, ਚਾਰ ਚਪੇਰੇ ਦੇਖੋ ਸਾਰੇ ਬੰਦਾ ਇਸ ਟਾਈਮ, ਪੂਰਾ ਸੈਲੀਬ੍ਰਿਟੀ ਵਾਲਾ ਕੰਮ ਹੈ। ਤੇ ਮਸਤਾਨੇ ਬਾਈ ਜੀ ਆ ਕੇ ਦੇਖੋ ਇੱਕ ਵਾਰੀ ਤੁਸੀਂ, ਕਿਆ ਸੈਟਅਪ, ਕਿਆ ਕੁਛ ਸੈਟਿੰਗ ਕੀਤੀ ਹੋਈ ਇਹਨਾਂ ਨੇ, ਤੇ ਬੰਦਾ ਹਨਾ ਮੱਲੋ ਮੱਲੀ ਦਿਲ ਕਰਦਾ ਵੀ ਯਾਰ ਆਈਏ, ਪਹਿਲਾਂ ਤੇ ਫੂਡ ਦੇਖੀਏ, ਫੂਡ ਖਾਈਏ, ਤੇ ਬੜਾ ਕੁਛ ਤੁਹਾਡੇ ਲਈ ਇੱਥੇ ਮਿਲ ਰਿਹਾ। ਤੁਸੀਂ ਪਕੌੜੇ, ਚਾਹ ਛਕੋ, ਨਾਲੇ ਗੁਲਾਬ ਜਾਮਣ, ਮਿੱਠਾ ਮੂੰਹ ਕਰੋ, ਕਿਉਂਕਿ ਨਵੀਂ ਸ਼ੁਰੂਆਤ ਹੋ ਚੁੱਕੀ ਹੈ ਮਸਤਾਨੇ ਤੇ। ਜ਼ਰੂਰ ਪਹੁੰਚੋ, ਆਪਾਂ ਵੀ ਇੱਥੋਂ ਲਾਈਵ ਲੋਕੇਸ਼ਨ ਕਰ ਰਹੇ ਹਾਂ, ਤੇ ਜੁੜੇ ਰਹਾਂਗੇ ਤੁਹਾਡੇ ਨਾਲ ਨੈਕਸਟ ਲਿੰਕ ਤੱਕ ਵੀ। ਤੇ ਜੀ ਇੱਕ ਮਿੰਟ,
1: ਨਵੀ ਵੀਰੇ ਸਾਡੇ ਨਾਲ ਲਾਡੀ ਬੰਗਿਆਲੇ ਮਸਤਾਨੇ ਦੇ ਜੁੜੇ ਹੋ, ਕਹਿੰਦੇ ਕਿ ਅਸੀਂ ਸਿੱਧਵਾ ਸਾਹਿਬ ਸਾਡੇ ਰਿਸਪੈਕਟਡ AM530 ਦੇ ਥੰਮ, ਉਹਨਾਂ ਦੇ ਬੜੇ ਵੱਡੇ ਫੈਨ ਆ। ਸੋ ਕਹਿੰਦੇ ਮੈਂ ਵੀ ਆਪਣਾ ਮੈਸੇਜ ਦੇਣਾ ਹੈ, ਕਿਉਂਕਿ ਅੱਜ ਖੁਸ਼ੀਆਂ ਦਾ ਦੇਣ ਆ, ਗ੍ਰੈਂਡ ਓਪਨਿੰਗ ਹੋ ਚੁੱਕੀ ਆ, ਇਹਨਾਂ ਦੀ ਵੀ ਆਪਾਂ ਸਰੋਤਿਆਂ ਨਾਲ ਗੱਲਬਾਤ ਕਰਾਈਏ, ਤੇ ਤੁਹਾਡੇ ਨਾਲ ਵੀ ਰੂਬਰੂ ਕਰਾਉਣੇ ਆ। ਲਾਡੀ ਬੰਗਿਆਲਾ ਵਾਲਾ ਭਾਜੀ, ਵੈਸੇ ਆਪਣਾ ਸ਼ੁਭ ਨਾਮ ਕੀ ਹੈ ਜੀ?
9: ਸ਼ਿਵ ਕੁਮਾਰ ਰੱਤੀ।
1: ਹੋਲਡ ਕਰੋ ਜੀ, ਤੁਸੀਂ ਗੱਲ ਕਰੋ।
0: ਸੌਰੀ। ਹੈਲੋ
9: ਹੈਲੋ ਨਾ ਵੀਰੇ।
0: ਹਾਂਜੀ ਵੀਰੇ, ਕੀ ਹਾਲ ਹੈ?
9: ਵਧੀਆ ਵਧੀਆ ਵੀਰੇ, ਵਧੀਆ।
0: ਕੀ ਬਾਤ ਹੈ, ਸਾਡੇ ਸੱਦੇ ਤੇ ਤੁਸੀਂ ਵੀ ਪਹੁੰਚ ਗਏ ਮਸਤਾਨੇ ਤੇ, ਹੈ?
9: ਬਿਲਕੁਲ ਵੀਰੇ ਬਿਲਕੁਲ, ਤੁਹਾਡਾ ਭਰਾਵਾਂ ਦਾ ਹੀ ਸਭ।
0: ਕਿਵੇਂ ਆ ਫਿਰ, ਕੀ ਬਣ ਰਿਹਾ ਆਪਣੇ ਮਸਤਾਨੇ ਤੇ?
9: ਬਣ ਰਿਹਾ ਜੋਰਾਂ ਸ਼ੋਰਾਂ ਨਾਲ, ਅਸੀਂ ਤਿਆਰੀਆਂ ਕੀਤੀਆਂ, ਬਸ ਵੇਟ ਕਰਦੇ ਹਾਂ ਸਾਰੇ ਸਰੋਤਿਆਂ ਦੀ, ਜਿਹੜੇ ਲੋਟਸ ਆਫ ਸਾਡੇ ਕੋਲ ਬਹੁਤ।
0: ਸਾਰੇ ਮੈਨੂੰ ਨਾ ਭਾਜੀ ਇੱਕ ਮਿੰਟ, ਮੈਨੂੰ ਨਾ ਭੁਲੇਖਾ ਪੈ ਗਿਆ, ਮੈਂ ਕਿਹਾ ਪ੍ਰਭ ਹੁਣੇ ਕਹਿ ਰਹੇ ਕਿ ਸਾਡੇ ਕੋਈ ਪਿਆਰ ਕਰਨ ਵਾਲੇ ਲਿਸਨਰ, ਸੋ ਸਾਡੇ ਨਾਲ ਤਾਂ ਮਸਤਾਨੇ ਦੇ CEO ਨੇ ਕਿ ਨਹੀਂ?
9: ਬਿਲਕੁਲ।
0: ਓ ਵਾਹ ਬਈ ਵਾਹ, ਇਹ ਤਾਂ ਸਾਡੇ ਲਈ ਮਾਣ ਵਾਲੀ ਗੱਲ ਹੈ ਯਾਰ। ਦੇਖੋ ਮਸਤਾਨੇ ਕੈਫੇ ਐਂਡ ਕਿਚਨ ਦੀ ਕਹਿ ਲਓ ਕਿ ਪੂਰੀ ਐਨ ਫਰੈਂਚਾਈਜ਼ ਦੇ ਸਾਡੇ CEO ਭਾਜੀ ਸਾਡੇ ਨਾਲ ਨੇ, ਤੇ ਭਾਜੀ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ। ਭਾਜੀ ਉਹਨਾਂ ਨੇ, ਮੈਂ ਪਹਿਲਾਂ ਵੀ ਜਿਵੇਂ ਕਹਿ ਰਿਹਾ ਸੀ ਕਿ ਬਹੁਤ ਹੀ ਸਾਲਾਂ ਦੀ ਪਲੈਨਿੰਗ ਤੋਂ ਬਾਅਦ ਫਾਈਨਲੀ ਮਸਤਾਨੇ ਕੈਫੇ ਐਂਡ ਕਿਚਨ ਖੋਲਿਆ। ਸੋ ਭਾਜੀ ਪਹਿਲਾਂ ਸਾਨੂੰ ਥੋੜ੍ਹਾ ਦੱਸੋ, ਇਹ ਮਸਤਾਨੇ ਦਾ ਜਿਹੜਾ ਕਨਸੈਪਟ ਹੈ ਕਿੱਥੋਂ ਆਇਆ?
9: ਵੀਰੇ ਕੀ ਦੱਸਾਂ ਤੁਹਾਨੂੰ,
2: ਮੈਂ ਨਾ ਮੇਰਾ ਰੈਸਟੋਰੈਂਟ ਦਾ ਬਹੁਤ ਇਹਦਾ ਐਕਸਪੀਰੀਅੰਸ ਆ, 20-25 ਸਾਲ ਤੋਂ ਐਕਸਪੀਰੀਅੰਸ ਆ। ਇੰਡੀਅਨ ਮੈਨੂੰ ਸਾਰੇ ਕਹਿੰਦੇ ਸੀ ਇੰਡੀਅਨ ਰੈਸਟੋਰੈਂਟ ਖੋਲ, ਇੰਡੀਅਨ ਰੈਸਟੋਰੈਂਟ ਖੋਲ, ਆਪਣੇ ਭਰਾਵਾਂ ਦੀ ਸੇਵਾ ਕਰੋ, ਸਾਰਿਆਂ ਦੀ ਸੇਵਾ ਕਰੋ, ਵਧੀਆ ਫੂਡ, ਸਾਰਾ ਇਨ ਹਾਊਸ ਬਣਾਓ, ਲਾਈਕ ਵਧੀਆ ਟੇਸਟ ਦਿਓ। ਤੋ ਹੁਣ ਐਂਡ ਆਫ ਹੁਣ ਅਸੀਂ ਟਰਾਈ, ਹੁਣ ਅਸੀਂ ਮੌਕਾ ਮਿਲਿਆ ਖੋਲਣ ਦਾ ਬਾਬੇ ਦੀ ਕਿਰਪਾ ਨਾਲ, ਇਹ ਕਹਿ ਲਓ ਤੁਸੀਂ।
0: ਦੇਖੋ ਮੌਕਾ ਵੀ ਮਿਲਿਆ ਤੇ ਨਾਲ ਦੀ ਨਾਲ ਇੱਕ ਤੁਹਾਡੀ ਲੋਕੇਸ਼ਨ ਬੜੀ ਪ੍ਰਾਈਮ ਹੈ, ਸੋ ਸਾਰਿਆਂ ਨੂੰ ਮੈਂ ਜਾਣਕਾਰੀ ਦੇ ਦੇਵਾਂ ਕਿ 2 ਕੈਨੇਡੀ ਰੋਡ ਸਾਊਥ ਐਂਡ ਬ੍ਰੈਂਪਟਨ ਦੇ ਸੈਂਟਰ ਦੇ ਵਿੱਚ ਕੈਨੇਡੀ ਕੁਈਨ ਤੇ ਮਸਤਾਨੇ ਕੈਫੇ ਐਂਡ ਕਿਚਨ ਓਪਨ ਹੈ। ਤੁਸੀਂ ਅੰਦਰ ਜਾਓਗੇ ਤੁਹਾਨੂੰ ਪਤਾ ਲੱਗੇਗਾ ਕਿੰਨੀ ਇੱਕ ਪ੍ਰੈਪਰੇਸ਼ਨ ਦੇ ਨਾਲ ਬਹੁਤ ਹੀ ਸੋਹਣਾ, ਬੜਾ ਹਾਈ ਐਂਡ ਇਹਨਾਂ ਨੇ ਇੰਟੀਰੀਅਰ ਡੈਕੋਰੇਟ ਕੀਤਾ ਹੋਇਆ। ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ, ਦੇਖੋ ਅੱਜ ਦਾ ਸਾਡਾ ਮਕਸਦ ਇਹੀ ਹੈ, ਨਾ ਕੋਈ ਪੈਸੇ ਕਮਾਉਣ ਦਾ ਮਕਸਦ ਹੈ, ਨਾ ਕੋਈ ਇਹ ਹੈ ਕਿ ਯਾਰ ਡਾਲਰ ਤੇ ਡਾਲਰ ਕਹਿ ਲਓ ਕਿ ਕੈਸ਼ੀਅਰ ਨੂੰ ਮਿਲਣ, ਨਹੀਂ। ਅੱਜ ਬਸ ਇੱਕੋ ਇੱਕ ਚੀਜ਼ ਹੈ ਕਿ ਤੁਸੀਂ ਆਓ ਤੇ ਤੁਸੀਂ ਫੂਡ ਟਰਾਈ ਕਰੋ, ਕਿਉਂਕਿ ਜਿਹੜੇ ਬੰਦੇ ਨੇ ਇੱਕ ਵਾਰ ਟਰਾਈ ਕਰ ਲਿਆ ਤੁਹਾਨੂੰ ਅੱਛਾ ਲੱਗਿਆ, ਤੁਸੀਂ ਵਾਰ ਵਾਰ ਆਓਗੇ, ਨਾਲ ਦੀ ਨਾਲ ਤੁਸੀਂ ਹਰੇਕ ਨੂੰ ਰੈਕਮੈਂਡ ਵੀ ਕਰੋਗੇ। ਸੋ ਇੱਕ ਇੱਕ ਡਾਲਰ ਦੇ ਵਿੱਚ ਬੜੀਆਂ ਟੌਪ ਟੌਪ ਟੌਪ ਦੀਆਂ ਡੀਲਾਂ ਨੇ। $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ, ਤੇ ਭਾਜੀ ਕਲੀਅਰ ਕਰਦੀ ਹੈ ਸਾਰਿਆਂ ਨੂੰ ਕਿ ਭਾਵੇਂ ਇੱਕ ਇੱਕ ਡਾਲਰ ਦਾ ਸਮਾਨ ਹੈ ਬਟ ਜੋ ਕੁਆਲਿਟੀ ਹੈ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ।
2: ਨਹੀਂ ਬਿਲਕੁਲ ਵੀਰੇ ਬਿਲਕੁਲ, ਅਸੀਂ ਕੁਆਲਿਟੀ ਤੇ ਬਹੁਤ ਜ਼ੋਰ ਲਾਇਆ ਵਾ, ਐਂਡ ਇਨ ਹਾਊਸ ਸਾਰਾ ਕੁਝ ਬਣਾਇਆ ਵਾ, ਸਾਡੀਆਂ ਸੌਸਾਂ, ਸਾਡੀ ਚਾਟ ਪਾਪੜੀ।
0: ਅੱਛਾ, ਕੋਈ ਸੌਸ ਤੁਹਾਡੀ ਜਿਹੜੀ ਹੈ ਉਹ ਨਹੀਂ ਵੀ ਕਿਸੇ ਗ੍ਰੋਸਰੀ ਸਟੋਰ ਤੋਂ ਆਉਂਦੀ ਹੈ?
2: ਨਹੀਂ ਨਹੀਂ ਨਹੀਂ ਵੀਰੇ, ਸਾਰਾ ਇਨ ਹਾਊਸ ਬਣਾਈ ਦਾ ਸਾਰਾ ਕੁਝ। ਸਾਡੀ ਪਾਪੜੀ ਚਾਟ ਵੀ ਏਦਾਂ ਨਹੀਂ ਆ ਕਿ ਬਾਜ਼ਾਰੋਂ ਗੋਲਗੱਪਿਆਂ ਦਾ ਪੈਕਟ ਲਿਆ ਤੇ ਭੋਰ ਕੇ ਵਿੱਚ ਪਾਤਾ।
0: ਅੱਛਾ,
2: ਨਹੀਂ ਵੀਰੇ ਨਹੀਂ, ਸਾਰਾ ਕੁਝ ਇਨ ਹਾਊਸ ਪਾਪੜੀ ਬਣਾਈ ਦੀ ਆ, ਇਨ ਹਾਊਸ ਸਾਰੀਆਂ ਸੌਸਾਂ, ਸਾਰਾ ਕੁਝ ਬਣਾਈ ਦਾ।
0: ਵਾਹ,
2: ਬਹੁਤ ਜ਼ੋਰ ਲਾਇਆ ਵੀਰੇ, ਆ ਕੇ ਖਾਓ, ਟਰਾਈ ਕਰੋ, ਇਸ ਨੋਟ ਔਨ $1, ਜਸਟ ਟਰਾਈ ਕਰੋ, ਆ ਕੇ ਟੇਸਟ ਕਰੋ, ਬਹੁਤ ਮਿਹਨਤ ਕੀਤੀ ਆ, ਤੁਹਾਡੇ ਸਾਰੇ ਭਰਾਵਾਂ ਦੀ ਹੈਲਪ ਚਾਹੀਦੀ ਆ ਇਸ ਬਿਜ਼ਨਸ ਨੂੰ ਚਲਾਉਣ ਲਈ ਵੀਰੇ। ਮੈਂ ਇਕੱਲਾ ਕੁਝ ਨਹੀਂ ਕਰ ਸਕਦਾ, ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ।
0: ਨਹੀਂ ਨਹੀਂ, ਤੁਸੀਂ ਸਾਡੇ ਨਾਲ ਜੁੜ ਕੇ ਤੁਹਾਡੀ ਬਿਜ਼ਨਸ ਚੱਲ ਗਈ, ਫਿਕਰ ਨਾ ਕਰੋ।
2: ਸ਼ੁਕਰੀਆ,
0: ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ।
2: ਥੈਂਕ ਯੂ,
0: ਬਹੁਤ ਧੰਨਵਾਦ। ਸਾਰੇ ਆਓ ਤੇ ਜ਼ਰੂਰ ਟਰਾਈ ਕਰੋ, ਠੀਕ ਹੈ ਭਾਜੀ? ਹੁਣੇ ਜਿਵੇਂ ਗੱਲ ਕੀਤੀ ਹੈ, ਹੁਣ ਬਹੁਤ ਘੱਟ ਰੈਸਟੋਰੈਂਟ ਨੇ ਜਿਹੜੇ ਆਪਣੀ ਸੌਸ ਤੱਕ ਵੀ ਇਨਹਾਊਸ ਬਣਾਉਂਦੇ ਆ, ਸੌਸ ਵੀ ਇਨਹਾਊਸ ਬਣੀ ਹੈ, ਤੇ ਇਹਨਾਂ ਨੇ ਜਦੋਂ ਕਹਿ ਦਿੱਤਾ CEO ਵੀ ਇੱਥੇ ਨੇ, ਅਮਲਾ ਤਾਂ ਕੋਈ ਅਲਾਂਬਾ ਨਹੀਂ ਹੁੰਦਾ, ਹੁੰਦਾ ਵੀ ਕੋਈ ਨਾ ਭਾਜੀ, ਹੁਣੇ ਖੜੇ ਉਹਨਾਂ ਨੂੰ ਦੱਸ ਦਿਓ, ਫੀਡਬੈਕ ਆਪਣਾ ਆਨਲਾਈਨ ਦਿਓ ਤੇ ਪਹੁੰਚੋ ਤੁਸੀਂ ਮਸਤਾਨੇ ਕੈਫੇ ਐਂਡ ਕਿਚਨ, 2 ਕੈਨੇਡੀ ਰੋਡ ਸਾਊਥ, ਕੈਨੇਡੀ ਕੁਈਨ। ਪ੍ਰਭ ਸਰਬਜੀਤ, ਥੈਂਕ ਯੂ,
10: ਥੈਂਕ ਯੂ ਸੋ ਮਚ ਵੀਰੇ,
0: ਥੈਂਕ ਯੂ ਵੀਰੇ। ਸੋ ਆ ਜਾਓ ਫਿਰ ਟਰੱਕਾਂ ਵਾਲੇ, ਸੁਣਦੇ ਆ ਦੋ ਕੁ ਬੋਲ।

0: ਯਾਰ ਕਮਾਲ ਦੇ ਹੁੰਦੇ ਆ ਟਰੱਕਾਂ ਵਾਲਿਆਂ ਦੇ ਜਿੱਡੇ ਦਿਲ ਆ ਹੋਰ ਕਿਸੇ ਦੇ ਨਹੀਂ। ਟਰੱਕਾਂ ਵਾਲੇ ਜਿੰਨੀ ਮਿਹਨਤ ਕਰਦੇ ਆ ਹੋਰ ਕੋਈ ਨਹੀਂ ਕਰਦਾ। ਟਰੱਕਾਂ ਵਾਲੇ ਜਿੰਨਾ ਯਾਰ ਆਪਣੇ ਲਈ ਦੇਖੋ ਖਾਣਾ ਪੀਣਾ ਟਰੱਕਾਂ ਵਾਲੇ ਕਰਕੇ ਆ, ਜੇ ਆਪਾਂ ਨੂੰ ਕੱਪੜੇ ਕੋਈ ਮਿਲਦੇ ਆ ਟਰੱਕਾਂ ਵਾਲੇ ਕਰਕੇ ਆ, ਜੇ ਆਪਾਂ ਨੂੰ ਕੋਈ ਦਵਾਈਆਂ ਮਿਲਦੀਆਂ ਟਰੱਕਾਂ ਵਾਲੇ ਕਰਕੇ ਆ। ਸੋ ਇਹ ਜਿਹੜੀ ਆਪਣੀ ਟਰਾਂਸਪੋਰਟੇਸ਼ਨ ਇੰਡਸਟਰੀ ਇਹਦੀ ਕੋਈ ਰੀਸ ਨਹੀਂ ਹੈਗੀ, ਠੀਕ ਹੈ। ਦੇ ਡੂ ਐਵਰੀਥਿੰਗ ਫੋਰ ਅਸ, ਆਪਾਂ ਇਹਨਾਂ ਬਿਨਾਂ ਕੱਖ ਵੀ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ, 905-673-3337 905-673-3337-905-673-3337। ਓਕੇ, ਇੱਕ ਬੜੀ ਕਮਾਲ ਦੀ ਯੂਨਿਟ ਲੀਜ਼ ਲਈ ਅਵੇਲੇਬਲ ਹੈ। ਸੋ ਯੂਨਿਟ ਮਿਸਿਸ ਸਾਗਾ ਦੀ ਪ੍ਰਾਈਮ ਲੋਕੇਸ਼ਨ ਬ੍ਰਿਟੈਨੀਆ ਅਤੇ ਏਰੀਅਨ ਮਿਲਸ, ਬੱਲੇ ਬੱਲੇ ਬੱਲੇ, ਇੱਥੇ ਤਾਂ ਅਬਲਾ ਤਾਂ ਕੋਈ ਯੂਨਿਟਾਂ ਨਹੀਂ ਮਿਲਦੀਆਂ ਯਾਰ, ਇੰਨਾ ਬਿਜ਼ੀ ਏਰੀਆ। ਬ੍ਰਿਟੈਨੀਆ ਅਤੇ ਏਰੀਅਨ ਮਿਲਸ 'ਤੇ ਰੈਂਟ ਦੇ ਲਈ ਇੱਕ ਯੂਨਿਟ ਅਵੇਲੇਬਲ ਹੈ। ਇੱਥੇ ਚਾਹੇ ਕੋਈ ਹੇਅਰ ਸਲੋਨ ਖੋਲ੍ਹ ਲਓ, ਕੋਈ ਨੇਲ ਸਲੋਨ ਖੋਲ੍ਹ ਲਓ, ਕੋਈ ਸੈੱਲਫੋਨ ਸਟੋਰ ਖੋਲ੍ਹ ਲਓ, ਕਿਸੇ ਵੀ ਤਰ੍ਹਾਂ ਦਾ ਦਫ਼ਤਰ ਖੋਲ੍ਹ ਲਓ, ਕੁਛ ਵੀ ਕਰਨਾ, ਤਕਰੀਬਨ ਸਾਰਾ ਕੁਛ ਹੀ ਕਰ ਸਕਦੇ ਹੋ। ਬ੍ਰਿਟੈਨੀਆ ਏਰੀਅਨ ਮਿਲਸ 'ਤੇ ਇਹ ਯੂਨਿਟ 750 ਸਕੁਏਅਰ ਫੁੱਟ ਦੀ ਲੀਜ਼ ਲਈ ਅਵੇਲੇਬਲ ਹੈ। ਨੰਬਰ ਹੈ 416-993-1564 ਦੇ ਉੱਤੇ ਕਾਲ ਕਰ ਲਓ, 416-993-1564 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਭਾਅ ਜੀ ਪਰਮਜੀਤ ਹੋਣਾ ਨਾਲ ਕਰ ਸਕਦੇ ਹੋ। ਮੈਨੂੰ ਕਿਆ ਬਾਤ ਹੈ, ਹਰਪ੍ਰੀਤ ਭਾਅ ਜੀ ਸੁਣ ਰਹੇ ਆ ਵੇਕੈਂਟ ਪ੍ਰੋਪਰਟੀ ਮੈਨੇਜਮੈਂਟ ਤੋਂ। ਭਾਅ ਜੀ ਯਾਰ ਕਮਾਲ ਦੇ ਬੰਦੇ ਆ, ਜੇ ਤੁਹਾਡੇ ਕੋਲ ਕੋਈ ਪ੍ਰੋਪਰਟੀ ਹੈ ਤੁਸੀਂ ਉਹਨੂੰ ਰੈਂਟ 'ਤੇ ਕਰਨਾ ਚਾਹੁੰਦੇ ਹੋ ਨਾ, ਇਹ ਫੁੱਲ ਇੱਕ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਹੈ, ਖੁਦ ਰੀਅਲਟਰ ਵੀ ਨੇ, ਤੁਹਾਡੀ ਪ੍ਰੋਪਰਟੀ ਨੂੰ ਮਾਰਕੀਟ ਕਰਨਗੇ ਚੰਗੀ ਤਰ੍ਹਾਂ, ਵਧੀਆ ਟੈਨੈਂਟ ਲੱਭ ਕੇ ਦੇਣਗੇ, ਵਧੀਆ ਟੈਨੈਂਟ ਨੂੰ ਸਕਰੀਨ ਕਰਨਗੇ, ਅਤੇ ਜੇ ਤੁਸੀਂ ਬਾਅਦ ਦੇ ਵਿੱਚ ਪ੍ਰੋਪਰਟੀ ਮੈਨੇਜ ਵੀ ਕਰਾਉਣੀ ਹੈ ਉਹ ਵੀ ਕਰਨਗੇ। ਮੈਂ ਇਹਨਾਂ ਦੀ ਸਰਵਿਸ ਯੂਜ਼ ਕੀਤੀ ਹੈ, ਮੈਂ ਸੱਚੀ ਸੱਚੇ ਦਿਲੋਂ ਕਹਿੰਦਾ ਮਸਾਂ ਕੋਈ ਵਧੀਆ ਪ੍ਰੋਪਰਟੀ ਮੈਨੇਜਮੈਂਟ ਦੀ ਕੰਪਨੀ ਲੱਭੀ ਹੈ। ਸਿੱਧੀ ਜਿਹੀ ਗੱਲ ਹੈ, ਬੜਿਆਂ ਨਾਲ ਗੱਲਾਂ ਬਾਤਾਂ ਕੀਤੀਆਂ, ਬੜਿਆਂ ਨੂੰ ਟਰਾਈ ਕੀਤਾ, ਬਟ ਭਾਅ ਜੀ ਸਿਰਾ ਧਮਾਲ, ਠੀਕ ਹੈ। ਕਿਸੇ ਨੂੰ ਵੀ ਅਗਰ ਇੱਕ ਵਧੀਆ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਚਾਹੀਦੀ ਹੈ, ਪ੍ਰੋਪਰਟੀ ਰੈਂਟ ਕਰਨੀ ਹੈ, ਵਧੀਆ ਬੰਦੇ ਨਹੀਂ ਲੱਭ ਰਹੇ, 647-374-0001 'ਤੇ ਕਾਲ ਕਰੋ, ਜਾ ਕੇ ਪ੍ਰੋਪਰਟੀ ਦੀਆਂ ਫੋਟੋਆਂ ਖਿੱਚ ਖੁੱਚ ਕੇ ਸਾਰਾ ਐਨ ਲਿਸਟਿੰਗ ਲੁਸਟਿੰਗ ਸਾਰਾ ਕੁਛ ਤੁਸੀਂ ਉਸ ਭਾਈ ਨੂੰ ਦੱਸ ਦਿਓ ਪ੍ਰੋਪਰਟੀ ਕਿੱਥੇ ਆ। ਨੰਬਰ ਹੈ 647-374-0001 647-374-0001 ਦੇ ਉੱਤੇ ਤੁਸੀਂ ਕਾਲ ਕਰੋ, ਅਤੇ ਇਹਨਾਂ ਦੀ ਟੀਮ ਤੁਹਾਡੇ ਲਈ ਅਵੇਲੇਬਲ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਅਤੇ 905-673-3337 ਆਪਣਾ ਫੋਨ ਨੰਬਰ ਹੈ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987 647-716-1987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਵੈਰੀ ਗੁੱਡ। ਸੋ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ, ਲਾਈਵ ਔਨ ਲੋਕੇਸ਼ਨ ਵੀ ਛੱਡ ਲਿਆ, ਅੱਜ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ, ਬੜੇ ਸਾਡੇ ਸੱਜਣ ਮਿੱਤਰ ਪਹੁੰਚ ਵੀ ਰਹੇ ਨੇ, ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ। ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਹਾਜ਼ਰ ਨੇ, ਜੇ ਸਿਰ ਕਰਜ਼ਾ ਜ਼ਿਆਦਾ ਚੜ ਗਿਆ, ਟੈਨਸ਼ਨ ਹੈ, ਤੁਹਾਨੂੰ ਟੈਨਸ਼ਨ ਛੱਡੋ, ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਪੂਰੀ ਦੀ ਪੂਰੀ ਮਦਦ ਕਰ ਰਹੇ ਨੇ। ਜੀ ਟੀ ਏ ਕ੍ਰੈਡਿਟ 416-650-1100, 416-650-1100, GTA credit ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਜਲਦੀ ਤੋਂ ਜਲਦੀ ਕਰ ਲਵੋ, ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। ਇੱਕ ਯਾਰ ਮੈਂ ਜ਼ਰੂਰ ਤੁਹਾਨੂੰ ਮੈਸੇਜ ਵੈਸੇ ਦਿੰਦਾ ਹੁੰਦਾ, ਤੁਸੀਂ ਨੋਟ ਕਰੋ ਨੰਬਰ ਰਾਜਵੰਤ ਕੌਰ ਦਾ। ਜੇ ਤੁਸੀਂ ਗੱਡੀ ਦੀ ਇੰਸ਼ੋਰੈਂਸ ਕਰਾਉਣੀ ਹੈ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਕੋਈ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ, ਤੁਸੀਂ ਪੁੱਛੋਗੇ ਨਵੀਂ ਸਾਨੂੰ ਰਾਜਵੰਤ ਨੂੰ ਕਾਲ ਕਰਨ ਦਾ ਕੀ ਫਾਇਦਾ। ਪਹਿਲੀ ਗੱਲ ਹੈ ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਮੋਰ ਦੈਨ 25 ਕੰਪਨੀਜ਼ ਤੋਂ ਕੋਟ ਲੈ ਕੇ ਫਿਰ ਤੁਹਾਨੂੰ ਦੱਸਣਗੇ ਕਿ 25 ਵਿੱਚੋਂ ਇਹ ਬੈਸਟ ਕੋਟ ਹੈ, ਇਹ ਬੈਸਟ ਕਵਰੇਜ ਹੈ। ਤੁਹਾਨੂੰ ਕੋਈ ਹੋਰ ਕੰਮ ਕਰਨ ਦੀ ਲੋੜ ਨਹੀਂ, ਇਹਨਾਂ ਨੂੰ ਕਾਲ ਕੀਤੀ, ਇਹਨਾਂ ਨੇ ਸਾਰਾ ਰੀਸਰਚ ਕਰ ਲਿਆ। ਬਾਕੀ 30% ਤੱਕ ਦਾ ਡਿਸਕਾਊਂਟ ਲਿਖ ਦਿੰਦੇ ਆ। ਵੈਰੀ ਐਕਸਪੀਰੀਅੰਸ ਟੀਮ ਗੱਡੀਆਂ ਦੀ ਜਾਂ ਘਰਾਂ ਦੀ ਜਾਂ ਕੋਈ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਆ, 6476744735 ਤੇ ਫੋਨ ਘੁਮਾ ਲਓ, 6476744735 6476744 4735। ਜੀ 9181, ਹਾਂਜੀ ਬਾਈ
1: ਜੀ। ਨਵੀਂ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
1: ਬਸ ਠੀਕ ਆ, ਫਸਟ ਕਲਾਸ ਆ। ਮੈਂ ਕਿਹਾ ਪਾਸੋਂ ਦੇ ਮੂੰਹ ਵਿੱਚ ਪਾਣੀ ਲੈ ਜਾਂਦੇ ਆ ਡਾਲਰ ਦੀਆਂ ਲਾ ਕੇ ਚੀਜ਼ਾਂ।
0: ਫਿਰ ਦੇਖੋ ਜੇ ਮੂੰਹ ਚ ਪਾਣੀ ਆ ਤਾਂ ਜਾਓ ਤੇ ਤੁਸੀਂ ਆਪਣੀ ਵਧੀਆ ਯਾਰ ਡੀਲ ਲਓ।
1: ਉਹ ਮਿਲਟਨ ਤੋਂ ਕਿੰਨੀ ਦੂਰ ਪੈ ਰਿਹਾ, ਸ਼ਾਮ ਨੂੰ ਕਿੱਥੇ ਜਾਵਾਂਗੇ?
0: ਕਾਹਦਾ ਦੂਰ ਹੈ, ਦੇਖੋ ਤੁਸੀਂ ਤਾਂ ਐਂ ਕਰਦੇ ਹੋ ਜਿਵੇਂ ਤੁਸੀਂ ਪਿੰਡੋਂ ਦਿੱਲੀ ਜਾਣਾ ਹੁੰਦਾ।
1: ਮੈਂ ਕਿਹਾ ਵੀਕਐਂਡ ਤੇ ਜਾਣਾ, ਉਧਰ ਨੂੰ ਵੀਕਐਂਡ ਤੇ ਲੈ ਕੇ ਆਵਾਂਗੇ।
0: ਪਰ ਮਿਲਟਨ ਕਿੰਨੀ ਕੁ ਦੂਰ ਹੈ? ਮਿਲਟਨ ਗੱਡੀ ਚ ਬੈਠੋ ਬੰਦਾ 20 ਮਿੰਟਾਂ ਚ ਪਹੁੰਚ ਜਾਂਦਾ।
1: ਕਿਆ
0: ਬਾਤ ਹੈ, ਚਲੋ ਫਿਰ ਫਿਰ ਵਧੀਆ ਕੀਤਾ। ਹੋਰ ਸੁਣਾਓ,
1: ਜਾਵਾਂਗੇ।
0: ਚਲੋ ਵੈਰੀ ਗੁੱਡ, ਵੈਰੀ ਗੁੱਡ। ਹੋਰ ਸੁਣਾਓ,
1: ਹੋਰ ਠੀਕ ਹੈ? ਫਸਟ ਕਲਾਸ ਕੁਆਰੀ ਹੇਠ ਬਰੋਟੇ ਤੇ ਬਰੋਟੇ ਥੱਲੇ।
0: ਅੱਛਾ,
1: ਦਿਦਾਰ ਸੰਧੂ ਦਾ ਗਾਣਾ, ਮੈਨੂੰ ਇਹਦਾ ਟਾਈਟਲ ਨੀ ਯਾਦ, ਪੂਰਾ ਨੀ ਯਾਦ।
0: ਦਿਦਾਰ ਸੰਧੂ ਦਾਤਣ ਕਰੇ ਕੁਆਰੀ
1: ਹੇਠ ਬਲੋਟੇ ਤੇ ਬਰੋਟੇ ਤੇ, ਮਤਲਬ
0: ਇੱਦਾਂ ਦਾ ਗਾਣਾ ਆ, ਮਤਲਬ ਕਿ ਬੋਲੀਆਂ ਹੀ ਆ ਕਿਸਮ ਦੀਆਂ। ਸੁਣਿਓ ਇਹੀ ਆ,
1: ਇਹੀ
0: ਆ ਚੱਕ ਤੇ ਫੱਟੇ ਫਿਰ।
1: ਬਿਲਕੁਲ, ਮੈਂ ਕਿਹਾ ਗੂਗਲ ਤੇ ਚੱਲਦੇ ਆ।

0: चकते फटे यार अमर नूरी दीदार संधु, क्या कमाल यार बोलियां जी करता सुनी। चलो 1922 हेलो
1: ਵਧੀਆ
0: ਜੀ, ਕਿਵੇਂ ਹੋ?
1: ਬਹੁਤ
0: ਵਧੀਆ ਦੀਦਾਰ ਜੀ। ਅੱਛਾ ਕਿਆ ਬਾਤ ਹੈ, ਕਿਆ ਯਾਰ ਕਲਾ ਹੈ। ਦੀਦਾਰ ਜੀ ਦੇ ਨਾਲ ਤੁਹਾਡੀ ਰਿਸ਼ਤੇਦਾਰੀ ਆ। 6986 ਹੈਲੋ।
2: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਜੀ, ਕਿਦਾਂ?
2: ਵਧੀਆ ਵਧੀਆ, ਠੀਕ ਠਾਕ।
0: ਕੀ ਬਣਦਾ
2: ਵੀਕੈਂਡ ਤੁਹਾਡਾ? ਕੁਛ ਨੀ,
0: ਵੀਕਐਂਡ ਵਧੀਆ ਯਾਰ, ਵੀਕਐਂਡ ਵਧੀਆ, ਰਿਲੈਕਸ ਕੀਤਾ, ਚਿਲ ਕੀਤਾ, ਯਾਰਾਂ ਦੋਸਤਾਂ ਨਾਲ ਫੰਕਸ਼ਨ ਕੀਤਾ ਥੋੜਾ ਬਹੁਤਾ।
2: ਠੀਕ ਹੈ ਠੀਕ ਹੈ,
0: ਤੁਸੀਂ ਦੱਸੋ?
2: ਬਹੁਤ ਵਧੀਆ ਵੀਰੇ, ਠੀਕ ਹੈ। ਅਸੀਂ ਵੀ ਵੀਕਐਂਡ ਤੇ ਗਏ ਸੀਗੇ ਤੁਹਾਡਾ, ਇੱਥੇ ਐਡ ਚੱਲਦੀ ਹੁੰਦੀ ਆ, ਸੁਣ ਕੇ ਆਪਣਾ ਮੈਂ ਕਿਹਾ ਚੱਲ ਬੈਟਰ ਮੂਡ ਤੁਸੀਂ ਲੈ ਆਉਣੇ ਆ।
0: ਅੱਛਾ, ਆਪਣੇ ਗ੍ਰੈਂਡ ਹੋਮ ਫਰਨੀਚਰ ਤੇ। ਚਲੋ ਹੋਰ ਸੁਣਾਓ। ਹਮੇਸ਼ਾ ਦੱਸ ਦਵਾਂਗਾ ਕਿ ਯਾਰ ਹੁਣ ਦੇਖੋ ਅੱਜ ਕਣੀਆਂ ਬਹੁਤ ਪਈਆਂ, ਜੇ ਕਿਤੇ ਤੁਹਾਡੀ ਰੂਫ ਹੈ ਨਾ ਉਹ ਲੀਕ ਹੋ ਜਾਵੇ, ਪੰਗਾ ਬਹੁਤ ਜ਼ਿਆਦਾ ਹੈ, ਤੁਹਾਡੇ ਪੂਰੇ ਘਰ ਨੂੰ ਸਟਰਕਚਰਲ ਡੈਮੇਜ ਬਹੁਤ ਸਾਰਾ, ਤੇ ਬਾਅਦ ਦੇ ਵਿੱਚ ਪਛਤਾਓਗੇ। ਰੂਫ ਤੁਹਾਡੀ ਲੀਕ ਹੋ ਰਹੀ ਹੈ, ਤੁਸੀਂ ਜਲਦੀ ਤੋਂ ਜਲਦੀ ਰਿਪੇਅਰ ਕਰਵਾਓ, ਰੂਫ ਦੀ ਰਿਪੇਅਰ ਬਹੁਤ ਜ਼ਰੂਰੀ ਹੈ। ਤੇ ਇੰਸ਼ੋਰਡ ਕੰਪਨੀ ਹੈ ਪੈਸ਼ਨ ਰੂਫਿੰਗ ਦੇ, ਗੁਰਲਾਲ ਭਾਜੀ ਨੂੰ ਕਾਲ ਕਰੋ। ਫਲੈਟ ਰੂਫ, ਸ਼ਿੰਗਲ ਰੂਫ, ਕੋਈ ਵੀ ਕੰਮ ਹੈ, ਚਾਹੇ ਕੋਈ ਮੈਟਲ ਰੂਫ ਦੀ ਵੀ ਕੋਈ ਇਨਕੁਆਇਰੀ ਕਰਨੀ ਹੈ ਕਰੋ। ਅਗਲੇ ਆਰਾਮ ਨਾਲ 20-25 ਸਾਲ ਤੁਸੀਂ ਰਿਲੈਕਸ ਹੋ, ਤੁਹਾਨੂੰ ਪਤਾ ਤੁਹਾਡੀ ਰੂਫ ਵਧੀਆ ਗੁੱਡ ਕੰਡੀਸ਼ਨ ਦੇ ਵਿੱਚ ਹੈ। 647-9194-13 ਨੰਬਰ ਹੈ, 6479194136479199413 ਪੈਸ਼ਨ ਰੂਫਿੰਗ, ਨਵੀਂ ਰੂਫ ਜਾਂ ਰੂਫ ਦੀ ਰਿਪੇਅਰ, 647-9194-13। ਸਾਡੇ ਨਾਲ ਸਰ ਜੀ ਜੁੜ ਚੁੱਕੇ ਹੈ ਲਾਈਵ ਲਾਈਵ ਲਾਈਵ ਆਨ ਲੋਕੇਸ਼ਨ, ਮਸਤਾਨੇ ਕੈਫੇ ਐਂਡ ਕਿਚਨ। ਅੱਜ ਅਸੀਂ ਗ੍ਰੈਂਡ ਓਪਨਿੰਗ ਕਰਵਾ ਰਹੇ ਹਾਂ ਮਸਤਾਨੇ ਕੈਫੇ ਐਂਡ ਕਿਚਨ ਵਾਲਿਆਂ ਦੀ, ਤੁਸੀਂ ਇੱਕ ਵਾਰ ਮਾਰੋ ਗੇੜਾ ਤੇ ਡੀਲਾਂ ਸੁਣੋ। ਦੇਖੋ ਇਹ ਡੀਲ ਇਹ ਨਹੀਂ ਵੀ ਬਸ ਚੱਲਦੀਆਂ ਰਹਿਣਗੀਆਂ, ਅੱਜ ਇਹ ਡੀਲ ਤਾਂ ਲੱਗੀ ਹੈ, ਅੱਜ ਇਹਨਾਂ ਨੇ ਕੋਈ ਕਮਾਈ ਨਹੀਂ ਕਰਨੀ, ਅੱਜ ਬਸ ਇਹਨਾਂ ਨੂੰ ਇਹ ਹੈ ਕਿ ਤੁਸੀਂ ਆਓ ਤੇ ਤੁਸੀਂ ਇਹਨਾਂ ਦਾ ਫੂਡ ਟਰਾਈ ਕਰੋ, ਇੱਕ ਵਾਰ ਟਰਾਈ ਕਰ ਲਏ ਵਾਰ ਵਾਰ ਤੁਸੀਂ ਆਪੇ ਹੀ ਜਾਓਗੇ। ਭਾਜੀ ਨਾਲ ਹੁਣੀ ਮੇਰੀ ਗੱਲ ਹੋਈ, ਕਹਿੰਦੇ ਨਵੀਂ ਅਸੀਂ ਇੱਕ ਇੱਕ ਚੀਜ਼ ਇਨ ਹਾਊਸ ਤਿਆਰ ਕਰਦੇ ਆ, ਕਹਿੰਦੇ ਸਾਡੀ ਜਿਹੜੀ
3: ਲਹਿਰਾਂ
4: ਪੰਜਾਬੀ ਲਹਿਰਾਂ,
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਕੀਮਤਾਂ।
5: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब ते अमीर विरसे दी पुक्कल चो यादां दे संतूरी सफर दा हम सफर सांझा विरसा
2: गीत संगीत देश दुनिया दियां ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
0: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
2: 647-706-6640
3: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ
4: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
4: ਕਾਲ ਕਰੋ ਜੇਐਨ ਗੈਰੀ ਨੂੰ
6: 9054595533
4: 9054595533
6: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: RRSP, RESP, TFSA, call karo
1: 6478355294 6478355294.
2: ਨਾਲੇ ਚੋਪੜੀਆਂ ਨਾਲੇ ਦੋ ਦੋ
3: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
2: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
3: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ
2: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 Queen Street, East Brampton, Major Intersection, Queen and Bramley.
1: Call Gagan or Gurinder at 905-286-9257.
4: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए सर्विंग सिंस 1992 फाइनेंसिंग ऑप्शन अवेलेबल टू लोकेशन टू सर्व यू 2575 स्टील्स एवेन्यू ईस्ट ब्रैम्पटन 9057900560 6 Marconi Code Bolton 9059519394 Stephen Furniture ki dhamake dar festival season se
1: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨੀਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
5: ਵੱਡੇ ਵੀਰ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
6: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
1: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
6: 416-717-2929
1: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
7: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
1: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
7: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172
8: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-352-9497 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

ਦੇਸ਼ ਵਿਰੋਧੀ ਤਾਕਤਾਂ ਨੇ ਪਾ ਲਿਆ ਹੈ ਘੇਰਾ ਦੇਸ਼ ਨੂੰ, ਦੇਸ਼ ਵਿਰੋਧੀ ਤਾਕਤਾਂ ਨੇ ਪਾ ਲਿਆ ਹੈ ਘੇਰਾ ਦੇਸ਼ ਨੂੰ। ਆਉਣ ਵਾਲੇ ਦਿਨਾਂ ਵਿੱਚ ਦਿਖ ਰਿਹਾ ਹਨੇਰਾ ਦੇਸ਼ ਨੂੰ। ਕਹਿੰਦਾ ਪਾਕਿਸਤਾਨ ਬੰਗਲਾਦੇਸ਼ ਦੁਬਈ ਦੀ ਤਾਂ ਗੱਲ ਛੱਡ, ਸੀਨੇ ਵਿੱਚ ਖੰਜਰ ਮਾਰ ਰਿਹਾ ਹੈ ਭਾਈ ਚਚੇਰਾ ਦੇਸ਼ ਨੂੰ। ਖਤਮ ਕੀਤੇ ਸਾਰਾ ਕੁਝ ਵੱਟਾਂ ਵੋਟਾਂ ਦੀ ਰਾਜਨੀਤੀ ਨੇ, ਖਤਮ ਕੀਤੇ ਸਾਰਾ ਕੁਝ ਵੋਟਾਂ ਦੀ ਰਾਜਨੀਤੀ ਨੇ। ਕਿਤੇ ਵੱਡਾ ਕਿਤੇ ਛੋਟਾ ਘੁਣੇ ਵਾਂਗ ਖਾਂਦਾ ਡੇਰਾ ਦੇਸ਼ ਨੂੰ। ਸੱਤਿਆਵਾਦੀ ਲੋਕਾਂ ਤੋਂ ਖਹਿੜਾ ਛੁਡਾਉਣ ਲਈ ਆਪਣਾ ਬਹਿਰੂਪੀ ਵਿਦੇਸ਼ੀ ਵੀ ਆਖਦੇ ਨੇ ਮੇਰਾ ਮੇਰਾ ਦੇਸ਼ ਨੂੰ। ਜੁਗਾੜ ਲਾਇਆ ਜਾ ਰਿਹਾ ਸੱਤਾ 'ਤੇ ਹਥਿਆਉਣ ਲਈ। ਕਹਿੰਦਾ ਹੁਣ ਬਖਸ਼ ਦਿਓ ਜ਼ਾਲਮੋਂ, ਲੁੱਟ ਲਿਆ ਬਥੇਰਾ ਦੇਸ਼ ਨੂੰ, ਪਰਮਾਣੂ ਬੰਬਾਂ ਤੋਂ ਬਚਾਵੇਗੀ ਕਿਹੜੀ ਸ਼ਕਤੀ ਇਸ ਨੂੰ। ਪਾ ਲਿਆ ਜਦ ਆਪਣਿਆਂ ਅੰਦਰੋਂ ਹੀ ਘੇਰਾ ਦੇਸ਼ ਨੂੰ, ਕਿਉਂ

0: ਗੱਲਾਂ ਕਰਕੇ ਲੋਕੀ ਮਤਲਬ ਕੱਢ ਜਾਂਦੇ, ਮਿੱਠੀਆਂ ਗੱਲਾਂ ਕਰਕੇ ਲੋਕੀ ਮਤਲਬ ਕੱਢ ਜਾਂਦੇ, ਘੁੱਟ ਕੇ ਜੱਫੀ ਪਾਉਂਦੇ ਜਿਹੜੇ ਅਕਸਰ ਛੱਡ ਜਾਂਦੇ, ਕੰਢੇ ਦੇ ਨਾਲ ਕੱਢਣਾ ਪੈਂਦਾ ਬੱਜੇ ਕੰਢੇ ਨੂੰ, ਧੱਕੇ ਖਾ ਕੇ ਫਿਰ ਸਿਆਣਪ ਆਉਂਦੀ ਬੰਦੇ ਨੂੰ। ਇਸ ਤਰ੍ਹਾਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੰਧਿਆ ਪਰ ਸਮਾਂ, ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ ਸਾਰੇ ਸਰੋਤਿਆਂ ਨੂੰ ਫਿਰ ਭਾਈ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ 28 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸੰਧਿਆ ਪਰ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸੰਧਿਆ ਪਰ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅਗਰ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 21 ਟੈਂਪਰੇਚਰ ਹੈ ਮਾਲਟਨ 'ਚ, ਮਿਸਿਸਾਗਾ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ, ਅਤੇ ਫੀਲ ਲਾਈਕ ਵਾਈ ਕਰਦੇ। ਦੁਪਹਿਰ ਨੂੰ 25, ਸ਼ਾਮ ਨੂੰ 26 ਅਤੇ ਰਾਤ ਨੂੰ 22 ਟੈਂਪਰੇਚਰ। 6:03 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 8:46 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337 ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਕੋਈ ਕੰਸਟਰਕਸ਼ਨ ਕਿਤੇ ਚੱਲਦੀ ਹੈ, ਪਰ ਇਸ ਵੇਲੇ ਤਾਂ ਲੱਗਦੀ ਨਹੀਂ, ਪਰ ਮੀਂਹ ਪੈਂਦਾ ਸੀ, ਸੌਣ ਦੀ ਝੜੀ ਅਜੇ ਲੱਗੀ ਹੋਈ ਹੈ ਪੂਰੀ। ਅਤੇ ਜੇ ਤੁਸੀਂ ਭਾਈ ਰੱਬ ਨਾ ਕਰੇ ਕਿਤੇ ਕੋਈ ਰੋਡ 'ਤੇ ਐਕਸੀਡੈਂਟ ਹੋਇਆ ਹੋਇਆ ਅਤੇ ਉਹਦੀ ਕੋਈ ਅਪਡੇਟ ਹੈਗੀ ਤੁਹਾਡੇ ਕੋਲ, ਤਾਂ ਵੀ ਤੁਸੀਂ ਕਰ ਸਕਦੇ ਹੋ ਗੱਲਾਂ ਬਾਤਾਂ। ਕੋਈ ਵੀਕਐਂਡ 'ਤੇ ਗੱਲ ਜਾਂ ਵੀਕਐਂਡ 'ਤੇ ਲੰਘੀ ਕੋਈ ਖਬਰ ਇਹੋ ਜਿਹੀ ਜਿਹੜੀ ਆਪਣੇ ਤੋਂ ਨਾ ਹੋਈ ਹੋਵੇ ਜਾਂ ਆਪਾਂ ਨੂੰ ਪਤਾ ਨਾ ਹੋਵੇ, ਤੁਹਾਡੇ ਕੋਲ ਕੋਈ ਜਾਣਕਾਰੀ ਇਹੋ ਜਿਹੀ ਹੁੰਦੀ ਹੈ, ਤਾਂ ਜ਼ਰੂਰ ਬਾਕੀ ਸਰੋਤਿਆਂ ਨਾਲ ਤੁਸੀਂ ਸਾਂਝ ਪਾ ਸਕਦੇ ਹੋ। 905-673-3337 ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ। ਵੱਖ ਵੱਖ ਪ੍ਰੋਗਰਾਮ ਜਿੰਨੇ 24 ਘੰਟੇ 7 ਦਿਨ ਪ੍ਰੋਗਰਾਮ 530 'ਤੇ ਚੱਲਦੇ ਆ, ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਆਨੰਦ ਮਾਣ ਸਕਦੇ ਹੋ। ਜੇ ਤੁਸੀਂ ਮੈਸੇਜ ਪਾਉਣੇ ਆ, ਵਟਸਐਪ ਕਰਨਾ 647-835-5254 6478-3552-94 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਅਤੇ ਸਟੂਡੀਓ ਦੇ ਵਿੱਚ ਅੱਜ ਗੈਸਟ ਵੀ ਪਹੁੰਚੇ ਹੋਏ ਆ, ਇੱਕ ਉਹਨਾਂ ਨਾਲ ਵੀ ਥੋੜੀ ਅੱਗੇ ਚੱਲ ਕੇ ਗੱਲ ਕਰਾਉਣਾ, ਤੇ ਨਾਲ ਦੀ ਨਾਲ ਆਪਣੇ ਨਾਲ ਡਾਕਟਰ ਸਾਹਿਬ ਜੁੜ ਗਏ। ਡਾਕਟਰ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
0: ਡਾਕਟਰ ਸਾਹਿਬ, ਕਿੱਦਾਂ ਸੇ ਤਾਂ?
1: ਬਹੁਤ ਵਧੀਆ ਜੀ, ਸ਼ੁਕਰਿਆ ਭਰਾ ਦੀ ਆਵਾਜ਼ ਸੁਣ ਲਈ।
0: ਆ ਚੱਕ
1: ਆਵਾਜ਼ ਸੁਣਨੀ ਬੜੀ ਦੁਰਲੱਭ ਹੋਈ ਹੈ।
0: ਹਾਏ ਹਾਏ ਹਾਏ, ਤਾਂ
1: ਸਾਡਾ ਭਰਾ ਗਾਇਬ ਹੋ ਜਾਂਦਾ ਕਿੰਨਾ ਚਿਰ ਬਾਅਦ।
0: ਕੀ ਬਾਤ ਹੈ, ਨਹੀਂ ਡਾਕਟਰ ਸਾਹਿਬ ਤੁਹਾਡਾ ਆਸ਼ੀਰਵਾਦ ਆ, ਭਰਾਵਾਂ ਦਾ ਪਿਆਰ ਆ। ਅਤੇ ਹੁਣ ਚਲੋ ਵੀਕਐਂਡ ਲੰਘ ਕੇ ਗਿਆ, ਬਹੁਤ ਕਿਵੇਂ ਕਿਵੇਂ ਹੋ ਗਏ, ਲੋਕਾਂ ਨੂੰ ਕਾਫੀ ਖਾ ਪੀ ਲਿਆ, ਕਈਆਂ ਨੇ ਭੱਜਣਾ ਠੱਲਿਆ, ਅਤੇ ਹੁਣ ਫਿਰ ਗਿੱਟੇ ਮੋਢੇ ਗੋਡੇ ਦੁਖਦੇ ਹੁੰਦੇ, ਦਰਦ ਕਰਦੇ ਆ, ਅਤੇ ਫਿਰ ਇਲਾਜ ਦੱਸੋ ਇਹਦਾ ਕੀ ਹੋ ਸਕਦਾ?
1: ਇਲਾਜ ਜੀ ਪਹਿਲੇ ਦਿਨ ਹੀ ਪੇਨ ਘਟਾ ਦਾਂਗੇ 95%।
0: ਸਿੱਧੀ ਹੋ
1: ਸਿੱਧੀ?
0: ਹਾਂ,
1: ਉਹ ਵੀ 10 ਮਿੰਟਾਂ 'ਚ।
0: ਅੱਛਾ,
1: ਹਾਂ,
0: ਦੂਜੀ ਗੱਲੇ ਕੋਈ ਨਹੀਂ,
1: ਦੂਜੀ ਗੱਲ ਹੀ ਕੋਈ ਨਹੀਂ। ਵਰਲਡ ਦਾ ਇੱਕ ਇਹੋ ਜਿਹਾ ਕਲੀਨਿਕ ਹੈ ਜਿੱਥੇ ਰਾਈਟ ਵੇ ਰਿਜ਼ਲਟ ਮਿਲਦਾ।
0: ਆਹ ਚੱਕ,
1: ਭਾਵੇਂ ਗੋਡਾ ਜਿੰਨਾ ਮਰਜ਼ੀ ਦਰਦ ਕਰਦਾ, ਤੁਹਾਡਾ ਮੋਢਾ ਰਾਤ ਨੂੰ ਨੀਂਦ ਨਹੀਂ ਆ ਰਹੀ, ਜਿੰਨਾ ਮਰਜ਼ੀ ਜਾਮ ਹੋਇਆ ਨਹੀਂ ਚੁੱਕਿਆ ਜਾਂਦਾ, ਚੁੱਕ ਕੇ ਦੇਵਾਂਗੇ ਜੀ ਰਾਈਟ ਵੇ। ਜਿੰਨੀ ਮਰਜ਼ੀ ਜਿਹੜੀ ਫਿਜੀਓਥੈਰੇਪੀ ਕਰਾ ਕਰਾ ਕੇ ਥੱਕ ਗਏ ਹੋ, ਤੁਹਾਨੂੰ ਕੋਈ ਰਸਤਾ ਨਹੀਂ ਮਿਲ ਰਿਹਾ, ਜਸਟ ਇੱਕ ਵਾਰ ਆ ਜਾਓ ਕਿਸੇ ਕਾਰਪੈਟ ਕੋਲ ਜਾ ਆਇਓ, ਇਹ ਟ੍ਰੀਟਮੈਂਟ ਤੁਹਾਨੂੰ ਕਿਤੇ ਨਹੀਂ ਮਿਲਣਾ।
0: ਬਿਲਕੁਲ,
1: ਇਸ ਕਰਕੇ ਦਰਦ ਤੋਂ ਛੁਟਕਾਰਾ ਹੋ ਜਾਓ, ਦਵਾਈਆਂ ਤੋਂ ਖੇੜਾ ਛੁੱਟ ਜਾਓ ਜੀ। ਸੋ ਕਿਸੇ ਨੂੰ ਵੀ ਨੈਕ ਦੀ ਪੇਨ ਆ, ਬੈਕ ਪੇਨ ਆ, ਮੋਢੇ ਦੀ, ਗੋਡੇ ਦੀ, ਗੋਡੇ ਬਦਲਾਉਣ ਦੀ ਲੋੜ ਨੀ ਪੈਂਦੀ, ਤੇ ਕਿਸੇ ਦੇ ਪੈਰ ਸੌਂਦੇ ਆ, ਹੱਥ ਸੌਂਦੇ ਆ, ਸਾਰੀ ਇੰਸ਼ੋਰੈਂਸ ਕੰਪਨੀਆਂ ਕਵਰ ਕਰਦੀਆਂ। ਔਰ ਤੁਹਾਨੂੰ ਮੈਂ ਸਿੱਧੇ ਕਲੇਮ ਨੀ ਕਰਦਾ, ਤੇ ਤੁਹਾਨੂੰ ਸਲਿੱਪ ਦੇ ਦਾਂਗੇ, ਤੁਸੀਂ ਕਲੇਮ ਕਰ ਲਓ, ਰਾਈਟ ਵੇ ਤੁਹਾਡੇ ਕਵਰ ਹੋ ਜਾਣਗੇ। 416-864-8486 ਤੁਸੀਂ ਆਪਣੇ ਆਪ ਜਿਉਣਾ, ਰਿਜ਼ਲਟ ਰਾਈਟ ਵੇ ਆ, ਕਿਸੇ ਕਲੀਨਿਕ ਦਾ ਰਿਜ਼ਲਟ ਰਾਈਟ ਵੇ ਨੀ ਮਿਲਣਾ।
0: ਸੱਚੀ ਗੱਲ, 416-864-8486 ਦੱਸੋ ਕਿਹੜਾ ਏਰੀਆ ਤੇ ਕਿੱਥੇ ਆਉਣ?
1: ਵਿਲੀਅਮ ਪਾਰਕ ਵਿੱਚ ਚੰਕੂਰ ਜੀ, ਮੇਰਾ ਘਰ ਦੇ ਵਿੱਚ ਹੀ ਆਫਿਸ ਆ, ਤੇ ਦੂਜਾ ਬ੍ਰੈਂਪਟਨ ਦੇ ਵਿੱਚ ਜੀ।
0: ਬ੍ਰੈਂਪਟਨ ਦੇ ਵਿੱਚ ਅਮਿਸ਼ਨ ਟੈਸਟ ਕਰਾਉਣਾ ਆਪਣੇ ਟਰੱਕਾਂ ਦਾ ਤਾਂ ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ 647-919-9946 647-919-9946 ਦੇ ਉੱਪਰ ਸੰਪਰਕ ਕਰ ਲਓ। ਤੁਸੀਂ ਜੜ ਦੇ ਵਿੱਚ ਉਹਨਾਂ ਨੂੰ ਬੁਲਾ ਲਓ ਅਤੇ ਜਾ ਕਿਤੇ ਜਾਣ ਦੀ ਲੋੜ ਨਹੀਂ ਅਤੇ ਫਿਰ ਜੜ ਦੇ ਵਿੱਚ ਉਹਨਾਂ ਨੇ ਤੁਹਾਡੇ ਕਰ ਜਾਣਾ ਅਮਿਸ਼ਨ ਟੈਸਟ ਅਤੇ ਫਿਰ ਆਪਣੀਆਂ ਤੁਹਾਡਾ ਟਾਈਮ ਸੇਵ ਅਤੇ ਗੱਲਾਂ ਬਾਤਾਂ ਵੀ ਸੇਵ ਅਤੇ ਕਰ ਲਿਓ ਸੰਪਰਕ 647-919-9946 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਸਟੂਡੀਓ ਦੇ ਵਿੱਚ ਮੈਂ ਜਿਵੇਂ ਪਹਿਲਾਂ ਦੱਸ ਕੇ ਹਟਿਆ ਆਪਣੇ ਨਾਲ ਡਾਕਟਰ ਆਜ਼ਾਦ ਗੋਇਲ ਜੀ ਪਹੁੰਚੇ ਹੋਏ ਆ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਤੁਹਾਡਾ
2: ਜੀ। ਵਧੀਆ, ਸਤਿ ਸ਼੍ਰੀ ਅਕਾਲ ਜੀ ਨੇ ਵੀ ਆਪਣੇ ਸਰੋਤਾ ਸਭ ਨੂੰ ਮੇਰੇ ਤਰਫ਼ ਸੇ ਪਿਆਰ ਭਰਿਆ ਨਮਸਕਾਰ, ਸਤਿ ਸ਼੍ਰੀ ਅਕਾਲ।
0: ਡਾਕਟਰ ਸਾਹਿਬ ਕਿੱਦਾਂ ਸਿਹਤਾਂ?
2: ਬਿਲਕੁਲ ਬਿਲਕੁਲ ਜੀ,
0: ਹਾਂਜੀ। ਅੱਜ ਸਵੇਰੇ ਛਾਪਾ ਮਾਰੇ ਦਿੱਤਾ ਹੈ।
2: ਹਾਂਜੀ ਹਾਂਜੀ, ਕਾਫੀ ਟਾਈਮ ਹੋ ਗਿਆ ਸੀ, ਮੈਨੇ ਕਿਹਾ ਗੱਲ ਹੀ ਨਹੀਂ ਹੋਈ, ਮੈਨੇ ਕਿਹਾ ਚਲੋ ਅੱਜ ਜਾ ਕੇ ਆਈਏ ਜ਼ਰੂਰ।
0: ਹਾਂ ਚੱਕ ਡਾਕਟਰ ਸਾਹਿਬ, ਮਾਹੌਲ ਕਿਹੋ ਜਿਹਾ? ਦੇਖੋ ਏਅਰਪੋਰਟ ਆ ਨਾਲ ਲੱਗਦੀ ਹੈ, ਜਹਾਜ਼ ਚੜ੍ਹਦੇ ਉੱਤਰਦੇ ਦਿਖਦੇ ਆ, ਸੋਹਣਾ ਬਹੁਤ ਵਿਊ ਆ ਰਿਹਾ ਨਾ।
2: ਵਧੀਆ ਜੀ, ਬਾਰਿਸ਼ ਹੁੰਦੀ ਹੈ ਨਾਲੇ ਵਧੀਆ,
0: ਨਾਲੇ ਅੱਜ ਬਾਰਿਸ਼ ਹੋ ਰਹੀ ਹੈ, ਸੌਣ ਦੀ ਝੜੀ ਹੈ। ਅੱਛਾ ਡਾਕਟਰ ਸਾਹਿਬ, ਪਹਿਲਾਂ ਐਂ ਦੱਸੋ ਵੀ ਤੁਸੀਂ ਕੈਂਡੀਡੇਟ ਹੋ ਮਿਊਂਸੀਪਲ ਕੌਂਸਲ ਦੇ, ਤੁਸੀਂ ਪਹਿਲਾਂ ਜਦ ਆਪਾਂ ਪਹਿਲਾਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਮੇਅਰ ਦੀ ਇਲੈਕਸ਼ਨ ਲਈ ਸੀ ਅਤੇ ਹੁਣ ਐਮ ਸੀ ਤਾਂ ਸਿੱਧਾ ਹੀ ਡਰੋਪ ਕਰਤਾ।
2: ਦੇਖੋ ਹਜੀਤ ਭਾਅ ਜੀ, ਗੱਲ ਇਹ ਹੈ ਕਿ ਵੀ ਜੋ ਮੇਅਰ ਦਾ ਚੁਣਾਵ ਸੀ, ਮੈਂ ਆਜ ਵੀ ਮੈਨੂੰ ਕਾਫੀ ਲੋਕ ਕਹਿੰਦੇ ਹੈ ਕਿ ਵੀ ਤੁਸੀਂ ਮੇਅਰ ਦੇ ਪਰਫੈਕਟ ਕੈਂਡੀਡੇਟ ਹੋ, ਕਿਉਂਕਿ ਜਿੰਨੇ ਵੀ ਕੈਂਡੀਡੇਟ ਆਜ ਤੱਕ ਜਿਹੜਾ ਨੋਮੀਨੇਸ਼ਨ ਕੀਤਾ ਹੈ ਉਹਨ ਵਿੱਚ ਡਾਕਟਰ ਆਜ਼ਾਦ ਗੋਇਤ ਹੀ ਸਭ ਵਧੀਆ ਕੈਂਡੀਡੇਟ ਹੈ। ਲੇਕਿਨ ਜਬ ਗੱਲ ਆਉਂਦੀ ਹੈ ਪੈਸੇ ਦੀ ਜੀ, ਤੋ ਮੈਂ ਤਾਂ ਇਹ ਜੋ ਮੇਅਰ ਦਾ ਇਲੈਕਸ਼ਨ ਹੈ ਇਸ ਵਿੱਚ ਪੈਸਾ ਬਹੁਤ ਚਾਹੀਦਾ, ਕਿਉਂਕਿ ਮੇਰਾ ਜੈਸਾ ਬੰਦਾ ਆਵਾਜ਼ ਬਹੁਤ ਵਾਧੂ ਹੈ, ਮੇਰੀ ਬਹੁਤ ਉੱਚੀ ਆਵਾਜ਼ ਹੈ, ਬਹੁਤ ਸਟਰੋਂਗ ਆਵਾਜ਼ ਹੈ, ਲੇਕਿਨ ਗੱਲ ਉੱਥੇ ਆ ਜਾਂਦੀ ਵੀ ਪੈਸਾ ਵੀ ਚਾਹੀਦਾ। ਤੋ ਮੈਂ ਇਹੀ ਸੋਚਿਆ ਵੀ ਇੱਕ ਵਾਰ ਵੀ ਮੇਅਰ ਦਾ ਇਲੈਕਸ਼ਨ ਲੜਨ ਦੀ ਬਜਾਏ ਅਗਰ ਸਿਟੀ ਕਾਊਂਸਲ ਤੱਕ ਪਹੁੰਚ ਕੇ, ਉੱਥੇ ਸਿਟੀ ਕਾਊਂਸਲ ਵਿੱਚ ਜਾ ਕੇ ਸਿਸਟਮ ਵਿੱਚ ਜਾ ਕੇ ਮੈਂ ਜ਼ਿਆਦਾ ਚੇਂਜ ਕਰ ਸਕਦਾ, ਜ਼ਿਆਦਾ ਆਵਾਜ਼ ਨੂੰ ਚੁੱਕ ਸਕਦਾ ਹੈ, ਰਾਦਰ ਦੈਨ ਵੀ ਮੇਅਰ ਜਿੱਥੇ ਪੋਸੀਬਿਲਿਟੀ ਜਿੱਤਣ ਦੀ ਹੈ ਵੀ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਹੈ, ਕਿਉਂਕਿ ਆਜ ਕੀ ਡੇਟ ਮੈਂ ਤੁਹਾਨੂੰ ਪਤਾ ਵੀ ਸਿਟੀ ਹਾਲ ਇਜ਼ ਬਰੋਕਨ। ਮੈਂ ਇਹੀ ਕਹਿੰਦਾ ਵੀ ਸਿਟੀ ਹਾਲ ਜੋ ਹੈ ਆਜ ਕੀ ਡੇਟ ਮੈਂ ਜੋ ਮੇਅਰ ਸਾਹਿਬ ਦੀ ਜੋ ਸੈਕਿੰਡ ਟਰਮ ਹੈ, ਪੂਰੀ ਕਾਊਂਸਲ ਦੀ ਗੱਲ ਕਰਦਾ, ਮੈਂ ਇੱਕ ਮੇਅਰ ਦੀ ਗੱਲ ਨਹੀਂ ਕਰਦਾ, ਜੋ ਕੈਂਸਰ ਸਟੇਜ 2 ਹੈ, ਅਗਰ ਇਹ ਕਾਊਂਸਲ ਦੁਬਾਰਾ ਸੇ ਆ ਜਾਂਦੀ ਹੈ ਤਾਂ ਕੈਂਸਰ ਸਟੇਜ 3 ਸ਼ੁਰੂ ਹੋ ਜਾਂਦੀ ਹੈ, ਜਿੱਥੇ ਬ੍ਰੈਂਪਟਨ ਨੂੰ ਬਚਾਉਣਾ ਬੜਾ ਔਖਾ ਹੋ ਜਾਣਾ ਹੈ। ਤੋ ਮੈਂ ਇਹੀ ਕਹਾਂਗਾ ਵੀ ਇਹ ਜੋ ਇਲੈਕਸ਼ਨ ਹੈ ਇਹ ਬੜਾ ਡਿਸੀਜਨ ਮੇਕਿੰਗ ਇਲੈਕਸ਼ਨ ਹੈ, ਕਿਉਂਕਿ ਇਸ ਇਲੈਕਸ਼ਨ ਵਿੱਚ ਹੋਣਾ ਤਾਂ ਇਹ ਚਾਹੀਦਾ ਵੀ ਆਲ ਆਊਟ, ਆਲ ਆਊਟ ਕਾ ਮਤਲਬ ਵੀ ਟੋਟਲੀ ਕਿ ਟੋਟਲੀ ਜੋ ਕਾਊਂਸਲ ਹੈ ਇਹ ਮੈਂ ਕਹਾਂਗਾ ਵੀ ਕਰਪਟ ਕਾਊਂਸਲ ਹੈ, ਇੱਥੇ ਇਸ ਕਾਊਂਸਲ 'ਤੇ ਕੋਈ ਅਕਾਊਂਟੇਬਿਲਿਟੀ ਨਹੀਂ ਹੈ, ਕੋਈ ਟਰਾਂਸਪੇਰੈਂਸੀ ਨਹੀਂ ਹੈ, ਟੋਟਲੀ ਡਿਕਟੇਟਰ।
0: ਤੁਸੀਂ ਹੁਣ ਕਿਹੜੀ ਵਾਰਡ ਦੇ ਵਿੱਚੋਂ ਖੜ੍ਹੇ ਹੋ?
2: ਹਰਜੀਤ ਭਾਅ ਜੀ, ਮੈਂ ਵਾਰਡ 9 ਔਰ 10 ਤੋਂ ਸਿਟੀ ਕਾਊਂਸਲਰ 'ਤੇ ਖੜ੍ਹਿਆ।
0: ਸਿਟੀ ਕਾਊਂਸਲ 9 ਅਤੇ 10
2: ਨੰਬਰ 9 ਅਤੇ 10
0: ਅਤੇ ਵੋਟਾਂ ਹੈਗੀਆਂ ਅਕਤੂਬਰ ਦੀ 25 ਕਿ 26
2: ਅਕਤੂਬਰ
0: 26 ਅਕਤੂਬਰ 2026।
2: ਹਾਂਜੀ ਹਾਂਜੀ।
0: ਤੇ ਹੁਣ ਇੱਥੇ ਨਾਮ ਦੇ ਟਿੱਕ ਮਾਰ ਹੁੰਦੀ ਹੈ ਜਾਂ ਕੋਈ ਚੋਣ ਨਿਸ਼ਾਨ ਮਿਲਦੇ ਹੁੰਦੇ?
2: ਇੱਥੇ ਨਾਮ ਤੇ ਹੁੰਦੀ ਹੈ, ਨਿਸ਼ਾਨ ਨਹੀਂ ਹੁੰਦਾ, ਕਿਉਂਕਿ ਲਾਸਟ ਨੇਮ ਪਹਿਲੇ ਹੁੰਦਾ ਹੈ ਫਿਰ ਫਸਟ ਨੇਮ ਹੁੰਦਾ ਹੈ, ਤੋ ਨਾਂ ਤੇ ਹੀ ਟਿੱਕ ਕਰਨਾ ਹੁੰਦਾ ਹੈ। ਔਰ ਜੋ ਇਹ ਇਲੈਕਸ਼ਨ ਹੈ ਇਸ ਵਿੱਚ 21 ਅਗਸਤ 2026 ਲਾਸਟ ਡੇਟ ਹੈ ਨੋਮੀਨੇਸ਼ਨ ਫਾਈਲ ਕਰਨ ਦੀ,
0: 21 ਅਗਸਤ ਅਗਲੇ ਮਹੀਨੇ ਦੀ 21
2: ਦੀ। ਤੋ ਉਸ ਟਾਈਮ ਤੱਕ ਕੋਈ ਵੀ ਕੈਂਡੀਡੇਟ ਜੋ ਹੈ ਉਹ ਫਾਈਲ ਕਰ ਸਕਦਾ ਹੈ, ਲੇਕਿਨ ਗੱਲ ਇਹੀ ਆ ਜਾਂਦੀ ਹੈ ਜੀ ਵੀ ਜੋ ਸਟਰੋਂਗ ਕੈਂਡੀਡੇਟ ਹੈ ਉਹਨੂੰ ਆਪਾਂ ਨੂੰ ਸਪੋਰਟ ਕਰਨਾ ਚਾਹੀਦਾ, ਕਿਉਂਕਿ ਇਸ ਟਾਈਮ 'ਤੇ ਮੈਂ ਫਿਰ ਕਹਿੰਦਾ ਵੀ ਜੋ ਮਿਊਨਿਸਪਲ ਇਲੈਕਸ਼ਨ ਹੈ ਇਸ ਵਿੱਚ ਵੋਟਿੰਗ ਪਰਸੈਂਟੇਜ ਬਹੁਤ ਘੱਟ ਹੁੰਦਾ ਹੈ, ਕਿਉਂਕਿ ਪਿਛਲੀ ਵਾਰ ਵੀ ਜੋ ਹੈ ਲੈਸ ਦੈਨ 25% ਵੋਟਿੰਗ ਪਰਸੈਂਟੇਜ ਸਾ, ਜੋ ਵੋਟਿੰਗ ਪਰਸੈਂਟ 25% ਦੇ ਘੱਟ ਬਹੁਤ ਥੋੜ੍ਹਾ ਹੁੰਦਾ ਹੈ, ਕਿਉਂਕਿ ਜੋ ਮਿਊਨਿਸਪਲ ਚੁਣਾਵ ਹੈ ਇਹ ਬਹੁਤ ਇੰਪੋਰਟੈਂਟ ਚੁਣਾਵ ਹੁੰਦਾ, ਕਿਉਂਕਿ ਆਪਣੇ ਜੋ ਡੇਲੀ
0: ਇਹ ਤਾਂ ਹਰ ਬੰਦੇ ਦੇ ਨਾਲ ਹਰੇਕ ਘਰ ਦੇ ਨਾਲ ਜੁੜਿਆ ਹੋਇਆ ਇਲੈਕਸ਼ਨ ਆ।
2: ਬਿਲਕੁਲ ਬਿਲਕੁਲ ਬਿਲਕੁਲ ਯਾਰ,
0: ਅਤੇ ਇਹਦੇ ਵਿੱਚ ਜਿੰਨੀ ਵੀ ਵੋਟਿੰਗ ਵੱਧ ਤੋਂ ਵੱਧ ਹੋਵੇ ਉਹ ਚੰਗੀ ਗੱਲ ਆ।
2: ਬਿਲਕੁਲ,
0: ਨਾਲੇ ਇਹ ਨਹੀਂ ਹੈਗਾ ਵੀ ਉਰੇ ਇੱਕ ਦਿਨ ਲਾ ਕੇ ਵੋਟਾਂ ਇੱਕ ਦਿਨ ਪੈਣੀਆਂ ਜਾਂ 2 ਦਿਨ ਪੈਣੀਆਂ, ਇੱਥੇ ਤਾਂ ਘੱਟੋ ਘੱਟ ਮਹੀਨਾ ਚੱਲਦਾ ਰਹਿੰਦਾ।
2: ਐਡਵਾਂਸ ਵੋਟਿੰਗ ਹਜੇ ਐਡਵਾਂਸ ਵੋਟਿੰਗ ਤਕਰੀਬਨ ਨੂੰ 6 ਦਿਨ ਮਿਲਦੇ ਹੈ,
0: 6 ਦਿਨ
2: 6 ਦਿਨ ਮਿਲਦੇ ਹੈ, 9
0: ਸਮਝ ਲਓ ਵੀ 2 ਮਹੀਨਿਆਂ ਚ 6 ਦਿਨ ਮਿਲ ਜਾਣੇ।
2: ਹਾਂ, 9 ਅਕਤੂਬਰ ਤੇ ਪਹਿਲਾ ਜੋ ਹੈ ਅਰਲੀ ਵੋਟਿੰਗ ਜਾਂ ਜਿਹਨੂੰ ਐਡਵਾਂਸ ਵੋਟਿੰਗ ਬੋਲਦੇ ਆ ਸ਼ੁਰੂ ਹੋਣੀ 9 ਅਕਤੂਬਰ 2026 ਤੋਂ।
0: ਬਿਲਕੁਲ ਜੀ, ਤੇ ਜੇ ਤੁਸੀਂ ਕਿਸੇ ਨੇ ਵੀ ਵੋਟ ਪਾਉਣੀ ਤਾਂ ਡਾਕਟਰ ਸਾਹਿਬ ਨੂੰ ਵੋਟ ਪਾਇਓ 9 ਅਤੇ 10 ਨੰਬਰ ਵਾਰਡ ਚੋਂ, ਤੇ ਡਾਕਟਰ ਸਾਹਿਬ ਇੱਦਾਂ ਹੀ ਹੈ ਨਾ?
2: ਬਿਲਕੁਲ ਬਿਲਕੁਲ ਜੀ, ਦੇਖੋ ਚੋਇਸ ਹੀ ਇੱਕ ਹੈ,
0: ਚੋਇਸ ਇੱਕ
2: ਚੋਇਸ ਹੀ ਇੱਕ ਹੈ, ਮੈਂ ਇਹ ਕਹਿੰਦਾ ਵੀ ਇਸ ਟਾਈਮ ਵਾਰਡ
0: ਜੇ ਗੱਲਾਂ ਕਰਨੀਆਂ ਆ ਕੇ ਰੇਡੀਓਆਂ ਤੇ ਵੱਖ ਵੱਖ ਤੇ ਆ ਕੇ ਵੀ ਸਿਟੀ ਆ ਕਰਦੀ ਸਿਟੀ ਉਹ ਕਰਦੀ ਤਾਂ ਫਿਰ ਤੁਹਾਨੂੰ ਬਦਲਾਅ ਵੀ ਜ਼ਰੂਰੀ ਆ, ਜੇ ਤੁਹਾਨੂੰ ਲੱਗਦਾ, ਜੇ ਨਹੀਂ ਲੱਗਦਾ ਤਾਂ ਫਿਰ ਭਾਈ ਚੱਲੀ ਜਾਣ ਦੋ, ਫਿਰ ਇਹੀ ਫਿਰ
2: ਤੁਹਾਨੂੰ ਲੱਗਦਾ ਵਿੱਚ ਕਰਪਸ਼ਨ ਚੰਗੀ ਹੈ ਜੋ ਇਹ ਕਰਦੇ ਆ, ਵਧੀਆ ਕਰਦੇ ਹੈ, ਡਿਕਟੇਟਰਸ਼ਿਪ ਉੱਥੇ ਚੱਲਦੀ ਆ ਵੀ ਚੱਲਣ ਦਿਓ, ਫਿਰ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਇੱਥੇ ਇਹ ਹੁੰਦਾ ਹੈ, ਇੱਥੇ ਇਹ ਹੁੰਦਾ ਹੈ, ਸਾਨੂੰ ਆਹ ਫੈਸਿਲਿਟੀ ਨਹੀਂ ਮਿਲਦੀ, ਸਾਨੂੰ ਆਹ ਨਹੀਂ ਮਿਲਦੀ, ਤਾਂ ਫਿਰ ਆਪਾਂ ਨੂੰ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਹ ਜੋ ਇਲੈਕਸ਼ਨ ਹੈ, ਮੈਂ ਇਹ ਕਹਿੰਦਾ ਵੀ ਇਸ ਇਲੈਕਸ਼ਨ ਵਿੱਚ ਜੋ ਚੇਂਜ ਹੈ, ਜਿਹਨੂੰ ਆਪਾਂ ਚੇਂਜ ਕਹਿੰਦੇ ਹਾਂ, ਬਦਲਾਅ ਕਹਿੰਦੇ ਆ, ਉਹ ਹੋਣਾ ਹੀ ਹੋਣਾ ਚਾਹੀਦਾ, ਕਿਉਂਕਿ ਮੈਂ ਡੋਰ ਨੋਕ ਕਰਦਾ, ਮੈਂ ਬਿਲਕੁਲ ਕਲੀਅਰਲੀ ਡੋਰ 'ਤੇ ਸੁਣਦਾ ਵੀ ਨੋ ਦਿਸ ਕਾਊਂਸਲ ਨੀਡ ਟੂ ਗੋ ਇਨਕਲੂਡਿੰਗ ਐਵਰੀ, ਉਹ ਕਹਿੰਦੇ ਵੀ ਪੂਰੀ ਕਾਊਂਸਲ ਚੇਂਜ ਹੋਣੀ ਚਾਹੀਦੀ।
0: ਬਿਲਕੁਲ, ਡਾਕਟਰ ਰਜਿੰਦਰ ਡਾਕਟਰ ਆਜ਼ਾਦ ਗੋਇਤ ਸਾਹਿਬ ਪਹੁੰਚੇ ਖੜੇ ਨੇ ਕੈਂਡੀਡੇਟ 9 ਤੇ 10 ਨੰਬਰ ਵਾਰਡ ਦੇ ਵਿੱਚੋਂ ਬ੍ਰੈਂਪਟਨ 'ਚੋਂ ਮਿਊਂਸੀਪਲ ਕੌਂਸਲਰ ਸਿਟੀ ਕੌਂਸਲਰ ਲਈ, ਜ਼ਰੂਰ ਚੇਤੇ ਰੱਖਿਓ। ਅਤੇ ਨਾਲ ਦੇ ਨਾਲ ਆਪਾਂ ਇੱਕ ਕਾਲ ਲੈ ਲਈਏ 6847। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ।
3: ਹਾਂਜੀ ਭਾਈ ਸਤਿ ਸ਼੍ਰੀ
0: ਅਕਾਲ, ਸਤਿ ਸ਼੍ਰੀ
3: ਅਕਾਲ। ਮੈਂ ਵੀ ਸਾਰੇ ਨਾ ਲੋਕਾਂ ਅੱਗੇ ਬੇਨਤੀ ਕਰਦਾ ਕਿ ਡਾਕਟਰ ਸਾਹਿਬ ਬੰਦੇ ਦੇ ਅੱਛੇ ਲੋਕ ਨੇ, ਇਹਨਾਂ ਦੀ ਸਪੋਰਟ ਕਰਕੇ ਨਾ ਆਪਣੇ ਇਹਦੇ ਵਿੱਚ ਕੀ ਆਪਣਾ ਫਾਇਦਾ ਭਾਜੀ ਹੈ ਨਾ, ਆਪਣੇ ਲੋਕਾਂ ਦਾ ਸਾਰਿਆਂ ਦਾ ਫਾਇਦਾ, ਜਿਹੜੇ ਕਿ ਉੱਚੀ ਹੋਏ ਪਏ ਨੇ ਇਹਨਾਂ ਕਰਪਟ ਲੋਕਾਂ ਤੋਂ, ਠੀਕ ਹੈ ਜੀ। ਤੇ ਇੱਕ ਗੱਲ ਮੈਂ ਹੋਰ ਬੇਨਤੀ ਕਰਦਾ ਭਾਜੀ, ਆਈ ਵਾਰੀ ਅੱਛੇ ਜਿਹੜੇ ਕੈਂਡੀਡੇਟ ਹੁੰਦੇ ਨੇ ਇਹਨਾਂ ਨੂੰ ਬਹੁਤ ਘੱਟ ਵੋਟਾਂ ਦਿੰਦੇ ਨੇ, ਕੀ ਪ੍ਰੋਬਲਮ ਹੈ ਭਾਜੀ, ਲੋਕਾਂ ਨੂੰ ਸਮਝ ਨਹੀਂ ਆਈ ਤੇ ਲੋਕ ਕੀ ਨਿਕਲਦੇ ਨੀ ਹੈਗੇ, ਇੱਕ ਦਿਨ ਵਾਸਤੇ ਤੁਸੀਂ ਨਿਕਲ ਕੇ ਆਪਣੇ ਅਗਲੇ 3-4 ਸਾਲ ਸੌਖੇ ਕਰ ਲਓ, ਅੱਛੇ ਕੈਂਡੀਡੇਟ ਨੂੰ ਪਾਓ ਤਾਂ ਕਿ ਆਪਣਾ ਫਾਇਦਾ ਹੋ।
0: ਬਿਲਕੁਲ ਬਿਲਕੁਲ ਬਿਲਕੁਲ
3: ਭਾਜੀ, ਇੱਕ ਗੱਲ ਮੈਂ ਹੋਰ ਕਰਨੀ, ਮੈਨੂੰ ਪਿੱਛੇ ਯਾਦ ਹੋਣਾ ਜੀ, ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਦਾ ਪਤਾ ਨੀ ਕਿੰਨੇ ਦਾ ਸੋਨਾ ਸਾਨਾ ਚੋਰੀ ਹੋ ਗਿਆ ਜੀ, ਤੁਹਾਨੂੰ ਯਾਦ ਹੋਣਾ।
0: ਹਾਂਜੀ ਹਾਂਜੀ ਹਾਂਜੀ, ਕਾਫੀ ਸੀ
3: ਭਾਜੀ, ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਬਿਲਕੁਲ ਨੇੜੇ ਬੈਠੇ ਹੋ, ਤੁਹਾਡੇ ਸਾਹਮਣੇ ਕਿੱਦਾਂ ਇਹ ਪੋਸੀਬਲ ਹੋ ਗਿਆ ਭਾਜੀ,
0: ਸਾਡੇ ਹੱਥ ਨਹੀਂ ਲੱਗਿਆ, ਸਾਡੇ ਹੱਥੇ ਨਹੀਂ ਲੱਗਿਆ,
3: ਤੁਸੀਂ
0: ਆਈ ਵਾਰੀ ਕਹਿੰਦੇ ਹੋ
3: ਏਅਰਪੋਰਟ
0: ਦੇ ਕੋਲ ਬੈਠੇ ਜੀ, ਸਾਡੇ ਸਾਡੇ ਪੈਰ ਥੱਲੇ, ਸੱਚੀ ਗੱਲ, ਥੈਂਕ ਯੂ ਬਾਬੇ, ਥੈਂਕ ਯੂ। ਇੱਕ ਆਪਣੇ ਕੋਲ ਬਿਲਕੁਲ ਜੀ ਐਂ ਪਾਉਣੇ ਆਹ ਚੀਜ਼, ਠੀਕ ਆ। ਅੱਛਾ ਚਲੋ, ਪੰਜਾਬੀ ਟਿਫਨ ਸਰਵਿਸ ਵਾਲਿਆਂ ਨਾਲ ਸੰਪਰਕ ਕਰ ਲਿਓ ਤੁਸੀਂ, ਕੇਟਰਿੰਗ, ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ, ਹਾਈਜ਼ਨਕ ਹੋਮ ਮੇਡ ਫੂਡ, ਫਰੈਸ਼ ਫੂਡ ਆ, ਮਿਲਟਨ ਐਂਡ ਓਕਵਲ ਦੇ ਵਿੱਚ ਡਿਲੀਵਰੀ ਫਰੀ ਆ, ਪਰਮਜੀ ਨਾਲ ਕਰ ਲਿਓ ਸੰਪਰਕ, 437-430-1063 'ਤੇ ਸੰਪਰਕ ਹੋ ਸਕਦਾ। ਅਤੇ ਗਰਾਜ ਦੀ ਡੋਰ ਰਿਪੇਅਰ ਦਾ ਕੋਈ ਕੰਮ ਆ ਤੁਹਾਡਾ, ਕੋਈ ਟੁੱਟ ਗਈ ਆ, ਕੋਈ ਚੈਨ ਖਰਾਬ ਹੋ ਗਈ, ਓਪਨਰ ਖਰਾਬ ਹੋ ਗਿਆ, ਓਪਨਰ ਨਵਾਂ ਲਗਾਉਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਡਾਕਟਰ ਸਨੀ ਜੀ ਦਾ, ਗਰਾਜ ਡੋਰ ਰਿਪੇਅਰ ਦੇ ਡਾਕਟਰ ਨੇ ਇਹ ਸਨੀ ਬਾਈ ਜੀ, 647-470-1245 647-470-1245 'ਤੇ ਸੰਪਰਕ ਕੀਤਾ ਜਾ ਸਕਦਾ। ਇੱਕ ਚੀਜ਼ ਮੈਂ ਡਾਕਟਰ ਸਾਹਿਬ ਨਾਲ ਗੱਲ, ਆਪਣੇ ਡਾਕਟਰ ਆਜ਼ਾਦ ਗੋਇਲ ਸਾਹਿਬ ਨਾਲ ਗੱਲ ਕਰਨੀ ਆ, ਡਾਕਟਰ ਸਾਹਿਬ ਆਪਾਂ ਦੋਨੇ ਜਣੇ ਰਲ ਕੇ ਗੱਲ ਕਰ ਲੈਂਦੇ ਹਾਂ।
2: ਹਾਂਜੀ ਹਾਂਜੀ,
0: ਮੈਨੂੰ ਇੱਕ ਦੱਸੋ ਵੀ ਤੁਸੀਂ ਸਟੂਡੀਓ 'ਚ ਆਏ,
2: ਹਾਂਜੀ,
0: ਆਉਂਦੇ ਹੋਏ ਚਾਹ ਦਾ ਕੱਪ ਲੈ ਕੇ ਆਏ ਤੁਸੀਂ, ਆਪਣੇ ਲਈ ਵੀ ਲੈ ਕੇ, ਮੇਰੇ ਲਈ ਵੀ ਲੈ ਕੇ, ਸਟੀਲ ਐਂਡ ਟੋਰਬਰਮ ਵਾਲੇ ਟਿਮ ਤੋਂ, ਜਦ ਮੈਂ ਘੁੱਟ ਭਰ ਕੇ ਦੇਖੀ, ਜਿਹੜਾ ਮੈਂ ਪਾਣੀ ਦੀ ਬੋਤਲ ਲਿਆ ਹੋਇਆ ਸੀ ਨਾਲ, ਉਹਦੇ ਨਾਲੋਂ ਵੀ ਜ਼ਿਆਦਾ ਠੰਡਾ ਸੀ,
2: ਬਿਲਕੁਲ।
0: ਤੇ ਕੀ ਕਹਿਣਾ, ਜੇ ਕੌਂਸਲਰ ਬਣਦੇ ਹੋ
2: ਪਾਣੀ ਜੈਸੀ ਚਾਏ ਹੈ, ਪਾਣੀ ਪੀ ਲਿਓ ਚਾਏ ਪੀ ਲਿਓ ਕੋਈ ਫਰਕ ਨੀ ਲੱਗਦਾ। ਇਹ ਦੇਖੋ ਨਾ, ਤਾਂ ਹੀ ਕਹਿੰਦੇ ਵੀ ਜੋ ਅਕਾਊਂਟੇਬਿਲਿਟੀ ਨਾ, ਅਕਾਊਂਟੇਬਿਲਿਟੀ ਉਹ ਬਿਲਕੁਲ ਖਤਮ ਹੋ ਗਈ, ਜਿੱਥੇ ਵੀ ਜਿਹੜਾ ਮਰਜ਼ੀ
0: ਜਿਹੜਾ ਬੰਦਾ ਉੱਥੇ ਪਾ ਕੇ ਦੇ ਰਿਹਾ, ਦੱਸੋ ਪੈਸੇ ਲੈ ਰਿਹਾ, ਚਾਹੇ ਡਾਲਰ, $2, $3 ਜਿੰਨੇ ਦੀ ਵੀ ਕਾਫੀ ਆ, ਕਮ ਸੇ ਕਮ ਉਹ ਬੰਦਾ ਆਪਣੀ ਉਹਦੇ ਲਈ ਲੈ ਰਿਹਾ ਵੀ ਯਾਰ ਮੈਂ ਜ਼ਿੰਮੇਵਾਰੀ ਹੈ ਨਾ, ਕੋਈ ਹੈ ਹੀ ਨਹੀਂ ਫਿਰ ਤਾਂ ਇੱਥੇ ਦੁਨੀਆ 'ਚ।
2: ਬਿਲਕੁਲ, ਦੇਖੋ ਜੀ ਹਰਜੀਤ ਬਾਜੀ, ਜਦੋਂ ਵੀ ਆਪਣਾ ਪ੍ਰੋਗਰਾਮ ਖਤਮ ਹੋਊਗਾ, ਡੈਫੀਨੇਟਲੀ ਆਈ ਵਿਲ ਗਿਵ ਏ ਕਾਲ ਕਿ ਵੀ ਇਹ ਜੋ ਕੌਫੀ ਸੀ ਬਿਲਕੁਲ ਠੰਡੀ ਸੀ, ਇਹ ਜੋ ਸਰਵਿਸ ਜੋ ਤੁਹਾਡੀ ਇੰਪਰੂਵਮੈਂਟ ਹੋਣਾ ਚਾਹੀਦਾ, ਕਿਉਂਕਿ ਗੱਲਾਂ ਪਤਾ ਕੀ ਹੈ, ਆਪਾਂ ਗੱਲ ਨਹੀਂ ਕਰਦੇ,
0: ਬਿਲਕੁਲ ਫਿਰ ਆਪਾਂ ਕਹਿੰਦੇ ਨੇ ਸਾਡੀਆਂ ਕੁੜੀਆਂ, ਸਾਡੇ ਬੱਚੇ ਉਹ ਟੈਨਸ਼ਨ 'ਚ ਨੇ, ਉਹ ਸਟ੍ਰੈਸ 'ਚ ਨੇ। ਨਹੀਂ ਯਾਰ, ਜਿਹੜੇ ਬੰਦੇ ਨੇ ਘੰਟਾ ਦੋ ਘੰਟੇ ਕਿਤੇ ਜਾਣਾ, ਅਗਲਾ ਕਹਿੰਦਾ ਚੱਲ ਘੁੱਟ ਚਾਹ ਪੀਂਦੇ ਹਾਂ, ਘਰੋਂ ਉੱਠ ਕੇ ਆਇਆ ਹੈ ਨਾ, ਤੁਸੀਂ ਚਲੋ ਹੁਣ ਸਿੱਧੇ ਘਰੋਂ ਉੱਠ ਕੇ ਸੁੱਤੇ ਆਏ ਹੋ, ਮੈਂ ਚਲੋ ਇੱਧਰੋਂ ਕੰਮ ਤੋਂ ਆ ਗਿਆ, ਅਤੇ ਕਹਿਣ ਦਾ ਭਾਵ ਇਹ ਆ ਵੀ ਬੰਦੇ ਦੇ ਮਨ 'ਚ ਤਾਂ ਹੁੰਦਾ ਵੀ ਚਾਹ ਮੈਂ ਪੀਵਾਂ,
2: ਬਿਲਕੁਲ,
0: ਇਹ ਤਾਂ ਬੇੜਾ ਗਰਕ ਹੋਇਆ ਪਿਆ।
2: ਦੇਖੋ ਨੂੰ ਦੇਖਣਾ ਚਾਹੀਦਾ ਵੀ ਤੁਸੀਂ ਪੈਸੇ ਚਾਰਜ ਕਰਦੇ, ਕੋਈ ਫਰੀ ਚ ਨਹੀਂ ਹੈ। ਔਰ ਇਹ ਨਹੀਂ ਵੀ ਤੁਸੀਂ ਤੁਸੀਂ ਨਿਆਣੇ ਹੈ ਕੁੜੀਆਂ ਨਹੀਂ, ਡਜ਼ਨਟ ਮੈਟਰ, ਤੁਸੀਂ ਇੱਕ ਬਿਜ਼ਨਸ ਐਸਟੈਬਲਿਸ਼ਮੈਂਟ
0: ਬਿਜ਼ਨਸ ਖੜੇ ਹੋ, ਦੁਕਾਨ ਆ ਤੁਹਾਡੀ, ਤੁਸੀਂ ਪੈਸੇ ਲੈ ਕੇ ਚੀਜ਼ ਦੇ ਰਹੇ ਹੋ, ਚਾਹੇ ਉਹ ਆਪਣੀਆਂ ਪੰਜਾਬੀ ਕੁੜੀਆਂ ਮੁੰਡੇ ਹੋਣ, ਚਾਹੇ ਕੋਈ ਇੱਧਰ ਕੋਈ ਵੀ ਹੋਵੇ ਫੋਰਨ, ਪਰ ਦੁਕਾਨ ਤਾਂ ਦੁਕਾਨ ਆ,
2: ਦੁਕਾਨ ਤਾਂ ਦੁਕਾਨ,
0: ਬਹੁਤ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ। ਚਲੋ ਦੇਖਦੇ ਹਾਂ ਕੱਲ ਕਰਕੇ ਕੀ ਬਣਦਾ ਅਵਤਾਰ। ਸੰਧੂ ਭਾਜੀ ਜੀ ਨੂੰ ਸਤਿ ਸ਼੍ਰੀ ਅਕਾਲ।
4: ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ?
4: ਬਹੁਤ ਵਧੀਆ, ਬੱਲੇ ਬੱਲੇ ਭਾਜੀ, ਠੀਕ ਠਾਕ ਹੋ ਸਾਰਾ ਕੁਝ ਜੀ?
0: ਬਹੁਤ ਵਧੀਆ, ਬੱਲੇ ਬੱਲੇ ਕਿਰਪਾ।
4: ਆਪਣੇ ਨਾ ਭਾਜੀ ਹੋਣੀ ਦੱਸੋ, ਮੇਰੇ ਤੋਂ ਕਾਲ ਤੋਂ ਪਹਿਲਾਂ ਆਏ ਸੀ, ਉਹ ਪੁੱਛਦੇ ਸੀ ਵੀ ਇੱਥੇ ਇੰਨਾ ਆਪਣੇ ਏਅਰਪੋਰਟ ਦੇ ਲਾਗੇ ਤੁਸੀਂ ਬੈਠੇ ਆ,
0: ਤੁਹਾਡੀ ਆਵਾਜ਼ ਥੋੜੀ ਘੱਟ ਆਉਂਦੀ ਹੈ।
4: ਐਸਾ ਭਾਜੀ ਕਹਿੰਦੇ ਸੀ ਨਾ, ਏਅਰਪੋਰਟ ਦੇ ਲਾਗੇ ਤੁਸੀਂ ਬੈਠੇ ਆ, ਤੇ ਆਪਣੇ ਏਅਰਪੋਰਟ ਦੇ ਲਾਗੇ ਮਾੜੀ ਜਿਹੀ ਹੋਇਆ ਸੀ ਪਿਛਲੇ,
0: ਹਾਂਜੀ ਹਾਂਜੀ,
4: ਸੋਨਾ ਚੋਰੀ ਹੋਇਆ ਸੀ।
0: ਹਾਂ ਬਿਲਕੁਲ ਜੀ, ਹਾਂਜੀ ਪ੍ਰੇਮ ਭਾਜੀ ਜੀ ਨੂੰ ਸਤਿ ਸ਼੍ਰੀ ਅਕਾਲ।
5: ਹਾਂਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਪ੍ਰੇਮ ਭਾਈ, ਸਤਿ ਸ਼੍ਰੀ ਅਕਾਲ,
5: ਵੈਲਕਮ ਪਹਿਲਾਂ ਭਾਈ ਸਟੂਡੀਓ ਦੇ ਵਿੱਚ। ਦੱਸੋ ਧੰਨਵਾਦ ਜੀ, ਤੁਸੀਂ ਸਟੂਡੀਓ ਆਏ ਹੋ, ਤੇ ਦੂਸਰਾ ਧੰਨਵਾਦ ਇਹ ਕਿ ਤੁਸੀਂ ਇਲੈਕਸ਼ਨ ਲੜ ਰਹੇ ਹਾਂ, ਵਧੀਆ ਲੱਗਦਾ ਜੀ ਕਿ ਜਦੋਂ ਆਪਾਂ ਮਤਲਬ ਇੰਨੇ ਆਪਾਂ ਮੁੱਦੇ ਉਠਾਏ ਹੋਣ ਆਪਣੇ, ਇਹਨਾਂ ਦੇ ਜੂਨ ਤੱਕ ਨੀ ਸਿਰ ਸੀ ਨਾ, ਤੇ ਇਸ ਵੇਲੇ ਜ਼ਰੂਰੀ ਆ ਜਿੰਨੇ ਵੀ ਆਪਣੇ ਸੁਣਨ ਵਾਲੇ ਰੱਬ ਵਰਗੇ ਸਰੋਤੇ ਆ ਉਹਨਾਂ ਲਈ ਵੀ ਕਿ ਪਲੀਜ਼ ਇਸ ਵਾਰ ਵੋਟਾਂ ਪਾਉਣ ਜ਼ਰੂਰ ਲਿਖ ਲਿਓ, ਕਿਉਂਕਿ ਇਹ ਹੁੰਦਾ ਕੀ ਆ ਜੀ ਅਜੀਤ ਭਾਜੀ ਕਿ ਜਿਹੜੀ ਪਿਛਲੀ ਸਰਕਾਰ ਜਦੋਂ ਦੁਆਰਾ ਆਉਂਦੀ ਆ ਦੁਆਰਾ ਕਿ ਅਸੀਂ ਚੁਣੇ ਜਾਈਏ ਦੁਆਰਾ, ਉਹ 15% ਤਾਂ ਉਹਨਾਂ ਦੀਆਂ ਵੋਟਾਂ ਹੁੰਦੀਆਂ ਹੀ ਆ, ਤੇ ਰਹਿ ਜਾਂਦੀਆਂ 5-7%, ਪਿਛਲੀ ਵਾਰੀ 22% ਵੋਟਾਂ ਪਈਆਂ, ਫਿਰ ਅਸੀਂ ਇਹ ਭਾਲਦੇ ਆ ਕਿ ਸਿਟੀ ਨੇ ਕੁਛ ਕੀਤਾ ਨੀ, ਉਹਨਾਂ ਦੀਆਂ ਇੰਡੀਆ ਕਮਜ਼ੋਰੀਆਂ, ਕਰਪਸ਼ਨ ਕੀਤੀ, ਉਹ ਹਨਾ, ਤੇ ਇਸ ਵੇਲੇ ਮੌਕਾ ਆ ਸਾਰਿਆਂ ਨੂੰ ਕਿ ਆਪਾਂ ਵੱਧ ਤੋਂ ਵੱਧ ਵੋਟਾਂ ਪਾਈਏ ਤਾਂ ਕਿ ਸਵਰਾਜ ਆ ਸਕੇ, ਹਨਾ। ਆਪਾਂ ਵੋਟਾਂ ਪਾਉਣ ਨਿਕਲਦੇ ਨੀ, ਹੱਕ ਆਪਾਂ ਮੰਗਣ ਲੱਗ ਪਹਿਲੇ ਕਿ ਸਾਨੂੰ ਆਹ ਵੀ ਚਾਹੀਦਾ, ਸਾਡੀ ਆਹ ਵੀ ਫੈਸਿਲਿਟੀਆਂ ਘੱਟ ਹੋਈਆਂ, ਸਾਡੇ ਟੈਕਸ ਵੱਧ ਗਏ ਆ, ਨੋ ਡਾਊਟ 30% ਟੈਕਸ ਵਧੇ ਆ ਜੀ ਜੀ 9 ਸਾਲਾਂ ਚ, ਜਿਹਦੇ ਵਿੱਚ ਵੈਰੀ ਵੈਰੀ ਮਤਲਬ ਏਦਾਂ ਨੀ ਆ, ਅਸੀਂ ਕਹਿ ਦਈਏ ਕਿ ਚਲੋ ਠੀਕ ਹੈ ਜੀ 2-4% ਵਧੇ ਆ, 30% ਦਾ ਮੰਨ ਲਓ ਕਿ ਦਾੜੀ ਨਾਲੋਂ ਮੁੱਛਾਂ ਵਧੀਆ ਵੱਧ ਗਈ ਹਨ, ਕਿ ਹੁਣ ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ, ਇਸ ਕਰਕੇ ਡਾਕਟਰ ਸਾਹਿਬ 9-10 ਵਾਰਡ ਚੋਂ ਆ ਰਹੇ ਆ, ਏਦਾਂ ਹੀ ਮੈਂ ਹੁਣ 2-6 ਵਾਰਡ ਚੋਂ ਆ ਰਿਹਾ, ਤੇ ਅਗਰ ਉਹ ਬੇਨਤੀ ਹੈ ਜੀ ਆਪਾਂ ਇਸ ਵਾਰ ਕੋਈ ਵਧੀਆ ਕਰੀਏ, ਜਿਹਨੂੰ ਦਿਲ ਕਰਦਾ ਵੋਟ ਪਾਓ, ਇਹ ਵੀ ਕਹਿੰਦੇ ਆ ਨਾਲ, ਪਰ ਪਲੀਜ਼ ਵੋਟ ਜ਼ਰੂਰ ਪਾਓ,
0: ਵੋਟ ਜ਼ਰੂਰ ਪਾਓ, ਬਿਲਕੁਲ
5: ਵੋਟਾਂ ਜ਼ਰੂਰ ਪਾਉਣੀਆਂ, ਚੰਗੀ ਤਰ੍ਹਾਂ ਪਾਉਣੀਆਂ ਤਾਂ ਕਿ ਪਤਾ ਲੱਗ ਜਾਵੇ ਕਿ
0: ਪਿਛਲੇ ਕਈ ਦਿਨਾਂ ਤੋਂ ਅਨਾਉਂਸ ਕਰਦੀ ਆ ਰਹੇ ਸੀ ਵਾਰ ਵਾਰ ਆਉਣ ਵਾਲੀ 23 ਤਰੀਕ ਨੂੰ, ਡਾਕਟਰ ਸਾਹਿਬ ਤੁਹਾਡੇ ਕੋਲ ਸਟਿੱਕਰ ਪਹੁੰਚ ਗਿਆ ਹੋਣਾ ਮੇਰਾ,
2: ਬਿਲਕੁਲ
0: ਆਉਣ ਵਾਲੀ 23 ਤਰੀਕ ਨੂੰ, 23 ਅਗਸਤ ਨੂੰ ਬੱਲੇ ਬੱਲੇ ਫਾਰਮ ਉੱਥੇ ਕੈਲਡਨ ਦੇ ਵਿੱਚ, ਬੱਲੇ ਬੱਲੇ ਹੈਰੀਟੇਜ ਫਾਰਮ ਦੇ ਵਿੱਚ ਇੱਕ ਪਿਕਨਿਕ ਕਰ ਰਹੇ ਹੁੰਦੇ ਆਪਾਂ, ਕਰਦੇ ਹਾਂ, ਪਿਛਲੇ ਸਾਲ ਸਟਾਰਟ ਕੀਤਾ ਸੀ, ਐਤਕੀ ਹੁਣ ਦੂਜੀ ਵਾਰ, ਤੇ ਪਰਮਾਤਮਾ ਨੇ ਚਾਹਿਆ ਤੁਹਾਡਾ ਸਾਥ ਮਿਲਿਆ ਤਾਂ ਜ਼ਰੂਰ ਆਪਾਂ ਇਹਦੇ ਨਾਲ ਅੱਗੇ ਚੱਲ ਕੇ ਵੀ ਅੱਗੇ ਤੋਂ ਵੀ ਕਰਿਆ ਕਰਾਂਗੇ, ਤੇ ਐਤਕੀ 23 ਤਰੀਕ ਨੂੰ ਖੁੱਲ੍ਹਾ ਹੀ ਸੱਦਾ, ਤੇ ਜ਼ਰੂਰ ਪਹੁੰਚਿਓ ਸਾਰੇ ਜਾਣੇ, ਸਵੇਰੇ 10-11 ਵਜੇ ਤੋਂ ਲੈ ਕੇ ਸ਼ਾਮੀ 4-5 ਵਜੇ ਤੱਕ, ਤੇ ਵੱਖ ਵੱਖ ਸਾਰੇ ਲੀਡਰਾਂ ਨੂੰ ਵੀ ਇਨਵਾਈਟ ਕਰਤਾ, ਭੇਜਤੇ ਸਟਿੱਕਰ ਸਾਰਿਆਂ ਨੂੰ, ਤੇ ਜਿਵੇਂ ਡਾਕਟਰ ਸਾਹਿਬ ਬੈਠੇ ਆਪਣੇ ਸਾਹਮਣੇ ਇਹ ਵੀ ਉੱਥੇ ਹੀ ਹੋਣਗੇ, ਪ੍ਰੇਮ ਭਾਜੀ ਹੋਣੀ ਜਾਂ ਸਾਰੇ ਹੋਰ ਜਿੰਨੇ ਵੀ ਨੇ ਖੜੇ ਕੈਂਡੀਡੇਟ, ਚਾਹੇ ਉਹ ਕੈਲਡਨ ਦੇ ਹੋਣ ਚਾਹੇ ਬ੍ਰੈਂਪਟਨ ਦੇ ਹੋਣ, ਤੇ ਉਮੀਦ ਆ ਵੀ ਸਾਰੇ ਆਪਣਾ ਆਪਣਾ ਇੱਕ ਇੱਕ ਮਿੰਟ ਲੈ ਕੇ ਕੋਈ ਕੰਮ ਦੀ ਗੱਲ ਕਰਨਗੇ, ਬਾਹਲਾ ਟਾਈਮ ਨਾ ਲੈ ਕੇ, ਕਿਉਂਕਿ ਗੀਤ ਸੰਗੀਤ ਵੀ ਆਪਾਂ ਰੱਖਿਆ, ਕਾਫੀ ਕਲਾਕਾਰ ਵੀ ਉੱਥੇ ਆਉਣੇ ਆ, ਵਧੀਆ ਵਧੀਆ ਅਤੇ ਮਿਊਜ਼ਿਕ ਮਿਊਜ਼ਿਕ ਦਾ ਭੰਗੜਾ ਗਿੱਧਾ ਪਾਵਾਂਗੇ, ਰੇਸਾਂ ਰੂਸਾਂ ਲਾਵਾਂਗੇ ਫਿਰ ਡਾਕਟਰ ਸਾਹਿਬ, ਰੱਸਾ ਰੁੱਸਾ ਖਿੱਚਾਂਗੇ ਪਤਾ ਲੱਗਿਆ ਵੀ ਕਿੰਨੇ ਕੁ ਜਾਣੇ। ਮੈਂ ਕਹਿੰਦਾ ਲੈ ਤੁਹਾਡੇ ਸਾਰੇ ਜਿੰਨੇ ਇਲੈਕਸ਼ਨ 'ਚ ਖੜੇ ਸਾਰਿਆਂ ਦੀ
2: ਦੇਖੋ
0: ਜਿਹੜਾ ਰੱਸਾ ਖਿੱਚ ਲੂ ਮੌਜੂਦਾ ਵਾਲੇ ਇੱਕ ਪਾਸੇ ਤੇ ਜਿਹਨਾਂ ਨੇ ਅਜੇ ਖੜਨਾ ਖੜੇ ਆ ਪਹਿਲੀ ਵਾਰ ਬਣਨਾ ਮੰਨ ਲਓ ਤੇ ਉਹ ਇੱਕ ਪਾਸੇ ਜਿਹੜੇ ਲੈ ਗਏ ਲੈ ਗਏ
2: ਲੇਕਿਨ ਸਾਨੂੰ ਉਮੀਦ ਹੈ ਜੀ ਜੋ ਬੰਦੇ ਜੋ ਜੋ ਪਾਵਰ ਤਾਂ ਨਹੀਂ ਹੈ ਇਨਕੰਬੈਂਟ ਨਹੀਂ ਹੈ ਉਹ ਜਿੱਤੂਗੇ।
0: ਅੱਛਾ
2: ਬਿਲਕੁਲ
0: ਪੱਕੇ
2: ਕਿਉਂਕਿ ਜੋ ਜੋ ਆਲਰੇਡੀ ਬਣੇ ਉਹਨਾਂ ਨੇ ਇੰਨਾ ਕਰਪਸ਼ਨ ਕਰ ਲਿੱਤਾ ਉੱਥੇ ਉੱਥੇ ਹਿੰਮਤ ਨਹੀਂ ਹੈ
0: ਹਿੰਮਤ ਨਹੀਂ ਹੈ
2: ਉਹਨਾਂ ਵਿੱਚ ਹਿੰਮਤ ਨਹੀਂ ਹੈ ਸਾਨੂੰ ਚਾਹੀਦਾ ਨਯਾ ਖੂਨ ਨਯਾ ਜੋਸ਼।
0: ਸਹੀ ਗੱਲ ਕੁਮਾਰੀ ਆਂਟੀ ਜੀ ਦਾ ਮੈਸੇਜ ਉਹਨਾਂ ਨੂੰ ਮੈਂ ਪਾਤਾ ਮੈਸੇਜ ਮੈਂ ਤਕਰੀਬਨ ਸਭ ਨੂੰ ਪਾ ਚੁੱਕਿਆ ਜੇ ਕਿਸੇ ਭੈਣ ਭਰਾ ਦਾ ਕੋਈ ਮੈਤੋਂ ਗਲਤੀ ਹੋ ਗਈ ਹੋਵੇ ਨੰਬਰ ਨਾ ਕਈ ਵਾਰ ਸੇਵ ਨਹੀਂ ਹੁੰਦਾ ਜਾਂ ਨਹੀਂ ਪਿਆ ਉਹਨਾਂ ਨੂੰ ਤਾਂ ਤੁਸੀਂ ਮੈਨੂੰ ਹਾਏ ਬਾਏ ਲਿਖ ਦਿਓ ਮਾੜਾ ਜਿਹਾ ਮੈਂ ਤੁਹਾਨੂੰ ਦੁਬਾਰਾ ਸਟਿੱਕਰ ਪਾ ਦਿੰਦਾ ਲੋਗੋ ਪਾ ਦਿੰਦਾ ਆਪਣਾ ਬਣਾਇਆ ਜਿਹੜਾ ਆਪਾਂ ਇੱਕ ਅਤੇ ਰਾਜੂ ਬਾਈ ਦਾ ਵੀ ਥੈਂਕ ਯੂ ਸੋ ਮੱਚ ਰਾਜੂ ਬਾਈ ਜੀ ਅਤੇ ਆਪਣੇ 1037 ਤੋਂ ਕੰਗ ਸਾਹਿਬ ਥੈਂਕ ਯੂ ਸੋ ਮੱਚ ਤੁਹਾਨੂੰ ਵੀ ਪੈ ਗਿਆ ਅਤੇ 0064 ਤੋਂ ਵੀ ਭਾਅ ਜੀ ਦਾ ਮੈਸੇਜ ਆ ਗਿਆ ਕਹਿੰਦੇ ਵੀ ਥੈਂਕ ਯੂ ਆ ਪ੍ਰਿਤਪਾਲ ਹੋਣੀ ਅਤੇ ਕਾਫੀ ਸਾਰਿਆਂ ਦੇ ਮੈਸੇਜ ਆ ਗਏ ਆ ਅਤੇ ਬੂਟਾ ਸਿੰਘ ਧਾਮੀ ਸਾਹਿਬ ਦਾ ਵੀ ਮੈਸੇਜ ਆ ਕਹਿੰਦੇ ਵੰਡਰਫੁੱਲ ਹਰਜੀਤ ਸਿੰਘ ਜੀ ਗੁੱਡ ਮਾਰਨਿੰਗ ਥੈਂਕ ਯੂ ਭਾਅ ਜੀ ਅਤੇ 8520 ਤੋਂ ਰੇਸ਼ਮ ਭਾਅ ਜੀ ਦਾ ਵੀ ਮੈਸੇਜ ਆ ਥੈਂਕ ਯੂ ਸੋ ਮੱਚ ਅਤੇ 3373 ਤੋਂ ਵੀ ਕਹਿੰਦੇ ਗੁੱਡ ਮਾਰਨਿੰਗ ਬਿਗ ਬ੍ਰੋ ਆਈ ਵਿਲ ਡੈਫੀਨੇਟਲੀ ਬੀ ਦੇਅਰ ਥੈਂਕਸ ਫੋਰ ਇਨਵਾਈਟ ਹੈਵ ਏ ਗ੍ਰੇਟ ਡੇ। ਬਿਲਕੁਲ ਜੀ ਇੱਕ ਮੇਰੀ ਬੇਨਤੀ ਹੈ ਵੀ ਇਹਨੂੰ ਦੁਬਾਰਾ ਦੁਬਾਰਾ ਨਾ ਸਮਝੋ ਵੀ ਮੈਂ ਦੁਬਾਰਾ ਦੁਬਾਰਾ ਕਈ ਵਾਰ ਸਭ ਹੁੰਦਾ ਨਾ ਇੱਕ ਵਾਰੇ ਸੱਦਾ ਸਮਝ ਲਓ ਵੀ ਸਾਰੇ ਸਾਰਿਆਂ ਨੂੰ ਇਹ ਸੱਦਾ ਕਈ ਵਾਰ ਆਉਂਦਾ ਨਾ ਵੀ ਮੈਨੂੰ ਸਪੈਸ਼ਲ ਨਹੀਂ ਕਿਹਾ ਓਪਨ ਸੱਦਾ ਵੀ ਮੈਨੂੰ ਫੋਨ ਨਹੀਂ ਕਰਕੇ ਕਿਹਾ ਮੈਨੂੰ ਫਲਾਨਾ ਨਹੀਂ ਕਿਉਂਕਿ ਹੁਣ ਮੈਂ ਹੈਗਾ ਇਕੱਲਾ ਅਤੇ ਇਕੱਲੇ ਨੇ ਫਿਰ ਕਿੱਧਰ ਕਿੱਧਰ ਹੋਣਾ ਸਮਾਂ ਤਾਂ ਤੁਸੀਂ ਫਿਰ ਸਾਥ ਦਿਓ ਇਸ ਚੀਜ਼ 'ਚ ਰਲ ਮਿਲ ਕੇ ਸਾਰੇ ਜਾਣੇ ਆਪਾਂ ਕਰਾਂਗੇ ਇਹਨੂੰ ਪ੍ਰੋਗਰਾਮ ਨੂੰ ਅਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਲਵ ਜੂ ਅਤੇ ਜਿਹਨੂੰ ਨਹੀਂ ਸੱਦਾ ਮਿਲਿਆ ਉਹ ਮੈਨੂੰ ਮੈਸੇਜ ਜ਼ਰੂਰ ਪਾ ਦਿਉ ਤੁਹਾਡਾ ਆਪਣਾ ਪ੍ਰੋਗਰਾਮ ਆ ਇਹ ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਜਿਹੜੀ ਪਿਕਨਿਕ ਆ ਕੋਈ ਮੇਰੇ ਇਕੱਲੇ ਦੀ ਨਹੀਂ ਹੈਗੀ ਆਪਣੇ ਸਾਰਿਆਂ ਦੀ ਆ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਸਮਝ ਕੇ ਆਪਾਂ ਉੱਥੇ ਜਿੰਨੇ ਵੀ 5-7 ਘੰਟੇ ਆ ਬਤੀਤ ਕਰਨੇ ਆ ਚਾਹੇ ਕੋਈ ਕਿਸੇ ਵੀ ਪ੍ਰਕਾਰ ਦੀ ਤੁਸੀਂ ਕੋਈ ਨਾ ਕੋਈ ਜ਼ਿੰਮੇਵਾਰੀ ਉੱਥੇ ਲੈ ਸਕਦੇ ਹੋ। ਬੂਟਾ ਸਿੰਘ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਆਉਣਗਾ ਸਤਿ
6: ਸ਼੍ਰੀ ਅਕਾਲ ਜੀ ਸਾਰੇ ਭੈਣ ਭਾਈਆਂ ਨੂੰ ਕੀ ਹਾਲ ਚਾਲ ਆ
0: ਬਹੁਤ ਵਧੀਆ ਤੁਸੀਂ ਸੁਣਾਓ ਕਿਦਾਂ
6: ਬਹੁਤ ਵਧੀਆ ਪੋਸਟਰ ਦੇਖ ਕੇ ਤਾਂ ਲੱਗਦਾ ਬਹੁਤ ਵੱਡਾ ਇਵੈਂਟ ਹੋਣੇ ਵਾਲਾ ਬਾਈ
0: ਏਦਾਂ ਹੀ ਆ ਫਿਰ ਦੇਖਿਆ
6: ਨਹੀਂ ਇਹ ਤਾਂ ਵੇਖ ਚੀਜ਼ ਆ ਕਿਸੇ ਨੂੰ ਜ਼ਬਰਦਸਤੀ ਨਹੀਂ ਕਹਿੰਦੇ ਪਰ ਮੇਰੀ ਸੋਚ ਮੁਤਾਬਕ ਆ ਜਿਹੜੀ ਕਿਸੇ ਦੀ ਇੱਛਾ ਹੋਵੇ ਜ਼ਰੂਰ ਮਾਤਾ ਹੈ ਤੇਰੀ ਹੈਲਪ ਕਰਨੀ ਚਾਹੀਦੀ ਆ
0: ਕਿੱਦਾਂ ਮਤਲਬ
6: ਜਿੰਨਾ ਵੀ ਕਿਸੇ ਦੀ ਖੁਸ਼ੀ ਹੋਵੇ ਜੋ ਮਰਜ਼ੀ 50-100-200 ਜਿੰਨਾ
0: ਅੱਛਾ ਪੈਸਿਆਂ ਦੀ ਅੱਛਾ ਨਹੀਂ ਨਹੀਂ ਪਿਛਲੀ ਵਾਰ ਵੀ ਆਪਾਂ ਬੇਨਤੀ ਇੱਕ ਕੀਤੀ ਸੀ ਵੀ ਆਪਾਂ ਪੈਸਿਆਂ ਨੂੰ ਨਹੀਂ ਕਿਸੇ ਨੂੰ ਕਾਲਰ ਨੂੰ ਡਾਕਟਰ ਸਾਹਿਬ ਕਹਿਣਾ ਵੀ ਦੇਖੋ ਜਿਵੇਂ ਪਿਛਲੀ ਵਾਰ ਵੀ ਬਹੁਤ ਸਰੋਤਿਆਂ ਨੇ ਦਿੱਤੇ ਸੀ ਪੈਸੇ ਨਾ ਐਵੇਂ ਕਿਉਂ ਕਹਿਣਾ ਮੇਰੇ ਕੋਲ ਲਿਖੇ ਪੈਸੇ ਹਾਲੇ ਵੀ ਮੈਂ ਏਅਰ ਤੇ ਵੀ ਬੋਲੇ ਸੀ ਆ ਕੇ ਤੇ ਜੇ ਉਹ ਅਗਲੇ ਦੀ ਖੁਸ਼ੀ ਆ ਪਰ ਮੈਂ ਆਪਣੇ ਮੂੰਹੋਂ ਨਹੀਂ ਕਦੇ ਨਾ ਕਿਹਾ ਅੱਜ ਤੱਕ ਨਾ ਕਦੇ ਕਹਿਣਾ
6: ਨਾ ਕਹਿਣਾ ਉਹ ਤਾਂ ਹੈ ਹੀ ਮੈਨੂੰ ਪਤਾ ਆ ਬਟ ਉਹਦਾ ਗੱਲ ਜੇ ਕਿਸੇ ਦੀ ਇੱਛਾ ਹੋਵੇ ਜਿਸਾ ਨਾ ਵੱਡਾ ਇਵੈਂਟ ਹੈ ਨਾ ਕਰਨਾ ਚਾਹੀਦਾ
0: ਨਹੀਂ ਐਤਕੀ ਥੋੜਾ ਵੱਡਾ ਹੀ ਰੱਖਿਆ ਤੇ ਫਿਰ ਜੇ ਪਰਮਾਤਮਾ ਨੇ ਚਾਹਿਆ ਤਾਂ ਨਹੀਂ ਬਿਲਕੁਲ ਬਿਲਕੁਲ ਸਰੋਤਿਆਂ ਦਾ ਪ੍ਰੋਗਰਾਮ ਆ ਦੇਖੋ ਸਹੀ ਤੁਸੀਂ ਉੱਥੇ ਬਣਦਾ ਕੀ ਆ
6: ਬਿਲਕੁਲ ਮੈਨੂੰ ਪਤਾ ਜੀ ਮੈਂ ਦੇਖ ਲਿਆ ਬਾਕੀ ਦੂਸਰੀ ਗੱਲ ਬਈ ਆਪਾਂ ਜ਼ਰੂਰ ਯੋਗਦਾਨ ਪਾਵਾਂਗੇ ਜਿੰਨਾ ਹੋ ਸਕਦਾ ਜਿੰਨਾ ਕਹਿੰਦੇ ਹੋ ਉਨਾ ਕਰਾਂਗੇ
0: ਨੋ ਪ੍ਰੋਬਲਮ ਜੀ ਥੈਂਕ ਯੂ ਸੋ ਮੱਚ
6: ਓਕੇ ਜੀ
0: ਲਵ ਯੂ ਥੈਂਕ ਯੂ ਬਿਲਕੁਲ ਜੀ ਤੇ ਕੋਈ ਧੱਕਾ ਕਿਸੇ ਦਾ ਨਹੀਂ ਬਿਲਕੁਲ ਮੈਂ ਜਿਵੇਂ ਹੁਣ ਬੂਟਾ ਸਿੰਘ ਭਾਜੀ ਕਹੇ ਗਏ ਆ ਵੀ ਕੰਪੈਲ ਕਿਸੇ ਨੂੰ ਨਹੀਂ
2: ਬਿਲਕੁਲ
0: ਸ਼ਰਧਾ ਆਪੋ ਆਪਣੀ
2: ਸ਼ਰਧਾ ਨਾਲ
0: ਸ਼ਰਧਾ ਆਪੋ ਆਪਣੀ ਜੇ ਕੋਈ ਤਿਲ ਫੁੱਲ ਪਾਉਣਾ ਚਾਹੁੰਦਾ ਤੇ ਪਰ ਮੇਰੇ ਵੱਲੋਂ ਕੋਈ ਕੰਪੈਲ ਨਹੀਂ ਕਿਸੇ ਨੂੰ ਮੈਂ ਬੇਨਤੀ ਪਹਿਲਾਂ ਹੀ ਕਰ ਦਿੰਦਾ ਮੇਰੇ ਵੱਲੋਂ ਨਾ ਇਹਦੀ ਕੋਈ ਟਿਕਟਾਂ ਇਹ ਵੀ ਨਾਲ ਤੇ ਕਲਾਕਾਰ ਵੀ ਉੱਥੇ ਲੱਗਣਗੇ ਗੀਤ ਸੰਗੀਤ ਵੀ ਹੋਊਗਾ ਤੇ ਜਿਹੜੇ ਆਪਣੇ ਸਿਆਸਤ ਦੇ ਕਲਾਕਾਰ ਹੋਏ ਤਾਂ ਫਿਰ ਇਹਨਾਂ ਦੇ ਵੀ ਕੁਛ ਨਾ ਕੁਛ ਚਾਹੇ ਗੱਲਾਂ ਬਾਤਾਂ ਸੁਣੀਆਂ ਤੇ ਚਾਹੇ ਗੀਤ ਸੰਗੀਤ ਸੁਣੀਆਂ ਡਾਕਟਰ ਸਾਹਿਬ ਠੀਕ ਨਹੀਂ
2: ਬਿਲਕੁਲ ਸਹੀ
0: ਹੁਣ ਮੈਂ ਗੀਤ ਵਧੀਆ ਘੈਂਟ ਜਿਹਾ ਸੁਣਾਵਾਂ ਇਸ ਵੇਲੇ ਤੜਕਦਾ ਤੜਕਦਾ ਪ੍ਰੇਮ ਗਿੱਲ ਨੂੰ ਰੇਡੀਓ ਲਾ ਕੇ ਦੇ ਦੇਣਾ ਪ੍ਰੇਮ ਗਿੱਲ ਤੁਹਾਨੂੰ ਟਾਈਮ ਹੀ ਲੈ ਦੇਣਾ ਮੈਂ ਆ ਜਾਓ
7: ਪਹਿਲਾਂ ਤਾਂ ਵਧਾਈਆਂ ਜੀ ਬਹੁਤ ਬਹੁਤ ਹਰਜੀਤ ਭਾਈ ਨਾਲੇ ਤੁਸੀਂ ਏਦਾਂ ਨੀ ਕਹਿਣਾ ਗੱਡੀ ਵੀ ਖੱਲੇ ਆ ਤੁਸੀਂ
0: ਅੱਛਾ ਸਾਰੇ ਭਰਾ ਨਾਲ ਬਿਲਕੁਲ ਜ਼ਿੰਮੇਵਾਰੀ ਸਮਝ ਕੇ
7: ਪਿਛਲੇ ਸਾਲ ਵੀ ਬਹੁਤ ਵਧੀਆ ਲੱਗਾ ਸੀ
0: ਤੇ
7: ਇਸ ਵਾਰ ਉਸ ਤੋਂ ਵੀ ਵਧੀਆ ਹੋਰ ਵੀ ਆਪਾਂ ਕਰਨ ਦੀ ਕੋਸ਼ਿਸ਼
0: ਸਹੀ ਗੱਲ ਥੈਂਕ ਯੂ
7: ਆਪਾਂ ਲਾ ਰਹੇ ਹਾਂ ਚੰਗੀ
0: ਤਰ੍ਹਾਂ ਲਵ ਯੂ ਥੈਂਕ ਯੂ ਸੋ ਮਚ ਥੈਂਕ ਯੂ ਡਾਕਟਰ ਸਾਹਿਬ ਤੁਹਾਨੂੰ ਗੀਤ ਸੁਣਾਉਣਾ 2 ਮਿੰਟ
2: ਹਾਂਜੀ ਸੁਣਾਓ
0: ਮੈਂ ਜਾਨੂੰ ਪੱਤਰਕਾਰ ਨੂੰ ਜੋੜਦਾ ਫਿਰ ਕਰਦੇ ਹਾਂ ਗੱਲਾਂ ਬਾਤਾਂ
8: ਤੁਸੀਂ ਮੈਨੂੰ ਦਾਰੂ ਪਲਾਤੀ ਤੇ ਮੈਂ ਫੈਂਟੀ ਲਾ ਦੇਣੀ ਹੋਗੀ

0: ਸਭ ਬਾਤ ਆ। ਸਟੂਡੀਓ ਦੇ ਵਿੱਚ ਡਾਕਟਰ ਆਜ਼ਾਦ ਗੁੱਤ ਜੀ ਪਹੁੰਚੇ ਹੋਏ ਆ, ਇਹਨਾਂ ਦੇ ਨਾਲ ਵੀ ਆਪਣੀ ਗੱਲਬਾਤ ਚੱਲ ਰਹੀ ਹੈ ਅਤੇ ਕੁਛ ਇੱਧਰਲੀਆਂ ਉੱਧਰਲੀਆਂ ਵੀ ਗੱਲਾਂ ਆਪਾਂ ਕਰਦੇ ਹਾਂ ਰਲ ਮਿਲ ਕੇ ਸਾਰੇ ਜਣੇ। ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਜਿਹੜੇ ਟੋਰਾਂਟੋ ਸਥਿਤ ਕੱਲ੍ਹ ਕੌਂਸਲੇਟ, ਅਮਰੀਕੀ ਕੌਂਸਲੇਟ 'ਤੇ ਗੋਲੀਬਾਰੀ ਚੱਲੀ ਆ, ਪਤਾ ਤੁਹਾਨੂੰ ਉਹਦੀ?
1: ਪਿੱਛਾ ਕੀਤਾ
2: ਪਰ
1: ਉਹ ਬੰਦੇ ਉਰੇ ਪਰੇ ਹੋ ਗਏ ਕਿਤੇ।
2: ਦੇਖੋ ਸਿਸਟਮ ਕੀ ਹੈ ਜੀ, ਪਤਾ ਵੀ ਲੱਗਿਆ, ਬੰਦੇ ਵੀ ਹੋ ਜਾਂਦੇ
1: ਹੁਣ, ਕੀ ਕਹਿ ਸਕਦੇ। ਭਾਰਤੀ ਵਿਦਿਆਰਥੀਆਂ ਦੇ ਵਰਕ ਪਰਮਿਟ ਰੱਦ ਹੋਣ ਮਗਰੋਂ ICC ਦਾ ਵੱਡਾ ਸਪਸ਼ਟੀਕਰਨ, ਨਿਯਮਾਂ ਦੇ ਉਲੰਘਣਾ ਕਰਨ ਵਾਲਿਆਂ 'ਤੇ ਹੋ ਸਕਦੀ ਹੈ ਸਖ਼ਤ ਕਾਰਵਾਈ। ਕੈਨੇਡਾ ਦੇ ਐਮਰਜੈਂਸੀ ਵਿਭਾਗਾਂ 'ਤੇ ਵੱਧ ਰਿਹਾ ਦਬਾਅ, ਡਾਕਟਰਾਂ ਨੇ ਫੈਡਰਲ ਸਰਕਾਰ ਨੂੰ ਸਿਸਟਮ ਵਿੱਚ ਵੱਡੇ ਸੁਧਾਰਾਂ ਦੀ ਕੀਤੀ ਅਪੀਲ। 10 ਡਾਕਟਰਾਂ ਪਿੱਛੇ ਡਾਕਟਰ ਸਾਹਿਬ ਕਹਿੰਦੇ ਇੱਕ ਡਾਕਟਰ ਛੱਡ ਕੇ ਜਾ ਰਿਹਾ ਆਪਣੀ ਜੋਬ, ਉਹ ਕਹਿੰਦਾ ਸਾਤੋਂ ਨਹੀਂ ਸਾਂਭ ਹੁੰਦੇ ਲੋਕ ਸੱਦੀ ਜਾਂਦੇ, ਹੋਸਪਿਟਲ ਦਾ ਬਣਾਓ।
2: ਬਿਲਕੁਲ ਸਹੀ ਗੱਲ ਹੈ,
1: ਡਾਕਟਰਾਂ ਨੂੰ
2: ਫੈਸਿਲਿਟੀ
1: ਤਾਂ ਦਿਓ,
2: ਪ੍ਰੈਸ਼ਰ ਇੰਨਾ ਜ਼ਿਆਦਾ,
1: ਪ੍ਰੈਸ਼ਰ ਇੰਨਾ ਜ਼ਿਆਦਾ, ਤੁਸੀਂ ਨਹੀਂ ਔਖਾ ਹੋਵੇ ਕੰਮ। ਆਪਾਂ ਕਹਿੰਦੇ ਨੇ ਡਾਕਟਰ 2 ਮਿੰਟ ਗੱਲਾਂ ਕਰਕੇ,
2: ਤੁਸੀਂ ਦੇਖ ਲਓ ਨਰਸ ਜੋ ਆਪਣੇ ਨਰਸ ਜੀ ਕੀ ਹੈ, ਕਿੰਨਾ ਪ੍ਰੈਸ਼ਰ ਹੈ,
1: ਕਿੰਨਾ ਪ੍ਰੈਸ਼ਰ,
2: ਜਿੱਥੇ ਮੰਨ ਲਓ 3 ਜਾਂ 4 ਪੇਸ਼ੈਂਟ ਹੁੰਦੇ, ਉੱਥੇ 7-7-8-8 ਪੇਸ਼ੈਂਟ ਹੁੰਦੇ ਜੀ।
1: ਸੱਚੀ ਗੱਲ,
2: ਇਟਸ ਵੈਰੀ ਸਟ੍ਰੈਸਫੁਲ।
1: ਕੈਲਗਰੀ ਦੇ ਨਾਲੇ ਪੈਂਦਾ ਚੈਸਟਮੇਅਰ, ਮੈਂ ਰਹਿ ਕੇ ਆਇਆ ਉੱਥੇ। ਚੈਸਟਮੇਅਰ ਦੇ 18 ਸਾਲਾਂ ਸਾਹਿਲ ਗਰੇਵਾਲ ਦੀ ਮੌਤ ਮਾਮਲੇ ਵਿੱਚ 2 ਹੋਰ ਵਿਅਕਤੀਆਂ ਦੇ ਪਹਿਲੇ ਦਰਜੇ ਦੇ ਕਤਲ ਦੋਸ਼ ਹੋ ਗਏ ਜੀ ਉਹਨਾਂ 'ਤੇ, ਅਤੇ ਨਾਲ ਦੀ ਨਾਲ। ਚਲੋ ਪਰਮਿੰਦਰ ਜੀ, ਜੀ ਉਹਨਾਂ ਕਹਿੰਦੇ ਸਤਿ ਸ਼੍ਰੀ ਅਕਾਲ, ਤੁਸੀਂ ਵੀ ਸਵਾਗਤ ਆ
3: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੇ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
1: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਕਿੱਦਾਂ ਸਿਹਤ ਆ, ਠੀਕ ਹੋ?
3: ਬਹੁਤ ਵਧੀਆ ਜੀ, ਤੁਸੀਂ ਸੁਣਾਓ?
1: ਕਿਰਪਾ ਕਿਰਪਾ, ਡਾਕਟਰ ਆਜ਼ਾਦ ਗੁੱਤ ਜੀ ਸਟੂਡੀਓ ਪਹੁੰਚੇ ਹੋਏ ਨੇ ਆਪਣੇ ਅੱਜ। ਹਾਂਜੀ
3: ਬਿਲਕੁਲ ਬਿਲਕੁਲ, ਉਹਨਾਂ ਦਾ ਵੀ ਬਹੁਤ ਸਵਾਗਤ ਹੈ ਜੀ। ਔਰ ਕਿਵੇਂ, ਦੱਸੋ ਸ਼ੋਅ ਕਿਵੇਂ ਰਹੇ ਨੇ? ਲਾਸਟ ਵੀਕ
1: ਮਾਸਟਰ ਸਲੀਮ ਦਾ ਸ਼ੋਅ ਸੀ, ਛੁੱਟੀ ਕਰਕੇ ਜਿਆ ਗਿਆ ਡਾਕਟਰ ਸਾਹਿਬ। ਮੈਂ ਪਹਿਲੀ ਵਾਰ ਛੁੱਟੀ ਆਪਣੇ ਕੰਮ ਤੋਂ ਛੁੱਟੀ ਕਰਕੇ ਸ਼ੋਅ ਕੋਈ ਦੇਖਣ ਗਿਆ, ਸੱਦੀ ਗੱਲ। ਉਦਾਂ ਚਲੋ ਸੈਚਰਡੇ ਨੂੰ ਕੋਈ ਆ ਜਾਏ, ਸੰਡੇ ਨੂੰ ਆ ਜਾਏ ਦੇਖ ਲਈਦਾ, ਪਰ ਫਰਾਈਡੇ ਵਾਲੇ ਦਿਨ ਮੈਂ ਬੀਗੜੇ 'ਚ ਕੰਮ ਤੋਂ ਛੁੱਟੀ ਕਰਕੇ ਸਪੈਸ਼ਲ ਸ਼ੋਅ ਦੇਖਣ ਗਿਆ। ਮੈਂ ਕਦੇ ਨਹੀਂ ਸੀ ਗਿਆ, 17-18 ਸਾਲ ਹੋ ਗਏ ਮੈਨੂੰ ਇੱਥੇ ਆਏ ਨੂੰ, ਤੇ ਮੈਂ ਕਿਹਾ ਵੀ ਨਹੀਂ ਇਸ ਬੰਦੇ ਦਾ ਸ਼ੋਅ ਦੇਖਣ ਜਾ। ਬੰਦੇ ਨੇ ਬੰਨ ਕੇ ਬਿਠਾ ਤੇ ਸਾਰੇ, ਬੜਾ ਸੋਹਣਾ ਸ਼ੋਅ ਸੀ ਬਈ। ਥੈਂਕ ਯੂ ਸਾਰਿਆਂ ਦਾ, ਆਰਗੇਨਾਈਜ਼ਰਾਂ ਦਾ, ਪ੍ਰਬੰਧਕਾਂ ਦਾ, ਬਹੁਤ ਵਧੀਆ। ਅਤੇ ਫਿਰ ਸੈਚਰਡੇ ਨੂੰ ਗਏ ਅਸੀਂ ਰੰਗਲਾ, ਸਰਦਾਰ ਵਾਲੇ ਮੁੰਡੇ ਨੇ, ਉਹਨਾਂ ਨੇ 7 ਤਰੀਕ ਨੂੰ ਰੋਜ਼ ਥੀਏਟਰ ਦੇ ਵਿੱਚ ਆਪਣੀ ਕਲਾਕਾਰੀ ਦਿਖਾਉਣੀ, ਆਪਾਂ ਗੀਤ ਵੀ ਅੱਗੇ ਚੱਲ ਕੇ ਲਾਉਂਦੇ ਉਹਨਾਂ ਦਾ, ਅਤੇ ਉਹਨਾਂ ਨਾਲ ਫਿਰ ਮੀਟ ਐਂਡ ਗਰੀਟ ਸੀਗਾ, ਅਤੇ ਉਹ ਵੀ ਵਧੀਆ ਸਾਰੀ ਟੀਮ ਨਾਲ। ਅਤੇ ਫਿਰ ਸ਼ਾਮ ਨੂੰ ਪੰਜਾਬੀ ਵਿਰਸਾ ਸੀਗਾ ਸ਼ੋਅ, ਪਰ ਉੱਥੇ ਉਹ ਸ਼ੋਅ ਕੈਂਸਲ ਹੋ ਗਿਆ, ਕੈਂਸਲ ਨਹੀਂ ਹੋਇਆ, ਪੋਸਟਪੋਨ ਹੋ ਗਿਆ, ਕਿਉਂਕਿ ਉੱਥੇ ਜਿਹੜੀ ਯੂਨੀਅਨ ਆ ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਆ। ਇੱਕ ਗੱਡੀ ਨੂੰ 5-7 ਮਿੰਟ ਕਹਿੰਦੇ ਲੱਗਦੇ ਸੀ ਜਾਣ ਨੂੰ, ਫਿਰ ਜੇ ਹੁਣ ਉੱਥੇ ਗੈਦਰਿੰਗ ਕਾਫੀ ਸੀਗੀ ਤਾਂ 1000 ਗੱਡੀ ਮੰਨ ਲਓ ਐਗਜ਼ਾਮਪਲ ਜਾਂਦੀ, ਤਾਂ ਫਿਰ 15-20 ਘੰਟੇ ਉਹਦੇ 'ਚ ਲੰਘ ਜਾਣੇ ਸੀ। ਅਤੇ ਉਹਨਾਂ ਨੇ ਫਿਰ ਇਸੇ ਮੱਦੇਨਜ਼ਰ ਸਾਰੀ ਟੀਮ ਨੇ, ਟੀਮ ਫੋਰ ਐਂਟਰਟੇਨਮੈਂਟ ਨੇ ਇਹੀ ਸਲਾਹ ਕੀਤੀ ਵੀ ਇਹਨੂੰ 9 ਅਗਸਤ ਵਾਲੇ ਦਿਨ ਲੈ ਜਾਈਏ।
2: ਓਕੇ,
1: 9 ਅਗਸਤ 'ਤੇ ਰੱਖਤਾ ਸ਼ੋਅ, ਹੁਣ 8 ਵਜੇ ਦੀ ਜਗ੍ਹਾ 7 ਵਜੇ ਸ਼ੋਅ ਸਟਾਰਟ ਹੋ ਜਾਣਾ, 6 ਵਜੇ ਡੋਰਾਂ ਓਪਨ ਹੋ ਜਾਣੀਆਂ ਨੇ, ਅਤੇ ਤੁਹਾਡੀਆਂ ਉਹੀ ਟਿਕਟਾਂ 25 ਤਰੀਕ ਵਾਲੀਆਂ ਚੱਲ ਜਾਣੀਆਂ ਨੇ। ਕਿਸੇ ਨੇ ਟਿਕਟ ਵਾਪਸ ਕਰਨੀ ਆ, ਤੁਹਾਨੂੰ ਲੱਗਦਾ ਵੀ ਅਸੀਂ ਸ਼ੋਅ 'ਤੇ ਨਹੀਂ ਜਾ ਸਕਦੇ, ਫਿਰ ਤੁਸੀਂ ਉੱਦਾਂ ਹੀ ਜਿੱਦਾਂ ਟਿਕਟ ਲਈ ਸੀ ਉਹਦੇ ਕੋਲ ਬੈਕਅਪ ਹੈਗਾ ਉੱਦਾਂ ਹੀ, ਅਤੇ ਜਾਂ ਫਿਰ ਤੁਸੀਂ ਹਰਜਿੰਦਰ ਹੋਣਾ ਨਾ ਜਾਂ ਤੁਹਾਡੀ ਨਾਗਰਾ ਸਾਹਿਬ ਨਾਲ ਸੰਪਰਕ ਕਰ ਲਿਓ, 446-468-4164-3043-44 ਤੁਸੀਂ ਆਪਣੀਆਂ ਟਿਕਟਾਂ ਰਿਟਰਨ ਕਰਨੀਆਂ ਤਾਂ ਵੀ ਕਰ ਸਕਦੇ ਹੋ, ਨਹੀਂ ਤਾਂ ਉਹੀ ਟਿਕਟਾਂ 'ਤੇ ਤੁਸੀਂ ਦੁਬਾਰਾ ਉਹ ਸ਼ੋਅ ਦੇਖ ਸਕਦੇ ਹੋ। ਹੋਰ ਟਿਕਟਾਂ ਕੋਈ ਲੈਣੀਆਂ ਮੈਨੂੰ ਲੱਗਦਾ ਨਹੀਂ ਹੋਣਗੀਆਂ, ਜੇ ਹੈਗੀਆਂ ਤਾਂ ਕਰ ਲਿਓ ਪਤਾ, 647-468-4164-3043-44 'ਤੇ ਸੰਪਰਕ ਕੀਤਾ ਜਾ ਸਕਦਾ। ਰਵਿੰਦਰ ਜੀ ਨੰਗੇ, ਸਤਿ ਸ਼੍ਰੀ ਅਕਾਲ ਜੀ ਆਨੂੰ।
3: ਗਲਾਸੀ
1: ਨੀ ਉੱਥੇ ਬਾਲੀ ਲਈ,
3: ਤੁਸੀਂ ਨਹੀਂ ਲਾਈ, ਪਰ ਨਾ ਤਾਂ ਸੰਧੂ ਸਾਹਿਬ ਸੀਗਾ ਤਾਂ ਵੀ ਬਾਗ ਵਾਲੇ।
1: ਹਾਂਜੀ ਹਾਂਜੀ, ਸੰਧੂ ਸਾਹਿਬ, ਮੈਂ ਰਾਮ ਭਾਜੀ ਸੀਗੇ, ਹੋਰ ਬਹੁਤ ਸਾਰੇ ਸੀ ਜਿੰਨੇ ਵੀ ਤਕਰੀਬਨ
3: ਮੈਂ ਦੇਖਿਆ ਜੀ ਭਾਈ, ਜੇ ਵੀਡੀਓ ਪਾਈਆਂ ਵਾ ਤੇ ਫੇ ਗਲਾਸੀ ਦੇ ਵਿੱਚ ਉਹਦੇ ਚੱਲਦੀ ਸੀਗੀ, ਜਾਂ ਫਿਰ
1: ਨਹੀਂ ਗਲਾਸੀਆਂ ਉਹਨਾਂ ਨੇ ਮੂਰਲੇ 4-5 ਟੇਬਲਾਂ ਨੂੰ ਦਿੱਤੀਆਂ, ਜਿਨ੍ਹਾਂ ਨੇ ਟੇਬਲ ਮੁੱਲ ਲਏ ਸੀ, ਅਸੀਂ ਤਾਂ ਫਿਰ ਜਾ ਕੇ ਬੈਠਣੇ ਵਾਲੇ ਸੀ, ਉਹ ਟੇਬਲ ਵਾਲਿਆਂ ਨੇ ਸਾਨੂੰ ਡਾਲ ਬਿਠਾ ਲਿਆ, ਤੇ ਆਪਾਂ ਬਹਿ ਗਏ ਵੀਆਈਪੀ ਟੇਬਲਾਂ 'ਚ ਜਾ ਕੇ। ਜਿਨ੍ਹਾਂ ਨੇ ਮਹਿੰਗੇ ਟੇਬਲ ਲਏ ਸੀ ਨਾ ਮੂਹਰੇ, ਦੋ ਕੁ ਟੇਬਲਾਂ ਨੂੰ ਤਾਂ ਖਾਣਾ ਵੀ ਪਰੋਸ ਰਹੇ ਸੀਗੇ, ਤੇ ਮੈਨੂੰ ਲੱਗਦਾ ਵੀ ਜੇ ਮੈਂ ਰੋਂਗ ਨਾ ਮੈਂ ਫਿਗਰ ਇੱਕ ਕਹਿ ਦੇਣੇ ਵੀ 7,000, 8,000, 10,000 ਦਾ ਟੇਬਲ ਹੋ ਸਕਦਾ ਉਹ ਨਾ ਫੈਮਿਲੀ ਲਈ ਅਗਲੇ ਲਿਆ ਸੀ। ਜਿਹੜਾ ਸਾਡੇ ਵਾਲੇ ਟੇਬਲ ਸੀ ਇਹ ਵੀ 5,000 ਵਾਲਾ ਸੀਗਾ, ਉਹਨਾਂ ਨੇ ਮੈਨੂੰ ਭੈਣ ਜੀ ਦਾ ਨਾਂ ਨੀ ਉਹਨਾਂ ਦਾ ਪਤਾ ਕੀ ਸੀ, ਰਾਮ ਭਾਜੀ ਦੇ ਰਿਸ਼ਤੇਦਾਰ ਨੇ ਉਹ, ਰਾਮ ਭਾਜੀ ਆਪਣੇ ਟਰੱਕ ਚਲਾਉਂਦੇ ਆ ਹੁਣ, ਤੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਆਏ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹ ਭੈਣ ਜੀ ਹੁਣੇ, ਤੇ ਉਹਨਾਂ ਨੇ ਫਿਰ ਟੇਬਲ ਮੁੱਲ ਲਿਆ ਹੋਇਆ ਸੀ ਤੇ ਉਹਨਾਂ ਦੇ ਗੈਸਟ ਜਾਂ ਜੋ ਵੀ ਸੀ ਸਾਰੇ ਬੈਠੇ ਸੀ, ਤੇ ਫਿਰ ਮੈਨੂੰ ਵੀ ਉਹਨਾਂ ਨੇ ਨਾਲ ਬਿਠਾ ਲਿਆ, ਸੰਧੂ ਸਾਹਿਬ ਵੀ ਉਸ ਟੀਮ 'ਚ ਸੀਗੇ ਜਾਂ ਉਹਨਾਂ ਦੇ ਸਾਰੇ ਜਾਣਕਾਰ ਸੀਗੇ, ਤੇ ਫਿਰ ਹੋਰ ਵੀ ਮੇਰੇ ਨਾਲ ਕਾਫੀ ਸੀਗੇ ਜਿੰਨੇ ਗਏ ਹੋਏ ਨਾਲ। ਚੁਰਾਸੀ ਨੱਬੇ ਸਤਿ ਸ੍ਰੀ ਅਕਾਲ ਜੀ ਆਨੂੰ।
4: ਹਾਂਜੀ ਸਤਿ ਸ੍ਰੀ ਅਕਾਲ ਜਿੰਦਵਾਲ ਸਾਹਿਬ।
1: ਸਤਿ ਸ੍ਰੀ ਅਕਾਲ ਭਾਜੀ ਜੀ
4: ਆਨੂੰ। ਦਾਣਾ ਮੰਡੀ ਦਾ ਨੰਬਰ ਚਾਹੀਦਾ, ਸਟੋਰ ਤੇ ਜਾਣਾ ਸੀ।
1: ਦਾਣਾ ਮੰਡੀ ਬ੍ਰੈਮਲੀ ਐਂਡ ਕੁਈਨ ਤੇ ਆ, ਤੇ ਦਾਣਾ ਮੰਡੀ ਦਾ ਨੰਬਰ ਲੈ ਲਓ ਤੁਸੀਂ 905-286-9957-1729। ਕੁਈਨ
4: 905-286-9957-1729।
1: ਹਾਂਜੀ ਗ੍ਰੋਸਰੀ ਕਿਸੇ ਪ੍ਰਕਾਰ ਦੀ ਵੀ ਕਰਨੀ ਤਾਂ ਜਰੂਰ ਉੱਥੋਂ ਕਰਕੇ ਆ ਸਕਦੇ ਹੋ। ਪ੍ਰਿੰਸਰ ਸਾਹਿਬ ਆ ਜਾਓ ਨੰਗੇ, ਸਤਿ ਸ਼੍ਰੀ ਅਕਾਲ ਜੀ ਇਹਨੂੰ।
5: ਸਤਿ ਸ਼੍ਰੀ ਅਕਾਲ ਜੀ ਡਾਕਟਰ ਨੂੰ, ਸਤਿ ਸ਼੍ਰੀ ਅਕਾਲ ਪਰਮਿੰਦਰ ਜੀ ਨੂੰ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਤੁਹਾਡੀ ਆਵਾਜ਼ ਘੱਟ ਆਉਂਦੀ ਆ, ਬੜੀ ਆਵਾਜ਼ ਕਰੋ ਆਪਣੇ ਮਾਈਕ ਕੋਲ।
5: ਹਾਂਜੀ ਡਾਕਟਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਪਰਮਿੰਦਰ ਜੀ ਨੂੰ ਸਤਿ ਸ਼੍ਰੀ ਅਕਾਲ, ਤੁਹਾਨੂੰ ਸਤਿ ਸ਼੍ਰੀ ਅਕਾਲ।
1: ਠੀਕ ਆ।
5: ਹਾਂਜੀ ਪਰਮਿੰਦਰ ਜੀ, ਪਲੀਜ਼ ਇੱਕ ਦੱਸੋਗੇ, ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਅਸੀਂ ਨੌਕਰੀਆਂ ਦੇਣੀਆਂ ਨੇ, ਕਿਸੇ ਤੋਂ ਪੈਸਾ ਨੀ ਲੈਣਾ, ਉਹ ਨੀ ਦੇਣਾ। ਹੁਣ MLA ਦੇ ਦੋ ਮੁੰਡਿਆਂ ਨੂੰ ਕਹਿੰਦੇ ਨੌਕਰੀਆਂ ਮਿਲੀਆਂ ਤੱਕੜੀਆਂ, ਜਿਤਾ ਤਾਂ ਹੁਣ ਨੌਕਰੀਆਂ ਦੇ ਤੀਆਂ, ਦੱਸੋਗੇ ਇਹਦਾ ਰੌਲਾ ਬਹੁਤ ਪਿਆ ਪਿਆ। ਮੈਂ ਆਪਦੀ ਸੰਤਾ
1: ਪਰਮਿੰਦਰ ਜੀ, ਕਿਹੜੇ MLA ਦੇ ਮੁੰਡਿਆਂ ਨੌਕਰੀਆਂ ਦਿੱਤੀਆਂ
6: ਜੀ? ਪ੍ਰਿੰਸਰ ਸਾਹਿਬ ਹੀ ਦੱਸ ਸਕਦੇ, ਮੇਰੇ ਕੋਲ ਤਾਂ ਏਦਾਂ ਦੇ ਕੁਛ ਨਹੀਂ ਹੈ, ਪਰ ਰੌਲਾ ਜ਼ਰੂਰ ਪਿਆ ਹੋਇਆ ਕੱਲ ਦਾ, ਪਰ ਉਹ MLA ਦਾ ਨਾਂ ਸਾਹਮਣੇ ਨਹੀਂ ਆ ਰਿਹਾ ਹਾਲੇ ਤੱਕ।
1: ਕਮਲ ਭਾਈ ਆ ਜਾਣਾ, ਕਮਲ ਭਾਈ ਨੇ ਹੁਣੇ ਆ ਜਾਣਾ, ਉਹਨਾਂ ਨੇ ਦੱਸ ਦੇਣਾ ਕਿਹੜਾ MLA ਆ।
6: ਬਿਲਕੁਲ ਬਿਲਕੁਲ।
1: ਅੱਛਾ ਚਲੋ ਫਿਰ ਕਰਦੇ ਹਾਂ ਬਾਕੀ ਗੱਲਾਂ, ਪਹਿਲਾਂ ਇਹ ਦੱਸੋ ਵੀ ਸੰਤ ਸੀਚੀਵਾਲ ਸਾਹਿਬ ਦੇ ਕਹਿੰਦੇ ਸਿਕਿਉਰਿਟੀ, ਕਹਿੰਦੇ ਮੈਂ ਨਹੀਂ ਲੈਣੀ ਰੱਖਣੀ, ਚੱਕੋ ਆਪਣੀ ਸਿਕਿਉਰਿਟੀ ਵਾਪਸ, DGP ਨੂੰ ਲਿਖਤਾ ਪੱਤਰ।
6: ਬਿਲਕੁਲ ਬਿਲਕੁਲ, ਪੰਜਾਬ ਦੀ ਸਭ ਤੋਂ ਵੱਡੀ ਖਬਰ ਇਹ ਆ ਕਿ ਪੰਜਾਬ ਚ ਆਮ ਆਦਮੀ ਪਾਰਟੀ ਦਾ ਰਾਜ ਸਭਾ ਦਾ ਇੱਕੋ ਇੱਕ ਕਹਿ ਲਓ ਜਾਂ 1.25 ਲੱਖ ਹੀ ਕਹਿ ਲਓ, 1.25 ਲੱਖ ਮੈਂਬਰ, ਬਾਕੀ ਤਾਂ 6 ਤਾਂ ਉੱਧਰ ਚਲੇ ਗਏ ਸੀ ਭਾਜਪਾ ਵਾਲੇ ਪਾਸੇ। ਸੋ ਇੱਕੋ ਇੱਕ ਜਿਹੜੇ ਰਾਜ ਸਭਾ ਮੈਂਬਰ ਨੇ ਸੰਤ ਬਲਵੀਰ ਸਿੰਘ ਸੀਚੇਵਾਲ, ਉਹਨਾਂ ਨੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲਤਾ। ਕਿਸ ਕਰਕੇ? ਉਹਨਾਂ ਦੀ ਜਿਹੜੀ ਸਿਕਿਉਰਿਟੀ ਦੇ ਵਿੱਚ 6 ਜਵਾਨ ਨੇ ਹਰਜੀਤ ਜੀ, ਉਹਨਾਂ ਨੇ DGP ਪੰਜਾਬ ਪੁਲਿਸ ਨੂੰ ਇੱਕ ਪੱਤਰ ਲਿਖਿਆ, ਪੰਜਾਬ ਪੁਲਿਸ ਦੇ DGP ਨੂੰ ਪੱਤਰ ਲਿਖ ਕੇ ਕਿਹਾ ਕਿ ਇਹ ਜਿਹੜੇ 6 ਜਵਾਨ ਨੇ ਮੇਰੇ ਸਿਕਿਉਰਿਟੀ 'ਚ, ਇਹ ਵਾਪਸ ਲੈ ਲਓ। ਕਿਉਂ? ਉਹ ਕਹਿੰਦੇ ਚਾਹੇ ਸੁਲਤਾਨਪੁਰ ਲੋਧੀ ਹੋਵੇ ਜਾਂ ਜਲੰਧਰ ਹੋਵੇ ਜਾਂ ਦੁਆਬੇ ਦਾ ਕੋਈ ਵੀ ਏਰੀਆ ਹੋਵੇ, ਅਪਰਾਧਿਕ ਵਾਰਦਾਤਾਂ, ਲੁੱਟਾਂ, ਖੂਹਾਂ, ਕਤਲ, ਚੋਰੀਆਂ, ਜਿਹੜਾ ਉਹ ਵਾਰਦਾਤਾਂ ਨਾਲ ਲੋਕ ਸਹਿਮੇ ਹੋਏ ਨੇ, ਲੋਕਾਂ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਆ। ਸੋ ਇੱਕ ਬਹੁਤ ਵੱਡੀ ਡਿਵੈਲਪਮੈਂਟ ਆ ਕਿ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਲੀਡਰ ਉਹ ਵੀ 1.25 ਲੱਖ ਇੱਕੋ ਇੱਕ ਰਹਿ ਗਿਆ ਹੋਵੇ, ਜੇ ਉਹੀ ਸਰਕਾਰ ਦੇ ਸਵਾਲ ਉਠਾਉਣਾ ਸ਼ੁਰੂ ਕਰ ਦੇਵੇ ਕਿ ਤੁਹਾਡੇ ਰਾਜ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਆ, ਤਾਂ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਹੋਰ ਮਤਲਬ ਡਿਵੈਲਪਮੈਂਟ ਹੋ ਸਕਦੀ ਆ ਕਿ ਸੰਤ ਸੀਚੇਵਾਲ ਵੀ ਹੁਣ ਅੱਖਾਂ ਦਿਖਾ ਰਹੇ ਨੇ, ਇਹ ਇੱਕ ਬਹੁਤ ਵੱਡਾ ਸਵਾਲ ਬਣ ਗਿਆ ਜੀ।
1: ਚਲੋ ਹੋਲਡ ਰੱਖਿਓ ਡਾਕਟਰ ਸਾਹਿਬ।
7: ਹਾਂਜੀ
1: ਤੁਸੀਂ ਆਓ ਮਾੜਾ ਜਿਹਾ, ਇੱਕ ਮਿੰਟ ਲਾਵਾਂ ਤੁਹਾਡੇ ਨਾਲ। ਵਾਰਡ ਤੇ 9 ਤੇ 10 ਨੰਬਰ ਦੇ ਜਿਹੜੇ ਵੋਟਰ ਨੇ,
7: ਹਾਂਜੀ
1: ਸਪੈਸ਼ਲ ਵੋਟਰ,
7: ਹਾਂਜੀ ਹਾਂਜੀ,
1: ਉਹ ਕਿਹਦੀ ਕਿਹਦੀ ਵੋਟ ਹੋ ਸਕਦੀ ਹੈ? PR ਵੋਟ ਪਾ ਸਕਦਾ?
7: ਨਹੀਂ, PR ਨਹੀਂ ਪਾ ਸਕਦੇ,
1: ਸਿਟੀਜ਼ਨ ਪਾ ਸਕਦੇ,
7: ਸਿਰਫ ਇਲੈਕਸ਼ਨ ਹੈ, ਸਿਟੀਜ਼ਨ ਹੀ ਪਾ ਸਕਦੇ ਆ
1: ਸਿਟੀਜ਼ਨ ਵੋਟਾਂ।
7: ਸਿਟੀਜ਼ਨ ਜੀ
1: ਕਹਿੰਦੇ, ਜਦ ਮੈਨੂੰ ਕਿਸੇ ਨੂੰ ਫੋਨ ਆਇਆ ਕਿਸੇ ਦਾ ਮੈਨੂੰ ਨੋਵਲ ਹੈਗਾ ਭਾਈ ਉਹਨਾਂ ਦਾ, ਉਹ ਕਹਿੰਦੇ ਵੀ ਜਦ ਇਹ ਚੁਣਦੇ ਨੀ ਹੁੰਦੇ ਦੋ ਤਿੰਨ ਬੰਦੇ ਪਾਰਟੀ ਦੇ,
7: ਜੋ ਉਸ ਵਿਚ ਵੀ ਕੀ ਹੁੰਦਾ ਕਿ ਪੀ ਆਰ ਔਰ ਸਿਟੀਜ਼ਨ ਹੀ ਐਲੀਜੀਬਲ ਹੁੰਦੇ ਆ ਜੋ ਨੋਮੀਨੇਸ਼ਨ ਦਾ ਇਲੈਕਸ਼ਨ ਹੈ ਪਾਰਟੀ ਦਾ, ਲੇਕਿਨ ਤੁਹਾਨੂੰ ਪਿੱਛੇ ਵੀ ਚੋਰੀਆਂ ਮੋਰੀਆਂ ਕਾਫੀ ਆ, ਉਹ ਕੋਈ ਨੀ ਪੁੱਛਦੇ
1: ਪਾਰਟੀ ਨੇ ਪੈਸੇ
7: ਬਣਾਉਣੇ,
1: ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ?
7: ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਇਲੈਕਸ਼ਨ 26 ਅਕਤੂਬਰ ਦਾ, ਉਸ ਵਿੱਚ ਵੱਧ ਚੜ ਕੇ ਤੁਸੀਂ ਭਾਗ ਲੈਣਾ ਉੱਥੇ, ਕਿਉਂਕਿ ਮਿਊਨਿਸਪਲ ਇਲੈਕਸ਼ਨ ਤੇ ਵੋਟਿੰਗ ਪਰਸੈਂਟੇਜ ਬਹੁਤ ਘੱਟ ਹੈ, ਬਹੁਤ ਘੱਟ ਹੈ, ਲੈਸ ਦੈਨ 25%। ਔਰ ਤੁਸੀਂ ਦੇਖਦੇ ਜੋ ਮਿਊਨਿਸਪਲ ਇਲੈਕਸ਼ਨ ਹੈ ਉਹ ਸਭੇ ਜ਼ਰੂਰੀ ਹੈ। ਔਰ ਮੈਂ ਇੱਥੇ ਇੱਕ ਗੱਲ ਕਹਿੰਦਾ ਵੀ ਮੈਨੂੰ ਵੋਟ ਨਾ ਪਾਓ, ਆਪਣੇ ਆਪ ਨੂੰ ਵੋਟ ਪਾਓ, ਕਿਉਂਕਿ ਤੁਸੀਂ ਜੇ ਮੈਨੂੰ ਵੋਟ ਪਾਉਂਦੇ ਹੋ ਤੁਸੀਂ ਆਪਣੇ ਆਪ ਨੂੰ ਵੋਟ ਪਾਓਗੇ, ਕਿਉਂਕਿ ਮੈਂ ਇੱਕ, ਮੇਰਾ ਨਾਮ ਡਾਕਟਰ ਆਜ਼ਾਦ ਗੋਇਲ ਹੈ, ਆਜ਼ਾਦ ਮੀਨ ਆਜ਼ਾਦੀ। ਮੈਂ ਤੁਹਾਨੂੰ ਜੋ ਇੱਥੇ ਜੋ ਜਿੰਨੇ ਵੀ ਇੱਥੇ ਗਪਲੇ ਗਾਲੇ ਮਾਲੇ ਹੁੰਦੇ ਉਹਨਾਂ ਤਾਂ ਆਜ਼ਾਦੀ ਦਿਲਾਵਾਂਗਾ। ਔਰ ਇੱਕ ਗਪਲਿਆਂ ਦੀ ਗੱਲ ਮੈਂ ਕਰਦਾ ਹਾਂ ਕਿ ਵੀ ਮੇਫੀਲਡ ਰੋਡ ਤੇ ਕੋਲਰੈਨ ਔਰ ਗੋਰ ਰੋਡ ਕੇ ਵਿੱਚ ਮੈਂ ਇੱਕ ਸਟੋਰੇਜ ਜੋ ਕੰਟੇਨਰ ਸਟੋਰੇਜ ਹੈ, 25-25 ਏਕੜ ਦੇ ਦੋ ਲੋਟ ਹੈ ਜੀ, 25-25 ਏਕੜ ਦੇ ਦੋ ਲੋਟ, ਉੱਥੇ ਇੰਡਸਟਰੀਅਲ ਐਕਟੀਵਿਟੀ ਚੱਲਦੀ ਹੈ। ਉਹ ਇੱਕ ਵੀ ਜੋ ਟਰੱਕ ਪਾਰਕਿੰਗ ਜਾਂ ਸਟੋਰੇਜ ਕੰਟੇਨਰ $650 ਇੱਕ ਦਾ ਲੈਂਦੇ ਆ, ਔਰ ਤੁਸੀਂ ਹੈਰਾਨ ਹੋ ਗਏ ਉਸਕਾ ਪ੍ਰੋਫਿਟ ਟੈਕਸ ਕਿੰਨਾ ਹੈ। ਇੱਕ ਲੋਟ ਦਾ ਪ੍ਰੋਫਿਟ ਟੈਕਸ ਹੈ ਲੈਸ ਦੈਨ $1500 ਈਅਰ। 25 ਏਕੜ ਦੀ ਕਮਰਸ਼ਲ ਐਕਟੀਵਿਟੀ ਚੱਲਦੀ ਹੈ, 25 ਏਕੜ ਚ ਕਮਰਸ਼ਲ ਐਕਟੀਵਿਟੀ,
1: 1500 ਸਾਲ ਦਾ
7: 1500। ਦੂਜਾ ਜੋ ਲੋਟ ਹੈ ਉਸਕੇ ਨਾਲ ਲੱਗਦਾ ਉਸਕਾ ਪ੍ਰੋਫਿਟ ਟੈਕਸ ਕਰੀਬ 12,700 ਡਾਲਰ। ਇਹ ਤੁਸੀਂ ਦੇਖੋ ਉਹ ਉੱਥੇ ਮਿਲੀਅਨਸ ਡਾਲਰ ਦਾ ਮਹੀਨੇ ਦਾ ਰੈਵਨਿਊ ਕਮਾਉਂਦੇ, ਮਿਲੀਅਨਸ ਡਾਲਰ ਮਹੀਨੇ ਦਾ। ਔਰ ਇਹੀ ਪ੍ਰੋਫਿਟ ਟੈਕਸ ਅਗਰ ਆਪਾਂ ਇਹਨੂੰ ਫੇਅਰਲੀ ਇੰਪੈਕਟ ਇਸਨੂੰ ਅਸੈਸ ਕਰਦਾ ਹੈ ਤਾਂ ਇਨ ਦੋਨੋਂ ਲੋਟਾਂ ਦਾ ਪ੍ਰੋਫਿਟ ਟੈਕਸ ਪਲੱਸ ਮਾਈਨਸ $1 million ਕੇ ਆਸ ਪਾਸ ਪੈਂਦਾ ਹੈ। ਤਾਂ ਇਹ ਦੱਸੋ ਵੀ ਪੈਸਾ ਜਾਂਦਾ ਕਿੱਥੇ ਹੈ? ਜੋ ਬੜੇ ਬੜੇ ਬਿਜ਼ਨਸਮੈਨ ਹੈ ਉਹਨਾਂ ਨੇ, ਪੋਲੀਟੀਸ਼ੀਅਨ ਮੈਂ ਕਹਾਂਗੇ ਜੇ ਮਿਊਨਿਸਪਲ ਪੋਲੀਟੀਸ਼ੀਅਨ ਹੈ ਚਾਹੇ ਉਹ ਮੇਅਰ ਹੋ ਚਾਹੇ ਕਾਉਂਸਲਰ, ਉਹਨਾਂ ਨਾਲ ਹੱਥ ਮਿਲਾ ਕੇ ਲੁੱਟਾ ਸੁੱਟੀ ਕੀਤੀ ਹੋਈ ਜੀ ਬੜੀ।
1: ਜੇ ਤੁਸੀਂ ਰੱਬ ਸੁੱਖ ਰੱਖੇ ਜੇ ਬਣਦੇ ਹੋ ਤਾਂ ਅੰਦਰਲੀਆਂ ਫਿਰ ਕੱਢ ਕੇ ਲਿਆਉਂਗਾ ਸਾਰੀਆਂ?
7: ਨਹੀਂ ਜੀ, ਪੁਰਾਣੇ ਮੈਂ ਬੈਕ ਡੇਟ ਤੇ ਜਾਵਾਂਗਾ, ਕਦੋਂ ਤਾਂ ਜੋਨਿੰਗ ਤੁਸੀਂ ਟੈਂਪਰੇਰੀ ਜੋਨਿੰਗ ਕੀਤੀ ਤਾਂ ਕਿਉਂ ਕੀਤੀ? ਅਗਰ ਤੁਸੀਂ ਕੀਤੀ ਤਾਂ ਇੰਨਾ ਜੋ ਇਸਕਾ ਪ੍ਰੋਫਿਟ ਟੈਕਸ ਬਣਦਾ ਉਸਕਾ ਜ਼ਿੰਮੇਵਾਰ ਕੌਣ ਹੈ? ਤਾਂ ਮੈਂ ਸਾਰਾ ਇੱਕ ਚੀਜ਼ ਨੇ ਕੱਢਾਂਗਾ। ਕਹਿੰਦੇ ਵੀ ਬ੍ਰੈਂਪਟਨ 'ਚ ਪੈਸੇ ਨਹੀਂ ਹੈ, ਲੋਕਾਂ ਨੂੰ ਤੁਸੀਂ ਤੰਗ ਕਰਦੇ ਹੋ, ਬੇਸਮੈਂਟ ਵਾਲਿਆਂ ਨੂੰ ਤੰਗ ਕਰਦੇ ਹੋ, ਤੁਸੀਂ ਤੰਗ ਕਰਦੇ ਵੀ ਤੁਹਾਡੀ ਬਿਨ ਹੈ ਨਾ ਇੱਥੇ ਨਹੀਂ ਇੱਥੇ ਹੋਣੀ ਚਾਹੀਦੀ, ਜੋ ਇੰਨੇ ਬੜੇ ਬੜੇ ਕਪਲੇ ਇਹਨਾਂ ਨੇ ਤੁਸੀਂ ਕਿਉਂ ਨਹੀਂ ਕੱਢਦੇ? ਕਿਉਂ ਨਹੀਂ ਦੱਸਦੇ ਵੀ ਟੈਕਸਪੇਅਰ ਦਾ ਪੈਸਾ ਇਹ ਸਿਟੀ ਦਾ ਪੈਸਾ ਹੈ, ਸਿਟੀ 'ਚ ਅਸੀਂ ਰਹਿੰਦੇ ਹਾਂ।
1: ਨੰਬਰ ਦਿਓ ਆਪਣਾ।
7: 6479995147499991 ਜੀ।
1: ਬਿਲਕੁਲ ਜੀ, ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ। ਤੁਸੀਂ ਕਾਰਾਂ ਦੀ ਤੇ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ, 416-618-6188 ਅਤੇ ਦਾਣਾ ਮੰਡੀ ਸੁਪਰ ਮਾਰਕੀਟ 905-286-9957-1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ। ਅੰਪੀਰੀਅਲ ਕ੍ਰੀਏਸ਼ਨ ਐਂਡ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਓ, 437-235-2527 ਉੱਪਰ, 353 ਵੈਟਰਸ ਡਰਾਈਵ ਬਰੈਂਪਟਨ ਦੇ ਵਿੱਚ ਚੱਲ ਜਿਓ। ਅਤੇ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ। ਮੋਰਗੇ ਦਾ ਕੋਈ ਕੁਐਸਚਨ ਹੈ 647-6688-10। ਹੋਰਨਬਿਲ ਇੰਸ਼ੋਰੈਂਸ ਰਮਨਦੀਪ ਨਾਲ ਸੰਪਰਕ ਕਰ ਲਿਓ। ਤੁਸੀਂ ਲਾਇਸੈਂਸ ਲਿਆ ਹੋਇਆ ਇੰਸ਼ੋਰੈਂਸ ਦਾ ਜਾਂ ਲੈਣਾ ਚਾਹੁੰਦੇ ਹੋ ਅਤੇ ਜਾਂ ਫਿਰ ਤੁਸੀਂ ਕੋਈ ਪੋਲਿਸੀ ਕਰਾਉਣੀ ਹੈ ਲਾਈਫ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ਼ਾ, 647-237-3131 ਸਟੀਲ ਐਂਡ ਡਿਕਸੀ ਦਾ ਏਰੀਆ, ਸਟੀਲ ਐਂਡ ਡਿਕਸੀ ਐਂਡ ਐਡਵਾਂਸ ਦਾ ਏਰੀਆ, ਉੱਥੇ ਦਫ਼ਤਰ ਆ, 200 ਵਿਲਕਨਸਰ ਰੋਡ ਯੂਨਿਟ ਨੰਬਰ 7, ਜਾਂ ਫਿਰ ਤੁਸੀਂ ਮੇਰੇ ਨਾਲ 647-835-5594 'ਤੇ ਸੰਪਰਕ ਕੀਤਾ ਜਾ ਸਕਦਾ। ਨਾਭੇਰ ਕੌਂਪਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, 647-244-0404, 647-706-4640 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਬਾਸੀ ਸਾਹਿਬ ਸਿੱਧਾ ਹੀ ਆ ਜਾਓ, 30 ਸਕਿੰਟ ਆਉਣ ਤੁਹਾਡੇ ਕੋਲ ਬਸ।
8: ਸਤਿ ਸ਼੍ਰੀ ਅਕਾਲ,
1: ਥੈਂਕ ਯੂ। 23 ਤਰੀਕ ਨੋਟ ਕਰ ਲਿਓ, ਤੁਹਾਨੂੰ ਮੈਂ ਭੇਜਤਾ ਸੀ।
8: ਥੈਂਕ
1: ਯੂ। 225 ਪਾਵਨ ਸਰੂਪਾਂ ਦੇ ਪ੍ਰਬੰਧਾਂ ਨੂੰ ਲੈ ਕੇ ਸਤਿਕਾਰ ਕਮੇਟੀ ਅਤੇ ਗੁਰਦੁਆਰਾ ਕਮੇਟੀ ਨੇ ਰੱਖੇ ਆ ਆਪੋ ਆਪਣਾ ਪੱਖ ਅਤੇ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਉਬਰ ਡਰਾਈਵਰ 'ਤੇ ਏਜੰਸੀ ਹਮਲੇ ਦੇ ਗੰਭੀਰ ਦੋਸ਼, 25 ਸਾਲਾ ਮਨਦੀਪ ਸਿੰਘ ਗ੍ਰਿਫਤਾਰ ਹੋ ਗਿਆ। ਹੁਣ ਅੰਮ੍ਰਿਤਸਰ ਤੋਂ 27 ਦੇਸ਼ਾਂ ਦੇ ਡਾਇਰੈਕਟ ਫਲਾਈਟ ਦੁਆਰਾ ਚੈੱਕ ਇਨ ਅਤੇ ਇਮੀਗ੍ਰੇਸ਼ਨ ਕਲੀਅਰੈਂਸ ਦੀ ਲੋੜ ਹੋ ਗਈ ਖਤਮ। ਅਤੇ ਪਰਮਿੰਦਰ, ਪੇਪਰ ਲੀਕ ਦੇ ਮਾਮਲੇ 'ਚ ਕੀ ਹੋ ਗਿਆ ਹੁਣ? ਕਹਿੰਦੇ ਪੁਲਿਸ ਵਾਲੇ ਕਾਫੀ ਉਹ ਹੋ ਗਏ ਅਤੇ ਨਾਲੇ ਕਹਿੰਦੇ ਉਹਦੇ 'ਚ ਜਿਹੜੇ ਬੱਚੇ ਸੀ ਕਾਫੀ ਉਹਨਾਂ ਦੇ ਮੁਜਰਮ ਨੇ, ਕਹਿੰਦੇ ਕਾਫੀ ਵਿੱਚੋਂ FIR ਜਾਂ ਕੇਸ ਬਹੁਤ ਚੱਲਦੇ ਆ, ਇਹ ਵੀ ਰਿਪੋਰਟ ਆਈ ਹੈ ਸਾਹਮਣੇ।
6: ਦੇਖੋ ਜੀ ਫਿਰ ਗ੍ਰਹਿ ਮੰਤਰਾਲਾ ਹਰਜੀਤ ਜੀ ਕਿੱਥੇ ਆ, ਗ੍ਰਹਿ ਮੰਤਰੀ ਕਿੱਥੇ ਨੇ? ਗ੍ਰਹਿ ਮੰਤਰੀ ਤਾਂ ਰਾਜ ਸਭਾ ਚ ਵੀ ਨੀ ਆ ਰਹੇ, ਔਰ ਆਪਾਂ ਲਗਾਤਾਰ ਇਹ ਰਿਪੋਰਟਾਂ ਕਰ ਰਹੇ ਹਾਂ ਕਿ ਉਹ ਆਰਐਸਐਸ ਤੇ ਭਾਜਪਾ ਦੇ ਗੁੰਡੇ ਸੀ। ਸੋ ਮੈਨੂੰ ਲੱਗਦਾ ਹੁਣ ਲਪੇਟਾ ਵੱਡੀ ਪੱਧਰ ਤੇ ਲੱਗ ਜਾਣਾ, ਕਿਉਂਕਿ ਇੱਕ ਵਾਰ ਤਾਂ ਚੱਕਣਾ ਨੀ ਹੈ ਨਾ ਧਰਨਾ ਜੰਤਰ ਮੰਤਰ ਤੋਂ, ਉਹ ਜੰਤਰ ਮੰਤਰ ਤੋਂ ਧਰਨਾ ਜਦੋਂ ਹਟਿਆ ਫਿਰ ਸਰਕਾਰ ਦੀਆਂ ਅੱਖਾਂ ਵੀ ਬਦਲ ਗਈਆਂ, ਧੜਾਧੜ ਐਫ ਆਈ ਆਰਾਂ ਨਾਲ ਦੀ ਨਾਲ ਸੈਂਕੜਿਆਂ ਦੀ ਗਿਣਤੀ ਚ ਗ੍ਰਿਫਤਾਰੀਆਂ, ਔਰ ਵਿਦਿਆਰਥੀਆਂ ਤੇ 2873 ਦੇ ਕਰੀਬ ਜਿਹੜੀਆਂ ਵੀਡੀਓ ਫੁਟੇਜ। ਸੋ ਹੁਣ ਜੰਤਰ ਮੰਤਰ ਜਿਹੜਾ ਤੰਤਰ ਕੰਮ ਕਰਨ ਲੱਗ ਪਿਆ। ਸੋ ਹਾਲਾਂਕਿ ਸੁਪਰੀਮ ਕੋਰਟ ਨੇ ਜ਼ਰੂਰ ਇਹ ਅੱਜ ਹੁਕਮ ਦਿੱਤਾ ਕਿ ਜਿਹੜੇ ਸਾਰੇ ਫੜੇ ਗਏ ਵਿਦਿਆਰਥੀ ਨੇ ਰਿਹਾ ਕੀਤੇ ਜਾਣ ਐਫ ਆਈ ਆਰ, ਪਰ ਸੁਪਰੀਮ ਕੋਰਟ ਦੇ ਹੁਕਮ ਕਈ ਵਾਰੀ ਹੁਕਮ ਹੀ ਰਹਿ ਜਾਂਦੇ ਆ, ਹੇਠਲੇ ਪੱਧਰ ਤੇ ਹੋਰ ਕਾਰਵਾਈਆਂ ਚੱਲ ਪੈਂਦੀਆਂ। ਹਾਲਾਂਕਿ ਲੋਕ ਸਭਾ ਤੇ ਰਾਜ ਸਭਾ ਚ ਬੜੀ ਜਿਹੜੀ ਗਹਿ ਗੱਚ ਕਿਸਮ ਦੀ ਜਿਹੜੀ ਫਾਈਟ ਹੋ ਰਹੀ ਆ ਦੋਵਾਂ ਧਿਰਾਂ ਦੇ ਵਿੱਚ, ਪਰ ਨਾਲ ਦੀ ਨਾਲ ਆਪਾਂ ਇਹ ਵੀ ਨਾ ਭੁੱਲੀਏ ਕਿ ਕੋਕਰੋਚਾਂ ਨੇ ਇੱਕ ਵਾਰ ਫਿਰ ਹਰਜੀਤ ਜੀ ਮੁੜ ਕੇ ਧਮਕੀ ਦੇ ਦਿੱਤੀ ਆ, ਕਹਿੰਦੇ ਜੇ ਲਾਈਨ ਤੇ ਨਾ ਹੀ ਮੋਦੀ ਸਰਕਾਰ ਤਾਂ ਮੁੜ ਕੇ ਜੰਤਰ ਮੰਤਰ ਤੇ ਬਹਿ ਜਾਵਾਂਗੇ ਜਾ ਕੇ। ਜੀ
1: ਦੇਸੀ ਸੇਨਾ ਵੱਲੋਂ ਤਾਂ ਜਗਦੀਸ਼ ਭਾਈ ਨਾਲ ਸੰਪਰਕ ਕੀਤਾ ਜਾ ਸਕਦਾ, ਤੁਸੀਂ ਕੋਈ ਵੀਡੀਓ ਫੋਟੋਗ੍ਰਾਫੀ ਡੀਜੀ ਦੀਆਂ ਕੋਈ ਸਮਾਂ ਲੈਣੀਆਂ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ ਇਨ ਬਰਥਡੇ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ, 416-930-1251 416-930-1251 ਆਪਣੇ ਪਿਕਨਿਕ ਵੀ ਇਹਨਾਂ ਨੇ ਕਵਰ ਕਰਨੀ ਆ, ਕੈਤਕੀ ਕਹਿੰਦੇ ਦੋ ਤਿੰਨ ਕੈਮਰੇ ਇਕੱਠੇ ਲਾ ਲੈਣੇ ਉੱਥੇ, 416-930-1251 ਅਤੇ ਤੰਦੂਰੀ ਬੋਇਜ਼ 905-956-2111 ਚਾਰ ਲੋਕੇਸ਼ਨਾਂ ਤੋਂ ਸਰਵ ਕਰਦੇ, 71 ਟੋਰਬਰਾਮ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ, ਬੈਠ ਕੇ ਖਾਓ, ਘਰ ਲਿਜਾ ਕੇ ਖਾਓ, ਕੇਟਰਿੰਗ ਕਰਾਓ, LLB ਦਾ ਲਾਇਸੈਂਸ ਹੈਗਾ ਉੱਥੇ, 905-956-2111 ਅਤੇ ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨੂੰ ਕਾਫੀ ਸਾਰੇ ਸਿਟੀ ਦੇ ਵਿੱਚ ਡਰਾਈਵਰਾਂ ਦੀ ਲੋੜ ਆ, ਤੁਸੀਂ ਕੰਟੇਨਰਾਂ ਦਾ ਕੰਮ CPCN ਨਾਲ ਕਰਨਾ ਚਾਹੁੰਦੇ ਹੋ, 416-717-2939 ਜਾਂ ਫਿਰ 416-455-9311 'ਤੇ ਜਗਤਾਰ ਸਿੰਘ ਚੱਠਾ ਸਾਹਿਬ ਨਾਲ ਸੰਪਰਕ ਕਰ ਲਿਓ, 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਵਿਕ ਦੇ ਵਿੱਚ ਨੇ, 416-717-2939 'ਤੇ ਗੱਲਬਾਤ ਹੋ ਸਕਦੀ ਆ। ਸੋਭਾ ਸਟੂਡੀਓ 'ਤੇ ਸ਼ਗਨਦੀਪ ਢਿੱਲੋਂ 905-799-8877-8850 ਟੋਰਬਰਾਮ ਰੋਡ ਯੂਨਿਟ ਨੰਬਰ 1 ਬਰੈਂਪਟਨ ਦੇ ਵਿੱਚ ਨੇ, ਅਤੇ ਨਾਲ ਦੀ ਨਾਲ PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕ ਐਂਡ ਟਰੇਲਰਾਂ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, 5330 ਬਰੈਡਕੋ ਬੁੱਲੇਵਾਰਡ ਮਿਸੀਸਾਗਾ ਡਿਕਸੀ ਐਂਡ ਮੈਥਿਸਨ ਦਾ ਏਰੀਆ, 905-459-5533 'ਤੇ ਸੰਪਰਕ ਕਰ ਲਿਓ। ਡਾਕਟਰ ਸਾਹਿਬ ਲਾਸਟ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ
2: ਹੋ? ਬਸ ਸਰ ਜੀ ਤੁਹਾਡੀ ਇਹੀ ਕਹਿੰਦਾ ਵੀ ਜਿੰਨੇ ਸਰੋਤਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ, ਬਸ ਇਹ ਹੈ ਵੀ ਤੁਸੀਂ ਵੋਟਾਂ ਪਾਓ ਔਰ ਬਦਲਾਵ ਲਿਆਓ, ਕਿਉਂਕਿ ਬਦਲਾਵ ਬਹੁਤ ਜ਼ਰੂਰੀ ਹੈ। ਔਰ ਤੁਸੀਂ ਜਾਂ ਇਹ ਕਿ ਨਾਮ ਯਾਦ ਰੱਖਣਾ ਡਾਕਟਰ ਆਜ਼ਾਦ ਗੋਇਤ, ਕਿਉਂਕਿ ਮੈਂ ਨਹੀਂ ਹਾਂ ਉਹ ਤੁਸੀਂ ਹੋ, ਕਿਉਂਕਿ ਜੋ ਚੇਂਜ ਹੈ ਉਹ ਮੇਰੇ ਨਾਲ ਸਟਾਰਟ ਹੁੰਦਾ, ਤੁਹਾਡੇ ਨਾਲ ਸਟਾਰਟ ਹੁੰਦਾ, ਅਸੀਂ ਮਿਲ ਕੇ ਇਸ ਵਾਰ ਜੋ ਹੈ ਨਾ ਬਦਲਾਵ ਚਾਹੀਦਾ। ਮੈਂ ਇਹੀ ਕਹਾਂਗਾ ਵੀ 26 ਅਕਤੂਬਰ ਨੂੰ ਪਲੀਜ਼ ਪਲੀਜ਼ ਪਲੀਜ਼ ਵੋਟਾਂ
1: ਭੁੱਲ ਨਾ ਜਾਇਓ, ਬਸ ਇੰਨੀ ਬੇਨਤੀ ਆ ਵੀ ਆਪਣੇ ਦਿਲਾਂ ਦੇ ਵਿੱਚ ਇੱਕ ਜਗ੍ਹਾ ਬਣਾਓ, ਰੱਖੋ ਵੀ ਅਸੀਂ ਵੋਟ ਪਾਉਣ ਜਾਣਾ, ਅਤੇ ਡਾਕਟਰ ਸਾਹਿਬ ਦਾ ਨੰਬਰ ਫਿਰ ਟੋਪ 'ਤੇ ਰੱਖਿਓ ਆਪਣੇ ਦਿਲ ਦੇ ਵਿੱਚ, ਅਤੇ ਡਾਕਟਰ ਸਾਹਿਬ ਨੰਬਰ ਬੋਲੋ ਲਾਸਟ 'ਚ
2: 647-999-9951
1: ਰਾਹਤ ਹੋ ਗਈ, ਬਿਜਲੀ ਮੁਲਾਜ਼ਮਾਂ ਸਫਾਈ ਕੰਮ ਦੇ ਡੀਸੀ ਦਫ਼ਤਰਾਂ ਦੇ ਮੁਲਾਜ਼ਮ ਹੜਤਾਲ ਖਤਮ।
6: ਹਰਜੀਤ ਜੀ ਮੇਰੇ ਖਬਰ ਲਿਖਦੇ ਲਿਖਦੇ ਚੋਰੀ ਰਾਹਤ ਹੋਈ ਆ, ਰਾਹਤ ਦਾ ਚੌਖਾ ਵੱਜ ਗਿਆ ਜੀ। ਤੇਰੀ ਤਾਂ ਸੀਗੀ ਕਿ ਬਿਜਲੀ ਮੁਲਾਜ਼ਮ ਵੀ ਹੜਤਾਲ ਤੇ, ਸਫਾਈ ਕਰਮਚਾਰੀ ਵੀ ਹੜਤਾਲ ਦੇ ਉੱਪਰ, ਡੀਸੀ ਦਫ਼ਤਰਾਂ ਦੇ ਮੁਲਾਜ਼ਮ ਵੀ ਹੜਤਾਲ ਦੇ ਉੱਪਰ, ਪਰ ਬੀਤੇ ਕੱਲ ਤੋਂ ਆਮ ਆਦਮੀ ਕਲੀਨਿਕ ਜਿਹੜੇ ਥਾਂ ਥਾਂ ਖੋਲੇ ਹੋਏ ਨੇ ਉਹਨਾਂ ਦੇ ਮੁਲਾਜ਼ਮ ਵੀ ਹੜਤਾਲ ਤੇ ਸੀ, ਪਰ ਚਾਰੇ ਪਾਸਿਆਂ ਤੋਂ ਭਗਵੰਤ ਮਾਨ ਸਰਕਾਰ ਨੂੰ ਰਾਹਤ ਮਿਲ ਗਈ ਆ। ਕਿਸੇ ਨੂੰ ਤਨਖਾਹ 'ਚ ਵਾਧੇ ਦਾ ਭਰੋਸਾ ਦੇ ਤਾ, ਕਿਸੇ ਦੇ 15 ਦਿਨ 'ਚ ਫਾਈਨਾਂਸ ਕਮਿਸ਼ਨ ਬਣਾ ਤਾ, ਜਾਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਨੇ, ਜਾਂ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਦੀਆਂ 6 ਮੰਗਾਂ ਤੇ ਸਹਿਮਤੀ ਬਣ ਗਈ ਆ। ਕੁੱਲ ਮਿਲਾ ਕੇ ਕਿਹਾ ਜਾਵੇ ਕਿ ਭਗਵੰਤ ਮਾਨ ਸਰਕਾਰ ਖਿਲਾਫ਼ ਜਿਹੜੇ ਸਰਕਾਰੀ ਮੁਲਾਜ਼ਮਾਂ ਦਾ ਫਰੰਟ ਖੁੱਲਿਆ ਹੋਇਆ ਸੀ, ਇੱਕਦਮ ਬੈਠ ਗਿਆ ਜੀ।
1: 1451 ਤੋਂ ਢੀਂਡਸਾ ਸਾਹਿਬ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ ਗਿਆ, ਥੈਂਕ ਯੂ ਸਰ। ਅਤੇ ਹਰਦੀਪ ਭਾਜੀ ਕੀ ਕਹਿੰਦੇ ਨੇ, 401-401 ਵੈਸਟ ਐਂਡ ਡਿਕਸਨ ਕਲੋਜ਼ ਡੂ ਟੂ ਟਰੈਕ ਟ੍ਰੇਲਰ ਜੈਕ ਨਾਈਫ ਹੋ ਗਿਆ ਜੀ, ਮਾੜੀ ਖਬਰ। ਅਤੇ 1175 ਤੋਂ ਭਾਜੀ ਕਹਿੰਦੇ, ਸਤਿ ਸ਼੍ਰੀ ਅਕਾਲ ਭਾਜੀ, ਰੋਮੀ ਮਨਿਹਾਸ, ਅੱਛਾ ਇਹਨਾਂ ਨੂੰ ਗਿਆ ਨਹੀਂ ਹੋਣਾ ਸਟਿੱਕਰ ਭਾਜੀ, ਥੈਂਕ ਯੂ ਸੋ ਮਚ, ਤੁਸੀਂ ਅਪਡੇਟ ਕਰਤਾ ਮੈਨੂੰ, ਵਧੀਆ ਕੀਤਾ, ਆਹ ਚੱਕੋ ਪਹੁੰਚ ਗਿਆ ਤੁਹਾਡੇ ਕੋਲ, ਲਵ ਜੂ, ਅਤੇ ਇੱਦਾਂ ਹੁੰਦਾ ਪਿਆਰ। ਅਤੇ ਹਰਗੁਰਜੀਤ ਭਾਜੀ, ਥੈਂਕ ਯੂ ਸੋ ਮਚ, ਕਾਰਡ ਮਿਲ ਗਿਆ ਕਹਿੰਦੇ, ਥੈਂਕ ਯੂ, ਲਵ ਜੂ। ਅਤੇ 3778 ਤੋਂ ਵੀ ਭਾਜੀ ਦਾ ਧੰਨਵਾਦ, ਸਰਦਾਰ ਜੀ ਕਹਿੰਦੇ, ਥੈਂਕ ਯੂ ਭਾਜੀ। ਬਲਜਿੰਦਰ ਤੰਬੜ ਸਾਹਿਬ ਵੀ ਸੁਣਦੇ ਪ੍ਰੋਗਰਾਮ, ਉਹ ਵੀ ਥੈਂਕ ਯੂ ਜੋਰ ਫੋਰ ਇਨਵੀਟੇਸ਼ਨ ਕਹਿੰਦੇ। ਅਤੇ ਰਮਨਦੀਪ ਕਹਿੰਦੇ ਵੀ ਆਜ਼ਾਦ ਜੀ ਨੂੰ ਮੇਅਰ ਖੜਾਓ ਕਹਿੰਦੇ, ਚਲੋ ਜੇ ਪਰਮਾਤਮਾ ਨੇ ਚਾਹਿਆ ਤਾਂ ਅਗਲੀ ਵਾਰ ਸਹੀ। 47-67 ਤੋਂ ਹਰਮਨ ਭਾਈ, ਥੈਂਕ ਯੂ ਸੋ ਮਚ। ਅਤੇ ਪਰਮਿੰਦਰ ਜੀ ਆਉਣ ਤੋਂ ਸਿੱਧੀਆਂ ਹੈਡਲਾਈਨਸ, 30 ਘੰਟੇ ਆ
6: ਜੀ, ਹੈਡਲਾਈਨ।
9: 24 ਘੰਟੇ ਚ ਕਾਬੂ ਆ ਗਏ ਸੰਗਰੂਰ ਚ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਉੱਤੇ ਪੈਟਰੋਲ ਪੰਪ ਸੁੱਟਣ ਵਾਲੇ ਦੋ ਮੁਲਜ਼ਮ। ਰਾਤ 2:37 ਤੇ ਸੁੱਟਿਆ ਗਿਆ ਸੀ ਪੈਟਰੋਲ ਪੰਪ। ਹਮਲੇ ਦੀ ਸੀਸੀ ਟੀਵੀ ਫੁਟੇਜ ਵੀ ਆਈ ਸਾਹਮਣੇ। ਪੰਜਾਬ ਯੂਨੀਵਰਸਿਟੀ ਚ ਵਿਦਿਆਰਥਣ ਦੀ ਮੌਤ ਉੱਤੇ ਵਿਵਾਦ ਕਰੰਟ ਲੱਗਣ ਨਾਲ ਗਈ PhD ਸਕਾਲਰ ਹਰਿਆਣਾ ਰਿਵਾੜੀ ਵਾਸੀ ਜੋਤੀ ਦੀ ਜਾਨ। ਸਸਪੈਂਡ DIG ਹਰਚਰਨ ਭੁੱਲਰ ਮਾਮਲੇ ਚ ਅਪਡੇਟ। CBI ਨੇ ਸ਼ਿਕਾਇਤ ਕਰਤਾ ਆਕਾਸ਼ ਬੱਤਾ ਵੱਲੋਂ ਸਿਕਿਉਰਿਟੀ ਦਿੱਤੇ ਜਾਣ ਦੀ ਲਾਈ ਐਪਲੀਕੇਸ਼ਨ ਕਰਤੀ ਕੈਂਸਲ। ਪੁਲਿਸ ਨੇ ਸਰਕਾਰੀ ਕੋਠੀ ਚੋਂ ਕੱਢਿਆ ਸਾਬਕਾ ਪੰਜਾਬ ਪੁਲਿਸ ਦਾ DGP SK ਅਸਥਾਨਾ। ਵਾਰ ਵਾਰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਨਹੀਂ ਖਾਲੀ ਹੋ ਰਹੀ ਸੀ ਸਰਕਾਰੀ ਕੋਠੀ। ਚੰਡੀਗੜ੍ਹ ਸੈਕਟਰ 19 ਚ ਹੋਇਆ ਹਾਈ ਵੋਲਟੇਜ ਡਰਾਮਾ। ਫਿਰੋਜ਼ਪੁਰ ਚ ਦਵਾਈ ਲੈਣ ਜਾ ਰਿਹਾ ਕਾਰ ਸਵਾਰ ਪਿਓ ਪੁੱਤਰਾਂ ਤੇ ਫਾਇਰਿੰਗ। ਮੱਥੇ ਵਿੱਚ ਗੋਲੀਆਂ ਲੱਗਣ ਨਾਲ ਪਿਓ ਦੀ ਹਾਲਤ ਗੰਭੀਰ। ਜੀ
1: ਥੈਂਕ ਯੂ ਸੋ ਮਚ, ਮਿਲਦੇ ਹਾਂ ਕੱਲ ਨੂੰ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਵਾਧਾ ਘਾਟਾ ਬੋਲਿਆ ਗਿਆ ਕਰਦੇ ਹੋ ਮਾਫ਼, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਜਨ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰ ਨੇ ਬੁਲਾਈਏ ਫਤਿਹ। ਕੱਲ੍ਹ ਨੂੰ ਮਿਲਦੇ ਉਮੀਦ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਨੇਡਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763

0: ਤੁਹਾਡੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਹੀ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ

0: sad, jump are fast, grow are fast, happy sad, not it horsey be sad, bole, sonny hall, sassy a car.
1: ਤੁਹਾਡੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਟਿਊਜ਼ਡੇ। ਆਪਣਾ ਪ੍ਰੋਗਰਾਮ ਤੁਹਾਡਾ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। 6 ਵਜੇ ਤੱਕ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ, ਕੁਛ ਕੁ ਜਿਹੜੇ ਅਹਿਮ ਮੁੱਦੇ ਨੇ ਉਹਨਾਂ ਤੇ ਗੱਲਬਾਤ ਵੀ ਕਰਾਂਗੇ, ਇੱਕ ਦੋ ਕਵਰਿੰਗ ਸਟੋਰੀਜ਼ ਹੈ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਸ ਹੈ ਉਹਦੇ ਤੇ ਤੁਸੀਂ ਆਪਣੀ ਟਿਕਾ ਟਿੱਪਣੀ ਜਾਂ ਆਪਣੇ ਵਿਚਾਰਾਂ ਦੀ ਸਾਂਝ ਪਾਉਂਗੇ। ਬਾਕੀ ਟ੍ਰੈਫਿਕ ਦੇ ਵਿੱਚ ਕਿਤੇ ਵਿਘਨ ਦੇਖਦੇ ਪਏ ਹੋ, ਤੁਹਾਨੂੰ ਲੱਗਦਾ ਕਿਤੇ ਡੀਟੂਰ ਲੱਗਾ ਹੋਇਆ ਜਾਂ ਫਿਰ ਕੋਈ ਹੋਰ ਨਿਊਜ਼ ਵਿਊਜ਼ ਬਾਬਤ ਕੋਈ ਅਪਡੇਟ ਤੁਹਾਡੇ ਤੱਕ ਹੈਗੀ ਹੈ ਤੇ ਤੁਸੀਂ ਸਾਡੇ ਨਾਲ ਉਸਦੀ ਸਾਂਝ ਪਾਉਣਾ ਚਾਹੁੰਦੇ ਹੋ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ, ਸਟੂਡੀਓ 'ਚ ਸਾਂਝ ਪਾ ਸਕਦੇ ਹੋ। ਨੰਬਰ ਸਟੂਡੀਓ ਦਾ ਇੱਕੋ ਹੀ ਹੈ, 905-673-3337 9 0 5 6 7 3 3 3 3 7 ਤੇ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਸਟੂਡੀਓ 'ਚ। ਤੇ ਬਾਕੀ ਕੁਛ ਕੁ ਤੁਹਾਡੇ ਜਿਹੜੇ ਮੈਸੇਜਸ ਆਏ ਨੇ ਕੱਲ, ਮੈਂ ਮਾਫੀ ਚਾਹਾਂਗਾ ਨਹੀਂ ਸਾਂਝੇ ਕਰ ਪਾਇਆ, ਪਰ ਅੱਜ ਆ ਜਿਹੜੇ ਤੁਹਾਡੇ ਜਿੰਨੇ ਵੀ ਮੈਸੇਜਸ ਆਏ ਆ ਉਹਨਾਂ ਦੀ ਸਾਂਝ ਪਾਵਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਟਾਈਮ ਪੀਅਰਸਨ ਏਅਰਪੋਰਟ ਤੇ ਤਾਪਮਾਨ ਆ ਜਿਹੜਾ 20 ਡਿਗਰੀ ਸੈਲਸੀਅਸ, ਫੀਲ ਲਾਈਕ 23 ਡਿਗਰੀ। ਰਾਤ ਨੂੰ ਆ ਜਿਹੜਾ ਸ਼ਰਾਟਾ ਚੰਗਾ ਮੀਂਹ ਦਾ ਪੈ ਗਿਆ ਤੇ ਅੱਜ ਵੀ ਆ ਜਿਹੜਾ ਦੁਪਹਿਰੇ ਰੁਕ ਰੁਕ ਕੇ ਆ ਜਿਹੜਾ ਕਹਿੰਦੇ ਕਿਤੇ ਕਿਤੇ ਕਿਨਵਿਨ ਹੋਵੇਗੀ ਰੁਕ ਰੁਕ ਕੇ, ਪਰ ਇੰਨੀ ਜ਼ਿਆਦਾ ਨਹੀਂ ਦੱਸੀ ਗਈ। ਹਾਂ, ਅੱਜ ਬਾਅਦ ਦੁਪਹਿਰ ਜਿਹੜਾ ਤਾਪਮਾਨ ਹੈ 26 ਡਿਗਰੀ ਤੇ ਫੀਲ ਲਾਈਕ 34 ਡਿਗਰੀ ਸੈਲਸੀਅਸ ਹੈ ਜਿਹੜਾ ਇਹ ਤਾਪਮਾਨ ਅੱਜ ਦਾ ਰਹੇਗਾ। ਸਹੀ ਸਮੇਂ ਤੇ ਪੀਤੇ ਗਏ ਕੌੜੇ ਘੁੱਟ ਅਕਸਰ ਜ਼ਿੰਦਗੀ ਨੂੰ ਮਿੱਠਾ ਕਰ ਦਿੰਦੇ ਨੇ। ਜਿਸ ਨੂੰ ਜਲਦੀ ਮਿਲਣ ਦਾ ਚਾਅ ਹੁੰਦਾ ਉਸ ਨੂੰ ਦੇਰੀ ਕਰਕੇ ਪਰਖਦਾ ਹੈ ਤਾਂ ਜੋ ਉਸ ਨੂੰ ਸਬਰ ਕਰਨਾ ਆ ਜਾਵੇ, ਤੇ ਜਿਸ ਨੂੰ ਨਾ ਮਿਲਣ ਦਾ ਡਰ ਹੁੰਦਾ ਹੈ ਉਸ ਨੂੰ ਖਾਲੀ ਹੱਥ ਰੱਖ ਕੇ ਪਰਖਦਾ ਹੈ ਤਾਂ ਜੋ ਉਸ ਨੂੰ ਭਰੋਸਾ ਕਰਨਾ ਆ ਜਾਵੇ। ਸਿਆਣੇ ਕਹਿੰਦੇ ਹੁੰਦੇ ਸੀ ਕਿ

0: ਪਾਸੇ ਦੰਦੇ ਹੁੰਦੇ ਹੈ ਪਰ ਦੁਨੀਆਂ ਨੂੰ ਦੋਵੇਂ ਪਾਸੇ ਹੁੰਦੇ ਹੈ। ਜੇ ਕਿਸੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਡੁੱਬੋਗੇ ਤਾਂ ਯਕੀਨ ਕਰਿਓ ਅੰਤ ਵਿੱਚ ਤੁਹਾਨੂੰ ਟੁੱਟਣਾ ਹੀ ਪੈਣਾ, ਜਿਵੇਂ ਬਿਸਕੁਟ ਹੈ ਜਿਹੜਾ ਚਾਹ ਦੇ ਵਿੱਚ ਜਾਂਦਾ, ਜ਼ਿਆਦਾ ਦੇਰ ਡੁਬੋ ਕੇ ਰੱਖੀਏ ਫਿਰ ਟੁੱਟ ਜਾਂਦਾ। ਹਾਂਜੀ, ਜ਼ਿੰਦਗੀ ਵਿੱਚ ਦੁੱਖ ਸੁੱਖ ਅਤੇ ਉਤਰਾਅ ਚੜ੍ਹਾਅ ਦੇ ਬਾਵਜੂਦ ਜੋ ਤੁਹਾਡਾ ਸਾਥ ਨਾ ਛੱਡੇ ਉਸ ਇਨਸਾਨ ਦੀ ਹਮੇਸ਼ਾ ਕਦਰ ਕਰੋ। ਰੱਬ ਦੀ ਰਜ਼ਾ ਵਿੱਚ ਰਹਿਣਾ ਹੀ ਸੱਚੀ ਸ਼ਾਂਤੀ ਦਾ ਰਾਹ ਹੈ। ਹਰ ਸਾਹ ਨਾਲ ਪਰਮਾਤਮਾ ਦਾ ਸ਼ੁਕਰ ਕਰੀਏ ਕਿਉਂਕਿ ਹਰ ਸਾਹ ਉਸ ਦੀ ਬਖਸ਼ੀਸ਼ ਨੇ। ਸੋ ਦੋਸਤੋ, ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਤੁਹਾਡੇ ਜਿਹੜੇ ਮੈਸੇਜ ਆਏ ਹੈ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਬੜਾ ਧੰਨਵਾਦੀ ਹੈ। ਤੁਸੀਂ ਇਹ ਜਿਹੜਾ ਮੈਸੇਜ ਮੇਰੇ ਤੱਕ ਪਹੁੰਚਾਉਂਦੇ ਹੋ। ਗਗਨ ਜੀ, ਵੈਰੀ ਗੁੱਡ ਮਾਰਨਿੰਗ ਸਰ, ਬਹੁਤ ਬਹੁਤ ਧੰਨਵਾਦ। ਸਾਹਿਲ ਜੀ, ਗੁੱਡ ਮਾਰਨਿੰਗ ਸਰ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਦਿਲਪ੍ਰੀਤ, ਸਤਿ ਸ਼੍ਰੀ ਅਕਾਲ ਭਾਅ ਜੀ, ਆਲਵੇਸ ਲਿਸਨਿੰਗ, ਕੀਪ ਇਟ ਅਪ ਦਾ ਗੁੱਡ ਵਰਕ, ਕਿਆ ਬਾਤ ਹੈ। ਥੈਂਕ ਯੂ ਸਰ, ਥੈਂਕ ਯੂ, ਸੋ ਨਾਈਸ ਆਫ ਯੂ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਉਸ ਤੋਂ ਬਾਅਦ ਹਰਮਨ ਜੀ ਹੁਣਾਂ ਦਾ ਮੈਸੇਜ ਆਏ ਵੀ, ਇਹਨਾਂ ਨੇ ਤਿੰਨ ਕੁ ਮੈਸੇਜਸ ਭੇਜੇ ਨੇ। ਕਹਿੰਦੇ, ਰਿਸ਼ਤੇ ਕਦੇ ਵੀ ਕੁਦਰਤੀ ਮੌਤ ਨਹੀਂ ਮਰਦੇ, ਰਿਸ਼ਤਿਆਂ ਨੂੰ ਹਮੇਸ਼ਾ ਇਨਸਾਨ ਹੀ ਮਾਰਦਾ, ਕਦੇ ਨਫ਼ਰਤ ਨਾਲ ਅਤੇ ਕਦੇ ਨਜ਼ਰ ਅੰਦਾਜ਼ ਨਾਲ ਜਾਂ ਫਿਰ ਗਲਤ ਫਹਿਮੀ ਦੇ ਨਾਲ। ਸਹੀ ਗੱਲ ਹੈ, ਇਹੀ ਇਹ ਕਾਰਨ ਹੁੰਦੇ ਨੇ ਵੀ ਰਿਸ਼ਤੇ ਜਿਹੜੇ ਖਤਮ ਹੋ ਜਾਂਦੇ ਨੇ। ਕਈ ਵਾਰ ਧੋਖਾ ਜਿਹੜਾ ਆ ਉਹ ਸਭ ਤੋਂ ਵੱਡਾ ਜਿਹੜਾ ਉਹ ਵੀ ਇੱਕ ਫੈਕਟਰ ਹੁੰਦਾ। ਤੁਸੀਂ ਇਹ ਜਿਹੜਾ ਭਰੋਸਾ ਕਰਦੇ ਹੋ ਪਰ ਅਗਲਾ ਤੁਹਾਡਾ ਭਰੋਸੇ ਨੂੰ ਆ ਜਿਹੜਾ ਵਾਰ ਵਾਰ ਤੋੜਦਾ। ਕਿਉਂ ਹੋਏ ਅਸੀਂ ਪਰਦੇਸੀ ਘਰ ਛੱਡੇ ਆ ਰੁਜ਼ਗਾਰਾਂ ਲਈ, ਇੱਜ਼ਤ ਦੀ ਰੋਟੀ ਖਾਂਦੇ ਆ ਨਹੀਂ ਵਿਕਦੇ ਅਸੀਂ ਬਾਜ਼ਾਰਾਂ ਲਈ, ਅਸੀਂ ਛੁੱਟੀ ਵਾਲੇ ਦਿਨ ਸੱਜਣਾ ਬਹਿ ਜਾਂਦੇ ਕਰਨ ਵਿਚਾਰਾਂ ਲਈ, ਖੀਵੇ ਵਾਲਿਆ ਬਿਨ ਕੁਰਬਾਨੀ ਤੋਂ ਖੁਸ਼ੀ ਮਿਲਦੀ ਨਹੀਂ ਪਰਿਵਾਰਾਂ ਲਈ। ਗੁੱਸਾ ਹਰ ਇੱਕ ਨੂੰ ਕਰਨਾ ਆਉਂਦਾ ਪਰ ਗੁੱਸਾ ਸਹਿਣਾ ਹਰ ਕਿਸੇ ਦੇ ਵੱਸ ਨਹੀਂ। ਅੱਛਾ, ਗੁੱਸੇ 'ਤੇ ਆ ਜਿਹੜੇ ਮੈਂ ਤੁਹਾਡੇ ਨਾਲ ਇੱਕ ਸਾਂਝ ਪਾਉਣਾ ਚਾਹੁੰਦਾ ਦੋਸਤੋ। ਕੱਲ੍ਹ ਜਿਹੜੀ ਸ਼ਾਇਦ ਤੁਸੀਂ ਵੀ ਇੱਕ ਵੀਡੀਓ ਆ ਜਿਹੜੀ ਉਹ ਦੇਖੀ ਹੋਵੇਗੀ, ਉਹਦੇ ਵਿੱਚ ਜਿਹੜਾ ਇੱਕ ਮੇਰੇ ਖਿਆਲ ਸ਼ਾਇਦ ਰੋਡਰੇਜ ਦੇ ਇੱਕ ਪਿਕਅਪ ਵਾਲੇ ਨੇ ਜਿਹੜਾ ਬੰਦੂਕ ਕੱਢ ਕੇ ਪਿੱਛੇ ਜਿਹੜੀ ਕਾਰ ਸੀਗੀ ਉਹਦੇ ਵੱਲ ਆ ਜਿਹੜੀ ਤਾੜ ਦਿੱਤੀ ਅਤੇ ਬਾਅਦ ਦੇ ਵਿੱਚ ਪੁਲਿਸ ਨੇ ਜਿਹੜਾ ਉਸਨੂੰ ਗ੍ਰਿਫਤਾਰ ਕਰ ਲਿਆ। ਗੁੱਸਾ ਹੁੰਦਾ ਕੁਝ ਸਕਿੰਟਾਂ ਦਾ ਪਰ ਕਈ ਵਾਰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਰ ਦਿੰਦਾ, ਸਮਝ ਕਈ ਵਾਰ ਬਾਅਦ ਦੇ ਵਿੱਚ ਆਉਂਦੀ ਹੈ। ਗੁੱਸਾ ਹਰ ਇੱਕ ਨੂੰ ਕਰਨਾ ਆਉਂਦਾ ਪਰ ਗੁੱਸਾ ਸਹਿਣਾ ਹਰ ਕਿਸੇ ਦੇ ਵੱਸ ਨਹੀਂ, ਰੁੱਸਣਾ ਹਰ ਇੱਕ ਨੂੰ ਆਉਂਦਾ ਪਰ ਰੁੱਸੇ ਨੂੰ ਮਨਾਉਣ ਦੀ ਹਰ ਕਿਸੇ ਦੇ ਵਿੱਚ ਚੱਸ ਨਹੀਂ। ਹਰ ਇੱਕ ਨੂੰ ਕਦਰ ਪਿਆਰੀ ਹੈ ਆਪਣੀ, ਸਮਝਣਾ ਚਾਹੁੰਦਾ ਹੈ ਕੋਈ ਕਿਸੇ ਦਾ ਪੱਖ ਨਹੀਂ। ਤੂੰ ਕੁਝ ਵੀ ਲਿਖੇ ਤੇ ਬੋਲੀ ਜਾਵੇ ਭੁੰਸੀ, ਦੇਣਾ ਤੈਨੂੰ ਕਿਸੇ ਨੇ ਵੀ ਇਹ ਹੱਕ ਨਹੀਂ। ਕਿਆ ਬਾਤ ਹੈ। ਓਕੇ, ਲਾਈਨਸ ਕੁਛ ਫਲੈਸ਼ ਕਰ ਰਹੀਆਂ, ਸ਼ਾਇਦ ਕੁਛ ਕੁ ਤੁਸੀਂ ਮੇਰੇ ਤੱਕ ਸਾਂਝ ਪਾਉਣਾ ਚਾਹੁੰਦੇ ਹੋ। ਆਜੋ, ਤੁਹਾਡੀ ਕਾਲਸ ਲੈ ਲੈਣਾ। 1451 ਭਾਜੀ ਜੀ, ਐਨ ਨੂੰ ਸਤਿ ਸ਼੍ਰੀ ਅਕਾਲ ਜੀ।
1: ਕੱਲ ਪਤਾ ਲੱਗਾ ਕਿ ਇੱਥੇ ਆਪਣੇ ਕੋਈ ਇਕੱਠ ਹੋਇਆ ਸੀ ਸਰਕਾਰੀਆ ਦੇ ਦਫ਼ਤਰ ਦੇ ਮੁਹਰੇ। ਦੱਸਿਓ ਬਈ ਉਹ ਕਿੰਨੇ ਬੰਦੇ ਗਏ ਸੀ ਜਾਂ ਹੁਣ ਜਿਹੜਾ ਅਗਲਾ ਹੋ ਰਿਹਾ ਉਹ ਕਦੋਂ ਹੋ ਰਿਹਾ ਤੇ ਕਿੰਨੇ ਬੰਦੇ ਗਏ ਸੀ? ਕਿਉਂਕਿ ਇਹ ਮਤਲਬ ਕਿ ਜਿਹੜੀ ਫੈਡਰਲ ਗਵਰਨਮੈਂਟ ਉਹਨੇ ਕਿਹਾ ਜਿਹੜਾ ਹੈਗਾ ਡਰਾਈਵਰਾਂ ਦਾ ਤੇ ਮਤਲਬ ਕਿ ਪੇ ਰੋਲ ਦਾ ਰੋਲ ਆਇਆ ਪ੍ਰੋਵਿੰਸ ਦਾ।
0: ਹਾਂਜੀ,
1: ਪ੍ਰੋਵਿੰਸ ਦੇ ਨੇ ਕਰਨਾ, ਜਿੱਦਾਂ ਵੈਨਕੂਵਰ ਲਾ ਲਓ, ਇੱਧਰ ਮੌਂਟਰੀਅਲ ਲਾ ਲਓ, ਸਾਰੇ ਡਰਾਈਵਰਾਂ ਦਾ ਰੇਟ ਫਿਕਸ ਆ ਬਈ $35-$40 ਹੈ ਨਾ ਡਰਾਈਵਰਾਂ ਦਾ। ਸੋ ਇੱਥੇ ਮਤਲਬ ਕਿ ਜਿਹੜੀ ਕੰਪਨੀ ਵਾਲੇ 22-24-25 ਤੱਕ ਦਿੰਦੇ ਆ। ਜੇ ਕੋਈ 24-25 ਪੇ ਰੋਲ ਤੇ ਦਿੰਦੇ ਤਾਂ ਪੱਲੇ ਦਾ $18 ਹੀ ਪੈਂਦੇ, ਬਾਕੀ ਕੱਟ ਕਟਾਈਏ ਹੋ ਜਾਂਦਾ, ਪਹਿਲਾਂ ਹੁੰਦਾ ਕਾਰਪੋਰੇਸ਼ਨ ਤੇ। ਸੋ ਇਹਦੇ ਬਾਰੇ ਦੱਸਿਓ ਤੇ ਇਸ ਕਰਕੇ ਕੀਤਾ ਜੀ ਵੀ ਤਨਖਾਹਾਂ ਵਧਾਈਆਂ ਜਾਣ, ਕਿਉਂਕਿ ਇਹ ਮਿਨਿਸਟਰ ਸਾਹਿਬ ਵੀ ਕਰ ਸਕਦੇ ਸਭ ਕੁਛ। ਦੱਸਿਓ ਅਪਡੇਟ ਕੀ ਹੈਗੀ ਜੀ?
0: ਜੀ ਜੀ ਜ਼ਰੂਰ ਭਾਜੀ, ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। 3515 ਜੀ, ਸਵਾਗਤ ਹੈ ਜੀ।
2: ਸ਼ੰਮੀ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਪ੍ਰੀਤ ਭਾਜੀ ਸਤਿ ਸ਼੍ਰੀ ਅਕਾਲ ਜੀ, ਐਨ ਗੁੱਡ ਮਾਰਨਿੰਗ ਭਾਜੀ।
2: ਗੁੱਡ ਮਾਰਨਿੰਗ ਜੀ। ਤੇ ਆਪਣਾ ਜਿਹੜੇ ਬੰਦੇ ਟਰੈਵਲ ਕਰ ਰਹੇ 401 ਤੇ ਵੈਸਟ ਬਾਉਂਡ ਜੀ, ਉਧਰੋਂ ਆ ਰਹੇ ਆ ਸਕਾਰਬੋ ਸ਼ਵਾਕਾ ਜੀ ਨੂੰ,
0: ਜੀ ਜੀ,
2: ਡਿਕਸਨ ਕਾਲਜ ਜੀ, ਟਰੱਕ ਰੋਲ ਆਫ ਹੋਇਆ, ਲੈਣਾ 4-5 ਬੰਦ ਨੇ, ਬੈਕਅਪ ਹੋ ਗਈ ਆ। ਉਧਰੋਂ ਜਿਹੜੇ ਬੰਦੇ ਆ ਰਹੇ ਨਾ 409 ਚੱਕ ਕੇ ਤੇ 427 ਲੈ ਕੇ ਅੱਗੇ 401 ਚ ਜੇ ਪੈ ਜਾਣਗੇ ਇੱਧਰ ਟ੍ਰੈਫਿਕ ਹੈ ਨੀਗਾ ਜੀ, ਨਹੀਂ ਪਿੱਛੇ ਟ੍ਰੈਫਿਕ ਚ ਫਸ ਜਾਣਗੇ। ਮੈਂ ਇਹੀ ਇਨਫੋਰਮੇਸ਼ਨ ਦੇਣੀ ਸੀਗੀ ਜਿਹੜੇ ਬੰਦੇ ਸਕਾਰਵੋ ਸਾਈਡ ਤੋਂ ਆ ਰਹੇ ਆ ਵੈਸਟਬਾਊਂਡ 401 ਤੇ।
0: ਜੀ ਜੀ, ਥੈਂਕ ਯੂ ਪ੍ਰੀਤ ਭਾਜੀ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਪ੍ਰੀਤ ਭਾਜੀ। ਸੋ ਦੋਸਤੋ, ਇਹ ਟ੍ਰੈਫਿਕ ਬਾਬਤ ਅਪਡੇਟ ਹੈ। 401 ਵੈਸਟਬਾਊਂਡ ਡਿਕਸਨ ਤੇ ਆ ਜਿਹੜਾ ਇੱਕ ਟਰੱਕ ਹੈ ਰੋਲ ਓਵਰ ਹੋਇਆ ਪਿਆ। ਸੋ ਜੇ ਤਾਂ ਤੁਸੀਂ 401 ਵੈਸਟਬਾਊਂਡ ਤੇ ਆ ਰਹੇ ਹੋ, ਮਤਲਬ ਸਕਾਰਬੋ ਵੱਲੋਂ ਆ ਜਿਹੜਾ ਤੁਸੀਂ ਆ ਜਿਹੜਾ ਕਹਿ ਲਓ ਮਿਲਟਨ ਵੱਲ ਨੂੰ ਜਾ ਰਹੇ ਹੋ ਜਾਂ ਬ੍ਰੈਂਪਟਨ ਵੱਲ ਨੂੰ ਆ ਰਹੇ ਹੋ, ਤਾਂ ਤੁਸੀਂ ਆ ਜਿਹੜਾ ਕਹਿੰਦੇ ਭਾਅ ਜੀ ਕਹਿੰਦੇ ਵੀ 401 ਵੈਸਟ ਤੋਂ ਆ ਜਿਹੜਾ 409 ਲੈ ਲਿਓ, 409 ਤੋਂ 427 ਅਤੇ 427 ਤੋਂ ਦੁਬਾਰਾ 401 'ਤੇ ਜਿਹੜਾ ਜੇ ਪੈ ਜੂੰਗੇ ਤਾਂ ਫਿਰ ਤੁਸੀਂ ਆ ਜਿਹੜਾ ਉਹ ਜਿੱਥੇ ਉੱਥੇ ਜਿਹੜੀ ਬੈਕਅਪ ਲੱਗ ਰਹੀ ਹੈ ਉਹ ਜਿਹੜਾ ਬੈਕ ਟੂ ਬੈਡ ਬੰਪਰ ਹੈ ਜਿਹੜਾ, ਕਿਉਂਕਿ ਉਹ ਓਬਵੀਅਸਲੀ ਆ ਜਿਹੜਾ ਪੁਲਿਸ ਵਾਲਿਆਂ ਨੇ ਜਿਹੜਾ ਲੇਨਸ ਆ ਜਿਹੜੀਆਂ ਰੋਕ ਦੇਣੀਆਂ ਜਦੋਂ ਤੱਕ ਉਹ ਕਲੀਅਰ ਨਹੀਂ ਹੁੰਦਾ। ਸੋ ਤੁਸੀਂ ਆ ਜਿਹੜਾ ਉਸ ਟ੍ਰੈਫਿਕ ਤੋਂ ਆ ਜਿਹੜਾ ਤੁਹਾਡਾ ਬਚਾਅ ਹੋ ਸਕਦਾ। ਸੋ ਕਈ ਵੀਰ ਭੈਣ ਹੈ ਜਿਹੜੇ ਸਾਡੇ ਮੌਂਟਰੀਅਲ ਤੋਂ ਇਸ ਵਕਤ ਆ ਰਹੇ ਹੁੰਦੇ ਨੇ, ਸੋ ਉਹਨਾਂ ਨੂੰ ਇਹ ਹੁੰਦਾ ਵੀ ਛੇਤੀ ਛੇਤੀ ਆਪਾਂ ਪਹੁੰਚੀਏ। ਸੋ ਤੁਸੀਂ ਆ ਜਿਹੜਾ ਇਹ ਥੋੜ੍ਹਾ ਜਿਹਾ ਡਾਇਵਰਜਨ ਲੈ ਲਿਓ ਅਤੇ ਤੁਸੀਂ ਆ ਜਿਹੜਾ ਸ਼ਾਇਦ ਇਸ ਟ੍ਰੈਫਿਕ ਦੇ ਝੰਝਟ ਤੋਂ ਆ ਜਿਹੜਾ ਫਸ ਜੂੰਗੇ। ਅਤੇ ਪ੍ਰੀਤ ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅਪਡੇਟ ਕੀਤਾ। ਅਤੇ ਪ੍ਰਭਮਿਤ ਸਰਕਾਰੀਆ ਬਾਬਤ ਇਹਨਾਂ ਨੇ ਕਿਹਾ ਵੀ ਇਕੱਠ ਹੋਇਆ ਸੀਗਾ, ਅਤੇ ਇਕੱਠ ਜਿਹੜਾ ਇੱਕ ਤਾਂ ਇਸ ਕਰਕੇ, ਇੱਕ ਤਾਂ ਮੈਂ ਇਹ ਵੀ ਦੱਸ ਦਿੰਦਾ ਵੀ ਉਹਨਾਂ ਦੇ ਫਰਜ਼ੰਦ ਦੀ ਪਹਿਲੀ ਵਰ੍ਹੇਗੰਢ ਸੀਗੀ, ਅਤੇ ਇਸ ਕਰਕੇ ਡਿਕਸੀ ਅਤੇ ਡੈਰੀ ਗੁਰੂ ਘਰ ਦੇ ਵਿੱਚ ਆ ਜਿਹੜਾ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇੱਕ ਤਾਂ ਇਹ ਪ੍ਰਭਮੀਤ ਸਰਕਾਰੀਆਂ ਹੋਣਾ ਵੱਲੋਂ ਆ ਜਿਹੜਾ ਇੱਕ ਇਹ ਫੰਕਸ਼ਨ ਕਰਵਾਇਆ ਗਿਆ ਸੀਗਾ, ਅਤੇ ਦੂਸਰਾ ਜਿਹੜਾ ਆ ਤੁਸੀਂ ਅੰਟਾਰੀਓ ਇੰਕ ਨੂੰ ਲੈ ਕੇ ਜਾਂ ਪੇ ਰੋਲ ਨੂੰ ਲੈ ਕੇ ਕਰ ਲਓ ਗੱਲ। CRA ਆ ਜਿਹੜੀ ਉਹ ਫੈਡਰਲ ਏਜੰਸੀ ਆ ਜਿਹਦੇ ਕਰਕੇ ਚਿੱਠੀਆਂ ਜਿਹੜੀਆਂ ਆ ਰਹੀਆਂ ਨੇ, ਅਤੇ ਕਈਆਂ ਦੇ ਆਡਿਟ ਆ ਜਿਹੜੇ ਵਾਰ ਵਾਰ ਆ ਰਹੇ ਨੇ। ਸੋ ਜਿਹੜੇ ਅਕਾਊਂਟੈਂਟ ਹੈ ਉਹ ਵੀ ਅੱਗੇ ਹੀ ਆਪਣੇ ਜਿਹੜੇ ਕਲਾਇੰਟਸ ਆ ਉਹਨਾਂ ਨੂੰ ਕਹਿ ਰਹੇ ਨੇ ਵੀ ਜੇ ਤੁਸੀਂ ਆ ਜਿਹੜਾ ਕਾਰਪੋਰੇਸ਼ਨ 'ਤੇ ਡਰਾਈਵਰੀ ਕਰ ਰਹੇ ਹੋ ਅਤੇ ਸਾਵਧਾਨ ਹੋ ਜਾਓ, ਆਡਿਟ ਹੈ ਜਿਹੜਾ ਉਹ ਆ ਸਕਦਾ ਹੈ। ਸੋ ਇਹ ਜਿਹੜਾ ਬਹੁਤ ਵੱਡਾ ਮਸਲਾ ਆ, ਇਹਦੇ 'ਤੇ ਅਸੀਂ ਆ ਜਿਹੜਾ ਕਈ ਵਾਰ ਜਿਹੜੇ ਵਿਚਾਰ ਵੀ ਕੀਤੇ ਆ, ਤੁਹਾਡੇ ਜਿਹੜੇ ਸੁਝਾਅ ਵੀ ਲਏ ਆ ਇਹਦੇ 'ਤੇ ਕੀ ਹੋਣਾ ਚਾਹੀਦਾ ਆ, ਕੀ ਕੁਛ ਹੋਣਾ ਚਾਹੀਦਾ, ਕਿਉਂਕਿ ਇੱਕ ਕਿਊਬਕ ਦੀ ਇੱਕ ਅਲਾਇੰਸ ਹੈ ਉਸ ਵੱਲੋਂ ਆ ਜਿਹੜਾ ਇਹ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਗਿਆ ਸੀਗਾ ਵੀ ਕਾਰਪੋਰੇਸ਼ਨ ਅਤੇ ਡਰਾਈਵਰਸ ਆ ਜਿਹੜੇ ਕੰਮ ਕਰਦੇ ਨੇ ਉਹ ਕਈ ਚੀਜ਼ਾਂ ਜਿਹੜੀਆਂ ਆ ਲੂਪ ਹੋਲਸ ਨੇ ਉਹਨਾਂ ਦਾ ਫਾਇਦਾ ਚੱਕਦੇ ਨੇ। ਸੋ ਇੱਦਾਂ ਦੀਆਂ ਉਹ ਕਿਊਬਕ ਦੀ ਇੱਕ ਜਿਹੜੀ ਸੰਸਥਾ ਵੱਲੋਂ ਆ ਜਿਹੜੀ ਚੱਕੀ ਗਈ ਸੀਗੀ। ਸੋ ਇਹ ਆ ਜਿਹੜਾ ਇਹ ਤਕਰੀਬਨ ਮੈਂ ਜੇ ਲਾ ਲਾ ਮੈਂ ਪਹਿਲਾਂ 11-12 ਦੇ ਵਿੱਚ ਇਹ ਚੀਜ਼ ਸੁਣੀ ਸੀਗੀ, ਅਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹ ਮਾਮਲਾ ਲਟਕਦਾ ਆ ਰਿਹਾ ਸੀਗਾ। ਅਤੇ ਜਿਹੜੇ ਸਾਡੇ ਜਿੰਨੇ ਵੀ ਡਰਾਈਵਰ ਵੀਰ ਭੈਣ ਜਿਹੜੇ ਚੱਲਦੇ ਆ ਸਾਨੂੰ ਪਤਾ ਆ ਵੀ ਜਿਹੜੀ ਆ ਕਮਾਈ ਆ ਜਿਹੜੀ ਇਹਦੇ 'ਚ ਕਿੰਨੀ ਹੁੰਦੀ ਹੈ, ਹੱਡ ਭਨਵੀਂ ਮਿਹਨਤ ਬਹੁਤ ਕਰਨੀ ਪੈਂਦੀ ਹੈ। ਸੋ ਜੋ ਪਹਿਲਾਂ ਕਮਾਈਆਂ ਹੁੰਦੀਆਂ ਸੀਗੀਆਂ ਉਹ ਹੁਣ ਨਹੀਂ ਹੁੰਦੀਆਂ ਪਈਆਂ, ਅਤੇ ਜਿਹੜੇ ਖਰਚੇ ਆ ਜਿਹੜੇ ਉਹ ਵਧੇ ਹੋਏ ਨੇ, ਪਰ ਜਿਹੜੇ ਸਾਧਨ ਨੇ ਕਮਾਈ ਦੇ ਹਾਂਜੀ ਉਹ ਸੀਮਤ ਨੇ। ਸੋ ਜ਼ਰੂਰ ਇਹਦੇ 'ਤੇ ਵੀ ਅਜੇ ਕੋਈ ਨੁਮਾਇੰਦਾ ਹੋਇਆ ਅਤੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ ਜੁੜਨ ਦੀ। AH ਕੈਰੀਅਰਸ ਤੋਂ ਜੀ, ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ
3: ਜੀ। ਬਾਈ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਜੀ, ਸਤਿ ਸ਼੍ਰੀ ਅਕਾਲ ਜੀ ਐਨੂ ਜੀ।
3: ਡਰਾਈਵਰੀ ਨੀ ਕੀਤੀ, ਚਲੋ 2-3 ਸਾਲ ਵੱਧ ਬਣ ਗਏ ਆਪਣੇ ਪੈਸੇ, ਥੋੜਾ ਜਿਹਾ ਆਪਣੇ ਪੈਸੇ ਜ਼ਿਆਦਾ ਬਣ ਜਾਂਦੇ। ਹੁਣ ਆਪਾਂ ਪੇ ਰੋਲ ਦਾ ਰੌਲਾ ਪਾਉਣੇ ਆ, ਪੇ ਰੋਲ ਦੇ ਕੀ ਪੈਸੇ ਵਧਾਓ, $35-40 ਹੈ ਨਾ ਬਾਈ ਜੀ, ਕਹਿ ਕੇ ਆਪਾਂ ਐਗਰੀ ਆ ਮੇਰੇ ਨਾਲ, ਹੈਨਾ ਵੀਰ ਜੀ, ਉਹ ਪੈਸੇ ਉਧਰੋਂ ਵਧਾਉਣ ਨਾਲ ਆਪਦਾ ਟਰੱਕ ਲੈ ਕੇ ਕਿਉਂ ਨੀ ਪਾਉਂਦੇ? ਹੁਣ ਪਤਾ ਟਰੱਕ ਦੇ ਵਿੱਚ ਕੀ ਆ ਸਾਰਾ ਕੁਛ, ਹੁਣ ਮੈਨੂੰ ਕਹਿੰਦਾ 26 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ, ਹੈਨਾ
0: ਜੀ,
3: ਤੇ
0: ਕੰਪਨੀਆਂ ਕੰਮ ਕਰਦੇ ਉਹ ਕੰਪਨੀ ਆ ਜਿਹੜੀ ਉਹ ਵੀ ਨੀ ਕਈ ਵਾਰ ਕਰਦੀਆਂ ਵੀ ਹਾਂਜੀ ਵੀ ਤੁਸੀਂ ਆਪਣਾ ਟਰੱਕ ਪਾ ਲਓ, ਕੀ ਇਹ ਗੱਲ ਸਹੀ ਹੈ ਇੱਦਾਂ ਵੀ ਉਹੀ ਨੀ ਅੱਗੇ? ਹਾਂਜੀ
3: ਨਹੀਂ ਪਾਉਂਦੇ ਗੇ ਵੀਰੇ, ਆਪਾਂ ਪਤਾ ਗੱਲ ਕੀ, ਮੈਂ ਗੁੱਸਾ ਨਾ ਕਰਿਆ ਕੋਈ ਵੀ, ਆਪਾਂ ਜੇ ਤਰੱਕੀ ਕਰਨੀ ਆ ਡਰਾਈਵਰੀ ਕਰਕੇ ਤਾਂ ਸੋਚ ਆਪਣੀ ਆਹੀ ਰਹਿਣੀ ਕਿ ਆਪਣਾ $1 ਵੱਧ ਗਏ, ਆਪਣਾ $2 ਵੱਧ ਜਾਣਾ, ਤੁਸੀਂ ਟਰੱਕ ਲਾਓਗੇ ਟਰੱਕ ਦੀ ਇਨਕਮ ਵਧੂਗੀ, ਉਦੋਂ ਬਾਅਦ ਤੁਸੀਂ ਆਹ ਵੀ ਦਿਮਾਗ ਚ ਆਹ ਗੱਲ ਹੋਗੀ ਯਾਰ ਮੈਂ ਅੱਜ ਦੋ ਪਾਵਾਂ, ਚੱਲ ਕੋਈ ਗੱਲ ਨੀ ਮੈਨੂੰ ਸਾਲ ਦਾ $30,000 ਹੀ ਬਣਦਾ, ਸਾਲ ਦੀ ਗੱਲ ਕਰ ਰਹੇ ਭਾਈ ਦੋ ਟਾਈਮ $20,000 ਲਾ ਲਓ ਐਕਸਟਰਾ ਬਣਦਾ, ਮੈਨੂੰ ਦੋ ਪਾਊਗਾ ਮੈਨੂੰ $40 ਬਣ ਗਿਆ, ਵੱਡੀਆਂ ਕੰਪਨੀਆਂ ਕੋਈ ਵੱਡੀ ਮੈਂ ਨਾਂ ਨੀ ਲੈਣਾ ਹੈਗਾ ਹਨਾ, ਤੇ ਇਹਨਾਂ ਨੂੰ ਇਹਨਾਂ ਨੂੰ ਸਿੰਗਲ ਓਨਰ ਪੇਟਰ ਜੋਗੇ ਪੈਸੇ ਨਹੀਂ ਬਚਦੇ, ਜਿਹੜੇ ਸਿੰਗਲ ਜਿਹਨਾਂ ਕੋਲ 2-3 ਟਰੱਕ ਆ ਇਹਨਾਂ ਨੂੰ ਓਨੇ ਪੈਸੇ ਨੀ ਬਚਦੇ, ਵੱਡੀ ਕੰਪਨੀ ਨੂੰ ਉਹਨਾਂ ਦੇ ਖਰਚੇ ਬਹੁਤ ਜ਼ਿਆਦਾ ਹੁੰਦੇ, ਲੇਕਿਨ ਉਹਨਾਂ ਦੀ ਕੁਆਂਟਿਟੀ ਬਹੁਤ ਜ਼ਿਆਦਾ ਹੁੰਦੀ ਟਰੱਕਾਂ ਦੀ, 200-500-400 ਹਨਾ, ਉਹ $100 ਬਚੇ ਆ ਪਰ ਡੇ ਦਾ, ਉਹ ਕੁਆਂਟਿਟੀ ਦੇ ਨਾਲ ਬਹੁਤ ਵੱਧ ਜਾਂਦੇ ਪੈਸੇ,
0: ਸਹੀ ਗੱਲ
3: ਆਹੀ ਗੱਲ ਆ ਵੀ ਜੀ, ਬਾਕੀ ਗੁੱਸਾ ਨਾ ਕਰੇ ਵੀਰ ਮੇਰਾ ਕੋਈ ਵੀ ਹੈ ਨਾ, ਬਾਕੀ ਮਰਜ਼ੀ ਕਰੋ ਸਭ ਆਪਦੀ ਸੁਣੋ ਸਭ ਦੀ
0: ਜੀ ਜੀ,
4: ਸਾਰੀ ਦੁਨੀਆ ਟਰੱਕ ਥੋੜਾ ਪਾ ਸਕਦੀ ਆ, ਹੁਣ ਕੰਪਨੀਆਂ ਪਹਿਲੀ ਗੱਲ ਤਾਂ ਓਨਰ ਪਿੱਟ ਰੱਖਦੀਆਂ ਨੀ ਸਿਟੀ ਚ, ਬਹੁਤ ਘੱਟ ਰੱਖਦੀਆਂ, ਉਹਨਾਂ 2-4 ਹੁੰਦੇ ਆ, ਹੁਣ ਅਸੀਂ ਕੰਮ ਕਰਦੇ 99% ਓਨਰ ਪਿੱਟ ਆ ਕੰਪਨੀ ਦੇ ਟਰੱਕ ਇਹ ਨੇ, ਉਹਨੇ ਹੁਣ 5-10 ਕੇ ਖਰੀਦੇ ਹਨਾ, ਇੱਦਾਂ ਦੀਆਂ ਕੰਪਨੀਆਂ ਦੇ ਚਲੋ ਹਾਈਵੇ ਤੇ ਵੀ ਇਹਨਾਂ ਕੋਲ ਓਨਰ ਪਿੱਟ ਰਿਹਾ, ਸਿਟੀ ਚ ਵੀ ਓਨਰ ਪਿੱਟਰ ਤੋਂ ਦਿਹਾੜੀ ਲਵਾ ਲੈਂਦੇ ਆ ਹਨਾ, ਇੱਦਾਂ ਤਾਂ ਚੱਲੀ ਜਾਂਦਾ ਆ, ਜਿਹੜੇ ਹੁਣ ਵੱਡੀਆਂ ਕੰਪਨੀਆਂ ਉਹਨਾਂ ਕੋਲ ਤਾਂ ਆਪਦਾ ਹੀ ਭਾਈ 500-500 ਟਰੱਕ ਸਿਟੀ ਚ ਖੜਾ ਆ ਡਰਾਈਵਰੀ ਕਰੂਗਾ ਭਾਜੀ, $260,000 ਦਾ ਨਵਾਂ ਟਰੱਕ, ਮੈਂ ਇੱਕ 90 ਦਾ ਲਿਆ ਸੀ 2019 ਦੇ ਵਿੱਚ ਹਨਾ, ਹੁਣ ਦੇਖ ਲਓ ਤੁਸੀਂ 60-70,000 ਵੱਧ ਗਿਆ, ਟੈਰਿਫ ਲੱਗਣ ਨਾਲ ਹੋਰ ਮਹਿੰਗੇ ਹੋ ਰਹੇ ਆ ਹੁਣ ਹਨਾ, ਉਹਦਾ ਅਸਰ ਵੀ ਦਿਖਾਈ ਦੇ ਰਿਹਾ ਚੀਜ਼ ਦਾ, ਇਸ ਕਰਕੇ ਭਾਜੀ ਇਹ ਬ੍ਰਾਹਮੀ ਸਰਕਾਰੀ ਇਹਨੂੰ ਅੱਗੇ ਆਉਣਾ ਹੀ ਪੈਣਾ, ਡਗਫੁੱਟ ਸਰਕਾਰ ਨੂੰ ਇਹਨਾਂ ਦਾ ਮਸਲਾ ਹੱਲ ਕਰਨਾ ਪੈਣਾ, ਡਰਾਈਵਰਾਂ ਦੇ $35-40 ਹੋਣੇ ਚਾਹੀਦੇ ਆ, ਇਹਨਾਂ ਦੀ ਬਾਂਹ ਫੜਨੀ ਚਾਹੀਦੀ ਆ, ਕਿਉਂਕਿ ਇਨਫਲੇਸ਼ਨ ਦੇਖੋ ਭਾਜੀ ਤੇ ਕਿੰਨੀ ਵੱਧ ਗਈ ਆ
0: ਭਾਜੀ, ਉਹ ਕਹਿੰਦੇ ਫਿਰ ਰੌਲਾ ਤਾਂ ਫਿਰ ਆ ਜਾਂਦਾ ਜੇ ਕਹਿੰਦੇ ਵੀ ਇਹ ਇੰਨਾ ਅਸੀਂ ਪੇ ਰੋਲ ਵਧਾ ਦਿੰਦੇ ਆ, ਫਿਰ ਕਹਿੰਦੇ ਵੀ ਮਹਿੰਗਾਈ ਵੀ ਵਧੂਗੀ, ਕੰਪਨੀਆਂ ਵਾਲੇ ਏਦਾਂ ਡਰਾਵਾ ਦੇਣ ਲੱਗ ਪੈਂਦੇ ਆ
4: ਭਾਜੀ, ਜਿਹੜਾ ਘਰ ਤੁਹਾਡਾ 2 lakh ਦਾ ਸੀ 8 lakh ਦਾ ਹੋ ਗਿਆ ਭਾਜੀ, ਡਰਾਈਵਰ ਦੀ ਪੇ ਉੱਥੇ ਹੀ ਆ,
0: ਬਿਲਕੁਲ ਨਹੀਂ ਵਧੀ ਭਾਜੀ,
4: ਡਰਾਈਵਰ 18-20 ਇੱਥੇ ਕੇ ਸੁਣਦੇ ਆ, ਕੋਈ 22 ਤੇ ਹੀ ਹੋਊਗਾ, ਕੱਲ ਇੱਕ ਨੇ ਦੱਸਿਆ ਕਹਿੰਦਾ 25 ਮਿਲਦੇ ਆ ਪੇਰੋਲ ਦੇ, ਕੱਟ ਕਟਾ ਕੇ ਕਹਿੰਦਾ 19 ਬੱਲੇ ਪੈਂਦੇ ਆ ਹਨਾ, ਪੇਰੋਲ ਬਹੁਤ ਘੱਟ ਜਾਂਦਾ, ਉਹ ਵੀ ਜੀਕਾ ਹੀ ਮਾਰਦੇ, ਉਹ ਕਹਿੰਦੇ ਨਿਆਣੇ ਯੂਨੀਵਰਸਿਟੀ ਜਾਂਦੇ ਸਾਡੇ, ਸਾਡੇ ਉੱਦਾਂ ਬੱਲੇ ਕੁਛ ਨੀ ਪੈ ਰਿਹਾ, ਇੱਕ ਆ ਭਾਜੀ ਜਿਹੜੇ ਚਿੱਠੀਆਂ ਲੈਟਰ ਆ ਰਹੀਆਂ ਨਾ ਇਹ ਓਨਰ ਪੇਟਰਾਂ ਨੂੰ ਵੀ ਆ ਰਹੀਆਂ ਆ, ਮੈਂ ਕਈ ਓਨਰ ਪੇਟਰਾਂ ਜਾਣਦਾ, ਮੈਂ ਵੀ ਓਨਰ ਪੇਟਰ ਰਹੀ ਆ, ਓਨਰ ਪੇਟਰਾਂ ਨੂੰ ਵੀ ਆ ਰਹੀਆਂ, ਹਰ ਇੱਕ ਨੂੰ ਹੀ ਆਉਣੀਆਂ ਭਾਜੀ, ਜੇ ਕਿਸੇ ਨੇ ਕੋਈ ਘਪਲਾ ਕੀਤਾ ਨਾ ਪ੍ਰੂਫ ਮੰਗਦੇ ਆ, ਉਹ ਤੁਹਾਡੇ ਤੋਂ ਫਿਊਲ ਦੇ ਸਾਰਾ ਪੇਪਰ ਵਰਕ ਰਿਪੇਅਰ ਦਾ ਹਨਾ ਕਾਰਪੋਰੇਸ਼ਨ ਦਾ ਸਾਰਾ ਕੁਝ ਮੰਗਦੇ ਤੋਂ ਜੱਡ ਹਨਾ, ਜੇ ਬੰਦੇ ਕੋਲ ਨਹੀਂ ਹੈਗਾ ਤਾਂ ਉਹਨੂੰ ਉਡੀਕੇ ਲੈਣਾ ਹੀ ਲੈਣਾ, ਉਹਨੇ ਉਹੀ ਬੰਦਾ ਬਚ ਸਕਦਾ ਆ ਜਿਹਨੇ ਇਮਾਨਦਾਰੀ ਨਾਲ ਟੈਕਸ ਭਰਿਆ ਜਾਂ ਕੰਮ ਕੀਤਾ ਹਨਾ, ਹੁਣ ਪਾਰਕਿੰਗ ਕਈਆਂ ਉਹ ਕਹਿੰਦੇ ਪਾਰਕਿੰਗ ਦੇ ਪੇਪਰ ਦੋ, ਪਾਰਕ ਕਿੱਥੇ ਲਾਉਣੇ ਆ ਤੁਸੀਂ ਹਨਾ, ਜਿਹੜਾ ਬੰਦਾ ਹੁਣ 400-500 ਪੇ ਕਰਦਾ ਪਾਰਕ ਦਾ ਉਹ ਤਾਂ ਦੇ ਦਊਗਾ, ਹੁਣ ਜਿਹਦੇ ਕੋਲ ਪਾਰਕਿੰਗ ਦਾ ਕੋਈ ਪੇ ਹੀ ਨੀ ਕਰਨਾ ਉਹ ਕਿੱਥੋਂ ਦੇ ਦਊਗਾ ਹਨਾ, ਇਹ ਕੰਮ ਲੰਬਾ ਚੱਲਣਾ ਭਾਜੀ, ਕਿਉਂਕਿ ਉਹਨਾਂ ਨੇ ਬਜਟ ਦੇ ਵਿੱਚ ਨਾ ਕਰਨੀ ਸਾਹਿਬ ਨੇ ਬਹੁਤ ਪੈਸਾ ਦੇ ਦਿੱਤਾ ਆ CRA ਨੂੰ, CRA ਨੂੰ ਇੱਕ ਹੋਰ ਪਾਵਰ ਭਾਜੀ ਦੇ ਦਿੱਤੀ ਆ C-29 ਬਿੱਲ ਪਾਸ ਕਰਕੇ, ਇੱਕ ਤਾਂ ਉਹਨਾਂ ਨੇ ਫੋਰਸ ਬਣਾਈ ਆ ਨਵੀਂ ਫੈਡਰਲ ਲੈਵਲ ਤੇ ਮਨੀ ਲਾਂਡਰਿੰਗ ਤੇ, ਇੱਕ ਉਹਨਾਂ ਨੇ ਇਹਦੇ ਚ ਇੱਕ ਚੀਜ਼ ਇਹ ਕੀਤਾ CRA ਨੂੰ ਇੰਨੀ ਪਾਵਰ ਦਿੱਤੀ ਆ, CRA ਨੂੰ ਹੁਣ ਕੋਰਟ ਚ ਜਾਣ ਦੀ ਲੋੜ ਨੀ, ਉਹ ਐਨੀ ਟਾਈਮ ਤੁਹਾਡਾ ਸਕਿੰਟਾ ਚ ਅਕਾਊਂਟ ਫਰੀਜ ਕਰ ਸਕਦੇ ਆ, ਬਹੁਤ ਲੋਕਾਂ ਦੇ ਅਕਾਊਂਟ ਫਰੀਜ ਹੋ ਰਹੇ ਆ ਇਸ ਵੇਲੇ, ਜੇ ਤੁਸੀਂ CRA ਦਾ ਪੈਸਾ ਦੇਣੇ ਵਾਲਾ ਨਾ ਉਹਨੂੰ ਇਮਾਨਦਾਰੀ ਨਾਲ ਦੇ ਦੋ, ਨਹੀਂ ਤਾਂ ਉਹਨੇ ਅਕਾਊਂਟ ਫਰੀਜ ਕਰਕੇ ਚੱਕ ਲੈਣੇ ਆ ਜੀ, ਕਿਉਂਕਿ ਇਹ ਬਹੁਤ ਪਾਵਰਾਂ ਮਿਲ ਗਈਆਂ ਉਹਨਾਂ ਨੂੰ
0: ਜੀ, ਬਿਲਕੁਲ
4: ਥੈਂਕ ਯੂ ਭਾਜੀ,
0: ਥੈਂਕ ਯੂ ਗੁਸਾ ਸਾਹਿਬ, ਜਿੱਦਾਂ ਤੁਸੀਂ ਇਹ ਗੱਲ ਕੀਤੀ ਹੈ ਜੇ ਪੇ ਰੇਟ ਦੀ ਗੱਲ ਕਰੀਏ ਤੇ ਉਦਾਂ ਦਾ ਕਹਿੰਦੇ ਵੀ ਜੇ GTA ਦੇ ਵਿੱਚ ਸਰਵਾਈਵ ਕਰਨਾ ਤੇ ਘੱਟੋ ਘੱਟ ਜਿਹੜੇ $27 ਆ ਜਿਹੜੇ ਉਹ ਤਾਂ ਚਾਹੀਦੇ ਪਰ ਆਵਰ, ਜਿਸ ਹਿਸਾਬ ਦੀ ਮਹਿੰਗਾਈ ਹੈ ਜਿਸ ਹਿਸਾਬ ਦੇ ਖਰਚੇ ਹੈ, ਆਪਾਂ ਤਾਂ ਫਿਰ ਹਜੇ ਆ ਜਿਹੜਾ ਇਹ ਕਹਿੰਦੇ ਆ ਵੀ ਜਿਹੜੀ ਹੈ ਪੇਰੋਲ ਆ ਜਿਹੜਾ ਜਿਹੜੇ ਸਾਡੇ ਡਰਾਈਵਰ ਵੀਰ ਭੈਣ ਨੇ ਉਹਨਾਂ ਦੀ ਆ ਜਿਹੜੀ ਇਨਕਰੀਜ਼ ਹੋਣੀ ਚਾਹੀਦੀ ਹੈ, ਕੰਪਨੀ ਵਾਲੇ ਆ ਜਿਹੜੇ ਸਿਰਫ ਇਹ ਡਰਾਵਾ ਦੇਣ ਲੱਗ ਪੈਂਦੇ, ਇਹਦੇ ਨਾਲ ਜਿਹੜਾ ਅੱਗੇ ਲੋਜਿਸਟਿਕ ਦੇ ਖਰਚੇ ਵਧਣਗੇ, ਉਹਦੇ ਨਾਲ ਮਹਿੰਗਾਈ ਹੋਵੇਗੀ, ਅੱਗੇ ਹੀ ਮਹਿੰਗਾਈ ਆ ਜਿਹੜੀ ਉੱਪਰ ਨੂੰ ਹੈ, ਸੋ ਇੱਦਾਂ ਦੇ ਕਈ ਆ ਜਿਹੜੇ ਜਵਾਬ ਦਿੱਤੇ ਜਾਂਦੇ ਆ, ਓਬਵੀਅਸਲੀ ਹੈ, ਜਦੋਂ ਤੱਕ ਜਿਹੜੇ ਨੁਮਾਇੰਦੇ ਆ ਜਿਹੜੇ ਠੀਕ ਨੁਮਾਇੰਦਗੀ ਨਹੀਂ ਕਰਦੇ, ਵਿਚੋਲਗੀ ਦੀ ਇੱਕ ਸਹੀ ਭੂਮਿਕਾ ਨਹੀਂ ਨਿਭਾਉਂਦੇ, ਉਦੋਂ ਤੱਕ ਇਹ ਮਸਲੇ ਆ ਜਿਹੜੇ ਇੱਦਾਂ ਦੇ ਹੱਲ ਆ ਜਿਹੜੇ ਦੋਸਤੋ ਨਹੀਂ ਹੁੰਦੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਜਿਹੜੇ ਮੁੱਦੇ ਦੇ ਉੱਤੇ ਆ ਜਿਹੜਾ ਧਿਆਨ ਦਿਵਾਇਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜਿਹੜਾ ਆ ਫਿਰ ਕਿਸੇ ਨੁਮਾਇੰਦੇ ਨੂੰ ਵੀ ਅਤੇ ਨਾਲ ਦੀ ਨਾਲ ਆ ਜਿਹੜਾ ਇਹਦੇ 'ਤੇ ਹੋਰ ਥੋੜ੍ਹਾ ਜਿਹਾ ਰਿਸਰਚ ਕਰਕੇ ਆ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਵੀ ਕਿਸੇ ਆ ਜਿਹੜੇ ਨੁਮਾਇੰਦੇ ਨੂੰ ਜਾਂ ਫਿਰ ਜਿੱਦਾਂ ਸਰਕਾਰੀ ਨੁਮਾਇੰਦੇ ਨੂੰ ਵੀ ਲਿਆਂਦਾ ਜਾਵੇ, ਉੱਦਾਂ ਤਾਂ ਈਮੇਲਾਂ ਕਰ ਲਈਦੀਆਂ, ਪਰ ਫਿਰ ਜਦੋਂ ਸਵਾਲ ਜਦੋਂ ਪੁੱਛਣੇ ਹੁੰਦੇ ਨਾ, ਫਿਰ ਉਹਨਾਂ ਦੀ ਆਪਣੀਆਂ ਸ਼ਰਤਾਂ ਆ ਜਾਂਦੀਆਂ ਕਈ ਵਾਰ। ਚਲੋ ਓਕੇ, ਕੁਛ ਕੁ ਜਿਹੜੀਆਂ ਖਬਰਾਂ, ਉਸ ਤੋਂ ਬਾਅਦ ਜਿਹੜੀ ਇੱਕ ਅੱਜ ਹੋਰ ਇੱਕ ਨਿਊਜ਼ ਹੈ ਜਿਹਦੇ 'ਤੇ ਮੈਂ ਚਾਹੁੰਦਾ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਉਹਦੇ 'ਤੇ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਮੈਂ ਈ ਸਕੂਟਰ ਦਾ ਬਾਰ ਬਾਰ ਜਿਹੜਾ ਐਜ਼ ਏ ਪੇਰੈਂਟ ਕਹਿ ਲਓ ਜਾਂ ਫਿਰ ਜਿਹੜੇ ਬਹੁਤ ਸਾਰੇ ਮਾਪੇ ਸੁਣਦੇ ਪਏ ਹੈ, ਬਾਰ ਬਾਰ ਜਿਹੜਾ ਤੁਹਾਨੂੰ ਆ ਜਿਹੜਾ ਇਸ 'ਤੇ ਮੈਂ ਤੁਹਾਨੂੰ ਜਾਗਰੂਕ ਕਰ ਰਿਹਾ, ਸੁਚੇਤ ਕਰ ਰਿਹਾ, ਕਿਉਂਕਿ ਬਹੁਤ ਬੱਚੇ ਆ ਜਿਹੜਾ ਈ ਸਕੂਟਰ ਹੈ ਜਿਹੜਾ ਆਮ ਦੇਖਣ ਨੂੰ ਮਿਲਦਾ ਉਹ ਚਲਾਉਂਦੇ ਨੇ। ਵੈਨਕੂਵਰ ਪੁਲਿਸ ਦੇ ਵਿੱਚ ਜਿਹੜਾ ਪੁਲਿਸ ਨੇ ਜਿਹੜਾ ਇੱਕ ਈ ਸਕੂਟਰ ਸਵਾਰ ਨੂੰ ਆ ਜਿਹੜਾ ਫੜਿਆ, ਅਤੇ ਉਹਦੀ ਸਪੀਡ ਦੋਸਤੋ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਉਹ ਚਲਾ ਰਿਹਾ ਸੀਗਾ। ਤੁਸੀਂ ਆਪ ਦੇਖ ਲਓ 65 ਕਿਲੋਮੀਟਰ ਕਿੰਨੀ ਸਪੀਡ ਹੁੰਦੀ ਹੈ। ਉਸ ਨੂੰ ਫਿਲਹਾਲ $1,000 ਤੋਂ ਵੱਧ ਜੁਰਮਾਨੇ ਕੀਤੇ ਗਏ, ਅਤੇ ਪੁਲਿਸ ਦਾ ਕਹਿਣਾ ਵੀ ਇਹ ਜਿਹੜੀ ਸਪੀਡ ਹੈ ਕਾਨੂੰਨੀ ਹੱਦ ਤੋਂ ਕਾਫ਼ੀ ਵੱਧ ਸੀਗੀ, ਅਤੇ ਇਸ ਨਾਲ ਸੜਕ 'ਤੇ ਹੋਰ ਲੋਕਾਂ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਪੈਦਾ ਹੋ ਸਕਦਾ ਸੀਗਾ। ਇੱਥੇ ਜਿਹੜੇ ਆ ਵੱਖ ਵੱਖ ਜਿਹੜੇ ਸਾਡੇ GTA ਦੇ ਵਿੱਚ ਹੋਸਪਿਟਲਸ ਨੇ, ਉਹਦੇ ਵਿੱਚ ਵੀ ਆ ਜਿਹੜਾ ਇੱਕ ਰਿਪੋਰਟ ਪਿੱਛੇ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਵੀ ਈ ਸਕੂਟਰ ਦੇ ਕਾਰਨ ਆ ਜਿਹੜੀਆਂ ਸੱਟਾਂ ਕਰਕੇ ਆ ਜਿਹੜੇ ਬਹੁਤ ਸਾਰੇ ਬੱਚੇ ਹੋਸਪਿਟਲਾਂ ਦੇ ਵਿੱਚ ਪਹੁੰਚ ਰਹੇ ਆ। ਕਾਰਨ ਇਹ ਸੀਗਾ, ਇੱਕ ਤਾਂ ਅਣਗਹਿਲੀ, ਦੂਸਰਾ ਉਹਨਾਂ ਨੇ ਪ੍ਰੋਪਰ ਜਿਹੜੇ ਗੇਅਰਸ ਹੈ ਜਿੱਦਾਂ ਹੈਲਮਟ ਹੋ ਗਿਆ ਜਾਂ ਫਿਰ ਤੁਹਾਡੇ ਜਿਹੜੇ ਗੋਡੇ ਆ ਜਿਹੜੇ ਨੀ ਨੂੰ ਪ੍ਰੋਟੈਕਸ਼ਨ ਕਿੱਟ ਆ ਜਿਹੜੀ ਉਹ ਨਹੀਂ ਪਾਈਆਂ ਸੀਗੀਆਂ। ਸੋ ਜੇ ਤੁਸੀਂ ਈ ਸਕੂਟਰ ਬੱਚਿਆਂ ਨੂੰ ਲੈ ਕੇ ਦਿੰਦੇ ਹੋ, ਇਕੱਲਾ ਸਕੂਟਰ ਨਹੀਂ ਉਹਦੇ ਨਾਲ ਨਾਲ ਹੈ ਜਿਹੜਾ ਪ੍ਰੋਟੈਕਟਿਵ ਗੇਅਰਸ ਹੈ ਜਿਹੜੇ ਉਹ ਜ਼ਰੂਰ ਲੈ ਕੇ ਦਿਓ। ਅਗਲੀ ਇਹ ਮੈਂ ਹੁਣ ਤੁਹਾਡੇ ਨਾਲ ਇੱਕ ਸਾਂਝੀ ਕਰ ਦਿੰਦਾ, ਇਸ 'ਤੇ ਫਿਰ ਆਪਾਂ ਜਿਹੜਾ ਆ ਵਿਚਾਰ ਲੈਂਦੇ ਹਾਂ ਤੁਹਾਡੇ ਤੋਂ। ਲਾਈਨਸ ਆ ਜਿਹੜੀਆਂ ਮੈਂ ਨਾਲ ਹੀ ਆ ਜਿਹੜੀਆਂ ਖੋਲ੍ਹ ਦਿੰਦਾ, ਨਾਲ ਦੀ ਨਾਲ ਮੈਂ ਤੁਹਾਡੀਆਂ ਕਾਲਸ ਲੈਂਦਾ ਰਹਾਂਗਾ। ਸੋ ਇੱਕ ਆ ਜਿਹੜੀ ਰਿਪੋਰਟ ਆਈ ਹੈ ਜੀ, ਇਹ ਰਿਪੋਰਟ ਆ ਜਿਹੜੀ ਕਹਿ ਲਓ ਵੀ ਸੋਚਣ ਲਈ ਮਜਬੂਰ ਕਰਦੀ ਹੈ ਰਿਪੋਰਟ। ਕੈਨੇਡਾ ਦੇ ਜਿਹੜੇ ਐਮਰਜੈਂਸੀ ਵਿਭਾਗ ਹੈ ਜਿਹਨਾਂ ਨੂੰ ER ਕਹਿ ਦਿੱਤਾ ਜਾਂਦਾ, ਹਾਂਜੀ ਐਮਰਜੈਂਸੀ ਡਿਪਾਰਟਮੈਂਟ ਕਹਿ ਦਿੱਤਾ, ਉੱਥੇ ਕੰਮ ਕਰ ਰਹੇ ਜਿਹੜੇ ਡਾਕਟਰਾਂ 'ਤੇ ਕੰਮ ਕਰਨ ਦਾ ਦਬਾਅ ਕਹਿੰਦਾ ਇੰਨਾ ਵੱਧ ਚੁੱਕਾ ਆ। ਇਸ ਇੱਕ ਅਧਿਐਨ ਦੇ ਮੁਤਾਬਕ ਹਰ ਇੱਕ 10 ਵਿੱਚੋਂ ਇੱਕ ਜਿਹੜਾ ER ਡਾਕਟਰ ਹੈ ਇਸ ਖੇਤਰ ਨੂੰ ਛੱਡ ਚੁੱਕਾ। ਪਹਿਲਾਂ ਤਾਂ ਦੇਖੋ ਕਿੰਨੀ ਮਿਹਨਤ ਹੈ ਜਿਹੜੀ ਕਰਨੀ ਪੈਂਦੀ ਹੈ ਵੀ ਤੁਸੀਂ ਆ ਜਿਹੜਾ ER ਡਾਕਟਰ ਜਾਂ ਫਿਰ ਡਾਕਟਰ ਬਣਦੇ ਹੋ, ਹਾਂਜੀ ਲੱਖਾਂ ਹੀ ਡਾਲਰ ਤੁਹਾਡੇ ਲੱਗ ਜਾਂਦੇ ਆ, ਅਤੇ ਹੁਣ ਕਹਿੰਦੇ ਵੀ ਬਰਨ ਆਊਟ ਇੰਨੇ ਹੋ ਰਹੇ ਨੇ ਵੀ 10 ਦੇ ਵਿੱਚੋਂ ਇੱਕ ER ਡਾਕਟਰ ਹੈ ਜਿਹੜਾ ਆਲਰੇਡੀ ਇਸ ਖਿੱਤੇ ਨੂੰ ਆ ਜਿਹੜਾ ਇਸ ਪ੍ਰੋਫੈਸ਼ਨ ਨੂੰ ਆ ਜਿਹੜਾ ਛੱਡ ਚੁੱਕਾ ਹੈ, ਜਦਕਿ ਕਈ ਹੋਰ ਆਪਣੇ ਕੰਮ ਦੇ ਘੰਟੇ ਆ ਜਿਹੜੇ ਉਹ ਘਟਾ ਰਹੇ ਨੇ। ਮੁੱਖ ਕਾਰਨ ਇਹ ਹੈ ਵੀ ਲੰਬੀਆਂ ਸ਼ਿਫਟਾਂ ਨੇ, ਮਰੀਜ਼ਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਹੈ, ਸਟਾਫ ਦੀ ਕਮੀ ਹੈ ਅਤੇ ਮਾਨਸਿਕ ਥਕਾਵਟ ਬਹੁਤ ਹੈ, ਬਰਨ ਆਊਟ ਹੈ ਜਿਹੜੇ ਉਹ ਬਹੁਤ ਹੋ ਰਹੇ ਨੇ। ਕਈ ਡਾਕਟਰਾਂ ਦਾ ਕਹਿਣਾ ਵੀ ਕੈਨੇਡਾ ਦਾ ਐਮਰਜੈਂਸੀ ਸਿਹਤ ਪ੍ਰਣਾਲੀ ਹੈ ਜਿਹੜੀ ਇਸ ਵਕਤ ਜਿਹੜੀ ਟੁੱਟੀ ਹੋਈ ਮਹਿਸੂਸ ਹੁੰਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਸਿਰਫ ਹੋਰ ER ਡਾਕਟਰ ਰੱਖਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਸਗੋਂ ਜਿਹੜੇ ਫੈਮਿਲੀ ਡਾਕਟਰਸ ਨੇ ਜਾਂ ਫਿਰ ਪ੍ਰਾਇਮਰੀ ਹੈਲਥ ਕੇਅਰ ਤੱਕ ਜਿਹੜੀ ਲੋਕਾਂ ਦੀ ਪਹੁੰਚ ਹੈ ਉਸ ਨੂੰ ਵਧਾਉਣਾ ਪਵੇਗਾ, ਤਾਂ ਜੋ ਘੱਟ ਗੰਭੀਰ ਜਿਹੜੇ ਮਰੀਜ਼ ਹੈ ਉਹਨਾਂ ਨੂੰ ਐਮਰਜੈਂਸੀ ਨਾ ਜਾਣਾ ਪਵੇ। ਮਾਹਿਰਾਂ ਦਾ ਕਹਿਣਾ ਜੇ ਡਾਕਟਰ ਇਸੇ ਤਰ੍ਹਾਂ ਨੌਕਰੀ ਛੱਡਦੇ ਰਹੇ ਤਾਂ ਐਮਰਜੈਂਸੀ ਵਾਰਡਾਂ ਦੇ ਵਿੱਚ ਉਡੀਕ ਦਾ ਸਮਾਂ ਹੋਰ ਵੱਧ ਸਕਦਾ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲਣਾ ਹੋਰ ਮੁਸ਼ਕਿਲ ਹੋ ਸਕਦਾ ਹੈ। ਉਹ ਫੈਡਰਲ ਅਤੇ ਅੰਟਾਰੀਓ ਜਾਂ ਪ੍ਰੋਵਿੰਸ਼ਲ ਸਰਕਾਰਾਂ ਨੂੰ ਸਿਹਤ ਪ੍ਰਣਾਲੀ ਦੇ ਵਿੱਚ ਵੱਡੇ ਸੁਧਾਰ ਕਰਨ ਦੀ ਲਗਾਤਾਰ ਅਪੀਲ ਕਰ ਰਹੇ ਨੇ। ਹੁਣ ਇਹਦੇ 'ਤੇ ਦੋਸਤੋ ਸਵਾਲ ਹੈ ਜਿਹੜੇ ਆਏ ਆ ਜਾਂਦੇ ਨੇ, ਪਹਿਲਾਂ ਤਾਂ ਇਹ ਹੈ ਵੀ ਕੋਈ ਤੁਹਾਡੀ ਹੱਡ ਬੀਤੀ ਜਾਂ ਫਿਰ ਕੋਈ ਜੱਗ ਬੀਤੀ ਹੋਵੇ ER ਦੇ ਵਿੱਚ, ਤੁਸੀਂ ਸੁਣਿਆ ਵੀ ਭਾਈ ਉੱਥੇ ਬੜਾ ਲੰਬਾ ਫਿਲਹਾਲ ਹਜੇ ਵੀ ਹੈ ਜਿਹੜਾ ਇੰਤਜ਼ਾਰ ਕਰਨਾ ਪੈ ਰਿਹਾ, ਉਹਦੇ 'ਤੇ ਕੋਈ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ? ਅਤੇ ਦੂਸਰਾ ਇਹ ਹੈ ਕਿ ਪਰਿਵਾਰਕ ਜਿਹੜੇ ਡਾਕਟਰਸ ਨੇ ਜਾਂ ਫੈਮਿਲੀ ਡਾਕਟਰਸ ਹੈ ਉਹਨਾਂ ਦੀ ਘਾਟ ਕਰਕੇ ਕੈਨੇਡਾ ਦੀ ਜਿਹੜੀ ਸਿਹਤ ਪ੍ਰਣਾਲੀ ਹੈ, ਜਿਹੜਾ ਹੈਲਥ ਕ੍ਰਾਈਸਿਸ ਹੈ, ਉਹ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ। ਤੁਹਾਨੂੰ ਇਹ ਲੱਗਦਾ ਵੀ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਹੈ ਉਹਦੇ ਵਿੱਚ ਖੋਟ ਕਰਕੇ ਹੀ ਜਿਹੜਾ ਇਸ ਵਕਤ ਹੈ ਜਿਹੜਾ ਹੈਲਥ ਕ੍ਰਾਈਸਿਸ ਦਾ ਸਾਹਮਣਾ ਜਿਹੜਾ ਆ ਵੱਖ ਵੱਖ ਕੈਨੇਡੀਅਨਸ ਨੂੰ ਕਰਨਾ ਪੈ ਰਿਹਾ? ਕੀ ਤੁਸੀਂ ਇਹ ਸਮਝਦੇ ਹੋ? ਅਤੇ ਦੂਸਰਾ ਮੈਂ ਜਾਂ ਤੀਸਰਾ ਕਹਿ ਲਓ ਸਵਾਲ ਮੈਂ ਇਹ ਪਾਲਣਾ, ਜੇ ਤੁਹਾਨੂੰ ਆ ਜਿਹੜਾ ਸਿਹਤ ਮੰਤਰੀ ਆ ਜਿਹੜਾ ਬਣਾ ਦਿੱਤਾ ਜਾਵੇ ਤਾਂ ਤੁਸੀਂ ਆ ਜਿਹੜਾ ਇਹ ER ਡਿਪਾਰਟਮੈਂਟ ਦਾ ਜਿਹੜਾ ਕ੍ਰਾਈਸਿਸ ਚੱਲ ਰਿਹਾ ਜਾਂ ਫਿਰ ਸਿਹਤ ਵਿਭਾਗਾਂ ਦੇ ਵਿੱਚ ਜੋ ਕ੍ਰਾਈਸਿਸ ਚੱਲ ਰਿਹਾ ਉਹਨਾਂ ਨੂੰ ਸਹੀ ਕਰਨ ਲਈ ਤੁਸੀਂ ਕੀ ਨੀਤੀ ਅਪਣਾਓਗੇ ਜਾਂ ਫਿਰ ਕੀ ਸੁਝਾਅ ਜਿਹੜਾ ਆ ਤੁਸੀਂ ਦੇਣਾ ਚਾਹੋਗੇ ਵੀ ਇਸ ਤਰ੍ਹਾਂ ਜਿਹੜਾ ਸਾਡਾ ਹੈਲਥ ਸੈਕਟਰ ਹੈ ਉਸ ਨੂੰ ਆ ਜਿਹੜਾ ਠੀਕ ਕੀਤਾ ਜਾ ਸਕਦਾ, ਉਸ ਨੂੰ ਦਰੁਸਤ ਕੀਤਾ ਜਾ ਸਕਦਾ। ਕਈ ਵਾਰ ਆਪਾਂ ਆਮ ਗੱਲਾਂ ਇਹ ਕਹਿ ਦਿੰਦੇ ਹਾਂ ਵੀ ਐਡੀ ਕੋਈ ਵੱਡੀ ਗੱਲ ਨਹੀਂ ਹੈਗੀ, ਬਸ ਸਰਕਾਰਾਂ ਨੇ ਜਾਣ ਬੁੱਝ ਕੇ ਅੱਖਾਂ ਮੀਚੀਆਂ ਹੋਈਆਂ, ਜੇ ਕਰਨਾ ਹੋਵੇ ਤਾਂ ਕਿਸੇ ਵੀ ਢਾਂਚੇ ਨੂੰ ਦਰੁਸਤ ਕੀਤਾ ਜਾ ਸਕਦਾ। ਸੋ ਹੁਣ ਜੇ ਤੁਸੀਂ ਸਿਹਤ ਮੰਤਰੀ ਬਣ ਜਾਓ ਸੰਭੋਸ, ਤੁਸੀਂ ਆ ਜਿਹੜੇ ਹੈਲਥ ਮਿਨਿਸਟਰ ਬਣ ਗਏ ਤਾਂ ਤੁਸੀਂ ਜੋ ਇਸ ਵਕਤ ਹੈ ਜਿਹੜਾ ED ਜਾਂ ਐਮਰਜੈਂਸੀ ਡਿਪਾਰਟਮੈਂਟ ਜਾਂ ER ਡਿਪਾਰਟਮੈਂਟ ਦੇ ਵਿੱਚ ਜੋ ਇਸ ਟਾਈਮ ਕ੍ਰਾਈਸਿਸ ਚੱਲ ਰਿਹਾ, ਲੰਬੇ ਲੰਬੇ ਕਈ ਕਈ ਘੰਟੇ ਤੁਹਾਨੂੰ ਵੇਟ ਕਰਨੀ ਪੈ ਰਹੀ ਹੈ, ਉਹਨੂੰ ਹੱਲ ਕਰਨ ਵਾਸਤੇ ਤੁਹਾਡੀ ਜਿਹੜੀ ਨੀਤੀ ਹੈ ਤੁਹਾਡੇ ਹਿਸਾਬ ਦੇ ਨਾਲ ਕੀ ਹੋਊਗੀ। ਸੋ ਇਹ ਦੋ ਤਿੰਨ ਸਵਾਲ ਹੈ, ਇਹਦੇ 'ਤੇ ਤੁਸੀਂ ਆਪਣੇ ਵਿਚਾਰ ਦੇਣੇ ਆ। ਸਟੂਡੀਓ ਦਾ ਨੰਬਰ 905-673-3337 9056733337 'ਤੇ ਦੋਸਤੋ ਤੁਸੀਂ ਵਿਚਾਰ ਦੇ ਸਕਦੇ ਹੋ। 8418 ਜੀ ਸਵਾਗਤ ਹੈ ਜੀ।
5: ਉਮਰਾਂ ਲੱਗ ਜਾਣੀਆਂ ਡਾਕਟਰ ਬਣ ਲਈ,
0: ਸਹੀ ਗੱਲ।
5: ਘਰਦਿਆਂ ਦਾ ਜਿਹੜਾ ਪੈਸਾ ਲੱਗਦਾ ਉਹ ਲੱਗਦਾ ਹੀ ਆ, ਜੇ ਡਾਕਟਰ ਬਣ ਕੇ ਨਿਆਣੇ ਨੇ ਨਿਕਲਣਾ ਤਾਂ 32 ਸਾਲ ਦੀ ਏਜ ਹੋ ਜਾਂਦੀ ਆ, ਕਿਉਂਕਿ ਕਈ ਨਿਆਣੇ ਕਹਿੰਦੇ ਅਸੀਂ ਵਿਆਹ ਬਾਅਦ ਚ ਕਰਾਵਾਂਗੇ ਜੋ ਕੁਛ ਬਣ ਗਿਆ ਨਾ।
0: ਜੀ ਜੀ ਬਿਲਕੁਲ।
5: ਬਾਅਦ ਚ ਪੈਸੇ ਹੈ ਨੀ ਗੇ, ਵੱਡੀ ਪ੍ਰੋਬਲਮ ਕੀ ਆ, ਜਿੰਨੀ ਮਿਹਨਤ ਹੈ ਜਿੰਨਾ ਪੈਸਾ ਖਰਚਣ ਦਾ, ਕੈਨੇਡਾ ਦੇ ਵਿੱਚ ਤਾਂ ਡਾਕਟਰਾਂ ਦੇ ਪੈਸੇ ਹੈ ਨੀ ਗੇ, ਹਲੇ ਅਮੈਰੀਕਾ ਚ ਕਹਿ ਸਕਦੇ ਆ ਇੱਥੇ ਤਾਂ ਕੱਖ ਨੀ ਹੈਗਾ। ਇੱਥੇ ਜਿੰਨੇ ਵਧੀਆ ਕਿਸੇ ਕੰਪਨੀ ਚ ਟਰੱਕ ਪਾਇਆ ਹੋਵੇ, ਜਿੰਨੇ ਟਰੱਕ ਵਾਲਾ ਬਣਾਉਂਦਾ ਉਨੇ ਡਾਕਟਰ ਬਣਾਉਂਦਾ।
0: ਮੈਂ ਤਾਂ ਸੁਣਿਆ ਵੱਧ ਬਣਾਉਂਦੇ ਜੀ ਡਾਕਟਰ, ਪਰ ਇੱਕ ਇੱਕ ਨਾ ਵਰਕ ਕਲਚਰ ਆ ਉਹ ਵੀ ਬੜਾ ਮਾਇਨੇ ਰੱਖਦਾ ਵੀ ਜਿੱਥੇ ਤੁਸੀਂ ਕੰਮ ਕਰਦੇ ਪਏ ਉੱਥੇ ਦਾ ਮਾਹੌਲ ਕਿਹੋ ਜਿਹਾ ਆ। ਕਈ ਵਾਰ ਪੈਸੇ ਆ ਜਿਹੜੀ ਉਹ ਇੰਨੀ ਅਹਿਮੀਅਤ ਵਾਲੀ ਚੀਜ਼ ਨਹੀਂ ਰਹਿੰਦੀ, ਪਰ ਵਰਕ ਕਲਚਰ ਆ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਦਾ ਮਾਹੌਲ, ਉੱਥੇ ਦਾ ਪ੍ਰੈਸ਼ਰ ਉਹ ਬਹੁਤ ਜ਼ਿਆਦਾ ਜਿਹੜਾ ਡਿਪੈਂਡ ਕਰਦਾ, ਕਿਉਂਕਿ ਉਹ ਤੁਹਾਡੀ ਕਿਤੇ ਨਾ ਕਿਤੇ ਪਰਸਨਲ ਲਾਈਫ ਨੂੰ ਵੀ ਡਿਸਟਰਬ ਕਰ ਦਿੰਦਾ। ਕੀ ਇਹ ਗੱਲ ਸਹੀ ਹੈ ਤੁਹਾਡੇ ਹਿਸਾਬ ਨਾਲ?
5: ਨਹੀਂ, ਇਹਦੇ ਨਾਲ ਵੀ ਆਪਾਂ ਮੈਂ ਸਹਿਮਤ ਆ, ਪਰ ਜਿੱਦਾਂ ਜਿਹੜੀ ਆਪਾਂ ਬੇਟਿੰਗ ਦੀ ਗੱਲ ਕਰਦੇ ਹਾਂ, ਪਹਿਲਾਂ ਨਾ ਮੈਂ ਜਦੋਂ ਮੇਰੇ ਜਵਾਕ ਛੋਟੇ ਸੀ ਤਾਂ ਮੈਂ ਜੋਰਜਟਾਊਨ ਜਾਂਦਾ ਹੁੰਦਾ ਸੀ।
0: ਅੱਛਾ ਜੀ।
5: ਯਾਨੀ ਕਿ ਜੋਰਜਟਾਊਨ ਅੱਧੇ ਕੁ ਘੰਟੇ ਚ 45 ਮਿੰਟਾਂ ਚ ਮੈਂ ਫ੍ਰੀ ਹੋ ਜਾਂਦਾ ਹੁੰਦਾ ਸੀ, ਪਰ ਅੱਜ ਕੱਲ੍ਹ ਹੁਣ ਆਲੇ ਦੁਆਲੇ ਜੋਰਜਟਾਊਨ ਵੀ ਹੋਰ ਵੀ ਤਕਰੀਬਨ ਸੇਮ ਹੀ ਹੋਇਆ ਆ।
0: ਬਿਲਕੁਲ ਬਿਲਕੁਲ।
5: ਯਾਨੀ ਹਾਂਜੀ, ਬੇਟਿੰਗ ਦਾ ਬ੍ਰੈਮਟਨ ਦੇ ਵਿੱਚ ਵੀ ਆਲੇ ਦੁਆਲੇ ਸਾਰੇ ਬਹੁਤ ਜ਼ਿਆਦਾ ਵਧੀਆ ਹੋਇਆ ਬੇਟਿੰਗ।
0: ਜੀ ਹਾਂਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ ਤੁਹਾਡੇ ਵਿਚਾਰਾਂ ਦਾ। ਸੋ ਦੋਸਤੋ, ਸਵਾਲ ਇਹੀ ਹੈ ਵੀ ਜੇ ਤੁਹਾਡੇ ਕੋਲ ਆ ਜਿਹੜੇ ਵਿਚਾਰ ਲੈਣੇ ਚਾਹੁੰਦੇ ਤੇ ਤੁਹਾਡੇ ਵਿਚਾਰ ਦੇ ਵਿੱਚ ER ਜਿਹੜੇ ਐਮਰਜੈਂਸੀ ਡਿਪਾਰਟਮੈਂਟ ਨੇ ਉਹਨਾਂ ਤੇ ਜਿਹੜਾ ਦਬਾਅ ਜੇ ਘਟਾਉਣਾ ਹੋਏ ਤੇ ਸਭ ਤੋਂ ਪਹਿਲਾਂ ਜਿਹੜਾ ਆ ਕੀ ਕੀਤਾ ਜਾਣਾ ਚਾਹੀਦਾ ਆ? ਤੇ ਵੈਸੇ ਇਹ ਕਹਿੰਦੇ ਸਭ ਤੋਂ ਪਹਿਲਾਂ ਤੇ ਹੌਸਪੀਟਲ ਆ ਜਿਹੜੇ ਉਹ ਬਣਾਉਣੇ ਚਾਹੀਦੇ ਆ। ਬਿਲਕੁਲ, ਮੈਂ ਤੁਹਾਡੇ ਨਾਲ ਤੁਹਾਡੀ ਗੱਲ ਦੇ ਨਾਲ ਸਹਿਮਤ ਹੈ। ਬਿਲਕੁਲ, ਹੌਸਪੀਟਲਾਂ ਦੀ ਘਾਟ ਹੈ, ਇਨਫਰਾਸਟ੍ਰਕਚਰ ਜਾਂ ਪਰ ਕੈਪਟਾ ਦੇ ਹਿਸਾਬ ਦੇ ਨਾਲ ਜਿੰਨੀ ਪਾਪੂਲੇਸ਼ਨ ਆ ਉਸ ਹਿਸਾਬ ਦੇ ਨਾਲ ਇਹ ਸਰਕਾਰਾਂ ਦੀ ਵੀ ਇੱਕ ਨੀਤੀ ਦੇ ਵਿੱਚ ਖੋਟ ਰਹੀ ਵੀ ਉਹਨਾਂ ਨੂੰ ਆ ਜਿਹੜਾ ਦੇਖੋ 5-year ਪਲਾਨ ਹੁੰਦੇ ਨੇ, 10 ਸਾਲਾਂ ਦੇ ਆ ਜਿਹੜੇ ਐਡਵਾਂਸ ਪਲਾਨ ਹੁੰਦੇ ਨੇ, ਅਤੇ ਕਿਤੇ ਨਾ ਕਿਤੇ ਕਿੱਥੇ ਗਲਤੀਆਂ ਹੋ ਗਈਆਂ ਵੀ ਉਹ ਜਿਹੜੀਆਂ ਚੀਜ਼ਾਂ ਟਰੈਕ ਨਹੀਂ ਹੋਈਆਂ, ਅਤੇ ਇਸ ਕਰਕੇ ਆ ਜਿਹੜਾ ਵੱਖ ਵੱਖ ਜਿਹੜੇ ਕੈਨੇਡੀਅਨਸ ਹੈ ਉਹਨਾਂ ਨੂੰ ਆ ਜਿਹੜਾ ਹੈਲਥ ਸੇਵਾਵਾਂ ਵਾਸਤੇ ਜੋ ਕਿ ਇੱਕ ਫੰਡਾਮੈਂਟਲ ਰਾਈਟਸ ਹੈ ਉਹਨਾਂ ਵਾਸਤੇ ਜੂਝਣਾ ਪੈ ਰਿਹਾ। ਬੰਦਾ ਡਰਦਾ ਇਸ ਟਾਈਮ ਵੀ ਭਾਈ ਕੋਈ ਆ ਜਿਹੜਾ ਇੱਦਾਂ ਦੀ ਕੋਈ ਸਮੱਸਿਆ ਨਾ ਆ ਜਾਵੇ। ਹਾਂਜੀ, ਸਹੀ ਗੱਲ ਹੈ। ਹਾਂਜੀ, 15-10 ਜੀ ਸਵਾਗਤ ਹੈ ਭਾਜੀ।
6: ਬਿਲਕੁਲ
0: ਬਿਲਕੁਲ, ਹੈਗਾ ਪੈਸਾ ਤਾਂ ਬਹੁਤ ਹੈ ਜੀ, ਇਸ ਚੀਜ਼
6: ਪੈਸਾ ਤਾਂ ਬਹੁਤ ਹੈ ਜੀ। ਪੈਸਾ ਨੀ ਤਾਂ ਕਰਨ ਕੀ ਆਉਂਦੇ, ਨਾ ਬਣੋ ਤੁਹਾਨੂੰ ਕਿਹੜਾ ਜ਼ੋਰ ਪਾ ਕੇ ਬਣਾਉਂਦੇ। ਇੱਥੇ ਆਮ ਬੰਦਾ ਤਾਂ 25-25-30 ਹਜ਼ਾਰ ਨਾਲ ਸਾਰਨ ਡਏ ਆ ਸਾਲ ਦਾ, ਜਿਹੜੇ ਫੈਕਟਰੀਆਂ ਚ ਕੰਮ ਕਰਦੇ ਉਹਨਾਂ ਨੂੰ ਘੱਟ ਘਟਾ ਕੇ ਕੀ ਮਿਲਦਾ, ਉਹ ਵੀ ਤਾਂ ਗੁਜ਼ਾਰਾ ਕਰਦੇ ਆ।
0: ਭੁਪਿੰਦਰ ਭਾਜੀ, ਪਰ ਤੁਸੀਂ ਇਹ ਦੱਸਿਓ ਜੇ ਤੁਹਾਨੂੰ ਆ ਜਿਹੜਾ ਜਿੱਦਾਂ ਆਪਾਂ ਹੁਣ ਦੇਖਦੇ ਆ ਵੀ ਹੈਲਥ ਸਾਡੇ ਸਿਹਤ ਸੁਵਿਧਾਵਾਂ ਜਿਹੜੀਆਂ ਉਹ ਨਹੀਂ ਮਿਲਦੀ ਆਲੇ ਦਰਜੇ ਦੇ, ਇੱਕ ਟਾਈਮ ਹੁੰਦਾ ਸੀ ਅੱਜ ਤੋਂ 15 ਸਾਲ ਪਹਿਲਾਂ, ਹਨਾ ਜੀ, ਅਸੀਂ ਮਾਣ ਮਹਿਸੂਸ ਕਰਦੇ ਸੀਗੇ ਜਿੱਦਾਂ ਦੀਆਂ ਸਰਵਿਸ ਸੀਗੀਆਂ, ਪਰ ਹੁਣ ਨਹੀਂ ਮਿਲ ਰਹੀ ਆ। ਤੁਹਾਡੇ ਹਿਸਾਬ ਦੇ ਨਾਲ ਇਹ ਜਿਹੜਾ ਹੈਲਥ ਕ੍ਰਾਈਸਿਸ ਤੇ ਦਬਾਅ ਜਿਹੜਾ ਪਿਆ ਉਹਨੂੰ ਘਟਾਉਣ ਲਈ ਸਭ ਤੋਂ ਪਹਿਲਾਂ ਕੀ ਕੀਤਾ ਜਾਣਾ ਚਾਹੀਦਾ ਜੀ?
6: ਇਹ ਤੁਸੀਂ ਐਮਰਜੈਂਸੀ ਦੀ ਗੱਲ ਕਰਦੇ ਹੋ ਨਾ?
0: ਹਾਂਜੀ, ਐਮਰਜੈਂਸੀ ਦੀ।
6: ਮੈਂ ਤਾਂ ਪਿਛਲੇ 30 ਸਾਲਾਂ ਤੋਂ ਦੇਖਦਾ ਉੱਥੇ ਮਰੀਜ਼ ਖੱਜਲ ਖੁਆਰ ਹੋ ਰਹੇ ਨੇ, ਡਾਕਟਰਾਂ ਨੂੰ ਤਾਂ ਖੁਆਰੀ ਕਾਹਦੀ ਹੋਣੀ, ਇਹਨਾਂ ਨੂੰ ਤਾਂ ਮੌਜ ਨਾਲ ਦੇਖਦੇ ਨੇ। ਉੱਥੇ 8-8 ਘੰਟੇ ਲੋਕ ਬੈਠੇ ਰਹਿੰਦੇ ਨੇ, ਮਤਲਬ ਉੱਥੇ ਡਾਕਟਰ ਇੱਕ ਦੀ ਜਗ੍ਹਾ 3-4 ਭਰਤੀ ਕਰਦੇ ਹੋ, ਐਡਾ ਹਸਪਤਾਲ ਆ, ਡਾਕਟਰ ਤਾਂ ਆਉਂਦੇ ਹੀ ਕਾਲ ਤੇ ਨੇ ਉੱਥੇ,
0: ਜੇ
6: ਉਹਨੇ ਇੱਕ ਨੇ ਦੇਖਣਾ ਉਹ ਤਾਂ ਆਪਣੇ 8 ਘੰਟੇ ਲਾਉਂਦਾ, ਉਹਨੂੰ ਤਾਂ ਕੋਈ ਤਕਲੀਫ ਨੀ ਹੈਗੀ, ਬੰਦਾ ਬਾਹਰ ਲਿਟੀ ਜਾਵੇ ਮਰੀ ਜਾਵੇ ਤਕਲੀਫ ਚ ਰਹੇ, ਡਾਕਟਰ ਨੂੰ ਕਹਿੰਦਾ ਤਰਸ ਹੈ, ਉਹ ਤਾਂ ਆਪਣੀ ਇੱਕ ਜੋਬ ਕਰ ਰਿਹਾ ਬਸ, ਤੇ ਸਟ੍ਰੈਸ ਤਾਂ ਮਰੀਜ਼ਾਂ ਨੂੰ ਹੋਣਾ ਚਾਹੀਦਾ ਤੇ ਡਾਕਟਰ ਨੂੰ ਹੋ ਰਿਹਾ, ਤਾਂ ਉਲਟਾ ਕੰਮ ਹੈ।
0: ਗਲਤ ਕੌਣ ਹੈ ਭਾਜੀ, ਗਲਤ ਕੌਣ ਹੈ ਫਿਰ ਇੱਥੇ?
6: ਗਲਤ ਹੈ ਸਰਕਾਰ, ਗਲਤ ਆ ਨਹੀਂ, ਮਤਲਬ ਡਾਕਟਰਾਂ ਦੀ ਕਿਹੜਾ ਕੋਈ ਕਮੀ ਆ, ਇੱਥੇ ਹਜ਼ਾਰਾਂ ਹੀ ਤਾਂ ਨਿਕਲਦੇ ਨੇ ਡਾਕਟਰ ਬਣ ਬਣ ਕੇ, ਉਹਨਾਂ ਨੂੰ ਉੱਥੇ ਲਾਓ ਧੰਦੇ ਚ, ਜੇ ਤੁਸੀਂ ਹਸਪਤਾਲ ਕਿੱਡੇ ਕਿੱਡੇ ਬਿਲੀਅਨ ਦਾ ਬਣਾ ਸਕਦੇ ਹੋ, ਉੱਥੇ 5-4 ਡਾਕਟਰ ਨੀ ਰੱਖ ਸਕਦੇ? ਤੁਸੀਂ ਦੇਖ ਲਓ ਕਦੇ ਐਮਰਜੈਂਸੀ ਜਾ ਕੇ ਦੇਖ ਲਿਓ ਅੰਦਰ, ਪਹਿਲਾਂ ਤੁਹਾਨੂੰ ਬਾਹਰ ਬਿਠਾ ਰੱਖਦੇ ਨੇ 3-4 ਘੰਟੇ, ਫਿਰ ਉਹ ਘੁਰਨੇ ਜਿਹੇ ਚ ਬਿਠਾ ਦਿੰਦੇ, 3-4 ਘੰਟੇ ਤੁਹਾਡੀ ਦਿਹਾੜੀ ਗਈ ਪੂਰੀ, ਤੇ ਡਾਕਟਰ ਤਾਂ ਇੱਕੋ ਹੀ ਹੁੰਦਾ, ਉਹੀ ਬਾਰੋ ਬਾਰੀ ਸਾਰਿਆਂ ਨੂੰ ਦੇਖੀ ਜਾਂਦਾ, ਉਹ ਵੀ ਸਗੋਂ ਮੱਠਾ ਮੱਠਾ ਚੱਲਦਾ, ਉਹ ਕਹਿੰਦੇ ਤਾਂ ਆਈ ਜਾਣੇ ਆ।
0: ਆਪਾਂ ਇਹ ਵੀ ਖਬਰ ਸਾਂਝੀ ਕੀਤੀ ਸੀ ਭਾਜੀ, ਕਈ ਜਿਹੜੇ ਡਾਕਟਰ ਆ ਜਿਹੜੇ ਹੋਰਨਾਂ ਦੇਸ਼ਾਂ ਤੋਂ ਇੰਡੀਆ ਤੋਂ ਆਏ ਨੇ ਤੇ ਇੱਥੇ ਆ ਕੇ ਔਡ ਜੋਬਸ ਕਰ ਰਹੇ ਨੇ, ਭਾਵੇਂ ਉਹਨਾਂ ਕੋਲ ਤਜਰਬਾ ਬਹੁਤ ਆ, ਫਿਰ ਵੀ ਆ ਜਿਹੜਾ ਔਡ ਜੋਬਸ ਕਰ ਰਹੇ ਨੇ ਕਿਉਂਕਿ ਇੱਥੇ ਪਾਬੰਦੀਆਂ ਬਹੁਤ ਲੱਗੀਆਂ ਹੋਈਆਂ ਜੇ ਤੁਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਹੋ।
6: ਹਾਂਜੀ, ਤੁਸੀਂ ਦੇਖੋ ਇਹ ਮਸਲਾ ਕਿਉਂ ਨੀ ਨਾ ਤੋਂ ਹੱਲ ਹੋ ਰਿਹਾ, ਇਹ ਕਿੱਡਾ ਕੁ ਵੱਡਾ ਮਸਲਾ, ਕਰੋੜਾਂ ਅਰਬਾਂ ਡਾਲਰ ਇਹਨਾਂ ਕੋਲ ਲੋਕਾਂ ਨੂੰ ਬਾਹਰਲੇ ਮੁਲਕਾਂ ਨੂੰ ਦੇਣ ਨੂੰ, ਇਹਨਾਂ ਨੂੰ ਪਾਕਿਸਤਾਨ ਹੋਰ ਓਰਾ ਪਰਾ ਸਭ ਦਾ ਫਿਕਰ ਆ, ਜੋ ਕਪੜੇ ਕਰ ਲਏ ਹੁੰਦੇ ਹੋਣਗੇ ਪੈਸੇ, ਇੱਧਰ ਦੇ ਦਿਓ ਕੁਛ ਖਾਧੇ ਜਾਣਗੇ ਕੁਛ ਦਿੱਤੇ ਜਾਣਗੇ, ਤੇ ਜਾਂ ਫਿਰ ਇਹਨਾਂ ਦਾ ਇਹ ਮਤਲਬ ਹੈ ਵੀ ਜੇ ਐਮਰਜੈਂਸੀ ਬਹੁਤ ਛੇਤੀ ਕਰ ਦਿੱਤੀ, ਬੰਦਾ ਘੰਟਾ ਦੋ ਘੰਟਿਆਂ ਚ ਵਿਹਲਾ ਹੋ ਗਿਆ ਤੇ ਸਾਰੇ ਟੈਸਟ ਕਰਨ ਲੱਗੇ, ਇੱਥੇ ਤਾਂ ਲੋਕ ਫਿਰ ਕਤਾਰਾਂ ਬੱਧੀ ਤੁਰੇ ਆਉਣੇ, ਲੋਕਾਂ ਨੂੰ ਚਾਹੁੰਦੇ ਨੀ ਏਦਾਂ ਦਾ ਕੰਮ ਕਰਨਾ।
0: ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਭਵਿੰਦਰ ਭਾਜੀ ਤੁਹਾਡੇ ਵੱਡ ਮੁੱਲੇ ਵਿਚਾਰਾਂ ਦਾ। ਪ੍ਰਸ਼ਾਂਤ ਜੀ, ਗੁੱਡ ਮਾਰਨਿੰਗ ਸਰ ਜੀ।
7: ਹਾਂਜੀ ਭਾਜੀ, ਗੁੱਡ ਮਾਰਨਿੰਗ ਭਾਜੀ, ਕੀ ਹਾਲ ਚਾਲ
0: ਜੀ? ਬਸ ਵਧੀਆ ਜੀ, ਵਧੀਆ ਸਰ, ਤੁਸੀਂ ਸੁਣਾਓ। ਕੀ ਬਾਤ ਐਮਰਜੈਂਸੀ ਜਿਹੜੇ ਹਸਪਤਾਲਾਂ ਦੀ ਗੱਲ ਕਰ ਰਹੇ ਹੋ ਤੁਸੀਂ, ਹੈਨਾ? ਹਾਸਪੀਟਲ
7: ਅੱਛਾ
0: ਅੱਛਾ, ਠੀਕ ਹੈ ਠੀਕ ਹੈ।
7: ਥੈਂਕ
0: ਯੂ ਜੀ, ਥੈਂਕ ਯੂ ਪ੍ਰਸ਼ਾਂਤ ਜੀ, ਗੁੱਡ ਡੇ ਜੀ, ਗੁੱਡ ਡੇ, ਬਹੁਤ ਬਹੁਤ ਧੰਨਵਾਦ ਸਰ ਤੁਹਾਡੇ ਵਿਚਾਰਾਂ ਦਾ। 2232 ਜੀ, ਸਵਾਗਤ ਹੈ ਜੀ।
8: ਏਜੰਸੀਆਂ ਨੇ ਇਹ ਤਾਂ ਸਰਕਾਰਾਂ ਬੰਦ ਕਰ ਸਕਦੀਆਂ ਨੇ, ਕਹਿੰਦਾ ਸਾਡੀਆਂ ਡਾਇਰੈਕਟ ਪੇ ਹੋ ਸਕਦੀ ਹੈ, ਕਹਿੰਦਾ ਬਾਈ ਜੀ ਜਦੋਂ ਡਾਇਰੈਕਟ ਪੇ ਹੋ ਜੂਗੀ ਉਹਦੇ ਵਿੱਚ ਹੀ ਤੁਹਾਡੇ 4-4-5-5 ਡਾਲਰ ਵੱਧਦੇ ਨੇ, ਹਰ ਇੱਕ ਮਹਿਕਮੇ ਦੇ ਉਦੋਂ ਵੱਧ ਵੀ ਵੱਧਦੇ ਨੇ, 10 ਵੀ ਵੱਧਦੇ ਨੇ, ਠੀਕ ਹੈ ਕਹਿੰਦਾ। ਇਹ ਇਹਨਾਂ ਨੂੰ ਕਿਉਂ ਨੀ ਇਹ ਬੰਦ ਕਰਦੀਆਂ ਏਜੰਸੀਆਂ, ਜਦਕਿ ਇਹਨਾਂ ਨੂੰ ਪਤਾ ਵੀ ਭਾਈ ਇਹ ਸਾਰਾ ਕਿਵੇਂ ਲੋਕਾਂ ਦਾ ਘਾਣ ਕਰ ਰਹੀਆਂ ਨੇ। ਇੱਕ ਨੀ ਇਹੀ ਏਜੰਸੀਆਂ ਤੁਸੀਂ ਉੱਥੇ ਜਿਹੜੀਆਂ ਨਰਸਾਂ ਨੇ ਜਾਂ ਹੋਰ ਨੇ ਉਹ ਵੀ ਏਜੰਸੀ ਥਰੂ ਹੀ ਆਉਂਦੀਆਂ ਨੇ ਜਿਹੜੀਆਂ ਹੋਸਪਿਟਲ ਚ ਨੇ, ਠੀਕ ਹੈ ਨਾ। ਦੂਜੀ ਗੱਲ ਹੈਗਾ ਜਿਹੜੀ ਸਾਡੀ ਸਰਕਾਰ ਆ, ਜਿਹੜਾ ਸਾਡਾ ਐਮ ਪੀ ਪੀ ਆ, ਠੀਕ ਹੈ ਨਾ, ਉਹਦਾ ਵੀ ਭਾਜੀ ਬਹੁਤ ਵੱਡਾ ਰੋਲ ਆ। ਜੇ ਉਹ ਫੰਡਿੰਗ ਲਿਆਊਗਾ ਤਾਂ ਇਹਨਾਂ ਨੂੰ ਇੱਕ ਫੰਡਿੰਗ ਮਿਲੂਗੀ ਤਾਂ ਸਾਰਾ ਕੁਛ ਹੋਊਗਾ, ਠੀਕ ਹੈ ਨਾ। ਉਹ ਤਾਂ ਦੂਜੇ ਪਾਸੇ ਉਲਝਿਆ ਪਿਆ ਵੀ ਇੱਧਰੋਂ ਕਿਵੇਂ ਕਰ ਲਈਏ, ਆਹ ਟੈਕਸ ਕਰ ਲਈਏ, ਉਹ ਕਰ ਲਈਏ, ਠੀਕ ਹੈ ਨਾ। ਉਹਨੂੰ ਤਾਂ ਉਧਰ ਨੀ, ਉਧਰਲੇ ਪਾਸੇ ਦਿਮਾਗ ਚੱਲ ਰਿਹਾ ਉਹਨਾਂ ਲੋਕਾਂ ਦਾ, ਉਹਨਾਂ ਨੇ ਤੁਹਾਡੇ ਹੋਸਪਿਟਲ ਬਾਰੇ ਕੀ ਸੋਚਣਾ। ਇਹ ਮੈਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਹੋਸਪਿਟਲ ਜਾਣ ਦੀ ਕੋਈ ਗੱਲਬਾਤ ਹੋਈ,
0: ਅੱਛਾ ਜੀ,
8: ਮੈਂ ਇੱਕ ਪਾਸੇ ਬੈਠਾ ਥੰਮਲੇ ਦੇ, ਦੂਜੇ ਪਾਸੇ ਆਪਣੀ ਕੁੜੀ ਬੈਠੀ ਆ ਅੰਦਰ, ਜਿਹੜੀ ਆਪਣੇ ਉੱਤੇ ਮਤਲਬ ਉੱਪਰਲੇ ਪਾਸੇ ਜਿਵੇਂ ਆਪਾਂ ਕਹਿ ਦਈਏ ਵੀ ਉੱਥੇ ਕੀ ਕੇਅਰ ਕਹਿੰਦੇ ਨੇ ਉਹਨੂੰ, ਆਪਣੇ ਉੱਥੇ ਸੀਗਾ ਇਹ ਸਾਰਾ ਕੁਛ,
0: ਪਰਸਨਲ ਸਪੋਰਟ ਵਰਕਰ ਤੁਸੀਂ ਕਹਿੰਦੇ?
8: ਅੱਛਾ, ਉਹ ਨਾ ਕਿਸੇ ਨੂੰ ਕਹਿ ਰਹੀ ਆ ਬਈ ਤੁਸੀਂ ਮੇਰੀ ਡਿਊਟੀ ਇੰਨੇ ਤੋਂ ਇੰਨੇ ਵਜੇ ਤੱਕ ਆ ਤੇ ਮੈਂ ਆ ਪੂਰਾ ਵੀਕ ਆ, ਮੈਂ ਤੁਹਾਨੂੰ ਇੱਥੇ ਸਾਰਾ ਕੁਛ ਐਡਜਸਟ ਕਰ ਦੂ, ਤੁਸੀਂ ਅੱਜ ਆ ਜਿਓ।
0: ਅੱਛਾ,
8: ਹੁਣ ਇਸ ਤਰ੍ਹਾਂ ਦੇ ਜੇ ਕੰਮ ਚੱਲਣ ਲੱਗ ਗਏ, ਮੈਂ ਸੁਣਦਾ ਸੀ ਉਹਨੂੰ, ਜਦ ਤੱਕ ਮੈਨੂੰ ਦੇਖਿਆ ਨੀ, ਤੇ ਉਹ ਕਿਸੇ ਆਪਦੇ ਰਿਸ਼ਤੇਦਾਰ ਨੂੰ ਕਹਿ ਰਹੀ ਸੀ ਠੀਕ ਆ ਕਿ ਨਾ ਭਾਜੀ, ਹੁਣ ਤੁਸੀਂ ਇਹੀ ਹਿਸਾਬ ਲਾ ਲਓ ਵੀ ਜਦੋਂ ਇਹ ਇਹ ਕੁਛ ਚੱਲਣ ਲੱਗ ਗਿਆ ਤਾਂ ਫਿਰ ਉੱਥੇ ਤੁਹਾਨੂੰ ਆਮ ਬੰਦੇ ਨੂੰ ਜਿਹਨੂੰ ਕੋਈ ਨਹੀਂ ਜਾਣਦਾ ਤਾਂ ਨਹੀਂ ਹੈਗੀ ਉਹਦੀ ਪੁੱਛ ਗਏ, ਸੋ ਉਹਨੂੰ ਕਿੱਥੇ ਉਹ ਰੂਮ ਮਿਲਣਾ ਜਾਂ ਉਹਦੀ ਕਿੱਥੇ ਕੇਅਰ ਹੋਣੀ
0: ਜੀ ਬਿਲਕੁਲ।
8: ਇਹ ਗੱਲਾਂ ਬਹੁਤ ਇਹ ਜਿਹੜਾ ਸਾਰਾ ਏਜੰਸੀ ਮਹਿਕਮਾ ਆ ਰਿਹਾ ਵਾ, ਏਜੰਸੀਆਂ ਬੰਦ ਹੋਣੀਆਂ ਚਾਹੀਦੀਆਂ, ਡੈਥ ਹੈਰਿੰਗ ਹੋਣੀ ਚਾਹੀਦੀ ਆ, ਪ੍ਰੋਪਰ ਹੈਰਿੰਗ ਹੋਣੀ ਚਾਹੀਦੀ ਆ
0: ਜੀ ਜੀ,
8: ਫੇਰ ਆਪਣਾ ਕੰਮ ਚੱਲੂ। ਇਹ ਸਭ ਏਜੰਸੀਆਂ ਦਾ ਪਵਾੜਾ ਵਾ, ਇਹ ਏਜੰਸੀਆਂ, ਇਹ ਗੌਰਮੈਂਟ ਕਿਉਂ ਨੀ, ਜਦਕਿ ਇਹਨਾਂ ਨੇ ਪਹਿਲਾਂ ਜਦੋਂ ਇਲੈਕਸ਼ਨ ਤੋਂ ਕਿਹਾ ਸੀ ਅਸੀਂ ਏਜੰਸੀਆਂ ਬੰਦ ਕਰਾਂਗੇ, ਠੀਕ ਹੈ ਨਾ। ਸਭ ਤੋਂ ਵੱਧ ਲੁੱਟ ਏਜੰਸੀਆਂ ਕਰ ਰਹੀਆਂ ਨੇ ਇਸ ਟਾਈਮ ਤੇ, ਥਾਂ ਥਾਂ ਤੇ ਖੁੱਲੀਆਂ ਹੋਈਆਂ ਨੇ, ਕੰਪਨੀਆਂ ਖੁੱਲੀਆਂ, ਹੁਣ ਬੰਦ ਡਾਇਰੈਕਟ ਹਾਇਰਿੰਗ ਹੋ ਜਾਵੇ ਤੁਸੀਂ ਦੇਖ ਲਿਓ ਸਾਰਾ ਕੁਛ ਹੀ ਠੀਕ ਹੋ ਜਾਣਾ।
0: ਜੀ ਜੀ, ਇਹ ਵੀ ਵੈਲਿਡ ਪੁਆਇੰਟ ਹੈ ਤੁਹਾਡਾ। ਦੂਸਰੇ ਪਾਸੇ ਹੋਲਡ ਤੇ ਚਲੇ ਗਏ ਨੇ। ਅਮਰੀਕ ਭਾਜੀ ਸਤਿ ਸ੍ਰੀ ਅਕਾਲ ਜੀ, ਇਹਨੂੰ ਭਾਜੀ
9: ਸਤਿ ਸ੍ਰੀ ਅਕਾਲ, ਸ਼ਮੀ ਭਾਈ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ
9: ਜਿਹੜੀ ਭੁਪਿੰਦਰ ਭਾਈ ਹੁਣੀ ਗੱਲ ਕਰਕੇ ਗਏ ਹੈ ਨਾ
0: ਜੀ,
9: 100% ਭਾਈ ਉਹਨਾਂ ਨਾਲ ਸਹੀ ਆ ਮੈਂ। ਚੱਕਰ ਭਾਜੀ ਪਤਾ ਕੀ, ਡਾਕਟਰ ਦਾ ਚਲੋ ਹੈ ਨੀ, ਜਿਹੜਾ ਨਾ ਨਰਸਾਂ ਦੇ ਪ੍ਰੈਸ਼ਰ ਪਿਆ ਹੈ ਨਾ ਭਾਜੀ ਬਹੁਤ ਜ਼ਿਆਦਾ, ਕਿਉਂਕਿ ਡਾਕਟਰ ਟਾਈਮ ਸਿਰ ਆਉਂਦਾ ਨੀ, ਜਿੰਨੇ ਵੀ ਮਰੀਜ਼ ਆਉਂਦੇ ਆ ਉਹ ਨਰਸਿੰਗ ਹੀ ਸਾਰਾ ਕੁਛ ਸਾਂਭਦੀ ਆ। ਤੇ ਮੈਂ ਆਪਣੇ ਪਿਛਲੇ ਵੀਕ ਦੀ ਗੱਲ ਕਰਦਾ, ਆਪਣੇ ਮੁੰਡਾ ਕਜ਼ਨ ਹੀ ਮੇਰਾ ਗਿਆ ਭਾਜੀ,
0: ਅੱਛਾ ਜੀ,
9: ਅਸੀਂ ਹੋਸਪਿਟਲ ਦੀ ਗੱਲ ਕਰਦੇ ਆ ਭਾਜੀ, ਭਾਜੀ 4 ਵਜੇ ਦੇ ਗਏ, ਰਾਤ ਦੇ 12 ਵਜੇ ਐਂਟਰ ਹੋਇਆ, ਉਹ ਵੀ ਅੰਦਰ ਲੈ ਕੇ ਚਲ ਗਿਆ, ਲੰਮਾ ਪਾਤਾ, ਕੋਈ ਟੀਕਾ ਨੀ, ਮੁੰਡੇ ਦੇ ਪੈਂਡਿੰਗ ਸੀ ਭਾਜੀ, ਲੇਰਾ ਮਾਰੇ ਭਾਜੀ ਵੀ ਮੇਰੇ ਟੀਕਾ ਲਾ ਦੋ, ਮੇਰਾ ਮਾਮਾ ਮਰ ਚਲਿਆ, ਕੋਈ ਭਾਜੀ ਉੱਥੇ ਪੁੱਛ ਗਿਆ ਸੀ ਨੀ, ਉਹ ਇੰਨੇ ਐਮਰਜੈਂਸੀ ਵਾਲੇ ਆਏ ਆ, ਉਹ ਪਾਏ ਉਹਨਾਂ ਨੇ ਆਪਣੇ ਬੈਂਚ ਜਿਹੇ ਦੇ ਪਾਏ ਆ, ਉਹ ਲਾਈਨਾਂ ਲੱਗੀਆਂ ਪਈਆਂ ਜਦੋਂ ਐਂਟਰ ਹੁੰਦੇ ਭਾਜੀ, ਲਾਈਨਾਂ ਦੇ ਵਿੱਚ ਖੜੇ ਆ, ਭੁਪਿੰਦਰ ਕਹਿਣ ਡਿਆ ਵੀ ਬਾਹਰ ਪੈਸੇ ਇੰਨੇ ਭੇਜੀ ਜਾਂਦੇ ਵੀ ਲੱਖਾਂ ਕਰੋੜਾਂ ਮਿਲੀਅਨ ਡਾਲਰ ਲਾ ਦਿੰਦੇ ਆ, ਵੀ ਆਪਾਂ ਡਾਕਟਰ ਦੀ ਜ਼ਿਆਦੇ ਲੈ ਲਈਏ, ਹੁਣ ਪਿੱਛੇ ਤੁਹਾਨੂੰ 10 ਸਾਲ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ, ਬੰਦਾ ਇੱਥੇ ਪੈਂਡਿਕਸ ਦੇ ਨਾਲ ਮੋਹਰੇ ਮਰ ਗਿਆ ਬੇਟਾ
0: ਜੀ,
9: ਉਹ ਜਾਣੀ ਕੇ ਬੰਦੇ ਨੇ 25-26 ਹਜ਼ਾਰ ਡੋਨੇਸ਼ਨ ਵੀ ਦਿੱਤੀ ਸੀ। ਮੇਰਾ ਮਤਲਬ ਕਹਿਣ ਦਾ ਵੀ ਜੇ ਇਹ ਡਾਕਟਰ ਪੂਰੇ ਹੋ ਜਾਣ ਤੇ ਮਤਲਬ ਇਹ ਨਾਲੇ ਤਾਂ ਰਸ਼ ਘੱਟ ਜਾਵੇ ਭਾਜੀ, ਉੱਥੇ ਇੰਨਾ ਧੱਕਾ ਵੱਜਦਾ ਨਾ, ਤੁਸੀਂ ਸੇਫ ਹੋਸਪਿਟਲ ਜਾ ਕੇ ਦੇਖ ਲਓ, ਕਿਤੇ ਵੀ ਚੱਲ ਜਾਓ, ਆਰਗੂਮੈਂਟ ਚੱਲ ਜਾਓ, ਈਟੋ ਵੀ ਚੱਲ ਜਾਓ ਭਾਜੀ, ਸਾਰੇ ਜਾ ਰਹੇ ਅਸੀਂ।
0: ਤੇ ਦੂਸਰਾ ਹਸਪਤਾਲ ਹਜੇ, ਦੂਸਰਾ ਹਸਪਤਾਲ ਹੈ ਜਿਹੜਾ, ਉਹਦਾ ਕੋਈ ਟਾਈਮ ਲਾਈਨ ਨਹੀਂ ਹੈ ਵੀ ਕਦੋਂ ਇਹ ਜਿਹੜਾ ਬਣ ਕੇ ਤਿਆਰ ਹੋਊਗਾ, ਕਦੋਂ ਦੇ ਸੁਣਦੇ ਆ ਰਹੇ ਆ, ਦੂਸਰੀਆਂ ਇਲੈਕਸ਼ਨਸ ਵੀ ਆ ਰਹੀਆਂ ਨੇ, ਵੀ ਉਹ ਉੱਥੇ ਦਾ ਉੱਥੇ ਹੀ ਹੈ, ਪਰ ਨਾਲਾ ਉੱਥੇ ਦਾ ਉੱਥੇ ਹੀ ਖੜਾ
9: ਜਮੀ ਸਾਹਿਬ, ਜਿਹੜਾ ਉਹ ਪੱਥਰ ਜਿਹਾ ਰੱਖਿਆ ਨਾ, ਜੇ 5-7 ਹੋਰ ਨਾ ਮੀਂਹ ਪੈ ਗਿਆ ਸਾਰਾ ਖੁਰ ਜਾਣਾ ਉਹ
0: ਜੀ,
9: ਤੇ ਸਾਡਾ ਤਾਂ ਉਹ ਹਾਲ ਹੋਇਆ ਜਿੱਦਾਂ ਨਾ ਇੰਡੀਆ ਦੇ ਕਹਾਵਤ ਹੁੰਦੀ, ਚਾਹ ਨਾ ਮੱਠੀ ਦੇ ਪੀਏ ਵੀ ਇਕੱਠੀਆਂ, ਉਹ ਸਾਡਾ ਕੰਮ ਹਾਲ ਹੋਇਆ ਪਿਆ ਆ। ਪਤਾ ਕੀ ਹੈ ਭਾਜੀ, ਹੁਣ ਦੇਖੋ ਤੁਸੀਂ ਟੈਕਸ ਵੀ ਸਾਰਾ ਕੁਛ ਦਿੰਦੇ ਆ, ਜੋ ਵੀ ਕਰਦੇ ਆ ਸਾਰਾ ਲਾਣਾ ਇੱਥੇ, ਘਰ ਦਾ ਬਾਹਰ ਦਾ ਸਾਰਾ, ਜੋ ਬੱਚਿਆਂ ਤੋਂ ਲੈ ਕੇ ਮਾਂ ਪਿਓ ਤੋਂ ਲੈ ਕੇ ਸਾਰੇ ਬੰਦੇ ਕੰਮ ਕਰਦੇ ਨਾ, ਤੇ ਮੈਂ ਜਿਹੜਾ ਵੀ ਬੰਦਾ ਦੇਖਦਾ ਹਾਏ ਨਿਕਲਦੀ ਅੰਦਰੋਂ
0: ਜੀ,
9: ਹੈਨਾ
0: ਜੀ ਜੀ ਬਿਲਕੁਲ।
9: ਭਾਜੀ ਗੱਲ ਇਹ ਕਰਦੇ ਆ ਵੀ ਜਦੋਂ ਆਏ ਤਾਂ ਜੀ ਇੱਥੇ ਕੰਟਰੀ 'ਚ ਆ ਵੀ ਆਪਣਾ, ਚਲੋ 8 ਘੰਟੇ ਕਰਾਂਗੇ, 10 ਘੰਟੇ ਕਰਾਂਗੇ, ਕੰਮ ਵਧੀਆ ਹੋਊਗਾ। ਭਾਜੀ ਤੁਸੀਂ ਬਿਲੀਵ ਕਰਿਓ, ਆ ਰੈਸਕ ਦੇ ਬੈਠੇ ਆ ਨਾ ਬੰਦੇ, ਆਪਣੇ ਮੁੰਡੇ ਜਿਹੜੇ ਟਰੱਕ ਡਰਾਈਵਰ ਭਾਜੀ ਨਾਲ, ਮੈਂ ਕਹਿੰਦਾ ਬੁਲਾਰੇ ਹੀ ਜਾਂਦਾ ਯਾਰ, ਜਿੰਨੇ ਮੁੰਡੇ ਟੈਕੀ ਵੀ ਚਲਾਉਂਦੇ, 17-17 ਭਾਜੀ, 15-16 ਘੰਟੇ, ਤੁਹਾਡਾ ਕੀ ਯਾਰ ਬੱਚਿਆਂ ਨੂੰ ਪਿਆਰ ਹੋਊਗਾ ਜਾ ਕੇ ਭਾਜੀ,
0: ਸੋਸ਼ਲ ਲਾਈਫ ਖਤਮ ਹੈ ਭਾਜੀ, ਬਿਲਕੁਲ
9: ਸੋਸ਼ਲ ਭਾਜੀ ਲਾਈਟ ਖਤਮ ਆ। ਉਹਦੇ ਕਹਿੰਦੇ ਹੁਣ ਬੰਦਾ ਇਹਦੇ ਟ੍ਰੇਲਰ ਉਤਰਦਾ ਨਾ, ਡੋਰ ਲਾ ਜਾਂਦਾ, ਪਿੱਛੇ 3 ਵਾਰੀ ਪਿੰਡ ਚੱਕਦਾ, ਦੱਸੋ ਕੀ ਕਰੂ ਬੰਦਾ, ਮਤਲਬ ਸਰੀਰ ਹੀ ਧੱਕਾ ਹੀ ਲਾਉਣ ਵਾਲਾ ਕੰਮ ਹੋਇਆ ਪਿਆ ਭਾਜੀ, ਹੈ ਨਾ, ਸਹਿਣਸ਼ੀਲਤਾ ਤਾਂ ਇੱਥੇ ਰਹੀ ਨੀ ਭਾਜੀ ਬੰਦੇ ਦੇ ਵਿੱਚ, ਬਸ ਕੰਧਾਂ ਦੇ ਬੰਦੇ ਦਾ ਕੰਮ ਹੋਇਆ ਪਿਆ, ਤੇ ਆਪਾਂ ਨੂੰ ਫਰਾਈਡੇ ਵੀ ਰੈਡੀ ਹੋ ਗਏ ਹੋਣੇ ਭਾਜੀ ਕਰਦੇ ਪ੍ਰੋਗਰਾਮ।
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਮੁਲਤਾਨੀ ਸਾਹਿਬ ਜੀ, ਇਹਨੂੰ ਅਮਰਜੀਤ ਭਾਜੀ, ਸਤਿ ਸ਼੍ਰੀ ਅਕਾਲ
10: ਜੀ। ਹਾਂਜੀ ਹਾਂਜੀ ਭਾਜੀ, ਸਾਰੇ ਪਰਿਵਾਰ ਨੂੰ ਪਿਆਰ ਭਾਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਭਾਜੀ,
10: ਤੇ ਦਿਲੋਂ ਸਤਿਕਾਰ ਜੀ ਸਾਰੇ ਸਰੋਤਿਆਂ ਦਾ, ਬਹੁਤ ਵਧੀਆ ਪ੍ਰੋਗਰਾਮ ਭਾਜੀ, ਬਹੁਤ ਬੱਲੇ ਬੱਲੇ
0: ਜੀ, ਧੰਨਵਾਦ।
10: ਬਾਕੀ ਭਾਜੀ ਮੈਂ 2-3 ਮੇਰੇ ਸਵਾਲ ਨੇ ਜੀ,
0: ਜੀ
10: ਮੈਂ ਸੀ ਆਰ ਵਾਲੇ ਨੂੰ ਪੁੱਛਣਾ ਚਾਹੁੰਦਾ ਜੀ, ਜਿਸ ਤਰ੍ਹਾਂ ਏਜੰਸੀ ਹੈ ਜੀ ਕੈਸ਼ ਦੇ ਕੰਮ ਕਰਾਉਂਦੇ ਨੇ, ਉਦੋਂ ਇਹਨਾਂ ਦੀ ਅੱਖਾਂ ਕਾਤੋਂ ਨੀ ਜਾਗਦੀਆਂ ਜੀ, ਜਾਂ ਮਤਲਬ ਰੈਸਟੋਰੈਂਟ ਲਾ ਲਓ ਜਾਂ ਹੋਰ ਵੀ ਕੈਸ਼ ਦੇ ਕੰਮ ਚੱਲ ਰਹੇ ਨੇ, ਠੀਕ ਹੈ ਜੀ, ਤੇ ਜਿਹੜਾ ਇਹ ਵੀ ਪੁੱਛਣਾ ਚਾਹੁੰਦਾ, ਦੂਜਾ ਇੱਕ ਹੋਰ ਹੈ ਜੀ, ਜਿਹੜੇ ਡਾਕਟਰ ਨੇ ਜੀ, ਕਈ ਮੈਂ ਦੇਖਿਆ ਜੀ, ਮਤਲਬ ਕਲੀਨਿਕ ਇਹੋ ਜਿਹੇ ਨੇ ਜੀ, ਉੱਥੇ ਕੈਸ਼ ਵੀ ਬਹੁਤ ਚੱਲ ਰਹੀ ਹੈ।
0: ਅੱਛਾ,
10: ਚਾਲੀ ਘੱਟੋ ਘੱਟ $40 ਹੋਣੇ ਚਾਹੀਦੇ ਡਰਾਈਵਰ ਦੀ ਪੇਜ। ਤੇ ਉਹਦੇ ਚ ਦੂਸਰੀ ਗੱਲ ਇੱਕ ਹੋਰ ਆ ਬਾਜੀ, ਦੇਖੋ ਆਪਣੇ ਲੱਤਾਂ ਨਾਲ ਆਪਣੇ ਬੰਦੇ ਇੱਕ ਦੂਰੇ ਦੀ ਖਿੱਚੀ ਜਾਂਦੇ ਨੇ, ਜੇ 40 ਦਿੰਦਾ ਉਹ ਦੂਜਾ ਕਹੇਗਾ ਮੈਂ 35 ਤੇ ਕਰ ਲਾਂਗਾ ਤੈਨੂੰ ਘੰਟੇ ਵੀ ਵੱਧ ਦੇਵਾਂਗਾ, ਤੇ ਜੇ 30 ਦਿੰਦਾ ਉਹ ਕਹੇਗਾ ਮੈਂ 25 ਤੇ ਕਰ ਲਾਂਗਾ ਤੈਨੂੰ ਘੰਟੇ ਵੀ ਵੱਧ ਦੇਵਾਂਗਾ। ਮਤਲਬ ਕੰਪਨੀਆਂ ਬਹੁਤ ਮਤਲਬ ਧੱਕਾ ਕਰਦੀਆਂ ਨੇ ਜੀ।
0: ਇਹ ਵੀ ਇੱਕ ਭਾਜੀ ਇਹ ਵੀ ਰੀਜ਼ਨ ਹੈ ਵੀ ਅਸੀਂ ਇਕੱਠੇ ਨੀ ਸਿਰ ਜੋੜ ਕੇ ਨੀ ਕਦੇ ਆਪਾਂ ਖੜੇ, ਹਨਾ ਜੀ, ਇਕੱਠੇ ਰਲ ਮਿਲ ਕੇ ਨੀ ਆਪਾਂ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਬਿੱਟੂ ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ
11: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
0: ਜੀ, ਸਤਿ ਸ਼੍ਰੀ ਅਕਾਲ ਭਾਜੀ।
11: ਯਾਰ ਇਹ ਸਾਰਿਆਂ ਦਾ ਹੋਸਪਿਟਲ ਗਿਆ, ਸਰਜਰੀ ਹੋਈ, ਆਪਾਂ ਨੋਟ ਲੈਣਾ ਡਾਕਟਰ ਨੂੰ ਕਿੰਨੀ ਤਨਖਾਹ ਮਿਲਦੀ ਹੈ ਨਾ ਇਹਨਾਂ ਨੂੰ। ਉਹ ਡਾਕਟਰ ਜਿਹੜਾ ਜਿਹਨੇ ਤੁਸੀਂ ਸਰਜਰੀ ਕੀਤੀ, ਜਦ ਬੰਦਾ ਦੋ ਨੰਬਰ ਦੇ ਵਿੱਚ ਕੋਈ ਚੀਜ਼ ਬਣਾਉਣੀ, ਬੰਦਾ ਪੈਸੇ ਮੰਗਦਾ, ਚੰਗਾ ਲੱਗਦਾ ਜਾਂ ਕੁਛ ਕਰਦਾ, ਹਨਾ ਵੀ ਫਾਰਮੈਲਿਟੀ, ਵਾਕਿੰਗ ਜਾਂਦੇ $25 ਹੋ ਲੈਂਦੇ ਹਨਾ। ਇਹ ਬਵੇੜ ਵਾਲੇ ਤੇ ਗਏ ਅਸੀਂ ਸਰਜਰੀ ਕੀਤੀ, ਮੈਂ ਕਿ ਨੋਟ ਲਿਖਦੇ ਵੀ ਹਨਾ ਵੀ ਮੈਂ ਇੰਨੇ ਦਿਨ ਕੰਮ ਨੀ ਜਾ ਰਿਹਾ। $55 ਪਹਿਲਾਂ ਉਹਨੇ ਈ ਟ੍ਰਾਂਸਫਰ ਕਰਵਾਏ, ਫਿਰ ਉਹਨੇ ਮੈਨੂੰ ਨੋਟ ਭੇਜਿਆ ਯਾਰ ਤੁਸੀਂ ਇੰਨੇ ਪੈਸੇ ਕਰਦੇ, ਤੁਸੀਂ ਸਰਜਰੀ ਕਰੀ ਆ, ਜਾਂ ਤਾਂ ਬੰਦੇ ਨੇ ਗਲਤ ਕਰਵਾ ਰਿਹਾ ਜਾਂ ਕੁਛ ਕਰਵਾ ਰਿਹਾ ਨਾ, ਫੇਰ ਵੀ ਹੈ ਇਹ ਸਾਰਿਆਂ ਦਾ ਇਹੀ ਹਾਲ। ਮੈਂ ਤੁਸੀਂ ਤੁਸੀਂ ਕਰੀ ਤਾਂ ਵੀ ਸਾਰਾ, ਤੁਸੀਂ ਕਾਰਡ ਵੀ ਸਵਾਈਪ ਕਰ ਰਹੇ ਸਾਰਾ ਕੁਛ, ਨਹੀਂ ਕਹਿੰਦੇ ਲਓ ਜੇ ਤੁਸੀਂ ਕਹਿੰਦੇ ਡਿਸੇਬਿਲਟੀ ਲੈਣੀ ਦਾ ਕਰਵਾਉਣਾ ਹੈ ਤਾਂ $110 ਉਹ ਮਾਂ ਡਿਸੇਬਿਲਟੀ ਨੇ ਸਿੰਪਲ ਨੋਟ ਲਿਖਣਾ ਵੀ ਆਪਾਂ ਵੀ ਕੰਮ ਤੇ ਨੀ ਆਉਣਾ, ਕਿਉਂਕਿ ਕੰਮ ਤੇ ਦੇਣਾ ਪੈਂਦਾ ਵੀ ਹਨਾ ਤੁਸੀਂ ਕਹਿਣਾ।
0: ਇੱਕ ਤਾਂ ਭਾਜੀ ਹੈਲਥ ਪੱਖੋਂ ਬੰਦਾ ਬਿਮਾਰ ਹੁੰਦਾ, ਦੂਸਰਾ ਫਾਈਨੈਂਸ਼ਲੀ ਇਹ ਡਰੇਨ ਆਊਟ ਏਦਾਂ ਹੋ ਜਾਂਦਾ ਬੰਦਾ।
11: ਹਾਂ ਨਹੀਂ ਤੁਸੀਂ ਦੇਖੋ ਵੀ ਜਿਵੇਂ ਆਪਾਂ ਕਹਿੰਦੇ ਨਾ ਇੰਡੀਆ ਚ ਕਹਿੰਦੇ ਵੀ ਆਹ ਵੀ ਪੈਸੇ ਦੇ ਕੇ ਕੰਮ ਕਰਵਾਇਆ ਹਨਾ, ਵੀ ਦੋ ਨੰਬਰ ਚ ਕੰਮ ਕਰਵਾਇਆ, ਇਹ ਤਾਂ ਇੱਕ ਨੰਬਰ ਹੀ ਹੈ, ਤੁਸੀਂ ਸਰਜਰੀ ਕਰੀ ਹੈ, ਨਾਲੇ ਸਰਜਨ ਨੇ ਹੀ ਲਿਖ ਕੇ ਦੇਣਾ ਸੀਗਾ ਵੀ ਹਨਾ ਵੀ ਬੰਦਾ ਫਿਜ਼ੀਕਲ ਠੀਕ ਨੀ ਹੈ, ਵੀ ਹਫਤੇ ਵਾਸਤੇ ਰੈਸਟ ਕਰਨੀ ਹੈ, ਦੋ ਹਫਤੇ ਵੱਟ ਵੱਟ, ਉਹਨੇ $55 ਚਾਰਜ ਕਰੇ। ਜੇ ਕਹਿੰਦਾ ਤੁਸੀਂ ਡਿਸੇਬਿਲਟੀ ਲੈਣੀ ਹੈ ਐਵੇਂ ਲਾਈਟ ਜੋਬ ਜਾਂ ਕੁਛ ਹੋਰ, ਫਿਰ $110 ਉਹ ਲੈਣੇ, ਉਹ ਮਾਂ ਤੂੰ ਰਹਿਣ ਦੇ ਸਿੰਪਲ ਲਿਖ ਕੇ ਦੇ। ਆਹ ਹਾਲ ਹੈ ਜਿਹਨੂੰ ਜਿੰਨੇ ਜ਼ਿਆਦਾ ਪੈਸੇ ਮਿਲਦੇ ਉਹਨਾਂ ਦਾ ਘਰ ਭਰੀ ਜਾਂਦਾ, ਨਾਲੇ ਕਿੱਡੀ ਕੁ ਗੱਲ ਹੈ, ਤੁਹਾਡੀ ਜੋਬ ਹੈ
0: ਬਿਲਕੁਲ
11: ਤੁਸੀਂ।
0: ਸਹੀ ਗੱਲ ਹੈ, ਕਿਆਸ ਦੀ ਹੈ ਭਾਜੀ। ਥੈਂਕ ਯੂ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਭਾਜੀ। ਤੁਹਾਡੇ ਸਾਰਿਆਂ ਦੇ ਵਿਚਾਰ ਆ ਰਹੇ ਆ ਦੋਸਤੋ, ਉੱਥੇ ਹੀ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਜੀਤ ਕੌਰ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਪਣੇ ਦੰਦਾਂ ਦੀ, ਮਸੂੜਿਆਂ ਦੀ ਆ ਜਿਹੜਾ ਸਿਹਤ ਸੰਭਾਲ ਵਾਸਤੇ ਤੁਸੀਂ ਬਲਜੀਤ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰਨ ਵਾਸਤੇ ਅਪੁਆਇੰਟਮੈਂਟ ਬਣਾਉਣੀ ਹੈ। ਇਹਨਾਂ ਨੇ ਡੈਂਟਲ ਟਰੱਕ ਹੈ ਜਿਹੜਾ ਤੁਹਾਡੇ ਵਿਹੜੇ ਲਿਆਉਣਾ, ਤੁਹਾਡੇ ਡਰਾਈਵੇ ਦੇ ਬਾਹਰ ਲਾ ਦੇਣਾ, ਅਤੇ ਫਿਰ ਇੱਕ ਇੱਕ ਕਰਕੇ ਜਿਹੜਾ ਜੀ ਹੈ ਆਪਣੀ ਓਰਲ ਹੈਲਥ ਦੀ ਹੈ ਜਿਹੜੀ ਸਿਹਤ ਸੰਭਾਲ ਕਰ ਸਕਦਾ। ਸੋ ਸਮਾਈਲਸ ਔਨ ਵੀਲਸ ਦੇ ਬਲਵੀਰ ਕੌਰ ਜੀ ਹੋਣਾ ਦੇ ਨਾਲ ਅਪੁਆਇੰਟਮੈਂਟ ਬਣਾਉਣ ਵਾਸਤੇ ਨੰਬਰ 6479609008 6479609008 'ਤੇ ਸੰਪਰਕ ਕਰ ਸਕਦੇ ਹੋ। ਅਤੇ ਉੱਥੇ ਹੀ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਮੁਰੰਮਤ ਕਰਾਉਣੀ ਹੈ, ਇਲੈਕਟ੍ਰੀਕਲ ਕੋਈ ਇਸ਼ੂ ਆ ਗਿਆ, ਹਾਂਜੀ ਏ ਸੀ ਰਿਪੇਅਰ ਕਰਾਉਣਾ ਜਾਂ ਟਰਾਂਸਮਿਸ਼ਨ ਡੈਫਰੀ ਬਲਟ ਕਰਾਉਣੇ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਸਰਦਾਰ ਗੁਰਪ੍ਰੀਤ ਸਿੰਘ ਜੀ 519-400-90 519-400-9061 'ਤੇ, ਜਾਂ ਫਿਰ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਵੀ ਹੈ ਜਿਹੜਾ ਵਿਜ਼ਿਟ ਕੀਤਾ ਜਾ ਸਕਦਾ। ਕੋਈ ਅਪਲਾਈਸਿਸ ਘਰਾਂ ਵਾਸਤੇ ਚਾਹੀਦੇ ਤਾਂ ਡਰੀਮ ਹੋਮ ਅਪਲਾਈਸਿਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੇ ਸੈਂਕੜਾ ਡਾਲਰ ਆ ਜਿਹੜੇ ਇਹ ਬਚਾ ਦਿੰਦੇ ਨੇ, 30% ਤੋਂ ਵੱਧ ਹੈ ਜਿਹੜਾ ਡਿਸਕਾਊਂਟ। ਤੁਸੀਂ ਭਾਵੇਂ ਮਾਡਲ ਨੰਬਰ ਆ ਸ਼ੋਪ ਅਰਾਊਂਡ ਕਰ ਲਿਓ, ਭਾਵੇਂ GTA ਭਾਵੇਂ ਕੈਨੇਡਾ, ਅਤੇ ਉਹ ਮਾਡਲ ਨੰਬਰ ਆ ਜਿਹੜਾ ਡਰੀਮ ਹੋਮ ਅਪਲਾਈਸਿਸ 'ਤੇ ਪਹੁੰਚ ਜਿਓ। ਇਹ ਕਹਿੰਦੇ ਅਸੀਂ ਮੈਚ ਨਹੀਂ, ਅਸੀਂ ਬੀਟ ਕਰਾਂਗੇ। ਸੋ ਡਰੀਮ ਹੋਮ ਅਪਲਾਈਸਿਸ ਨੰਬਰ ਹੈ ਜੀ 905-805-3000, 905-8053000, ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਮਿਸੀ ਸਾਖਾ ਵਿਖੇ ਇਹਨਾਂ ਨੂੰ ਜਿਹੜਾ ਵਿਜ਼ਿਟ ਕਰ ਸਕਦੇ ਹੋ। 3645 ਭਾਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
12: ਸ਼ੰਮੀ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ,
12: ਸ਼ਮੀ ਜੀ ਇੱਥੇ ਸਾਡੇ ਚ ਇੱਕ ਡਾਕਟਰ ਆ, ਉਹ ਟੀਕਾ ਲਾਉਂਦਾ ਦਰਦ ਦਾ ਜੀ, ਉਹ ਹਿਪ ਵੀ ਲਈ ਜਾਂਦਾ ਤੇ ਉਹ ਦੂਏ ਪਾਸਿਓ ਵੀ ਕੈਸ਼ ਵੀ ਲਈ ਜਾਂਦਾ। ਪਰ ਏਦਾਂ ਏਦਾਂ ਗੱਲ, ਮੈਂ ਗਿਆ ਸੀ, ਮੈਂ ਟੀਕਾ ਲਾ, ਮੈਂ ਉਹਨੂੰ ਕਿਹਾ ਮੈਂ ਦੂਜਾ ਉਹ ਹਿਪ ਲੈ ਲਿਆ, ਮੈਂ ਕਿਹਾ ਦੇਵਾਂ, ਉਹ ਮੈਂ ਉਹਨੂੰ ਮੈਂ ਲੜ ਪਿਆ, ਉਹ ਕਹਿੰਦਾ ਚੰਗਾ ਫਿਰ ਮੈਨੂੰ ਟੀਕਾ ਲਿਆ ਦੇ। ਬਾਕੀ ਜਿਹੜੇ ਲੋਕਾਂ ਦੇ ਜਿਹੜਾ ਦਰਦ ਲੈਣ ਲੱਗੀ ਹੈ ਜੀ, ਉਹ ਸਾਰੇ ਕੈਸ਼ ਦੇਈ ਜਾਂਦੇ, ਉਹ ਹਿਪ ਵੀ ਦੇਈ ਜਾਂਦੇ ਆ, ਉਹ ਕੀ ਕਾਰਨ? ਜੇ ਹੁਣ ਕੰਪਨੀ ਤੋਂ ਆਇਆ ਅਗਲੇ ਦੇ ਕੰਮ ਤੇ ਜਾਣਾ, ਉਹਦਾ ਮੁੰਡਾ ਉਹ ਟੀਕੇ ਨਾਲ ਹੱਟ ਜਾਂਦਾ, ਪਰ ਉਹਨਾਂ ਦੀ ਮਜਬੂਰੀ ਆ। ਦੂਸਰੀ ਗੱਲ ਜੀ, ਜੇ ਭਾਈ ਸਾਹਿਬ ਕਹਿ ਗਏ ਹਸਪਤਾਲ ਤੁਸੀਂ ਤੋਂ ਵੀ ਜਾਓ, ਜਿੱਥੇ ਮਰਜ਼ੀ ਚੱਲ ਜਾਓ ਜੀ, ਚਾਰ ਚਾਰ ਘੰਟੇ ਲੱਗਦੇ ਆ। ਪਹਿਲਾਂ ਤੁਸੀਂ ਜਾਓਗੇ, ਫਿਰ ਰਜਿਸਟਰ ਕਰਾਓਗੇ, ਫਿਰ ਜੇ ਟੀ ਜੇ ਕੋਈ ਲਿਖਿਆ ਉੱਥੇ ਲੈਣ ਲੱਗੀ, ਫਿਰ ਐਕਸਰੇ ਉੱਥੇ ਲੈਣ ਲੱਗੀ, ਚਾਰ ਘੰਟੇ ਤਾਂ ਈਜ਼ੀ ਲੱਗ ਜਾਂਦੇ, ਬ੍ਰਾਹਮਣ ਤਾਂ ਬਹੁਤ ਟਾਈਮ ਲੱਗਦਾ। ਸ਼ਮੀ ਜੀ
0: ਜੀ ਜੀ ਬਿਲਕੁਲ
12: ਸਾਰਿਆਂ ਜ਼ਿਆਦਾ, ਪਰ ਇਹਦੇ ਵਿੱਚ ਇਹ ਤਾਂ ਸੋਚਣਾ ਚਾਹੀਦਾ, ਜਿਹੜੇ ਸਾਡੇ ਹੁਣ ਜਿੱਦਾਂ ਕੀ ਕਹਿੰਦੇ ਜੀ, ਅਸੀਂ ਹੋਟਲ ਤੋਂ ਉੱਥੇ ਦਾ ਖਰਚਾ ਜੀ, ਹੋਟਲ ਤਾਂ ਸਾਨੂੰ ਰਹਿਣਾ ਪੈਂਦਾ ਜੀ, ਅਸੀਂ ਬਿਜ਼ੀ ਬਹੁਤ ਆ, ਉਹ ਬਿਜ਼ੀ ਆ, ਜੇ ਤੁਸੀਂ ਤੋਂ ਖੜੇ ਆ ਇੱਥੇ ਦਾ ਸ਼ੋਰ ਸੇ ਘਟਾ ਦਿਓ, ਸਭ ਨਾਲ ਜ਼ਿਆਦਾ ਕਾਰਾਂ ਦਾ ਸ਼ੋਰ ਸਾ। ਹਸਪਤਾਲ ਸਾਨੂੰ ਬ੍ਰਾਹਮਣ ਚ ਜ਼ਰੂਰੀ ਚਾਹੀਦਾ, ਜੇ ਸ਼ਮੀ ਜੀ ਦੂਆ ਹਸਪਤਾਲ ਨਾ ਪੂਰਾ ਫੁੱਲ ਚੱਲ ਪਵੇ, ਰਸ਼ ਇੱਥੇ ਘੱਟ ਸਕਦਾ।
0: ਉਹ
12: ਪਤਾ ਨੀ ਕਿਉਂ ਨੀ ਉਹ ਚਲਾਉਂਦੇ, ਕਿਉਂ ਨੀ ਕੁਛ ਵੀ ਬ੍ਰਾਹਮਣ ਦਾ ਸੋਚਦੇ, ਇਹ ਪੰਜ ਛੇ ਜਣੇ ਆ, ਪੰਜ ਛੇ ਜਣੇ ਫੋਰਡ ਨੂੰ ਕਹਿਣ ਲਾ ਲੋਬੀ ਕਰਨ, ਬ੍ਰਾਹਮਣ ਚ ਕੁਛ ਵੀ ਲਿਆ ਸਕਦੇ ਆ, ਪਰ ਇਹ ਪਿੱਛੇ ਬੈਠ ਕੇ ਹੱਥ ਖੜੇ ਕਰ ਦਿੰਦੇ ਆ। ਇਹਨਾਂ ਨੂੰ ਬੋਲਣਾ ਚਾਹੀਦਾ, ਬਾਕੀ ਸਿਟੀ ਵਾਲਿਆਂ ਨੂੰ ਬਦਲਨੇ ਚਾਹੀਦੇ ਸਿਟੀ ਦੇ ਸਾਰੇ। ਸ਼ਮੀ ਜੀ ਘਰਾਂ ਦਾ ਟੈਕਸ ਇੰਨਾ ਵੱਧ ਕੇ ਆ ਗਿਆ, ਤੁਸੀਂ ਆ ਦੇਖੋ ਕਿਹੜਾ ਬੰਦਾ ਜਿਹੜਾ ਹੁਣ ਹੋਰ ਤਾਂ ਡਾਕਟਰ ਤਾਂ ਇੰਜੀਨੀਅਰ ਜਾਂ ਇਹ ਤਾਂ ਕਰ ਸਕਦੇ, ਗਰੀਬ ਬੰਦਾ ਕਿਹੜਾ ਅਫੋਰਡ ਕਰ ਲਊਗਾ? ਲੋਕ ਬਹੁਤ ਔਖੇ ਆ ਜੀ, ਇਹਨਾਂ ਨੂੰ ਸੋਚਣਾ ਚਾਹੀਦਾ, ਇਹਨਾਂ ਨੂੰ ਬਦਲੋ, ਸਾਰਿਆਂ ਨੂੰ ਨਵੇਂ ਲਿਆਓ ਕਿਸ ਤਰ੍ਹਾਂ। ਹਾਂਜੀ
0: ਬਿਲਕੁਲ,
12: ਓਕੇ ਸ਼ਮੀ ਜੀ,
0: ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ ਤੁਹਾਡੇ ਵਿਚਾਰਾਂ ਵਾਸਤੇ। ਤੇ ਉੱਥੇ ਹੀ ਦੋਸਤੋ, ਤੁਸੀਂ ਇਹ ਜਿਹੜਾ ਭੰਗੜੇ ਗਿੱਧੇ ਦੇ ਵਿੱਚ ਬੱਚਿਆਂ ਨੂੰ ਇਨਰੋਲ ਕਰਾਉਣਾ ਚਾਹੁੰਦੇ ਹੋ, ਸੱਭਿਆਚਾਰ ਵਿਰਸੇ ਦੇ ਨਾਲ ਜੋੜਨਾ ਚਾਹੁੰਦੇ ਹੋ, ਤਾਂ ਭੰਗੜਾ ਅਕੈਡਮੀ ਦੇ ਹਰਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 647-7672 6475077672। ਇੱਕ ਤਾਂ ਸਰੀਰ ਆ ਜਿਹੜਾ ਨਰੋਆ ਰਹਿੰਦਾ, ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ, ਜਦੋਂ ਪਸੀਨਾ ਜਿਹੜਾ ਆ ਜਿਹੜਾ ਅੰਦਰਲਾ ਜੰਮਿਆ ਘਿਓ ਜਦੋਂ ਪਸੀਨਾ ਬਣ ਕੇ ਨਿਕਲਦਾ ਤੇ ਆਪਣੇ ਆਪ ਸਰੀਰ ਆ ਜਿਹੜਾ ਫਿਰ ਹਲਕਾ ਹੋ ਜਾਂਦਾ। ਭੰਗੜੇ ਵਰਗੀ ਆ ਜਿਹੜੀ ਮੈਂ ਕਹਿੰਦਾ ਕਸਰਤ ਆ ਜਿਹੜੀ ਹੋਰ ਖੂਬਸੂਰਤ ਹੋ ਹੀ ਨਹੀਂ ਸਕਦੀ, ਇੱਕ ਤਾਂ ਤੁਹਾਡਾ ਇੰਟਰਟੇਨਮੈਂਟ ਵੀ ਹੁੰਦਾ ਤੇ ਨਾਲ ਦੀ ਨਾਲ ਤੁਹਾਡੀ ਕਸਰਤ ਵੀ ਹੁੰਦੀ। ਬੱਚਿਆਂ ਵਾਸਤੇ ਆ ਜਿਹੜਾ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਆ ਜਿਹੜੇ ਇਹੋ ਜਿਹੀ ਐਕਟੀਵਿਟੀਜ਼ ਬਹੁਤ ਜ਼ਰੂਰੀ ਨੇ। ਸੋ ਦਾ ਭੰਗੜਾ ਅਕੈਡਮੀ ਹਰਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਲਓ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਬਚਤ ਕਰਾ ਦੇਣਗੇ। 647-7672 6475077672 ਤੇ ਤੁਸੀਂ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਲਿਓ। ਬਾਕੀ ਇੰਸ਼ੋਰੈਂਸ ਬਾਬਤ, ਹੋਮ ਆਟੋ ਇੰਸ਼ੋਰੈਂਸ ਜਿੱਦਾਂ ਭਾਅ ਜੀ ਹੋਣਾ ਨੇ ਗੱਲ ਕੀਤੀ ਹੈ, ਬਹੁਤ ਵਧੀਆ ਹੋਈਆਂ ਨੇ, ਸ਼ੋਪ ਅਰਾਊਂਡ ਕਰ ਲਓ। ਫਿਰ ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਆ ਜਿਹੜਾ ਕੰਟੈਕਟ ਕਰ ਲਿਓ, ਤੁਹਾਡੇ ਕੁਛ ਨਾ ਕੁਛ ਆ ਜਿਹੜੀ ਬਚਤ ਇਹ ਕਰਾ ਕੇ ਹੀ ਦੇਣਗੇ। ਸੋ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ 647-219-2870 6472-19-2870। ਰਵਿੰਦਰ ਜੀ ਸਤਿ ਸ਼੍ਰੀ ਅਕਾਲ ਭਾਜੀ ਜੀ, ਆਇਆਂ ਨੂੰ ਜੀ
13: ਭਾਈ ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ ਜੀ?
0: ਹਾਂਜੀ ਬਹੁਤ ਵਧੀਆ ਭਾਜੀ, ਤੁਸੀਂ ਬੜੀ ਦੇਰ ਬਾਅਦ।
13: ਮੈਂ ਰੋਜ਼ ਸੁਣਦਾ ਹੁੰਦਾ ਜੀ, ਕੰਮ ਦੀ ਕੋਈ ਗੱਲ ਆਵੇ ਤਾਂ ਹੀ ਫੋਨ ਕਰੀਦਾ। ਸ਼ਮੀ ਭਾਜੀ ਮੈਂ ਥੋੜੀ ਜਿਹੀ ਉੜਦੀ ਖਬਰ ਸੁਣੀ ਆ ਸੋਸ਼ਲ ਮੀਡੀਆ ਦੇ ਜਾਂ ਉੱਦਾਂ ਮੈਂ ਕਿਸੇ ਦੇ ਫੇਸਬੁੱਕ ਦੇ ਪਾਈ ਆ, ਇੱਥੋਂ ਉਹ ਕਹਿੰਦੇ ਜੀ ਜਿਹੜੇ ਇਹਨਾਂ ਨੇ ਪੈਸੇ ਇਕੱਠੇ ਆ ਕੀਤੇ ਹੌਸਪੀਟਲ ਵਾਸਤੇ, ਉਹ ਕਹਿੰਦੇ ਆ ਜੀ ਵੋਟਾਂ ਤੋਂ ਪਹਿਲਾਂ ਸਾਰਿਆਂ ਨੂੰ ਵਾਪਸ ਕਰ ਰਹੇ ਆ, ਜਿੰਨੇ ਵਿਦ ਇੰਟਰਸਟ ਜਿਹੜਾ ਨਾ, ਉਹ ਕਹਿੰਦੇ ਕੋਈ ਪਤਾ ਨੀ ਇੱਥੇ ਪਹਿਲਾਂ ਮਸ਼ੀਨਾਂ ਮਸ਼ੀਨਾਂ ਖੜੀਆਂ ਕੀਤੀਆਂ ਹੋਸਪਿਟਲ ਬਾਅਦ, ਉਹ ਵੀ ਚੱਕ ਲਗਾਏ ਆ, ਪਰ ਉਹ ਹੁਣ ਉਹ ਕਹਿ ਰਹੇ ਆ ਵੀ ਜਿਹਨਾਂ ਨੇ ਪੈਸੇ ਦਿੱਤੇ ਉਹਨਾਂ ਨਾਂ ਲਿਖੇ ਹੋਏ ਆ, ਉਹਨਾਂ ਨੂੰ ਸਾਰੇ ਵਾਪਸ ਪੈਸੇ ਕਰ ਰਹੇ ਆ ਜੀ, ਇਹ ਕੋਈ ਹੈ ਖਬਰ ਜਾਂ ਉੱਦਾਂ ਹੀ ਕਿਸੇ ਨੇ ਡਾਲਤੀ ਆ ਜੀ?
0: ਨਹੀਂ ਮੇਰੇ ਤੱਕ ਤਾਂ ਇਹੋ ਜਿਹੀ ਕੋਈ ਜੈਨੂਅਨ ਸਰੋਤ ਤੋਂ ਏਦਾਂ ਦੀ ਹਜੇ ਤੱਕ ਖਬਰ ਨਹੀਂ ਆਈ, ਪਰ ਜੇ ਭਾਜੀ ਕੁਛ ਆਈ ਤਾਂ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗਾ।
13: ਕੱਲ੍ਹ ਦੱਸਿਓ ਭਾਜੀ, ਕੱਲ੍ਹ ਕਰਿਓ, ਕੋਈ ਬਹੁਤ ਆਰਡਰ ਹੀ ਆ ਜੀ ਗੱਲ ਟੋਰਾਂਟੋ ਦੇ ਵਿੱਚ, ਉਹ ਕਹਿੰਦੇ ਸਾਰੇ ਪੈਸੇ ਤੁਹਾਨੂੰ ਉਹਨਾਂ ਨੇ ਵਾਪਸ ਕਰ ਦੇਣੇ ਆ ਜੀ।
0: ਰਵਿੰਦਰ ਭਾਜੀ ਤੁਸੀਂ ਵੀ ਆ ਜਿਹੜਾ ਮੈਨੂੰ ਜਿੱਥੇ ਤੁਹਾਨੂੰ ਆ ਜਿਹੜੀ ਵੀਡੀਓ ਜਾਂ ਕੋਈ ਵੀ ਲਿੰਕ ਆ ਤਾਂ ਤੁਸੀਂ ਵੀ ਮੇਰੇ ਨਾਲ ਜਿਹੜਾ ਨੰਬਰ ਤੇ ਮੇਰੇ ਸ਼ੇਅਰ ਕਰਿਓ ਤੇ ਮੈਂ ਜ਼ਰੂਰ ਉਹਦੀ ਪੁਸ਼ਟੀ ਵੀ ਕਰਾਂਗਾ।
13: ਮਜ਼ਦੂਰ ਭੇਜੂਗਾ ਜੀ, ਉਹ ਕਹਿੰਦੇ ਜੇ ਕਿਸੇ ਨੇ 313 ਦਿੱਤੇ, 414 ਦਿੱਤੇ, ਜਿੰਨੇ ਜਿੰਨੇ ਦਿੱਤੇ ਆ ਉਹ ਸਾਰੇ ਵਾਪਸ ਮਿਲਣਗੇ ਜੀ, ਉਹ ਕਹਿੰਦੇ।
0: ਠੀਕ ਹੈ ਰਵਿੰਦਰ,
13: ਪਰ ਉਹਨਾਂ ਪਤਾ ਨੀ ਅਕਾਊਂਟ ਹੈਗੇ ਜਾਂ ਅਕਾਊਂਟ ਨੰਬਰ ਲੈਣਗੇ ਜਾਂ ਕਿੱਦਾਂ ਪਾਉਣਗੇ, ਪਰ ਮੈਂ ਗੱਲ ਸੁਣੀ ਹੈ ਜੀ, ਬਾਕੀ ਚਲੋ ਪਤਾ ਲੱਗ ਜੂਗਾ ਜੀ ਇਹ ਸੱਚੀ ਹੈ ਜਾਂ ਝੂਠੀ ਹੈ ਨਾ
0: ਜੀ। थैंक यू भाई सत श्री अकाल भाजी बहुत बहुत धन्यवाद। उत्थे दोस्तों तुसी आ जिहड़ा घर दे विच आई पी टी वी बॉक्स लवाना चाहते हो तो रुद्रा आई पी टी वी वालियां दे नाल संपर्क कर सकते हो 437-236-4700 ते संपर्क किया जा सकता। बाकी रशमीत कौर जी अकाल मोर्गे दे प्रिंसीपल ब्रोकर है उन्होंने नाल तुसी संपर्क कर सकते हो। तुहाडी रिन्यूअल आ रही है जां इक्विटी है वह एक्सैस करना चाहते हो 647-539-4499 ते 647-539-4499 ते संपर्क किया जा सकता। तो मेरे नाल तुसी प्रोग्राम तो बाद संपर्क करना चाहते हो किसी भी स्पॉन्सर का कोई नंबर है जिहड़ा तुहाडे तों नोट नहीं होया तुसी लैना चाहते हो तो आफ्टर द प्रोग्राम तुसी मेरे नाल संपर्क कर सकते हो। कोई होर जानकारी लैनी है तुसी इंश्योरेंस लाइफ इंश्योरेंस क्रिटिकल डिसेबिलिटी इंश्योरेंस के प्लैन या फिर तुसी परमानेंट प्लैनस लैना चाहते हो या फिर तुसी इनवैसटमेंट्स करना चाहते हो इंश्योरेंस के विच तां वी तुसी मेरे नाल संपर्क कर सकते हो 416-917-7763 416-917-7763 ते अपने मकवीन ते कॉटरेल दे कोल दोस्तों अराउंड 3900 स्क्वेयर फीट है जिहड़ा एक घर आ रहा ट्रिपल कार गराज है ते इहदे बाबत तुसी जानकारी लेना चाहते हो 5 बैडरूम है ते 3 बैडरूम की मतलब 2 बैडरूम की है जी लीगल बेसमेंट बनी हुई है नाल रैक रूम हैगा आ सो तुसी इहदे बाबत है जी जानकारी लैना चाहते हो कई बार अपसाइज करना हो जो प्रोग्राम तो बाद मेरे नाल संपर्क कर सकते हो। तुहाडा अपना रियल स्टेट ब्रोकर मल्टी अवार्ड विनर ब्रोकर शमी पठल 416-917-7763 ते तुसी मेरे नाल दोस्तों संपर्क कर सकते हो 6643 भाजी सत श्री अकाल।
14: ਹਾਂਜੀ ਸ਼ਮੀ ਭਾਜੀ ਤੁਹਾਨੂੰ ਤੁਹਾਡਾ ਭਾਈ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਕਰਦੀ ਕਲਾ ਜੀ
0: ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੁਲਦੀਪ ਭਾਜੀ।
14: ਸ਼ਮੀ ਮੈਨੂੰ ਵੀ ਇੱਥੇ 28 ਸਾਲ ਤੋਂ ਮੈਨੂੰ ਕਿਚੜਾ ਰਹਿੰਦੇ ਨੇ ਹੋ ਗਏ ਮੈਂ ਕਦੇ ਵੀ 6 ਤੋਂ 8 ਜਾਂ 10 ਘੰਟੇ ਤੋਂ ਪਹਿਲਾਂ ਨੀ ਕਦੇ ਮੁੜਿਆ ਜੇ ਬੱਚਿਆਂ ਨਾਲ ਕਿਤੇ ਬਾਈਕ ਨਾਲ ਜਾਣਾ ਪਿਆ ਇਹ ਐਮਰਜੈਂਸੀ ਦੀ ਪ੍ਰੋਬਲਮ ਹੈਗੀ ਇੱਥੇ ਥੋੜੀ ਜਿਹੀ ਜ਼ਿਆਦਾ ਵੇਟ ਆ ਜਿੱਦਾਂ ਮਤਲਬ ਪਰ ਇਹ ਪ੍ਰੋਬਲਮ ਦਿਨੋ ਦਿਨ ਮਤਲਬ ਅਨਫਾਰਚੁਨੇਟਲੀ ਵਧੀ ਹੋਈ ਆ ਘਟੀ ਨੀ ਹੈ
0: ਤੇ
14: ਮੇਰਾ ਖਿਆਲ ਆ ਬਈ ਮੈਕਸੀਮਮ 6 ਘੰਟੇ ਦੇ ਅੰਦਰ ਬੰਦਾ ਕਲੀਅਰ ਹੋ ਜਾਣਾ ਚਾਹੀਦਾ ਉੱਥੋਂ ਦਾ ਮੈਕਸੀਮਮ
0: ਜੀ ਜੀ ਬਿਲਕੁਲ
14: ਪਰ ਅਨਫਾਰਚੁਨੇਟਲੀ ਇਹ ਘਟੀ ਨੀ ਹੈ ਇਹਦੇ ਤੇ ਬਾਕੀ ਕੰਮ ਤਾਂ ਹੋਰ ਵੀ ਕਈ ਫੀਲਡਾਂ ਚ ਹੈਗਾ ਹੋਣ ਵਾਲਾ ਪਰ ਮਤਲਬ ਦੇਖੋ ਐਕਸਕਿਊਜ਼ ਉਹੀ ਆ ਜੀ ਡਾਕਟਰ ਇੱਕ ਆਉਣ ਕਾਲ ਆਉਣ ਕਾਲ ਠੀਕ ਆ ਬਈ ਡਾਕਟਰ ਡਾਕਟਰ ਤਾਂ ਇੱਥੇ ਬਥੇਰੇ ਨੇ ਵਿਚਾਰੇ ਕੋਈ ਫੈਕਟਰੀ ਕਰਦਾ ਕੋਈ ਟਰੱਕ ਚਲਾਉਂਦਾ ਕੋਈ ਇਹਨਾਂ ਨੇ ਇੰਨ ਹੋਣੇ ਨੀ ਦਿੰਦੇ ਉਹ
0: ਮਤਲਬ ਹਨਾ ਜੀ ਜੀ
14: ਇੰਨੇ ਇੰਨੇ ਪੈਸੇ ਇੰਨੀ ਇੰਨੀਆਂ ਡੋਨੇਸ਼ਨਾਂ ਹਾਸਪਿਟਲ ਮਤਲਬ ਕਰਕੇ ਫੇਰ ਟਾਈਮ ਤੇ ਨਾ ਹੋਵੇ ਕਿਸੇ ਮਾੜੀ ਗੱਲ ਤਾਂ ਹੈ ਹੀ ਆ ਜੀ ਬਾਕੀ ਆਲਵੇਜ਼ ਤੁਹਾਡੇ ਧੰਨਵਾਦੀਆਂ ਜੀ ਪ੍ਰੋਗਰਾਮ ਵਧੀਆ ਹੁੰਦਾ
0: ਥੈਂਕ ਯੂ ਭਾਈ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਗੁਸਲ ਸਾਹਿਬ ਸੋਰੀ ਕੁਇਕਲੀ ਆਪਾਂ ਲਵਾਂਗੇ
15: ਹਾਂਜੀ ਤੁਸੀਂ ਕੱਲ ਨੂੰ ਸਰਚ ਕਰਕੇ ਲਿਆ ਸਕਦੇ ਹੋ ਕਿ ਬ੍ਰੈਂਪਟਨ ਦੇ ਹਸਪੀਟਲ ਨੂੰ ਕਿੰਨੀ ਫੰਡਿੰਗ ਆਈ ਆ ਸਾਨੂੰ ਦੱਸ ਸਕਦੇ ਆ
0: ਤੇ ਕਰ ਲੈਣੇ ਭਾਈ
15: ਇਹ ਉਹ ਫੰਡਿੰਗ
0: ਜੀ ਜੀ
15: ਲਿਆਓ ਤਾਂ ਡਿਟੇਲ ਕੱਢ ਕੇ ਥੈਂਕ ਯੂ ਭਾਈ
0: ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਇਹ ਸੀਗਾ ਅੱਜ ਦਾ ਪ੍ਰੋਗਰਾਮ ਪ੍ਰੋਗਰਾਮ ਤੋਂ ਬਾਅਦ ਸੰਪਰਕ ਕਰਨਾ 416-917-7763-416-917-7763 ਇੱਥੇ ਦੇ ਜਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਗੁੱਡ ਮਾਰਨਿੰਗ। ਜੁਲਾਈ ਮਹੀਨੇ ਦੀ 28 ਤਰੀਕ ਹੋ ਗਈ ਆ, ਮੰਗਲਵਾਰ ਦਾ ਦਿਨ ਆ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀਵੀ 'ਤੇ CHLO 530 AM ਡਾਇਲ 'ਤੇ। ਤੁਸੀਂ ਵਿਰਾਸਤ ਰੇਡੀਓ ਹੁਣ ਸੁਣ ਰਹੇ ਹੋ। ਬਹੁਤ ਪ੍ਰੋਗਰਾਮ ਚੱਲਦੇ ਹਨ ਸਵੇਰ ਤੋਂ ਸ਼ਾਮ ਤੱਕਰ 530 AM ਡਾਇਲ 'ਤੇ। ਤੁਸੀਂ ਜੁੜੇ ਰਹਿੰਦੇ ਹੋ, ਧੰਨਵਾਦ। ਤੁਹਾਡਾ ਮੀਡੀਆ ਦਾ ਹੱਬ ਹੈਗਾ ਆ। ਕੋਈ ਕੰਮ 4 ਵਜੇ ਸ਼ੁਰੂ ਕਰਨ ਦਾ, ਕਈ ਤਾਂ 1:30 ਵਜੇ ਚਲੇ ਜਾਂਦੇ ਹਨ, ਕੋਈ 3 ਵਜੇ ਕਰਦਾ, ਕੋਈ 5 ਵਜੇ, ਕੋਈ 6 ਵਜੇ। ਕੋਈ ਘਰ ਬੈਠਾ ਸੁਣ ਰਿਹਾ ਹੈਗਾ ਆ, ਤੁਹਾਡਾ ਆਪਣਾ ਇੱਕ ਮੀਡੀਆ ਦਾ 530 AM ਡਾਇਲ 'ਤੇ ਵਿਰਾਸਤ ਮੀਡੀਆ। ਵੱਖਰੇ ਵੱਖਰੇ ਹੋਸਟ ਬੈਠਦੇ ਹਨ, ਕਾਫੀ ਸਾਰੀ ਇਨਫੋਰਮੇਸ਼ਨ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ, ਅਤੇ ਤੁਸੀਂ ਸਾਡੇ ਵਾਸਤੇ ਬਹੁਤ ਸਾਰੀ ਜਾਣਕਾਰੀ ਲੈ ਕੇ ਆਉਂਦੇ ਹੋ। ਟੈਕਸਟ ਮੈਸੇਜ, ਫੋਨ ਕਾਲਸ, ਇਨਫੋਰਮੇਸ਼ਨ ਸ਼ੇਅਰ ਕਰਦੇ ਹੋ, ਧੰਨਵਾਦ ਤੁਹਾਡਾ। ਬੜਾ ਵੰਡਰਫੁਲ ਬਿਊਟੀਫੁਲ ਕੰਟਰੀ, ਅਸੀਂ ਇਸ ਕੰਟਰੀ ਦੇ ਪਹੁੰਚੇ ਸੀਗੇ ਗਰੋ ਹੋਣ ਵਾਸਤੇ, ਆਪਣਾ ਪਰਿਵਾਰ ਪਾਲਣ ਵਾਸਤੇ। ਹੈਗੀ ਆ ਵਧੀਆ ਕੰਟਰੀ, ਥੋੜ੍ਹੇ ਕਾਨੂੰਨ ਜਿਹੜੇ ਬਹੁਤ ਹਲਕੇ ਹਨ, ਤਾਂ ਕਰਕੇ ਚੇਂਜ ਹੋ ਗਈ ਹੈ। ਜਿਹੜਾ ਕਹਿੰਦਾ ਮੈਂ ਵੱਢ ਕੇ ਖਾ ਲਵਾਂ ਇਸ ਕੰਟਰੀ ਨੂੰ, ਜੁਗਾੜ ਪਰ ਜੁਗਾੜ ਲਾਉਣ ਦੀ ਕੋਸ਼ਿਸ਼ ਲੱਗੇ ਹੋਏ। ਅਗਰ ਕੋਈ ਟੈਕਸ ਵਿੱਚੋਂ ਪੈਸਾ ਬਚਾਉਂਦਾ, ਕੋਈ ਕੰਪਨੀ ਤੋਂ ਪੈਸਾ ਬਚਾਉਂਦਾ, ਕੋਈ ਇੱਧਰੋਂ ਬਚਾਉਂਦਾ, ਕੋਈ ਠੱਗੀਆਂ ਮਾਰਦਾ, ਕੋਈ ਚੋਰੀਆਂ ਕਰਦਾ, ਕਹਿੰਦਾ ਕਰੇ ਤਾਂ ਕੀ ਕਰੇ। ਇਹ ਸਾਰਿਆਂ ਵਾਸਤੇ ਸੀਗਾ, ਹੁਣ ਸਾਰਿਆਂ ਦੇ ਵੱਖਰੇ ਵੱਖਰੇ ਰੂਲ ਹਨ, ਧਰਮ ਵੱਖਰੇ ਹਨ, ਕੀ ਕਰਨ, ਇਹ ਕਿੱਦਾਂ ਚੇਂਜ ਕਰਨ, ਕਿੱਦਾਂ ਹਰ ਇੱਕ ਨੂੰ ਖੁਸ਼ ਕਰਨ। ਪਰ ਆਪਾਂ ਧਰਮ ਤੋਂ ਦੂਰ ਹੋ ਕੇ ਇਨਸਾਨੀਅਤ ਤੌਰ 'ਤੇ ਆਪਾਂ ਇਸ ਕੰਟਰੀ ਨੂੰ ਚਲਾਉਣਾ। ਸੋ ਤੁਹਾਡੇ ਫੋਨ ਕਾਲਸ ਆਉਂਦੇ ਹਨ, ਹੱਥ ਜੋੜ ਕੇ ਬੇਨਤੀ ਹੈ, ਤੁਹਾਡੇ ਵਿਚਾਰ ਤੁਹਾਡੇ ਹੁੰਦੇ ਹਨ। ਸੋ ਸਾਡਾ ਸਹਿਮਤ ਨਾਲ ਸਹਿਮਤ ਹੋਣਾ, ਸਾਡੀ ਸਟੇਸ਼ਨ ਦਾ, ਸਾਡਾ, ਸਾਡੇ ਇੰਪਲੋਈ ਦਾ, ਉੱਤੇ ਡਿਪੈਂਡ ਕਰਦਾ ਤੁਸੀਂ ਕੀ ਕੁਛ ਪੇਸ਼ ਕਰਦੇ ਹੋ। ਸੋ ਜੋ ਕੁਝ ਵੀ ਕਹਿਣਾ ਹੁੰਦਾ ਆ, ਸੋਚ ਸਮਝ ਕੇ ਕਿਹਾ ਕਰੋ। ਲਾਈਨਾਂ ਤੁਹਾਡੇ ਵਾਸਤੇ ਖੋਲ੍ਹ ਦੇ ਦੀਆਂ, 416-837-1515 ਸਟੂਡੀਓ ਦੇ ਨੰਬਰ ਹੁੰਦੇ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ, 416-451-2222। ਤੁਹਾਨੂੰ ਲੱਗਦਾ ਕੋਈ ਐਸੀ ਖਬਰ ਆਪਾਂ ਨਹੀਂ ਕਵਰ ਕੀਤੀ ਤਾਂ ਦੱਸ ਦਿਆ ਕਰੋ, ਕਵਰ ਕਰਿਆ ਕਰਾਂਗੇ। ਕੋਸ਼ਿਸ਼ ਕਰੀਦੀ ਹੈ ਹਰ ਇੱਕ ਖਬਰ 'ਤੇ ਨਜ਼ਰ ਰੱਖੀਏ, ਸਪੈਸ਼ਲੀ ਜੇ ਨੈਸ਼ਨਲ ਇੰਟਰਨੈਸ਼ਨਲ ਨਿਊਜ਼ ਹੋਵੇ। ਪੰਜਾਬ ਦੀਆਂ ਗੱਲਾਂ ਘੱਟ ਕਰਦੀ ਹਨ, ਕਿਤੇ ਕਿਤੇ ਕਰਨ ਦਾ ਮੌਕਾ ਮਿਲ ਜਾਂਦਾ, ਪਰ ਮੋਸਟਲੀ ਆਪਾਂ ਇੱਥੇ ਦੀਆਂ ਖਬਰਾਂ ਹੀ ਪੇਸ਼ ਰਹੇ। ਇੱਥੇ ਰਹਿਣਾ, ਇੱਥੇ ਟੈਕਸ ਪੇ ਕਰਨੇ, ਸਾਡੇ ਨਿਆਣੇ ਨੇ ਜੋਬਾਂ ਇੱਥੇ ਲੱਭਣੀਆਂ, ਹੋਸਪਿਟਲ ਤੁਸੀਂ ਇੱਥੇ ਜਾਣਾ। ਰੱਬ ਅਰਦਾਸ ਕਰਦੇ ਹਾਂ ਤੁਹਾਨੂੰ ਤੰਦਰੁਸਤ ਰੱਖੇ, ਜੇ ਜਾਣਾ ਪੈਂਦਾ ਮੁਸ਼ਕਲਾਂ ਵਿੱਚ ਤੁਸੀਂ ਆ ਜਾਂਦੇ ਹੋ। ਕੱਲ੍ਹ ਤੁਸੀਂ ਖਬਰ, ਕੱਲ੍ਹ ਆਪਾਂ ਵੀ ਕਵਰ ਕੀਤੀ ਸੀ ਸਵੇਰੇ ਸਵੇਰੇ ਖਬਰ, ਵੀ ਡਾਕਟਰ ਜਿਹੜੇ ਹਨ ਆਪਣੀ ਜੋਬ ਛੱਡ ਕੇ ਜਾ ਰਹੇ ਹਨ ਜਾਂ ਬਹੁਤ ਦੁਖੀ ਹਨ। ਅਤੇ ਕੱਲ੍ਹ ਵੱਖ ਵੱਖ ਨੈਸ਼ਨਲ ਮੀਡੀਆ 'ਤੇ ਨਿਊਜ਼ ਆਈ ਹੋਈ ਸੀਗੀ, ਸਕਾਰਬਰੋ ਹੈਲਥ ਕੇਅਰ ਨੈਟਵਰਕ ਵਾਲੇ ਮੈਂਬਰ ਜਿਹੜੇ ਸੀਗੇ ਉਹ ਬਾਹਰ ਆ ਕੇ ਪਿਕਟ ਲਾਈਨ 'ਤੇ ਖੜ੍ਹੇ ਸੀਗੇ, ਆਵਾਜ਼ ਉਠਾ ਰਹੇ ਸਨ ਵੀ ਅਸੀਂ ਤੰਗ ਹਾਂ, ਵੀ ਡਾਕਟਰਾਂ ਦੀ ਸ਼ੋਰਟੇਜ ਬਹੁਤ ਆ, ਪਾਪੂਲੇਸ਼ਨ ਵੱਧ ਗਈ ਹੈਗੀ ਆ, ਪਾਪੂਲੇਸ਼ਨ ਨਾਲ ਨਾਲ ਜਿਹੜੀ ਓਲਡ ਏਜ ਪਾਪੂਲੇਸ਼ਨ ਹੈਗੀ ਆ, ਸੀਨੀਅਰਸ ਜ਼ਿਆਦਾ ਜਿਹੜੇ ਟੇਕ ਕੇਅਰ ਕਰਨੇ ਪੈਂਦੇ ਆ, ਕਿਉਂਕਿ ਜਿਸ ਤਰ੍ਹਾਂ ਪਾਪੂਲੇਸ਼ਨ ਦੀ ਗਰੋਥ ਹੈਗੀ ਆ, ਟਾਈਮ ਬੜਾ ਲੱਗਦਾ। ਸੋ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਇਸ ਵੇਲੇ। ਰਾਈਟ ਨਾ ਥੋਕੂ ਦੇ ਵਿੱਚ ਇੱਕ ਫੈਸਿਲਿਟੀ ਹੈਗੀ ਆ, ਵੇਸਟ ਫੈਸਿਲਿਟੀ, ਡਿਸਕੋ ਰੋਡ 'ਤੇ, ਉੱਥੇ ਅੱਗ ਲੱਗੀ ਹੋਈ ਹੈਗੀ ਆ। ਜਦੋਂ ਨਾ ਤੁਹਾਨੂੰ ਸਿਟੀ ਕਹਿੰਦੀ ਆ ਵੀ ਇਸ ਕੰਟੇਨਰ ਵਿੱਚ ਇਹ ਨਾ ਸੋਚਣਾ ਇਸ ਕਰਕੇ ਅੱਗ ਲੱਗੀ ਹੈ, ਇਹਦੇ ਵਿੱਚ ਆਹ ਸਮਾਨ ਪਾਉਣਾ, ਇਹਦੇ ਵਿੱਚ ਆਪਣਾ ਰੀਸਾਈਕਲ ਪਾਉਣਾ, ਇਹਦੇ ਵਿੱਚ ਆਹ ਪਾਉਣਾ, ਜਿਹੜੇ ਪੇਂਟ ਆ ਉਹ ਤੁਸੀਂ ਛੱਡ ਕੇ ਆ ਸਕਦੇ ਹੋ। ਕਈ ਵਾਰੀ ਪੇਂਟ ਕੀਤਾ ਹੁੰਦਾ ਪੁਰਾਣਾ ਪਿਆ, ਡੱਬਾ ਚੱਕ ਕੇ ਮਾਰਦੇ ਗਾਰੇ, ਚਲੋ ਕੋਈ ਨਹੀਂ ਬੰਦੇ ਹੀ ਆ ਲੈ ਜਾਣਾ, ਉਹ ਜਦੋਂ ਇਕੱਠਾ ਹੁੰਦਾ ਤਾਂ ਫਿਰ ਲੀਕ ਆ ਲੱਗਦਾ, ਸੜਕ 'ਤੇ ਲਾਈਨਾਂ ਵਾਂਦਾ ਜਾਂਦਾ। ਸੋ ਰੂਲਸ ਹੁੰਦੇ ਹਨ, ਦੱਸਿਆ ਹੁੰਦਾ ਤੁਹਾਨੂੰ ਵੀ ਕਿਹੜੀ ਚੀਜ਼ ਕਿਹਦੇ ਵਿੱਚ ਪਾਣੀ ਆ, ਡੇਂਜਰਸ ਚੀਜ਼ ਨਹੀਂ ਪਾਣੀ। ਈ ਸਕੂਟਰ ਜਿਹੜੀ ਆ, ਲਿਥਮ ਬੈਟਰੀਜ਼ ਆ, ਉਹਨੂੰ ਬੜੀ ਅੱਗ ਲੱਗੀ, ਲੱਗਣ ਲੱਗ ਪਈ ਆ, ਵਰੀਡ ਹਨ, ਹੁਣੇ ਮੈਸੇਜ ਵਾਰ ਵਾਰ ਦੇ ਰਹੇ ਹਨ, ਜਸਟ ਬੀ ਕੇਅਰਫੁਲ ਵਿਦ ਦੀ ਸਕੂਟਰ। ਸੋ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ। ਕੋਸ਼ਿਸ਼ ਕਰਾਂ ਜੀ, ਗੁਰਮਤ ਸਿੰਘ ਬਾਰੀਆ ਸਾਹਿਬ ਆ ਗਏ, ਉਹਨਾਂ ਨਾਲ ਗੱਲਬਾਤ ਕਰਨ ਦੀ ਮੈਂ ਕੋਸ਼ਿਸ਼ ਕਰਾਂਗੇ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਪਹਿਲਾਂ ਮੈਂ ਦੱਸ ਦੇਵਾਂ ਨੰਬਰ ਸਟੂਡੀਓ ਦੇ, 416-837-1515, 416-837-1515। ਜਿਹਨਾਂ ਨੇ ਤਾਂ ਹਸਪਤਾਲ ਦੀ, ਹੋਸਪਿਟਲ ਦੀ ਵਰਤੋਂ ਕੀਤੀ ਆ, ਉਹਨਾਂ ਨੂੰ ਪਤਾ ਹੈਗਾ ਵੀ ਸਰਵਿਸਿਜ਼ ਕਿਸ ਤਰ੍ਹਾਂ ਹੁੰਦੀ ਆ। ਜਿਹੜੇ ਆਪਣੇ ਮਾਪੇ ਬਜ਼ੁਰਗ ਸਪੈਸ਼ਲੀ ਲੈ ਕੇ ਜਾਂਦੇ ਹਨ, ਵੀ ਕਿੰਨੇ ਕਿੰਨੇ ਘੰਟੇ ਵੇਟ ਕਰਨੀ ਪੈਂਦੀ ਆ। ਸਿਸਟਮ ਆ, ਡਾਕਟਰ ਵੀ ਸਿਸਟਮ, ਪੇਪਰ ਵਰਕ ਬਹੁਤ ਹੈ, ਬਹੁਤ ਪੇਪਰ ਵਰਕ ਹੈਗਾ। ਨਰਸ ਵੀ ਸਿਸਟਮ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਟ੍ਰੀਓਜ਼ ਲਿਖਿਆ ਹੁੰਦਾ ਆ, ਕਈ ਵਾਰ ਆਪਾਂ ਸੈੱਲਫੋਨ 'ਤੇ ਚਲ ਜਾਈਦਾ, ਕਈ ਵਾਰ ਕੌਫੀ ਲੈਣ ਚਲ ਜਾਈਦਾ, ਉਹ ਵੀ ਆਵਾਜ਼ਾਂ ਮਾਰਦੇ ਅੱਕ ਜਾਂਦੇ ਹਨ।
ਸਾਨੂੰ ਵੀ ਕਈ ਵਾਰੀ ਗੋਰਿਆਂ ਦੇ ਨਾਂ ਲੈਣੇ ਬੜੇ ਔਖੇ ਹੁੰਦੇ ਆ, ਇਹਨਾਂ ਨੂੰ ਵੀ ਬੜਾ ਔਖਾ ਲੱਗਦਾ ਕਿਉਂਕਿ ਪ੍ਰੋਨਾਂਸੀਏਸ਼ਨ ਡਿਫਰੈਂਟ ਹੈਗੀ ਆ। ਸੋ ਸਭ ਕੁਛ ਰਲ ਮਿਲ ਕੇ ਹੀ ਚੱਲਦਾ। ਪਰ ਹਾਂ, ਜਿਹੜੀ ਸਰਵਿਸ ਦੀ ਸ਼ੋਰਟੇਜ ਆਈ ਹੋਈ ਹੈਗੀ ਆ, ਕਹਿ ਐਸਪੈਸ਼ਲੀ ਸਾਡੇ ਇੰਟੀਰੀਅਰ ਵਿੱਚ ਰਹਿੰਦੇ ਆ, ਬਰੈਂਪਟਨ ਵਿੱਚ ਕਹਿ ਲਵੋ, ਜਦੋਂ ਕੋਈ ਹੋਸਪਿਟਲ ਜਾਣ ਦੀ ਸੋਚਦਾ ਪਹਿਲਾਂ ਇਹੀ ਦੇਖਦਾ ਬਰੈਂਪਟਨ ਹੀ ਕਹਿੰਦੇ ਜਾਣ। ਪਰ ਹੁਣ ਤਾਂ ਔਨਲਾਈਨ ਵੀ ਦੱਸਿਆ ਹੋਇਆ ਕਿੰਨੀ ਕੁ ਵੇਟਿੰਗ ਕਿਸ ਹੋਸਪਿਟਲ ਵਿੱਚ ਹੈਗੀ ਆ। ਕੋਸ਼ਿਸ਼ ਕਰਨ ਲੱਗੇ ਹੋਏ ਕਰਨ ਤੁਹਾਨੂੰ ਤੁਹਾਡੀ ਟੇਕ ਕੇਅਰ ਕਰਨ ਦੀ, ਪਰ ਸਰਕਾਰ ਇੱਥੇ ਬਹੁਤਾ ਧਿਆਨ ਨਹੀਂ ਦੇ ਰਹੀਆਂ, ਸਰਕਾਰਾਂ ਬਹੁਤ ਸਾਰਾ ਧਿਆਨ ਇੱਥੇ ਨਹੀਂ ਦੇ ਰਹੀਆਂ। ਇਹਨਾਂ ਨੂੰ ਸੋਚਣ ਲੱਗਦਾ ਇੱਥੇ ਕੋਈ ਫਾਇਦਾ ਹੈ ਨਹੀਂ, ਇਹਨਾਂ ਦਾ ਫਾਇਦਾ ਹੈ ਨਹੀਂ। ਜੇ ਕੋਈ ਮਰ ਗਿਆ ਚਲੋ, ਨਹੀਂ ਤਾਂ ਲੱਗਦਾ ਨਹੀਂ ਚਾਹੁੰਦੇ ਵੀ ਕੋਈ ਮਰੇ, ਪਰ ਪੈਨਸ਼ਨ ਬਚੂਗੀ। ਸੋ ਜਦੋਂ ਕੋਈ ਆਵਾਜ਼ ਉਠਾਉਂਦਾ ਨਾ, ਸਾਥ ਲਿਆ ਕਰੋ। ਸੋ ਬ੍ਰੈਂਪਟਨ ਵਿੱਚ ਸੈਕਿੰਡ ਹੋਸਪਿਟਲ ਨੂੰ ਉਹਨਾਂ ਨੂੰ ਉਹ ਤਾਂ ਸੀਗਾ ਉੱਥੇ, ਉਹਦੀ ਐਕਸਟੈਂਸ਼ਨ ਆਉਣੀ ਆ, ਉਹ ਵੀ ਹਜੇ ਆ ਰਹੀ ਹੈਗੀ ਆ, ਪਬਲਿਕ ਨੂੰ ਸਰਵਿਸ ਨਹੀਂ ਮਿਲ ਰਹੀ ਹੈਗੀ। ਸੋ ਮਿਊਨਸੀਪਲ ਇਲੈਕਸ਼ਨ ਆਉਣੀਆਂ, ਸਿਰਫ ਸਿਟੀ ਆਫ ਬਰੈਂਪਟਨ ਦੀਆਂ ਨਹੀਂ ਹੈਗੀਆਂ, ਮਿਸਸਾਗਾ ਦੀ ਵੀ ਹੈਗੀ ਆ, ਸਕਾਰਬਰੋ ਦੀ ਵੀ ਹੈਗੀ ਆ, ਟੋਰਾਂਟੋ ਦੀਆਂ ਵੀ ਹੈਗੀਆਂ, ਸੋ ਵੌਨ ਦੀਆਂ ਵੀ ਹੈਗੀਆਂ, ਇੱਥੇ ਕੈਲਡੋਨ ਦੀਆਂ ਵੀ ਹੈਗੀਆਂ। ਸੋ ਜੀ ਹਾਂ, ਤੁਸੀਂ ਕਿਹਨੂੰ ਚੂਜ਼ ਕਰਨਾ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਜੇ ਤੁਹਾਨੂੰ ਸਰਵਿਸ ਮਿਲੀ ਆ, ਇਹ ਨਾ ਸੋਚਿਓ ਵੀ ਕੋਈ ਹੋਰ ਕੇਪੇਬਲ ਹੈ ਕਿ ਨਹੀਂ। ਜੇ ਲੱਗਦਾ ਸਰਵਿਸ ਨਹੀਂ ਮਿਲ ਰਹੀਆਂ ਤਾਂ ਚੇਂਜ ਲਿਆ ਦੇਵੋ, ਜੇ ਖੁਸ਼ ਆ ਤਾਂ ਆਪਣੀ ਮਰਜ਼ੀ ਆ, ਜਿਹਨੂੰ ਮਰਜ਼ੀ ਵੋਟ ਪਾ ਦੇਵੋ। ਅਸੀਂ ਤਾਂ ਸਾਰਿਆਂ ਵਾਸਤੇ ਇੱਥੇ ਬੈਠੇ ਹਾਂ, ਸਾਰੇ ਹੀ ਆਪਣੇ ਹਨ। ਇੱਕ ਲਾਈਨ ਵੀ ਟੈਸਟ ਕਰ ਲਈਏ, ਜੇ ਤੁਸੀਂ ਕਾਲ ਕਰਨਾ ਚਾਹੁੰਦੇ ਕਾਲ ਕਰ ਸਕਦੇ, 416-837-1515 'ਤੇ। ਉਹ ਮੈਂ ਦੋ ਕੁ ਕਾਲਾਂ ਲੈ ਲੈਂਦਾ, 416-837-1515।

0: ਹੱਟੀਆਂ ਗੋਟਿਆਂ ਦੇ ਬਾਹਰ ਨੇ
1: ਜੀ,
0: ਤੇ ਉਹ ਕੀ ਹੋਇਆ ਭਾਜੀ ਮੇਰੇ ਨਾਲ ਲੱਕ ਦੀ ਪ੍ਰੋਬਲਮ ਸੀਗੀ ਕਾਫੀ ਟਾਈਮ ਤੋਂ
1: ਜੀ,
0: ਤੇ ਉਹ ਲੱਕ ਕਦੇ ਸਹੀ ਹੋ ਜਾਂਦਾ ਕਦੇ ਖਰਾਬ ਹੋ ਜਾਂਦਾ ਸੀਗਾ, ਫੇਰ ਕਦੇ ਪੇਨ ਹੋਣ ਲੱਗ ਜਾਣੀ। ਉਹ ਮੈਂ ਡਾਕਟਰ ਸਾਹਿਬ ਕੋਲ ਗਿਆ, ਉਹਨਾਂ ਨੇ ਡਾਇਗਨੋਸ ਕੀਤਾ, ਉਹਨਾਂ ਨੇ ਲੱਕ ਨੂੰ ਤਾਂ ਕੁਛ ਕੀਤਾ ਨੀ, ਉਹਨਾਂ ਨੇ ਲਾਈਕ ਮੇਰਾ ਗੋਡਾ ਨੱਪਣ ਲੱਗ ਗਏ ਕਦੇ ਮੋਢਾ ਨੱਪਣ ਲੱਗ ਗਏ, ਤੇ ਉਹ ਭਾਜੀ ਪ੍ਰੋਬਲਮ ਉਵੇਂ ਦੀ ਉਵੇਂ ਆ। ਉਹਨਾਂ ਨੇ ਭਾਜੀ ਤੁਸੀਂ ਮੰਨੋਗੇ ਨੀ ਹੱਦ ਮਾਰ ਕੇ ਵੀ 4 ਮਿੰਟ ਹੀ ਲਾਏ ਹੋਣੇ ਆ
1: ਜੀ,
0: ਪਰ ਉਹ ਪ੍ਰੋਬਲਮ ਕੋਈ ਹੱਲ ਨੀ ਹੋਇਆ। ਤੇ ਮੈਨੂੰ ਫੀਸ ਵੀ ਉਹਨਾਂ ਨੇ ਚਾਰਜ ਕੀਤੀ, ਉਹ ਕਹਿੰਦੇ ਵੀ ਤੁਹਾਨੂੰ ਜੇ ਪਹਿਲੀ ਗੱਲ ਤਾਂ ਕਹਿੰਦੇ ਲੋੜ ਨੀ, ਉਹਨਾਂ ਦਾ ਲਾਈਕ ਕੋਨਫੀਡੈਂਸ ਹੀ ਇੰਨਾ ਸੀਗਾ, ਬਟ ਮੇਰੇ ਪੇਨ ਹਜੇ ਵੀ ਹੈਗੀ
1: ਜੀ।
0: ਤੇ ਉਹਨਾਂ ਨੇ ਕਿਹਾ ਸੀਗਾ ਵੀ ਵੱਧ ਤੋਂ ਵੱਧ ਇੱਕ ਸੈਸ਼ਨ ਤੁਹਾਨੂੰ ਹੋਰ ਲੋੜ ਪਏਗੀ, ਬਟ ਭਾਜੀ ਉਹਦੇ ਨਾਲ ਫਰਕ ਕੋਈ ਨੀ ਪਿਆ
1: ਜੀ।
0: ਤੇ ਉਹ ਕਹਿੰਦਾ ਵੀ ਜਿਵੇਂ ਹੁਣ ਤੁਸੀਂ ਨੰਬਰ ਦਿੰਦੇ ਹੋ ਨਾ, ਤੇ ਉਹਦਾ ਬੈਡ ਇੰਪ੍ਰੈਸ਼ਨ ਪੈਂਦਾ ਵੀ ਅਸੀਂ ਬੜੀ ਆਸ ਉਮੀਦ ਨਾਲ ਜਾਂਦੇ ਹੁੰਦੇ ਹਾਂ ਬੰਦੇ ਕੋਲ ਵੀ ਰੇਡੀਓ ਚਲੋ ਨੰਬਰ ਲਿਆ, ਬਟ ਉਹਦਾ ਸਾਨੂੰ ਕੋਈ ਅੱਗੋਂ ਪੋਜ਼ਿਟਿਵ ਰਿਜ਼ਲਟ ਨਹੀਂ ਮਿਲਿਆ, ਬਿਲਕੁਲ ਸੈਟੀਸਫਾਈ ਨਹੀਂ ਹੋਇਆ। ਮੈਨੂੰ ਫੀਸ ਵੀ ਚਾਰਜ ਲਿੱਤੀ, ਬਟ ਕੋਈ ਰਿਜ਼ਲਟ ਨਹੀਂ ਆਇਆ ਜੀ ਉਹਦਾ ਫਾਈਨਲ। ਇਹ ਤੁਹਾਨੂੰ ਬਸ ਫੀਡਬੈਕ ਦੇਣਾ ਸੀਗਾ ਜੀ।
1: ਧੰਨਵਾਦ ਤੁਹਾਡਾ। ਤੁਸੀਂ ਫੀਡਬੈਕ ਇੱਥੇ ਦਿੱਤਾ, ਸਟੇਸ਼ਨ ਵੀ ਉਹੀ ਆ, ਸਾਰੇ ਹੀ ਆਪਣੇ ਤੋਂ ਇੱਕ ਸਿਟਿੰਗ ਵਿੱਚ ਕਈ ਵਾਰੀ ਫੀਡਬੈਕ ਨਹੀਂ ਮਿਲਦਾ। ਡਾਕਟਰ ਵੀ ਆਪਣੀ ਕੋਸ਼ਿਸ਼ ਕਰਦੇ ਹਨ, ਲੱਗਦਾ ਤੁਹਾਨੂੰ ਫੀਸ ਦਾ ਤੋਂ ਦੁੱਖ ਵੱਧ ਲੱਗਾ। ਸੋ ਪਹਿਲੀ ਸਿਟਿੰਗ 'ਤੇ ਤੁਸੀਂ ਗਏ ਸੀਗੇ, ਪਰ ਹਾਂ ਦੇਖੋ ਜੀ, ਕੋਈ ਵੀ ਹੈਗਾ ਨਾ ਫੀਸ ਤੋਂ ਚਾਰਜ ਕਰਨੀ ਆ, ਨੋ ਡਾਊਟ। ਕਈ ਵਾਰੀ ਆਰਾਮ ਆ ਜਾਂਦਾ, ਕਈ ਵਾਰੀ ਇਹ ਨਹੀਂ ਆਰਾਮ ਆਉਂਦਾ। ਸੋ ਡਿਪੈਂਡ ਕਰਦਾ ਬਈ ਡਾਕਟਰ ਦਾ, ਕੋਸ਼ਿਸ਼ ਕਰਦੇ ਮੈਂ ਪਤਾ ਕਰਾਂ ਬਈ ਇਹਦੀ ਦਰਦ ਦੂਰ ਹੋ ਜਾਵੇ, ਨਹੀਂ ਦੁਬਾਰਾ ਜਾ ਆਇਓ, ਮੈਂ ਤੁਹਾਡੀ ਫੀਸ ਦੇ ਦੇਵਾਂਗਾ, ਨੋ ਵਰੀਜ਼। ਸੋ ਡਾਕਟਰ ਸਾਹਿਬ ਨੂੰ ਮੈਂ ਲੈ ਕੇ ਆਊਂਗਾ, ਫਰੀ ਵਿੱਚ ਲੈ ਕੇ ਆਊਂਗਾ, ਜਿਹੜੇ ਹੈਲਪ ਕਰਦੇ ਹਨ। ਕਈ ਵਾਰੀ ਬੰਦਾ ਡਾਕਟਰ ਦੇ ਅੰਦਰ ਵੜਨ ਤੋਂ ਪਹਿਲਾਂ ਠੀਕ ਹੋ ਜਾਂਦਾ ਹੈਗਾ ਆ, ਸੱਚੀ ਗੱਲ ਹੈਗੀ ਆ। ਕਈ ਵਾਰੀ ਸਾਡੇ ਮਦਰ ਹੁੰਦੇ ਸੀਗੇ, ਘਰ ਕਹਿਣਾ ਵੀ ਜਿਹੜੀਆਂ ਤੂੰ ਬਿਮਾਰੀਆਂ ਹੁਣ ਦੱਸੀ ਡਾਕਟਰ ਦੇ ਜਾ ਕੇ ਨਾ, ਤੂੰ ਹੁਣ ਦੱਸ ਦੇਈ ਵੀ ਪੰਜਾਬੀ ਬੋਲਦਾ, ਤੂੰ ਦੱਸ ਦੇ। ਡਾਕਟਰ ਦੇ ਜਾਣਾ ਉਹਨੂੰ ਕਹਿਣਾ ਮਾਤਾ ਜੀ ਸਤਿ ਸ਼੍ਰੀ ਅਕਾਲ, ਪੈਰੀ ਪੈਂਦਾ, ਮਾਂ ਸਾਡੀ ਮਾਂ ਨੇ ਸਮਾਇਲ ਕਰਨੀ, ਬਾਹਾਂ ਉੱਪਰ ਥੱਲੇ ਖੱਬੇ ਸੱਜੇ ਐਕਸਰਸਾਈਜ਼ ਕਰਨ ਲੱਗ ਪੈਣਾ। ਮੈਂ ਕਿਹਾ ਲਓ ਜੀ, ਉਹ ਬੀਬੀ ਤੇ ਕੋਈ ਹਿੱਲ ਤਾਂ ਹੁੰਦਾ ਨਾ, ਡਾਕਟਰ ਮੁਹਰੇ ਆ ਕੇ ਤੂੰ ਐਕਸਰਸਾਈਜ਼ ਕਰਨ ਲੱਗ ਪਈ ਹੈਗੀ ਆ। ਸੋ ਡਾਕਟਰ ਜੇ ਉਹ ਵੀ ਇਨਸਾਨ ਹਨ, ਕਈ ਵਾਰੀ ਬਿਮਾਰੀ ਨਹੀਂ ਫੜੀ ਜਾਂਦੀ, ਇੱਕ ਸਿਟੇ ਨਾਲ ਕੱਖ ਨਹੀਂ ਹੁੰਦਾ, ਦੋ ਤਿੰਨ ਚਾਰ, ਕਈ ਵਾਰੀ ਮਹੀਨਾ ਦੋ ਦੋ ਚਾਰ ਚਾਰ ਮਹੀਨੇ ਸਾਲ ਵੀ ਲੱਗ ਜਾਂਦੇ ਹਨ। ਮੈਂ ਅਰਦਾਸ ਕਰਦਾ ਤੁਹਾਡੀ ਬਿਮਾਰੀ ਦੂਰ ਹੋਵੇ। ਸੋ ਫਿਰ ਵੀ ਜਿਹੜੇ ਪ੍ਰੋਗਰਾਮ ਹਨ ਸਾਡੇ, ਪ੍ਰੋਗਰਾਮ 'ਤੇ ਵੱਖ ਵੱਖ ਐਡਾਂ ਚੱਲਦੀਆਂ ਹਨ, ਐਡਵਰਟਾਈਜ਼ਮੈਂਟ ਚੱਲਦੀ ਹੈਗੀ ਆ, ਕੋਈ ਵਧੀਆ ਕੰਮ ਕਰਦਾ, ਕੋਈ ਬੈਟਰ ਕੰਮ ਕਰਨ ਦੀ ਕੋਸ਼ਿਸ਼ ਕਰਦਾ, ਕਈ ਵਾਰੀ ਕਿਸੇ ਕੋਲ ਬਿਮਾਰੀ ਨਹੀਂ ਵੀ ਫੜੀ ਜਾਂਦੀ, ਤਾਂ ਫੀਸ ਤਾਂ ਉਹਨਾਂ ਨੇ ਲੈਣੀ ਹੁੰਦੀ ਹੈ ਨਾ। ਕੋਸ਼ਿਸ਼ ਕਰਦੇ ਸਾਨੂੰ ਠੀਕ ਕਰਨ, ਬਸ ਅਸੀਂ ਕਹਿਣਾ ਚਾਹੁੰਦਾ। ਮੈਂ ਨਾ ਬਾਅਦ ਵਿੱਚ ਸੰਪਰਕ ਕਰ ਲਿਆ 416-451-2122 'ਤੇ, ਮੈਂ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰੂੰਗਾ ਜ਼ਰੂਰ। ਲਓ ਜੀ, ਗੁਰਜੀਤ ਗੋਸਲ, ਨਾਲੇ ਮੈਂ ਕੋਈ ਪਤਾ ਕਰਦਾ ਇਹਨਾਂ ਨੇ ਬ੍ਰਿਜ ਕਰੋਸ ਕੀਤਾ ਕਿ ਨਹੀਂ ਕੀਤਾ। ਗੋਲਡੀ ਹਾਉ ਬ੍ਰਿਜ ਖੁੱਲ੍ਹ ਗਿਆ ਹੈਗਾ ਆ, ਅਤੇ ਕਾਫੀ ਸਾਰੇ ਘੰਟੇ ਬਚਣਗੇ, ਟਾਈਮ ਬਚਣਗਾ, ਬਹੁਤ ਸਾਰਾ ਪੈਸਾ ਲਗਾਇਆ ਗਿਆ ਸੀ ਖੋਲ੍ਹਣ ਵਾਸਤੇ, ਬਹੁਤ ਸਾਰੀ ਕੋਂਟਰਵਰਸੀ 'ਤੇ, ਸਪੈਸ਼ਲੀ ਜਿਹੜੀ ਡੋਨਲਡ ਟਰੰਪ ਵੱਲੋਂ ਕ੍ਰੀਏਟ ਕੀਤੀ ਗਈ ਸੀ। ਇੱਕ ਗੱਲ ਹੈਗੀ ਆ, ਜੇ ਉਹ ਨਾ ਬੋਲਦਾ ਨਾ, ਸਾਨੂੰ ਕਿੰਨਾ ਖਰਚਾ ਹੋਇਆ, ਕਿੰਨਾ ਟਾਈਮ ਲੱਗਿਆ, ਕਿਹਨੂੰ ਪੈ, ਇਹ ਪਤਾ ਨਹੀਂ ਲੱਗਣਾ ਸੀਗਾ। ਸੋ ਆਵਾਜ਼ ਉਠਾਉਂਗੇ ਪਤਾ ਲੱਗਣਾ, ਪਰ ਕਈ ਵਾਰੀ ਧੂੰਆਂ ਉਹਦੇ ਸਿਰ 'ਤੇ, ਦਿਮਾਗ ਵਿੱਚ ਜ਼ਿਆਦਾ ਹੀ ਚੜ ਜਾਂਦਾ ਹੈਗਾ ਆ, ਹੁਣ ਧੂਏ ਦੇ ਉੱਪਰ ਵੀ ਉਹ ਟਾਇਰ ਫੈਲਾਉਣ ਲੱਗੇ ਹੋਏ ਹਨ। ਜਾਗਰਤ ਕਰਦੇ ਹਨ, ਕਹਿੰਦਾ ਕੈਨੇਡਾ ਵਾਲੇ ਉਹ ਕੰਮ ਕਰੋ, ਪਰ ਪੇਪਰ ਵਰਕ ਵੱਧਿਆ, ਕੰਮ ਘੱਟ ਆ। ਸਾਡੇ ਕੋਲ ਦੁਨੀਆ ਭਰ ਦਾ ਸਮਾਨ ਸਭ ਕੁਛ ਸਾਡੀ ਇੱਥੇ ਧਰਤੀ ਵਿੱਚ ਹੈਗਾ, ਆ ਕੈਨੇਡਾ ਵਿੱਚ ਕੀ ਕੁਛ ਨਹੀਂ ਗਰੋ ਹੁੰਦਾ, ਇੰਡੀਆ ਦਾ ਪੰਜਾਬ ਵਿੱਚ ਉਹ ਖੇਤਾਂ ਨੂੰ ਲੈਵਲ ਕਰ ਦੇਵੋ, ਲੈਵਲ ਕਰ ਦੇਵੋ, ਇੱਥੇ ਉੱਚੀ ਨੀਵੀਂ ਘਾਟੀ ਦੇ ਉੱਪਰ ਕਿੰਨਾ ਕਿੰਨਾ ਕੁਛ ਗਰੋ ਹੁੰਦਾ, ਇੱਥੇ ਦੀ ਮਿੱਟੀ ਬਹੁਤ ਵਧੀਆ। ਸੋ ਕਹਿ ਰਹੇ ਹਨ ਆਪਣੀ ਕੰਟਰੀ ਨੂੰ ਚਲਾਵੋ, ਪੇਪਰ ਵਰਕ ਨੂੰ ਛੱਡੋ। ਲਓ ਜੀ, ਦੋ ਲਾਈਨਾਂ ਮੈਂ ਲੈਣਾ, ਖਬਰਾਂ ਵੀ ਲੈਣੀਆਂ, ਪਹਿਲਾਂ ਗੁਰਜੀਤ ਗੋਸਲ ਹੈ, ਫਿਰ 2232 ਆ। ਪ੍ਰੋਗਰਾਮ ਸਪੋਂਸਰ ਕੀਤਾ ਗਿਆ ਇੰਡੀਆ ਬਾਜ਼ਾਰ ਵੱਲੋਂ, ਕੈਂਡੀ ਰੋਡ 'ਤੇ ਆ ਅਤੇ ਰੈਕਸਟੇਲ ਵਿੱਚ ਹਨ, ਦੋ ਇਹਨਾਂ ਦੀਆਂ ਲੋਕੇਸ਼ਨਾਂ, ਦੋਨੇ ਲੋਕੇਸ਼ਨ ਤੁਸੀਂ ਵਧੀਆ ਗਰੋਸਰੀ ਕਰ ਸਕਦੇ ਹੋ, ਅਤੇ ਬ੍ਰੈਂਪਟਨ ਵੇਲੇ ਕੈਂਡੀ ਰੋਡ 'ਤੇ, ਉੱਥੇ ਤੁਸੀਂ ਬੈਠ ਕੇ ਭੋਜਨ ਛਕ ਸਕਦੇ ਹੋ, ਕੇਟਰਿੰਗ ਵੀ ਕਰਵਾ ਸਕਦੇ ਹੋ, ਟਿਫਨ ਸਰਵਿਸ ਵੀ ਹੈਗੀ ਆ, ਅਤੇ ਨਾਲ ਗਰੋਸਰੀ ਵੀ ਕਰ ਸਕਦੇ ਹੋ, ਮੀਟ ਦੀਆਂ ਸੇਵਾਵਾਂ ਵੀ ਅਵੇਲੇਬਲ ਹਨ। ਮੈਂ ਇਹ ਕਹਿ ਸਕਦਾ ਹੈਗਾ ਕੈਨੇਡਾ ਦੀ ਸ਼ਾਨ ਚੈਨ ਸਿੰਘ ਬੋਲਾ ਦੀ ਦੁਕਾਨ, ਸੱਚੀ ਗੱਲ ਆ, ਬੜੀ ਮਿਹਨਤ ਕੀਤੀ ਆ ਅਤੇ ਪਰਿਵਾਰ ਨੇ ਰਲ ਕੇ, ਅਤੇ ਵਧੀਆ ਗਰੋਸਰੀ ਸਟੋਰ ਚੱਲਦਾ ਇੰਡੀਆ ਬਾਜ਼ਾਰ ਰੈਕਸਟੇਲ ਅਤੇ ਬ੍ਰੈਂਪਟਨ ਦੇ ਵਿੱਚ। ਲਓ ਜੀ, ਗੋਸਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
0: ਭਾਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਭਾਜੀ ਮੈਨੂੰ ਨਾ 2 ਵੀਕਾਂ ਪਹਿਲਾਂ ਬਲਦੇਵ ਭਾਜੀ ਰੈਕਸਟੇਲ ਉੱਥੇ ਮਿਲੇ ਹੈ ਨਾ
1: ਜੀ,
0: ਮੈਨੂੰ ਕਹਿੰਦਾ ਅਜੇ ਤੈਨੂੰ ਰਸ ਰੁਸ ਪਿਲਾਉਂਦੇ ਆ, ਮੈਂ ਚੱਲ ਰਸ ਪੀ ਲੈਂਦੇ ਹਨਾ,
1: ਇੱਕ ਤਾਂ ਰਸ

0: ਠੀਕ ਹੈ ਮੈਨੂੰ ਕਹਿੰਦਾ
1: ਰਸ
0: ਪਲਾਈ ਆ ਨਾ ਗੰਨਿਆਂ ਦੀ ਤਾਜ਼ੀ ਕੱਢ ਕੇ ਨਾ, ਮੈਂ ਕਿਹਾ ਇਹਦਾ ਗੋਡਿਆ, ਮੈਨੂੰ ਕਹਿੰਦਾ ਚੱਲ ਤੇਰੀ ਮਸਾਜ ਕਰਾ ਦਵਾਂ ਹਨਾ, ਤੇ ਇੱਥੇ ਇੱਕ ਡਾਕਟਰ ਆ ਅੰਦਰ ਬੰਦਾ ਹੈ, ਜਦੋਂ ਨਾ ਭਾਜੀ ਇਹ ਮੈਨੂੰ ਅੰਦਰ ਲੈ ਗਏ ਉੱਥੇ ਭਾਜੀ ਇਹ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਕਿੱਦਾਂ ਬੰਦੇ ਨੇ ਮਸਾਜ ਕਰਾਉਣੀ ਹੈ ਨਾ
1: ਜੀ,
0: ਤੇ ਉਹ ਕੀ ਹਾਲ ਹੈ ਕਿੱਦਾਂ, ਉਹ ਕਹਿੰਦਾ ਭੁੱਖੇ ਮਰਦੇ ਆ, ਕਹਿੰਦਾ ਰੋਟੀ ਖਾਣ ਨੂੰ ਜ਼ਹਿਰ ਖਾਣ ਨੂੰ ਪੈਸਾ ਨਹੀਂ ਹੈਗਾ। ਜਦੋਂ ਭਾਜੀ ਉੱਥੇ ਅੰਦਰ ਗਏ ਤਾਂ ਉੱਥੇ ਮੁਸ਼ਕ ਆਵੇ, ਸਮੈਲ ਆਵੇ, ਇੰਨੀ ਭੈੜੀ ਸਮੈਲ ਆਵੇ ਨਾ, ਨਿਗਾਹ ਜਿਹਾ ਬੈਂਚ ਰੱਖਿਆ ਡਾਕਟਰ ਨੇ, ਉਹ ਡਾਕਟਰ ਸ਼ਕਲ ਤਾਂ ਲੱਗਦਾ ਹੀ ਨਹੀਂ ਸੀ ਕਿ ਡਾਕਟਰ ਆ, ਉਹ ਤਾਂ ਏਦਾਂ ਲੱਗਦਾ ਸੀ ਜਿੱਦਾਂ ਉਹ ਪਿੰਡਾਂ 'ਚ ਨਾ ਮੱਝਾਂ ਦੀਆਂ ਲੱਤਾਂ ਵਾਂ ਚਾੜਨੇ ਵਾਲਾ ਹੁੰਦਾ ਸੀ।
1: ਉਹ ਨੇੜੇ ਵਿੱਚ ਨੇੜੇ ਵਿੱਚ ਕਈ ਵਾਰੀ ਰੰਗ ਰੰਗ ਬਦਲ ਜਾਂਦਾ ਹੈ।
0: ਬਲਦੇ ਮੈਨੂੰ ਕਹਿੰਦਾ ਮਸਾਜ ਕਰਾ ਲਾ, ਡਾਕਟਰ ਬਹੁਤ ਸੋਹਣੀ ਮਸਾਜ ਕਰਦਾ। ਉਹ ਮੈਂ ਕਿਹਾ ਭਰਾਵਾ ਉਦਾਂ ਹੀ ਚੰਗੇ ਆ, ਮੇਰੀ ਸਮੈਲ ਨੀ ਜਾਣੀ ਇਹਦੇ ਹੱਥਾਂ ਦੀ, ਦੋ ਤਿੰਨ ਦਿਨ ਸਰੀਰ 'ਚ ਜਿਹਦਾ ਮੁਸ਼ਕਿਲ। ਮੈਂ ਸਮੈਲ ਭਾਜੀ ਇੰਨੀ ਭੈੜੀ ਆਵੇ ਉੱਥੋਂ ਨਾ ਤੁਸੀਂ ਗੱਲਾਂ ਹੀ ਜਾਣਦਾ।
1: ਧੰਨਵਾਦ ਤੁਹਾਡਾ। ਅੱਛਾ ਮੇਰੇ ਗੋਲਡੀ ਹਾਊਸ ਬ੍ਰਿਜ ਦਾ ਦੱਸੋ।
0: ਹਾਂਜੀ ਭਾਜੀ, ਬ੍ਰਿਜ ਨਵੇਂ ਤੇ ਤਾਂ ਨਹੀਂ ਗਏ ਅਸੀਂ, ਨਵੇਂ ਤੇ ਨਹੀਂ ਗਏ, ਜਿਹੜਾ ਪੁਰਾਣਾ ਡਿਟਰੋਲਟ ਵਾਲਾ ਆ, ਵਿੰਡਜ਼ਰ ਵਾਲਾ ਆ, ਉਹਨਾਂ ਨੇ ਟੂਲ ਬਹੁਤ ਲੋਅ ਕਰਤੇ ਆ, ਇਸ ਕਰਕੇ ਹੁਣ ਦੋ
1: ਹਾਂਜੀ
0: $110 ਤੋਂ $30 ਤੇ ਆ ਗਏ ਹੁਣ। ਕੰਪਨੀਆਂ ਨੂੰ ਗੁੱਡ ਡੀਲ ਉੱਧਰ ਮਿਲ ਗਈ ਹੈ ਨਾ ਪੁਰਾਣੇ ਬ੍ਰਿਜ ਤੇ, ਹੁਣ ਉੱਧਰ ਜਾ ਰਹੇ ਆ ਦੋ ਵੀਕਾਂ ਤੋਂ ਵਾਰੀ ਲਗਾਤਾਰ,
1: ਕਰੋੜਾਂ ਦਾ ਪੈਸਾ,
0: ਹੁਣ ਟਾਈਮ ਬਹੁਤ ਬਚ ਰਿਹਾ। ਅੱਗੇ 2 ਘੰਟੇ 3 ਘੰਟੇ 2.5 ਘੰਟੇ ਸਾਰਨੀਆਂ ਖੜੇ ਰਹੋ ਨਾ
1: ਜੀ
0: ਜਾ ਕੇ, ਹੁਣ ਇੱਥੇ ਆਰਾਮ ਨਾਲ 2-4-5 ਮਿੰਟ 10 ਮਿੰਟ ਨਿਕਲ ਜਾਈਦਾ ਜੀ।
1: ਜੀ ਜੀ ਜੀ,
0: ਵਧੀਆ ਕੀਤਾ ਕਰਨੀ ਸਾਹਿਬ ਨੇ, ਬਹੁਤ ਚੰਗਾ ਕੀਤਾ ਭਾਜੀ। ਸਰਕਾਰਾਂ ਕੋਲ ਬਹੁਤ ਪੈਸਾ ਆ ਤੇ ਜੋ ਕਰਦੇ ਆ ਚੰਗਾ ਹੀ ਕਰਦੇ ਆ, ਇਹ
1: ਕਰਨਾ ਚਾਹੀਦਾ
0: ਆਪਾਂ। ਸਾਡੀ ਸਾਡੀ ਦਾ ਖਾਜਾ ਖਰਾਬੀ ਭਾਜੀ ਬਚੂਗੀ, ਸਾਡੇ ਘਰ ਵੀ ਫੈਮਿਲੀ ਆ, ਅਸੀਂ ਵੀ ਟਾਈਮ ਨਾਲ ਘਰ ਆਉਣਾ।
1: ਮੈਂ ਇੱਕ
0: ਗੱਲ, ਹਾਂਜੀ, 3-3 ਘੰਟੇ ਅਸੀਂ ਲਾਈਨਾਂ 'ਚ ਖੜੇ ਰਹਿੰਦੇ ਆ।
1: ਇੱਕ ਗੱਲ ਕਹਿ ਦਵਾਂ, ਟਰੱਕਾਂ ਦੀ ਜੋਬ ਬਹੁਤ ਔਖੀ ਆ, ਪ੍ਰੋਫੈਸ਼ਨਲ ਜੋਬ ਆ ਪਰ ਔਖੀ ਬਹੁਤ ਕੀਤੀ ਹੋਈ ਹੈਗੀ ਆ, ਬਹੁਤ ਵੇਟਿੰਗ ਕਰਨੀ ਪੈਂਦੀ ਆ। ਮੈਨੂੰ ਦੁੱਖ ਉਦੋਂ ਲੱਗਦਾ ਨਾ ਕਿਉਂਕਿ ਇਹਨਾਂ ਨੇ ਐਡੀ ਲੰਬੀ ਡਰਾਈਵ ਕਰਕੇ ਵਾਸ਼ਰੂਮ ਜਾਣਾ, ਤਾਂ ਜਾਣਾ ਕਿੱਥੇ, ਜਿੱਥੇ ਟਰੱਕ ਖੜੇ ਉੱਥੇ ਜਾਣਾ। ਕਈ ਵਾਰੀ ਲੋਡ ਲਾਈਵ ਲੋਡ ਹੁੰਦਾ, ਟਾਈਮ ਸਿਰ ਨਹੀਂ ਪਹੁੰਚ ਸਕਦੇ, ਤਾਂ ਇਹ ਕੋਸ਼ਿਸ਼ ਕਰੇ ਟਾਈਮ ਸਿਰ ਪਹੁੰਚ ਕੇ ਕੰਪਨੀ ਦੇ ਪੈਸੇ ਪਜਾਈਏ। ਕਈ ਵਾਰੀ ਵਾਸ਼ਰੂਮ ਨਹੀਂ ਜਾਂਦੇ, ਕਈ ਵਾਰੀ ਵਾਸ਼ਰੂਮ ਆਇਆ ਹੁੰਦਾ, ਕਿਸੇ ਲੋਕ ਕੰਪਨੀ ਤੇ ਜਾਵਾਂਗੇ, ਕੰਪਨੀ ਵਾਲੇ ਮੋਹਰੇ ਨਾ ਕਰ ਦਿੰਦੇ ਹੈਗੇ ਆ।
0: ਇੱਕ ਦਿਨ ਭਾਜੀ ਮੈਂ, ਇੱਕ ਦਿਨ ਮੈਂ ਸੀ ਪਧਿਆਣਾ ਸਾਹਿਬ ਸੀ, ਆਪਣੇ ਮੁੰਡੇ ਖਬਰਾਂ ਦਿੰਦੇ ਹੁੰਦੇ ਨਾ ਰੇਡੀਓ ਤੇ, ਇਹ ਮੇਰੇ ਰਾਈਟ ਖੜੇ, ਮੈਂ ਲੈਫਟ, ਸਾਨੂੰ 7-7 ਘੰਟੇ ਲੱਗੇ ਉਧਰੋਂ ਕੈਨੇਡਾ ਐਂਟਰ ਹੋਣ, 7 ਘੰਟੇ
1: ਲੱਗੇ
0: ਵੇਟ ਕੀਤੀ ਲਾਈਨਾਂ 'ਚ। ਹਾਂਜੀ, ਪਧਿਆਣਾ ਸਾਹਿਬ ਵੀ ਮੇਰੇ ਨਾਲ ਹੀ ਸੀ, ਤੇ ਅਸੀਂ ਬਾਰਡਰ ਕ੍ਰੋਸ ਕਰਕੇ ਉੱਥੇ ਬੁੱਕ ਮੁੱਕ ਕੇ ਨਾਲ ਹੀ ਸੌ ਗਏ। ਜੇ ਕਿਤੇ ਬਾਰਡਰ ਤੇ ਨਾ ਰਸ਼ ਹੁੰਦਾ, ਅਸੀਂ 2 ਘੰਟੇ 'ਚ ਘਰ ਆ ਜਾਣਾ ਸੀ ਆਪਣੇ।
1: ਉੱਤੇ ਤਾਂ ਇਕੱਲੇ ਇਕੱਲੇ ਸੀ ਨਾ?
0: ਹਾਂਜੀ,
1: ਉੱਤੇ ਤਾਂ ਇਕੱਲੇ ਇਕੱਲੇ ਸੀ ਕਿ ਨਾਲ ਹੀ ਸੌ ਗਏ,
0: ਨਹੀਂ ਇਕੱਲੇ ਇਕੱਲੇ ਟਰੱਕ 'ਚ ਹੀ ਸੌ।
1: ਧੰਨਵਾਦ ਤੁਹਾਡਾ।
0: ਥੈਂਕ ਯੂ ਭਾਜੀ,
1: ਸ਼ੁਗਰ ਮਿਲਣਾ ਬਹੁਤ ਜ਼ਰੂਰੀ ਹੁੰਦਾ ਆ। ਥੈਂਕ ਯੂ ਤੁਹਾਡਾ। ਸਖਰਾਜ ਸੰਧੂ ਜੀ ਵੀ ਆ ਗਿਆ, ਪਹਿਲਾਂ 22:32 ਆ, ਫਿਰ ਸਖਰਾਜ ਸੰਧੂ ਜੀ ਦੀ ਵਾਰੀ ਆ। ਅਵੀ ਧਾਲੀਵਾਲ ਜੀ, ਫ੍ਰੀਵੇ ਗਰੁੱਪ ਦਾ ਬਹੁਤ ਵੱਡੀ ਕੰਪਨੀ ਹੈਗੀ ਆ, ਛੋਟੀ ਹੋਵੇ ਵੱਡੀ ਹੋਵੇ ਬਿਜ਼ਨਸ ਵੱਡਾ ਹੀ ਹੁੰਦਾ ਆ, ਮੈਂ ਸਾਰਿਆਂ ਦਾ ਛੋਟਾ ਬਿਜ਼ਨਸ ਹੀ ਵੱਡਾ ਹੋਣਾ ਹੁੰਦਾ ਆ। ਸੋ ਅਵੀ ਧਾਲੀਵਾਲ ਜੀ, ਤੁਸੀਂ ਅਮਰੀਕਾ ਵਿੱਚ ਮੂਵ ਹੋਣਾ ਚਾਹੁੰਦੇ ਹੋ, ਤੁਹਾਨੂੰ ਉੱਥੇ ਸੈਟਲ ਕਰਕੇ ਦਿੰਦੇ ਹਨ, ਪ੍ਰੋਪਰਟੀ ਖਰੀਦ ਕੇ ਦਿੰਦੇ ਹਨ, ਪ੍ਰੋਪਰਟੀਆਂ ਵੇਚਦੇ ਵੀ ਹਨ। 416-882-1200 ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਕੈਨੇਡਾ ਵਿੱਚ ਹੀ ਬਣ ਲਓ ਜੀ। 22:32 ਤੁਸੀਂ ਆ ਜਾਓ ਜੀ, ਫਿਰ ਸੁਖਰਾਜ ਸੰਧੂ ਜੀ।
2: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ?
1: ਸਤਿ ਸ਼੍ਰੀ ਅਕਾਲ ਭਾਜੀ, ਕੀ ਠੀਕ ਠਾਕ ਵੀਰੇ, ਤੁਸੀਂ ਦੱਸੋ?
2: ਬਸ ਠੀਕ ਠਾਕ ਭਾਜੀ। ਉਹ ਡਾਕਟਰ ਗਰਾਇਆ ਬਾਰੇ ਗੱਲ ਕਰ ਰਹੇ ਸੀ ਵੀਰ ਜੀ ਹੁਣੀ
1: ਜੀ,
2: ਤੇ ਮੈਂ ਵੀ ਆਪਣੇ ਫਾਦਰ ਸਾਹਿਬ ਨੂੰ 3 ਵਾਰੀ ਲੈ ਗਿਆ ਸੀ, ਉਹਨਾਂ ਕੋਲ $100 ਚਾਰਜ ਕਰਦੇ ਨੇ ਉਹ, ਹਨਾ, ਬਿਲਕੁਲ ਕੋਈ ਫਰਕ ਨੀ ਪੈਂਦਾ ਭਾਜੀ, ਬਸ ਉਹੀ ਉਹਨਾਂ ਦਾ ਠਰਕ ਕਈ ਬਣਾਇਆ ਗਿਆ, ਇਹੀ ਮੈਂ ਕਹਿ ਸਕਦਾ। ਮੈਂ 3 ਵਾਰੀ ਲਿਜਾਣ ਤੋਂ ਬਾਅਦ ਕਹਿੰਦੇ ਸੀ ਦੂਜੀ ਚ ਹੋਜੂ, ਤੀਜੀ ਚ ਹੋਜੂ, ਹਨਾ, ਇੰਨੇ ਵਾਰੀ ਦੇਖ ਲਿਆ, ਫਿਰ ਉਹ ਕਹਿੰਦੇ ਵੀ ਛੱਡ ਪਰੇ ਵੀ ਇਹ ਚੰਗੀ ਦੀ ਬਜਾਏ ਖਰਾਬ ਨਾ ਕਰਦੇ ਮੇਰਾ ਗੋਡਾ, ਹਨਾ।
1: ਧੰਨਵਾਦ ਤੁਹਾਡਾ। ਕੱਲ ਗੱਲ ਇੱਕ ਦੱਸਾਂ ਨਾ, ਮੈਂ ਡਾਕਟਰ ਸਾਹਿਬ ਜਾਣਦਾ ਨੀ, ਤੁਸੀਂ ਉਹਨਾਂ ਦਾ ਨਾਂ ਲਿਆ, ਇੱਕ ਵਾਰੀ ਨਾ ਨਾਂ ਲੈ ਕੇ ਬਿਜ਼ਨਸ ਖਰਾਬ ਹੋ ਜਾਂਦੀ ਹੈਗੀ ਹੈ, ਜਿਹਨਾਂ ਨੂੰ ਫਾਇਦਾ ਹੋਇਆ ਉਹ ਵੀ ਵਿਚਾਰੇ ਹਨ, ਹੈ ਨਾ। ਤੋ ਕਈ ਵਾਰੀ ਇੱਕ ਡਾਕਟਰ ਕੋਲ ਦੂਸਰੇ ਕੋਲ ਚਲ ਜਾਂਦੇ ਹੈਗੇ ਆ, ਇਹ ਨਾ ਮੈਨੂੰ ਪਤਾ ਪੈਸੇ ਲੱਗਦੇ ਆ, ਦੁੱਖ ਲਵੇ ਜੋ ਆਰਾਮ ਨਹੀਂ ਆਉਂਦਾ। ਤੁਸੀਂ ਅਮੇ ਜੀ, ਮੇਰੀ ਵਾਈਫ ਨੂੰ ਖੰਘ ਹੋਈ ਸੀ, ਸਾਲ 1.5 ਸਾਲ ਹੋ ਗਿਆ, ਤੁਸੀਂ ਬਲੀਵ ਨਹੀਂ ਕਰਨਾ, ਕੋਈ ਡਾਕਟਰ ਨਹੀਂ ਛੱਡਿਆ ਹੋਣਾ, ਕੋਈ ਦਵਾਈ ਨਹੀਂ ਛੱਡੀ ਹੋਣੀ ਆ, ਹੁਣ ਇੱਕ ਹੋਰ ਡਾਕਟਰ ਗਏ ਆ, ਹਫ਼ਤਾ 1.5 ਹਫ਼ਤਾ ਹੋ ਗਿਆ, ਆਰਾਮ ਬੜਾ ਹੈਗਾ ਆ। ਸੋ ਪਹਿਲੇ ਵਾਲ ਵੀ ਕੋਸ਼ਿਸ਼ ਕਰਦੇ ਸੀਗੇ, ਕਈ ਵਾਰੀ ਰਾਈਟ ਵੇ ਨਹੀਂ ਬਿਮਾਰੀ ਦੂਰ ਹੁੰਦੀ ਹੈ, ਬਿਮਾਰੀ ਐਸੀਆਂ ਹੁੰਦੀਆਂ ਹਨ। ਸੋ ਨਾਂ ਲੈ ਕੇ ਨਾ ਇਹ ਨਾ ਕਿ ਅਗਰ ਉਹਦੀ ਬਿਜ਼ਨਸ ਹੋਵੇ, ਉਹਦੀ ਬਿਜ਼ਨਸ ਨਾ ਚੱਲੇ, ਵੀ ਸਾਨੂੰ ਤਾਂ ਉਹ ਤੋਂ ਆਰਾਮ ਨਹੀਂ ਹੈ, ਨੋ ਉਹਨਾਂ ਨੂੰ, ਕਈ ਵਾਰੀ ਆ ਜਾਂਦਾ, ਕਈ ਵਾਰੀ ਨਹੀਂ ਆਉਂਦਾ। ਸੋ ਸਾਰੇ ਹੀ ਰਿਸਪੈਕਟ ਹਨ, ਤੁਹਾਨੂੰ ਮੈਂ ਨਾਂ ਲੈ ਦਿੱਤਾ, ਇਟਸ ਓਕੇ, ਐਂਡ ਆ ਬੈਚ ਆ ਗਰੰਟੀਡ ਡਾਕਟਰ ਵੁਡ ਮਾਈਂਡ, ਕਿਉਂਕਿ ਉਹਨੂੰ ਕਹਿਣਾ ਵੀ ਜਿਹਨਾਂ ਨੂੰ ਆਰਾਮ ਆਇਆ ਉਹਨਾਂ ਨੂੰ ਵੀ ਪੁੱਛੋ। ਸੋ ਇਹ ਗੱਲ ਹੈਗੀ ਆ। ਸਖਰਾਜ ਸੰਧੂ ਜੀ, ਤੁਹਾਡੀ ਵਾਰੀ ਆ ਗਈ ਆ। ਸਖਰਾਜ ਜੀ, ਸਤਿ ਸ਼੍ਰੀ ਅਕਾਲ ਜੀ, ਸੰਧੂ ਸਾਹਿਬ ਦੁਆਰਾ ਕਾਲ ਕਰ ਲੈਣੀ ਆ। ਸਖਰਾਜ ਭਾਜੀ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਸੀਗੇ, ਫਿਰ ਮੋਨਾ ਮਹਿੰਗੀ ਦੀ ਵੀ ਵਾਰੀ ਆ ਜਾਣੀ ਹੈਗੀ ਆ। ਦੋ ਕੁ ਲਾਈਨਾਂ ਮੇਰੀਆਂ ਹੋਰ ਬਿਜ਼ੀ ਹਨ, ਪਹਿਲਾਂ ਮੈਂ ਦੱਸ ਦੇਵਾਂ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਹਨ, 1136 ਮੈਥਸਨ ਬੁਲਾਵਾਰ ਦੇ ਮਿਸਰ ਸਾਗਰ ਦੇ ਵਿੱਚ। ਡਰਾਈਵ ਥਰੂ ਆਲ ਚੇਂਜ ਜਾਂ ਬ੍ਰੇਕ ਰਿਪੇਅਰ ਸਰਵਿਸ, ਏ ਸੀ ਰਿਪੇਅਰ, ਆਲ ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੇ ਹੋਣ, ਟਾਇਰ ਚੇਂਜ, ਐਗਜ਼ੋਸਟ, ਡਾਇਮੰਡ ਟਰੱਕ ਪਾਰਟਸ ਵੀ ਕੋਲ ਮਿਲਦੇ ਹਨ, ਸ਼ੀਟ ਪੰਪ, ਡੀਅਰ ਗਾਰਡ, ਸੋ ਡਾਇਮੰਡ ਟਰੱਕ ਪਾਰਟਸ ਚਾਹੀਦੇ ਹਨ, ਤੁਸੀਂ ਸੁਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰ ਲੈਣੀ ਆ। 905-212-9900 905-212-9900 ਸੰਪਰਕ। ਹਜ਼ਾਰਾਂ ਦੇ ਹਿਸਾਬ ਨਾਲ ਡਾਕਟਰ ਹਨ ਸਾਰੇ ਪਾਸੇ, ਕਈਆਂ ਨੂੰ ਕਿਸੇ ਡਾਕਟਰ ਤੋਂ ਨਾਮ ਵਿੱਚ ਕਹਿੰਦੇ ਕਿਸੇ ਤੋਂ ਆ ਜਾਂਦਾ ਹੈਗਾ ਆ। ਸੋ ਆਪਾਂ ਕਿਸੇ ਦਾ ਨਾਂ ਲੈ ਕੇ ਆਉਣਾ ਵੀ ਇੱਦਾਂ ਫੀਸ ਤਾਂ ਹੁਣ ਚਾਰਜ ਕਰਨੀ ਹੀ ਕਰਨੀ ਹੈਗੀ ਆ, ਕਰਨੀ ਹੀ ਕਰਨੀ ਹੈਗੀ ਫੀਸ ਚਾਰਜ, ਦੈਟਸ ਇਜ਼ ਡਿਊਟੀ। ਤੁਸੀਂ ਆਪਣੇ ਡਿਊ ਡਿਲੀਜੈਂਸ ਕਰਕੇ ਜਾਵੋ ਨਾ, ਸੋ ਪਹਿਲੇ ਤੋਂ ਨਹੀਂ ਆਰਾਮ ਆਇਆ ਤਾਂ ਹੀ ਤੁਸੀਂ ਦੂਸਰੇ ਕੋਲ ਗਏ ਹੈਗੇ ਆ। ਸੋ ਕਿਸੇ ਦੇ ਆਪਾਂ ਬਲੇਮਿੰਗ ਗੇਮ ਨਹੀਂ ਕਰਨੀ ਹੈਗੀ। ਹਾਂ, ਜੇ ਕੋਈ ਠੱਗੀ ਚੋਰੀ ਕਰਦਾ ਉਹ ਮੈਨੂੰ ਦੱਸ ਦਿਓ ਜ਼ਰੂਰ, ਉਹ ਅਬਰ ਉਹ ਸਾਡਾ ਹੀ ਫਰਜ਼ ਬਣਦਾ। ਪਹਿਲਾਂ ਅਮਰੀਕ ਸਿੰਘ ਤੁਹਾਡੀ ਲਾਈਨ ਕਲੀਅਰ ਕਰਦਾ, ਫਿਰ ਮੋਨਾ ਮਹਿੰਗੀ ਦੀ ਵਾਰੀ। ਅਮਰੀਕ ਸਿੰਘ ਜੀ ਆਇਓ।
3: ਆਪਣਾ ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਭਾਜੀ?
3: ਅੰਬਰ ਸਾਹਿਬ, ਇਹ ਕੰਟਰੀ ਸਾਰੇ ਡਾਕਟਰ ਹੀ ਆ।
1: ਉਹ ਸੱਚੀ ਗੱਲ ਆ, ਉਹ ਏਦਾਂ ਕਰਲਾ, ਉਹ ਏਦਾਂ ਕਰਲਾ ਜੀ, ਦੱਸੋ ਜੀ।
3: ਹੁਣ ਤੁਸੀਂ ਨਹੀਂ, ਜਿਹੜੇ ਹੁਣ ਕੱਲ ਕਹਿ ਗਏ ਆ ਵੀ $100 ਚਾਰਜ ਕਰਦੇ, ਚਲੋ ਉਹਨਾਂ ਦੀ ਗੱਲ ਤਾਂ ਸਹੀ ਆ, ਪੱਲੇ ਇਹਨਾਂ ਨੇ ਕੱਖ ਵੀ ਭਾਜੀ ਹੈ ਨੀ। ਹੁਣ ਤੁਸੀਂ ਮੈਨੂੰ ਦੱਸੋ, ਜਿਹੜੇ MEP ਡਾਕਟਰ ਬਣੇ ਜਿਨ੍ਹਾਂ ਨੇ ਵਿਚਾਰਿਆਂ ਨੇ 5-5 ਸਾਲ ਗਾਲ ਦਿੱਤੇ ਆ, ਹੁਣ ਮੇਰੇ ਆ ਕੇ ਇਹਨੂੰ ਡੈਸਕ ਦੀ ਪ੍ਰੋਬਲਮ ਆ ਜਾਂ ਉਹਦੇ ਨਾੜ ਤੇ ਨਾੜ ਚੜੀ ਆ, ਫਲਾਨਾ ਕੁਛ ਹੋਇਆ, ਕਿਹੜੇ ਹਿਸਾਬ ਨਾਲ ਕੀ ਕਰ ਦੇਣਗੇ? ਇੱਕ ਬੰਦੇ ਨੂੰ ਲਿਵਰ ਦੀ ਪ੍ਰੋਬਲਮ, ਇੱਕ ਬੰਦੇ ਸਾਰਾ ਲਿਵਰ ਗਿਆ, ਇਹ ਕਿੱਦਾਂ ਲਿਵਰ ਠੀਕ ਕਰ ਦੇਣਗੇ ਭਾਜੀ? ਕੀ ਆ ਇਹਨਾਂ ਦੇ ਪੱਲੇ? ਉਹ ਨਿੱਕ ਨਿੱਕੀਆਂ ਸ਼ੀਸ਼ੀਆਂ ਲਈਆਂ, ਪਤਾ ਨੀ ਕਿਹੜੇ ਭਖਰੇ ਭੁਖਰੇ ਪਾਇਆ, ਸਾਰਾ ਅੰਦਰ ਇਹਨਾਂ ਲੋਕਾਂ ਦਾ ਖਰਾਬ ਕੀਤਾ ਪਿਆ ਇਹਨਾਂ ਨੇ।
1: ਕਈਆਂ ਨੂੰ ਆਰਾਮ ਆਉਂਦਾ, ਮੈਂ ਦੱਸ ਕੇ ਫਿਰ ਹੋਰ ਗੱਲ ਦੱਸਾਂ। ਮੈਂ ਸੁਖਰਾਜ ਜੀ, ਤੁਸੀਂ ਨੈਕਸਟ ਮੋਨਾ ਜੀ ਲਾਈਨ ਹੋਲਡ, ਤੁਸੀਂ ਵੀ ਨੈਕਸਟ ਹੋ। ਮੇਰੀ ਗਿੱਟੇ ਦੀ ਹੱਡੀ ਟੁੱਟੀ ਹੋ ਸੀਗੀ, ਇੱਥੇ ਪ੍ਰੋਫੈਸ਼ਨਲ ਦੀ ਗੱਲ ਕਰਦਾ, ਕਈ ਵਾਰੀ ਹੋ ਜਾਂਦਾ। ਇਹਨਾਂ ਨੇ ਗਿੱਟਾ ਮਲੀ ਗਏ ਫਿਜੀਓਥੈਰੇਪੀ ਕੋਲ ਜਾ ਕੇ, ਅਤੇ ਜਦੋਂ ਮੈਂ ਸਪੈਸ਼ਲਿਸਟ ਕੋਲ ਗਿਆ, ਉਹ ਤਾਂ ਕਹਿੰਦੇ ਤੇਰੀ ਕਹਿੰਦੀ ਟੁੱਟੀ ਹੋਈ ਹੱਡੀ ਮਲੀ ਜਾਂਦੇ ਹੈਗੇ, ਉਹਨੂੰ ਦੁਬਾਰਾ ਐਕਸਰੇ ਕੀਤੇ, ਉਹ ਸੀਗਾ ਸਪੈਸ਼ਲਿਸਟ, ਸਪੋਰਟਸ ਸਪੈਸ਼ਲਿਸਟ, ਫਿਰ ਉਹਨੂੰ ਪਲਾਸਟਰ ਚੜਾਇਆ ਤਾਂ ਮੇਰਾ ਗਿੱਟਾ ਠੀਕ ਹੋਇਆ। ਜਿਹੜਾ ਪਹਿਲਾ ਡਾਕਟਰ ਸੀਗਾ, ਪ੍ਰੋਫੈਸ਼ਨਲ ਸੀਗਾ, ਲਾਈਸੈਂਸ ਸੀਗਾ, ਉਹ ਟੁੱਟੀ ਹੋਈ ਹੱਡੀ ਨੂੰ ਮਲਾਈ ਗਿਆ, ਉਹਨੂੰ ਕੋਲ ਐਕਸਰੇ ਤੋਂ ਸਵਾਰ ਕੇ ਦੇਖਣੀ ਹੋਏ, ਬਾਅਦ ਚ ਪਤਾ ਹੱਡੀ ਟੁੱਟੀ ਹੋਈ ਸੀ ਗਿੱਟੇ ਦੇ ਪਹੁੰਚੇ ਲੰਬ ਕੇ ਛੋੜੀ। ਸੋ ਕਈ ਵਾਰੀ ਗਲਤੀਆਂ ਹੋ ਜਾਂਦੀਆਂ, ਸਾਡੇ ਕੋਲ ਵੀ ਹੋ ਜਾਵੇ, ਕੰਮ ਤੇ ਆ, ਸਾਡੇ ਕੋਲ ਵੀ ਹੋ ਜਾਂਦੀ ਹੈਗੀ ਆ। ਸੋ ਇਹ ਨਾ ਕਹੋ ਕੋਈ ਹੈ ਨੀ, ਬਾਕੀ ਤੁਹਾਡੇ ਦੇ ਛੱਡਦੇ, ਕਿੰਨੇ ਕੁ ਪ੍ਰੋਫੈਸ਼ਨਲ ਹਨ ਤੁਹਾਡੇ ਛੱਡ। ਸੁਖਰਾਜ ਜੀ, ਤੁਸੀਂ ਆਇਓ ਸੰਧੂ ਸਾਹਿਬ
4: ਜੀ। ਤੰਬੜ ਜੀ, ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਆਹ ਲਓ ਜੀ, ਮੈਂ ਦੱਸ ਦੇਵਾਂ, ਸੁਖਰਾਜ ਸੰਧੂ ਜੀ ਕਾਫੀ ਸਾਰੇ ਪ੍ਰੋਗਰਾਮ ਲੈ ਕੇ ਆਉਂਦੇ ਆ ਟਰੈਕਿੰਗ ਵਾਸਤੇ, ਚਾਹੇ ਓਨਰ ਹੋਣ ਕੰਪਨੀਆਂ ਦੇ, ਚਾਹੇ ਡਰਾਈਵਰ ਹੋਣ, ਸਾਰਿਆਂ ਵਾਸਤੇ ਫੇਅਰ ਗੇਮ ਪਲੇ ਕਰਦੇ ਆ, ਕਿਉਂਕਿ ਆਪਾਂ ਕੈਨੇਡਾ ਵਿੱਚ ਰਹਿੰਦੇ ਹਾਂ। ਆਪਾਂ ਬਿਜ਼ਨਸਮੈਨਾਂ ਦੇ ਪੈਸੇ ਬਣਾ ਕੇ ਦੇਣੇ ਆ, ਆਪਾਂ ਡਰਾਈਵਰਾਂ ਦੇ ਪੈਸੇ ਬਣਾ ਕੇ ਦੇਣੇ ਆ, ਜੇ ਲਾ ਫਾਲੋ ਕਰੂੰਗੇ। ਮੈਂ ਇੱਕ ਬੰਦੇ ਨੇ ਮੈਸੇਜ ਵਿੱਚ ਏਜੰਸੀ ਦੀ ਗੱਲ ਕਰਦਾ ਸੀਗਾ, ਟਰੈਕਿੰਗ ਏਜੰਸੀ ਬਹੁਤ ਖਰਾਬ ਹਨ, ਜੇ ਖਰਾਬ ਹਨ ਦੱਸੋ, ਕੰਪਲੇਨ ਕਰੋ, ਉਹ ਬੰਦ ਹੋ ਜਾਣਗੀਆਂ। ਰੇਡੀਓ 'ਤੇ ਆ ਕੇ ਤੁਸੀਂ ਆਵਾਜ਼ ਸਾਨੂੰ ਬਹੁਤ ਵਧੀਆ, ਪਰ ਸਾਨੂੰ ਖੁਦ ਪੇਪਰ ਵਰਕ ਕਰਨਾ ਪੈਣਾ। ਸਰਾਜ ਜੀ, ਤੁਸੀਂ ਕੀ ਮੈਸੇਜ ਸ਼ੇਅਰ ਕਰਨਾ ਚਾਹੁੰਦੇ ਹੋ?
4: ਹਾਂਜੀ, ਪਹਿਲਾਂ ਤਾਂ ਮੈਂ ਜਿਹੜਾ ਇਹ ਨਵਾਂ ਬ੍ਰਿਜ ਹੈ ਗੋਡੀ ਹੋ ਇੰਟਰਨੈਸ਼ਨਲ ਬ੍ਰਿਜ ਦੀ ਜਾਣਕਾਰੀ ਦੇਵਾਂ ਕਿ ਹਜੇ ਇਹ ਕਮਰਸ਼ੀਅਲਸ ਲਈ ਨਹੀਂ ਖੁੱਲਾ
1: ਜੀ,
4: ਓਨਲੀ ਜਿਹੜੀਆਂ ਪ੍ਰਾਈਵੇਟ ਕਾਰਸ ਜਿਹੜੀਆਂ ਹੈਗੀਆਂ ਆ ਉਹ ਹੀ ਕ੍ਰੋਸ ਕਰ ਰਹੀਆਂ ਜੀ ਇਨੋਗ੍ਰੇਸ਼ਨ ਤੋਂ ਬਾਅਦ, ਤੇ ਅੱਗੇ ਚੱਲ ਕੇ ਡੇਟਸ ਆਉਣਗੀਆਂ ਕਮਰਸ਼ੀਅਲ ਟਰੱਕਸ ਨੂੰ ਜਿਹੜੇ ਜਾਣਗੇ
1: ਜੀ।
4: ਦੂਸਰੀ ਗੱਲ, ਤੁਸੀਂ ਇੱਕ ਵਿੱਚ ਵਾਸ਼ਰੂਮ ਦਾ ਮੁੱਦਾ, ਕੱਲ ਵੀ ਮੈਨੂੰ ਕੋਈ ਸੱਜਣ ਕੋਸਕੋ ਦੇ ਵਿੱਚ ਮਿਲੇ ਸੀਗੇ, ਤੇ ਉਹਨਾਂ ਨੂੰ ਵੀ ਕਿਤੇ ਵਾਸ਼ਰੂਮ ਕਰਨ ਤੋਂ ਇੱਥੇ ਬ੍ਰੈਂਪਟਨ ਦੇ ਵਿੱਚ ਏਅਰਪੋਰਟ ਐਂਡ ਸਟੀਲ ਦੇ ਲਾਗੇ ਕਿਸੇ ਯੂਨਿਟ ਚ ਰੋਕਿਆ ਗਿਆ
1: ਜੀ।
4: ਆਪਾਂ ਬਹੁਤ ਵਾਰ ਕਈ ਵਾਰ ਤੰਬੜ ਸਾਹਿਬ ਫੋਲੋ ਅਪ ਨਹੀਂ ਕਰਦੇ ਸਿਸਟਮ ਨੂੰ, ਜਾਂ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ। ਆਪਾਂ ਜਿਹੜੀਆਂ ਇੱਥੇ NGOs ਰਨ ਕਰਦੀਆਂ, ਟਰੱਕਰ ਜਾਂ ਹੋਰ ਵੀ ਕੋਈ ਵੀ ਹੋਣ, ਆਪਾਂ ਸਾਰੀ ਗੱਲ ਉਹਨਾਂ ਦੇ ਉੱਤੇ ਸਿੱਟ ਦਿੰਦੇ ਹਾਂ
1: ਜੀ।
4: ਮੈਂ ਚਾਹੁੰਦਾ ਕਿ ਆਪਾਂ ਮੁੜ ਕੇ ਇੱਕ ਆਪਣੇ ਜਿਹੜਾ ਸਾਡਾ ਏਜੰਟ CTA ਦਾ ਪੇਜ ਆ, ਉੱਥੇ ਵਾਰ ਵਾਰ ਬਹੁਤ ਵਾਰ ਨੰਬਰ ਜਿਹੜਾ ਹੈਗਾ ਆ ਲੇਬਰ ਮਿਨਿਸਟਰੀ ਦਾ ਜਿਹੜਾ ਹੈਗਾ ਆ ਉਹ ਸ਼ੇਅਰ ਕੀਤਾ, ਔਰ ਇਹ ਵਰਕ ਕਰਦਾ ਆ। ਵਿਦ ਇਨ ਵੀਕ ਇੰਸਪੈਕਟਰ ਬਕਾਇਦਾ ਵਿਜਿਟ ਕਰਦਾ ਆ। ਮੁੜ ਕੇ ਗੱਲ ਇਹ ਨਿਕਲਦੀ ਆ ਕਿ ਜਿਹੜੇ ਅੰਦਰ HR ਆ ਜਾਂ ਮੈਨੇਜਿੰਗ ਲੈਵਲ ਤੇ ਜੋਬਸ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਕਈ ਵਾਰ ਸ਼ਿਪਿੰਗ ਰਿਸੀਵਿੰਗ ਦੇ ਵਿੱਚ ਇੱਕ ਲੋ ਜਿਹੜਾ ਉੱਥੇ ਓਪਰੇਟ ਕਰ ਰਿਹਾ ਹੁੰਦਾ ਆ ਬੰਦਾ, ਉਹ ਹੀ ਨੀ ਤੁਹਾਨੂੰ ਵਾਸ਼ਰੂਮ ਨੂੰ ਯੂਜ਼ ਕਰਨ ਦਿੰਦਾ। ਤੇ ਮੈਂ ਤੁਹਾਡੇ ਸਾਰੇ ਟਰੱਕਰ ਤੋਂ ਸੁਣ ਰਹੇ ਹਾਂ, ਵਾਹਦ ਅੰਟਾਰੀਓ ਇੱਕ ਸੂਬਾ ਆ ਪੂਰੇ ਨਾਰਥ ਅਮਰੀਕਾ ਦੇ ਵਿੱਚ ਜਿੱਥੇ ਕੋਵਿਡ ਤੋਂ ਬਾਅਦ ਆਪਣੇ ਟਰੱਕਰਸ ਨਾਲ ਰਲ ਕੇ ਅਸੀਂ ਬਹੁਤ ਵੱਡੀ ਇਹ ਆਵਾਜ਼ ਉਠਾਈ ਸੀ ਔਰ ਉਸ ਵੇਲੇ ਦੇ ਲੇਬਰ ਮਿਨਿਸਟਰ ਮੌਂਟੀ ਮੈਕਨੈਟਿੰਗ ਹੋਣਾ ਨੇ ਇੱਕ ਬਾਈ ਲਾ ਇੱਥੇ ਇੰਟਰੋਡਿਊਸ ਕੀਤਾ ਸੀ ਅੰਟਾਰੀਓ ਦੇ ਵਿੱਚ ਕਿ ਕੋਈ ਵੀ ਡਿਲੀਵਰੀ ਮੈਨ ਜਿਹੜਾ ਕਿਸੇ ਵੇਅਰ ਹਾਊਸ ਨੂੰ ਕਿਸੇ ਚੀਜ਼ ਨੂੰ ਅਪਰੋਚ ਕਰਦਾ ਆ ਇਹ ਮੈਂਡੇਟਰੀ ਬਣਾ ਦਿੱਤਾ ਗਿਆ ਸੀਗਾ ਕਿ ਉਹਨਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਨੀ ਪੈਣੀ ਆ ਪਰ ਆਪਣੀ ਵੀ ਜ਼ਿੰਮੇਵਾਰੀ ਮੈਂ ਇੱਕ ਵਾਰ ਫਿਰ ਇੱਕ ਜਿਹੜਾ ਟੋਲ ਫਰੀ ਨੰਬਰ ਹੈਗਾ ਮਿਨਿਸਟਰੀ ਦਾ ਜਿੱਥੇ ਤੁਸੀਂ ਕੰਪਲੇਂਟ ਕਰ ਸਕਦੇ 24 ਘੰਟੇ 7 ਦਿਨ ਸ਼ੇਅਰ ਕਰਨਾ ਚਾਹੁੰਦਾ 1-877-202-0008 1-877-202-0008 ਇਸ ਨੰਬਰ ਦੇ ਉੱਤੇ ਕੋਈ ਵੀ ਤੁਹਾਨੂੰ ਫੈਸਿਲਿਟੀ ਯੂਜ਼ ਨਹੀਂ ਕਰਨ ਦਿੰਦਾ ਅੰਟਾਰੀਓ ਦੇ ਵਿੱਚ ਕਿਤੇ ਵੀ ਯੂ ਮਸਟ ਕਾਲ ਤੇ ਆਪਣੀ ਜਿਹੜੀ ਉਸ ਜਗ੍ਹਾ ਦਾ ਐਡਰੈਸ ਤੇ ਕੰਪਨੀ ਦਾ ਨਾਮ ਦੱਸੋ ਉੱਥੇ ਬਿਲਕੁਲ ਵਿਭਾਗੀ ਕਾਰਵਾਈ ਕੀਤੀ ਜਾਊਗੀ ਜਦੋਂ ਤੁਸੀਂ ਨੈਕਸਟ ਟਾਈਮ ਵਿਜਿਟ ਕਰੋਗੇ ਤਾਂ ਤੁਹਾਡੇ ਲਈ ਵਾਸ਼ਰੂਮ ਖੁੱਲ੍ਹਾ ਹੋਊਗਾ ਔਰ ਮੈਂ ਇਹ ਵੀ ਬੇਨਤੀ ਕਰਦਾ ਚਲਾਂ ਕਿ ਵਾਸ਼ਰੂਮ ਨੂੰ ਕਲੀਨ ਰੱਖਣਾ ਨੈਕਸਟ ਜਿਹਨੇ ਯੂਜ਼ਰ ਲਈ ਉਹ ਵੀ ਸਾਡੀ ਜ਼ਿੰਮੇਵਾਰੀ ਬਣਦੀ ਆ ਪਾਣੀ ਦੀਆਂ ਬੋਟਲਾਂ ਦਾ ਪਹਿਲਾਂ ਬੜਾ ਇਸ਼ੂ ਉੱਠਿਆ ਸੀ ਉਹ ਕਾਫੀ ਹੱਦ ਤੱਕ ਘੱਟ ਗਿਆ ਆ ਸੋ ਸਹਾਇਤਾ ਵੀ ਸਾਨੂੰ ਦੇਣੀ ਪੈਣੀ ਆ ਪ੍ਰਿਵਿਲੇਜ ਲੈਣਾ ਜਿਹੜਾ ਹੈਗਾ ਉਹ ਸਾਡੇ ਆਪਣੇ ਹੱਥ ਵਿੱਚ ਹੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਚੱਲ ਕੇ ਪ੍ਰਸ਼ਨ ਦੇ ਬਾਬਤ ਇੱਕ ਜਿਹੜੀ ਆ ਜੋ ਅੱਜ ਕੱਲ PSB ਦਾ ਔਰ CRA ਦਾ ਜਿਹੜਾ ਰੁਝਾਨ ਆ ਮੈਂ ਇਹ ਦੱਸਦਾ ਚੱਲਾਂ ਕਿ ਕੋਈ ਵੀ ਜੇ NGOs ਕੰਮ ਕਰਦੀਆਂ ਟਰੱਕਿੰਗ ਲਈ ਕੋਈ ਵੀ ਹੋਣ ਬਹੁਤ ਵਧੀਆ ਗੱਲ ਆ ਉਹ ਲਾਮਬੰਦ ਕਰਦੀਆਂ ਪਰ ਜਿਹੜੀ ਸਾਰੀ ਦੀ ਸਾਰੀ ਕੈਨੇਡਾ ਦੀ ਟਰੱਕਿੰਗ ਆ 85% ਤੋਂ ਜ਼ਿਆਦਾ ਫੈਡਰਲੀ ਲਾਅ ਦੇ ਹੇਠ ਆਉਂਦੀ ਆ ਸੋ ਆਪਾਂ ਨੂੰ ਜਿਹੜਾ ਸਹੀ ਦਰਵਾਜ਼ਾ ਖੜਕਾਉਣਾ ਪੈਣਾ ਆ ਔਰ ਇਹਦੇ ਉੱਤੇ ਕਾਫੀ ਵੱਡਾ ਕੰਮ ਵੀ ਹੋ ਰਿਹਾ ਆ ਔਰ ਅੱਗੇ ਚੱਲ ਕੇ ਆਪਾਂ ਇੰਟਰਵਿਊਜ਼ ਵੀ ਆਪਣੇ ਇਸ ਚੈਨਲ ਤੋਂ ਕਰਾਂਗੇ ਜਿਹੜੇ ਵੱਖ ਵੱਖ ਐਕਸਪਰਟਸ ਆ ਟਰੱਕਿੰਗ ਦੇ ਨਾਲ ਸੇਫਟੀ ਕੰਪਲਾਈਂਸ ਦੇ ਨਾਲ ਜਾਂ NGO ਰਨ ਕਰਦੀਆਂ ਤੇ ਇੱਕ ਵੱਡੀ ਜਿਹੜੀ ਰੈਲੀ ਬਰੈਂਪਟਨ ਦੇ ਵਿੱਚ ਔਰ ਸਾਰੇ ਕੈਨੇਡਾ ਦੇ ਵਿੱਚ ਹੀ ਉਹਨੂੰ ਲਾਮਬੰਦ ਕੀਤਾ ਜਾ ਰਿਹਾ ਉਹ 17-12 ਦੀ ਡੇਟ ਤਾਂ ਮੈਨੂੰ ਸ਼ੋਰ ਪਤਾ ਹੈ ਬਾਕੀ ਵੈਨਿਊ ਸ਼ੇਅਰ ਕਰਾਂਗੇ ਅੱਗੇ ਚੱਲ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ
1: ਧੰਨਵਾਦ ਤੁਹਾਡਾ ਸੁਖਰਾਜ ਸੰਧੂ ਜੀ ਕਾਫੀ ਜਾਣਕਾਰੀ ਦੇ ਗਏ ਗਾਹਾਂ ਸਪਤੰਬਰ ਵਿੱਚ ਇੱਕ ਨੇ ਇੱਕ ਰੈਲੀ ਵੀ ਰੱਖਣੀ ਹੈਗੀ ਹੈ ਰੈਲੀ ਫੋਰ ਦਾ ਬੈਟਰ ਇਹੀ ਕਹਿ ਸਕਦੇ ਰੈਲੀ ਫੋਰ ਦਾ ਬੈਟਰ ਗੁਰੂ ਘਰ ਜਾ ਕੇ ਭੱਜ ਭੱਜ ਕੇ ਮੈਂ ਚੱਪਲਾਂ ਮੈਂ ਜੋੜਿਆਂ ਦੀ ਸਫਾਈ ਕਰ ਦੇਵਾਂ ਮੈਂ ਭਾਂਡੇ ਖੋਹ ਖੋਹ ਕੇ ਧੋ ਲਵਾਂ ਬਰਤਨ ਮੈਂ ਵਾਸ਼ਰੂਮ ਸਾਫ਼ ਕਰ ਦੇਵਾਂ ਜੇ ਕਿਤੇ ਤੁਸੀਂ ਜਾਂਦੇ ਹੋ ਨਾ ਕੰਪਨੀ ਦੇ ਵਾਸ਼ਰੂਮ ਵਿੱਚ ਤੁਹਾਡੇ ਰੱਖਿਆ ਹੁੰਦਾ ਉਹਦੀ ਵੀ ਸਫਾਈ ਰੱਖਿਆ ਕਰੋ ਬਣਨ ਤੋਂ ਪਹਿਲਾਂ ਜੇ ਨਹੀਂ ਸਾਫ਼ ਹੈਗਾ ਪਹਿਲਾਂ ਕੰਪਨੀ ਦੱਸ ਦਿਓ ਯੂਰ ਵਾਸ਼ਰੂਮ ਇਜ਼ ਨੋਟ ਵੈਰੀ ਕਲੀਨ ਪਰ ਆਮ ਕਹਿੰਦਾ ਕਿ ਇਸ ਬਹੁਤ ਵੱਡੀ ਸੇਵਾ ਹੈ ਨਥਿੰਗ ਵਿਲ ਹੈਪਨ ਜੇ ਸਮਾਨ ਹੈਗਾ ਸਾਫ਼ ਕਰਕੇ ਵਾਸ਼ਰੂਮ ਕਰਕੇ ਬਾਅਦ ਇਹ ਬਹੁਤ ਵੱਡੀ ਸੇਵਾ ਹੈਗੀ ਪਰ ਕਈ ਲੋਕ ਸ਼ਰਾਰਤੀ ਜਿਹੜੇ ਬਹੁਤ ਕੁਛ ਕੰਧਾਂ 'ਤੇ ਲਿਖ ਵੀ ਜਾਂਦੇ ਆ ਅਤੇ ਆਲੇ ਦੁਆਲੇ ਛਿੱਟੇ ਵੀ ਪਾ ਜਾਂਦੇ ਸੋ ਕੰਮ ਰਲ ਮਿਲ ਕੇ ਚੱਲੇ ਕਈ ਵਾਰੀ ਕੰਪਨੀ ਤੰਗ ਆਏ ਕਹਿੰਦੀ ਵੀ ਸਾਡਾ ਵਾਸ਼ਰੂਮ ਨਾ ਕਲੀਨ ਕਰਦੇ ਆ ਨਾ ਸਾਫ਼ ਰੱਖਦੇ ਆ ਵੀ ਥੋੜ੍ਹੇ ਜਿਹੇ ਬੰਦ ਕਰਕੇ ਨਾ ਤੰਗ ਕਰੀਏ ਤੰਗ ਨਹੀਂ ਕਰਨਾ ਚਾਹੁੰਦੇ ਹੁੰਦੇ ਸਭ ਸਿਖਾਲਣਾ ਚਾਹੁੰਦੇ ਹੁੰਦੇ ਆ ਪਰ ਜੇ ਆਇਆ ਬੰਦਾ ਜਾਵੇ ਕਿੱਥੇ ਫਿਰ ਤਾਂ ਬੋਤਲ ਹੀ ਭਰਨੀ ਆ ਮੋਨਾ ਮਹਿੰਗੀ ਤੁਸੀਂ ਨੈਕਸਟ ਜਸ ਭੁੱਲਰ ਸਾਹਿਬ ਮੌਰਗੀਆਂ ਸੇਵਾਵਾਂ ਪੇਸ਼ ਕਰਦੇ ਆ 416-732-2611 ਲੈ ਲਓ ਸਾ ਇੱਕ ਸਾਹ ਦੇ ਨਾਲ ਅੱਧਾ ਘੰਟਾ ਬੋਲ ਲੈਂਦੇ ਆ ਵਰਲਡ ਰੈਕਡ ਹੈਗਾ ਮੋਨਾ ਮਹਿੰਗੀ ਦਾ ਪਰ ਕੰਮ ਬਹੁਤ ਵਧੀਆ ਕਰਦੇ ਹਨ ਇਨਸ਼ੋਰੈਂਸ ਲੈਣੀ ਬੜੀ ਜ਼ਰੂਰੀ ਆ ਸਸਤੀ ਲੈ ਲਓ ਮਹਿੰਗੀ ਲੈ ਲਓ ਵੱਧ ਲੈ ਲਓ ਘੱਟ ਸਸਤੀ ਮਹਿੰਗੀ ਦਾ ਫਰਕ ਨਹੀਂ ਹੁੰਦਾ ਇਹ ਹੁੰਦਾ ਤੁਹਾਡੀ ਜਿਹੜੀ ਆ ਅਫੋਰਡੇਬਿਲਟੀ ਅਤੇ ਤੁਹਾਨੂੰ ਲੋੜ ਕਿੰਨੀ ਕੁ ਹੈਗੀ ਆ ਥੋੜ੍ਹੀ ਬਹੁਤੀ ਲੈ ਕੇ ਰੱਖਿਆ ਕਰੋ ਕਿਤੇ ਜਾ ਰਹੇ ਹੋ ਟਰੈਵਲ ਕਰਨ ਪਹਿਲਾਂ ਇਨਸ਼ੋਰੈਂਸ ਦਾ ਪਤਾ ਕਰ ਲਿਆ ਕਰੋ ਫਿਰ ਪੈਸੇ ਬਚਦੇ ਹਨ ਬਲਦੇਵ ਸਿੰਘ ਤੁਸੀਂ ਵੀ ਹੋਲਡ 'ਤੇ ਰੱਖਿਓ 3-6-4-5 ਤੁਸੀਂ ਵੀ ਹੋਲਡ ਰਹੋ ਮੋਨਾ ਮਹਿੰਗੀ ਜੀ ਹੋਲਡ 'ਤੇ ਹਨ ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਮੋਨਾ ਜੀ
5: ਥੈਂਕ ਯੂ ਸੋ ਮਚ ਬਲਜਿੰਦਰ ਜੀ ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰੇ ਸਤਿ ਸ਼੍ਰੀ ਅਕਾਲ ਜੀ ਐਂਡ ਵੈਰੀ ਗੁੱਡ ਮਾਰਨਿੰਗ ਜੀ
1: ਪਹਿਲਾਂ ਇਹ ਦੱਸੋ ਭਾਈ ਨੇ ਸਾਨੂੰ ਚਾਹ ਬਣਾ ਕੇ ਦਿੱਤੀ ਕਿ ਨਹੀਂ ਕਹਿੰਦੇ ਮੈਂ ਚਾਹ ਬਣਾ ਕੇ ਦਿੰਦਾ ਹੁਣ ਸਵੇਰੇ ਸਵੇਰੇ ਦਿੱਤੀ ਕਿ ਨਹੀਂ ਦੱਸ ਦਿਓ ਸੱਚ ਸੱਚ ਬੋਲਿਓ ਹੁਣ
5: ਨਹੀਂ
1: ਅੱਛਾ ਘਰਾੜੇ ਮਾਂ ਆਪ ਚਾਹ ਮੰਗਦੇ ਹੋਣੇ ਕਿਆ ਬਾਤ ਆ ਦੇਖੋ ਜੀ ਜਿਹੜਾ ਸ਼ੁਗਰ ਵੇਲੇ ਨਾਲ ਭੈਣ ਮੇਰੀ ਚੱਲਣਾ ਬੜਾ ਜ਼ਰੂਰੀ ਹੁੰਦਾ ਆ ਸੋ ਸਾਡਾ ਰੇਡੀਓ ਇੱਕ ਪਰਿਵਾਰਿਕ ਰੇਡੀਓ ਹੈਗਾ ਫੈਮਿਲੀ ਰੇਡੀਓ ਹੈਗਾ ਜਿੱਥੇ ਲੋਕਾਂ ਨੂੰ ਆਪਾਂ ਸਰਵਿਸ ਵੀ ਦੇਈਦੀ ਆ ਅਤੇ ਨਾਲ ਦੀ ਨਾਲ ਆਪਾਂ ਜਾਣਕਾਰੀ ਵੀ ਦੇਈਦੀ ਹੈਗੀ ਆ ਇਨਸ਼ੋਰੈਂਸ ਇੰਡਸਟਰੀ ਮਾਸਿਵ ਇੰਡਸਟਰੀ ਹੈਗੀ ਆ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਪਰ ਪ੍ਰੋਟੈਕਸ਼ਨ ਦੀ ਬਹੁਤ ਲੋੜ ਹੁੰਦੀ ਆ ਅੱਜ ਕਿਸ ਵਿਸ਼ੇ 'ਤੇ ਗੱਲ ਕਰਨੀ ਆ ਆਪਾਂ 1-1.5 ਮਿੰਟ ਗੱਲ ਕਰਾਂਗੇ
5: ਬਿਲਕੁਲ ਬਲਜਿੰਦਰ ਜੀ, ਅੱਜ ਆਪਾਂ ਲਾਈਫ ਇੰਸ਼ੋਰੈਂਸ ਤੇ ਗੱਲ ਕਰਾਂਗੇ। ਮੈਂ ਬਹੁਤ ਸਾਰੀ ਫੈਮਿਲੀਜ਼ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਜਿੱਥੇ ਅਸੀਂ ਦੇਖਦੇ ਹੈਗੇ ਹਾਂ ਕਿ ਮੋਸਟ ਆਫ ਦਾ ਟਾਈਮ ਲਾਈਫ ਇੰਸ਼ੋਰੈਂਸ ਜਦੋਂ ਗੱਲ ਆਉਂਦੀ ਹੈ ਸਭ ਨਾਲੋਂ ਪਹਿਲਾਂ ਗੱਲ ਇਹੀ ਆਉਂਦੀ ਹੈ ਸਾਡੀਆਂ ਲਾਇਬਿਲਟੀਜ਼ ਕਿੰਨੀਆਂ ਨੇ, ਸਾਡੇ ਉੱਤੇ ਕਿੰਨੀ ਕੁ ਮੋਰਗੇਜ ਹੈਗੀ ਹੈ, ਹੋਰ ਲੋਨਸ ਮਿਲਾ ਕੇ ਪੂਰੀਆਂ ਲਾਇਬਿਲਟੀਜ਼ ਕਿੰਨੀਆਂ ਨੇ, ਸਾਡੀ ਫੈਮਿਲੀ ਸਾਡੇ ਉੱਤੇ ਡਿਪੈਂਡੈਂਟ ਹੈਗੀ ਹੈ, ਹਜੇ ਐਸੈਟਸ ਨਹੀਂ ਬਣੇ, ਅਸੀਂ ਨਵੇਂ ਆਏ ਹੈਗੇ ਹਾਂ ਕੈਨੇਡਾ ਦੇ ਵਿੱਚ ਜਾਂ ਕੁਛ ਸਾਲ ਹੋਏ ਨੇ ਪ੍ਰੋਪਰਲੀ, ਹਜੇ ਐਸੈਟਸ ਨਹੀਂ, ਸੇਵਿੰਗਸ ਨਹੀਂ ਹੈਗੇ, ਇਸ ਲਈ ਅਸੀਂ ਸੋਚਦੇ ਹਾਂ ਕਿ ਲਾਈਫ ਇੰਸ਼ੋਰੈਂਸ ਜ਼ਰੂਰੀ ਹੈਗੀ ਹੈ। ਪਰ ਦੂਜੇ ਐਸਪੈਕਟ ਤੋਂ ਜ਼ਰੂਰ ਦੇਖਿਆ ਜਾਵੇ ਕਿ ਇਸ ਟਾਈਮ ਤੇ ਬਹੁਤ ਸਾਰੀਆਂ ਵੈਲ ਸੈਟਲਡ ਜਿਹੜੀਆਂ ਫੈਮਿਲੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਬੱਚੇ ਹੁਣ ਗਰੋਨ ਅਪ ਹੈਗੇ ਨੇ, 20s 25 30s ਦੀ ਏਜ ਗਰੁੱਪ ਦੇ ਵਿੱਚ ਨੇ, ਹੁਣ ਉਹਨਾਂ ਦੇ ਜਦੋਂ ਆਪਣੇ ਚਿਲਡਰਨ ਜਿਹੜੇ ਇਸ ਏਜ ਗਰੁੱਪ ਦੇ ਵਿੱਚ ਆ ਜਾਂਦੇ ਨੇ, ਚੰਗਾ ਪੜ੍ਹ ਲਿਖ ਗਏ ਨੇ, ਸੋ ਉਹਨਾਂ ਨੂੰ ਜਦੋਂ ਮਿਲਣ ਦਾ ਮੌਕਾ ਮਿਲਦਾ ਹੈਗਾ, ਡਾਕਟਰਸ ਹੈਗੇ ਆ, ਲੋਇਰਸ ਹੈਗੇ ਆ, ਕਾਇਰੋਪ੍ਰੈਕਟਰ ਬਣ ਗਏ ਨੇ, ਹੁਣ ਉਹਨਾਂ ਨੂੰ ਇੱਕ ਕੁਐਸਚਨ ਜ਼ਰੂਰ ਆਉਂਦਾ ਹੈਗਾ ਕਿ ਸਾਡੇ ਉੱਤੇ ਕੋਈ ਲਾਇਬਿਲਿਟੀ ਨਹੀਂ, ਕੋਈ ਮੋਰਗੇਜ ਨਹੀਂ, ਪੇਰੈਂਟਸ ਦਾ ਘਰ ਹੈਗਾ, ਇਸ ਟਾਈਮ ਤੇ ਸਾਡੇ ਕੋਲ ਇਨਕਮ ਵੀ ਚੰਗੀ ਹੈਗੀ ਹੈ, ਹੁਣ ਸਾਨੂੰ ਲਾਈਫ ਇੰਸ਼ੋਰੈਂਸ ਕਿਸ ਦੇ ਲਈ ਚਾਹੀਦੀ ਹੈ। ਸੋ ਉਸ ਟੌਪਿਕ ਤੇ ਮੈਂ ਜ਼ਰੂਰ ਗੱਲ ਕਰਾਂਗੀ ਕਿਉਂਕਿ ਬਹੁਤ ਸਾਰੇ ਫੈਮਿਲੀਜ਼ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਤਾਂ ਉਹਨਾਂ ਨੂੰ ਬਹੁਤ ਥੈਂਕਫੁਲ ਹੁੰਦੇ ਨੇ ਕਿ ਅਸੀਂ ਚੰਗੇ ਟਾਈਮ ਤੇ ਮਿਲੇ ਤੇ ਅਸੀਂ ਆਪਣੀ ਪਲੈਨਿੰਗ ਕੀਤੀ ਹੈਗੀ ਹੈ। ਸੋ ਇਸ ਟਾਈਮ ਤੇ ਜਦੋਂ ਉਹਨਾਂ ਦੀ ਲਾਈਫ ਇੰਸ਼ੋਰੈਂਸ ਰਿਕੁਆਇਰਮੈਂਟ ਦੀ ਗੱਲ ਆਉਂਦੀ ਹੈ ਕਿਉਂਕਿ ਓਬਵੀਅਸਲੀ ਜੇ ਪਰਸਨ ਇਸ ਟਾਈਮ ਤੇ ਸਿੰਗਲ ਹੈਗੇ ਆ, ਕੱਲ ਨੂੰ ਮੈਰਿਡ ਵੀ ਹੋਣਾ, ਕੱਲ ਨੂੰ ਬੱਚੇ ਵੀ ਹੋਣੇ ਆ, ਐਂਡ ਜਿਹੜਾ ਪਰਸਨ ਇਸ ਟਾਈਮ ਤੇ ਜੇ ਕੋਈ ਵੀ ਡਾਕਟਰ ਜਾਂ ਲੋਇਰ ਦੀ ਗੱਲ ਕਰਦੇ ਹੈਗੇ ਆ, ਇਸ ਟਾਈਮ ਤੇ ਚੰਗੀ ਇਨਕਮ ਅਰਨ ਕਰ ਰਹੇ ਨੇ ਤਾਂ ਓਬਵੀਅਸਲੀ ਉਹਨਾਂ ਦੇ ਲਾਇਸੈਂਸ ਦੇ ਉੱਤੇ ਉਹ ਸਾਰੀ ਇਨਕਮ ਆ ਰਹੀ ਹੈਗੀ ਆ। ਹੁਣ ਇਸ ਟਾਈਮ ਤੇ ਅਸੀਂ ਜ਼ਰੂਰ ਇਸ ਚੀਜ਼ ਵੱਲ ਧਿਆਨ ਦੇਈਏ ਕਿ ਜੇ ਉਹਨਾਂ ਦੇ ਉੱਤੇ ਲਾਇਬਿਲਿਟੀਜ਼ ਨਹੀਂ ਹੈਗੀਆਂ ਪਰ ਫਿਊਚਰ ਉਹਨਾਂ ਦੀ ਜਿਹੜੀ ਫੈਮਿਲੀ ਹੈਗੀ ਆ ਉਹਨਾਂ ਦੀ ਇਨਕਮ ਦੇ ਉੱਤੇ ਡਿਪੈਂਡੈਂਟ ਹੈ, ਸੋ ਓਬਵੀਅਸਲੀ ਸਾਨੂੰ ਉਸ ਟਾਈਮ ਤੇ ਲਾਈਫ ਇੰਸ਼ੋਰੈਂਸ ਸਭ ਨਾਲੋਂ ਪਹਿਲਾਂ ਯੰਗਰ ਏਜ ਦੇ ਵਿੱਚ ਕਰਵਾਉਣ ਦਾ ਫਾਇਦਾ ਇਹ ਹੁੰਦਾ ਹੈ, ਇੱਕ ਤਾਂ ਫਿਊਚਰ ਦੇ ਵਿੱਚ ਉਹਨਾਂ ਦੀ ਫੈਮਿਲੀ ਪ੍ਰੋਟੈਕਟਿਡ ਰਹੇਗੀ, ਗੋਡ ਫੋਰਬਿਡਸ ਐਨੀਥਿੰਗ ਹੈਪਨ ਪ੍ਰੀਮੈਚਿਓਰ ਕੇਸਿਸ ਦੇ ਵਿੱਚ। ਦੂਜੀ ਚੀਜ਼ ਇਹ ਹੈਗੀ ਕਿ ਜਦੋਂ ਯੰਗਰ ਏਜ ਦੇ ਵਿੱਚ ਅਸੀਂ ਪਾਲਿਸੀਸ ਕਰਵਾਉਂਦੇ ਹਾਂ ਇਸ ਟਾਈਮ ਤੇ ਬਹੁਤ ਸਾਰੀਆਂ ਪਾਰਟੀਸਿਪੇਟਿੰਗ ਪਲਾਨਸ ਹੁੰਦੀਆਂ ਨੇ ਜਿਹਦੇ ਵਿੱਚ ਕਿ ਕਵਰੇਜ ਦੇ ਨਾਲ ਨਾਲ ਤੁਹਾਡੀ ਕੈਸ਼ ਵੈਲਿਊਸ ਗਰੋ ਹੁੰਦੀਆਂ ਨੇ, ਜਿਹਦੇ ਵਿੱਚ ਕਿ ਉਹ ਆਪਣੀ ਰਿਟਾਇਰਮੈਂਟ ਪਲੈਨਿੰਗ ਕਰ ਸਕਦੇ ਨੇ, ਜੇ ਇਸ ਟਾਈਮ ਤੇ ਕਾਰਪੋਰੇਸ਼ਨਸ ਹੈਗੀਆਂ ਤਾਂ ਕਾਰਪੋਰੇਟ ਓਨਡ ਪਾਲਿਸੀਸ ਲੈ ਸਕਦੇ ਹੁੰਦੇ ਨੇ, ਜਿਹਦੇ ਨਾਲ ਕਿ ਇੱਕ ਤਾਂ ਟੈਕਸਿਸ ਦੇ ਵਿੱਚ ਸੇਵਿੰਗ ਹੋ ਜਾਂਦੀ ਹੈਗੀ ਹੈ, ਦੂਜੀ ਚੀਜ਼ ਉਹਨਾਂ ਨੂੰ ਪ੍ਰੀਮੀਅਮ ਅਫੋਰਡੇਬਲ ਹੋ ਜਾਂਦਾ ਹੈ, ਤੀਜੀ ਗੱਲ ਉਹਨਾਂ ਦੀ ਜਿਹੜੀ ਕੈਸ਼ ਵੈਲਿਊਸ ਹੈਗੀ ਆ ਉਹਨਾਂ ਨੂੰ ਇੱਕ ਰਿਟਾਇਰਮੈਂਟ ਪਲੈਨਿੰਗ ਦੇ ਸਕਦੀ ਹੁੰਦੀ ਹੈ। ਸੋ ਇਸੇ ਤਰੀਕੇ ਦੀਆਂ ਸਟ੍ਰੈਟਜੀਜ਼ ਕਿੱਦਾਂ ਤੁਹਾਡੇ ਲਈ ਸੂਟੇਬਲ ਹੋਣਗੀਆਂ, ਕਿਹੜੀ ਪਾਲਿਸੀ ਤੁਹਾਡੇ ਲਈ ਸੂਟੇਬਲ ਹੋਏਗੀ, ਕਿਹੜੀ ਇੰਸ਼ੋਰੈਂਸ ਕੰਪਨੀ ਤੁਹਾਡੇ ਲਈ ਸੂਟੇਬਲ ਹੋਏਗੀ, ਇਹੀ ਡਿਟੇਲਡ ਇਨਫੋਰਮੇਸ਼ਨ ਦੇ ਲਈ ਤੁਸੀਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਪ੍ਰੋਪਰ ਕਵਰੇਜ, ਰਾਈਟ ਕਵਰੇਜ ਐਂਡ ਰਾਈਟ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾਵੇ ਰਾਈਟ ਟਾਈਮ ਦੇ ਉੱਤੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਜੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਪਰਸਨਲ ਮੋਰਗੇਜ ਇੰਸ਼ੋਰੈਂਸ ਦੇ ਬਾਰੇ, ਜਾਂ ਫਿਰ ਆਪਣੀ ਫਾਈਨੈਂਸ਼ੀਅਲ ਪਲੈਨਿੰਗ, ਐਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, ਜਾਂ ਤੁਹਾਨੂੰ ਕੋਈ ਵੀ ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਬੱਚਿਆਂ ਦੀ RESP ਆਪਣੇ ਲਈ ਇਨਵੈਸਟਮੈਂਟਸ ਕਰਨਾ ਚਾਹੁੰਦੇ ਹੋ, TFSA, FHSA ਜਾਂ RRSP ਬਾਰੇ ਜਾਂ ਕਿਤੇ ਇਨਵੈਸਟਮੈਂਟਸ ਕੀਤੀਆਂ ਹੋਈਆਂ ਉਹਨਾਂ ਨੂੰ ਰਿਵਿਊ ਕਰਵਾਉਣਾ ਚਾਹੁੰਦੇ ਹੋ, ਕੰਟੈਕਟ ਕੀਤਾ ਜਾ ਸਕਦਾ ਜੀ ਮੋਨਾ ਮਹਿੰਗੀ 416-509-1509, ਜਾਂ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰਾਂਟਨ। ਥੈਂਕ ਯੂ ਸੋ ਮਚ ਬਲਜਿੰਦਰ ਜੀ ਟਾਈਮ ਦੇਣ ਲਈ।
1: ਬਹੁਤ ਬਹੁਤ ਧੰਨਵਾਦ ਮੋਨਾ ਮਹਿੰਗੀ, ਨੰਬਰ ਇੱਕ ਵਾਰੀ ਫੇਰ ਦੱਸ ਦੇਵੋ ਤੇ ਹੈਵ ਅ ਗੁੱਡ ਡੇ ਨੰਬਰ ਦੱਸ ਦੇਵੋ ਫਿਰ।
5: ਹਾਂਜੀ 416-509-1509, 416-509-1509। ਥੈਂਕ ਯੂ ਜੀ,
1: ਬਹੁਤ ਬਹੁਤ ਧੰਨਵਾਦ ਮੋਨਾ ਮਹਿੰਗੀ ਜੀ, ਕਾਫੀ ਸਾਰੀ ਜਾਣਕਾਰੀ ਦੇ ਗਏ ਹਨ। ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਆ, ਕਾਲ ਕਰਕੇ ਪਤਾ ਕਰ ਲਵੋ, ਇਨਫੋਰਮੇਸ਼ਨ ਲੈ ਲਵੋ, ਤੇ ਜੇ ਟਾਈਮ ਹੈਗਾ ਅਪਾਇੰਟਮੈਂਟ ਬੁੱਕ ਕਰਕੇ ਘਰ ਆ ਕੇ ਤੁਹਾਡੀ ਇੰਸ਼ੋਰੈਂਸ ਦਾ ਪਲਾਨ ਸੈੱਟ ਕਰ ਜਾਂਦੇ ਹਨ। ਲਾਈਨਾਂ ਸਾਰੀਆਂ ਵੀ ਜੀ, ਤੁਸੀਂ ਸਾਰੇ ਹੀ ਨੈਕਸਟ ਹੋ। ਪਹਿਲਾਂ ਮੈਂ ਇੱਕ ਨਾ ਬਿਜ਼ਨਸ ਕਰ ਲਵਾਂ, BK ਟੈਕਸ ਐਂਡ ਅਕਾਊਂਟਿੰਗ ਵਾਲੇ ਹਨ, ਟੈਕਸ ਭਰਾਉਣਾ ਪਾਲ ਮਾਂਗਰ ਸਾਹਿਬ ਦਾ ਨੰਬਰ ਦੇ ਦਿੰਦਾ 905-451-1414। ਜਸਵਾਲ ਗੋਣੀਆ ਸਾਹਿਬ ਨੇ ਤੁਹਾਨੂੰ ਸਪੋਂਸਰ ਕੀਤਾ, LP ਰੂਫਿੰਗ ਤੋਂ ਬਲਵਿੰਦਰ ਸਿੰਘ, ਛੱਤਾਂ ਦੇ ਸ਼ਿੰਗਲ ਚੇਂਜ ਕਰਾਉਣੇ ਹੋਵੇ, ਛੱਤਾਂ ਦੇ ਜਿਹੜੇ ਕਮਰਸ਼ਲ ਰੂਫ ਉਹ ਚੈੱਕਅਪ ਕਰਾਉਣੇ ਹੋਵੇ, ਸੋ ਵਿੰਟਰ ਤੋਂ ਪਹਿਲਾਂ ਇਹ ਸਾਰੇ ਕੰਮ ਗਰਮੀਆਂ ਵਿੱਚ ਹੀ ਹੁੰਦੇ ਹਨ, ਵਿੰਟਰ ਵਿੱਚ ਐਮਰਜੈਂਸੀ ਸਰਵਿਸ ਅਵੇਲੇਬਲ ਹੁੰਦੀਆਂ ਹਨ, ਪਰ ਗਰਮੀ ਵਿੱਚ ਇਹ ਸਾਰੇ ਕੰਮ ਕਰਵਾਉਣੇ ਪੈਂਦੇ ਹਨ। ਛੱਤਾਂ ਦੇ ਸ਼ਿੰਗਲ ਚੈੱਕ ਕਰਵਾਉਣੇ ਹੋ, ਕਿੰਨੀ ਕੁ ਲਾਈਫ ਇਹਨਾਂ ਦੀ ਰਹਿ ਗਈ ਆ, ਅਤੇ ਚੇਂਜ ਕਰਵਾਉਣੇ ਹੋ ਜਾਂ ਕੌਂਕ੍ਰੀਟ ਦਾ ਕੰਮ ਹੋਵੇ, ਬਲਵਿੰਦਰ ਸਿੰਘ ਦਾ ਨੰਬਰ 416-602-7216-602-7216। 3645 ਬਲਦੇਵ ਸਿੰਘ ਅਤੇ 4146 3645, ਕਾਫੀ 4-5 ਕਾਫੀ ਲੰਬੇ ਸਮੇਂ ਤੋਂ ਹੋਲਡ 'ਤੇ। ਆ ਜਾਓ ਭਾਅ ਜੀ ਜੇ ਹੈਗੇ ਨੇ ਤਾਂ ਮੈਂ ਨੈਕਸਟ ਲਾਈਨ 'ਤੇ ਚੱਲ ਜਾਣਾ ਹੈਗਾ। ਸਟਾਰਲੀਨ ਪੇਂਟਿੰਗ ਹੋਟਲ ਮੋਟਲ ਪੇਂਟ ਕਰਨ ਵਾਸਤੇ ਸਟਾਰਲੀਨ ਪੇਂਟਿੰਗ 416-230-4000। ਬਲਦੇਵ ਸਿੰਘ ਜੀ ਆ ਜਾਓ, ਬਲਦੇਵ ਸਿੰਘ ਜੀ ਬੜੀ ਮਸਾਜ ਜੀ ਸਰਵਿਸ ਪ੍ਰੋਵਾਈਡ ਕਰਦੇ ਆ। 41-46 ਤੁਸੀਂ ਆ ਜਾਓ ਜੀ।
6: ਅੰਬਰ ਸਾਹਿਬ ਅਜੇ ਵੀ ਲੋਕ ਟਰੂਡੋ ਕੇ ਨਾਮ ਕੇ ਮਾਲਾ ਜਪਤੇ ਹੈ, ਹੁਣ ਇਹ ਵੀ ਕਹਿ ਰਹੇ ਮਾਰਕਾ ਨੇ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ, ਭਲੇ ਹੀ ਝੂਠੀ ਖਬਰ ਫੈਲਾ ਕੇ। ਇਹ ਦੇਖੋ ਤੰਬਰ ਸਾਹਿਬ, ਉਹ ਜੋ ਕਿਹੜਾ ਇਹ ਕੀ ਬੋਲਦੇ ਉਹ ਨੋਵਾ ਗੋਲਡ ਕੰਪਨੀ ਹੈ ਵੈਨਕੂਵਰ ਕੀ, ਉਹ ਵੀ ਸਾਨੂੰ ਛੱਡ ਕੇ ਕੈਨੇਡਾ ਤੋਂ ਅਮਰੀਕਾ ਜਾ ਰਹੀ ਹੈਗੀ। ਮਾਰਕਾਰ ਨੇ ਦੁਨੀਆ ਭਰ ਮੇ ਗੁੰਮ ਗਾਮ ਕੇ ਆ ਰਹੇ ਹੈਗੇ, ਇੱਕ ਵੀ ਕੰਪਨੀ ਹਲੇ ਤੱਕ ਨਹੀਂ ਆਈ ਹੈਗੀ। ਮਾਰਕਾਰ ਨੇ ਨੂੰ ਇਹ ਕਰਨਾ ਚਾਹੀਦਾ, ਪਹਿਲੇ ਜਲਦੀ ਹੋਈ ਕੰਪਨੀ ਕੋ ਰੋਕ ਲੇਵੇ, ਪਹਿਲੇ ਤੋਂ ਆਏਗੀ ਤਾਂ ਚਲੋ ਬਾਅਦ ਮੇ ਆਏਗੀ, ਪਹਿਲੇ ਜੋ ਜਿਹੜੀ ਕੰਪਨੀਆਂ ਜਾ ਰਹੀ ਹੈਗੀਆਂ ਉਹਨਾਂ ਨੂੰ ਰੋਕ ਲੇ। ਦੂਜਾ ਇਹ ਹੈਗਾ, ਬੜੇ ਬੜੇ ਇਕੋਨੋਮਿਸਟ ਹੋਣ, ਨਈ ਰਿਪੋਰਟ ਆਈ ਹੈਗੀ ਇਹਨਾਂ ਨੇ ਹਥਿਆਰ ਡਾਲ ਦੀਆਂ, ਉਹਨੇ ਕਿਹਾ ਕੈਨੇਡੀਅਨ ਇਕੋਨੋਮੀ ਕੁਛ ਨਹੀਂ ਹੋਣ ਵਾਲੀ, ਸਭ ਤੋਂ ਜ਼ਿਆਦਾ ਕੈਨੇਡੀਅਨ ਡਾਲਰ ਕੋ ਵੇਚਣੇ ਕਾ ਬਿੱਟ ਲਗਾ ਹੋਇਆ ਹੈ।
1: ਧੰਨਵਾਦ ਤੁਹਾਡਾ, ਤੁਹਾਡੀ ਆਵਾਜ਼ ਤੇ ਚਲ ਗਈ ਹੈਗੀ ਆ। ਸੋ ਬਹੁਤ ਸਾਰੇ ਕੰਪਨੀਆਂ ਮੂਵ ਹੋ ਰਹੀਆਂ ਹਨ, ਮੰਨੋ ਜਾਂ ਨਾ ਮੰਨੋ, ਰੋਕਣ ਦੀ ਕੋਸ਼ਿਸ਼ ਕਰਦੇ ਹਨ, ਰੁਕ ਨਹੀਂ ਰਹੀਆਂ ਕਿਉਂਕਿ ਟੈਕਸਿਸ ਬਹੁਤ ਸਾਰੇ ਹਨ, ਥੋੜੇ ਬਹੁਤ ਕੰਮ ਹੋ ਰਿਹਾ। ਮੈਨੂੰ ਪਤਾ ਐਲਬੋ ਸਭ ਤੁਸੀਂ ਦੇਖਣਾ ਚਾਹੁੰਦੇ ਆ ਇਕੋਨਮੀ ਵਿੱਚ ਛੇਤੀ ਬੂਸਟ ਆ ਜਾਵੇ, ਪਰ ਜਿਸ ਹਿਸਾਬ ਨਾਲ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੜੀ ਔਖੀ ਤਰੀਕੇ ਨਾਲ ਹੋ ਰਿਹਾ ਹੈਗਾ, ਬਾਹਰ ਤੇ ਨੇ ਕਰਨ ਦਾ ਕਿਹਾ ਗਿਆ, ਅਨਾਊਂਸ ਕਰ ਰਹੇ ਹਨ ਪਰ ਰਿਜ਼ਲਟ ਆਉਣ ਨੂੰ ਬਹੁਤ ਟਾਈਮ ਲੱਗਣਾ, ਅਨਾਊਂਸ ਕਰ ਰਹੇ ਹਨ ਰਿਜ਼ਲਟ ਆਉਣ ਨੂੰ ਹਜੇ ਟਾਈਮ ਲੱਗਣਾ, ਪਰ ਜਦ ਤੱਕ ਕੰਪਨੀਆਂ ਮੂਵ ਹੋ ਰਹੀਆਂ ਕਿਉਂਕਿ ਸਰਵਿਸ ਨਹੀਂ ਮਿਲ ਰਹੀ ਹੈਗੀ। ਅਮਰੀਕਾ ਇਕੱਲੇ ਮੂਵ ਰਹੇ ਹੈਗੇ, ਉਹ ਪਹਿਲੇ ਰੈਡੀ ਹੈ, ਉਹਨਾਂ ਨੇ ਪੇਪਰ ਕੀਤਾ ਹੋਇਆ ਹੈਗਾ। ਸਾਡੇ ਤਾਂ ਇੱਧਰ ਇੱਕ ਹਾਈਵੇ ਨਹੀਂ ਬਣਦਾ, ਉੱਥੇ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਹਾਈਵੇ ਹਨ। ਦੇਖੋ ਜੀ, ਨੌਰਥ ਵੱਲ ਬਿਜ਼ਨਸ ਖੋਲ੍ਹਣੀ ਆ, ਸੜਕ ਜਾਊਗੀ, ਬਿਜਲੀ ਆਊਗੀ, ਇੰਟਰਨੈਟ ਆਵੇਗਾ, ਤਾਂ ਹੀ ਬਿਜ਼ਨਸ ਚਲਾ ਸਕਦਾ। ਜੇ ਸਰਵਿਸ ਨਹੀਂ ਹੈਗੀ, ਕਿੰਨੀਆਂ ਕੁ ਡਿਲੀਵਰੀਆਂ ਕਰ ਲੈਣਗੇ ਜੇ ਨੌਰਥ ਵਾਲਾ ਕੰਪਨੀ ਮੂਵ ਹੋ ਗਈ? ਤਿੰਨ ਚਾਰ ਡਿਲੀਵਰੀਆਂ ਮਸੀ ਹੁੰਦੀਆਂ ਹਨ, ਸਮਾਨ ਤਾਂ ਮੂਵ ਹੋਣਾ ਹੈ ਨਾ। ਸੋ ਕੰਪਨੀਆਂ ਨੋ ਡਾਊਟ, ਤੁਸੀਂ ਜਿੱਥੇ ਸਹੀ ਸੀ, ਕੰਪਨੀਆਂ ਬਹੁਤ ਸਾਰੀਆਂ ਮੂਵ ਹੋ ਰਹੀਆਂ ਹਨ, ਕਿਉਂਕਿ ਇੱਥੇ ਜਿਹੜੀ ਗੌਰਮੈਂਟ ਦੀ ਆ ਸਰਵਿਸ ਆ ਉਹ ਵਧੀਆ ਤਰੀਕੇ ਨਾਲ ਮਿਲ ਰਹੀ। ਬਲਦੇਵ ਸਿੰਘ ਜੀ ਆ ਜਾਓ।
7: ਸਤਿ
1: ਸ਼੍ਰੀ ਅਕਾਲ ਜੀ, ਗੁਰਜੀਤ ਭਾਜੀ ਨੇ ਧੰਨਵਾਦ ਕੀਤਾ ਤੁਹਾਡਾ, ਮਸਾਜ ਤੇ ਲੈ ਕੇ ਗਏ ਸੀਗੇ।
7: ਮੈਂ
1: ਖੋਲ ਦਿੱਤਾ ਕਿਉਂਕਿ ਕਹਿੰਦੇ ਦਾ ਮਨ ਹੌਲਾ ਹੋ ਜਾਂਦਾ ਹੈ।
7: ਜਿਹੜੇ ਡਾਕਟਰ ਕਹਿੰਦੇ ਆ ਨਾ, ਡਾਕਟਰ ਇਹ ਜਿਹੜੇ ਮਸਾਜ ਆ ਇਹਨੇ ਡਾਕਟਰ ਨਹੀਂ ਦੱਸਦੇ ਮੂਹਰੇ, ਹੁਣ ਮੈਨੂੰ ਕਹਿੰਦੇ ਡਾਕਟਰ ਬਲਦੇਵ ਸਿੰਘ, ਮੈਂ ਤਾਂ ਬਲਗੇੜੀਆ ਵੀ ਬੁਲਾ ਲੂ ਹਨਾ, ਪਰ ਇਹ ਡਾਕਟਰ ਜਿਹੜੇ ਆਪਣੇ ਦੇਸੀ ਡਾਕਟਰ ਨਹੀਂ ਦੱਸ ਸਕਦੇ, ਡਾਕਟਰ ਜਿਹੜੇ ਅਸਲੀ ਡਾਕਟਰ ਉਹ ਡਾਕਟਰ ਦੱਸਦੇ ਨੇ, ਜਵਾਨਾ ਹੋ ਸਕਦਾ ਜਿਹਦੇ ਡਾਕਟਰ ਆਉਣਾ ਮੂਹਰੇ ਹਨ
1: ਜੀ।
7: ਤੇ ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਸਾਨੂੰ ਸਾਨੂੰ ਬਹੁਤ ਵਧੀਆ ਜਾਣਕਾਰੀ ਦੇ ਗਿਆ, ਧੰਨਵਾਦ।
1: ਹੱਥ ਲਾਉਣ ਤੋਂ ਪਹਿਲਾਂ ਚੈੱਕ ਕਰਵਾ ਲਿਆ ਕਰੋ, ਵੇਖੋ ਸਰਟੀਫਿਕੇਟ ਹੈ ਕਿ ਨਹੀਂ। 3645 ਦੁਆਰਾ ਹੈ ਜੀ।
8: ਹਾਂਜੀ, ਮੈਂ ਤਾਂ ਦੁਬਾਰਾ ਤਾਂ ਨਹੀਂ, ਮੈਂ ਆਇਆ ਤਾਂ ਪਹਿਲੀ ਵਾਰੀ ਕਾਰਨੀ ਦੇਖੋ ਜੀ, ਟਰੰਪ ਇੰਨਾ ਉਹ ਕੋਸ਼ਿਸ਼ ਕਰ ਰਿਹਾ, ਉਹ ਬਹੁਤ ਚੰਗੀ ਤਰ੍ਹਾਂ ਕੋਸ਼ਿਸ਼ ਕਰ ਰਿਹਾ, ਦੇਖੋ ਕੀ ਰਿਜ਼ਲਟ ਆਊਗਾ। ਏਦਾਂ ਨੀ ਹਰੇਕ ਵਾਰੀ ਕਾਰਨੀ ਦੇ ਖਿਲਾਫ ਬੋਲੀ ਜਾਣਾ,
1: ਪਤਾ ਕੀ ਜਿਹੜੀ ਓਪੋਜੀਸ਼ਨ ਪਾਰਟੀ ਹੁੰਦੀ ਹੈ ਨਾ, ਉਹਨੇ ਆਵਾਜ਼ ਉਠਾਣੀ ਹੁੰਦੀ ਆ।
8: ਬਾਥਰੂਮਾਂ ਦੀ ਗੱਲ ਕਰਦੇ, ਰਾਜ ਕੀ ਨਾਂ ਸੀ
1: ਹਾਂਜੀ,
8: ਇਹ ਦੇਖੋ ਇਹਨਾਂ ਨੇ ਇੱਕ ਵਾਰੀ ਜ਼ਿਆਦਾ ਫੋਰਡ ਜਿੱਤਿਆ ਸੀ ਫਰਵਰੀ ਦੇ ਵਿੱਚ, ਜਾਂ ਵੋਟਾਂ ਸੀਗੀਆਂ, ਇਹਨਾਂ ਨੇ ਕਿਹਾ ਸੀ ਇੰਡੀਆ ਚ ਸੀ ਇਹ ਉਸ ਵੇਲੇ ਨਵੇਂ ਸ਼ਹਿਰ, ਕਹਿੰਦੇ ਸੀ ਅਸੀਂ ਉੱਥੋਂ ਇਹਨਾਂ ਦੀ ਇੱਥੇ ਲੋਕਾਂ ਨੂੰ ਕਹਿ ਰਹੇ ਹਾਂ ਵੀ ਪੀਸੀ ਸਰਕਾਰ ਨੂੰ ਜਿਤਾਓ। ਚਲੋ ਜੀ, ਉਹ ਜਿੱਤ ਗਏ, ਹੁਣ ਆਹ ਹੁਣ ਆਹ ਜਿਹੜੇ ਹੋਟਲਾਂ ਦਾ ਕੰਮ ਜਿਹੜਾ ਇਹਨਾਂ ਤੇ ਪਿਆ, ਨਿਊਜ਼ ਜਿਹੜੇ ਚ ਐਡਾਂ ਦਿੱਤੀਆਂ, ਸੁਖਰਾਜ ਹੁਣੀ ਹੁਣ ਬੋਲੇ ਨੀ ਇਸ ਗੱਲ ਤੇ, ਇਹਨਾਂ ਨੂੰ ਬੋਲਣਾ ਚਾਹੀਦਾ। ਦੂਜਾ, ਸੁਖਰਾਜ ਨੂੰ ਇਸ ਗੱਲ ਤੇ ਜ਼ਰੂਰ ਬੋਲਣਾ ਚਾਹੀਦਾ ਵੀ ਆਹ ਹਸਪਤਾਲ ਤਾਂ ਇਹਨੂੰ ਜੇ ਦੋ ਹਸਪਤਾਲ ਹੋਣਗੇ ਤਾਂ ਇੱਥੇ ਲਾਈਨਾਂ ਘਟੂਗੀਆਂ, ਇਹਦਾ ਕਰੋ। ਹੁਣ ਡਾਕਟਰਾਂ ਦੀ ਜਿਹੜੀ ਸ਼ੋਰਟੇਜ ਆ, ਡਾਕਟਰ ਜਾ ਰਹੇ ਆ ਜਿਹੜੇ ਉਹਨਾਂ ਦੇ ਬਾਰੇ ਇਹਨਾਂ ਦੀ ਹੁਣ ਇਹਨਾਂ ਦੀ ਸਰਕਾਰ ਵਾ ਇਹ ਪੰਜ ਛੇ ਆ ਬ੍ਰਾਂਪਟਨ ਦਾ ਬ੍ਰਾਂਪਟਨ ਦਾ ਕੁਛ ਤਾਂ ਸੋਚੋ ਤੁਸੀਂ ਇਹ ਇਹਨਾਂ ਦੇ ਐਮ ਐਲ ਏ ਸਾਰੇ ਆ ਯਾਰ ਵਾ ਜੀ ਕਲੋਜ਼ ਆ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਦੇਖੋ ਇਹਨਾਂ ਇਹ ਲੋਬੀ ਕਰਨ ਇਹ ਫੋਰਡ ਨੂੰ ਜੇ ਕਹਿਣ ਇਹ ਪੰਜੇ ਇਕੱਠੇ ਹੋ ਕੇ ਆ ਵੀ ਹਸਪਤਾਲ ਤਾਂ ਦੂਜਾ ਚਲਾ ਦੇ ਚਲਾਉਣਾ ਹੀ ਆ ਉਹ ਬਣਿਆ ਤਾਂ ਹੈਗਾ ਹੀ ਆ ਇਹ ਇਹ ਕਿਤੇ ਹੋ ਨੀ ਸਕਦਾ ਇਹ ਕਹਿਣ ਆਹ ਈਸਟ ਸਾਈਡ ਦਾ ਇਹ ਸਾਰਿਆਂ ਨੂੰ ਜ਼ਿਆਦਾ ਕਾਰਾਂ ਦੇ ਸ਼ੋਰ ਆਹ ਸਾਡੀ ਸਾਈਡ ਦੇ ਆ ਇਹਦੇ ਉਹ ਨੀ ਕੱਟ ਸਕਦੇ
1: ਧੰਨਵਾਦ ਤੁਹਾਡਾ ਪਤਾ ਕੀ ਦਾ ਉਹ ਆ ਨੀ ਕਹਿੰਦਾ ਉਹ ਆ ਨੀ ਕਹਿੰਦਾ ਜੋ ਤੁਸੀਂ ਕਹਿਣਾ ਜਾਂਦੇ ਨਾ ਕਹਿ ਦਿਆ ਕਰੋ ਹਨਾ ਇਹੀ ਹੈਗਾ ਜੇ ਤੁਸੀਂ ਕਹਿਣਾ ਜਾਂਦੇ ਚਾਹੁੰਦੇ ਨੂੰ ਕਹਿ ਦਿਆ ਕਰੋ ਕਿਸੇ ਹੋਰ ਦਾ ਨਾਂ ਲੈ ਕਹਿਣਾ ਵਾਹ ਨੀ ਕਹਿੰਦਾ ਵਾਹ ਨੀ ਕਹਿੰਦਾ ਵਾਹ ਕਰਦਾ ਗੱਲ ਪਤਾ ਕੀ ਆ ਮੈਂ ਲਿਬਰਲ ਵੀ ਹਾਂ ਮੈਂ ਕੰਜ਼ਰਵੇਟਿਵ ਐਨ ਡੀ ਪੀ ਹਾਂ ਮੈਂ ਤਾਂ ਸਾਰਿਆਂ ਵਾਸਤੇ ਇੱਥੇ ਬੈਠਾ ਸੋ ਜੇ ਕੋਈ ਗੱਲ ਲੱਗਦੀ ਆ ਉਹ ਕਹਿ ਦਿਓ ਪੋਜ਼ਿਟਿਵ ਜੇ ਨੈਗੇਟਿਵ ਲੱਗਦੀ ਉਹ ਵੀ ਕਹਿ ਦਿਓ ਵੀ ਇਹਨਾਂ ਨੇ ਆਹ ਕੰਮ ਨਹੀਂ ਕੀਤਾ ਗੋਰਿਆਂ ਦੇ ਪ੍ਰੋਗਰਾਮ ਸੁਣ ਲਓ ਐਲਬੋਜ਼ ਆਪ ਕਿੱਥੇ ਗਈਆਂ ਸੀ ਬੀ ਸੀ ਕੱਲ੍ਹ ਇਹਨਾਂ ਨੇ ਸਪੋਰਟ ਕਰ ਰਿਹਾ ਹੈਗਾ ਬਿਲੀਅਨ ਡਾਲਰ ਫੰਡਿੰਗ ਮਿਲਦੀ ਆ ਸਪੋਰਟ ਦਾ ਮਤਲਬ ਉਹ ਖਬਰ ਇਸ ਹਿਸਾਬ ਨਾਲ ਪੇਸ਼ ਕਰਦੇ ਆ ਬਿਲੀਬਲ ਨੂੰ ਦੁੱਖ ਨਾ ਲੱਗੇ ਸਾਰੇ ਕਹਿ ਰਹੇ ਹਨ ਉਹਨਾਂ ਨੂੰ ਪੈਸੇ ਮਿਲਦੇ ਆ ਫੰਡਿੰਗ ਮਿਲਦੀ ਆ ਸੋ ਅਸੀਂ ਤਾਂ ਜੋ ਹੈਗਾ ਉਹ ਕਹਿੰਦੇ ਹੈਗਾ ਪਰ ਤੁਸੀਂ ਕਿਸੇ ਉਹਦਾ ਨਾਂ ਲੈ ਕੇ ਉਹਦਾ ਨਾਂ ਲੈ ਕੇ ਇੱਧਰ ਕੰਮ ਨਾ ਕਰਿਓ ਤੁਸੀਂ ਜੋ ਕਹਿਣਾ ਤੁਸੀਂ ਕਹਿ ਦੇਵੋ ਨਾ ਅਗਲੇ ਨੇ ਪਤਾ ਨਹੀਂ ਕਿੰਨੀ ਕੋਸ਼ਿਸ਼ ਕੀਤੀ ਆਪਾਂ ਕਿੰਨੀ ਕੋਸ਼ਿਸ਼ ਕੀਤੀ ਹੈਗੀ ਆ ਵੀ ਤੁਸੀਂ ਆ ਕੇ ਵੋਟਾਂ ਪਾਵੋ 22% ਵੋਟਾਂ ਕਾਸਟ ਹੁੰਦੀਆਂ ਮਿਊਂਸੀਪਲ ਇਲੈਕਸ਼ਨ ਜੇ 35 ਤੱਕ ਆ ਗਏ ਨਾ ਸਾਰੇ ਬਦਲ ਜਾਣਗੇ ਜਾਂ ਸਾਰੇ ਦੁਆਰਾ ਜਿੱਤ ਜਾਣਗੇ ਜੇ ਉਹਨਾਂ ਨੇ ਕੰਮ ਕੀਤੇ ਆ ਤੁਸੀਂ ਕਹਿੰਦੇ ਜਦ ਤੱਕ ਆਪਾਂ ਵੋਟ ਨਹੀਂ ਆ ਕੇ ਪਾਉਂਦੇ ਨੇ ਜਦ ਕੱਖ ਨਹੀਂ ਬਣਨਾ ਜਦ ਤੋਂ ਨਾ 70-80% ਤੱਕ ਆ ਨਜ਼ਾਰਾ ਆ ਜਾਓ ਮੈਂ ਤਾਂ ਕਹਿੰਦਾ ਤੁਸੀਂ ਕੈਨੇਡਾ ਵਿੱਚ ਰਹੇ ਤੁਹਾਨੂੰ ਹੱਕ ਹੈ ਤੁਹਾਨੂੰ ਟਾਈਮ ਆਫ ਦਿੰਦੇ ਆ ਤੁਹਾਨੂੰ ਵੀਕਐਂਡ ਦੇ ਵੋਟ ਪਾਉਣ ਦਾ ਮੌਕਾ ਦਿੰਦੇ ਆ ਤੁਹਾਨੂੰ ਵੀਕ ਡੇਜ਼ ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਪਾਸੇ ਇੱਦਾਂ ਟਾਈਮ ਹੀ ਦੇ ਦਿੰਦੇ ਆ ਵੀ ਕੋਈ ਬੰਦਾ ਰਹਿ ਨਾ ਜਾਵੇ ਮੈਂ ਕਹਿੰਦਾ ਜੇ ਕਿ ਅਸੀਂ ਵੋਟ ਨਹੀਂ ਕਾਸਟ ਹੋਈ ਨਾ ਹੋਟਲ ਫਾਈਨ ਹੋਣਾ ਚਾਹੀਦਾ ਉਹ ਕਿਤੇ ਹੋਰ ਸੰਸਥਾ ਨੂੰ ਚੱਲ ਜਾਵੇ ਸਿੱਖ ਚਿਲਡਰਨ ਹਾਊਸਪਿਟਲ ਨੂੰ ਚੱਲ ਜਾਵੇ ਐਟਲੀਸਟ ਪਾਵੋ ਜਿਹਨੂੰ ਮਰਜ਼ੀ ਖਰਾਬ ਕਰੋ ਆ ਕੇ ਪਾਵੋ ਤਾਂ ਸਹੀ ਫਾਈਨ ਕਰੋ ਦੇਖੋ ਕਿੱਦਾਂ ਭੱਜੇ ਜਾਣਾ ਨਗਰ ਕੀ ਦੇ ਪਕੌੜੇ ਬੰਦ ਕਰ ਦਿਓ ਦੇਖੋ ਕਿੱਦਾਂ ਸਾਈਡ ਵਾਕ ਕਲੀਅਰ ਹੋ ਜਾਣੀ ਹੈਗੀ ਆ ਸੋ ਚੇਂਜ ਲਿਆਉਣੀ ਇੰਨੀ ਸੌਖੀ ਨਹੀਂ ਹੁੰਦੀ ਪਰ ਆ ਜਾਂਦੀ ਆ ਜੇ ਲੋਕ ਸੜਕਾਂ 'ਤੇ ਆਉਣ ਇੰਡੀਆ ਵਿੱਚ ਕੀ ਹੋਇਆ ਤੁਸੀਂ ਦੇਖ ਹੀ ਲਿਆ ਉਹਨਾਂ ਨੇ ਕੀ ਕੁਝ ਕੀਤਾ ਮੋਦੀ ਦੀ ਆਵਾਜ਼ ਬੰਦ ਕਰ ਦਿੱਤੀ ਕਿ ਨਹੀਂ ਕਰ ਦਿੱਤੀ ਹੈ ਨਾ ਤੂੰ ਕਹਿੰਦੇ ਦੁਬਾਰਾ ਇੱਦਾਂ ਕਰਕੇ ਦੱਸੀ ਤਾਂ ਫਿਰ ਖੜ ਜਾਵਾਂਗੇ ਸੋ ਲੋਕਾਂ ਦਾ ਇਕੱਠੇ ਹੋਣਾ ਲੋਕਾਂ ਨੇ ਆਪਣੇ ਹੱਕ ਮੰਗਣੇ ਬੜੇ ਜ਼ਰੂਰੀ ਹੁੰਦੇ ਹਨ ਹਾਂ ਤੁਹਾਨੂੰ ਵਾਸ਼ਰੂਮ ਦਾ ਹੱਕ ਹੈਗਾ ਪਰ ਜੇ ਕਰਕੇ ਆਉਂਦੇ ਹੋ ਨਾ ਜੇ ਪੇਪਰ ਮੁੱਕਿਆ ਦੱਸ ਦੇਵੋ ਜੇ ਨਹੀਂ ਕਲੀਨ ਹੈਗਾ ਜਾਣ ਤੋਂ ਪਹਿਲਾਂ ਦੱਸ ਦੇਵੋ ਜੇ ਸੇਫਟੀ ਇਸ਼ੂ ਪਾ ਕੇ ਜਾ ਸਕਦੇ ਹਾਂ ਇਹ ਤਾਂ ਸੇਫਟੀ ਇਸ਼ੂ ਪਾ ਕੇ ਵਾਸ਼ਰੂਮ ਜਾਣਾ ਪੈਣਾ ਉੱਦਾਂ ਉਹਨਾਂ ਜਾਣ ਨਹੀਂ ਦੇਣਾ ਕਹਿੰਦੇ ਸਲਾਹ ਸੇਫਟੀ ਗਲਾਸ ਨਹੀਂ ਹੈਗੀਆਂ ਤਾਂ ਵੀ ਨਹੀਂ ਉਹਨਾਂ ਨੇ ਜਾਣ ਦੇਣਾ ਸੋ ਇੰਡਸਟਰੀ ਦੇ ਵਿੱਚ ਜਿੱਥੇ ਤੁਸੀਂ ਜਾਂਦੇ ਹੋ ਤੁਹਾਨੂੰ ਆਪ ਵੀ ਉਹ ਟੂਲ ਰੱਖਣੇ ਪੈਣੇ ਆ ਉਸ ਹਿਸਾਬ ਨਾਲ ਸਰਵਿਸ ਮਿਲਣੀ ਆ ਮੇਰੀ ਖਬਰਾਂ ਸਾਰੀਆਂ ਰਹਿ ਗਈਆਂ ਅਤੇ 1451 ਤੁਹਾਡੀ ਵਾਰੀ ਨੈਕਸਟ ਆ ਸਟਾਰ ਲੇਨ ਪੇਂਟਿੰਗ ਹੋਟਲ ਮੋਟਲ ਬਿਜ਼ਨਸ ਪੇਂਟ ਕਰਵਾਉਣਾ ਚਾਹੁੰਦੇ ਹੋ ਇੱਟਾਂ ਵੀ ਪੇਂਟ ਕਰਕੇ ਦਿੰਦੇ ਆ ਘਰਾਂ ਦੀਆਂ ਬ੍ਰਿਕਸ ਪੇਂਟ ਕਰਕੇ ਕਲਰ ਚੇਂਜ ਕਰ ਦਿੰਦੇ ਹਨ ਡੈੱਕ ਪੇਂਟ ਕਰਵਾਉਣਾ ਗੋਰੇ ਧਰੋਏ ਦਾ ਨੰਬਰ 416-230-4000 ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਦਾ ਕੰਮ ਕਰਦੇ ਹਨ ਪਰਸਨਲਾਈਜ ਮੋਰਗੇਜ ਸਲਿਊਸ਼ਨਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ ਮੋਰਗੇਜ ਚਾਹੀਦੀ ਹੈਗੀ ਆ ਨਹੀਂ ਕਿਤੇ ਹੋ ਰਹੀ ਕਾਲ ਕਰਕੇ ਦੇਖ ਲਵੋ ਤੁਹਾਡੀ ਹੈਲਪ ਕਰ ਦੇਣਗੇ ਦਵਿੰਦਰ ਸਿੰਘ ਪਵਾਰ 6479888733 'ਤੇ ਗੱਲਬਾਤ ਕਰਿਓ ਇੱਕ ਮੈਂ ਕਾਲ ਲੈ ਲਵਾਂ ਫਿਰ ਮੈਂ ਬ੍ਰੇਕ ਵੀ ਲੈਣੀ ਆ 1451 ਤੁਸੀਂ ਏਅਰ 'ਤੇ ਹੋ ਜੀ
9: ਕੰਬਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਗੁੱਡ ਮੋਰਨਿੰਗ
1: ਸਤਿ ਸ਼੍ਰੀ ਅਕਾਲ ਜੀ ਗੁੱਡ ਮੋਰਨਿੰਗ ਕੀ ਹਾਲ ਚਾਲ
9: ਬਹੁਤ ਵਧੀਆ ਜੀ ਤੰਬੜ ਸਾਹਿਬ ਪੂਰਾ ਐਨ ਨਿਖਾਰ ਕੇ ਜਿਦਾਂ ਨੇ ਆਪਣੇ ਗੁੜ ਕੱਢਦੇ ਹੁੰਦੇ ਪੱਤ ਉਹ ਕਹਿੰਦੇ ਨਿਖਾਰ ਕੇ ਕੱਢਦੇ ਤੁਸੀਂ ਪੂਰਾ
1: ਆ ਕਿਆ ਬਾਤ ਆ
9: ਗੁੜ ਤੰਬੜ ਸਾਹਿਬ ਜਿਹੜਾ
1: ਤੁਸੀਂ ਗੁੜ ਦੀ ਗੱਲ ਕੀਤੀ ਕਿਹੜੇ ਚੂਹੇ ਖਾਧੇ ਜਿਹੜੇ ਬਾਅਦ ਵਿੱਚ ਰਸ ਵਿੱਚ ਰਹਿ ਜਾਂਦੇ ਆਪਾਂ ਚੂਹੇ
9: ਖਾਧੇ ਹਾਂਜੀ ਹਾਂਜੀ ਬਹੁਤ ਬਹੁਤ ਖਾਧੇ ਚੂਹੇ ਖਾਧੇ ਜੀ
1: ਸਾਨੂੰ ਜਦੋਂ ਮੈਂ ਸ਼ੋਰ ਹਾਂ ਜਿਮੀਦਾਰ ਗੁੜ ਨਹੀਂ ਖਾਂਦੇ ਕਹਿੰਦੇ ਚੂਹੇ ਖਾ ਲਾ ਕਹਿੰਦੇ ਆਪਾਂ ਵੇਚਣਾ
9: ਹਾਂਜੀ ਹਾਂਜੀ ਉਹ ਕਰ ਉਹ ਤੰਬੜ ਸਾਹਿਬ ਦੇਖੋ ਜਿਹੜਾ ਕਹਿੰਦੇ ਵੀ ਬੰਦਾ ਕਹਿੰਦੇ ਆਹ ਨੀ ਬੋਲਦੇ ਉਹਨੇ ਤੁਸੀਂ ਆਪਣੀ ਆਵਾਜ਼ ਕਰੋ ਵੀ ਕੀ ਤੁਸੀਂ ਬੋਲਣਾ ਚਾਹੁੰਦੇ ਹੋ ਉਹਦਾ ਇਹ ਜਿਹੜਾ ਤੁਸੀਂ ਪਕੌੜਿਆਂ ਦੀ ਗੱਲ ਕੀਤੀ ਵੀ ਆਪਣੇ ਨਗਰ ਕੀਰਤਨ ਦੇ ਪਕੌੜੇ ਤਾਂ ਬੰਦ ਹੋ ਜਾਣ ਸਾਰੇ ਤੇ ਅੱਧੋ ਚੱਲ ਸਾਡੇ ਯਾਰ ਕਹਿੰਦੇ ਜਾਣਾ ਹੀ ਨਹੀਂ
1: ਜੀ ਹਾਂ
9: ਤੇ ਜਿਹੜਾ ਬਾਕੀ ਤੁਸੀਂ ਗੱਲ ਕੀਤੀ ਪਕੌੜ ਸਿੰਘ, ਮੈਨੂੰ ਨੇਤਾ ਆ ਗਿਆ ਜਦੋਂ ਤਾਂ ਉੱਧਰਲੀ ਪਾਰਟੀ ਚ ਕੋਈ ਪਕੌੜੇ ਖਾਇਆ ਉਹਦਾ ਵੀਕਐਂਡ ਤੇ ਦੂਜੇ ਪਾਸੇ ਬੋਲਣ ਲੱਗ ਪੈਂਦੇ ਜਾ ਕੇ, ਤੇ ਮੋਹਰਲੀ ਵੀ ਕੇ ਦੂਜੇ ਨੇ ਬਾਲਦਾ ਕਿਉਂ ਰੱਖਦਾ ਉੱਧਰੋਂ ਚਿਕਨ ਦੀ ਰੁੱਤਾਂ ਖਾਧੀਆਂ ਫਿਰ ਦੂਜੇ ਪਾਸੇ, ਇਹ ਸਮਝ ਨੀ ਆਉਂਦੀ ਵੀ ਬੋਲਣਾ ਕਿੱਧਰਲੇ ਪਾਸੇ. ਤੁਸੀਂ ਕਮਿਊਨਿਟੀ ਲਈ ਕੰਮ ਕਰੋ, ਚਾਹੇ ਹੋਸਪਿਟਲ ਦਾ ਆ, ਇੰਸ਼ੋਰੈਂਸ ਦਾ ਆ, ਡਰਾਈਵਰਾਂ ਦੀ ਤਨਖਾਹ ਆ, ਇਹ ਮੁੱਦਿਆਂ ਤੇ ਗੱਲ ਕਰੋ. ਗਵਰਨਮੈਂਟ ਪਾਰਟੀ ਕੋਈ ਵੀ ਤੁਸੀਂ ਕਰੋ, ਸਾਰੀਆਂ ਪਾਰਟੀਆਂ ਚੰਗੀਆਂ ਵੀ ਆ, ਸਾਰੀਆਂ ਮਾੜੀਆਂ ਵੀ.
1: ਮੈਂ ਕਹਿੰਦਾ ਸੱਦੋ ਸਾਰਿਆਂ ਨੂੰ, ਜਿਹੜੇ ਲੋਕਾਂ ਦੇ ਸਵਾਲ ਹੈ ਬੋਰਡ ਤੇ ਲਿਖ ਕੇ ਲਾ ਦੇ, ਸਟੇਜ ਤੇ ਆਉਣਾ ਚਾਹੁੰਦੇ ਹੋ ਪਹਿਲਾਂ ਸਵਾਲ ਦੇ ਜਵਾਬ ਦੇ ਦੇਵੋ, ਫਿਰ ਤੁਹਾਡਾ ਵੈਲਕਮ ਕਰ ਦੇਵਾਂਗੇ. ਇੱਥੇ ਨਹੀਂ
9: ਹੁਣ, ਇੱਥੇ ਥੋੜੇ ਕੁ ਬੰਦੇ ਆ ਜੀ, ਜਦੋਂ ਕਿਤੇ ਕੱਠ ਮੱਠ ਹੁੰਦਾ ਉਹਨਾਂ ਨੇ ਆਪਣੇ ਮਤਲਬ ਕਿ ਸਵਾਰਥ ਲਈ ਉੱਥੇ ਆਉਂਦੇ ਆ, ਤੇ ਮੁੜ ਕੇ ਆਪਣੇ ਕੋਈ ਨਾ ਕੋਈ ਫੈਮਿਲੀ ਦੇ ਵਿੱਚੋਂ
1: ਵੋਲੰਟੀਅਰ ਚਾਹੀਦੇ ਹੁੰਦੇ. ਹੁਣ ਦੇਖੋ ਬਹੁਤ ਸਾਰੇ ਲੋਕਾਂ ਦੇ ਬੱਚੇ ਘਰ ਬੈਠੇ, ਮੈਂ ਵੋਲੰਟੀਅਰ ਕੰਮ ਬਹੁਤ ਕੀਤਾ, ਮੇਰੇ ਕੰਮ ਬਹੁਤ ਆਇਆ, ਪਰਿਵਾਰ ਵਧੀਆ ਬਣ ਗਿਆ, ਮਿੱਤਰ ਦੋਸਤ ਵਧੀਆ ਹਨ, ਸਾਰੇ ਹੀ ਵਧੀਆ ਹਨ, ਜਿਹੜੇ ਖਰਾਬ ਹਨ ਉਹ ਠੀਕ ਕਰਨ ਦੀ ਕੋਸ਼ਿਸ਼ ਕਰੀਦੀ ਹੈਗੀ ਆ. ਜੇ ਬੱਚੇ ਘਰ ਬੈਠੇ ਆ ਨਾ ਆਪਣਾ ਫਾਇਰ ਫਾਈਟਰ ਦੇ ਜਿਹੜੀ ਫੋਰਸ ਫਾਇਰ ਫਾਈਟਿੰਗ ਐਸੋਸੀਏਸ਼ਨ ਹੋਣੀ ਆ ਉਹਨਾਂ ਦਾ ਸਰਚ ਕਰੋ, ਉਹਨੂੰ ਵੋਲੰਟੀਅਰ ਦੀ ਲੋੜ ਹੈਗੀ ਆ, ਕਰ ਸਕਦੇ ਆ ਸੇਵਾ, ਅੱਗ ਬੁਝਾ ਸਕਦੇ ਆ, ਅੱਗ ਲੱਗੀ ਪਈ ਹੈਗੀ ਆ, ਫ੍ਰੀ ਵਿੱਚ ਕੰਮ ਆ, ਹੌਲੀ ਸ਼ਾਇਦ ਪੈਸੇ ਬਣ ਲੈ, ਪਰ ਫਿਰ ਤੁਸੀਂ ਕਹਿਣਾ ਲੈ ਉੱਥੇ ਜਾ ਕੇ ਵੋਲੰਟੀਅਰ ਕੰਮ ਕੀਤਾ, ਹੋਰ ਇਹਨਾਂ ਨੇ ਹਾਇਰ ਕਰ ਲਿਆ, ਕਈ ਵਾਰੀ ਹਾਇਰ ਵੀ ਕਰ ਲੈਂਦੇ. ਇਸੇ ਤਰ੍ਹਾਂ ਇਲੈਕਸ਼ਨ ਵਿੱਚ ਹੈਗਾ, ਕਈ ਬੰਦਾ ਵਧੀਆ ਵੋਲੰਟੀਅਰ ਦਾ ਕੰਮ ਕਰਦਾ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਜੋਬ ਮਿਲ ਜਾਂਦੀ. ਦੇਰ ਇਸ ਨਥਿੰਗ ਰੋਂਗ ਵਿਦ ਦੈਟ. ਕਿੰਨੀਆਂ ਕੁ ਜੋਬਾਂ ਮਿਲ ਗਈਆਂ ਇੱਧਰ ਦੇ ਬੰਦੇ ਨੂੰ, 10 ਹੋਊਗੀਆਂ, 20 ਹੋਊਗੀਆਂ, ਮਿਲਣੀਆਂ ਵੀ ਚਾਹੀਦੀਆਂ ਯਾਰ, ਬੰਦੇ ਨੇ ਮਿਹਨਤ ਕੀਤੀ, ਮਦਦ ਕੀਤੀ. ਕੋਈ ਮੇਰੀ ਸਪੋਰਟ ਕਰੇ ਰੇਡੀਓ ਟੀਵੀ ਤੇ ਮੇਲੇ ਤੇ ਕਰੇ, ਮੈਂ ਉਹਨੂੰ ਸਟੇਜ ਤੇ ਚੜਾਊਂਗਾ, ਸਟੇਜ ਮੇਲੇ ਦੀ ਸਟੇਜ ਤੇ ਚੜਾਊਂਗਾ, ਕਿਉਂਕਿ ਉਹਨਾਂ ਨੇ ਹੈਲਪ ਕੀਤੀ ਆ. ਸੋ ਕਈ ਵਾਰੀ ਵੋਲੰਟੀਅਰ ਕਰਕੇ ਹੈਲਪ ਕਰਕੇ ਤੁਹਾਨੂੰ ਬੈਨੀਫਿਟ ਵੀ ਮਿਲ ਜਾਂਦੇ ਹਨ, ਛੋਟੇ ਬੈਨੀਫਿਟ ਕਈ ਵਾਰੀ ਲੈਣੇ ਪੈਂਦੇ ਆ, ਪਰ ਹਾਂ ਤੁਹਾਡਾ ਵੀ ਹੱਕ ਹੁੰਦਾ, ਤੁਸੀਂ ਪੁੱਛ ਸਕਦੇ ਹੋ ਵੀ ਬੈਨੀਫਿਟ ਕਿੱਦਾਂ ਮਿਲਿਆ. ਸੋ ਇੱਕ ਦੂਸਰੇ ਦਾ ਨਾਂ ਲੈ ਕੇ ਇੱਦਾਂ, ਇਹ ਮੈਨੂੰ, ਮੈਂ ਲਾਈਕ ਨਹੀਂ ਕਰਦਾ, ਮੈਂ ਲਾਈਨਾਂ ਤਾਂ ਖੋਲ੍ਹ ਰੱਖਦਾ. ਮੈਨੂੰ ਸਤਿੰਦਰਪਾਲ ਸਿੱਧੂਆਂ ਸਾਹਿਬ ਦੀ ਕਾਲ ਵੀ ਆਈ ਸੀਗੀ, ਹੈ ਨਾ, ਅਤੇ ਵੈਲ ਰਿਸਪੈਕਟਡ ਪਰਸਨ ਆ, ਅਤੇ ਮੈਂ ਉਹਨਾਂ ਕੋਲ ਟਾਈਮ ਲਿਆ ਹੈਗਾ, ਆਪਾਂ ਇੱਥੇ ਪ੍ਰੋਗਰਾਮ ਕਰਦੇ ਹਨ. ਉਹ ਕਹਿੰਦੇ ਕੋਸ਼ਿਸ਼ ਕਰੋ ਕਿਸੇ ਨਾਂ ਨਾ ਲੈਣ, ਮੈਂ ਫਿਰ ਵਾਰ ਵਾਰ ਕਹਿ ਰਿਹਾ ਮੈਂ ਲਾਈਨਾਂ ਤਾਂ ਹੀ ਖੁੱਲ੍ਹੇ, ਨਾਂ ਨਾ ਲਿਆ ਕਰੋ, ਇਹ ਚੰਗਾ ਨਹੀਂ ਲੱਗਦਾ. ਕੋਈ ਕਿਤੇ ਕਈ ਕਈ ਸੇਵਾ ਨਹੀਂ ਕਰ, ਉਹਨੂੰ ਦੁੱਖ ਲੱਗਦਾ ਮੈਂ ਸੇਵਾ ਨਹੀਂ ਕਰ, ਮੇਰਾ ਜੀ ਨਹੀਂ ਕਰਦਾ, ਪਰ ਉਹ ਕਿੱਦਾਂ ਕਰਦੇ ਹਨ. ਘਰੋਂ ਬਾਹਰ ਨਿਕਲ ਕੇ ਨਾ ਇਹ ਕੰਮ ਕਰਨੇ ਬੜੇ ਔਖੇ, ਸਵੇਰ ਤੋਂ ਸ਼ਾਮ ਤੱਕ ਇੱਕ ਤਾਂ ਇਹ, ਅਤੇ ਬਾਕੀ ਫੋਨ ਕਾਲ ਲੈਣੇ ਬੜੇ ਔਖੇ ਹੁੰਦੇ ਆ. ਸੌਕਰ ਚਲਾਇਆ ਸਿੱਖ ਸਪੋਰਟਸ ਕਲੱਬ, 7 ਹੀ ਦਿਨ ਕੰਮ ਸੀਗਾ, ਸਵੇਰ ਤੋਂ ਸ਼ਾਮ ਤੱਕ 1600 ਬੱਚਾ ਖੇਡਦਾ ਸੀਗਾ, ਵਧੀਆ ਤਰੀਕੇ ਨਾਲ ਚੱਲਿਆ, 100 ਟੀਮਾਂ ਸੀਗੀਆਂ. ਉਹਨਾਂ ਪੇਰੈਂਟਸ ਨੂੰ ਪੁੱਛ ਕੇ ਦੇਖੋ, ਬੱਚੇ ਹਜੇ ਮਿਲਦੇ ਹਨ. ਗੋਰਿਆਂ ਦੀ ਫੀਸ $180 ਸੀਗੀ, ਅਸੀਂ $130 ਚਾਰਜ ਕਰਦੇ, ਉਹ ਇੱਕ ਪ੍ਰੈਕਟਿਸ ਦਿੰਦੇ ਸੀ, ਸਾਡਾ ਕਲੱਬ 2 ਪ੍ਰੈਕਟਿਸ ਦਿੰਦਾ ਸੀਗਾ. ਉਹ ਪਿਕਨਿਕ ਵਿੱਚ ਪੈਸੇ ਚਾਰਜ ਕਰੇ ਸਾਡੇ, ਫਰੀ ਤਾਇਆ ਚਾਚਾ ਮਾਸੀ ਜੋ ਮਰਜ਼ੀ ਆ ਜਾਵੋ, ਫਰੀ ਵਿੱਚ ਆਗੋ. ਸੋ ਕੋਈ ਵਧੀਆ ਸੇਵਾ ਕਰਦਾ, ਕੁੱਦਾ ਕਰਦਾ ਹੈਗਾ. ਸੋ ਇੱਦਾਂ ਇਹ ਨਾ ਕਿਹਾ ਕਰੋ, ਤੁਸੀਂ ਕਰਨੀ ਕਰਕੇ ਦੇਖੋ, ਇਹ ਕੰਮ ਬੜਾ ਔਖਾ, ਸੇਵਾ ਕਰਕੇ ਦੇਖੋ, ਕੰਮ ਬੜਾ ਔਖਾ. ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ, ਇਹ ਤਾਂ ਛੱਡ ਉਹ ਕੋਈ ਨਹੀਂ ਹੁਣ ਛੱਡਿਆ ਦਾ, ਸਾਡੇ ਕੋਲ ਕਿੱਥੇ ਹੋਣਾ ਸੀਗਾ, ਕਿਉਂਕਿ ਅਸੀਂ ਪੈਸੇ ਦੀ ਭੁੱਖ ਵਿੱਚ ਹਾਂ. ਘਰ ਵੱਡਾ ਲੈਣਾ ਅਤੇ ਜੇ ਵਾਈਫ ਦੀ ਜੋਬ ਛਡਾਈ, ਮਾਂ ਪਿਓ ਦੀ ਸੇਵਾ ਕੀਤੀ, ਫਿਰ ਮੈਂ ਸਾਰੂੰਗਾ ਕਿੱਦਾਂ ਸ਼ਾਮ ਨੂੰ ਬੋਤਲ ਵੀ ਪੀਣੀ ਆ. ਸੇਵਾ ਦਾ ਕੰਮ ਬੜਾ ਔਖਾ ਹੁੰਦਾ, ਮਿਲਦੀ ਬੜੀ ਔਖੀ ਹੈ ਅਤੇ ਕਰਨੀ ਉਸ ਤੋਂ ਦੁੱਗਣੀ ਔਖੀ ਹੈਗੀ ਆ. ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ, ਮੈਂ ਬ੍ਰੇਕ ਵੀ ਲੈਣੀ ਆ. ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀਵੀ 'ਤੇ.
10: ਉਹ ਤਾਂ ਹੋਣਾ ਹੀ ਹੈ ਜਦੋਂ ਤਿੰਨੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ.
11: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ.
10: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ. ਹੋਰ ਦੱਸ ਕਿਆ ਚਾਹੀਦਾ?
12: ਚਲ ਕੇ ਰਹੇ ਆ ਪਰ
10: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ.
13: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ.
10: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ, 905-204-13, ਜਾਂ ਢਿੱਲੋ ਵੀਡੀਓ .com. ਹੋਰ ਕੋਈ ਸੇਵਾ?

0: ਕਹਿੰਦੇ ਤਾਰੇ ਦੇਖੇ ਉਹ ਕਹਿੰਦੇ ਮੋਰਜੇ ਨੇ ਦਿਖਾ ਦਿੱਤੇ ਆ ਕੀ ਕਰੀਏ ਹੁਣ ਲੋਕਾਂ ਦੇ ਕੰਮ ਔਖੇ ਪਏ ਹੋਏ ਪਏ ਹਨ ਰੱਬ ਸੌਖੇ ਕਰ ਦੇਵੇ ਸਾਡੀ ਅਰਦਾਸ ਹੈਗੀ ਆ ਸੋ ਤਾਰੇ ਦੇਖਣ ਨੂੰ ਜੀ ਕਰਦਾ ਬਾਹਰ ਮੰਜਾ ਡਾ ਕੇ ਦੇਖਿਓ ਮੰਜੇ ਮਿਲਦੇ ਹਨ ਇੱਥੇ ਵੱਖਰਾ ਹੀ ਨਜ਼ਾਰਾ ਹੈਗਾ ਆ ਅਤੇ ਬਾਹਰ ਪੈਣ ਦਾ ਜੇ ਮੌਕਾ ਮਿਲਦਾ ਪੈ ਕੇ ਦੇਖਿਓ ਜ਼ਰੂਰ ਤਾਰੇ ਗਿਰਨੇ ਹੁਣ ਤਾਂ ਕਹਿੰਦੇ ਮੌਰਜੇ ਨੇ ਦਿਖਾਲੇ ਪਏ ਸਕਰਾਜ ਸੁਣਦੀ ਲਾਈਨ ਨੈਕਸਟ ਹੈਗੀ ਆ ਫਿਰ 6263 ਨੈਕਸਟ ਹੈਗਾ ਆ ਸੋ ਮੇਰੀ ਗੱਲਬਾਤ ਹੁੰਦੀ ਰਹੀ ਵੱਖ ਵੱਖ ਪਰਿਵਾਰਾਂ ਜਿਹੜੀ ਬਹੁਤ ਸੇਵਾ ਕਰਦੇ ਹਨ ਅਤੇ ਪੂਰਾ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਇੱਕ ਤਾਂ ਘਰੇ ਨਹੀਂ ਪਹੁੰਚਦੇ ਲੋਕਾਂ ਦੀ ਖਾਤਰ ਤੁਸੀਂ ਤੁਹਾਨੂੰ ਦੱਸਿਆ ਹੋਇਆ ਸਾਰੀ ਸੇਵਾ ਕਰਨੀ ਕਈ ਵਾਰੀ ਕਰਨੀ ਪੈਂਦੀ ਆ ਕੈਨੇਡਾ ਕੈਨੇਡਾ ਇਜ਼ ਬਿਲਟ ਬਾਏ ਵੋਲੰਟੀਅਰਸ ਇਹ ਸੇਵਾਦਾਰੀ ਕੰਟਰੀ ਖੜੀ ਕੀਤੀ ਆ ਕੋਈ ਹੌਸਪਿਟਲ 'ਤੇ ਸੇਵਾ ਕਰਦਾ ਕੋਈ ਸਪੋਰਟਸ ਕਲੱਬਾਂ ਵਿੱਚ ਸੇਵਾ ਕਰਦਾ ਕੋਈ ਚਰਚ ਵਿੱਚ ਜਾ ਕੇ ਸੇਵਾ ਕਰਦਾ ਕੋਈ ਜਿਹੜੇ ਵੱਖ ਵੱਖ ਪ੍ਰੋਗਰਾਮ ਉੱਥੇ ਸੇਵਾ ਕਰਦਾ ਅਤੇ ਕਈਆਂ ਨੇ ਸੇਵਾ ਕੀਤੀ ਈਵਨ ਕੰਪਨੀਆਂ ਦੇ ਵਿੱਚ ਫਰੀ ਕੰਮ ਕਰਕੇ ਕਹਿੰਦੇ ਮੈਂ ਘਰ ਵਿਹਲਾ ਬੈਠਾ ਚਲੋ ਮੈਂ ਸਿੱਖ ਲਊਂਗਾ ਵੀ ਗਰੋਸਰੀ 'ਤੇ ਕੈਸ਼ ਟੇਲ ਚਲਾਉਣਾ ਮਾੜਾ ਤਾਂ ਕੁਛ ਨਹੀਂ ਹੈਗਾ ਅਗਲੇ ਸਿਖਾਲ ਦੇਣਾ ਸ਼ਾਇਦ ਤੁਹਾਨੂੰ ਰੱਖ ਵੀ ਲਵੇ ਸ਼ਾਇਦ ਫਿਊਚਰ ਵਿੱਚ ਜੋਬ ਹੋਵੇ ਉਦੋਂ ਕੰਮ ਵੀ ਕਰ ਸਕਦੇ ਹਾਂ ਅਤੇ ਲੋਕ ਉਹ ਸੇਵਾ ਕਰਕੇ ਨਹੀਂ ਰਾਜੀ ਹਾਂ ਗੁਰੂ ਘਰ ਆਪਾਂ ਭਾਂਡੇ ਜ਼ਰੂਰ ਖੋਣੇ ਆ ਅਤੇ ਜਦੋਂ ਘਰ ਬਣਨਾ ਕਿਤੇ ਬਹੁਤ ਜੁੱਤੀ ਪਈ ਹੋਵੇ ਨਾ ਚੱਕ ਕੇ ਲੱਤ ਮਾਰ ਕੇ ਉਹ ਸਿੱਟਦੇ ਆ ਚੱਕਦੀ ਨਹੀਂ ਹੈਗੀ ਮੂਹਰੇ ਰੱਖ ਦਿੱਤੀ ਆ ਨਿਮਕ ਤਾਂ ਕਿੱਥੇ ਗਈ ਉਹ ਗੁਰਦੁਆਰੇ ਛੱਡ ਜਾਂਦੀ ਤੋ ਸਿੱਖ ਆਪਾਂ ਸਿੱਖ ਦੇ ਯਾਰ ਕਿ ਯਾਰ ਲਓ ਜੀ ਸਿਰਾਜ ਸੰਧੂ ਤੁਸੀਂ ਨੈਕਸਟ ਹੋ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
1: ਜੀ ਤੰਬੜ ਸਾਹਿਬ ਮੈਂ ਸਾਡੇ ਬੜੇ ਰਿਸਪੈਕਟਡ ਭਾਜੀ ਆਪਣੇ ਸਾਡੇ ਸੀਨੀਅਰ ਆ ਸਰਦਾਰ ਹਰਦੀਪ ਸਿੰਘ ਹੋਣੀ ਆਏ ਸੀ
0: ਜੀ
1: ਤੇ ਉਹਨਾਂ ਨੇ ਮੇਰਾ ਨਾਮ ਲੈ ਕੇ ਕੁਛ ਬਾਬਤ ਗੱਲਾਂ ਕਹੀਆਂ ਆਪਾਂ ਸਾਰਾ ਕੁਛ ਮੈਨੂੰ 98 ਦੇ ਵਿੱਚ ਅੱਜ ਵੀ ਯਾਦ ਆ
0: ਜੀ
1: ਕੰਜ਼ਰਵੇਟਿਵ ਪਾਰਟੀ ਦੇ ਵਿੱਚ ਇੱਥੇ ਮਰਹੂਮ ਰੈਕਸਡੇਲ ਫਾਈਨੈਂਸ਼ੀਅਲ ਸਰਵਿਸ ਦੇ ਕਰਤਾ ਦਰਤਾ ਸਰਦਾਰ ਭੁਪਿੰਦਰ ਸਿੰਘ ਖਰੌੜ ਜਿਹਨਾਂ ਦਾ ਅੱਗੇ ਇੱਕ ਕਾਰ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਵਾਈਫ ਦੇ ਨਾਲ ਡੈਥ ਹੋ ਗਈ ਸੀ ਬੜੇ ਧੜੱਲੇਦਾਰ ਆਗੂ ਸੀਗੇ ਉਹ ਕੰਜ਼ਰਵੇਟਿਵ ਪਾਰਟੀ ਦੇ ਅਸੀਂ ਉਹਨਾਂ ਦੀ ਵਾਂਹ ਫੜ ਕੇ ਕੰਜ਼ਰਵੇਟਿਵ ਦੇ ਨਾਲ ਤੁਰੇ ਟੋਬੀਕੋ ਨੌਰਥ ਤੋਂ ਉਹਨਾਂ ਨੇ ਬਹੁਤ ਸਾਰੀਆਂ ਇਲੈਕਸ਼ਨ ਲੜੀਆਂ ਤੇ ਭਾਜੀ ਹਰਦੀਪ ਹੋਣੀ ਉਸ ਵੇਲੇ ਕੰਜ਼ਰਵੇਟਿਵ ਖੇਮਿਆਂ 'ਚ ਹੀ ਸੀਗੇ ਤੇ ਆਪਾਂ ਇਹਨਾਂ ਤੋਂ ਹੀ ਇਹਨਾਂ ਦੀ ਉਂਗਲ ਫੜ ਕੇ ਹੀ ਪੋਲੀਟੀਕਲੀ ਉਸ ਵੇਲੇ ਦੇਖਦੇ ਰਹੇ ਹਾਂ ਕਿਉਂਕਿ ਇਹਨਾਂ ਦਾ ਕਾਫੀ ਅਸਰ ਰਸੂਖ ਹੁੰਦਾ ਸੀਗਾ ਉਸ ਈਟੋਬੀਕੋ ਨੌਰਥ ਦੀ ਇਲੈਕਸ਼ਨ ਦੇ ਵਿੱਚ ਕੰਜ਼ਰਵੇਟਿਵ ਦੇ ਵਿੱਚ ਤੇ ਮੈਂ ਪਹਿਲੀ ਵਾਰ ਵੀ ਇਹਨਾਂ ਨੂੰ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਦੇ ਕੰਪੇਨ ਆਫਿਸ ਸੀ ਉੱਥੇ ਮਿਲਿਆ ਸੀਗਾ ਚਲੋ ਅੱਗੇ ਚੱਲ ਕੇ ਇਹ ਬਹੁਤ ਇਸ ਕੰਟਰੀ ਦੇ ਵਿੱਚ ਤੁਸੀਂ ਕਿਸੇ ਵੀ ਆਈਡੀਓਲੋਜੀ ਨੂੰ ਫੋਲੋ ਕਰ ਸਕਦੇ ਆ ਕਿਸੇ ਨਹੀਂ ਚੰਗੀ ਲੱਗਦੀ ਉਹਨੂੰ ਛੱਡ ਕੇ ਕਿਸੇ ਹੋਰ ਨੂੰ ਜਾ ਸਕਦੇ ਆ ਪਰ ਮੈਨੂੰ ਇਸ ਗੱਲ ਦੇ ਉੱਤੇ ਆਪਣੇ ਤੇ ਮਾਣ ਆ ਕਿ ਮੈਂ ਜਦੋਂ ਦਾ 97 ਦਾ ਕੈਨੇਡਾ ਆ 98 ਤੋਂ ਅੱਜ ਤੱਕ ਕੰਜ਼ਰਵੇਟਿਵ ਦੇ ਨਾਲ ਹੀ ਜੁੜਿਆ ਆ ਉਹਨਾਂ ਦੀ ਆਈਡੀਓਲੋਜੀ ਆ ਪਰ ਆਪਾਂ ਕਦੀ ਵੀ ਕਿਸੇ ਵੀ ਪੋਲੀਟੀਕਲ ਆਈਡੀਓਲੋਜੀ ਨੂੰ ਕਿਸੇ ਪੋਲੀਟੀਕਲ ਲੀਡਰ ਨੂੰ ਚਾਹੇ ਲਿਬਰਲ ਦੇ ਐਨਡੀਪੀ ਨੂੰ ਹਮੇਸ਼ਾ ਸਤਿਕਾਰ ਦਿੱਤਾ ਔਰ ਬੜੇ ਮਾਣ ਦੇ ਨਾਲ ਇਹ ਗੱਲ ਕਹਿ ਸਕਦਾ ਕਿ ਮੈਂ ਜਿੰਨੇ ਵੱਖ ਵੱਖ ਪਾਰਟੀਆਂ ਦੇ MP ਸਹਿਬਾਨ ਆ ਮਿਨਿਸਟਰ ਸਹਿਬਾਨ ਆ ਉਹ ਬੜੇ ਰਿਸਪੈਕਟਫੁਲੀ ਸਾਡੇ ਨਾਲ ਪੇਸ਼ ਆਉਂਦੇ ਆ ਔਰ ਰਹੀ ਗੱਲ ਇੱਥੇ MPP ਸਹਿਬਾਨ ਦੀ MP ਸਹਿਬਾਨ ਦੀ ਸਿਟੀ ਦੇ ਉੱਤੇ ਇਲੈਕਸ਼ਨ ਦੀ ਤੰਬੜ ਸਾਹਿਬ ਤੁਸੀਂ ਇਸ ਗੱਲ ਦੇ ਗਵਾਹ ਆ ਆਪਾਂ ਨੂੰ ਆਪਾਂ IMLA ਦੇ ਵਿੱਚ ਉਸ ਕਾਰਪੋਰੇਸ਼ਨ ਦੇ ਵਿੱਚ ਬਹੁਤ ਸਾਰਾ ਕੰਮ ਕਰਨ ਦਾ ਮੌਕਾ ਮਿਲਿਆ ਔਰ ਬਹੁਤ ਸਾਰੀਆਂ ਆਪਾਂ ਇਹਨਾਂ ਲੋਕਾਂ ਨੂੰ ਲੱਗ ਗਏ ਹੋ ਕਿ ਤੁਸੀਂ ਇਸ ਗੱਲ ਦੇ ਗਵਾਹ ਆ ਕਿ ਬੜੇ ਧੜੱਲੇ ਨਾਲ ਕੋਈ ਯਾਰੀ ਦੋਸਤੀ ਠੀਕ ਹੈ ਪੋਲੀਟੀਕਲ ਸਿਸਟਮ ਤੋਂ ਬਾਅਦ ਕਿਸੇ ਨਾਲ ਹੋ ਸਕਦੀ ਆ ਪਰ ਇੱਕ ਟੈਗ ਲਾਉਣਾ ਤਾਂ ਆਪਾਂ ਉਸ ਤੋਂ ਕੋਹਾਂ ਦੂਰ ਆ ਠੋਕ ਕੇ ਗੱਲ ਕਰੀਦੀ ਆ ਜੋ ਵੀ ਕੁਛ ਹੈਗਾ ਆ ਉਹਨੂੰ ਕੰਡੈਮ ਕਰੀਦਾ ਪੋਜ਼ਿਟਿਵਲੀ ਨਾ ਕਿ ਉਹਦੀ ਜਾਤੀਵਾਦ ਔਰ ਕਿਸੇ ਦੇ ਪਰਿਵਾਰ ਨੂੰ ਉਛਾਲੀਦਾ ਆ ਕਿਸੇ ਦੀਆਂ ਪੱਗਾਂ ਨੂੰ ਹੱਥ ਪਾਈਦਾ ਆ ਵਿਦ ਰਿਸਪੈਕਟ ਜਿਹੜਾ ਆ ਜਿੰਨੇ ਹੈਗੇ ਆ ਮੇਰੇ ਤੇ ਇੱਕ ਵਾਰੀ ਰੂਬੀ ਢੱਲਾ ਦੇ ਕੋਲ ਵੀ ਕਿਸੇ ਨੇ ਮੇਰੇ ਦਾ ਗਲਤ ਨਾਂ ਲਾ ਕੇ ਐਲੀਗੇਸ਼ਨ ਕੀਤਾ ਸੀਗਾ ਔਰ ਉਹ ਜਾਣਦੇ ਆ ਕਿ ਉਹ ਮੇਰੇ ਲਈ ਕਿੰਨੇ ਰਿਸਪੈਕਟਡ ਆ ਤਾਂ ਮੈਂ ਉਹਨਾਂ ਲਈ ਕਿੰਨਾ ਰਿਸਪੈਕਟਡ ਆ ਸੋ ਇਸ ਕਰਕੇ ਪਲੀਜ਼ ਮੈਂ ਇਹੀ ਬੇਨਤੀ ਕਰਾਂ ਕਿ ਤੁਸੀਂ ਜਿਸ ਆਈਡੀਓਲੋਜੀ ਨਾਲ ਜੁੜੇ ਆ ਤਨ ਦੇਹੀ ਦੇ ਨਾਲ ਜੁੜੇ ਰਹੋ ਜੇ ਅਸੀਂ ਟਰੱਕਿੰਗ ਨਾਲ ਕੰਮ ਕਰਦੇ ਆ ਬਹੁਤ ਸਾਰੀਆਂ ਦੁਸ਼ਵਾਰੀਆਂ ਆਉਂਦੀਆਂ ਆ ਘਰੋਂ ਨਿਕਲ ਕੇ ਬਹੁਤ ਸਾਰੇ ਲੋਕ ਤੁਹਾਡੇ ਵੱਲ ਉਂਗਲਾਂ ਚੱਕਦੇ ਆ ਬਹੁਤ ਸਾਰੇ
0: ਸਵੇਰ ਤੋਂ ਸ਼ਾਮ
1: ਪਰਸਨਲ ਗੱਲਾਂ ਕਰਦੇ ਆ ਹਾਂਜੀ
0: ਸਵੇਰ ਤੋਂ ਸ਼ਾਮ ਤੱਕ ਸੇਵਾ ਕਰਕੇ ਦੇਖੋ ਬੜੀ ਔਖੀ ਹੈ ਨਿਕਲ ਕੇ ਤਾਂ ਦੇਖੋ ਇੱਕ ਵਾਰੀ ਸਵੇਰ ਤੋਂ
1: ਤੰਬੜ ਸਾਹਿਬ ਤੁਸੀਂ ਬਹੁਤ ਵਾਰ ਮੈਂ ਸੁਣਿਆ ਏਅਰ ਦੇ ਉੱਤੇ ਕਹਿੰਦੇ ਆ ਕਿ ਜਦੋਂ ਭੰਗ ਦੇ ਸਟੋਰ ਆਏ ਸੀਗੇ ਮੈਂ ਇੱਕ ਵਾਰ ਫਿਰ ਇਹ ਲੋਕਾਂ ਦੀ ਪੁੱਛਣ ਚਾਹੁੰਦਾ ਉਦੋਂ ਇਹ ਲੋਕ ਕਿੱਥੇ ਹੁੰਦੇ ਆ ਅਸੀਂ ਤਾਂ ਉਦੋਂ ਇੱਕ ਇੱਕ $1,000 ਦੀ ਟਿਕਟ ਵੀ ਲਈ ਜੇ ਸਾਨੂੰ ਯਾਰ ਦੱਸਦੇ ਆ ਕਿ ਸਿਟੀ ਵਾਲੇ ਇਹਨਾਂ ਦੇ ਯਾਰ ਆ $1,000 ਦੀ ਟ੍ਰੈਸਪਾਸਿੰਗ ਦੀ ਤੰਬੜ ਸਾਹਿਬ ਤੁਸੀਂ ਨਾਲ ਸੀ ਸਾਨੂੰ ਟਿਕਟਾਂ ਵੀ ਮਿਲੀਆਂ
0: ਸੀ 20-25 ਜਾਣੇ ਸੀਗੇ ਅਸੀਂ ਲੋਕਾਂ ਪਾਸੇ ਖੜੇ ਸੀਗੇ ਵੀ ਇਹ ਜਿਹੜੇ ਭੰਗ ਦੇ ਸਟੋਰ ਆ ਸਕੂਲਾਂ ਦੇ ਨੇੜੇ ਨਾ ਆਣ ਇਹ ਕੋਈ ਚੰਗੀ ਚੀਜ਼ ਨਹੀਂ ਹੈਗੀ ਦੂਰ ਤੱਕ ਲੈ ਜਾਵੋ ਇੰਨਿਆਂ ਦੀ ਇੰਨਿਆਂ ਦੀ ਲੋੜ ਵੀ ਨਹੀਂ ਹੈਗੀ, ਆਪਾਂ ਇਹ ਵੀ ਕਿਹਾ ਸੀਗਾ। ਸੋ ਕਈ ਵਾਰੀ ਸਾਰੇ ਪ੍ਰੋਗਰਾਮ ਤੇ ਨਹੀਂ ਪਹੁੰਚ ਹੋ ਸਕਦਾ। ਹੁਣ
1: ਦੂਸਰੀ ਗੱਲ ਆ ਤੰਬਰ ਸਾਹਿਬ, ਜਿਹੜਾ ਟਰੱਕਿੰਗ ਦੇ ਨਾਲ ਆ ਉਹ ਸਾਡਾ ਪੈਸ਼ਨ ਆ, ਮੈਂ ਖੁਦ ਇੱਕ ਟਰੱਕਰ ਆ, ਔਰ ਆਪਾਂ ਸਹੀ ਡੋਰ ਨੌਕਰੀ ਦੀ ਮੈਂ ਪਹਿਲਾਂ ਵੀ ਬਹੁਤ ਵਾਰ ਇਹ ਗੱਲ ਕਹਿ ਚੁੱਕਾ ਕਿ ਅਸੀਂ ਧਰਨਿਆਂ ਦੇ ਵਿੱਚ ਬਲੀਵ ਨਹੀਂ ਕਰਦੇ, ਅਸੀਂ ਸਿਸਟਮ 'ਚ ਰਹਿ ਕੇ ਸਿਸਟਮ ਨੂੰ ਹਿਲਾਉਣ ਦੀ ਗੱਲ ਕਰਦੇ ਹਾਂ, ਔਰ ਇਸੇ ਕਰਕੇ ਜਿਹੜਾ ਸੀ ਆਰ ਏ ਦੇ ਉੱਤੇ ਪੀ ਐਸ ਬੀ ਦਾ ਆਇਆ ਉੱਤੇ ਚੰਗੀ ਪਕੜਿਆ, ਔਰ ਸਾਨੂੰ ਮਾਣ ਆ ਕਿ ਅਸੀਂ ਆਟਵਾ ਜਿਹੜਾ ਪਾਰਲੀਮੈਂਟ ਦੇ ਉੱਤੇ ਬੋਲੇ ਆ, ਔਰ ਸਾਨੂੰ ਮਾਣ ਆ ਗਲੋਬ ਐਂਡ ਮੇਲ ਵਰਗੇ ਪੇਪਰਾਂ ਦੇ ਵਿੱਚ ਸਾਰਾ ਸਿੰਘ ਵਰਗੇ ਵੱਡੇ ਰਿਪੋਰਟਰਾਂ ਦੇ ਨਾਲ ਅਪਰੋਚ ਕਰਕੇ ਇੱਕ ਵੱਡੇ ਆਰਟੀਕਲ ਜਿਹੜੇ ਆ ਟਰੱਕਿੰਗ ਦੇ ਉੱਤੇ ਲਿਖਾਇਆ ਤੇ ਸਰਕਾਰਾਂ ਦੇ ਕੰਨਾਂ ਦੇ ਜੂ ਸਰਕੀ ਆ। ਬਟ ਸਾਤੋਂ ਆ ਜਿਹੜੇ ਨਾਰੇ ਆ ਜਾਂ ਜਿਹੜੀਆਂ ਏਦਾਂ ਦੇ ਕੰਮ ਸਾਤੋਂ ਨਹੀਂ ਹੋ ਸਕਦੇ ਨਾ ਅਸੀਂ ਕਰਦੇ ਹਾਂ। ਬਾਕੀ ਮੈਂ ਇੱਕ ਵਾਰ ਫਿਰ ਕਹਿ ਦਿਆਂ ਕਿ ਮੈਂ ਆਪਣੀ ਜਿਹੜੀ ਮੇਰੀ ਕੰਜ਼ਰਵੇਟਿਵ ਆਈਡੀਓਲੋਜੀ ਆ ਉਹ ਮੇਰਾ ਪਰਸਨਲ ਡਿਸੀਜਨ ਆ, ਮੈਂ ਪਿਆਰ ਕਰਦਾ ਹਾਂ, ਮੈਨੂੰ ਆਈਡੀਓਲੋਜੀ ਚੰਗੀ ਲੱਗਦੀ ਆ, ਪਰ ਮੈਂ ਬਾਕੀ ਜਿੰਨੀਆਂ ਆਈਡੀਓਲੋਜੀ ਆ ਐਨ ਡੀ ਪੀ ਦੀ ਆ ਲਿਬਰਲ ਦੀ ਆ ਮੈਂ ਉਹਨਾਂ ਦੀ ਵੀ ਓਨੀ ਹੀ ਰਿਸਪੈਕਟ ਕਰਦਾ ਹਾਂ। ਅੱਜ ਤੱਕ ਕੋਈ ਵੀ ਮੈਨੂੰ ਇਹ ਗੱਲ ਨਹੀਂ ਕਹਿ ਸਕਦਾ ਸੁਖਰਾਜ ਸੰਧੂ ਨੇ ਕਿਸੇ ਨੂੰ ਡਿਸਰਿਸਪੈਕਟ ਦੇ ਨਾਲ ਬੁਲਾਇਆ ਹੋਵੇ ਜਾਂ, ਔਰ ਉਹਨਾਂ 'ਚ ਸਾਡਾ ਵੀ ਅੱਜ ਓਨਾ ਹੀ ਪਿਆਰ ਆ। ਔਰ ਮੈਂ ਫਿਰ ਇੱਕ ਵਾਰ ਕਹਿ ਦਿਆਂ ਕਿ ਪੋਲੀਟੀਕਲੀ ਸਿਸਟਮ ਦੇ ਵਿੱਚ ਜੇ ਕੋਈ ਜੇ ਹਰਦੀਪ ਉਹਨਾਂ ਨੇ ਦੂਸਰੇ ਹੋਟਲ ਦੇ ਉੱਤੇ ਕੀਤਾ ਤਾਂ ਆਪਾਂ ਉਹਨੂੰ ਕੰਡੈਮ ਕਰਦੇ ਹਾਂ, ਔਰ ਪਰਸਨਲੀ ਵੀ ਉਹਨੂੰ ਕਾਲ ਕਰਕੇ ਕਿਹਾ ਕਿ ਤੈਨੂੰ ਜਵਾਬ ਦੇਣਾ ਪਊਗਾ। ਸੋ ਇਸ ਕਰਕੇ ਜੇ ਅਸੀਂ ਮਿਲਦੇ ਵਰਤਦੇ ਹਾਂ ਸਮਾਜ 'ਚ ਵਿਚਰਦੇ ਹਾਂ ਉਹਦਾ ਮਤਲਬ ਇਹ ਨਾ ਕੱਢ ਲਿਆ ਜਾਵੇ ਕਿ ਇਹ ਸਾਡੇ ਯਾਰ ਆ ਤੇ ਅਸੀਂ ਇਹਨਾਂ ਨੂੰ ਕਦੀ ਅਪਰੋਚ ਨਹੀਂ ਕਰਦੇ। ਇੰਸ਼ੋਰੈਂਸ ਦੇ ਮੁੱਦੇ ਦੇ ਉੱਤੇ ਮੈਂ ਅੱਜ ਤੱਕ ਸਭ ਤੋਂ ਵੱਧ ਮਰਹੂਮ ਰਾਮੂ ਵਾਲੀਆ ਸਾਹਿਬ ਜਿਹੜੇ ਇੱਥੇ ਸੀਗੇ ਉਹਨਾਂ ਨੇ ਅਪਰੋਚ ਕੀਤੀ ਸੀ, ਕਿੰਨੇ ਕੁ ਲੋਕ ਉਹਨਾਂ ਨਾਲ ਖੜਦੇ ਸੀ ਜਾ ਕੇ, ਪਰ ਮੈਨੂੰ ਮਾਣ ਆ ਕਿ ਉਹਨਾਂ ਦੀ ਹਰ ਮੀਟਿੰਗ ਦੇ ਵਿੱਚ ਜਿਹੜਾ ਆਪਾਂ ਜਾਂਦੇ ਰਹੇ ਆ ਬੋਲਦੇ ਰਹੇ ਆ ਉੱਥੇ ਵੀ ਇਹ 20-25 ਬੰਦੇ ਹੁੰਦੇ ਸੀਗੇ। ਸੋਰੀ ਟੂ ਸੇ ਕਈ ਵਾਰ ਜਿਹੜੀਆਂ ਗੱਲਾਂ ਗਰਾਊਂਡ ਦੇ ਉੱਤੇ ਅਗੇ ਕਰਨੀਆਂ ਉੱਥੇ ਇਹ ਬੰਦੇ ਕਦੀ ਨਹੀਂ ਲੱਭਦੇ, ਇਹ ਕਦੀ ਟਰੱਕਿੰਗ ਦੇ ਧਰਨੇ ਹੋਣ ਅੱਗੇ ਚੱਲ ਕੇ ਵੀ ਹੋਣੇ ਆ ਤੇ ਕਿਤੇ ਗਰਾਊਂਡ ਤੇ ਨਹੀਂ ਦਿਸਣੇ ਬੰਦੇ ਤੁਹਾਨੂੰ, ਆਪਾਂ ਤਾਂ ਹਮੇਸ਼ਾ ਕਹਿੰਦੇ ਮੂਹਰੇ ਹੋ ਕੇ ਗੱਲ ਕਰੋ, ਮੂਹਰੇ ਹੋ ਕੇ ਲਾਕੇ ਕਰੋ। ਸੋ ਤੁਹਾਡਾ ਸਮਾਂ ਬਹੁਤ ਕੀਮਤੀ ਆ, ਮੈਂ ਤਾਂ ਇੰਨੇ ਵਿਚਾਰ ਦੇਣਾ ਚਾਹੁੰਦਾ। ਕਈ ਵਾਰ ਤਾਂ ਇਦਾਂ ਦੇ ਲੋਕਾਂ ਤੋਂ ਡਰ ਲੱਗਦਾ ਕਿ ਆਪਾਂ ਏਅਰ ਦੇ ਉੱਤੇ ਲੋਕਾਂ ਮੂਹਰੇ ਆ ਕੇ ਬੋਲੀਏ ਹੀ ਨਾ ਕਿ ਇਹਨਾਂ ਨੇ ਪਤਾ ਨਹੀਂ ਕਿਹੜੇ ਪਾਸੇ ਕਿਸ ਡਿਸਰਿਸਪੈਕਟ ਦੇ ਨਾਲ, ਕਿਉਂਕਿ ਸੱਭਿਅਕ ਤੌਰ ਤੇ ਕਈ ਵਾਰ ਇਦਾਂ ਲੱਗਦਾ ਕਿ ਇਹਨਾਂ ਨੇ ਪਰਿਵਾਰਾਂ 'ਚ ਕਦੀ ਸਿੱਖਿਆ ਹੀ ਨਹੀਂ ਕਿ ਸੱਭਿਅਕ ਕੀ ਹੁੰਦੀ ਹੈ।
0: ਬਹੁਤ ਬਹੁਤ
1: ਬਹੁਤ ਧੰਨਵਾਦ, ਕਿਸੇ ਨੂੰ ਮਾੜਾ ਚੰਗਾ ਲੱਗਾ ਮਾਫ਼ੀ ਉਹਦੇ ਲਈ, ਤੇ ਬਿਲਕੁਲ ਕਤਈ ਸਾਡਾ ਅਸੀਂ ਤਾਂ ਇੱਦਾਂ ਹੀ ਆਪਣਾ ਜਿਹੜਾ ਕੰਮ ਆ ਉਹ ਆਪਣੇ ਢੰਗ ਦੇ ਨਾਲ ਜਿਹੜਾ ਅਪਰੋਚੇਬਲ ਜਿਹੜਾ ਉਹ ਕਰਦੇ ਰਵਾਂਗੇ, ਔਰ ਲੋਕਾਂ ਦੀ ਕਚਹਿਰੀ ਦੇ ਵਿੱਚ ਇਦਾਂ ਹੀ ਆਉਂਦੇ ਰਵਾਂਗੇ। ਧੰਨਵਾਦ ਬਹੁਤ ਬਹੁਤ ਸਾਰਿਆਂ
0: ਦਾ, ਧੰਨਵਾਦ ਤੁਹਾਡਾ। ਸੁਰਾਜ ਵੈਲ ਸੈਡ, ਬੈਲੈਂਸ ਕਰਤਾ, ਵੈਲ ਸੈਡ। ਸਾਡੀ ਵੀ ਕੁਰਸੀ ਇੱਥੇ ਅਵੇਲੇਬਲ ਹੁੰਦੀ ਆ, ਕਈ ਵਾਰੀ ਸੁਖਰਾਜ ਸੰਧੂ ਨੇ ਸਾਡੇ ਪ੍ਰੋਗਰਾਮ ਬਹੁਤ ਬਹੁਤ ਵਾਰੀ ਕੀਤੇ ਆ, ਨਾਗਰਾ ਫਲ ਦੀ ਸਟੇਜ ਵੀ ਸਾਂਭੀ ਆ, ਅਤੇ ਤੁਸੀਂ ਵੀ ਇੱਥੇ ਬੈਠ ਕੇ ਆਵਾਜ਼ ਉਠਾਉਣਾ ਚਾਹੁੰਦੇ ਹੋ, 24 ਘੰਟੇ ਮੇਰੇ ਕੋਲ ਹੈਗੇ ਟੀ ਵੀ 'ਤੇ, ਉਠਾ ਸਕਦੇ ਹੋ, ਕਿਸੇ ਨੂੰ ਸਿੱਖਿਆ ਦੇ ਸਕਦੇ ਹੋ, ਕਿਸੇ ਕੋਲ ਸਿੱਖ ਸਕਦੇ ਹੋ, ਇਹ ਰਲ ਮਿਲ ਕੇ ਕੰਮ ਚੱਲਣੇ ਆ। ਹੁਣ ਇੱਦਾਂ ਕੀਤੀ, ਇੱਦਾਂ ਕੀਤੀ, ਮੈਨੂੰ ਚੇਤਾ ਆਪਾਂ ਕਿਹੜੀ ਗੱਲ ਤੇਰੀ ਆਵਾਜ਼ ਉਠਾਈ, ਆ ਜਿਹੜੇ ਹੁਣ ਕਹਿ ਕੇ ਮੈਂ ਨੌ ਹਰਦੀਪ ਫਿਰ ਇੱਦਾਂ ਇੱਕ ਪੁੱਛ ਲਿਓ, ਮਾਲਟਨ ਗੁਰਦੁਆਰਾ ਕਾਲ ਕਰਕੇ ਵੀ ਗੁਰੂ ਨਾਨਕ ਕਮਿਊਨਿਟੀ ਸੈਂਟਰ ਕਿੱਥੇ ਗਿਆ। ਅੱਛਾ, ਇਹ ਜ਼ਿੰਮੇਵਾਰੀ ਮੈਂ ਤੁਹਾਡੇ 'ਤੇ ਲਾ ਦਿੰਦਾ, ਲਓ ਜੀ ਛੱਡ ਦਿੱਤੀ, ਹੁਣ ਤੁਹਾਡੇ 'ਤੇ ਲਾਤੀ ਹੈਗੀ ਆ, ਇੰਨਾ ਕੰਮ ਕਰ ਦਿਓ ਮੇਰੇ ਵਾਸਤੇ ਬਸ। ਮੈਨੂੰ ਵੀ ਪਤਾ ਲਾਈ, ਕੋਈ ਮੈਨੂੰ ਕਈ ਵਾਰੀ ਜਵਾਬ ਨਹੀਂ ਮਿਲਦਾ, ਸ਼ਾਇਦ ਤੁਹਾਨੂੰ ਮਿਲ ਜਾਵੇ ਵੀ ਸੰਗਤ ਨੇ ਖੜਾ ਕੀਤਾ ਸੀਗਾ ਅਤੇ ਕਿੱਥੇ ਗਿਆ, ਬਸ ਇਹੀ ਪੁੱਛ ਲਿਓ ਕੀ ਬਣਿਆ ਉਹਦਾ। ਆਪਾਂ ਜਵਾਬ ਹੀ ਮੰਗਦੇ ਹਾਂ, ਜਿਵੇਂ ਕਿਤੇ ਲਾਤਾ ਉਹ ਵੀ ਦੱਸ ਦੇ। ਮੈਂ ਸਦਾ ਕਹਿੰਦਾ ਹੁੰਦਾ ਜਿਹੜੇ ਫੂਡ ਬੈਂਕ ਆ ਬੰਦ ਹੋਣੇ ਚਾਹੀਦੇ ਆ, ਤਾਂ ਹੀ ਸਰਕਾਰਾਂ ਨੂੰ ਪਤਾ ਲੱਗਾ ਲੋਕ ਕਿੰਨੇ ਭੁੱਖੇ ਮਰ ਰਹੇ ਹਨ, ਪਰ ਇਹਨਾਂ ਵਾਸਤੇ ਜੋਬਾਂ ਕ੍ਰੀਏਟ ਕਰੀਏ। ਬਟ ਨਹੀਂ, ਆਪਾਂ ਨੂੰ ਸੱਦ ਸੱਦ ਕੇ ਪਕੌੜੇ ਖਿਲਾਫ ਉਹ ਵੀ ਕੀ ਕਰਨ, ਇੰਨੇ ਬਿਜ਼ੀ ਹੁੰਦੇ ਆ, ਪਹੁੰਚਣਾ ਪੈਂਦਾ ਜੀ, ਨਹੀਂ ਪਹੁੰਚਦੇ ਫਿਰ ਤੁਸੀਂ ਉਸ ਤਰ੍ਹਾਂ ਫੋਨ ਕਰ ਸੱਦਿਆ ਨਾ ਕਰੋ ਯਾਰ। ਇਫ ਦੇ ਉਹਨੇ ਸ਼ੋਅ ਅਪ, ਸ਼ਾਇਦ ਉਹਨਾਂ ਦਾ ਕੰਮ ਫਿਰ ਚੁਕਾ ਲਿਆ ਹੋਗਾ, ਉਹਨੇ ਆਪਣੇ ਪਰਿਵਾਰ ਨਾਲ ਟਾਈਮ ਬਿਤਾਉਣਾ, ਉਹਨੇ ਵੀ ਕੰਮ ਕਰਨਾ, ਸੋ ਕੰਮ ਕਰ ਲੈਂਦੇ ਆ ਕਰੋ। ਕੈਨੇਡਾ ਇਜ਼ ਵੇ ਬਿਹਾਈਂਡ, ਦੁਨੀਆ ਭਰ ਦਾ ਸਾਡੇ ਕੋਲ ਸਮਾਨ ਇਸ ਧਰਤੀ ਵਿੱਚ ਹੈਗਾ, ਇਸ ਕੈਨੇਡਾ ਦੇ ਲੈਂਡ ਦੇ ਵਿੱਚ, ਆਪਾਂ ਉਹਨੂੰ ਬਾਹਰ ਨਹੀਂ ਕੱਢ ਸਕੇ ਅਤੇ ਵੇਚ ਨਹੀਂ ਸਕੇ ਅਤੇ ਵਰਤ ਨਹੀਂ ਸਕੇ, ਸਾਰੀ ਦੁਨੀਆ ਕਹਿ ਰਹੀ ਹੈਗੀ ਆ, ਕਿਉਂਕਿ ਸਾਡਾ ਪੇਪਰ ਵਰਕ ਇੰਨਾ ਗੰਦਾ ਹੋ ਗਿਆ ਹੈਗਾ ਆ। ਕੰਮ ਕਰੋ, ਡੋਨਲਡ ਟਰੰਪ ਵੀ ਕਹਿੰਦਾ ਕੰਮ ਕਰੋ, ਤੁਹਾਡੇ ਕੋਲ ਬਹੁਤ ਕੁਛ ਹੈਗਾ, ਤੁਸੀਂ ਦੁਨੀਆ ਨੂੰ ਜਿੱਤ ਸਕਦੇ ਹੋ ਕੰਮ ਕਰਕੇ, ਸਹੀ ਆਵਾਜ਼ ਉਠਾ ਕੇ। ਅਸੀਂ ਤੁਹਾਡੇ ਲਈ ਬੈਠੇ ਹਾਂ, ਜਿੰਨੇ ਵੀ ਫੋਨ ਕਾਲ ਮੈਂ ਨਹੀਂ ਲੈ ਸਕਦਾ ਮਾਫ਼ ਕਰ ਦੇਣਾ, ਤਾਂ ਹੀ ਸਮਾਪਤੀ ਵੱਲ ਜਾ ਰਿਹਾ। ਮੈਂ ਬਿਜ਼ਨਸ ਮੇਰਾ ਨਾਂ ਲੈ ਦਿੰਦਾ, ਸ਼ੁਰੂ ਵਿੱਚ ਸਪੈਸ਼ਲ ਟ੍ਰੇਲਰ ਵਾਲੇ ਹਨ ਹਿੰਦਾ ਬਾਈ ਜੀ, ਉਹਨਾਂ ਨੇ ਪੁਰਾਣਾ ਸਪੋਂਸਰ ਕੀਤਾ ਇੰਡੀਅਨ ਪੰਜਾਬੀ ਬਾਜ਼ਾਰ, ਧੰਨਵਾਦ ਤੁਹਾਡਾ ਸਪੌਂਸਰ ਕਰਨ ਦਾ ਐਲੀ ਟਰੱਕ ਤੋਂ ਰਾਜਾ ਬਾਈ ਮਨੋਹਰ ਵਾਰਿਸ ਕਮਲਹੀ ਸੰਤਾਰ ਦਾ ਸ਼ੋਅ ਅਗਸਤ ਦੀ 9 ਤਰੀਕ ਨੂੰ ਹੈਗਾ ਪਹੁੰਚਣ ਦੀ ਕੋਸ਼ਿਸ਼ ਕਰਨੀ ਟਿਕਟਾਂ ਜੇ ਚਾਹੀਦੀਆਂ ਹਨ ਹਰਜਿੰਦਰ ਗਿੱਲ ਅਤੇ ਉਹਨਾਂ ਟੀਮ ਨਾਲ ਗੱਲਬਾਤ ਕਰ ਲੈਣੀ ਮਨਜੀਤ ਚੀਮਾ ਜੀ ਘਰ ਖਰੀਦਦੇ ਹਨ ਵੇਚਦੇ ਹਨ ਤੁਹਾਡੇ ਵਾਸਤੇ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈ ਰੈਜੀਡੈਂਸ਼ੀਅਲ ਪ੍ਰੋਪਰਟੀ ਚਾਹੀਦੀ ਆ 416-357-9599 ਉਹ ਲੈ ਮੈਂ ਇੱਕ ਕੰਮ ਭੁੱਲੇ ਗਿਆ ਆਪਣੇ ਹੈਪੀ ਸਹੋਤਾ ਜੀ ਵਨ ਆਵਰ ਮੇਨ ਸਪੋਂਸਰ ਇਹਨਾਂ ਨੂੰ ਮਕੈਨਿਕ ਚਾਹੀਦੇ ਆ 416-566-3526
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਇਹ ਸੱਚ ਕਹੇ ਜੇ ਹੁੰਦਾ,
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਦਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਟੂਡੀਓ ਦੇ ਘੜੀ ਦੇ ਮੁਤਾਬਿਕ 7:02 ਹੋ ਚੁੱਕੇ ਨੇ, ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਤੱਕ ਬਣੇ ਰਹਿਣਾ। ਸੋ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ।

0: ਸੁਣਨ ਵਾਲੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਅੱਜ ਦੀ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਨੂੰ ਇੰਜੋਏ ਕਰ ਰਹੇ ਹੋਵੋਗੇ, ਜੀਆਂ ਆਖ ਰਹੇ ਹੋਵੋਗੇ। ਸੋ ਇੱਕ ਵਾਰ ਫਿਰ ਜੀ ਸਵਾਗਤ ਕਰਦੇ ਹਾਂ ਸਾਰਿਆਂ ਦਾ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ। ਸੋ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਜੀ, ਵੈਲਕਮ ਕਹਿੰਦੇ ਹਾਂ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਪੰਜਾਬ ਦੀ ਧਰਤੀ ਦੀਆਂ ਤਰਕਾਲਾਂ, ਲੋਡਾ ਵੇਲਾ ਸ਼ਾਮਾਂ ਅਤੇ ਸਾਡੀ ਚੜ੍ਹਦੀ ਕਲਾ ਵਾਲੀ ਸਵੇਰ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਿਓ ਜੀ।
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਔਰ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਮੌਸਮ ਤੋਂ ਹੀ ਕਰ ਲਈਏ, ਕਿਉਂਕਿ ਮੌਸਮ ਚਾਹੇ ਰਾਜਨੀਤਿਕ ਹੋਵੇ ਅਤੇ ਚਾਹੇ ਕੁਦਰਤੀ ਵਰਤਾਰੇ ਵਾਲਾ ਮੌਸਮ, ਇਹ ਦੋਨੋਂ ਹੀ ਸਾਡੀ ਜ਼ਿੰਦਗੀ ਦੇ ਬਹੁਤ ਪ੍ਰਭਾਵ ਪਾਉਂਦੇ ਆ। ਸੋ ਮੌਸਮ ਦਾ ਕੀ ਹਾਲ ਚਾਲ ਆ ਜੀ ਪੰਜਾਬ ਦਾ?
1: ਸੰਧੂ ਸਾਹਿਬ, ਮੌਸਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਹੀਨਾ ਸੌਣ ਦਾ ਹੋਵੇ ਤੇ ਕੁਦਰਤੀ ਹੈ, ਝੜੀਆਂ ਲੱਗ ਜਾਂਦੀਆਂ ਨੇ, ਬਰਸਾਤ ਹੁੰਦੀ ਹੈ, ਮੀਂਹ ਪੈਂਦੇ ਆ, ਹੜ੍ਹ ਆ ਜਾਂਦੇ, ਕਈ ਵਾਰ ਦਰਿਆ ਵੀ ਛਾਲੇ ਮਾਰ ਜਾਂਦੇ ਆ ਤੇ ਕਈ ਵਾਰ ਡੈਮਾਂ ਤੋਂ ਵੀ ਪਾਣੀ ਵੱਧ ਛੱਡਿਆ ਜਾਂਦਾ ਹੈ ਤੇ ਇਹੋ ਜਿਹੇ ਦਿਨ ਹੀ ਇਸ ਵੇਲੇ ਚੱਲ ਰਹੇ ਆ। ਮਾ ਕੇ ਬਹੁਤ ਜ਼ਿਆਦਾ ਵਰਖਾ ਬੀਤੇ ਦਿਨਾਂ ਚ ਨਹੀਂ ਹੋਈ, ਪਰੰਤੂ ਹੋ ਰਹੀ ਹੈ ਹੱਟ ਹੱਟ ਕੇ, ਕੱਲੀ ਪੰਜਾਬ ਚ ਨਹੀਂ ਹੋ ਰਹੀ, ਭਾਰਤ ਦੇ ਵੱਖ ਵੱਖ ਸੂਬਿਆਂ ਚ ਹੋ ਰਹੀ ਹੈ। ਔਰ ਜਿਹੜੀ ਸਭ ਤੋਂ ਵਿਸ਼ੇਸ਼ ਗੱਲ ਆ ਇਸ ਵੇਲੇ ਮੌਸਮ ਨੂੰ ਲੈ ਕੇ, ਉਹ ਇਹ ਆ ਕਿ ਪੰਜਾਬ ਚ ਕਾਫੀ ਸਮੇਂ ਬਾਅਦ ਕਹਿ ਲਈਏ ਜਾਂ ਪਹਿਲੀ ਵਾਰ ਹੈ ਕਿ ਮੌਸਮ ਨੂੰ ਲੈ ਕੇ ਕੁਝ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਮੌਸਮ ਵਿਗਿਆਨੀਆਂ ਨੇ ਰੈੱਡ ਅਲਰਟ ਜਾਰੀ ਕੀਤਾ। ਔਰੇਂਜ ਅਲਰਟ, ਜੈਲੋ ਅਲਰਟ ਤੇ ਅਸੀਂ ਅਕਸਰ ਸੁਣਦੇ ਹਾਂ, ਔਰੇਂਜ ਅਲਰਟ ਰਹਿੰਦਾ ਹੈ ਫਿਰ ਜੈਲੋ ਅਲਰਟ ਹੋ ਜਾਂਦਾ ਕਈ ਵਾਰ, ਪਰੰਤੂ ਰੈੱਡ ਅਲਰਟ ਪਹਿਲੀ ਵਾਰੀ ਹੈ। ਉਹ ਜਿਉਂ ਚੰਡੀਗੜ੍ਹ ਤੋਂ ਸ਼ੁਰੂ ਹੋ ਜਾਓ, ਰਸਤੇ ਚ ਮੋਹਾਲੀ, ਮੋਹਾਲੀ ਤੋਂ ਅੱਗੇ ਰੋਪੜ, ਰੋਪੜ ਤੋਂ ਅੱਗੇ ਹੁਸ਼ਿਆਰਪੁਰ ਦੇ ਉੱਪਰਲਾ ਖੇਤਰ ਤੇ ਫਿਰ ਗਾਂ ਪਠਾਨਕੋਟ, ਗੁਰਦਾਸਪੁਰ ਦੇ ਜਿਹੜੇ ਜਿਹਨੂੰ ਆਪਾਂ ਨੀਮ ਪਹਾੜੀ ਖੇਤਰ ਆਖ ਦਿੰਦੇ ਹਾਂ, ਮੌਸਮ ਵਿਗਿਆਨੀਆਂ ਦਾ ਇਸ਼ਾਰਾ ਹੈ ਕਿ 24 ਘੰਟੇ ਜਿਹੜੇ ਅਗਲੇ ਹੈ, ਭਾਰੀ ਵਰਖਾ, ਤੇਜ਼ ਹਵਾਵਾਂ, ਬਿੱਲੀ ਜਿਹੜੀ ਬਿਜਲੀ ਹੈ, ਬਿਜਲੀ ਜਿਹੜੀ ਹੈ ਉਹ ਵੱਡੇ ਪੱਧਰ ਤੇ ਚਮਕੇਗੀ। ਔਰ ਉਹਦੇ ਵਿੱਚ ਵੀ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਕਿਵੇਂ ਲੋਕ ਦਰਖਤਾਂ ਹੇਠਾਂ ਖੜੇ ਨਾ ਹੋਣ, ਕਿਵੇਂ ਖੰਭਿਆਂ ਹੇਠਾਂ ਨਾ ਖੜੇ ਹੋਣ। ਔਰ ਉੱਪਰਲੇ ਪਾਸੇ ਹਿਮਾਚਲ ਵਿੱਚ ਤੇ ਰੈੱਡ ਅਲਰਟ ਜਾਰੀ ਕਰ ਹੀ ਦਿੱਤਾ ਗਿਆ ਹੈ। ਹੁਣ ਇਹਨੂੰ ਲੈ ਕੇ ਕੁਦਰਤੀ ਹੈ ਕਿ ਜਦੋਂ ਰੈੱਡ ਅਲਰਟ ਹੋਊਗਾ, ਵੱਖ ਵੱਖ ਵਿਭਾਗ ਹਰਕਤ ਵਿੱਚ ਆ ਜਾਂਦੇ ਆ, ਕਿਉਂਕਿ ਜੇ ਏਡੇ ਵੱਡੇ ਪੱਧਰ ਤੇ ਵਰਖਾ ਹੁੰਦੀ ਹੈ ਤੇ ਫਿਰ ਦਿੱਕਤਾਂ ਤੇ ਆਉਣਗੀਆਂ। ਉਵੇਂ ਵੀ ਜਿਹੜੇ ਆ 2-4 ਦਿਨ ਹੈ ਸੰਧੂ ਸਾਹਿਬ, ਮੀਂਹ ਪਾਣੀ ਦਈ ਹੈ, ਕਿਤੇ ਵਰਖਾ ਪੈ ਹਟੀ ਹੈ, ਕਿਤੇ ਪੈ ਰਹੀ ਹੈ, ਕਿਤੇ ਅਗਲੇ ਕੁਝ ਘੰਟਿਆਂ ਚ ਪੈਣੀ ਹੈ। ਪਰੰਤੂ ਆ ਜਿਹੜਾ ਰੈੱਡ ਅਲਰਟ ਸ਼ਬਦ ਹੈ, ਇਹਨੂੰ ਥੋੜਾ ਜਿਹਾ ਜ਼ਰੂਰ ਡਰਾਇਆ, ਕਿਉਂਕਿ ਡੈਮ ਪਹਿਲਾਂ ਹੀ ਉੱਪਰ ਨੂੰ ਲਗਾਤਾਰ ਪਾਣੀ ਜਾ ਰਿਹਾ, ਭਾਵੇਂ ਡੈਮਾਂ ਚ ਪਾਣੀ ਵੱਧ ਰਿਹਾ, ਤੇ ਮੈਨੂੰ ਉਹ ਸਮਾਂ ਵੀ ਯਾਦ ਆ ਰਿਹਾ ਪਿਛਲੇ ਸਾਲ ਵਾਲਾ, ਚੜ੍ਹਦਾ ਅਗਸਤ ਮਹੀਨਾ ਤੇ ਡੈਮ ਉੱਪਰ ਨੂੰ ਜਾਣ ਲੱਗੇ ਸੀ, ਫਿਰ ਡੈਮਾਂ ਤੋਂ ਵੀ ਪਾਣੀ ਛੱਡ ਦਿੱਤਾ, ਉੱਪਰੋਂ ਕੁਦਰਤ ਨੇ ਵੀ ਮੀਂਹ ਭਰਾ ਦਿੱਤਾ ਤੇ ਬਹੁਤ ਸਾਰਾ ਹਿੱਸਾ ਪੰਜਾਬ ਦਾ ਉਸ ਵੇਲੇ ਪਾਣੀਆਂ ਚ ਡੁੱਬ ਗਿਆ ਸੀ, ਤੇ ਉਹ ਸਥਿਤੀ ਜਿਹੜੀ ਆ ਰੈੱਡ ਅਲਰਟ ਵਾਲਾ ਸ਼ਬਦ ਆ ਨਾ, ਥੋੜਾ ਜਿਹਾ ਉਸ ਸਥਿਤੀ ਨੂੰ ਵੀ ਕਿਤੇ ਨਾ ਕਿਤੇ ਯਾਦ ਕਰਾ ਰਿਹਾ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ। ਆਊਟਡੋਰ ਟੈਂਟ ਦੀਆਂ ਸੇਵਾਵਾਂ ਲੈਣ ਦੇ ਲਈ, ਤੁਸੀਂ ਆਊਟਡੋਰ ਕੋਈ ਈਵੈਂਟ ਕਰਨਾ, ਵਿਆਹ, ਸ਼ਾਦੀ, ਪਿਕਨਿਕ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਈਵੈਂਟ ਆ, ਸੋ ਆਊਟਡੋਰ ਟੈਂਟ ਦੀਆਂ ਸੇਵਾਵਾਂ ਦੇ ਲਈ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸਿਸ, 6479-2569-647-999-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529 ਹਰ ਤਰ੍ਹਾਂ ਦੀ ਪਨੀਰੀ ਤੁਹਾਨੂੰ ਮਿਲ ਜਾਣੀ ਆ, ਮੌਸਮੀ ਸਬਜ਼ੀਆਂ ਦੀ, ਫੁੱਲਾਂ ਦੀ ਪਨੀਰੀ, ਔਰ ਨਾਲ ਦੀ ਨਾਲ ਚੱਕੀ ਆਟਾ, ਤਾਜ਼ੀਆਂ ਸਬਜ਼ੀਆਂ। ਗਿੱਲ ਫਾਰਮ ਡਿਕਸੀ ਅਤੇ ਕੈਂਗ ਸਟਰੀਟ 'ਤੇ ਲੋਕੇਟਡ, ਗਿੱਲ ਫਾਰਮ 416-898-87-78 ਗਿੱਲ ਫਾਰਮ।
5: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਹੁਣ ਨਾਨਕ ਰੈਨੋਵੇਸ਼ਨ ਤੁਹਾਡੀਆਂ ਜੋਬਾਂ, ਤੁਹਾਡੇ ਕੰਮ ਦੇ ਸੁਪਨਿਆਂ ਨੂੰ ਵੀ ਪੂਰਾ ਕਰਨਗੇ, ਕਿਉਂਕਿ ਜੇ ਤੁਸੀਂ ਕੰਮ ਲੱਭ ਰਹੇ ਸੀ, ਤੁਸੀਂ ਜੋਬ ਲੱਭਣ 'ਚ ਅਸਮਰੱਥ ਸੀ ਜਾਂ ਤੁਹਾਡੇ ਆਸ ਪਾਸ ਕਿਸੇ ਭੈਣ ਭਰਾ ਨੂੰ ਕੰਮ ਦੀ ਲੋੜ ਆ, ਤਾਂ ਨਾਨਕ ਰੈਨੋਵੇਸ਼ਨ ਨੂੰ ਕੁਛ ਕੁ ਇੰਪਲੋਏ ਚਾਹੀਦੇ ਆ, ਵਧੀਆ ਪੇ ਦੇਣਗੇ। ਤਾਂ ਨਾਨਕ ਰੈਨੋਵੇਸ਼ਨ ਨੂੰ ਤੁਸੀਂ ਕਾਲ ਕਰ ਲਓ। ਜੇ ਕੰਸਟਰਕਸ਼ਨ ਦੇ ਵਿੱਚ ਤੁਹਾਡਾ ਰੈਨੋਵੇਸ਼ਨ ਦੇ ਵਿੱਚ ਐਕਸਪੀਰੀਅੰਸ ਆ, ਫਿਰ ਤਾਂ ਜੀ ਤੁਹਾਡੀਆਂ ਪੌਂ 12 ਆ। ਤੁਸੀਂ ਕਾਲ ਕਰ ਲਓ 416-902-9293 416-902-9293 'ਤੇ ਤੁਸੀਂ ਨਾਨਕ ਰੈਨੋਵੇਸ਼ਨ ਨਾਲ ਗੱਲਬਾਤ ਕਰ ਸਕਦੇ ਹੋ, ਜੇ ਤੁਹਾਨੂੰ ਜੋਬ ਦੀ ਜ਼ਰੂਰਤ ਹੈ ਜਾਂ ਤੁਹਾਡੇ ਆਸ ਪਾਸ।

0: ਪੱਕਾ ਬਣਨ ਲੱਗ ਪਿਆ। ਤੇ ਆਉਂਦੇ ਦਿਨਾਂ ਚ ਲਗਾਤਾਰ ਇਸਨੇ ਤੇਜ਼ੀ ਫੜਨੀ ਹੈ, ਕਿਉਂਕਿ ਵੋਟਾਂ ਨੇ 227 ਦੇ ਵਿੱਚ ਤੇ ਸੁੱਖ ਦੇ ਨਾਲ ਪੰਜਾਬ ਵੀ ਹੁਣ ਉਹ ਸੂਬਾ ਨਹੀਂ ਰਿਹਾ ਜਿੱਥੇ ਕਾਂਗਰਸ ਤੇ ਅਕਾਲੀਆਂ ਦਾ ਮੁਕਾਬਲਾ ਹੀ ਕਦੇ ਹੁੰਦਾ ਸੀ। ਲੋਕ ਕਹਿੰਦੇ ਸੀ ਅੱਧੇ ਕਾਂਗਰਸ ਦੀ ਸਰਕਾਰ ਬਣਨੀ, ਅੱਧੇ ਕਹਿੰਦੇ ਅਕਾਲੀਆਂ ਦੀ ਬਣਨੀ। ਨਹੀਂ ਤੇ ਕਈ ਵਾਰ ਤੇ ਇੰਝ ਹੀ ਹੁੰਦਾ ਸੀ ਕਿ ਭਾਈ ਐਤਕੀ ਕਾਂਗਰਸ ਦੀ, ਅਗਲੀ ਵਾਰੀ ਅਕਾਲੀਆਂ ਦੀ, ਫਿਰ ਕਾਂਗਰਸ ਦੀ, ਫਿਰ ਆਮ ਆਦਮੀ ਪਾਰਟੀ ਆ ਗਈ, ਤਿੰਨ ਪਾਰਟੀਆਂ ਵਾਲਾ ਸੂਬਾ ਬਣ ਗਿਆ। ਹੁਣ ਤੇ ਪ੍ਰਭ ਸੰਧੂ ਜੀ ਇੱਥੇ ਪਤਾ ਹੀ ਨਹੀਂ ਲੱਗਦਾ ਪਾਰਟੀਆਂ ਦਾ, ਇੱਟ ਚੁੱਕੋ ਪਾਰਟੀ, ਪਤਾ ਹੀ ਨਹੀਂ ਕਿੰਨੀਆਂ ਕੁ ਪਾਰਟੀਆਂ ਤੇ ਕੀ ਬਣਨਾ ਹੈ, ਕਿਨ ਕਿਹਨੂੰ ਵੋਟਾਂ ਪਾ ਦੇਣੀਆਂ। ਯਾਰ ਸਭ ਤੋਂ ਵੱਡੀ ਗੱਲ, ਇੰਨੀਆਂ ਜਦੋਂ ਜ਼ਿਆਦਾ ਪਾਰਟੀਆਂ ਹੁਣ ਤਾਂ ਉਹਦੇ ਵਿੱਚ ਫਿਰ ਇਹ ਬਹੁਤਾ ਮੈਨੇ ਨਹੀਂ ਰੱਖਦਾ ਕਿ ਜਿੱਤਦਾ ਕੌਣ ਹੈ, ਜਿੱਤੇਗਾ ਕੌਣ। ਉਹਦੇ ਵਿੱਚ ਇਹ ਚੀਜ਼ ਜ਼ਿਆਦਾ ਮੈਨੇ ਰੱਖਦੀ ਕਿ ਕਿਹੜੀ ਪਾਰਟੀ ਕਿਹਨੂੰ ਹਰਾਵੇਗੀ, ਭਾਵ ਕਿ ਕਿਹਦੀਆਂ ਵੋਟਾਂ ਤੋੜੇਗੀ ਤੇ ਕਿਹਨੂੰ ਹਰਾ ਜਾਣਾ ਕਿਹੜੀ ਪਾਰਟੀ ਨੇ, ਇਹ ਬੜਾ ਮੈਨੇ ਰੱਖਦਾ। ਇਸ ਕਰਕੇ ਛੋਟੀ ਪਾਰਟੀਆਂ ਦੀ ਵੀ ਕਈ ਵਾਰ ਬੁਕਤ ਵੱਧ ਜਾਂਦੀ ਹੈ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ। ਹੁਣ ਜਿਹੜਾ ਤੁਸੀਂ ਪੰਜਾਬ ਸਰਕਾਰ ਦਾ ਜ਼ਿਕਰ ਕੀਤਾ ਕਿ ਧਰਨਾਕਾਰੀਆਂ ਨੂੰ ਮਨਾਉਣ ਲੱਗ ਪਈ ਹੈ, ਢੰਗ ਲੱਭਣ ਲੱਗ ਪਈ ਹੈ, ਲਾਲਚ ਦੇਣ ਲੱਗ ਪਈ ਹੈ ਜਾਂ ਐਲਾਨ ਕਰਨ ਲੱਗ ਪਈ ਹੈ, ਇਹ ਸਾਰਾ ਵੋਟਾਂ ਦਾ ਹੀ ਹੈ ਪ੍ਰਭਾਵ। ਆ ਜਿਹੜਾ ਬਰਨਾਲੇ ਵਾਲਾ ਘਟਨਾਕ੍ਰਮ ਹੋਇਆ, ਉਹ ਤੋਂ ਪਹਿਲਾਂ ਖੰਨੇ ਵਾਲਾ ਹੋਇਆ, ਮਨਰੇਗਾ, ਫਿਰ ਮਨਰੇਗਾ ਤੋਂ ਬਾਅਦ ਸਫਾਈ ਸੇਵਕ, ਇਹ ਦੋ ਘਟਨਾਵਾਂ ਭਗਵੰਤ ਮਾਨ ਸਰਕਾਰ ਤੇ ਬਹੁਤ ਵੱਡੇ ਪੱਧਰ ਤੇ ਭਾਰੀ ਪਈਆਂ, ਬੜੀ ਹੋਏ ਹੋਏ ਹੋਈ। ਆ ਜਿਹੜੀ ਬਰਨਾਲੇ ਵਾਲੀ ਘਟਨਾ ਸੀ, ਉਹਨਾਂ ਤੇ ਪੰਜਾਬ ਸਰਕਾਰ ਦੀਆਂ ਗੋਡਰੀਆਂ ਲਗਾਤੀਆਂ, ਵੱਡੇ ਪੱਧਰ ਤੇ ਵਿਰੋਧ ਹੋ ਗਿਆ, ਸਮਾਜਿਕ ਤੌਰ ਤੇ ਵੀ ਹੋਇਆ, ਸਿਆਸੀ ਤੌਰ ਤੇ ਵੀ ਹੋਇਆ, ਤੇ ਜਾਤ ਪਾਤ ਵਾਲਾ ਪੱਤਾ ਵੀ ਕਾਫੀ ਚੱਲ ਗਿਆ। ਹੁਣ ਉਹ ਤੋਂ ਬਾਅਦ ਭਗਵੰਤ ਮਾਨ ਸਰਕਾਰ ਦੇ ਜਿਹੜੇ ਤੁਸੀਂ ਧਰਨਾਕਾਰੀਆਂ ਨੂੰ ਮਨਾਉਣ ਦੀ ਗੱਲ ਕੀਤੀ ਆ, ਪਹਿਲਾਂ ਤੇ ਉਹਨਾਂ ਨੇ ਪੈਂਦੇ ਸੱਟੇ ਇਹੀ ਕਹਿਤਾ ਜੀ ਜਿਹੜੇ ਸਫਾਈ ਕਰਮਚਾਰੀ ਆ ਇਹਨਾਂ ਦੀਆਂ ਤਨਖਾਹਾਂ ਚ ਅਸੀਂ ਵਾਧਾ, ਔਰ ਵਾਧਾ ਵੀ ਕੋਈ ਇਹ ਨਹੀਂ ਕਿ ਰੁਕ ਕੇ ਅਸੀਂ ਇਹ ਆਉਂਦੇ ਸਾਲ ਕਰਾਂਗੇ, ਤਿੰਨ ਮਹੀਨਿਆਂ ਤੱਕ ਕਰਾਂਗੇ। ਆ ਮਹੀਨਾ ਜਿਹੜਾ ਅਗਸਤ ਹੈ, ਅਗਸਤ ਮਹੀਨੇ ਦੀ ਕਹਿੰਦੇ 1 ਤਰੀਕ ਤੋਂ ਵੱਧ ਕੇ ਤਨਖਾਹ ਹੀ ਮਿਲੂਗੀ ਸਮਝ ਲਓ, ਔਰ ਤਨਖਾਹ ਮਿਲੇਗੀ ਜਿਹੜੇ ਰੈਗੂਲਰ ਆ ਉਹਨਾਂ ਦੇ ਬਰਾਬਰ, ਜਿਹੜੇ ਠੇਕਾ ਕਰਮਚਾਰੀ ਸੀ। ਔਰ ਅਗਲੀ ਗੱਲ ਕਹਿੰਦੇ ਕਿ ਜਿਹੜਾ ਬਰਨਾਲੇ ਚ ਲਾਠੀ ਚਾਰਜ ਹੋਇਆ ਉਹ ਤੇ ਅਸੀਂ ਸਿੱਟ ਬਣਾ ਰਹੇ ਜਾਂਚ ਲਈ, ਜਿਹੜੀ ਸਰਕਾਰ ਪਹਿਲਾਂ ਚੁੱਪੀ ਧਾਰ ਕੇ ਬੈਠੀ ਹੁਣ ਸਿੱਟ ਨੂੰ ਮੰਨ ਗਈ। ਫਿਰ ਉਹ ਤੋਂ ਅੱਗੇ ਕਹਿੰਦੇ ਜਿਹੜੇ ਰੈਗੂਲਰ ਕਰਾਂਗੇ ਜਿਹਨਾਂ ਨੂੰ ਇੰਨਾ ਇੰਨਾ ਸਮਾਂ ਹੋ ਗਿਆ ਕੱਚਿਆਂ ਨੂੰ। ਮੈਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਮਹੱਲਾ ਕਲੀਨਿਕਾਂ ਵਾਲਾ ਡਾਕਟਰ ਹੈ, ਨਰਸਿੰਗ ਸਟਾਫ ਆ ਜਾਂ ਫਾਰਮਾਸਿਸਟ ਹੈ, ਉਹ ਵੀ ਹੜਤਾਲ ਤੇ ਚਲੇ ਗਏ। ਉਹਨਾਂ ਕੋਲੋਂ ਵੀ ਪੰਜਾਬ ਸਰਕਾਰ ਨੇ 15 ਦਿਨ ਦਾ ਸਮਾਂ ਮੰਗ ਲਿਆ ਕਿ 15 ਦਿਨ ਦਾ ਸਮਾਂ ਦਓ, ਕੰਮ ਤੇ ਆ ਜਾਓ, ਤੁਹਾਡਾ ਮਸਲਾ ਹੱਲ ਕਰਦੇ ਆ। ਇਹ ਤੋਂ ਅੱਗੇ ਚਲੀਏ, PSPCL ਵਾਲਿਆਂ ਨੂੰ 1 ਦਿਨ ਪਹਿਲਾਂ 2 ਦਿਨ ਪਹਿਲਾਂ ਮਨਾ ਕੇ ਹਟੀ ਆ ਪੰਜਾਬ ਦੀ ਸਰਕਾਰ ਕੀ ਸੰਘਰਸ਼ ਨਾ ਕਰੋ ਅਸੀਂ ਤੁਹਾਡੇ ਨਾਲ। ਔਰ ਇਹ ਵੀ ਪਤਾ ਲੱਗਾ ਕਿ ਪੰਜਾਬ ਦਾ ਮੁਲਾਜ਼ਮ ਵਰਗ ਜਿਹੜਾ ਪੰਜਾਬ ਦੇ ਨਾਲ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਲੈ ਕੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਨਾਰਾਜ਼ ਹੈ, ਉਹਨਾਂ ਨੂੰ ਵੀ ਹੁਣ ਮਨਾਉਣ ਜਾ ਰਹੀ, ਉਹਨਾਂ ਨੂੰ ਵੀ ਚੋਗਾ ਪਾਉਣ ਜਾ ਰਹੀ ਹੈ ਪੰਜਾਬ ਦੀ ਸਰਕਾਰ। ਔਰ ਗੱਲ ਇੱਥੇ ਤੱਕ ਨਹੀਂ, ਇਹ ਤੋਂ ਇਲਾਵਾ ਇਹ ਵੀ ਪਤਾ ਲੱਗਾ ਕਿ ਜਿਹੜੇ ਕੱਚੇ ਕੰਟਰੈਕਟ ਦੇ ਕਾਮੇ ਰੋਡਵੇਜ ਵਾਲੇ ਹੈ ਜਿਹਨਾਂ ਨੇ 4 ਤੇ 5 ਅਗਸਤ ਨੂੰ ਹੜਤਾਲ ਦਾ ਐਲਾਨ ਕੀਤਾ, ਉਹਨਾਂ ਨੂੰ ਵੀ ਕਹਿੰਦੇ ਭਗਵੰਤ ਮਾਨ ਸਰਕਾਰ ਦੀ ਜਿਹੜੀ ਸਬ ਕਮੇ ਉਹ ਬਣਾਈ ਹੈ, ਇੱਕ ਸਬ ਕੈਬਨਿਟ ਕਮੇਟੀ, ਉਹਨਾਂ ਨੇ ਉਹਨਾਂ ਨੂੰ ਵੀ ਮੀਟਿੰਗ ਦੇ ਦਿੱਤੀ ਕਿ ਭਾਈ ਆਓ ਤੁਹਾਡਾ ਵੀ ਮਸਲਾ ਹੱਲ ਕਰੀਏ। ਸੋ ਆ ਜਿਹੜਾ ਧਰਨਾਕਾਰੀਆਂ ਵਾਲੀ ਗੱਲ ਹੈ, ਇਹ ਵੀ ਮੈਂ ਸਮਝਦਾ ਕਿ ਅੱਜ ਦੇ ਸਮੇਂ 227 ਦੀ ਤਿਆਰੀ ਦੇ ਬਾਬਤ ਹੀ ਹੈ। DC ਦਫ਼ਤਰਾਂ ਵਾਲੇ ਕਰਮਚਾਰੀ ਹੜਤਾਲ ਤੇ ਸੀ, ਅੱਜ ਉਹ ਵੀ ਵਾਪਸ ਪਰਤ ਆਏ ਹੈ, ਉਹਨਾਂ ਨੂੰ ਵੀ ਭਰੋਸਾ ਦੇ ਦਿੱਤਾ, ਖੈਰ ਦਿੱਤੇ ਤੇ ਅਜੇ ਭਰੋਸਾ ਹੀ ਹੈ, ਪਰੰਤੂ ਇਸ ਵਾਰ ਲੱਗਦਾ ਕਿ ਭਰੋਸਿਆਂ ਦੇ ਨਾਲ ਨਾਲ ਕੁਛ ਨਾ ਕੁਛ ਮਿਲ ਜਾਣਾ ਮੁਲਾਜ਼ਮਾਂ ਨੂੰ, ਕਿਉਂਕਿ ਪੰਜਾਬ ਦੀ ਸਰਕਾਰ ਨੂੰ ਹੁਣ ਇਹ ਨਹੀਂ ਦਿਸਦਾ ਕਿ ਸਾਡਾ ਕਿੰਨਾ ਫੰਡ ਜਾਵੇਗਾ, ਸਾਡੇ ਖਜ਼ਾਨੇ ਨੂੰ ਕਿੰਨਾ ਫਰਕ ਪਏਗਾ। ਉਹਨਾਂ ਨੂੰ ਇਹ ਵੀ ਦਿਸਦਾ ਕਿ 227 ਚ ਵੋਟਾਂ ਕਿੰਨੀਆਂ ਟੁੱਟਣੀਆਂ ਨੇ ਜੇ ਆ ਨਾ ਕੀਤਾ। ਸੋ ਵੋਟਾਂ ਨਾ ਟੁੱਟਣ ਉਹਦੀ ਤਿਆਰੀ ਵਿੱਚ ਹੈ ਇਹ ਸੰਧੂ ਸਾਹਿਬ, ਜਿਹੜੀਆਂ ਤਿਆਰੀਆਂ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਤੇ ਵੱਖ ਵੱਖ ਪ੍ਰਦਰਸ਼ਨਕਾਰੀ ਧਰਨਾਕਾਰੀਆਂ ਨੂੰ ਕਹਿ ਲਈਏ ਕਿ ਲਾਲਚ ਦਿੱਤੇ ਜਾ ਰਹੇ ਹੈ, ਮਨਾਉਣ ਦੇ ਯਤਨ ਕੀਤੇ ਜਾ ਰਹੇ ਹੈ।
1: ਸੋ ਬਿਲਕੁਲ ਜੀ, ਹਰਵੀਨ ਮਾਵੀ ਜੀ ਦਾ ਤੁਹਾਨੂੰ ਸੁਨੇਹਾ ਦੇ ਦਈਏ, 12 ਸਾਲਾਂ ਤੋਂ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਆਟੋ ਤੇ ਹੋਮ ਇੰਸ਼ੋਰੈਂਸ ਦੇ ਵਿੱਚ ਐਡਵਾਈਜ਼ਰੀ ਕਰਦਿਆਂ। ਸੋ ਹੋਮ ਤੇ ਆਟੋ ਇੰਸ਼ੋਰੈਂਸ ਦੇ ਵਿੱਚ ਕੋਈ ਤੁਸੀਂ ਵਧੀਆ ਐਡਵਾਈਜ਼ਰ ਲੱਭ ਰਹੇ ਸੀਗੇ, ਆਟੋ ਰਿਊਨਲ ਤੁਹਾਡੀ ਵੱਧ ਕੇ ਆ ਗਈ ਆ, ਆਟੋ ਇੰਸ਼ੋਰੈਂਸ ਨੇ ਨੱਕ 'ਚ ਦਮ ਕੀਤਾ ਹੋਇਆ ਆ, ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਘਟਵਾ ਦੇਣਗੇ, ਬਹੁਤ ਸਾਰੇ ਡਾਲਰ ਤੁਹਾਡੇ ਬਚਾ ਦੇਣਗੇ। ਹਰਵੀਨ ਮਾਵੀ ਜੀ ਨਾਲ ਤੁਸੀਂ ਰਾਬਤਾ ਕਰ ਲਿਓ, 6472780976, ਹਰਵੀਨ ਮਾਵੀ ਜੀ, 6472870977।

0: 6 ਹਰਵੀਨ ਮਾਵੀ ਜੀ। ਸੋ ਨਾਲ ਦੀ ਨਾਲ ਬਰੈਂਪਟਨ ਕ੍ਰੈਮਟੋਰੀਅਮ ਦਾ ਸੁਨੇਹਾ ਵੀ ਤੁਹਾਨੂੰ ਦੇ ਦਈਏ। ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਫਿਊਨਲ ਅਤੇ ਪ੍ਰੀ ਕ੍ਰਿਮੀਨਲ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ ਬਰੈਂਪਟਨ ਕ੍ਰੈਮਟੋਰੀਅਮ। 905-458-22-9052-4582-2222 ਬਰੈਂਪਟਨ ਕ੍ਰੈਮਟੋਰੀਅਮ। ਸੋ 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337। ਔਰ ਨਾਲ ਦੀ ਨਾਲ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਜਿਹੜੀ E20 ਈਥਨਔਲ ਦਾ ਜਿਹੜਾ ਮੁੱਦਾ ਸੀਗਾ, ਪਿੱਛੇ ਜੇ ਬੜਾ ਗਰਮਾਇਆ, ਪਰ ਹੁਣ ਪਿਛਲੇ ਦਿਨਾਂ ਤੋਂ ਕੋਈ ਗੱਲਬਾਤ ਨਹੀਂ ਸੁਣੀ, ਪਰ ਹੁਣ ਸੁਣਨ 'ਚ ਆਇਆ ਕਿ ਇਸ ਮੁੱਦੇ 'ਤੇ ਇੱਕ ਕੇਂਦਰੀ ਮੰਤਰੀ ਨੂੰ ਹੁਣ ਸਫਾਈਆਂ ਦੇਣੀਆਂ ਪੈ ਰਹੀਆਂ ਜੀ। ਕਿਹੜੇ ਉਹ ਮੰਤਰੀ ਆ ਅਤੇ ਕੀ ਉਹ ਸਫਾਈਆਂ ਨੇ?
1: ਪ੍ਰਭ ਸੰਧੂ ਜੀ, ਮੁੱਦਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਮੁੱਦਾ ਬਣ ਜਾਣਾ ਹੈ। ਪਹਿਲਾਂ ਤੇ ਬਹੁਤੀ ਕਿਸੇ ਨੇ ਪਰਵਾਹ ਨਹੀਂ ਕੀਤੀ, ਨਾ ਵਿਰੋਧੀ ਸਿਆਸੀ ਪਾਰਟੀਆਂ ਨੇ ਇੱਧਰ ਵੇਖਿਆ ਕਿ E20 ਕੀ ਸ਼ੈ ਆ, ਨਾ ਗੱਡੀ ਮੋਟਰਾਂ ਚਲਾਉਣ ਵਾਲਿਆਂ ਨੇ ਬਹੁਤੀ ਪਰਵਾਹ ਕੀਤੀ, ਨਾ ਸਾਡੇ ਤੁਹਾਡੇ ਵਰਗਿਆਂ ਨੇ ਬਹੁਤੀ ਪਰਵਾਹ ਕੀਤੀ। ਇਹ ਗੱਲ ਚੱਲਦੀ ਰਹੀ, ਦੱਬੀ ਕੁੱਟੀ ਗੱਲ ਚੱਲਦੀ ਚੱਲਦੀ ਇੱਥੇ ਪਹੁੰਚ ਗਈ ਕਿ ਭਾਰਤ ਦੀ ਸਰਕਾਰ ਇੱਕ ਬਿਲਕੁਲ ਪੂਰਨ ਤੌਰ ਤੇ, ਜਿਹਨੂੰ ਕਹਿੰਦੇ ਕਿ ਇੱਕ ਅਰੇਂਜ ਯੋਜਨਾ ਦੇ ਨਾਲ E20 ਭਾਵ ਕਿ 80% ਪੈਟਰੋਲ ਤੇ 20% ਈਥਾਨੋਲ, ਉਹਦਾ ਮਿਸ਼ਰਨ ਪੂਰੇ ਭਾਰਤ ਵਿੱਚ ਇਸ ਵੇਲੇ ਸਪਲਾਈ ਕਰ ਰਹੀ ਹੈ। ਹਾਲਾਂਕਿ ਕੀਮਤ ਪੈਟਰੋਲ ਦੀ ਲਈ ਜਾ ਰਹੀ, ਕੀਮਤ ਵਿੱਚ ਕੋਈ ਡਿਸਕਾਊਂਟ ਨਹੀਂ ਹੈ, ਪਰੰਤੂ ਜਿਹੜਾ ਤੁਹਾਡੀਆਂ ਗੱਡੀਆਂ ਮੋਟਰਾਂ 'ਚ ਤੇਲ ਪੈ ਰਿਹਾ ਉਹ E20 ਹੈ, ਜਿਹਦੇ ਵਿੱਚ 80% ਪੈਟਰੋਲ ਤੇ 20% ਈਥੋਨੋਲ ਹੈ। ਹੁਣ ਜਦੋਂ ਵੱਡੀ ਤਾਦਾਦ ਵਿੱਚ ਭਾਰਤ ਵਿੱਚ ਇਹ ਤੇਲ ਸ਼ਰੇਆਮ ਕਾਨੂੰਨੀ ਤੌਰ ਤੇ, ਜਿਵੇਂ ਸਰਕਾਰ ਨੇ ਆ 2-4 ਦਿਨ ਪਹਿਲਾਂ ਪਾਰਲੀਮੈਂਟ 'ਚ ਦਾਅਵਾ ਵੀ ਕੀਤਾ ਸੀ ਕਿ ਭਾਈ ਇਹ ਤੇ ਅਸੀਂ ਬਕਾਇਦਾ ਜਾਂਚ ਪੜਤਾਲ ਕੇ ਇੱਕ ਉੱਤਮ ਜਿਹੜਾ ਤੇਲ ਤਿਆਰ ਕੀਤਾ ਤੇ ਅਸੀਂ ਉਹ ਲਾਗੂ ਕੀਤਾ, ਇਹ ਤਾਂ ਵਾਪਸੀ ਨਹੀਂ ਲੈਣ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ, ਕਹਿੰਦੇ ਵਾਪਸ ਕਿਉਂ, ਤੇ ਬਹੁਤ ਵਧੀਆ ਈਂਧਨ ਹੈ ਔਰ ਬਕਾਇਦਾ ਇਹ ਸਲਾਹ ਮਸ਼ਵਰੇ ਦੇ ਨਾਲ ਯੋਜਨਾਬੰਦੀ ਦੇ ਨਾਲ ਇਹਦੇ ਫਾਇਦੇ ਹੀ ਬਹੁਤ ਹੈ, ਦੇਸ਼ ਨੂੰ ਵੀ ਫਾਇਦੇ ਤੇ ਲੋਕਾਂ ਨੂੰ ਵੀ ਫਾਇਦੇ ਹੈ। ਹੁਣ ਜਦੋਂ ਇਹ ਲਾਗੂ ਹੋ ਗਿਆ ਤੇ ਲਾਗੂ ਹੋਣ ਤੋਂ ਬਾਅਦ ਫਿਰ ਇੱਕ ਮਸਲਾ ਖੜਾ ਹੋਇਆ ਕਿ ਭਾਈ ਇਹ ਤੇ ਗੱਡੀਆਂ ਮੋਟਰਾਂ ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਸਰਕਾਰ ਚੁੱਪ ਚਪੀਤੇ ਪੈਸੇ ਬਚਾਈ ਜਾਂਦੀ ਹੈ, ਪਰੰਤੂ ਪੈਟਰੋਲ ਸਸਤਾ ਨਹੀਂ ਕੀਤਾ, ਜਦਕਿ 20% ਈਥੋਨੋਲ ਪਾਤਾ ਤੇ 20% ਫਿਰ ਕੁਛ ਥੋੜਾ ਬਹੁਤਾ ਤੇ ਡਿਸਕਾਊਂਟ ਵੀ ਹੋਣਾ ਚਾਹੀਦਾ, ਨਹੀਂ ਹੋਇਆ। ਤੀਜਾ ਜਿਹੜਾ ਰੌਲਾ ਪਿਆ ਉਹ ਰੌਲਾ ਇਹ ਸੀ ਕਿ ਇਹਦੇ ਮਗਰ ਇੱਕ ਸ਼ਰਾਰਤ ਹੈ, ਔਰ ਉਹ ਸ਼ਰਾਰਤ ਇਹ ਹੈ ਕਿ ਭਾਰਤ ਦੇ ਕੁਛ ਕਾਰਪੋਰੇਟ ਤੇ ਕਾਰਪੋਰੇਟਾਂ ਦੇ ਨਾਲ ਨਾਲ ਭਾਰਤ ਦੇ ਕੁਛ ਸਿਆਸੀ ਪਰਿਵਾਰ ਉਹਨਾਂ ਨੇ ਮਿਲ ਜੁਲ ਕੇ ਇੱਕ ਸਕੀਮ ਦੇ ਤਹਿਤ ਇਹ ਸਾਰਾ ਕੁਛ ਕੀਤਾ। ਉਹਦੇ ਵਿੱਚ ਨਾਮ ਜਿਹੜੇ ਤੁਸੀਂ ਮੰਤਰੀ ਦਾ ਜ਼ਿਕਰ ਕੀਤਾ ਨਾ, ਜਿਹੜਾ ਸਫਾਈਆਂ ਦਿੰਦਾ ਨਿਤਿਨ ਗਡਕਰੀ, ਉਹ ਨਿਤਿਨ ਗਡਕਰੀ ਜਿਹੜਾ ਕੇਂਦਰ ਵਾਲਾ ਮੰਤਰੀ ਹੈ, ਸੜਕਾਂ ਦਾ ਮੰਤਰੀ ਹੈ, ਸੜਕੀ ਆਵਾਜਾਈ ਮੰਤਰੀ, ਉਹਦੇ ਪੁੱਤਰ ਨੇ ਕਾਰਖਾਨੇ ਖੋਲ ਲਏ ਪੂਰੇ ਦੇਸ਼ ਦੇ ਵਿੱਚ ਕਿ ਭਾਈ ਮੈਂ ਇਹ ਜਿਹੜਾ ਮਿਸ਼ਰਨ ਤਿਆਰ ਕਰਨਾ, ਮੈਂ ਰਿਫਾਇੰਡ ਕਰਾਂਗਾ, ਮੈਂ ਇਹ ਸਾਰਾ ਕੁਛ ਕਰਾਂਗਾ, ਬਲੈਂਡ ਕਰਾਂਗਾ। ਉਹਦੀ ਬੱਲੇ ਬੱਲੇ ਹੋ ਗਈ, ਉਹ ਤੇ ਕਹਿ ਲਈਏ ਕਿ ਅਰਬਾਂ ਖਰਬਾਂ ਪਤੀ ਬਣ ਗਿਆ ਪਿਛਲੇ 2-4 ਸਾਲਾਂ ਚ। ਹੁਣ ਨਿਤਿਨ ਗਡਕਰੀ ਕੌਣ ਹੈ? ਇਹ ਭਾਰਤ ਸਰਕਾਰ ਦਾ ਮੁੱਖ ਵਜ਼ੀਰ ਹੈ, ਮੋਦੀ ਸਰਕਾਰ ਦਾ ਮੁੱਖ ਵਜ਼ੀਰ ਹੈ। ਹੁਣ ਜਦੋਂ ਗੱਡੀਆਂ ਮੋਟਰਾਂ ਦੇ ਖਰਾਬੀ ਦੇ ਰੌਲੇ ਪਏ ਤੇ ਸਫਾਈਆਂ ਕੌਣ ਦੇ ਰਿਹਾ ਹੈ? ਨਾ ਹੋਰ ਕੋਈ ਬੋਲੇ, ਨਾ ਇਧਰੋਂ ਆਵਾਜ਼, ਨਾ ਉਧਰੋਂ ਆਵਾਜ਼, ਤੇ ਆਵਾਜ਼ਾਂ ਆ ਰਹੀਆਂ ਨਿਤਿਨ ਗਡਕਰੀ ਦੀਆਂ ਕਿ ਨਾ ਜੀ ਨਾ, ਕਹਿੰਦੇ ਆਟੋਮੋਬਾਈਲ ਕੰਪਨੀਆਂ ਕਹਿੰਦੇ ਗੱਲ ਹੀ ਕੋਈ ਨੀ। ਔਰ ਨਿਤਿਨ ਗਡਕਰੀ ਇੰਨਾ ਤੇਜ਼ ਆ, ਤੁਸੀਂ ਵੇਖੋ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਪ੍ਰਭ ਸੰਧੂ ਜੀ, ਹੁਣ ਬੰਬੇ ਹਾਈ ਕੋਰਟ ਵਿੱਚ ਆ ਕੇ ਰਿਟ ਪਟੀਸ਼ਨ ਦਾਖਲ ਕੀਤੀ ਕਿ ਜਿਹੜਾ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਰਿਹਾ ਨਾ ਕਿ E20 ਦੇ ਨਾਲ ਗੱਡੀਆਂ ਮੋਟਰਾਂ ਖਰਾਬ ਹੁੰਦੀਆਂ, ਉਹ ਗਲਤ ਹੈ, ਕਹਿੰਦੇ ਉਸ ਪ੍ਰਚਾਰ ਤੇ ਰੋਕ ਲੱਗਣੀ ਚਾਹੀਦੀ, ਉਹ ਜਿਹੜੀਆਂ ਡਿਲੀਟ ਹੋਣੀਆਂ ਚਾਹੀਦੀਆਂ ਉਹ ਪੋਸਟਾਂ। ਭਾਵ ਕਿ ਕਿੱਥੇ ਸਰਕਾਰਾਂ ਦੇ ਖਿਲਾਫ ਲੋਕ ਹਾਈ ਕੋਰਟ 'ਚ ਜਾਂਦੇ ਆ, ਕਿੱਥੇ ਅਗਾਊਂ ਇੱਕ ਸਰਕਾਰ ਦਾ ਵਜ਼ੀਰ ਇਸ ਕਰਕੇ ਅਦਾਲਤ ਵਿੱਚ ਚਲਾ ਗਿਆ ਕਿ ਉਹਦੇ ਪੁੱਤਰ ਵਾਲੇ ਪਾਸੇ ਨਾ ਉਂਗਲੀ ਉੱਠੇ, ਭਾਵ ਕਿ ਪਹਿਲਾਂ ਹੀ ਤਿਆਰੀ ਕਰ ਲਈ ਹੈ। ਸੋ ਇੱਦਾਂ ਦੇ ਮਸਲੇ ਹੈਗੇ ਆ। ਵਿਰੋਧੀ ਪਾਰਟੀਆਂ ਨੇ ਵੀ ਹੁਣ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਦੇਸ਼ ਦੀ ਪਾਰਲੀਮੈਂਟ ਵਿੱਚ ਇਸ ਮੁੱਦੇ ਦੀ ਥੋੜੀ ਬਹੁਤੀ ਗੂੰਜ ਜ਼ਰੂਰ ਪਈ ਹੈ। ਖਬਰ ਇਹ ਹੈ ਕਿ 3 ਅਗਸਤ ਨੂੰ ਇੱਕ ਵਾਰ ਫਿਰ ਸੰਸਦ ਵਾਲੇ ਪਾਸੇ ਨੂੰ, ਦਿੱਲੀ ਤੇ ਦੇਸ਼ ਦੇ ਬਹੁਤ ਸਾਰੇ ਟਰਾਂਸਪੋਰਟ ਉਧਰਲੇ ਪਾਸੇ ਨੂੰ ਪ੍ਰਦਰਸ਼ਨ ਕਰਨ ਜਾ ਰਹੇ ਆ, ਮਾਰਚ ਕਰਨ ਜਾ ਰਹੇ ਕਿ E20 ਬੰਦ ਹੋਣਾ ਚਾਹੀਦਾ। ਤੇ ਇਹ ਤੋਂ ਇਲਾਵਾ ਦੇਸ਼ ਦੀ ਪਾਰਲੀਮੈਂਟ ਵਿੱਚ, ਸਰਕਾਰ ਵਿੱਚ ਵੀ ਇਹ ਕਹਿੰਦੇ ਕੁਸਰ ਮੁਸਰ ਸ਼ੁਰੂ ਹੋ ਗਈ ਹੈ। ਹਾਲਾਂਕਿ ਭਾਰਤ ਦੇ ਵਿੱਚ ਸਮੇਤ ਪੰਜਾਬ, ਤੁਸੀਂ ਪੈਟਰੋਲ ਪੰਪਾਂ ਤੇ ਜਿਹਨੂੰ ਅਸੀਂ ਗੈਸ ਪੰਪ ਵੀ ਆਖ ਦਿੰਦੇ ਹਾਂ, ਉੱਥੇ ਚਲੇ ਜਾਓ ਤੇ ਤੁਹਾਨੂੰ ਹੁਣ E20 ਤੇਲ ਹੀ ਮਿਲਦਾ ਹੈ। ਹੁਣ ਤੁਹਾਨੂੰ ਪਲੇਨ ਸੋਕਾ ਜਿੱਦਾਂ ਪਹਿਲਾਂ 100% ਪੈਟਰੋਲ ਸੀ ਉਹ ਨਹੀਂ ਮਿਲ ਰਿਹਾ, ਤੇ ਇਹਦਾ ਰੌਲਾ ਰੱਪਾ ਇਹੀ ਹੈ ਕਿ ਭਾਈ ਇਹ ਗੱਡੀਆਂ ਮੋਟਰਾਂ ਤੇ ਮਾਰੂ ਮਾੜਾ ਪ੍ਰਭਾਵ ਪਾ ਰਿਹਾ, ਐਵਰੇਜ ਘੱਟ ਰਹੀ ਹੈ, ਇੰਜਣਾਂ ਦਾ ਨੁਕਸਾਨ ਹੋ ਰਿਹਾ। ਸਰਕਾਰ ਦਾ ਕਹਿਣਾ ਕਿ ਇਹ ਝੂਠ ਹੈ, ਤੇ ਇਸ ਝੂਠ ਨੂੰ ਦੱਬਣ ਦੇ ਲਈ, ਇਸ ਝੂਠ ਨੂੰ ਰੋਕਣ ਦੇ ਲਈ ਸਰਕਾਰਾਂ ਅਦਾਲਤਾਂ ਤੱਕ ਵੀ ਪਹੁੰਚ ਗਈਆਂ। ਉਵੇਂ ਅਜੇ ਮਸਲਾ ਰੌਲੇ ਰੱਪੇ ਚ ਹੈ, ਤੇ ਬਾਕੀ ਵੇਖਦੇ ਭਾਈ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਜਿੱਥੇ ਹੋਰ ਮੁੱਦਿਆਂ ਦੀ ਸਿਆਸੀ ਗੂੰਜ ਹੈ। ਮੈਨੂੰ ਲੱਗਦਾ ਕਿ ਇਹਦੀ ਵੀ ਆਉਂਦੇ ਦਿਨਾਂ ਚ ਕਾਫੀ ਸਿਆਸੀ ਗੂੰਜ ਅੰਦਰ ਪਵੇਗੀ।
0: ਜੀ ਮੈਨੂੰ ਲੱਗਦਾ ਕਿ ਇਹਦੀ ਇੱਕ ਆਪਸ਼ਨ ਹੋਣੀ ਚਾਹੀਦੀ ਹੈ ਵੀ ਜਿਹਨੇ E20 ਪਾਉਣਾ ਉਹ E20 ਪਾ ਲਏ, ਜਿਹਨੇ ਪੈਟਰੋਲ ਪਾਉਣਾ। ਇੱਦਾਂ ਸਰਕਾਰਾਂ ਪਬਲਿਕ 'ਤੇ ਇਹ ਚੀਜ਼ ਥੋਪ ਨਹੀਂ ਸਕਦੀਆਂ ਗੀਆਂ ਕਿ ਤੁਸੀਂ ਸਿਰਫ ਭਾਈ ਤੁਹਾਡੇ ਕੋਲ ਆਪਸ਼ਨ ਕੋਈ ਨਹੀਂ ਆ, ਤੁਹਾਨੂੰ E20 ਹੀ ਯੂਜ਼ ਕਰਨਾ ਪੈਣਾ। ਸੋ 905-673-3333 'ਤੇ ਜੁੜੇ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ, ਔਰ ਨਾਲ ਦੀ ਨਾਲ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਤੁਹਾਨੂੰ ਦੇ ਦਈਏ। ਟੋਪ ਚੋਇਸ ਇੰਸ਼ੋਰੈਂਸ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਨਾਲ ਦੀ ਨਾਲ ਜੇ ਤੁਸੀਂ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣੀਆਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਸੁਪਰ ਵੀਜ਼ਾ, ਹੈਲਥ ਅਤੇ ਡੈਂਟਲ ਇਨਵੈਸਟਮੈਂਟ ਪਲਾਨ ਦੀ ਜਾਣਕਾਰੀ ਤੁਸੀਂ ਲੈਣੀ ਆ, ਜਾਂ ਇੰਸ਼ੋਰੈਂਸ ਤੁਸੀਂ ਦੇ ਲਈ ਇੱਕ ਚੰਗੇ ਇੰਸ਼ੋਰੈਂਸ ਬ੍ਰੋਕਰ ਦੀ ਭਾਲ ਦੇ ਵਿੱਚ ਸੀ, ਤਾਂ ਹਰਪ੍ਰੀਤ ਸੈਣੀ ਹੁਣ ਤੁਸੀਂ ਗੱਲਬਾਤ ਕਰ ਸਕਦੇ ਹੋ। 416-817-6500 416-817-6500 ਅਤੇ ਨਾਲ ਦੀ ਨਾਲ ਹਰਮਨ ਬੱਤਾ ਜੀ ਦਾ ਮੈਸੇਜ ਵੀ ਤੁਹਾਨੂੰ ਦੇ ਦਈਏ। ਮੌਰਗੇਜ ਲੱਭਣ ਦੇ ਵਿੱਚ ਪਰੇਸ਼ਾਨੀ ਹੋ ਰਹੀ ਆ, ਮੌਰਗੇਜ ਮਿਲ ਨਹੀਂ ਰਹੀ, ਇੱਕ ਵਧੀਆ ਮੌਰਗੇਜ ਬ੍ਰੋਕਰ ਦੀ ਭਾਲ ਦੇ ਵਿੱਚ ਹੋ, ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ, ਹਰਮਨ ਬੱਤਾ ਮੌਰਗੇਜ ਬ੍ਰੋਕਰ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ। 647-685-9000 ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਲੱਭ ਰਹੇ ਸੀ, ਤਾਂ ਬਸ ਫਿਰ ਇੱਕੋ ਇੱਕ ਨਾਮ ਹਰਮਨ ਬੱਤਾ, 6476859000 ਹਰਮਨ ਬੱਤਾ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਆਮ ਆਦਮੀ ਪਾਰਟੀ ਦੇ ਰਮੇਜੀ ਇੱਕ ਹੋਰ ਲੀਡਰ ਨੇ ਸੁਰੱਖਿਆ ਛੱਤਰੀ ਵਾਪਸ ਕਰਨ ਦਾ ਐਲਾਨ ਕਰਤਾ। ਕਿਹੜੇ ਇਹ ਲੀਡਰ ਨੇ ਅਤੇ ਸੁਰੱਖਿਆ ਜਿਹੜੀ ਛੱਤਰੀ ਆ ਉਹ ਵਾਪਸ ਕਿਉਂ ਕਰਨਾ ਚਾਹ ਰਹੇ ਨੇ?
1: ਪ੍ਰਭ ਸੰਧੂ ਜੀ, ਸੁਰੱਖਿਆ ਛੱਤਰੀ ਦੇ ਲਈ ਅਸੀਂ ਲੜਦੇ ਝਗੜਦੇ ਦੇ ਲੀਡਰ ਤੇ ਦੇਖੇ ਹੈ, ਅਦਾਲਤਾਂ 'ਚ ਜਾਂਦੇ ਵੇਖੇ ਹੈ, ਪਰੰਤੂ ਸੁਰੱਖਿਆ ਛੱਤਰੀ ਵਾਪਸ ਕਰਨ ਦੀ ਕੋਈ ਗੱਲ ਆਖੇ, ਟਾਵਾਂ ਹੀ ਲੀਡਰ ਹੈ ਭਾਰਤ ਵਿੱਚ, ਟਾਵਾਂ ਹੀ। ਔਰ ਇਹ ਵੀ ਅਸੀਂ ਬੀਤੇ ਸਮੇਂ 'ਚ ਖਬਰਾਂ ਵੀ ਸਾਂਝੀਆਂ ਕੀਤੀਆਂ, ਸੁਰੱਖਿਆ ਛੱਤਰੀ ਲੈਣ ਲਈ ਝੂਠੀਆਂ ਥਰੈਟ ਕਾਲ ਆਪਣੇ ਆਪ ਨੂੰ ਕਰਾਈਆਂ ਜਾਂਦੀਆਂ। ਕਈਆਂ ਨੇ ਤੇ ਆਪਣੇ ਤੇ ਝੂਠੇ ਹਮਲੇ ਵੀ ਕਰਾ ਲਏ ਕਿ ਭਾਈ ਮੇਰੀ ਜਾਨ ਨੂੰ ਖਤਰਾ, ਇਸ ਕਰਕੇ ਮੈਨੂੰ ਸੁਰੱਖਿਆ ਛੱਤਰੀ ਦਿਓ। ਇਹ ਵੀ ਕੁਛ ਵਰਤਾਰਾ ਪੰਜਾਬ ਵਿੱਚ, ਭਾਰਤ ਵਿੱਚ ਹੈਗਾ ਆ। ਪਰੰਤੂ ਇਹ ਸਾਰੇ ਦੇ ਵਿੱਚ ਜਦੋਂ ਅਸੀਂ ਕੱਲ ਹੀ ਖਬਰ ਸਾਂਝੀ ਕੀਤੀ ਸੀ ਕਿ ਭਾਜਪਾ ਦੇ ਦਫ਼ਤਰ ਦੇ ਬਾਹਰ ਇੱਕ ਧਮਾਕਾ ਹੋ ਗਿਆ, ਖੈਰ ਉਹ ਫੜ ਲਏ ਨੇ 2 ਜਣੇ, ਉਹ ਵੀ ਆਪਣੇ ਆਪ 'ਚ ਬੜਾ ਅਜੀਬੋ ਗਰੀਬ ਵਰਤਾਰਾ ਹੈ। ਸੰਧੂ ਸਾਹਿਬ, ਜਿਹੜੇ 2 ਭਾਜਪਾ ਦੇ ਦਫ਼ਤਰ ਦੇ ਬਾਹਰ ਪੈਟਰੋਲ ਬੰਬ ਸੁੱਟ ਕੇ ਦੌੜ ਗਏ, ਜਾਨੀ ਮਾਲੀ ਨੁਕਸਾਨ ਤੇ ਖੈਰ ਨਹੀਂ ਹੋਇਆ, ਪਰੰਤੂ ਉਹ ਧਮਾਕੇ ਦੀ ਗੂੰਜ ਪਹੁੰਚ ਗਈ ਦਿੱਲੀ ਤੱਕ, ਔਰ ਪੁਲਿਸ ਨੂੰ 24 ਘੰਟੇ ਦੇ ਵਿੱਚ ਜਦੋਂ ਫੜ ਲਏ, ਪੁਲਿਸ ਨੂੰ ਫੜਨੇ ਪਏ, ਤੇ ਖੁਲਾਸਾ ਇਹ ਪੁਲਿਸ ਨੇ ਕੀਤਾ ਕਿ ਕੋਈ ਵਿਦੇਸ਼ ਬੈਠਾ ਵਿਅਕਤੀ ਹੈ, ਕੋਈ ਵਿਦੇਸ਼ ਬੈਠਾ ਭਾਊ, ਉਹ ਵਿਅਕਤੀ ਨੇ ਕੋਈ ਪੰਜਾਬੀ ਨੌਜਵਾਨਾਂ ਨੂੰ, ਰੱਬ ਸੰਧੂ ਜੀ ਹੈਰਾਨ ਰਹਿ ਜਾਣਾ ਤੁਸੀਂ ਕਿ ਕਿੰਨੇ ਪੈਸੇ ਦੇ ਕੇ ਉਹ ਧਮਾਕਾ ਕਰਾਇਆ, 2200 ਰੁਪਇਆ, 2200 ਰੁਪਇਆ ਦੇ ਕੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਤੇ ਬਾਹਰ ਧਮਾਕਾ ਕਰਾਇਆ। ਜਦੋਂ ਇਹੋ ਜਿਹੇ ਹਾਲਾਤ ਹੈ, ਧਮਾਕੇ ਹੋ ਰਹੇ ਆ ਤੇ ਸੁਰੱਖਿਆ ਛੱਤਰੀਆਂ ਤੇ ਮੰਗਣੀਆਂ ਲੋਕਾਂ ਨੇ, ਪਰੰਤੂ ਫਿਰ ਵੀ ਇਹਦੇ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਲੀਡਰ ਮੈਦਾਨ 'ਚ ਨਿਤਰਿਆ, ਜਿਨ ਕਿਹਾ ਕਿ ਭਾਈ ਮੈਨੂੰ ਸੁਰੱਖਿਆ ਛੱਤਰੀ ਨਹੀਂ ਜ਼ਰੂਰਤ। ਜਦੋਂ ਪੰਜਾਬ ਹੀ ਕਹਿੰਦੇ ਪੂਰਾ ਸੁਰੱਖਿਅਤ ਨਹੀਂ, ਤੇ ਮੈਂ ਸੁਰੱਖਿਆ ਛੱਤਰੀ ਕੀ ਕਰਨੀ ਹੈ? ਸਾਰਾ ਪੰਜਾਬ ਸੁਰੱਖਿਅਤ ਹੋਣਾ ਚਾਹੀਦਾ, ਤੇ ਉਹ ਤਾਂ ਹੋਊਗਾ ਜੇ ਥਾਣਿਆਂ 'ਚ ਨਫ਼ਰੀ ਹੋਊਗੀ। ਜਿਹੜੀ ਥਾਣਿਆਂ 'ਚ ਨਫ਼ਰੀ ਹੋ ਤੇ ਕਹਿੰਦੇ ਤੁਸੀਂ ਸਾਨੂੰ ਦਿੱਤੀ ਹੈ, ਤੇ ਭਾਈ ਫਿਰ ਲੁੱਟਾਂ, ਖੂਹਾਂ, ਚੋਰੀਆਂ, ਵਾਰਦਾਤਾਂ ਤੇ ਹੋਣੀਆਂ ਹੀ ਹੋਣੀਆਂ। ਕਹਿੰਦੇ ਕਿ ਅਸਲ ਵਿੱਚ ਨਾ ਜਿਹੜੀ ਸੁਰੱਖਿਆ ਨਾ ਉਹ ਸਮੁੱਚੇ ਸਾਰੇ ਲੋਕਾਂ ਦੀ ਹੋਣੀ ਚਾਹੀਦੀ ਹੈ। ਹੁਣ ਇਹ ਗੱਲ ਕਿਹੜੇ ਲੀਡਰ ਨੇ ਕਹੀ ਹੈ? ਸਵਾਲ ਮੈਨੂੰ ਲੱਗਦਾ ਕਿ ਇਹੋ ਹੈ ਸਭ ਤੋਂ ਵੱਡਾ ਇਸ ਵੇਲੇ। ਸੰਧੂ ਸਾਹਿਬ, ਇਹ ਗੱਲ ਕਹੀ ਹੈ ਪਦਮ ਸ਼੍ਰੀ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ। ਸੰਤ ਬਲਵੀਰ ਸਿੰਘ ਸੀਚੇਵਾਲ ਹੁਣਾਂ ਨੇ ਅੱਜ ਪੰਜਾਬ ਦੇ DGP ਨੂੰ ਖੱਤ ਲਿਖਿਆ, ਕਹਿੰਦੇ 6 ਸੁਰੱਖਿਆ ਕਰਮਚਾਰੀ ਤੁਸੀਂ ਮੈਨੂੰ ਦਿੱਤੇ ਆ, 6 ਸੁਰੱਖਿਆ ਕਰਮਚਾਰੀ, ਔਰ ਦਿੱਤੇ ਵੀ ਕਹਿੰਦੇ ਕੋਈ ਐ ਨੀ ਕਿ ਤੁਸੀਂ ਬਾਹਰੋਂ ਲਿਆ ਕੇ ਦਿੱਤੇ ਆ, ਉਹਦੇ ਵਿੱਚੋਂ ਦੋ ਤਿੰਨ ਲੋਹੀਆਂ ਖਾਸ ਥਾਣੇ ਦੇ ਆ, ਦੋ ਤਿੰਨ ਸੁਲਤਾਨਪੁਰ ਲੋਧੀ ਥਾਣੇ ਦੇ ਆ। ਤਿੰਨ ਜਣੇ ਮੇਰੇ ਘਰ ਤੈਨਾਤ ਰਹਿੰਦੇ, ਤਿੰਨ ਜਣੇ ਹਰ ਵੇਲੇ ਮੇਰੇ ਨਾਲ ਰਹਿੰਦੇ, ਛੇ ਜਣੇ ਦਿੱਤੇ ਆ। ਤੇ ਜਿਹੜਾ ਮੇਰਾ ਪਿੰਡ ਸੀਚੇਵਾਲ ਆ, ਕਹਿੰਦੇ ਕਿ ਪਿਛਲੇ ਮੈਂ ਦੋ ਦਿਨਾਂ ਦੀ ਗੱਲ ਕਰਾਂ ਤੇ ਅੱਠ ਚੋਰੀਆਂ ਹੋ ਗਈਆਂ ਕਹਿੰਦੇ ਇਲਾਕੇ ਚ, ਅੱਠ ਚੋਰੀਆਂ। ਮੈਂ ਨੀ ਕਹਿੰਦਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ, ਅੱਠ ਚੋਰੀਆਂ ਦੀਆਂ ਵਾਰਦਾਤਾਂ ਹੋ ਗਈਆਂ। ਤੇ ਮੈਂ ਕਹਿੰਦੇ ਸੁਰੱਖਿਆ ਲੈ ਕੇ ਕੀ ਕਰਨੀ ਆ ਜੀ, ਇੱਕ ਰਾਤ ਵਿੱਚ ਹੀ ਇੱਥੇ ਕਈ ਕਈ ਚੋਰੀਆਂ ਹੋਈ ਜਾਂਦੀਆਂ, ਮੇਰੇ ਪਿੰਡ ਚੋਰੀ ਹੋਈ ਜਾਂਦੀਆਂ। ਚੁੱਕ ਲਓ ਕਹਿੰਦੇ ਆਪਣੇ ਸੁਰੱਖਿਆ ਵਾਲੇ ਵੱਖ ਵੱਖ ਜਿੱਥੋਂ ਜਿੱਥੋਂ ਦੀ ਭਾਈ ਥਾਣਿਆਂ ਚ ਲਿਆਂਦੇ ਉੱਥੇ ਤੈਨਾਤ ਕਰੋ। ਔਰ ਉਹਨਾਂ ਨੇ ਮਤਲਬ ਕਹਿਣ ਤੋਂ ਪਾਵਿਆ ਕਿ ਚਿੰਤਾ ਪ੍ਰਗਟਾਈ ਹੈ ਜੋ ਇਹ ਵਾਰਦਾਤਾਂ ਅਪਰਾਧਿਕ ਵਾਰਦਾਤਾਂ ਹੋ ਰਹੀਆਂ ਹੈ, ਉਹਨਾਂ ਨੇ ਚਿੰਤਾ ਪ੍ਰਗਟਾਈ ਹੈ ਜੋ ਚੋਰੀਆਂ ਹੋ ਰਹੀਆਂ ਹੈ। ਉਹ ਕਹਿੰਦੇ ਕਿ ਸੁਰੱਖਿਆ ਛਤਰੀ ਸਾਨੂੰ ਕੁਝ ਬੰਦਿਆਂ ਨੂੰ ਨਹੀਂ ਸਮੁੱਚੇ ਪੰਜਾਬ ਨੂੰ ਚਾਹੀਦੀ ਹੈ। ਸੋ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਇਹ ਚਿੱਠੀ ਦੇਖੋ, ਸੰਤ ਬਲਵੀਰ ਸਿੰਘ ਸੀਚੇਵਾਲ ਦਾ ਤੇ ਕੱਦ ਹੋ ਗਿਆ ਉੱਚਾ ਕਿ ਭਾਈ ਉਹਨਾਂ ਨੇ ਪੂਰੇ ਪੰਜਾਬ ਦੀ ਚਿੰਤਾ ਵਿਅਕਤ ਕੀਤੀ ਹੈ। ਉਹਨਾਂ ਨੇ ਇਹ ਵੀ ਦੱਸਤਾ ਕਿ ਮੇਰਾ ਪਿੰਡ ਸੀਚੇਵਾਲ ਆ ਤੇ ਸੀਚੇ ਪਿੰਡ ਇੱਕ ਰਾਤ ਵਿੱਚ ਕੋਈ ਬਿਜਲੀ ਦੀਆਂ ਮੋਟਰਾਂ ਲਾ ਕੇ ਲੈ ਗਿਆ, ਕੋਈ ਬਿਜਲੀ ਦੀਆਂ ਤਾਰਾਂ ਲੈ ਕੇ ਲੈ ਗਿਆ, ਭਾਵ ਕਿ ਪੰਜਾਬ ਦੀ ਜਿਹੜੀ ਦਸ਼ਾ ਬਿਆਨ ਕਰ ਦਿੱਤੀ। ਹੁਣ ਇਹ ਖੱਤ ਜਿਹਦਾ ਲਿਖ ਕੇ ਉਹਨਾਂ ਨੇ ਤਬਾਹਾ ਖੱਟ ਲਈ ਹੈ, ਹੁਣ ਇਹ ਖੱਤ ਪੰਜਾਬ ਦੀ ਸਰਕਾਰ ਤੇ ਕਿੰਨਾ ਕੁ ਅਸਰ ਕਰਦਾ ਹੈ। ਮੈਨੂੰ ਲੱਗਦਾ ਕਿ ਇਹ ਇੱਕ ਵੱਡਾ ਮਸਲਾ ਜ਼ਰੂਰ ਖੜ ਗਿਆ, ਕਿਉਂਕਿ ਕਹਿਣ ਨੂੰ ਤੇ ਜੋ ਮਰਜ਼ੀ ਅਸੀਂ ਕਹੀਏ, ਇਹ ਆਮ ਆਦਮੀ ਪਾਰਟੀ ਦੇ ਲੀਡਰ ਹੀ ਉਹਨਾਂ ਨੇ ਖਵਾਉਣਾ, ਕਿਉਂਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ 'ਚ ਭੇਜਿਆ। ਤੇ ਆਮ ਆਦਮੀ ਪਾਰਟੀ ਦਾ ਜੇ ਲੀਡਰ ਆਪਣੀ ਸਰਕਾਰ ਦੀ ਸੁਰੱਖਿਆ ਪ੍ਰਬੰਧ ਪ੍ਰਣਾਲੀ ਤੇ ਸਵਾਲ ਚੁੱਕੇਗਾ ਤੇ ਮੈਂ ਸਮਝਦਾ ਕਿ ਇਹ ਵੀ ਇੱਕ ਵੱਡਾ ਮਸਲਾ ਹੈਗਾ। ਬਾਕੀ ਭਾਈ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਜਿਹੜਾ ਡੀਜੀਪੀ ਨੂੰ ਖੱਤ ਲਿਖਿਆ, ਹੁਣ ਵੇਖਦੇ ਡੀਜੀਪੀ ਸਾਹਿਬ ਸੁਰੱਖਿਆ ਵਾਪਸ ਲੈਂਦੇ ਆ ਜਾਂ ਇਸ ਖੱਤ ਦਾ ਜਵਾਬ ਦਿੰਦੇ ਆ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਫਿਰ ਤੁਹਾਨੂੰ ਇੱਕ ਵਾਰ ਫਿਰ ਮੈਸੇਜ ਦੇ ਦਈਏ। ਹਰਵੀਨ ਮਾਵੀ ਜੀ, ਹੁਣ ਦਾ ਹੋਮ ਅਤੇ ਆਟੋ ਇੰਸ਼ੋਰੈਂਸ ਵਿੱਚ ਬਹੁਤ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਕਟਵਾ ਕੇ ਦੇਣਗੇ ਅਤੇ ਬਹੁਤ ਸਾਰੀ ਤੁਹਾਡੀ ਸੇਵਿੰਗ ਕਰਵਾ ਕੇ ਦੇਣਗੇ। ਹਰਵੀਨ ਮਾਵੀ ਜੀ, 12 ਸਾਲਾਂ ਦਾ ਐਕਸਪੀਰੀਅੰਸ ਆ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ, ਵਧੀਆ ਐਡਵਾਈਜ਼ਰ ਲੱਭ ਰਹੇ ਸੀ ਤਾਂ ਹਰਵੀਨ ਮਾਵੀ ਜੀ ਨਾਲ ਤੁਸੀਂ ਰਾਬਤਾ ਕਰ ਲੈਣਾ ਹੈ ਜੀ। ਇੰਗਲਿਸ਼, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਵਿੱਚ ਸੇਵਾਵਾਂ ਦਿੰਦੇ ਨੇ। 647-287-0976, 647-287-0976। ਹਰਵੀਨ ਮਾਵੀ ਜੀ ਹੁਣ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ 905-673-33-37, 905-673-33-37। ਅਪਲਾਈਂਸ ਜੰਕਸ਼ਨ ਦਾ ਸੁਨੇਹਾ ਤੁਹਾਨੂੰ ਦਈਏ, ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੱਭਣ ਜਾ ਰਹੇ ਸੀ, ਅਪਲਾਈਂਸਿਸ ਲੈਣ ਜਾ ਰਹੇ ਸੀ, ਤਾਂ ਇੱਕ ਗੇੜਾ ਅਪਲਾਈਂਸ ਜੰਕਸ਼ਨ 'ਤੇ ਜ਼ਰੂਰ ਮਾਰਿਓ। ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਅਤੇ ਹੋਰ ਟੀਵੀਜ਼ ਐਂਡ ਆਲ ਤੁਸੀਂ ਜੇ ਲੈਣ ਜਾ ਰਹੇ ਸੀ ਤਾਂ ਅਪਲਾਈਂਸ ਜੰਕਸ਼ਨ 'ਤੇ ਜ਼ਰੂਰ ਰੁਕ ਕੇ ਜਾਇਓ, ਬਹੁਤ ਸਾਰੀ ਤੁਹਾਡੀ ਸੇਵਿੰਗ ਹੋ ਸਕਦੀ ਆ। ਵਧੀਆ ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 905-450-0054, 905-450-0054, ਅਪਲਾਈਂਸ ਜੰਕਸ਼ਨ। ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੌਰੇ 'ਤੇ ਜਾ ਰਹੇ ਆ ਰਮੇਸ਼ ਜੀ ਹੁਣ, ਪਰ ਦਿੱਲੀ ਵਾਲੇ ਤਾਂ ਮੈਨੂੰ ਲੱਗਦਾ ਪੰਜਾਬ 'ਚ ਰਹਿੰਦੇ ਆ ਜ਼ਿਆਦਾ, ਇਹ ਦਿੱਲੀ ਦੌਰੇ 'ਤੇ ਜਾ ਰਹੇ ਆ, ਇਹ ਕੀ ਸਾਰੀ ਖਬਰ ਆ?
1: ਗੱਲ ਇਹ ਹੈ ਕਿ ਉਹ ਵੀ ਉਹਨਾਂ ਦੇ ਤੇ ਇਹ ਵੀ ਉਹਨਾਂ ਦੇ, ਚਾਹੇ ਉਹ ਆਉਣ ਤੇ ਚਾਹੇ ਇਹ ਜਾਣ, ਕੋਈ ਬਹੁਤਾ ਲੋਕਾਂ ਨੂੰ ਫਰਕ ਨਹੀਂ। ਪਰੰਤੂ ਜਦੋਂ ਕਿਸੇ ਸੂਬੇ ਦਾ ਮੁੱਖ ਮੰਤਰੀ ਆਪਣੀ ਕੌਮੀ ਰਾਜਧਾਨੀ ਜਾਵੇ ਤੇ ਉਹ ਬੜਾ ਮਹੱਤਵਪੂਰਨ ਦੌਰਾ ਮੰਨਿਆ ਜਾਂਦਾ, ਬਹੁਤ ਮਹੱਤਵਪੂਰਨ
0: ਜੀ।
1: ਉਹ ਵੀ ਉਹਨਾਂ ਹਾਲਾਤਾਂ ਚ ਜਦੋਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਹੋਵੇ ਕਿ ਭਾਈ ਮੈਂ ਤੇ ਪੰਜਾਬ ਦੇ ਲਈ ਸਾਰਾ ਕੁਛ ਕਰ ਰਿਹਾ ਤੇ ਕਰਨੇ ਨੂੰ ਤਿਆਰ ਹਾਂ। ਤੇ ਬੀਤੇ ਸਮੇਂ ਚ ਵੀ ਦਿੱਲੀ ਦੇ ਕਈ ਵਜ਼ੀਰਾਂ ਦੇ ਨਾਲ ਮੁਲਾਕਾਤਾਂ ਕਰਕੇ ਪ੍ਰਧਾਨ ਮੰਤਰੀ ਨੇ ਮਸਲੇ ਜਿਹੜੇ ਮੁੱਖ ਮੰਤਰੀ ਨੇ ਉੱਥੇ ਮਸਲੇ ਵੀ ਚੁੱਕੇ ਹੋਣਗੇ। ਜਿਹੜਾ ਤੇ ਤਾਜ਼ਾ ਤਰੀਨ ਮੁੱਖ ਮੰਤਰੀ ਦਾ ਦਿੱਲੀ ਦਾ ਦੌਰਾ ਆ, ਜਿਹੜੇ ਉੱਥੇ ਪਹੁੰਚੇ ਹੋਏ ਨੇ ਦਿੱਲੀ ਪੰਜਾਬ ਦੇ ਮੁੱਖ ਮੰਤਰੀ, ਉਹਦੇ ਵਿੱਚ ਦੋ ਚੀਜ਼ਾਂ ਪ੍ਰਭ ਸੰਧੂ ਜੀ ਚਰਚਾ ਚ ਹੈ। ਇੱਕ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਹੈ, ਔਰ ਉਸ ਮੁਲਾਕਾਤ ਦਾ ਜਿਹੜਾ ਮੁੱਖ ਸੰਦਰਭ ਹੈ ਉਹ 2027 ਦੀਆਂ ਵੋਟਾਂ ਨੇ ਤੇ 2027 ਦੀ ਟਿਕਟ ਵੰਡ ਪ੍ਰਣਾਲੀ ਨਾਲ ਜੁੜਿਆ ਹੋਇਆ ਵਿਸ਼ਾ ਆ ਕਿ ਕਿਹਨੂੰ ਕਿਹਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ, ਕਿੱਥੇ ਕਿੱਥੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਤੇ ਕਿੱਦਾਂ ਦੇ ਸਿਆਸੀ ਹਾਲਾਤ ਪੰਜਾਬ ਚ ਹੈਗੇ ਹੈ। ਕਿਉਂਕਿ ਜੇ ਕੇਜਰੀਵਾਲ ਪੰਜਾਬ ਆਉਂਦੇ ਨੇ ਤੇ ਕੁਦਰਤੀ ਹੈ ਪੰਜਾਬ ਦੇ ਮੁੱਖ ਮੰਤਰੀ ਥੋੜਾ ਜਿਹਾ ਫਿਰ ਕੱਦ ਇਹਨਾਂ ਦਾ ਵੱਡਾ ਹੁੰਦਾ ਹੈ, ਸਾਰਾ ਕੁਛ ਇਹਨਾਂ ਦਾ ਹੀ ਹੁੰਦਾ ਇੱਥੇ। ਤੇ ਫਿਰ ਉੱਥੇ ਕੇਜਰੀਵਾਲ ਭਾਵਾਂ ਹੈ ਤੇ ਸੁਪਰੀਮ ਲੀਡਰ ਹੈ, ਪਰੰਤੂ ਪੰਜਾਬ ਆਏ ਹੋਏ ਹੁੰਦੇ ਨੇ, ਮਹਿਮਾਨ ਹੁੰਦੇ ਆ। ਹੁਣ ਗੱਲ ਉਲਟਾ ਹੈ, ਹੁਣ ਉਹ ਸੁਪਰੀਮ ਲੀਡਰ ਦੇ ਕੋਲ ਪੰਜਾਬ ਦੇ ਮੁੱਖ ਮੰਤਰੀ ਗਏ, ਸੁਪਰੀਮ ਲੀਡਰ ਤੋਂ ਭਾਰਤੀ ਹਾਈ ਕਮਾਂਡ ਤੋਂ, ਜਿਵੇਂ ਕਾਂਗਰਸ ਹੀ ਆਪਣੀ ਹਾਈ ਕਮਾਂਡ ਤੋਂ ਅਕਸਰ ਜਾ ਰਹੇ ਅੱਜ ਕੱਲ੍ਹ ਪਰੰਤੂ ਗੱਲ ਨਹੀਂ ਬਣ ਰਹੀ, ਉਵੇਂ ਭਗਵੰਤ ਮਾਨ ਆਪਣੀ ਹਾਈ ਕਮਾਂਡ ਤੋਂ ਗਿਆ ਹੋਇਆ। ਉਹ ਹਾਈ ਕਮਾਂਡ ਦੇ ਨਾਲ ਜਿਹੜੀਆਂ ਮੁੱਖ ਵਿਸ਼ਾ ਇਹੀ ਕੰਨਾਂ ਚ ਪੈ ਰਿਹਾ ਕਿ 2027 ਦੀ ਟਿਕਟ ਵੰਡ ਪ੍ਰਣਾਲੀ, ਕਿਉਂਕਿ ਇਹ ਬੜਾ ਉਲਝਣ ਵਾਲਾ ਵਿਸ਼ਾ ਆ ਆਮ ਆਦਮੀ ਪਾਰਟੀ ਲਈ, ਕਿਉਂਕਿ ਆਮ ਆਦਮੀ ਪਾਰਟੀ ਕਈ ਵਾਰ ਵਿੰਗੇ ਟੇਡੇ ਢੰਗ ਦੇ ਨਾਲ ਕਹਿ ਚੁੱਕੀ ਜੀ ਅਸੀਂ ਕੁਛ ਟਿਕਟਾਂ ਕੱਟਣੀਆਂ ਨੇ, ਕੁਝ ਦੀਆਂ ਕੱਟ ਦਿੱਤੀਆਂ ਜਾਣਗੀਆਂ। ਕੀ ਉਹ ਜੇਤੂਆਂ ਦੀਆਂ ਵੀ ਕੱਟਣੀਆਂ ਨੇ, ਕੀ ਜਿਹੜੇ ਮੌਕੇ ਦੇ ਮੰਤਰੀ ਹੈ ਉਹਨਾਂ ਦੀਆਂ ਵੀ ਕੱਟਣੀਆਂ ਨੇ, ਕੀ ਕੇਵਲ ਤੇ ਕੇਵਲ ਹਾਰਿਆਂ ਦੀਆਂ ਕੱਟਣੀਆਂ ਨੇ, ਕਿ ਦੂਜੀਆਂ ਪਾਰਟੀਆਂ ਚੋਂ ਜਿਹੜੇ ਪੁੱਟ ਕੇ ਲੈ ਕੇ ਆਉਂਦੇ ਜਾਂ ਹੋਰ ਲੈ ਕੇ ਆਉਣ ਦੀ ਤਿਆਰੀ ਹੈ ਉਹਨਾਂ ਨੂੰ ਟਿਕਟਾਂ ਦੇਣੀਆਂ। ਇਸ ਕਰਕੇ ਮੀਟਿੰਗ ਮਹੱਤਵਪੂਰਨ ਮੰਨੀ ਜਾ ਰਹੀ ਹੈ। ਦੂਸਰਾ ਜਿਹੜਾ ਇਸ ਦੌਰੇ ਦੇ ਵਿੱਚ ਉਹ ਇਹ ਵੀ ਚਰਚਾ ਚ ਹੈ ਕਿ ਹੁਣ ਇਸ ਵੇਲੇ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ ਤੇ ਪੰਜਾਬ ਦੇ ਮੁੱਖ ਮੰਤਰੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਲਈ ਪਾਰਲੀਮੈਂਟ ਹਾਊਸ ਵੀ ਕਹਿੰਦੇ ਕਿ ਵਿਜ਼ਿਟ ਕਰਨਗੇ। ਖੈਰ ਉੱਥੇ ਮਾਨਸੂਨ ਅਜਲਾਸ ਚੱਲ ਰਿਹਾ ਹੈ, ਉਹਦੇ ਵਿੱਚ ਤਾਂ ਹਿੱਸਾ ਨਹੀਂ ਲੈ ਸਕਦੇ ਕਿਉਂਕਿ ਮੈਂਬਰ ਪਾਰਲੀਮੈਂਟੋਂ ਨਹੀਂ ਹਨ, ਪਰੰਤੂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਲਈ ਪਤਾ ਲੱਗਿਆ ਕਿ ਮੁੱਖ ਮੰਤਰੀ ਪਾਰਲੀਮੈਂਟ ਹਾਊਸ ਵੀ ਜਾ ਰਹੇ ਹੈ। ਬਾਕੀ ਵੇਖਦੇ ਹਾਂ ਹੋਰ ਦੋ ਘੜੀਆਂ ਨੂੰ ਕੀ ਖਬਰਾਂ ਦਿੱਲੀ ਵਾਲੇ ਪਾਸਿਓਂ ਆਉਂਦੀਆਂ ਹੈ। ਫਿਲਹਾਲ ਭਾਈ ਮੁੱਖ ਮੰਤਰੀ ਪੰਜਾਬ ਕਹਿੰਦੇ ਦਿੱਲੀ ਪਹੁੰਚੇ ਹੋਏ।
0: ਜੀ ਬਿਲਕੁਲ ਜੀ, 905-673-3337, 905-673-3337। ਬਹੁਤ ਸਾਰੀਆਂ ਕਾਲਸ ਨੇ, ਹਮੇਸ਼ਾ ਦੀ ਤਰ੍ਹਾਂ ਬਹੁਤ ਸਾਰੀਆਂ ਕਾਲਸ ਰਹਿ ਜਾਂਦੀਆਂ ਨੇ। ਰਮੇਸ਼ ਜੀ, ਜੇ ਥੋੜ੍ਹੀ ਇਜਾਜ਼ਤ ਹੋਵੇ ਆਪਾਂ ਕਾਲਸ ਦੇ ਵੱਲ ਚੱਲੀਏ।
1: ਜੀ ਸੰਤੋਸ਼
0: ਜੀ, ਪ੍ਰਿਤਪਾਲ ਸਿੰਘ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਸਤਿ ਸ਼੍ਰੀ
3: ਅਕਾਲ। ਆਖਿਰ ਕੋ ਰੰਗ ਲਾਈ ਮੇਰੀ ਬੇਗੁਨਾਹੀਆਂ, ਮੁਝ ਕੋ ਸਤਾ ਕੇ ਵੋ ਵੀ ਪਰੇਸ਼ਾਨ ਹੋ ਗਿਆ। ਪਹਿਲਾਂ ਤੇ ਜੁਰਮ ਜਾਕਸ਼ੀ ਕੀਤੀ ਇਹਨਾਂ ਨੇ, ਆਸਾ ਕੇ ਅਜੇ ਬਰਨਾਲੇ ਦੇ ਜਿਹੜੇ ਸਫਾਈ ਕਰਮਚਾਰੀ ਨੇ ਇੰਨੀ ਬੇਰਹਿਮੀ ਦੇ ਨਾਲ ਉਹਨਾਂ ਨੇ ਲਾਠੀ ਚਾਰਜ ਕੀਤਾ। ਉਹ ਤਾਂ ਪਹਿਲੇ ਕਿਸਮਤ ਦੇ ਮਾਰੇ ਨੇ, ਐਸੇ ਔਖੇ ਕੰਮ ਕਰਦੇ ਨੇ ਕਿ ਜਿਹੜੇ ਕੋਲ ਕੋਈ ਸੋਚ ਨੀ ਸਕਦਾ। ਇਸ ਤੋਂ ਇਲਾਵਾ ਹੋਵੇ ਕੋਈ ਤਬਕਾ ਪੰਜਾਬ ਦੇ ਖੁਸ਼ ਨੇ, ਨਾ ਟੀਚਰ ਖੁਸ਼ ਨੇ, ਨਾ ਹੋਰ ਮੁਲਾਜ਼ਮ ਖੁਸ਼ ਨੇ, ਨਾ ਮਜ਼ਦੂਰ ਖੁਸ਼ ਨੇ, ਨਾ ਕਿਸਾਨ ਖੁਸ਼ ਨੇ। ਇਲੈਕਸ਼ਨ ਕੁਸ਼ ਤੇ ਆਈ ਗਈ ਹੈ ਤੇ ਇਹ ਸਭ ਦਿੱਤੇ ਫਿਰ ਇਹਨਾਂ ਦਾ ਮੈਨੂੰ ਤੇ ਕੰਮ ਦਾ ਮਾਡੋਲ ਹੀ ਲੱਗਦਾ ਹੈ। ਤੇ ਉਹ ਗੱਲ ਹੋ ਗਈ ਕਿ ਜਿਵੇਂ ਕਹਿੰਦੇ ਨੇ ਕਿ ਲੋਕਾਂ ਨੇ ਖਾਣ ਇੱਕ ਪੰਜਾਬੀ ਦਾ ਸਾਰੀ ਮੈਂ ਭੁੱਲ ਗਿਆ ਵੈਸੇ, ਪਰ ਅਫਸੋਸ ਇਹ ਗੱਲ ਹੈ ਕਿ ਇਹ ਸਭ ਦੇ ਜ਼ੁਲਮ ਜਾਚਾਂ ਕਰ ਰਹੇ ਨੇ। ਇਹ ਬੰਦ ਹੋਣੇ ਚਾਹੀਦੀਆਂ ਨੇ ਤੇ ਇਹਨਾਂ ਨੂੰ ਸਾਡੇ ਲੋਕਾਂ ਦੀਆਂ ਗੱਲਾਂ ਜਿਹੜੀਆਂ ਸੁਣੀ ਚਾਹੀਦੀਆਂ। ਵੀ ਜਿਹੜੇ ਕਹਿੰਦੇ ਨੇ ਅਸੀਂ ਬਦਲਾਅ ਲੈ ਕੇ ਉਹਨਾਂ ਬਦਲਾਅ ਇਹਨਾਂ ਨੇ ਕਹਿੰਦਾ ਜਾਂਦਾ ਇਹਨਾਂ ਦੀ ਰਵਾਇਤੀ ਜਿਵੇਂ ਪਾਰਟੀਆਂ ਦੂਜੀਆਂ ਨੇ ਸਨ ਕਾਂਗਰਸ ਤੇ ਅਕਾਲੀ ਜਾਂ ਉਹਨਾਂ ਵਰਗੇ, ਇਹ ਨੇ ਇਹਨਾਂ ਚ ਕੋਈ ਤਬਦੀਲੀ ਤੇ ਕੋਈ ਦਿਨ ਤੇ ਲਾ ਦੀ ਜੇ ਕੋਈ।
0: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਚਲੋ ਸਰੋਤਿਆਂ ਨੂੰ ਤੇ ਕਹਾਵਤ ਯਾਦ ਨਹੀਂ ਆਈ ਉਹ, ਪਰੰਤੂ ਚਲੋ ਮੈਂ ਇਹ ਜੇ ਆਪਾਂ ਮੌਕੇ ਦੇ ਸੰਦਰਭ ਚ ਕਹਿਣੀ ਹੋਵੇ ਕਿ ਉਹ ਕਹਿੰਦੇ ਨਾ ਪ੍ਰਭ ਸੰਧੂ ਜੀ ਕਿ ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋ ਗਏ ਤੇ ਲਿੱਦ ਚੁੱਕਣੀ ਪਈ। ਪੰਜਾਬੀਆਂ ਨਾਲ ਤੇ ਆਹ ਕੁਛ ਹੋਇਆ ਨਾ
0: ਜੀ,
1: ਪੰਜਾਬੀਆਂ ਨੇ ਤੇ ਬੜੇ ਚਾਅ ਦੇ ਨਾਲ ਕਹਿੰਦੇ ਆਹ ਵੀ ਤੇ ਇੱਦਾਂ ਕਰ ਦੇਣਾ। ਸੋ ਗੱਲ ਇਹ ਹੈ, ਚਲੋ ਸਰੋਤਿਓ ਤੁਸੀਂ ਆਪਣਾ ਪੱਖ ਬਿਆਨ ਕਰਕੇ ਗਏ ਹੋ ਪੰਜਾਬ ਦੇ ਸਿਆਸੀ ਹਾਲਾਤਾਂ ਤੇ ਮੈਂ ਲਗਾਤਾਰ ਹੀ ਬੀਤੇ ਕਾਫੀ ਮਹੀਨਿਆਂ ਤੋਂ ਇਹੀ ਟਿੱਪਣੀ ਕਰਦਾ ਆ ਰਿਹਾ ਕਿ ਕਾਹਲੇ ਨਾ ਪਈਏ। ਪੰਜਾਬ ਦੀਆਂ ਪਰਿਸਥਿਤੀਆਂ, ਸਿਆਸੀ ਪਰਿਸਥਿਤੀਆਂ ਨਿਤ ਪਰ ਨਿਤ ਬਦਲ ਰਹੀਆਂ, ਆਉਂਦੇ ਦਿਨਾਂ ਚ ਕੀ ਬਣਨਾ ਅਜੇ ਕੁਛ ਨੀ ਪਤਾ। ਤੇ ਜਦੋਂ ਪਤਾ ਹੀ ਨਹੀਂ ਬਣਨਾ ਕੀ ਹੈ ਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਕਿ ਆਹ ਸਰਕਾਰ ਬਣ ਜਾਏਗੀ ਜਾਂ ਢੱਠ ਜਾਏਗੀ ਜਾਂ ਆਹ ਹੋ ਜਾਏਗੀ। ਇਸ ਕਰਕੇ ਅਜੇ ਉਹ ਥੋੜਾ ਜਿਹਾ ਕਾਲੀ ਵਾਲਾ ਹੋ ਜਾਏਗਾ ਕੰਮ ਜੇ ਹੁਣੇ ਅਸੀਂ ਕਿਆਸ ਰਾਈਆਂ ਲਾਉਣ ਲੱਗੇ। ਸੋ ਇਸ ਕਰਕੇ ਉਹਦੇ ਲਈ ਇੰਤਜ਼ਾਰ ਕਰਦੇ ਹਾਂ। ਉਵੇਂ ਇਹ ਗੱਲ ਸੱਚ ਹੈ ਕਿ ਆਮ ਆਦਮੀ ਪਾਰਟੀ ਜਿੱਥੇ ਕੁਝ ਇੱਕ ਆਪਣੇ ਵਿਸ਼ੇਸ਼ ਐਲਾਨ ਕਰਕੇ ਜਸ ਖੱਟ ਰਹੀ ਹੈ, ਚਾਰ ਬੂਟਾਂ ਨਾਲ ਜੋੜ ਰਹੀ ਹੈ, ਉੱਥੇ ਇਹੋ ਜਿਹੀਆਂ ਗਲਤੀਆਂ ਕਰਕੇ ਚਾਰ ਬੂਟਾਂ ਤੜਾ ਵੀ ਰਹੀ।
0: ਜੀ ਨੈਕਸਟ ਕਾਲ, ਸਤਿ ਸ੍ਰੀ ਅਕਾਲ ਸਰ, ਤੁਸੀਂ ਆਉਣੇ ਹੋ, ਹਰਵਿੰਦਰ ਜੀ।
4: ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਰ ਜੀ,
4: ਰਮੇਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ। ਰਮੇਸ਼ ਜੀ, ਅੱਜ ਤੁਹਾਡੇ ਕੋਲ ਖਬਰ ਹੈਗੀ ਹੈ ਕਿ ਦੋ ਨਾ MLA ਨੇ ਦੇ ਆਪਣੇ ਬੇਟੇ ਨੂੰ ਪਹਿਲਾਂ ਤਾਂ MSC ਦੀ ਕਹਿੰਦੇ ਟਿਕਟ ਦਵਾਈ ਜੀ, ਫੇਰ ਉਹਨਾਂ ਨੂੰ ਹੁਣ ਕੋਈ ਫਾਈਨੈਂਸ਼ੀਅਲ ਪਤਾ ਨੀ ਕੀ ਜੋਬ ਦੋਹਾਂ ਨੂੰ ਦਵਾਤੀਆਂ, ਉਹਦੇ ਪਿੱਛੇ ਬਹੁਤ ਰੌਲਾ ਪਿਆ। ਦੱਸੋਗੇ ਜੇ ਕੋਈ ਖਬਰ ਹੋਈ ਜੀ, ਪਲੀਜ਼ ਮਾਫ਼ੀ ਅਰਜ਼ਾ। ਥੈਂਕ ਯੂ ਸਰ
0: ਜੀ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਦੇਖੋ MC ਵਾਲੇ ਤੇ ਕਈ ਰੌਲੇ ਆ, ਕਈਆਂ ਨੇ ਪਤਨੀ ਨੂੰ ਦਵਾਤੀ, ਕਿਸੇ ਨੇ ਭਰਾ ਨੂੰ ਦਵਾਤੀ, ਕਿਸੇ ਨੇ ਭਰਜਾਈ ਨੂੰ ਦਵਾਤੀ, ਕਿਸੇ ਨੇ ਭਤੀਜੇ ਨੂੰ, ਤੇ ਬੜੇ ਰੌਲੇ, ਉੱਤੇ ਇੱਕ ਲੰਬੀ ਸੂਚੀ ਹੈ। ਬਾਕੀ ਆ ਨੌਕਰੀ ਪੇਸ਼ੇ ਵਾਲਾ, ਮੇਰੇ ਕੋਲ ਇੱਦਾਂ ਦੀ ਜਾਣਕਾਰੀ ਨਹੀਂ ਹੈ ਕਿ ਜਿਹੜਾ ਮੈਂ ਸਾਂਝੀ ਕਰ ਸਕਾਂ ਨੌਕਰੀ ਪੇਸ਼ੇ ਵਾਲੀ। ਤੇ ਬਾਕੀ ਸਰੋਤਿਓ, ਕੋਈ ਹੈਰਾਨੀਜਨਕ ਨਹੀਂ ਹੈਗਾ, ਅਸੀਂ ਇੱਥੇ ਕੋਈ ਹੈਰਾਨ ਨਾ ਹੋਈਏ ਅਸੀਂ, ਕਿਉਂਕਿ ਜੇ ਕਿਸੇ ਸਾਨੂੰ ਭੁਲੇਖਾ ਆ ਕਿ ਪਤਾ ਨੀ ਅਸੀਂ ਇੱਦਾਂ ਦੀ ਸਰਕਾਰ ਬਣਾ ਲਈ ਹੈ ਕਿ ਜਿੱਥੇ ਮਾੜਾ ਇੱਦਾਂ ਦਾ ਕੁਛ ਹੋ ਹੀ ਨਹੀਂ ਸਕਦਾ, ਬਿੰਗਾ ਟੇਢਾ ਐਲਾਨ ਨਹੀਂ ਹੋ ਸਕਦਾ। ਇਸ ਕਰਕੇ ਇਹ ਕੋਈ ਹੈਰਾਨੀਜਨਕ ਨਹੀਂ ਹੋਏਗਾ ਜੇ ਇਹੋ ਜਿਹਾ ਕੋਈ ਸੱਪ ਵੀ ਨਿਕਲ ਆਉਂਦਾ।
0: ਜੀ 905-673-3337। ਪਰ ਰਮੇਸ਼ ਜੀ, ਇਹ ਚੀਜ਼ਾਂ ਤਾਂ ਇਸੇ ਚੀਜ਼ਾਂ ਕਰਕੇ ਤਾਂ ਵੋਟਾਂ ਪਾਈਆਂ ਸੀ ਵੀ VIP ਕਲਚਰ ਖਤਮ ਹੋਵੇ, ਜਿਹੜੀਆਂ ਪਰਿਵਾਰਕ ਦੇ ਵਿੱਚ ਆਪ ਹੀ ਮੈਨੂੰ ਲੱਗਦਾ ਕਿ ਸਾਨੂੰ ਇਹੀ ਲਭਾਇਆ ਗਿਆ ਸੀ ਕਿ ਪਰਿਵਾਰ ਦੇ ਵਿੱਚ ਜਿਹੜੇ ਅਹੁਦੇ ਦਿੱਤੇ ਜਾਂਦੇ ਆ। ਸੋ ਜੀ ਸਤਿ ਸ਼੍ਰੀ ਅਕਾਲ ਜੀ। ਨੈਕਸਟ ਕਾਲ 8900। ਸਰੋਤਿਆਂ ਦਾ ਦੁੱਖ ਵਾਸਵਾ ਜੀ ਸਰ।
5: ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਰਮੇਸ਼ ਜੀ,
0: ਸਤਿ ਸ਼੍ਰੀ ਅਕਾਲ।
5: ਹੈਲੋ, ਹਾਂਜੀ ਹਾਂਜੀ, ਗੱਲ ਕਰਨੀ ਹੈ ਜਿਹੜਾ, ਦੇਖੋ ਭਾਈ ਇਹਨਾਂ ਦੀ ਜਸਵੰਤ ਸਿੰਘ ਖਾਲਰਾ ਦੀ ਕਸਟੋਡੀਅਲ ਡੈਥ ਹੋਈ ਸੀ ਤੇ ਜਿਹੜੇ 8 ਪੁਲਿਸ ਵਾਲੇ ਦੋਸ਼ੀ ਕਰਾਰ ਦਿੱਤੇ ਗਏ ਸੀ, ਉਹਨਾਂ ਚ ਕਹਿੰਦੇ 4 ਤਾਂ ਮਰ ਚੁੱਕੇ ਨੇ, 4 ਦੇ ਵਿੱਚੋਂ 3 ਨੂੰ ਜਿਹੜੀ ਪਰੋਲ ਮਿਲੀ ਉਹ ਲੱਭੇ ਇਹਨਾਂ ਨੂੰ ਨੀ ਲੱਭੇ, ਉਹ ਕਹਿੰਦੇ ਗਾਇਬ ਹੋ ਗਏ ਨੇ, ਤੇ ਉਹ ਦੱਸਾਂ ਜੀ। ਚੌਥਾ ਕਿੱਥੇ ਹੈ ਉਹਦਾ ਵੀ ਦੱਸ ਦੇਣਾ। ਦੂਜੀ ਗੱਲ, ਜਿਹੜਾ ਭਾਰਤ ਦਾ ਪੜੋਸੀ ਦੇਸ਼ ਪਾਕਿਸਤਾਨ, ਉਸੇ ਜੰਮੂ ਕਸ਼ਮੀਰ ਚ ਇਲੈਕਸ਼ਨਾਂ ਹੋ ਰਹੀਆਂ ਨੇ, ਉਸ ਇਲੈਕਸ਼ਨ ਦੇ ਵਿੱਚ ਕਸ਼ਮੀਰ ਚ ਹੋ ਰਹੇ ਨੇ, ਕੱਲ ਵੀ 20 ਬੰਦੇ ਪੁਲਿਸ ਉੱਥੇ ਦੀ ਫੌਜ ਨੇ ਗੋਲੀ ਮਾਰਤੇ ਤੇ 50 ਦੇ ਕਰੀਬ ਜ਼ਖਮੀ ਹੋਏ ਨੇ, ਤੇ ਇਸ ਟਾਈਮ ਜਿਹੜੀ ਉਹ ਚੱਲ ਰਿਹਾ ਉੱਥੇ POKs ਦੇ ਵਿੱਚ ਗੜਬੜ, ਕਹਿੰਦੇ ਕਾਫੀ ਲੋਕ ਮਾਰੇ ਗਏ ਨੇ, ਇਹਦੇ ਬਾਰੇ ਵੀ ਕਦੇ ਕੋਈ ਅਪਡੇਟ ਜ਼ਰੂਰ ਦੇਣਾ ਜੀ, ਦੱਸਣਾ ਕੀ ਹੋ ਰਿਹਾ। ਥੈਂਕ ਯੂ ਸੋ ਮਚ
0: ਜੀ ਸਰ, ਬਹੁਤ ਸ਼ੁਕਰੀਆ ਸਰ। ਜੀ ਰਮੇਸ਼ ਜੀ,
1: ਚਲੋ ਕਸ਼ਮੀਰ ਤੋਂ ਹੁੰਦੇ ਹੋਏ ਆਪਾਂ ਪਾਕਿਸਤਾਨ ਵਾਲੇ ਪਾਸੇ ਨੂੰ ਫਿਰ ਜਾਵਾਂਗੇ। ਜਿਹੜਾ ਮਸਲਾ ਜਸਵੰਤ ਸਿੰਘ ਖਾਲਰੇ ਵਾਲਾ ਕਈ ਦਿਨਾਂ ਬਾਅਦ ਫਿਰ ਸਰੋਤੇ ਚਰਚਾ ਚ ਲੈ ਕੇ ਆਏ ਆ, ਇਹ ਦੇਖੋ ਜੀ ਬੜਾ ਸਾਫ਼ ਤੇ ਸਪਸ਼ਟ ਹੈ ਕਿ ਜਿਹਨਾਂ ਨੂੰ ਪਰੋਲ ਦਿੱਤੀ ਗਈ ਉਹ ਪਰੋਲ ਕਾਹਦੀ, ਮੈਨੂੰ ਲੱਗਦਾ ਕਿ ਢੰਗ ਦੇ ਨਾਲ ਉਹ ਰਿਹਾਈ ਕੀਤੇ ਗਏ, ਜੋ ਹੁਣ ਤੱਕ ਦੀਆਂ ਰਿਪੋਰਟਾਂ ਜੇ ਆਪਾਂ ਘੋਖ ਪੜਤਾਲ ਕਰੀਏ, ਕਿਉਂਕਿ ਜਿੰਨਾ ਕੁ ਕੁਛ ਸਾਹਮਣੇ ਆ ਚੁੱਕਾ ਹੈ ਉਹ ਤੇ ਇਹੀ ਸੰਕੇਤ ਹੈ ਕਿ ਉਹ ਵਿਅਕਤੀ ਲੱਭਦਾ ਹੀ ਨਹੀਂ, ਪਤਾ ਹੀ ਨਹੀਂ ਕਿੱਥੇ ਆ ਪਰੋਲ ਲੈ ਕੇ ਚਲੇ ਗਏ, ਤੇ ਉਹ ਪਰੋਲ ਕਾਹਦੀ ਜਦੋਂ ਬੰਦਾ ਹੀ ਨਾ ਲੱਭੇ। ਸੋ ਇਸ ਕਰਕੇ ਪਹਿਲੇ ਦਿਨ ਤੋਂ ਹੀ ਜੀ, ਜਦੋਂ ਤੋਂ ਜਸਵੰਤ ਸਿੰਘ ਖਾਲੜਾ ਕੇਸ ਦੇ ਵਿੱਚ CBI ਦੀ ਦਖਲ ਅੰਦਾਜ਼ੀ ਤੋਂ ਬਾਅਦ ਰੌਲੇ ਰੱਪੇ ਤੋਂ ਬਾਅਦ ਫੜੇ ਗਏ ਪੁਲਿਸ ਅਫਸਰ, ਉਹਨਾਂ ਨੂੰ ਸਜ਼ਾਵਾਂ ਹੋ ਗਈਆਂ, ਪਰੰਤੂ ਪਹਿਲੇ ਦਿਨ ਤੋਂ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ, ਸਮੇਂ ਦੀਆਂ ਸਰਕਾਰਾਂ ਚਾਹੇ ਅਕਾਲੀ ਦਲ ਸੀ ਚਾਹੇ ਕਾਂਗਰਸ ਸੀ, ਦੋਵੇਂ ਸਰਕਾਰਾਂ ਉਹਨਾਂ ਦੀ ਪੁਸ਼ਤ ਪਨਾਹੀ ਕਰਦੀਆਂ ਰਹੀਆਂ, ਉਹਨਾਂ ਨੂੰ ਸ਼ੈਲਟਰ ਦਿੱਤੀ ਪੂਰੀ ਠੋਕ ਕੇ, ਕੱਲਾ ਜਸਵੰਤ ਸਿੰਘ ਖਾਲੜਾ ਨਹੀਂ, ਹੋਰ ਵੀ ਜਿਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਜਿਹੜਾ ਕਤਲੇਆਮ ਕੀਤਾ ਹੈਗਾ ਉਹਨਾਂ ਨੂੰ ਸ਼ੈਲਟਰ ਦਿੱਤੀ, ਕਿਉਂਕਿ ਬੇਸਿਕਲੀ ਪੁਲਿਸ ਵਾਲਿਆਂ ਦਾ ਵੀ ਇੱਕ ਹੱਦ ਤੱਕ ਦੋਸ਼ ਹੋ ਸਕਦਾ ਕਿ ਫੀਤੀਆਂ ਲਗਾਉਣ ਦੀ ਖਾਤਰ ਕਿਸੇ ਹੋਰ ਕਾਰਨ ਕਿਸੇ ਦਾ ਕਤਲ ਕਰ ਦਿੱਤਾ ਹੋਵੇ। ਉਹ ਤੋਂ ਮਗਰ ਵੱਡਾ ਕਾਰਨ ਇਹ ਸੀ ਕਿ ਉਹ ਸਿਆਸੀ ਤੌਰ ਤੇ ਉਹਨਾਂ ਤੇ ਦਬਾਅ ਵੀ ਸੀਗਾ ਕਿ ਭਾਈ ਇਹਨੂੰ ਖਤਮ ਕਰਨਾ, ਅੱਤਵਾਦ ਉਹਦਾ ਨਾਮ ਰੱਖਿਆ ਸੀ ਕਿ ਅੱਤਵਾਦ ਖਤਮ ਕਰਨਾ, ਚੁੱਕ ਦਿਓ ਫੱਟੇ, ਤੇ ਜਦੋਂ ਅਸੀਂ ਥਾਪੜਾ ਦੇ ਕੇ ਭੇਜਿਆ ਤੇ ਫਿਰ ਉਹਨਾਂ ਨੇ ਉਹ ਸਾਰਾ ਕੁਛ ਪੰਜਾਬ ਕੀਤਾ, ਤੇ ਉਹ ਭਾਈ ਜਦੋਂ ਪੁਸ਼ਤ ਪਨਾਹੀ ਦੇਣ ਵਾਲੇ ਨਾਲ ਸੀ ਤੇ ਫਿਰ ਆਪਾਂ ਇਹ ਸਮਝ ਸਕਦੇ ਕਿ ਜਿਹੜੀ ਗੱਲ ਪਹਿਲੇ ਦਿਨ ਤੋਂ ਇਹ ਰੌਲਾ ਆ ਕਿ ਇਹਨਾਂ ਨੂੰ ਹੋਣਾ ਕੁਛ ਨਹੀਂ, ਜਿਵੇਂ ਇੱਕ ਸਾਧ ਦੀ ਗੱਲ ਤੇ ਅਸੀਂ ਅਕਸਰ ਕਰਦੇ ਹਾਂ ਕਿ ਸਾਧ ਨੂੰ ਇਵੇਂ ਜੇਲ੍ਹ ਚ ਰੱਖਿਆ ਕਿ ਜਿਵੇਂ ਬੜਾ ਹੀ ਉਹਨਾਂ ਦਾ ਖਾਸ ਰਿਸ਼ਤੇਦਾਰ ਹੋਵੇ, ਨਿੱਤ ਉਹ ਛੁੱਟੀ ਤੇ ਆਉਂਦਾ ਹੈ, ਟੌਰ ਦੇ ਨਾਲ ਆਉਂਦਾ ਤੇ ਟੌਰ ਦੇ ਨਾਲ ਜਾਂਦਾ ਹੈ, ਇਹ ਵੀ ਉਹ ਸਾਧ ਵਰਗੇ ਸਾਧ ਹੀ ਸੀਗੇ ਜਿਹਨਾਂ ਨੇ ਉਹ ਜਸਵੰਤ ਸਿੰਘ ਖਾਲੜਾ ਤੇ ਹੋਰਾਂ ਦਾ ਕਤਲ ਕੀਤਾ ਸੀ, ਤੇ ਅੱਜ ਉਹ ਮਾਫ਼ ਕਰਨਾ ਸ਼ਬਦ ਕਹਿਣਾ ਪਵੇਗਾ ਕਿ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਉਹ ਲੱਭ ਹੀ ਨਹੀਂ ਰਹੇ ਕਿਤੇ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈ ਦਾ ਮੈਸੇਜ ਤੁਹਾਨੂੰ ਦਈਏ, ਤੁਸੀਂ ਕੰਟਰੈਕਟਰ ਹੋ, ਰੈਨੋਵੇਸ਼ਨ ਹੋ, ਬਿਲਡਰ ਹੋ ਤਾਂ ਬਿਲਡਿੰਗ ਸਪਲਾਈਜ਼ ਅਤੇ ਰੈਨੋਵੇਸ਼ਨ ਦੀਆਂ ਸਾਰੀਆਂ ਵਸਤਾਂ ਦੇ ਲਈ ਇੱਕੋ ਇੱਕ ਵੱਡਾ ਸਟੋਰ ਖੁੱਲ੍ਹ ਗਿਆ ਜੀ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਅਤੇ ਤੁਹਾਡੀਆਂ ਬਿਲਡਿੰਗ ਰੈਨੋਵੇਸ਼ਨ ਦੀਆਂ ਲੋੜਾਂ ਜਿਹੜੀਆਂ ਸਾਰੀਆਂ ਇੱਕੋ ਜਗ੍ਹਾ 'ਤੇ ਪੂਰੀਆਂ ਹੋ ਜਾਣੀਆਂ, ਉਹ ਚਾਹੇ ਪਲੰਬਿੰਗ ਸਪਲਾਈ, ਫਿਕਚਰ, ਐਚ ਵੀ ਏ ਸੀ, ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਟੂਲਸ, ਹਾਰਡਵੇਅਰ, ਵਾਰੰਟੀਆਂ। ਮੁੱਖ ਦੀ ਗੱਲ ਕਿ ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ ਆ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਅਤੇ ਇਹ ਕਹਿੰਦੇ ਆ ਕਿ ਬੈਸਟ ਵੈਲਿਊ, ਬੈਸਟ ਪ੍ਰਾਈਜ਼ ਅਤੇ ਬੈਸਟ ਕੁਆਲਿਟੀ ਅਤੇ ਬੈਸਟ ਸਰਵਿਸ ਵੀ ਤੁਹਾਨੂੰ ਮਿਲੇਗੀ। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜ਼ਰੂਰ ਇੱਕ ਵਾਰੀ ਬਰਾਊਜ਼ ਕਰਕੇ ਆਇਓ, www.bestvaluebuildingsupplies.ca। ਸਟੀਲ ਅਤੇ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ, 8005 ਡਿਕਸੀ ਰੋਡ, ਬਰੈਂਪਟਨ, 647-961-0585, 647-961-0585, 647-961-0585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ? ਕੁਲਦੀਪ ਨਹੀਂ ਸਰ, ਗਿੱਲ ਸਾਹਿਬ, ਤੁਸੀਂ ਓਨਰ ਹੋ ਜੀ?
6: ਸਤਿ ਸ਼੍ਰੀ ਅਕਾਲ ਜੀ, ਸਭ ਨੇ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਹਾਂਜੀ, ਦੇਖੋ ਤੁਸੀਂ ਭਗਵੰਤ ਮਾਨ ਨਾਲ ਮੇਰੇ ਇੱਕ ਵਿਚਾਰ ਸੀ ਨਾ ਜੀ, ਮੇਰੇ ਵੀ ਹੋਰ ਵੀ ਬਹੁਤਿਆਂ ਦੇ ਹੈਗੇ ਆ ਜੀ, ਇਹ ਦੂਜੀਆਂ ਪਾਰਟੀਆਂ ਦਾ ਕੰਮ ਠੀਕ ਕਰ ਰਿਹਾ ਜੀ। ਜੇ ਹੁਣ ਐਵੇਂ ਤੁਸੀਂ ਕਹੀ ਆ ਵੀ ਦੂਜੀਆਂ ਪਾਰਟੀ, ਚਲੋ ਠੀਕ ਹੈ, ਹੁਣ ਸਾਰੇ ਕੰਮ ਤਾਂ ਨਹੀਂ ਹੋ ਸਕਦਾ ਠੀਕ ਜੀ, ਅਤੇ ਜੇ ਹੁਣ ਕੋਈ ਪਰਫੈਕਟ ਤਾਂ ਨਹੀਂ ਹੁੰਦਾ ਜੀ ਆਦਮੀ, ਅਤੇ ਬਾਕੀ ਜੀ ਹੁਣ ਜਿੱਦਾਂ ਆਬਾਦੀ ਵੱਧ ਰਹੀ ਹੈ, ਹੁਣ ਇੱਕ ਮਰਦਾ ਚਾਰ ਨਵੇਂ ਜੰਮਦਿਆ ਤੇ ਉਹ ਕਿੱਥੋਂ ਜੋਬਾਂ ਮਿਲ ਜਾਣਗੀਆਂ ਉਹਨਾਂ ਨੂੰ ਜੀ, ਪਰ ਜਿਹੜੇ ਇੰਨੇ ਸਾਹ ਤੁਰੇ ਫਿਰਦੇ ਆ, ਜਿਹੜੇ ਜੀ ਨਾਗੇ ਤੁਰੇ ਫਿਰਦੇ ਆ, ਕੁੱਕੂ ਹੀ ਆ ਜੀ, ਉਹ ਵਿਹਲੇ ਕਿੰਨੇ ਲੋਕੀ ਤੁਰੇ ਫਿਰੇ ਆ ਜੀ, ਬਹੁਤ ਨਹੀਂ ਤੇ 15-20% ਲੋਕੀ ਇਸੇ ਤਰ੍ਹਾਂ ਹੀ ਤੁਰੇ ਫਿਰਦੇ ਜੀ।
0: ਠੀਕ ਹੈ ਜੀ, ਓਕੇ ਓਕੇ ਸਰ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ, ਇਹ ਭਾਈ ਸਾਹਿਬ ਆਬਾਦੀ ਦੇ ਬੜਾ ਪਿੱਛੇ ਪਏ ਆ।
1: ਚਲੋ ਏਦਾਂ ਕਰਦੇ ਆ, ਦੇਖੋ ਸਰੋਤਿਓ, ਏਦਾਂ ਆ ਬੇਸਿਕਲੀ ਦੋ ਚੀਜ਼ਾਂ ਨੇ ਮੇਰੀ, ਮੈਂ ਜਿਸ ਪਦਵੀ ਤੇ ਤੁਸੀਂ ਮੈਨੂੰ ਬਿਠਾਇਆ, ਜਿਸ ਕੁਰਸੀ ਤੇ ਆ ਇੱਕ ਘੰਟਾ ਤੁਸੀਂ ਮੈਨੂੰ ਜਿਸ ਕੁਰਸੀ ਤੇ ਬਿਠਾਉਂਦੇ ਹੋ, ਉੱਥੇ ਮੇਰੀ ਡਿਊਟੀ ਨਹੀਂ ਹੈ ਕਿ ਮੈਂ ਕਿਸੇ ਦੀਆਂ ਤੱਕ ਕੇ ਸਿਫਤਾਂ ਕਰਾਂ, ਤੱਕ ਕੇ ਉਵੇਂ ਤਾਂ ਜੇ ਸਿਫਤ ਯੋਗਾ ਸਿਫਤ ਕਰਾਂਗੇ, ਨਾ ਮੇਰੀ ਡਿਊਟੀ ਮੈਂ ਤੱਕ ਕੇ ਵਿਰੋਧਤਾ ਕਰਾਂ, ਨਾ ਮੇਰੀ ਡਿਊਟੀ ਇਹ ਹੈ ਕਿ ਮੈਂ ਇਹ ਤੁਲਨਾ ਕਰਕੇ ਦੱਸਾਂ ਜੀ ਭਗਵੰਤ ਮਾਨ ਅਕਾਲੀਆਂ ਨਾਲੋਂ ਫਲਾਨੀ ਥਾਂ ਤੇ ਚੰਗਾ, ਕਾਂਗਰਸੀਆਂ ਨਾਲੋਂ ਫਲਾਨੀ ਥਾਂ ਤੇ। ਸਾਡੀ ਇਹ ਡਿਊਟੀ ਥੋੜੋ ਹੈ ਕਿ ਅਸੀਂ ਉਹਦੀਆਂ ਚੰਗਿਆਈਆਂ ਲੱਭ ਲੱਭ ਕੇ ਲੈ ਕੇ ਆਈਏ ਕਿ ਅਕਾਲੀਆਂ ਨਾਲੋਂ ਆ ਚੰਗਾ ਜਾਂ ਕਾਂਗਰਸੀਆਂ ਨਾਲੋਂ ਚੰਗਾ, ਅਸੀਂ ਤੇ ਇਹ ਵੇਖਣਾ ਕਿ ਪੰਜਾਬ ਦੇ ਵਿੱਚ ਕਿੰਨਾ ਚੰਗਾ, ਪੰਜਾਬੀਆਂ ਲਈ ਕਿੰਨਾ ਚੰਗਾ, ਕਿੰਨੇ ਮਸਲੇ ਇਸਨੇ ਪਿਛਲੀਆਂ ਸਰਕਾਰਾਂ ਨਾਲ ਵੱਖ ਤੌਰ ਤੇ ਹੱਲ ਕੀਤੇ ਹੈ, ਕਿੰਨੇ ਮਸਲਿਆਂ 'ਚ ਵੱਖਰੇ ਤੌਰ ਤੇ ਕਾਰਜ ਕੀਤੇ ਹੈ, ਉੱਥੇ ਟਿਕਾ ਨਹੀਂ। ਇਸ ਕਰਕੇ ਮੈਨੂੰ ਲੱਗਦਾ ਕਿ ਮੈਂ ਬਾਕੀ ਤਾਂ ਤੁਸੀਂ ਫਤਵਾ ਦੇਣਾ ਜਿੱਦਾਂ ਦਾ ਵੀ ਦਊਂਗੇ, ਮੈਨੂੰ ਲੱਗਦਾ ਕਿ ਮੈਂ ਆਪਣੀ ਡਿਊਟੀ ਉਸ ਕੋਲੋਂ ਨਿਭਾ ਰਿਹਾ, ਮੈਂ ਬਿਲਕੁਲ ਨਹੀਂ ਤੁਲਨਾ ਕਰਾਂਗਾ। ਅਸੀਂ ਜੇ ਇਹ ਤੁਲਨਾ 'ਚ ਪੈ ਗਏ ਜੀ ਇਹ ਪਿਛਲੀਆਂ ਸਰਕਾਰਾਂ ਨਾਲੋਂ ਚੰਗਾ ਹੈ, ਤੇ ਫਿਰ ਤਾਂ ਇਹ ਤੋਂ ਛੋਰ ਭੋਰਾ ਚੰਗਾ ਲੈ ਆਉਂਦੇ, ਅਸੀਂ ਕਹਿੰਦੇ ਆਮ ਆਦਮੀ ਪਾਰਟੀ ਨਾਲੋਂ ਚੰਗਾ ਆ, ਉਹ ਭਾਈ ਅਸੀਂ ਅਕਾਲੀਆਂ ਨਾਲੋਂ ਚੰਗਾ ਨਹੀਂ ਲੈ ਕੇ ਆਉਣਾ, ਕਾਂਗਰਸੀਆਂ ਨਾਲੋਂ ਚੰਗਾ ਨਹੀਂ ਚਾਹੀਦਾ, ਸਾਨੂੰ ਉਹ ਚਾਹੀਦਾ ਜਿਹੜਾ ਸਾਡੇ ਤੁਹਾਡੇ ਲਈ, ਪੰਜਾਬ ਲਈ, ਪੰਜਾਬੀਆਂ ਲਈ ਚੰਗਾ ਹੋਵੇ, ਅਕਾਲੀਆਂ ਨਾਲੋਂ ਚੰਗਾ ਤਾਂ ਲਿਆਂਦਾ ਇਹਨੂੰ ਨਾ ਹੀ ਲਿਆਓ ਫਿਰ। ਸੋ ਇਸ ਕਰਕੇ ਮੈਨੂੰ ਲੱਗਦਾ ਤੁਲਨਾ ਗਲਤ ਹੈਗੀ ਹੈ। ਬਾਕੀ ਰਹੀ ਗੱਲ ਭਾਈ ਬੇਰੁਜ਼ਗਾਰੀ ਜਾਂ ਨੌਕਰੀਆਂ ਦੀ, ਤੁਸੀਂ ਬਿਲਕੁਲ ਬੜੀ ਇਮਾਨਦਾਰੀ ਦੇ ਨਾਲ ਕਿਹਾ ਕਿ ਸਾਰਿਆਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ, ਉਹਦਾ ਇੱਕ ਕਾਰਨ ਵੱਧਦੀ ਆਬਾਦੀ ਹੈ, ਇਹ ਤੁਹਾਡੀ ਇਮਾਨਦਾਰੀ ਹੈ, ਤੁਸੀਂ ਇਮਾਨਦਾਰੀ ਨਾਲ ਕਿਹਾ। ਕੀ ਭਗਵੰਤ ਮਾਨ ਹੁਣੀ ਬੇਈਮਾਨ ਹੈ? ਇਹ ਕਿਉਂ ਕਹਿੰਦੇ ਅਸੀਂ ਦੇਵਾਂਗੇ ਰੁਜ਼ਗਾਰ ਸਾਰਿਆਂ ਨੂੰ, ਸਾਡੀ ਸਰਕਾਰ ਬਣਾ ਦਿਓ? ਇਹਨਾਂ ਨੂੰ ਨੀ ਪਤਾ ਕਿ ਆਬਾਦੀ ਜ਼ਿਆਦਾ ਸਾਰਿਆਂ ਨੂੰ ਨਹੀਂ ਦਿੱਤੀ ਜਾ ਸਕਦੀ, ਕਿਉਂ ਲੋਕਾਂ ਨੂੰ ਠੱਗਦੇ ਨੇ, ਕਿਉਂ ਝੂਠ ਬੋਲਦੇ ਹੈ? ਗਲਤ ਇਹੋ ਆ ਨਾ, ਤੁਸੀਂ ਜੇ ਇਮਾਨਦਾਰੀ ਦਾ ਕਹਿੰਦੇ ਹੋ, ਇਹ ਵੀ ਤਾਂ ਇਮਾਨਦਾਰੀ ਨਾਲ ਕਹਿ ਸਕਦੇ ਨਾ ਕਿ ਭਾਈ ਇਹ ਤਾਂ ਕਹਿੰਦੇ ਹੁਣ ਵਿਦੇਸ਼ਾਂ 'ਚ ਜਾਣ ਦੀ ਲੋੜ ਹੀ ਨਹੀਂ, ਇਹ ਤਾਂ ਇਹ ਵੀ ਕਹਿੰਦੇ ਕਿ ਤੁਸੀਂ ਆਪਣਾ ਬੋਰੀ ਬਿਸਤਰਾ ਬੰਨੋ ਤੇ ਸਵੇਰੇ ਫਲਾਈਟ ਫੜੋ ਤੇ ਆ ਜਾਓ ਅੰਮ੍ਰਿਤਸਰ, ਅਸੀਂ ਸਵਾਗਤ ਕਰਨ ਨੂੰ ਖੜੇ ਹੈ ਦਿੱਲੀ, ਤੁਹਾਨੂੰ ਇੱਥੇ ਤੇ ਮੌਕੇ ਹੀ ਬੜੇ ਆ, ਇਹ ਤੇ ਉਲਟ ਕਹਿੰਦੇ ਆ। ਸੋ ਇਸ ਕਰਕੇ ਰੌਲਾ ਬੇਈਮਾਨੀ ਤੇ ਇਮਾਨਦਾਰੀ ਦਾ ਆ, ਜਿਹੜੀਆਂ ਇਹ ਸਰਕਾਰਾਂ ਨੇ ਇਹ ਝੂਠ ਬੋਲ ਕੇ ਬੁੱਧੂ ਬਣਾ ਰਹੀਆਂ, ਮੇਰੀ ਉਹ ਡਿਊਟੀ ਹੈ ਕਿ ਉਹ ਸੱਚ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂ।
0: ਹੁਣ ਸਾਨੂੰ ਇੰਨਾ ਕੁ ਬੁੱਧੂ ਬਣਨ ਦੀ ਆਦਤ ਪੈ ਗਈ ਹੈ ਕਿ ਥੋੜ੍ਹਾ ਬਹੁਤ ਸਾਨੂੰ ਬੁੱਧੂ ਕੋਈ ਬਣਾਉਂਦਾ ਤਾਂ ਆਪਾਂ ਕਹਿ ਦਿੰਦੇ ਚਲੋ ਕੋਈ ਨਹੀਂ, ਇੰਨਾ ਕੁ ਤਾਂ ਬੁੱਧੂ ਬਣਾਉਣਾ ਜਾਇਜ਼ ਆ। ਸੋ ਹੁਣ ਅਸੀਂ ਵੀ ਉਹਨੇ ਕੁ ਯੂਜ਼ ਟੂ ਹੋ ਗਏ, ਮੈਨੂੰ ਲੱਗਦਾ ਕਿ ਇਹ ਇੱਦਾਂ ਦੀ ਮਾਨਸਿਕਤਾ ਵੀ ਸਾਡੀ ਹੋ ਗਈ ਆ, ਸਾਨੂੰ ਬੁੱਧੂ ਬਣਨਾ ਨੋਰਮਲ ਲੱਗਦਾ ਥੋੜ੍ਹਾ ਜਿਹਾ ਵੀ ਚਲ ਕੋਈ ਨਹੀਂ, ਉਹਨਾਂ ਨੇ ਜ਼ਿਆਦਾ ਬਣਾਇਆ, ਇਹਨਾਂ ਨੇ ਥੋੜ੍ਹਾ ਬਣਾਇਆ, ਅਸੀਂ ਆਪਦਾ ਲੈਵਲ ਆਪਣਾ ਉਹ ਇੱਕ ਸਥਿਰ ਕਰ ਲਿਆ। ਸੋ 905-673-3337 ਇਹ ਮੇਰੀ ਆਪਣੇ ਵਿਚਾਰ ਆ। ਸੋ ਆਲ ਵੇ ਰੂਫਰਸ ਵੱਲ ਦਾ ਸੁਨੇਹਾ ਤੁਹਾਨੂੰ ਦਈਏ, 647-505-0943। ਤੁਸੀਂ ਆਪਣੇ ਘਰ ਦੀ ਛੱਤ ਚੇਂਜ ਕਰਵਾਉਣੀ ਆ, ਰਿਪੇਅਰ ਕਰਵਾਉਣੀ ਆ ਤੁਹਾਡੀ ਕਮਰਸ਼ੀਅਲ ਯੂਨਿਟ ਦੀ ਛੱਤ, ਸ਼ਿੰਗਲ ਰੂਫ, ਫਲੈਟ ਰੂਫ ਜਾਂ ਮੈਟਰ ਰੂਫ ਆ। 15 ਸਾਲਾਂ ਦਾ ਐਕਸਪੀਰੀਅੰਸ ਆ ਆਲ ਵੇ ਰੂਫਰਸ ਵਾਲਿਆਂ ਨੂੰ, ਆਪਣੀਆਂ ਛੱਤਾਂ ਠੀਕ ਕਰਵਾਉਣੀਆਂ ਜਾਂ ਛੱਤਾਂ ਰਿਪੇਅਰ ਕਰਵਾਉਣੀਆਂ, ਭਾਈ ਬਿਫੋਰ ਵਿੰਟਰ ਤੋਂ ਕਰਵਾ ਲਓ, ਬਾਅਦ ਵਿੱਚ ਵਿੰਟਰ ਦੇ ਵਿੱਚ ਇਹ ਕੰਮ ਨਹੀਂ ਹੋਣਗੇ, ਹੁਣ ਮੌਸਮ ਵਧੀਆ ਆ। ਅਤੇ ਆਲ ਵੇ ਰੂਫਰਸ ਵਾਲੇ ਦਾ ਸੁਨੇਹਾ ਤੁਸੀਂ ਨੋਟ ਕਰ ਲਓ ਅਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ। ਆਲ ਵੇ ਰੂਫਰਸ 6475050943 ਆਲ ਵੇ ਰੂਫਰਸ। ਸੋ ਨਾਲ ਦੀ ਨਾਲ ਤੁਹਾਨੂੰ ਮੋਨਾ ਮਹਿੰਗੀ ਜੀ ਹੋਣਾ ਦਾ ਸੁਨੇਹਾ ਵੀ ਦੇ ਦਈਏ। ਇੰਸ਼ੋਰੈਂਸ ਦੇ ਬਾਬਤ ਤੁਸੀਂ ਸੇਵਾਵਾਂ ਲੈਣੀਆਂ, ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਸਰਗਰਮ ਨੇ ਮੋਨਾ ਮਹਿੰਗੀ ਜੀ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨਿੰਗ 416-509-1509 ਮੋਨਾ ਮਹਿੰਗੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ। ਦੇਖੋ ਰਮੇਸ਼ ਜੀ, ਬੜੀ ਵਧੀਆ ਗੱਲ ਹੈ, ਬੁੱਢਾ ਨਾਲਾ ਸਾਫ਼ ਹੋ ਗਿਆ ਤੇ 4 ਕੁ ਦਿਨ ਪਹਿਲਾਂ ਸਕਿਉਰਟੀ ਮਿਲੀ ਸੀ ਇਹਨਾਂ ਨੂੰ ਸੀਚੇਵਾਲ ਨੂੰ, ਇਹਨਾਂ ਨੇ ਸੇਮ ਟਾਈਮ ਦੇ ਮੋੜ ਦਿੱਤੀ ਵੀ ਮੈਂ ਨਹੀਂ ਲੈਣੀ, ਇਹ ਬੜੀ ਚੰਗੀ ਗੱਲ ਹੈ ਜੀ। ਹਾਂਜੀ, ਇਹ ਕੱਲ ਇੱਕ ਸਵਾਲ ਚ ਉੱਠਿਆ ਸੀ ਵੀ ਜਿਹੜੇ ਆਪਣੇ ਸਫਾਈ ਕਰਮਚਾਰੀ ਨੇ ਉਹ ਪੰਜਾਬੀ ਨੂੰ, ਪੰਜਾਬੀਆਂ ਨੂੰ ਭਰਤੀ ਹੋਣਾ ਚਾਹੀਦਾ। ਮੈਂ ਉਹਦੇ ਵਿੱਚ ਥੋੜਾ ਜਿਹਾ ਵਾਧਾ ਕਰਾਂ ਕਿ ਉਹ ਕਿਸੇ ਦੂਸਰੀ ਕੰਟਰੀ ਤੋਂ ਨਹੀਂ ਆਏ। ਦੂਸਰੀ ਗੱਲ ਹੈ ਵੀ ਜਿਹਨੂੰ ਆਪਣੇ ਹੱਥਾਂ ਦੇ ਨਾਲ ਸਾਡਾ ਗੰਦ ਚੁੱਕਦੇ ਨੇ, ਉਹ ਜੇ ਅਸੀਂ ਪੰਜਾਬੀ ਇਹ ਸਮਝਦੇ ਹਾਂ ਜਿਹਨਾਂ ਦੇ ਸਿਰ ਤੇ ਪੱਗਾਂ ਵੱਜੀਆਂ ਨੇ, ਜੱਟ ਸਿੱਖ ਨੇ, ਉਹਨਾਂ ਨੂੰ ਪੰਜਾਬੀ ਕਹਿੰਦੇ ਆ, ਤੇ ਮੈਂ ਇਹਦੇ ਵਿੱਚ ਸਹਿਮਤ ਨਹੀਂ। ਸਾਡੇ ਘਰਾਂ ਦੇ ਵਿੱਚ ਝਾੜੂ ਪੋਚਾ ਕਰਨ ਵਾਲਾ ਜਿਹੜੀਆਂ ਬੀਬੀਆਂ ਕਰਦੀਆਂ ਨੇ, ਤੇ ਪ੍ਰਭ ਜੀ ਰਮੇਸ਼ ਜੀ ਦੋ ਦੇ ਨਾਂ ਤੇ ਕਲੂ ਪਰਤ ਆ ਜਾਂਦਾ ਸਾਨੂੰ, ਸਾਡੀਆਂ ਜਨਾਨੀਆਂ ਨੂੰ। ਹਾਂਜੀ, ਇਸ ਗੱਲ ਨੂੰ ਹੋਰ ਅੱਗੇ ਬਣ ਜਾ ਕਰਾਂ ਤੇ 30-30 MLA ਜਿਹੜੇ ਇਹਨਾਂ ਦੇ ਹੀ ਐਸਸੀਆਂ ਚੋਂ ਆਏ ਨੇ, 30 ਤੇ 3 ਆਏ ਨੇ ਜਿਹੜੇ ਜਨਰਲ ਕੋਟੇ ਚੋਂ ਵੀ ਐਸਸੀ, ਤੇ 30 ਦੇ ਵਿੱਚੋਂ ਕਿਸੇ ਇੱਕ ਨੇ ਵੀ ਇਹਦਾ ਮੂੰਹ ਫੁੱਟਿਆ ਹੋਵੇ ਤੇ ਮੈਨੂੰ ਰਮੇਸ਼ ਜੀ ਹੋਣੀ ਦੱਸਣ। ਨਾਲ ਅਗਲੀ ਗੱਲ ਕਰੀਏ ਜਿਹੜੀ ਪੰਜਾਬੀਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਜੱਟ ਜ਼ਿਮੀਂਦਾਰਾਂ ਦੀ ਗੱਲ ਕਰਦੇ ਹਾਂ, ਸਾਡੇ ਬਜ਼ੁਰਗ ਪ੍ਰਭ ਜੀ ਜਦੋਂ ਸਾਨੂੰ ਲੈ ਕੇ ਜਾਂਦੇ ਸੀ ਨਾ ਵਿਸਾਖੀ ਵਾਲੇ ਦਿਨ, ਤੇ ਕਣਕ ਜੇ ਕੱਚੀ ਹੁੰਦੀ ਤੇ ਫਿਰ ਵੀ ਉਹ ਕਹਿੰਦੇ ਜੀ ਕੱਚੀ ਕਣਕ ਹੀ ਹੋਵੇ, ਲੇਕਿਨ ਉਹਨੂੰ ਟੱਕ ਲਾ ਕੇ ਆਉਣਾ। ਅਸੀਂ ਉਹਨੂੰ ਆਪਣੀ ਇੱਕ ਇਬਾਦਤ ਕਰਦੇ ਸੀ ਫਸਲ ਦੀ, ਹਾਂਜੀ, ਤੇ ਉਹਨੂੰ ਬੜੇ ਗੀਤ ਗਾਉਂਦੇ ਸੀ। ਅੱਜ ਕੱਲ੍ਹ ਜੱਟ ਜ਼ਿਮੀਂਦਾਰ ਨੇ ਜਿਹੜੇ ਉਹ ਬੋਰੀਆਂ ਲੈ ਕੇ ਆਟਾ ਦਾਲ ਸਕੀਮ 1000-1500 ਰੁਪਇਆ ਉਹ ਲੈਣ ਵਾਸਤੇ ਲੈਣ ਤੇ ਲੱਗੇ ਨੇ। ਅੱਜ ਕਿਸੇ ਜੱਟ ਜ਼ਿਮੀਂਦਾਰ ਨੂੰ ਪੁੱਛੋ ਨਾ ਕਿ ਫਸਲ ਕਿੱਥੇ ਚੱਲਣਾ, ਉਹ ਇਹ ਨੀ ਕਹਿੰਦਾ ਮੈਂ ਫਸਲ ਵੇਚਣ ਚੱਲਾ, ਕਹਿੰਦਾ ਫਸਲ ਸੁੱਟਣ ਚੱਲਾ। ਹਾਂਜੀ, ਸਾਡੀ ਜਿਹੜੀ ਸਾਡੀ ਜਿਹੜੀ ਦਿਮਾਗੀ ਤੌਰ ਤੇ ਅਸੀਂ ਇੰਨੇ ਕੁ ਪ੍ਰਪੇਅਰ ਹੋ ਗਏ ਹਾਂ ਵੀ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਇੰਨਾ ਕੁ ਫਰਕ ਹੈਗਾ। ਬਾਕੀ ਆਖਰੀ ਗੱਲ ਕਹਿ ਕੇ ਸਮਾਪਤ ਕਰਾਂਗਾ, ਭੇਡਾਂ ਨੂੰ ਸਿੱਖਣ ਵਾਸਤੇ 21 ਬੰਦਾ ਚਾਹੀਦਾ, ਲੇਕਿਨ ਸਾਡੇ ਕੋਲ 95 ਹੈਗੇ ਨੇ। ਪ੍ਰਭ ਜੀ ਜਿਹੜੀ ਏਅਰਲਾਈਨ ਦੀਆਂ ਟਿਕਟਾਂ ਸਸਤੀਆਂ ਨੇ ਨਾ ਨਾ ਅਨਾਊਂਸ ਕਰਿਓ ਅਗਲੇ 2-3 ਮਹੀਨਿਆਂ ਚ, ਜੇ ਤੁਹਾਨੂੰ ਚੰਗੀ ਡੀਲ ਕੋਈ ਮਿਲੇ। ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾਸ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਚਲੋ, ਸਰੋਤਿਆਂ ਦੀਆਂ ਆਪਣੀਆਂ ਟਿੱਪਣੀਆਂ ਔਰ ਬੜੀਆਂ ਉਹਨਾਂ ਨੇ ਗੱਲਾਂ ਟੁੰਬ ਪਈਆਂ, ਗੱਲਾਂ ਵੀ ਕੀਤੀਆਂ ਇਤਿਹਾਸ ਦੇ ਚਰੋਖੇ ਨਾਲ ਜੋੜ ਕੇ। ਸੋ ਸਰੋਤਿਓ, ਮਸਲੇ ਤੇ ਹੈਗਾ ਹੀ ਹੈ, ਮਸਲੇ ਤੇ ਬੜੇ ਵੱਡੇ ਮਸਲੇ ਹੈ, ਤੇ ਉਹਨਾਂ ਮਸਲਿਆਂ ਚੋਂ ਮੈਂ ਇੱਕ ਮਸਲਾ ਤੁਹਾਡੇ ਕੰਨਾਂ ਚ ਪਾਉਣਾ ਹੈ। ਹੁਣੇ ਸਰੋਤੇ ਪੁੱਛ ਕੇ ਗਏ ਸੀ ਕਿ ਉਹ ਜਸਵੰਤ ਸਿੰਘ ਖਾਲੜੇ ਵਾਲੇ ਜਿਹੜੇ ਪੁਲਿਸ ਦੇ ਅਫਸਰ ਜਿਹੜੇ ਸਜਾਵਾਂ ਭੁਗਤ ਸੀ, ਉਹਨਾਂ ਦਾ ਕੀ ਬਣਿਆ। ਮੇਰੇ ਕੋਲ ਇੱਕ ਰਿਪੋਰਟ ਪਹੁੰਚੀ ਪ੍ਰਭ ਸੰਧੂ ਜੀ, ਉਹ ਰਿਪੋਰਟ ਇਹ ਖੁਲਾਸਾ ਕਰਦੀ ਹੈ, ਉਹ ਰਿਪੋਰਟ ਕਹੀਏ ਕਿ ਉਹ ਬਿਆਨ
0: ਜੀ,
1: ਉਹ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਦਾ ਬਿਆਨ ਹੈ ਬਲਤੇਜ ਪੰਨੂ ਹੋਣਾ। ਉਹਨਾਂ ਨੇ ਇੱਕ ਸਪਸ਼ਟੀਕਰਨ ਦਿੱਤਾ ਆ, ਔਰ ਬੜਾ ਕਮਾਲ ਦਾ ਸਪਸ਼ਟੀਕਰਨ ਹੈ, ਵੈਸੇ ਤੇ ਬਹੁਤ ਕੁਛ ਹੈ ਉਹਦੇ ਵਿੱਚ। ਉਹਨਾਂ ਨੇ ਸਪਸ਼ਟੀਕਰਨ ਚ ਕਿ 3 ਜਣੇ ਜਿਹੜੇ ਉਹ 8 ਜਣੇ ਸੀ ਨਾ ਟੋਟਲ ਦੋਸ਼ੀ, 4 ਜਣੇ ਜੇਲ੍ਹ ਚ ਹੈ, ਉਹਨਾਂ 4 ਚੋਂ 3 ਜਣੇ ਪਰੋਲ ਤੇ ਹੈ ਤੇ 1 ਅਜੇ ਜੇਲ੍ਹ ਚ ਹੈ। ਔਰ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਜਿਹੜੀ ਉਸਨੇ ਆਪਣੀ ਤੋਂ ਹੋ ਸਕਦਾ ਸਿਫਤ ਕੀਤੀ ਹੈ, ਪਰੰਤੂ ਮੈਨੂੰ ਤੇ ਬੜਾ ਡੂੰਘਾ ਇਸ਼ਾਰਾ ਆ, ਉਹ ਕਹਿੰਦਾ ਕਿ ਅਕਤੂਬਰ ਮਹੀਨਾ ਤੇ ਸੰਨ 2023 ਵਿੱਚ ਪੰਜਾਬ ਦੀ ਸਰਕਾਰ ਨੇ ਮਾਮਲਾ ਭੇਜਿਆ ਸੀ ਕੇਂਦਰ ਨੂੰ, ਇਹ ਸਜਾਵਾਂ ਮਾਫੀ ਦੀਆਂ ਜਿਹੜੀਆਂ ਉਹ ਅਰਜ਼ੀਆਂ ਦੇ ਰਹੇ ਸੀ। ਹੁਣ ਅਕਤੂਬਰ 2023 ਚ ਸਰਕਾਰ ਕਿਹਦੀ ਸੀ, ਉਹਦੇ ਵਿੱਚ ਨਾਲ ਉਹਨਾਂ ਨੇ ਸਫਾਈ ਇਹ ਦਿੱਤੀ ਜੀ, ਕੇਂਦਰ ਨੇ ਫਿਲਹਾਲ ਉਸ ਅਰਜ਼ੀ ਤੇ ਪ੍ਰਸਤਾਵ ਨੂੰ ਪੰਜਾਬ ਨੂੰ ਕੁਛ ਨਹੀਂ ਕਿਹਾ। ਵਾਪਸ ਹੀ ਨਹੀਂ ਭੇਜੀ ਜਾਣੀ ਉਹ ਅਰਜੀ। ਪਰ ਦੋਸ਼ੀ ਜੇਲ੍ਹਾਂ ਚ ਬੰਦ ਸੀ ਜਿਹੜੇ ਲਗਾਤਾਰ ਪਿਛਲੇ ਕੁਝ ਸਾਲਾਂ ਤੋਂ ਸਜ਼ਾ ਮਾਫੀ ਦੀ ਅਰਜ਼ੋਈਆਂ ਕਰ ਰਹੇ ਸੀ, ਉਹ ਅਰਜ਼ੋਈਆਂ ਵਿੱਚ ਜਿੱਥੇ ਪਿਛਲੀਆਂ ਸਰਕਾਰਾਂ ਸ਼ਾਮਲ ਹੈ, ਮੌਕੇ ਦੀ ਸਰਕਾਰ ਨੇ ਅਕਤੂਬਰ ਮਹੀਨਾ ਤੇ ਸਨ 2023 ਦੇ ਵਿੱਚ ਕੇਂਦਰ ਨੂੰ ਸਜ਼ਾ ਮਾਫੀ ਦਾ ਪ੍ਰਸਤਾਵ ਭੇਜਿਆ।

0: जी 905-673-3337 905-673-3337 ਗੱਲਾਂ ਬਾਤਾਂ ਹੋ ਰਹੀਆਂ ਨੇ। ਅਗਲੀ ਕਾਲ ਵੱਲ ਚੱਲਦੇ ਹਾਂ। ਸਚਵੰਤ ਭੱਟੀ ਜੀ, ਤੁਸੀਂ ਆਨਰ ਹੋ ਜੀ।
1: ਹਾਂਜੀ ਰਮਜੀਤ, ਸਤਿ ਸ੍ਰੀ ਅਕਾਲ ਤੇ ਰਮੇਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ
0: ਜੀ।
1: ਰਮੇਸ਼ ਜੀ, ਕੁਐਸਚਨ ਮੇਰਾ ਵੀ ਇਸੇ ਨਾਲ ਰਿਲੇਟਡ ਵੀ ਆ ਵੀ ਇਹ ਜਿਹੜਾ ਹੁਣ ਚਿੱਠੀ ਤੋਂ ਪਤਾ ਲੱਗ ਗਿਆ ਵੀ ਇਹ ਪੰਨੂ ਸਾਹਿਬ ਵੀ ਕਹਿ ਰਹੇ ਵੀ ਉਹਨੇ ਚਿੱਠੀ ਭੇਜੀ ਸੀ ਇਹਨਾਂ ਨੂੰ ਸਜਾਵਾਂ ਮਾਫ਼ ਕਰ ਲਈ, ਇੱਥੋਂ ਸਿੱਧ ਹੁੰਦਾ ਵੀ ਚਾਹੇ ਉਹ ਆਮ ਆਦਮੀ ਦੀ ਸਰਕਾਰ ਪੰਜਾਬ ਚ ਆ ਜਾਵੇ, ਚਾਹੇ ਖਾਸ ਦੀ ਆ ਜਾਵੇ, ਚਾਹੇ ਨੀਲੇ ਵਾਲਿਆਂ ਦੀ ਆ ਜਾਵੇ, ਪੱਗਾਂ ਵਾਲਿਆਂ ਦੀ, ਚਾਹੇ ਚਿੱਟੀਆਂ ਵਾਲਿਆਂ ਦੀ ਤੇ ਚਾਹੇ ਲਾਲ ਵਾਲਿਆਂ ਦੀ, ਇੱਥੋਂ ਹਿਸਾਬ ਲੱਗਦਾ ਵੀ ਇਹ ਪੰਜਾਬ ਨੂੰ ਕਦੀ ਇਨਸਾਫ਼ ਦੇ ਹੀ ਨਹੀਂ ਸਕਦੇ, ਕਿਉਂਕਿ ਇਹ ਆਪਾਂ ਨੂੰ ਪਹਿਲਾਂ ਤੋਂ ਵੀ ਪਤਾ ਆ। ਪਰ ਜਦੋਂ ਪੰਜਾਬ ਲਈ ਕੋਈ ਹੱਕਾਂ ਲਈ ਖੜਦਾ ਤਾਂ ਫਿਰ ਉੱਥੇ ਅੱਤਵਾਦੀਆਂ ਦਾ ਜਾਂ ਵੱਖਵਾਦ ਦਾ ਟੈਗ ਲੱਗਦਾ। ਹੁਣ ਜਿਹੜਾ ਆਪਣੇ ਅੰਮ੍ਰਿਤਪਾਲ ਦੀ ਭਾਈ ਦੀ ਪਾਰਟੀ ਆ ਉਹਦੇ ਨਾਲ ਵੀ ਕਾਫੀ ਜਨਤਾ ਜੁੜ ਰਹੀ ਆ, ਕਿਉਂਕਿ ਸਾਨੂੰ ਇਨਸਾਫ਼ ਤਾਂ ਮਿਲ ਸਕਦਾ ਜੇ ਅਸੀਂ ਬੰਦੇ ਉਹੋ ਜਿਹੇ ਮੋਹਰੇ ਲਿਆਈਏ ਜਿਹੜੇ ਪੰਜਾਬ ਦੇ ਹਿਤੈਸੀ ਹੋਣ, ਜਿਹੜੇ ਦਿੱਲੀ ਤੋਂ ਨਾ ਚੱਲਣ, ਚਾਹੇ ਉਹ ਕੋਈ ਵੀ ਹੋਣ, ਕਿਉਂਕਿ ਬਾਕੀ ਸਾਰੇ ਚੱਲਦੇ ਦਿੱਲੀ ਤੋਂ ਆ, ਤੇ ਅਕਾਲੀਆਂ ਦਾ ਭਾਵੇਂ ਪੰਜਾਬ ਨਾਲ ਸੀ ਪਰ ਉਹ ਉਹਨਾਂ ਦੀ ਜਿਹੜੀ ਬਾਗਡੋਰ ਸੀ ਉਹ ਸਾਰੀ ਦਿੱਲੀ ਦੇ ਹੱਥ ਸੀ। ਇਸ ਕਰਕੇ ਪੰਜਾਬ ਦਾ ਕਦੀ ਵੀ ਭਲਾ ਨਹੀਂ ਹੋ ਸਕਦਾ ਜਿੰਨਾ ਚਿਰ ਪੰਜਾਬ ਹਿਤੈਸੀ ਸਾਡੇ ਲੀਡਰ ਨਹੀਂ ਆਉਣਗੇ। ਤੇ ਇਹਦੇ ਬਾਰੇ ਆਪ ਜ਼ਰੂਰ ਟਿੱਪਣੀ ਕਰੋ, ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਇਹ ਸਾਨੂੰ ਪੰਜਾਬ ਨੂੰ ਇਸੇ ਕਰਕੇ ਅੱਜ ਤੱਕ ਅਸੀਂ ਇਹ ਕੁੱਟ ਖਾ ਰਹੇ ਹਾਂ 47 ਤੋਂ ਲੈ ਕੇ ਹੁਣ ਤੱਕ, ਕਿਉਂਕਿ ਸਾਨੂੰ ਕੋਈ ਆਪਣਾ ਪੰਜਾਬ ਹਿਤੈਸੀ ਲੀਡਰ ਹੀ ਨਹੀਂ ਮਿਲਿਆ। ਜਿੰਨੇ ਵੀ ਚੱਲਦੇ ਰਹੇ ਉਹ ਦਿੱਲੀ ਤੋਂ ਹੀ ਚੱਲਦੇ ਰਹੇ, ਤਾਂ ਉਹਨਾਂ ਨੂੰ ਫਿਰ ਉਹਨਾਂ ਨੇ ਦੇਖ ਲਓ ਵੀ ਕੀ ਚੰਦ ਚਾੜੇ ਆ, ਚਾਹੇ ਹੁਣ ਸੌਣ ਵਾਲੇ ਹੋਣ ਤੇ ਚਾਹੇ ਪਿਛਲੇ ਹੋਣ, ਰਲ ਰਲ ਕੇ ਹੁਣ ਤੁਸੀਂ ਆ ਖਾਲੜਾ ਸਾਹਿਬ ਦੇ ਨਾਲ ਜਿਹੜਾ ਪੰਨੂ ਨੇ ਕਿਹਾ ਵੀ ਇਹ ਸਾਨੂੰ ਦਿੱਲੀ ਤੋਂ ਦਿੱਤਾ ਸੀ, ਉਹ ਦੇਖੋ ਸਾਡੇ ਬੰਦੇ ਵੀ ਮਾਰਨ, ਸਾਡੇ ਨੌਜਵਾਨ ਵੀ ਮਾਰਨ, ਤੇ ਤਾਂ ਵੀ ਉਹਨਾਂ ਨੂੰ ਕਹਿੰਦੇ ਜੀ ਪਰੋਲ ਦੇ ਦਿਓ। ਤੇ ਆ ਮੇਰਾ ਖਿਆਲ ਹੈ ਯੂਪੀ ਬਿਹਾਰ ਦੇ ਵਿੱਚ ਹਰੇਕ ਮਹੀਨੇ ਮੇਰਾ ਖਿਆਲ 2-2, 4-4 ਥਾਣਿਆਂ ਦੇ ਵਿੱਚ ਆ ਜਿਹੜੇ ਗੁੰਡੇ ਆ ਜਾਂ ਬੀਜੇਪੀ ਦੇ ਜਾਂ ਦੂਜੇ ਉਹ ਥਾਣਿਆਂ ਦੇ ਵਿੱਚ ਕਟਾਪਾ ਚਾੜਦੇ ਨੇ। ਤਾਂ ਇੱਕ ਭਾਊ ਨੇ ਸਿਰਫ ਅਜਨਾਲੇ ਥਾਣੇ ਗਿਆ, ਕੋਈ ਉੱਥੇ ਕੋਈ ਲਾਠੀਚਾਰਜ ਕੋਈ ਕੁਛ ਨਹੀਂ ਹੋਇਆ, ਤੇ ਉਹਨੂੰ ਡਿਬਰੂਗੜ੍ਹ ਭੇਜ ਦਿੱਤਾ NSA ਲਾ ਕੇ। ਇਹਦੇ ਬਾਰੇ ਜ਼ਰੂਰ ਦੱਸੋ ਵੀ ਉਹਨਾਂ ਚੱਕਰ ਨਹੀਂ ਭਲਾ ਹੋ ਸਕਦਾ। ਧੰਨਵਾਦ ਤੁਹਾਡਾ ਸਮਾਂ ਦੇ
0: ਜੀ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਚਲੋ ਇਹ ਨਾ ਅਸਲ ਵਿੱਚ ਸਰੋਤਿਓ ਜਿਹੜਾ ਤੁਸੀਂ ਸਵਾਲ ਦੇ ਰੂਪ ਚ ਚਰਚਾ ਦਾ ਵਿਸ਼ਾ ਲੈ ਕੇ ਆਏ ਹੋ, ਬੜਾ ਇੱਕ ਸਿਧਾਂਤਿਕ ਮੁੱਦਾ ਆ। ਇੱਥੇ ਠਾ ਚਾਰੇ ਮੈਂ ਟਿੱਪਣੀ ਨਹੀਂ ਕਰ ਸਕਦਾ, ਨਾ ਤੁਹਾਡੇ ਗੱਲਾਂ ਨੂੰ ਮੈਂ ਪੂਰਨ ਤੌਰ ਤੇ ਕੱਟ ਸਕਾਂ, ਨਾ ਮੈਂ ਹਾਮੀ ਭਰ ਸਕਦਾ। ਚਲੋ ਜੇ ਤੁਸੀਂ ਚਰਚਾ ਛੇੜੀ ਮੈਂ ਥੋੜੀ ਜਿਹੀ ਗੱਲ ਨਾਲ ਜੋੜਦਾ। ਦੇਖੋ ਪੰਜਾਬ ਹਿਤੈਸ਼ੀ ਬਿਲਕੁਲ ਸ਼ਬਦ ਸਹੀ ਹੈ, ਮੈਂ ਇਸ ਸ਼ਬਦ ਨਾਲ ਸਹਿਮਤੀ ਦੇਣਾ, ਹਾਲਾਂਕਿ ਇਸ ਸ਼ਬਦ ਦੀ ਪਰਿਭਾਸ਼ਾ ਸੈੱਟ ਕਰਨ ਦੀ ਲੋੜ ਹੈ। ਪੰਜਾਬ ਹਿਤੈਸ਼ੀ, ਪੰਜਾਬ ਹਿਤੈਸ਼ੀ ਤੋਂ ਭਾਵ ਕਿ ਜਿਹੜਾ ਪੰਜਾਬ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਚਾਹੇ ਉਹ ਕਿਸਾਨ ਦੀ ਗੱਲ ਹੈ, ਚਾਹੇ ਮਜ਼ਦੂਰ ਦੀ ਗੱਲ ਹੈ, ਚਾਹੇ ਉਹ ਜ਼ਿਮੀਂਦਾਰ ਦੀ ਗੱਲ ਹੈ, ਚਾਹੇ ਸਰਕਾਰੀ ਮੁਲਾਜ਼ਮ ਦੀ ਗੱਲ ਹੈ, ਚਾਹੇ ਨਿੱਜੀਕਰਨ ਦੀ ਗੱਲ ਹੈ, ਚਾਹੇ ਸਰਕਾਰੀ ਕਰਨ ਦੀ ਗੱਲ ਹੈ, ਉਹ ਸਾਰਿਆਂ ਤੇ ਉਹਦੀ ਸਮਝ ਕੀ ਹੈ, ਉਹ ਚਾਹੁੰਦਾ ਕੀ ਹੈ, ਜਿਹੜਾ ਜਿਹਨੂੰ ਆਪਾਂ ਕਹਿੰਦੇ ਪੰਜਾਬ ਹਿਤੈਸ਼ੀ। ਜਿੰਨਾ ਚਿਰ ਇਹ ਪਰਿਭਾਸ਼ਾ ਸੈੱਟ ਨਹੀਂ ਹੁੰਦੀ, ਉਨਾ ਚਿਰ ਮੈਂ ਕਿਸੇ ਨੂੰ ਫਤਵਾ ਨਹੀਂ ਦੇ ਸਕਦਾ ਕਿ ਉਹ ਪੰਜਾਬ ਹਿਤੈਸ਼ੀ ਹੈ। ਤੁਸੀਂ ਅੰਮ੍ਰਿਤਪਾਲ ਦਾ ਜ਼ਿਕਰ ਕੀਤਾ ਹੈ, ਅੰਮ੍ਰਿਤਪਾਲ ਦੀ ਪਾਰਟੀ ਆਪਣਾ ਇੱਕ ਢੰਗ, ਆਪਣੀ ਇੱਕ ਵਿਚਾਰਧਾਰਾ, ਆਪਣਾ ਇੱਕ ਜਿਹਨੂੰ ਆਪਾਂ ਕਹਿੰਦੇ ਫਿਊਚਰ ਪਲਾਨ, ਜਿਹਨੂੰ ਆਪਾਂ ਰੋਡ ਮੈਪ ਆਖ ਸਕਦੇ ਹਾਂ, ਹਰਾਰਕੀ ਆਖ ਸਕਦੇ ਹਾਂ, ਉਹ ਲੋਕਾਂ ਮੂਹਰੇ ਪ੍ਰੈਜੈਂਟ ਕਰੇ, ਸਾਡੇ ਤੁਹਾਡੇ ਮੋਢੇ ਮੀਡੀਆ ਦੇ ਸਾਹਮਣੇ ਪ੍ਰੈਜੈਂਟ ਕਰੇ, ਅਸੀਂ ਉਹਨੂੰ ਸਵਾਲ ਕਰਾਂਗੇ, ਜਿੱਥੇ ਕਿਤੇ ਨੁਕਸ ਹੋਊਗੇ ਦੱਸਾਂਗੇ, ਜੇ ਉਹਨੂੰ ਦਰੁਸਤ ਕਰਨ ਨੂੰ ਤਿਆਰ ਹੋਣਗੇ ਚੰਗੀ ਗੱਲ ਨਹੀਂ ਕਰਨਗੇ, ਉਹਨਾਂ ਦੀ ਮਰਜ਼ੀ ਹੈ, ਜੇ ਚੰਗੀਆਂ ਗੱਲਾਂ ਹੋਊਗੀਆਂ ਤਾਰੀਫ ਕਰ ਦਿਆਂਗੇ, ਮਾੜੀ ਗੱਲ ਹੋਊਗੀ ਤੇ ਵਿਰੋਧ ਕਰ ਦਿਆਂਗੇ। ਪਹਿਲਾਂ ਮੈਨੂੰ ਲੱਗਦਾ ਕਿ ਪੰਜਾਬ ਹਿਤੈਸ਼ੀ ਸ਼ਬਦ ਨੂੰ ਆਪਾਂ ਵੱਡਾ ਕਰਕੇ ਵੇਖੀਏ, ਕਿਉਂਕਿ ਸਾਰਾ ਕੁਛ ਇਹ ਚੀਜ਼ ਸਮਾਇਆ ਹੈਗਾ ਆ। ਜਿੰਨਾ ਚਿਰ ਸਾਹਮਣੇ ਵਾਲਾ ਵਿਅਕਤੀ ਜਿਹੜਾ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਦਾ ਦਾਅਵਾ ਕਰਦਾ, ਚਾਹੇ ਉਹਦਾ ਨਾਂ ਅੰਮ੍ਰਿਤਪਾਲ ਹੈ ਜਾਂ ਉਹਦੀ ਪਾਰਟੀ ਹੈ, ਜਿੰਨਾ ਚਿਰ ਉਹ ਆਪਣਾ ਪੂਰਾ ਵਿਧੀਵਤ ਰੋਡ ਮੈਪ ਖੋਲ੍ਹ ਕੇ ਸਾਹਮਣੇ ਨਹੀਂ ਰੱਖਦਾ, ਉਹਨਾਂ ਚਿਰ ਮੈਂ ਬਤੌਰ ਪੱਤਰਕਾਰ ਜਾਂ ਨਿੱਜੀ ਤੌਰ ਤੇ ਵੀ ਮੈਂ ਉਹਦੇ ਹੱਕ ਵਿੱਚ ਹਾਮੀ ਨਹੀਂ ਭਰ ਸਕਾਂ।
0: ਜੀ ਬਿਲਕੁਲ, ਇੱਕ ਵਾਰ ਫਿਰ ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਨੰਬਰ ਦੇ ਦਈਏ। ਜੇ ਤੁਸੀਂ ਇੱਕੋ ਛੱਤ ਥੱਲੋਂ ਹਾਰਡਵੇਅਰ ਅਤੇ ਬਿਲਡਿੰਗ ਸਪਲਾਈ ਅਤੇ ਰੈਨੋਵੇਸ਼ਨ ਦੀਆਂ ਜਿਹੜੀਆਂ ਆਈਟਮਾਂ ਆ ਉਹ ਤੁਸੀਂ ਲੈਣੀਆਂ ਚਾਹੁੰਦੇ ਹੋ, ਤੁਸੀਂ ਆਪਣਾ ਸਮਾਂ ਬੈਸਟ ਵੈਲਿਊ, ਬੈਸਟ ਪ੍ਰਾਈਸ ਅਤੇ ਬੈਸਟ ਕੁਆਲਿਟੀ, ਬੈਸਟ ਸਰਵਿਸ ਇਹ ਕਹਿੰਦੇ ਅਸੀਂ ਤੁਹਾਨੂੰ ਦਿਆਂਗੇ, ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ। 647-941-0585 647-961-0585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਔਰ ਨਾਲ ਦੀ ਨਾਲ ਇੱਕ ਵਾਰ ਫਿਰ ਆਲ ਵੇ ਰੂਫਰਸ, ਘਰ ਦੀਆਂ ਛੱਤਾਂ ਰਿਪੇਅਰ ਕਰਵਾਉਣੀਆਂ, ਨਵੀਆਂ ਲਵਾਉਣੀਆਂ ਤਾਂ ਤੁਸੀਂ ਰੈਜੀਡੈਂਸ਼ੀਅਲ, ਕਮਰਸ਼ੀਅਲ ਰੂਫਿੰਗ, ਫਲੈਟ ਰੂਫ, ਸ਼ਿੰਗਲ ਰੂਫ, ਮੈਟਰ ਰੂਫ, 15 ਸਾਲਾਂ ਦੇ ਐਕਸਪੀਰੀਅੰਸ ਅਤੇ GTA ਅਤੇ GTA ਦੇ ਅਰਾਊਂਡ ਸੇਵਾਵਾਂ ਦਿੰਦੇ ਨੇ। ਆਲ ਵੇ ਰੂਫਰਸ ਨਾਲ ਤੁਸੀਂ ਸੰਪਰਕ ਕਰ ਲੈਣਾ ਜੀ 647-505-0943, 647-505-0943। ਆਲ ਵੇ ਰੂਫਰਸ ਨਾਲ ਗੱਲਬਾਤ ਤੁਹਾਡੀ ਹੋ ਸਕਦੀ ਆ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਦੇਖਦੇ ਹਾਂ ਜੀ। ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਲੰਬੇ ਸਮੇਂ ਤੋਂ ਹੋਲਡ ਤੋਂ।
3: ਹਾਂਜੀ, ਨੋ ਪ੍ਰੋਬਲਮ, ਥੈਂਕ ਯੂ ਭਾਜੀ। ਮੈਂ ਕੁਇਕਲੀ ਰੱਖਦਾ ਆਪਣਾ ਰਮੇਸ਼ ਭਾਜੀ, ਮੇਰਾ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਟੌਪਿਕ ਮੁੱਦਾ ਹੈਗਾ, ਦੇਖੋ ਸਾਡੇ ਨਾ 20 ਲੱਖ, ਜਿਹਨੂੰ ਇੰਗਲਿਸ਼ 2 ਮਿਲੀਅਨ ਕਹਿੰਦੇ ਆ, ਬੱਚੇ ਆਏ ਹੋਏ ਆ, ਸਟੂਡੈਂਟ ਇੱਥੇ ਬੈਠੇ ਨੇ, ਬੱਚਿਆਂ ਕੋਲ ਸਟੇਟਸ ਨਹੀਂ ਆ, ਬੱਚੇ ਬੜੇ ਸਟ੍ਰੈਸਡ ਆਊਟ ਨੇ, ਜਿਹਦੇ ਚੋਂ 10 ਲੱਖ ਬੱਚਿਆਂ ਦਾ ਸਟੇਟਸ ਇਸ ਸਾਲ ਐਕਸਪਾਇਰ ਹੋ ਰਿਹਾ। ਦੇਖੋ ਇਹ ਨਾ ਆਈ ਡੋਂਟ ਨੋ ਇਹਦੇ ਇਹ ਮੁੱਦੇ ਤੇ ਪੋਲੀਟਿਕਸ ਬਣਦੀ ਆ ਕਰਨੀ ਨਹੀਂ ਬਣਦੀ, ਪਰ ਆਪਣੇ ਪੰਜਾਬ ਦੇ CM ਭਗਵੰਤ ਮਾਨ ਉਹਨਾਂ ਨੂੰ ਇੱਕ ਲੈਟਰ ਲਿਖ ਕੇ ਦੇਣਾ ਚਾਹੀਦਾ ਪ੍ਰਾਈਮ ਮਿਨਿਸਟਰ ਮੋਦੀ ਨੂੰ, ਕਿਉਂਕਿ ਮੋਦੀ ਜੀ ਕੈਨੇਡਾ ਵਿਜ਼ਿਟ ਕਰ ਰਹੇ ਨਵੰਬਰ 'ਚ। ਇਹਨਾਂ ਨੂੰ ਰਲ ਮਿਲ ਕੇ, ਦੇਖੋ ਯੂਥ ਨਾ ਹੁੰਦਾ ਫਿਊਚਰ ਹਰੇਕ ਨੇਸ਼ਨ ਦਾ, ਤੇ ਬੱਚੇ ਜਿਹੜੇ ਸਾਡੇ ਆਏ ਨੇ ਨਾ ਇਹ ਬਹੁਤ 35-40 ਲੱਖ ਰੁਪਇਆ ਲਾ ਕੇ ਆਏ ਨੇ, ਤੇ ਇਹਨਾਂ ਦਾ ਏਦਾਂ ਵਾਪਸ ਜਾਣਾ ਇਹਨਾਂ ਦੇ ਆਉਣ ਵਾਲੇ ਫਿਊਚਰ ਲਈ ਵੀ ਖਰਾਬ ਹੈ ਤੇ ਇੱਕ ਨੇਸ਼ਨ ਲਈ ਵੀ ਬਹੁਤ ਤਕੜਾ ਧੱਕਾ, ਕਿਉਂਕਿ ਇਹ ਬੱਚੇ ਇੱਥੋਂ ਜਾਣੇ ਨਹੀਂ ਚਾਹੀਦੇ। ਜਿਹੜੇ ਆ ਗਏ ਆ ਰਲ ਮਿਲ ਕੇ ਬੱਚਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ। ਮੈਂ ਚਾਹੁੰਦਾ ਇੱਥੇ ਪੋਲੀਟਿਕਸ ਨਾ ਹੋਵੇ, ਇੱਕ ਸੱਚੇ ਮਨ ਨਾਲ ਨਾ ਆਪਣੇ CM ਭਗਵੰਤ ਮਾਨ ਨੂੰ ਇਹ ਮੁੱਦੇ ਤੇ ਖੜਨਾ ਚਾਹੀਦਾ, ਉਹਨਾਂ ਦੇ ਬੱਚਿਆਂ ਦੇ ਮਾਂ ਪਿਓ ਨਾਲ ਖੜਨਾ ਚਾਹੀਦਾ। ਦੇਖੋ ਪੰਜਾਬ 'ਚ ਬੱਚਿਆਂ ਦੀ, ਪੰਜਾਬੀਆਂ ਦੀ ਪਹਿਲੀ ਪਸੰਦ ਹੀ ਕੈਨੇਡਾ ਹੈਗੀ ਹੈ, ਠੀਕ ਹੈ ਜੀ, ਤੇ ਅਗਰ ਉਹ ਖੜ ਗਏ ਨਾ ਉਹਨਾਂ ਨੂੰ ਆਟੋਮੈਟਿਕਲੀ ਬੜੀ ਸਪੋਰਟ ਮਿਲ ਜਾਣੀ ਹੈ, ਉਹਨਾਂ ਨੂੰ ਮਿਲ ਸਕਦਾ ਇਹਦਾ ਕ੍ਰੈਡਿਟ ਆਪਣੇ ਚੋਣਾਂ 'ਚ ਵੀ, ਬਟ ਬੱਚਿਆਂ ਦੀ ਸਪੋਰਟ ਕਰਨੀ ਬਣਦੀ ਆ। ਤੁਹਾਡੇ ਇਹ ਚੈਨਲ ਤੋਂ ਕੋਈ ਸੁਣਦੇ ਨੇ MP ਵਗੈਰਾ, ਬੱਚੇ ਦੀ ਪਲੀਜ਼ ਹੈਲਪ ਕੀਤੀ ਜਾਵੇ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਪ੍ਰਭ ਸੰਧੂ ਜੀ, ਸਮਾਂ ਘੱਟ ਤੇ ਗੱਲ ਵੱਡੀ ਸਰੋਤੇ ਕਰ ਗਏ ਆ
0: ਜੀ।
2: ਇਹ ਠੀਕ ਹੈ ਕਿ ਕੁਝ ਇੱਕ ਕੇਸਾਂ 'ਚ ਮਤਭੇਦ ਹੋ ਸਕਦੇ ਆ, ਟੈਕਨੀਕਲ ਅੜਚਣਾਂ ਹੋ ਸਕਦੀਆਂ ਕੁਝ ਇੱਕ ਕੇਸਾਂ 'ਚ, ਪਰੰਤੂ ਹਜ਼ਾਰਾਂ ਵਿਦਿਆਰਥੀ ਮੈਨੂੰ ਲੱਗਦਾ ਕਿ ਵਾਕਿਆ ਕਿਸੇ ਢੰਗ ਦੇ ਨਾਲ ਪਹੁੰਚ ਕੇ ਚਲੇ ਗਏ, ਉਹ ਵਾਕਿਆ ਹੀ ਹੁਣ ਮੈਂ, ਮੇਰੀ ਨਿੱਜੀ ਤੌਰ ਤੇ ਮੇਰੀ ਰਾਏ ਹੈ ਕਿ ਉਹਨਾਂ ਦੀ ਸੈਟਲਮੈਂਟ ਹੋਣੀ ਚਾਹੀਦੀ ਆ। ਔਰ ਉਹਦੇ ਲਈ ਜਿਹੜੀ ਰਾਏ ਰੱਖ ਕੇ ਸਰੋਤਿਓ, ਮੇਰਾ ਵਾਅਦਾ ਹੈ ਤੇ ਇੱਕ ਰੇਤਾ ਦੇ ਕਣਕੇ ਜਿੰਨਾ ਯੋਗਦਾਨ ਹੋਵੇਗਾ ਮੇਰਾ, ਜਿਹੜਾ ਨਜ਼ਰ ਵੀ ਨਹੀਂ ਆਉਣਾ, ਪਰੰਤੂ ਜਿਹੜੀ ਗੱਲ ਤੁਸੀਂ ਰੱਖ ਕੇ ਆਓਗੇ ਪੰਜਾਬ ਸਰਕਾਰ ਦੇ ਦਰਬਾਰ, ਮੈਂ ਪੱਕਾ ਪ੍ਰੋਮਿਸ ਕਰਦਾ ਪਹੁੰਚਾਵਾਂਗੇ, ਕਿਉਂਕਿ ਇਹਦੇ ਨਾਲ ਸਾਡਾ ਚਾਹਣਾ ਕੁਛ ਨਹੀਂ, ਅਰਜੋਈ ਹੈ
0: ਜੀ,
2: ਬੇਨਤੀ ਕਰਨੀ ਹੈ। ਅਸੀਂ ਕਿਹੜਾ ਕੋਈ ਇਹਦੇ ਨਾਲ ਲੜਾਈ ਝਗੜਾ ਕਰਨਾ ਕੈਨੇਡੀਅਨ ਗਵਰਨਮੈਂਟ ਕਿ ਭਾਈ ਜੋ ਹੋ ਗਿਆ ਸੋ ਹੋ ਗਿਆ, ਉਹਦੇ ਵਿੱਚ ਕੋਈ ਪੈਮਾਨਾ ਤੈਅ ਕਰ ਲਓ, ਕੋਈ ਗਾਈਡਲਾਈਨ ਤੈਅ ਕਰ ਲਓ, ਕੋਈ ਸ਼ਰਤਾਂ ਤੈਅ ਕਰ ਲਓ, ਪਰੰਤੂ ਰਾਤੋਂ ਰਾਤ ਸਾਨੂੰ ਨਾ ਕੱਢੋ। ਮੈਂ ਸਮਝਦਾ ਕਿ ਇਹ ਗੱਲ ਜ਼ਰੂਰ ਜਾਣੀ ਚਾਹੀਦੀ ਹੈ, ਔਰ ਮੈਂ ਵੀ ਰੇਤਾ ਦੇ ਛੋਟੇ ਕਣਕੇ ਜਿੰਨਾ ਯੋਗਦਾਨ ਪਾਊਂਗਾ ਜ਼ਰੂਰ
0: ਜੀ। ਬਹੁਤ ਸ਼ੁਕਰੀਆ ਜੀ। ਸੋ ਸਮਾਂ ਆਪਣੇ ਕੋਲ ਆਲਮੋਸਟ ਨਾ, ਬਹੁਤ ਸਾਰੀਆਂ ਕਾਲਸ ਨੇ, ਅਮਨਦੀਪ ਜੀ, ਗੁਰਿੰਦਰਜੀਤ ਜੀ, 905-1870, ਸਤਨਾਮ ਸਿੰਘ ਜੀ। ਸੋ ਆਪਾਂ ਕੱਲ੍ਹ ਨੂੰ ਹੋਰ ਗੱਲਾਂ ਬਾਤਾਂ ਕਰਾਂਗੇ, ਇੱਥੇ ਸਾਨੂੰ ਹੱਥ ਜੋੜ ਕੇ ਮਾਫ਼ੀ ਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੋਰ ਕਾਲਸ ਵਾਸਤੇ, ਅਤੇ ਨਾਲ ਦੀ ਨਾਲ ਤੁਸੀਂ ਕੱਲ੍ਹ ਨੂੰ ਥੋੜ੍ਹਾ ਜਿਹਾ ਅਰਲੀ ਕਾਲ ਕਰ ਲਿਆ ਕਰੋ, ਪਰ ਤੁਹਾਡੀਆਂ ਕਾਲਾਂ ਤਾਂ ਮੈਨੂੰ ਲੱਗਦੀਆਂ ਸ਼ੁਰੂ ਤੋਂ ਹੀ ਆ ਰਹੀਆਂ ਸੀ, ਸਮਾਂ ਹੀ ਅੱਗੇ ਇਜਾਜ਼ਤ ਨਹੀਂ ਦੇ ਰਿਹਾ। ਸੋ ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ, ਕੱਲ੍ਹ ਨੂੰ ਮਿਲਦੇ ਹਾਂ, ਨਵਾਂ ਸਮਾਂ, ਨਵੇਂ ਦਿਨ, ਨਵੀਆਂ ਖਬਰਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਜੀ।
2: ਜੀ ਜੀ, ਮਿਹਰਬਾਨੀ, ਬਹੁਤ ਬਹੁਤ।
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ, ਡਾਕਟਰ ਸੰਘੇੜਾ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਕਰਦੀ ਕਲਾ ਸੋ ਸਤ ਸ੍ਰੀ ਅਕਾਲ ਜੀ
6: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਹਿਲਵਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ
4: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ ਲੀਗਲ ਬੇਸਮੈਂਟ ਬੇਸਮੈਂਟ ਫਿਨਿਸ਼ਿੰਗ ਕੰਕਰੀਟ ਡਰਾਈਵਵੇ ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ
7: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548

0: ਕਿੱਥੇ ਅੰਬਰਾ ਤੇ ਘਰ ਪਾ ਲਿਆ ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ
1: ਹਾਂ ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ ਬੱਲੇ ਬੱਲੇ ਹੋ ਜਾਂਦੀ ਹੈ
0: ਓ ਯੈਸ ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ
1: ਬਸ ਸਵੇਰ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ ਟਿਊਨ ਇਨ ਨਵੀਂ ਸਿੱਧੂ ਸ਼ੋਅ
0: ਜੀ ਹਾਂ ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ
0: ਇੰਸਟਾਗ੍ਰਾਮ ਪੰਜਾਬੀ ਲਹਿਰਾ ਕਾਲ 6475041557 6475041557 ਔਰ ਵਿਜ਼ਿਟ punjabilehra.com
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗਿਟ ਵਨ ਫ੍ਰੀ ਚਨਾ ਭਟੂਰਾ ਬਾਏ ਵਨ ਗਿਟ ਵਨ ਫ੍ਰੀ ਫਿਸ਼ ਪਕੌੜਾ ਬਾਏ ਵਨ ਗਿਟ ਵਨ ਫ੍ਰੀ ਤੰਦੂਰੀ ਚਿਕਨ ਲੈਗ ਬਾਏ ਵਨ ਗਿਟ ਵਨ ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ ਵਨ ਗਿਟ ਵਨ ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ। IPTV ਅਤੇ ਗੁਰਬਾਣੀ ਰੇਡੀਓ ਦੀਆਂ

4K सर्विस ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰੋ ਡੈਬਨੀਜ਼ਰ ਸੱਤੇ ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313

ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਪਿਆਰੀ ਮਿੱਠੀ ਮਿੱਠੀ ਮਿੱਠੀ ਮਿੱਠੀ ਮਾਰਨਿੰਗ ਨੂੰ। ਐਂਡ ਕਿਆ ਬਾਤ ਹੈ, ਮਾਰਨਿੰਗ ਹੋਵੇ ਅਤੇ ਮਿੱਠੀ ਨਾ ਹੋਵੇ, ਆਏ ਕਿਵੇਂ ਹੋ ਸਕਦਾ ਹੈ? ਸੋ ਸਵੇਰ ਆਵੇ ਅਤੇ ਐਸੀ ਆਵੇ ਕਿ ਤੁਸੀਂ ਸਾਰੇ ਉੱਠਣ ਨੂੰ ਐਨ ਤਿਆਰ ਬ ਤਿਆਰ ਹੋ ਜਾਓ, ਐਕਸਾਈਟਿਡ ਹੋ ਜਾਓ ਅਤੇ ਮੋਟੀਵੇਸ਼ਨਲ ਉੱਠਿਆ ਕਰੋ। ਮੇਨ ਗੱਲ ਤਾਂ ਇਹ ਹੁੰਦੀ ਹੈ, ਦੇਖੋ ਅੱਧੀ ਪ੍ਰੋਬਲਮ ਤਾਂ ਮੈਨੂੰ ਲੱਗਦਾ ਕਿ ਆਪਣੀ ਪਲੈਨਿੰਗ 'ਤੇ ਬੈਠੀ ਹੈ। ਸਵੇਰੇ ਉੱਠਣਾ ਪਹਿਲੀ ਗੱਲ ਤਾਂ, ਅਤੇ ਨਾ ਕੋਈ ਪਲੈਨ ਵੀ ਯਾਰ ਕਿੰਨੇ ਵਜੇ ਉੱਠਣਾ ਚਾਹੀਦਾ। ਤੁਹਾਡਾ ਕੰਮ ਸ਼ੁਰੂ ਹੈ 8 ਵਜੇ, ਉੱਠਦੇ ਹੋ 7:45, ਫਿਰ ਬੰਦਾ ਕਹਿੰਦਾ ਯਾਰ ਮੈਂ ਤਾਂ ਹੁਣ 15-20 ਮਿੰਟ ਲੇਟ ਹੋ ਜਾਣਾ। ਜੇ ਖਾਣਾ ਪੀਣਾ ਖਾਣਾ ਬੰਦਾ ਸਵੇਰੇ ਉੱਠਦਾ ਕਹਿੰਦਾ ਯਾਰ ਮੇਰੇ ਕੋਲ ਤਾਂ ਗਰੋਸਰੀ ਹੈ ਨਹੀਂ ਗੀ। ਇਹ ਵੀ ਤੁਹਾਡੀ ਇੱਕ ਲੈਕ ਆਫ ਪਲੈਨਿੰਗ ਹੈ। ਵਧੀਆ ਬੰਦੇ ਨੇ ਟਾਈਮ ਸਿਰ ਪੂਰੇ ਹਫ਼ਤੇ ਦੀ ਗਰੋਸਰੀ ਕੀਤੀ ਹੋਵੇ ਤਾਂ ਕੋਈ ਟੈਨਸ਼ਨ ਹੀ ਨਹੀਂ, ਕੀ ਖਾਣਾ ਕੀ ਪੀਣਾ ਸਾਰਾ ਕੁਛ ਤੁਹਾਡੇ ਲਈ ਰੈਡੀ ਹੈ। ਸੋ ਮੇਨ ਗੱਲ ਇਹ ਹੈ ਕਿ ਥੋੜ੍ਹੇ ਹੈ ਨਾ ਆਪਾਂ, ਅਗਰ ਮੈਨੂੰ ਲੱਗਦਾ ਕਿ ਪਲੈਨਿੰਗ ਨਾਲ ਚੱਲਾਂਗੇ ਤਾਂ ਜ਼ਿੰਦਗੀ ਖੁਸ਼ਹਾਲ ਹੋਵੇਗੀ, ਤੁਸੀਂ ਖੁਸ਼ ਹੋਵੋਗੇ, ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਵੇਗੀ। ਪਰ ਜੇ ਪਲੈਨਿੰਗ ਹੀ ਨਹੀਂ ਕਰਨੀ, ਜੇ ਪ੍ਰੋਪਰਲੀ ਤੁਸੀਂ ਔਰਗਨਾਈਜ਼ ਹੀ ਨਹੀਂ ਕਰਨਾ ਆਪਣੇ ਸਕੈਜੂਲ ਨੂੰ, ਫਿਰ ਤਾਂ ਚਲੋ ਤੁਹਾਨੂੰ ਪਤਾ ਹੀ ਹੈ, ਤੁਸੀਂ ਖੁਦ ਆਪਣੇ ਆਪ ਨੂੰ ਗਾਲਾਂ ਕੱਢੋਗੇ, ਡਰਾਈਵਿੰਗ ਕਰਨ ਵੇਲੇ ਹਰੇਕ ਨੂੰ ਗਾਲਾਂ ਕੱਢੋਗੇ ਕਿ ਇਹ ਇੱਧਰ ਨਹੀਂ ਹੋ ਰਿਹਾ ਉੱਧਰ ਨਹੀਂ ਹੋ ਰਿਹਾ, ਪਰ ਲੇਟ ਤੁਸੀਂ ਹੋ। ਸੋ ਇੰਗਲਿਸ਼ ਦੀ ਇੱਕ ਬੜੀ ਵੱਡੀ ਕਹਾਵਤ ਹੈ ਕਿ ਫੇਲਿੰਗ ਟੂ ਪਲੈਨ ਇਜ਼ ਪਲੈਨਿੰਗ ਟੂ ਫੇਲ। ਸੋ ਬੜੇ ਲੋਕ ਮੇਰੇ ਨਾਲ ਸਹਿਮਤ ਹੋਣਗੇ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, 905-600-7373 ਨੰਬਰ ਹੈ ਆਪਣਾ। ਕਿਵੇਂ ਹੋ ਸਾਰੇ, ਕੀ ਹਾਲ ਚਾਲ? ਬੱਲੇ ਬੱਲੇ ਸਟੂਡੀਓ ਦਾ ਫੋਨ ਨੰਬਰ ਕੀ ਹੈ? 9-0-5-6-7-3-3-3-3-7, 905-600-7373 ਨੰਬਰ ਹੈ ਆਪਣਾ, 9-0-5-6-7-3-3-3-7

0: 7333373 ਆਲਵੇਜ਼ ਤੁਹਾਡੀ ਸਾਡੀ ਥੋੜ੍ਹੀ ਗੱਲਬਾਤ ਹੋ ਸਕਦੀ ਹੈ। ਅਤੇ ਤਕਰੀਬਨ ਇਹ ਮੰਥ ਖਤਮ ਹੈ ਅਤੇ ਧੁੱਪ ਨਿਕਲੀ ਹੋਈ ਹੈ ਬੜੀ ਵਧੀਆ, ਹਲਕੀ ਫੁਲਕੀ ਇੱਕ ਬੂੰਦਾਬਾਂਦੀ ਬਾਰਿਸ਼ ਦਾ ਮੌਸਮ ਵੀ ਆਪਾਂ ਇੰਜੋਏ ਕੀਤਾ। ਸੋ ਲੈਟਸ ਹੈਵ ਅ ਗੁੱਡ ਟਾਈਮ ਅਤੇ ਕਰਦੇ ਹਾਂ ਗੱਲਾਂ ਬਾਤਾਂ ਪੰਜਾਬੀ ਲਹਿਰਾਂ 'ਚ ਫੁੱਲ ਮੋਟੀਵੇਸ਼ਨ ਦੇ ਨਾਲ, ਫੁੱਲ ਇੱਕ ਐਕਸਾਈਟਮੈਂਟ ਦੇ ਨਾਲ। ਮੈਂ ਹੱਸਦਾ ਹੁੰਦਾ, ਮੈਂ ਕਿਹਾ ਜੇ ਮੈਂ ਆਵਾਂ ਅਤੇ ਮੈਂ ਕਰਾਂ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲਹਿਰਾਂ ਨਾਲ, ਆ ਜਾਓ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਤੇ ਅੱਜ ਮੌਸਮ ਬੜਾ ਵਧੀਆ, ਅਤੇ ਤੁਸੀਂ ਕਹੋਗੇ ਨਵੀਂ ਯਾਰ ਆ ਕੀ ਹੋ ਗਿਆ ਤੁਹਾਡੀ ਆਵਾਜ਼ ਨੂੰ, ਸੋ ਪ੍ਰੋਗਰਾਮ ਪੰਜਾਬੀ ਲਹਿਰਾਂ। ਸੋ ਓਕੇ, ਇੱਕ ਦੋ ਚੀਜ਼ਾਂ, ਇੱਕ ਤਾਂ ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ, ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ A to Z ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ ਨੂੰ ਫੋਨ ਕਰੋ। ਅਤੇ ਤੁਹਾਡੇ ਊਬਰ ਜਾਂ ਲਿਫਟ ਦੀ ਸੇਫਟੀ ਹੋਣ ਵਾਲੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਪੰਗਾ ਪੈ ਗਿਆ ਗੱਡੀ ਦਾ, ਤਾਂ 9054601111 905-460-1111 905-460-1111 ਕੁਆਲਿਟੀ ਕਾਰ ਰਿਪੇਅਰ ਨੂੰ ਜ਼ਰੂਰ ਸੰਪਰਕ ਕਰੋ। ਅਤੇ ਤੁਸੀਂ ਗਰੋਸਰੀ ਕਰਨੀ ਹੁੰਦੀ ਹੈ ਤਾਂ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ 'ਤੇ ਤੁਹਾਡੇ ਲਈ ਹਾਜ਼ਰ ਹੈ। ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਐਂਡ ਬਹੁਤ ਹੀ ਕਮਾਲ ਦਾ, ਬੜਾ ਖੂਬਸੂਰਤ, ਬੜਾ ਅੱਛਾ ਗਰੋਸਰੀ ਸਟੋਰ ਹੈ। ਪੂਰਾ ਐਨ ਕਹਿੰਦੇ ਹੁੰਦੇ ਨਾ ਕਿ ਵੈਲ ਔਰਗਨਾਈਜ਼ਡ, ਸੋ ਜ਼ਰੂਰ ਤੁਸੀਂ ਪਹੁੰਚੋ ਅਤੇ ਫਰੈਸ਼ ਫੂਡ ਸੈਂਟਰ 'ਤੇ ਆਪਣੇ ਮਨਪਸੰਦ ਦੀ ਤੁਸੀਂ ਗਰੋਸਰੀ ਕਰ ਸਕਦੇ ਹੋ। HMT ਟਰੱਕ ਸੇਲ ਸੈਂਟਰ ਤੋਂ ਜਸਪਾਲ ਮਾਨ ਜੀ ਦਾ ਮੈਸੇਜ ਆਇਆ, ਗੁੱਡ ਮੋਰਨਿੰਗ। ਨਾਲੇ ਜਸਪਾਲ ਜੀ LOL ਲਿਖਤਾ ਹੈ, ਤੁਸੀਂ ਵੀ ਦੇਖ ਲਓ, ਬੱਚਿਆਂ ਤੋਂ ਸਿੱਖ ਰਹੇ ਹੋ LOL ਕਿਹਨੂੰ ਕਹਿੰਦੇ ਆ, LMAO ਕਿਹਨੂੰ ਕਹਿੰਦੇ ਆ, OMG ਕਿਹਨੂੰ ਕਹਿੰਦੇ ਆ। ਪਹਿਲਾਂ ਸੀਗਾ ਪੇਰੈਂਟਸ ਨੂੰ ਨਾ ਆਪਾਂ ਲਿਖ ਦੇਣਾ LOL, ਉਹਨਾਂ ਨੇ ਕਹਿਣਾ ਆਹ ਕੀ ਲੋਲ ਲਿਖੀ ਜਾਂਦੇ ਹੋ ਹੈ, ਜਾਂ ਪੇਰੈਂਟਸ ਨੂੰ ਲਿਖ ਦੇਣਾ LMAO, ਉਹਨਾਂ ਨੇ ਫਿਰ ਸੋਚਣਾ ਕਿ ਲਮੇਓ ਕੀ ਲਿਖੀ ਜਾਂਦੇ ਆ। ਹੁਣ ਚਲੋ ਦੇਖਿਆ ਜਸਪਾਲ ਜੀ ਅਤੇ ਆਪਣੇ ਪੇਰੈਂਟਸ ਸਾਰੇ, ਉਹ ਵੀ ਆਪਣੀ ਇਹ ਜਿਹੜੀ ਬੋਲੀ ਹੈ, ਸਲੈਂਗ ਹੈ, ਇਹਦੇ ਨਾਲ ਥੋੜ੍ਹੇ ਹੁਣ ਜਾਣੂ ਸਾਰੇ ਹੋ ਰਹੇ ਆ ਜੀ। ਗੁਰਦੀਪ ਸਿੰਘ ਜੀ, ਹੈਲੋ,
1: ਕੀ ਹਾਲ ਚਾਲ ਜੀ?
0: ਵਧੀਆ ਵੀਰੇ, ਕਿਵੇਂ ਹੋ?
1: ਨਿੱਕੇ ਹੁੰਦੇ ਨਾ ਦੂਰਦਰਸ਼ਨ ਤੇ ਨਾ ਆਉਂਦੀ ਹੁੰਦੀ ਸੀ ਖ਼ਬਰ, ਆਉਂਦੀ 7 ਵਜੇ ਖ਼ਬਰ ਆਉਂਦੀ ਹੁੰਦੀ ਸੀਗੀਆਂ, ਜਿਵੇਂ ਤੁਸੀਂ ਹੌਲੀ ਦਿਨ ਬੋਲੇ ਨਾ, ਉਹ ਅੰਕਲ ਜਮਾ ਉਦਾਂ ਹੀ ਬੋਲਦੇ ਹੁੰਦੇ ਸੀ।
0: ਅੱਛਾ, ਨਹੀਂ ਚਲੋ ਮੈਂ ਉਸ ਅੰਕਲ ਨੂੰ ਨੀ ਕਿਹਾ, ਮੈਂ ਤਾਂ ਕਦੇ ਦੂਰਦਰਸ਼ਨ ਨਾ ਦੇਖਿਆ ਨਾ ਸੁਣਿਆ, ਬਟ ਚਲੋ
1: ਮੈਂ ਲੇਟ ਕਰ ਸਕਦਾ, ਮਤਲਬ ਥੋੜੀ ਦੇਰ ਦੀ ਬੋਲਣਾ, ਮੈਨੂੰ ਅੰਕਲ ਦੀ ਯਾਦ ਆ ਗਈ ਬਈ ਨਿੱਕੇ ਨੂੰ 7 ਵਾਲੀ ਖ਼ਬਰ ਆਉਂਦੀ ਹੁੰਦੀ
0: ਸੀ। ਮੈਨੂੰ ਪਤਾ ਕੀ ਹੈ, ਮੈਨੂੰ ਤਾਂ ਇਹੀ ਹੁੰਦਾ ਕਿ ਸਵੇਰੇ ਜੇ ਨਾ ਮੈਂ ਪ੍ਰੋਗਰਾਮ ਕਰਨਾ, ਜੇ ਤਾਂ ਮੈਂ ਖੜਕ ਕੇ ਕੀਤਾ ਤਾਂ ਤੁਸੀਂ ਵੀ ਥੋੜ੍ਹੇ ਜਿਹਾ ਯਾਰ ਆਪਣੇ ਦਿਲ ਰਹੀ ਰੈਡੀ ਹੋ ਜਾਓਗੇ, ਜੇ ਮੈਂ ਵੀ ਸੁੱਤੇ ਨਹੀਂ ਕੀਤਾ ਫਿਰ ਤੁਸੀਂ ਵੀ ਕਹੋਗੇ ਨਵੀਂ ਯਾਰ ਨੀਂਦ ਤਾਂ ਸਾਨੂੰ ਵੀ ਹੁਣ ਆ ਰਹੀ ਹੈ। ਦੇਖੋ ਮੇਰੀ ਹਿੰਦੀ ਦਾ ਬੜਾ ਮਜ਼ਾਕ ਨਾ ਉਡਾਇਆ ਕਰੋ,
1: ਸੁਣ ਕੇ ਬਹੁਤ ਮਜ਼ਾ ਆਉਂਦਾ।
0: ਮੈਂ ਮਸਾ ਹਿੰਦੀ ਜਿੰਨੀ ਸਿੱਖੀ ਆ ਹੁਣ ਤੁਸੀਂ ਹਿੰਦੀ ਨੂੰ ਬੜੀ ਟਿੱਚਰ ਨਾ ਕਰਿਆ ਕਰੋ। ਚਲੋ ਦੇਖੋ ਯਾਰ, ਪਤਾ ਕੀ ਹੈ, ਬੰਦੇ ਨੂੰ ਸਿੱਖ ਲੈਣਾ ਚਾਹੀਦਾ ਜੋ ਵੀ ਸਿੱਖ ਸਕਦੇ ਹਾਂ। ਹੁਣ ਕੋਈ ਬੋਲੀ ਸਿੱਖਦੇ ਆ ਕਿਹੜਾ ਹੁਣ ਮਾੜੀ ਗੱਲ ਆ, ਹੁਣ ਮੈਨੂੰ ਪਹਿਲਾਂ ਹਿੰਦੀ ਨਹੀਂ ਸੀ ਆਉਣੀ ਆਉਂਦੀ, ਹੁਣ ਮੈਂ ਦਿੱਲੀ ਚਲ ਜਾਵਾਂ, ਮੈਂ ਮੁੰਬਈ ਚਲ ਜਾਵਾਂ, ਕਮ ਸੇ ਕਮ ਮੈਂ ਕਿਸੇ ਨਾਲ ਕਮਿਊਨੀਕੇਟ ਕਰ ਜੋਗਾ ਤਾਂ ਹੈਗਾ ਨਾ। ਨਹੀਂ ਨਹੀਂ ਚਲੋ, ਨਹੀਂ ਥੈਂਕ ਯੂ ਵੀਰੇ, ਥੈਂਕ ਯੂ। ਚਲੋ ਤੁਸੀਂ ਮੇਰੀ ਹਿੰਦੀ ਪਸੰਦ ਕੀਤੀ ਯਾਰ, ਮੇਰੇ ਲਈ ਤਾਂ ਕੰਪਲੀਮੈਂਟ ਹੀ ਆ। ਹੋਰ ਠੀਕ ਠਾਕ? ਚਲੋ ਬਹੁਤ ਵੈਰੀ ਗੁੱਡ, ਇੰਜੋਏ ਕਰੋ ਵੀਰੇ, ਥੈਂਕ ਯੂ, ਥੈਂਕ ਯੂ ਸੋ ਮਚ। ਸੋ ਨਹੀਂ ਮੈਂ ਨਾ, ਚਲੋ ਹੁਣ ਮੈਂ ਕਦੇ ਕਦੇ ਕੋਈ ਸਾਡੇ ਲਿਸਨਰ ਆਉਂਦੇ ਨੇ ਜਿਹੜੇ ਹਿੰਦੀ ਬੋਲਦੇ ਆ, ਅਤੇ ਮੈਂ ਕਦੇ ਕਦੇ ਹੀ ਉਹਨਾਂ ਨਾਲ ਚਲੋ ਐਜ਼ ਅ ਫਨ ਹਿੰਦੀ ਦੇ ਵਿੱਚ ਕਮਿਊਨੀਕੇਟ ਕਰ ਲੈਂਦਾ। ਮੈਨੂੰ ਪ੍ਰੋਗਰਾਮ ਕਰਨ ਤੋਂ ਪਹਿਲਾਂ ਬਿਲਕੁਲ ਹਿੰਦੀ ਨਹੀਂ ਸੀ ਆਉਂਦੀ, ਪਰ ਹੁਣ ਇੰਨੇ ਸਾਡੇ ਨਾਲ ਲਿਸਨਰ ਜੁੜੇ ਆ ਜਿਹੜੇ ਹਿੰਦੀ ਬੋਲਦੇ ਆ, ਸੋ ਉਹਨਾਂ ਨੂੰ ਮੈਂ ਸੁਣ ਕੇ ਉਹਨਾਂ ਨਾਲ ਗੱਲਾਂ ਕਰਕੇ ਫਿਰ ਹੀ ਮੈਂ ਸਿੱਖਿਆ। ਸੋ ਮੈਨੂੰ ਯਾਰ ਗੱਲ ਅੱਛੀ ਲੱਗੀ। ਹੁਣ ਜੇ ਤੁਸੀਂ ਰਿਪੀਟਡਲੀ ਕੁਛ ਕਰਦੇ ਹੋ, ਹੁਣ ਮੈਂ ਬੋਲੀ ਗਿਆ ਅਤੇ ਚਲੋ ਮੈਂ ਹੁਣ ਫਲੂਐਂਟ ਹੋ ਚੁੱਕਿਆ ਹਿੰਦੀ ਦੇ ਵਿੱਚ, ਇਤਨੀ ਤੋਂ ਹਿੰਦੀ ਆਤੀ ਹੈ ਨਾ ਮੁਝੇ ਕਿ ਮੈਂ ਬੋਲ ਸਕਦਾ ਹਾਂ। ਸੋ ਲਰਨ ਐਵਰੀ ਲੈਂਗੁਏਜ, ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ ਹੈ। ਪਰ ਕੀ ਕਹਿੰਦੇ ਕੀ ਸੀ ਗੁਰਦਾਸ ਮਾਨ ਸਾਹਿਬ ਦੇ ਬੋਲ, ਪਰ ਕੱਚੀ ਵੇਖ ਕੇ ਪੱਕੀ ਨਹੀਂ ਢਾਈ ਦੀ। ਸੋ ਖੈਰ ਹਰ ਇੱਕ ਬੋਲੀ ਬੋਲੋ ਅਤੇ ਲਰਨ ਕਰੋ, ਬੱਚਿਆਂ ਨੂੰ ਨਾ ਜਿੰਨਾ ਫਲੂਐਂਟ ਬਣਾ ਸਕਦੇ ਹੋ ਬਣਾਓ। ਬੱਚਿਆਂ ਨੂੰ ਇੰਗਲਿਸ਼ ਵੀ ਸਿਖਾਓ, ਬੱਚਿਆਂ ਨੂੰ ਪੰਜਾਬੀ ਵੀ ਸਿਖਾਓ, ਬੱਚਿਆਂ ਨੂੰ ਹਿੰਦੀ ਵੀ ਸਿਖਾਓ, ਬੱਚਿਆਂ ਨੂੰ ਫਰੈਂਚ ਜੇ ਸਿੱਖਦੇ ਆ ਸਿਖਾਓ, ਬੱਚਿਆਂ ਨੂੰ ਸਪੈਨਿਸ਼ ਸਿਖਾਓ। ਤੁਸੀਂ ਬਿਲੀਵ ਨਹੀਂ ਕਰੋਗੇ ਤੁਹਾਡੇ ਬੱਚਿਆਂ ਲਈ ਕਿੰਨੀਆਂ ਓਪਰਚੁਨਿਟੀਜ਼ ਹੋਣਗੀਆਂ ਜੋ ਬੋਲੀਆਂ ਸਿੱਖਣਗੇ। ਆਪਾਂ ਤਾਂ ਕਹਿੰਦੇ ਹਾਂ ਵੀ ਬੱਚਾ ਸਾਡਾ ਕੁਛ ਹੀ ਨਾ ਸਿੱਖੇ। ਸੋ ਥੋੜ੍ਹੇ ਜਿਹਾ ਯੂਨੋ ਇਹ ਜਿਹੜੀਆਂ ਬੱਚੇ ਦੇ ਵਿੱਚ ਤੁਸੀਂ ਕੁਆਲਿਟੀਜ਼ ਭਰੋਂਗੇ ਤਾਂ ਹੀ ਬੱਚਾ ਫਿਊਚਰ ਦੇ ਵਿੱਚ ਜਾ ਕੇ ਬਹੁਤ ਵੱਖਰੀਆਂ ਵੱਖਰੀਆਂ ਚੀਜ਼ਾਂ ਕਰ ਪਾਊਗਾ। ਸੋ ਐਚ ਕੇ ਮੂਵਰਸ ਨੂੰ ਯਾਦ ਰੱਖੋ, ਨੰਬਰ ਵਨ ਆਪਣੀ ਕਮਿਊਨਿਟੀ ਦੀ ਮੂਵਿੰਗ ਕੰਪਨੀ ਐਚ ਕੇ ਮੂਵਰਸ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਅਤੇ ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। 416-524-6704 ਮੂਵਰਸ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ, ਤੁਹਾਡੇ ਲਈ ਹਾਜ਼ਰ ਨੇ। ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਰਾਏ ਭਾਅ ਜੀ ਨੇ ਵਧੀਆ ਟੌਪ ਦੀ ਕਿਚਨ ਤਿਆਰ ਕਰਾਉਣੀ ਹੈ। ਨਿਊ ਹਾਈਟਸ ਕਿਚਨ ਨੂੰ ਕਾਲ ਤੁਸੀਂ ਜ਼ਰੂਰ ਕਰੋ, ਨਿਊ ਹਾਈਟਸ ਕਿਚਨ ਜਸਪਾਲ ਰਾਏ 416-859-1920 ਮਿਸਟਰ ਜਸਪਾਲ ਰਾਏ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ ਅਤੇ ਵਧੀਆ ਟੌਪ ਦੀ ਤੁਹਾਡੇ ਮਨਪਸੰਦ ਦੀ ਕਿਚਨ ਤੁਹਾਡੇ ਲਈ ਰੈਡੀ ਕਰਕੇ ਦੇਣਗੇ ਮਿਸਟਰ ਜਸਪਾਲ ਰਾਏ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 ਅਤੇ ਸਾਡੇ ਨਾਲ ਸੌਰਵ ਬ੍ਰਤਨ ਜੀ ਵੀ ਜੁੜ ਚੁੱਕੇ ਨੇ। ਸੌਰਵ ਜੀ ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਵੈਰੀ ਸੂਨ ਯੂ ਐਸ ਫੈਡਰਲ ਰਿਜ਼ਰਵ ਜਿਹੜਾ ਹੈਗਾ ਇੰਟਰਸਟ ਰੇਟ ਜਿਹੜਾ ਹੈਗਾ ਅਨਾਊਂਸ ਕਰੇਗਾ ਇਸ ਵੀਕ, ਔਰ ਐਕਸਪੈਕਟੇਸ਼ਨ ਹੋਲਡ ਕਰਨ ਦੀ ਹੈਗੀ ਹੈ। ਲੇਕਿਨ ਡਾਊਨ ਦਾ ਲਾਈਨ ਇੰਟਰਸਟ ਰੇਟ ਪਾਲਿਸੀ ਕੈਨ ਚੇਂਜ ਡਿਪੈਂਡਿੰਗ ਅਪੋਨ ਕੇ ਕੋਰ ਇਨਫਲੇਸ਼ਨ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਮੂਵ ਕਰ ਰਿਹਾ ਹੈਗਾ। ਔਰ ਯੂ ਐਸ ਇਲੈਕਸ਼ਨ ਜਿਹੜੇ ਹੈਗੇ ਨੇ ਇਹਨੂੰ ਆਲਰੇਡੀ ਮਾਰਕੀਟ ਪ੍ਰਾਈਸਿੰਗ ਕਰਕੇ ਚੱਲ ਰਹੀ ਹੈ। ਸੋ ਆਈ ਡੋਂਟ ਸੀ ਅ ਬਿਗ ਮੂਵਮੈਂਟ। ਜਿਹੜੇ ਲੋਕ ਇਹ ਸੋਚ ਕੇ ਬੈਠੇ ਨੇ ਕਿ ਯੂ ਐਸ ਮਿਡਟਰਮ ਇਲੈਕਸ਼ਨ ਤੋਂ ਬਾਅਦ ਮਾਰਕੀਟ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਜਾਏਗੀ, ਉਹਦੇ ਚਾਂਸਿਸ ਬਹੁਤ ਡਿਮ ਹੈਗੇ ਨੇ। ਕਿਉਂਕਿ ਇਸ ਵੇਲੇ ਸੈਨੇਟ ਔਰ ਅਗਰ ਆਪਾਂ ਹਾਊਸ ਦੀ ਗੱਲ ਕਰੀਏ ਤਾਂ ਤਕਰੀਬਨ 48-53 212-218 ਥਿਨ ਮੈਜੋਰਟੀ ਦੇ ਨਾਲ ਰਿਪਬਲਿਕਨਸ ਬੈਠੇ ਨੇ। ਔਰ ਸਪਲਿਟ ਹਾਊਸ ਦੀ ਜਿਹੜੀ ਹੈਗੀ ਹੈ ਪ੍ਰੈਡਿਕਸ਼ਨ ਮਾਰਕੀਟ ਆਲਰੇਡੀ ਪ੍ਰਾਈਸਿੰਗ ਕਰਕੇ ਚੱਲ ਰਹੀ ਹੈ, ਜਿਹਦਾ ਮਤਲਬ ਇਹ ਹੈਗਾ ਕਿ ਡੈਮੋਕ੍ਰੈਟਸ ਦੇ ਆਉਣ ਦੇ ਨਾਲ ਬੌਂਡ ਦੀ ਯੀਲਡ ਘਟਣ ਦੀ ਹੈ, ਡਾਲਰ ਥੋੜਾ ਵੀਕ ਹੋਏਗਾ, ਗੋਲਡ ਅਗੇਨ ਸ਼ਾਈਨ ਕਰ ਸਕਦਾ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ। ਔਰ ਐਕੁਇਟੀਜ਼ ਦਾ ਜਿਹੜਾ ਰਨ ਹੈਗਾ ਉਹ ਸਟਰੋਂਗਰ ਰਹਿੰਦਾ ਹੈ ਕਿਉਂਕਿ ਅਗਲੇ ਸਾਲ ਯੂ ਐਸ ਨੂੰ ਦੁਬਾਰਾ ਡੈਟ ਸੀਲਿੰਗ ਦੇ ਉੱਪਰ ਜਦੋਂ ਨਵੀਂ ਕਾਂਗਰਸ ਔਰ ਸੈਨੇਟ ਬੈਠੇਗੀ ਉਦੋਂ ਜਿਹੜੇ ਹੈਗੇ ਨੇ ਡਿਸੀਜ਼ਨ ਲਏ ਜਾਣੇ ਹੈਗੇ ਆ। ਸੋ ਮੋਟੇ ਤੌਰ ਤੇ ਇਕਨੋਮਿਕ ਐਕਟੀਵਿਟੀ, ਕੰਜ਼ਿਊਮਰ ਡਿਮਾਂਡ, ਏਆਈ ਦਾ ਜਿਹੜਾ ਰੋਲ ਹੈਗਾ ਪ੍ਰੋਡਕਟੀਵਿਟੀ ਨੂੰ ਲੈ ਕੇ, ਸਪਲਾਈ ਚੇਨ ਮੈਨੇਜਮੈਂਟ ਜਿਹੜੀ ਹੈਗੀ ਹੈ ਗਲੋਬਲ ਲੈਵਲ ਦੇ ਉੱਪਰ, ਔਰ ਨਾਲ ਦੀ ਨਾਲ ਪ੍ਰੋਡਿਊਸਰ ਇਨਫਲੇਸ਼ਨ ਜਿਹੜਾ ਹੈਗਾ ਉਹ ਕੀ ਡਰਾਈਵਰਸ ਹੋਣਗੇ ਇਨ ਟਰਮਸ ਆਫ ਮਾਰਕੀਟ ਗਿਵਿੰਗ ਦਾ ਨੈਕਸਟ ਲੈਵਲ ਆਫ ਰਿਟਰਨ। ਸੋ ਇਸ ਕਰਕੇ ਪੀਪਲ ਹੂ ਆਰ ਸਟ੍ਰੈਟੇਜਿਕਲੀ ਪਲੇਸਡ ਦੇ ਡੋਂਟ ਨੀਡ ਟੂ ਵਰੀ, ਪੀਪਲ ਹੂ ਆਰ ਟਰਾਇੰਗ ਟੂ ਸਪੈਕੂਲੇਟ ਦੇ ਆਰ ਆਲਵੇਜ਼ ਐਟ ਦਾ ਐਜ, ਸੋ ਆਈ ਡੋਂਟ ਬਿਲੀਵ ਇਨ ਦੈਟ। ਪਰ ਇਹ ਜ਼ਰੂਰ ਹੈ ਕਿ ਮਾਰਕੀਟ ਇਜ਼ ਆਲਵੇਜ਼ ਦੇਅਰ ਫੋਰ ਦੋਜ ਪੀਪਲ ਹੂ ਹੈਵ ਅ ਸਟ੍ਰਕਚਰਡ ਅਪਰੋਚ ਟੂਵਰਡ ਇਨਵੈਸਟਿੰਗ। ਕੋਈ ਵੀ ਗੱਲਬਾਤ ਕਰਨੀ ਹੈ ਫੀਲ ਫ੍ਰੀ ਟੂ ਗਿਵ ਮੀ ਅ ਕਾਲ 416-835-33-416-833-8333 ਬਹੁਤ ਬਹੁਤ ਧੰਨਵਾਦ
0: ਜੀ, ਬਹੁਤ ਧੰਨਵਾਦ ਸਰ। ਨੰਬਰ ਇੱਕ ਹੈ 416-833-8333 416-833-8533 ਤੁਸੀਂ ਸੌਰਵ ਬ੍ਰਤਨ ਜੀ ਨਾਲ ਜ਼ਰੂਰ ਗੱਲਬਾਤ ਕਰੋ, 416-833-8533 ਤੇ ਤੁਸੀਂ ਕਾਲ ਕਰੋ। ਕਿਉਂਕਿ ਅੱਜ ਨਾ ਬੜੇ ਇੱਕ ਫਰੈਜਾਇਲ, ਬੜੇ ਇਮੋਸ਼ਨਲ ਜੇ ਇਸ਼ੂ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ। ਇੱਕ ਨਾ ਵੀਡੀਓ ਬੜੀ ਵਾਇਰਲ ਹੋਈ, ਇੱਕ ਮੁੰਡਾ ਅਤੇ ਉਹ ਮੁੰਡਾ ਉਹ ਵੀਡੀਓ ਬਣਾ ਰਿਹਾ ਅਤੇ ਵੀਡੀਓ ਦਾ ਦੀ ਜਿਹੜੀ ਕੈਪਸ਼ਨ ਹੈ ਉਹ ਇਹ ਹੈ ਕਮਿੰਗ ਆਊਟ ਟੂ ਮਾਈ ਮੁਸਲਿਮ ਮੋਮ। ਮਤਲਬ ਇਹ ਹੈ ਵੀ ਮੁੰਡਾ ਆਪਣੀ ਮਦਰ ਨਾਲ ਸ਼ੇਅਰ ਕਰ ਰਿਹਾ ਕਿ ਮੋਮ ਵੀ ਮੈਂ ਤੁਹਾਡੇ ਨਾਲ ਇੱਕ ਬੜੀ ਇਮੋਸ਼ਨਲ ਗੱਲ ਸ਼ੇਅਰ ਕਰਨੀ ਹੈ। ਉਹ ਕਹਿ ਰਿਹਾ ਆਪਣੀ ਮੋਮ ਨੂੰ ਵੀ ਮੈਂ ਲੜਕੀਆਂ ਨੂੰ ਲਾਈਕ ਨਹੀਂ ਕਰਦਾ, ਮੈਂ ਮੁੰਡਿਆਂ ਨੂੰ ਲਾਈਕ ਕਰਦਾ, ਅਤੇ ਉਹ ਆਪਣੀ ਮੋਮ ਨੂੰ ਦੱਸ ਰਿਹਾ ਅਤੇ ਉਹਦੀ ਮੋਮ ਐਕਸੈਪਟ ਨਹੀਂ ਕਰਦੀ। ਉਹਦੀ ਮੋਮ ਕਹਿ ਰਹੀ ਹੈ ਕਿ ਨਹੀਂ ਬਈ ਵੀ ਆਈ ਐਮ ਸੋ ਅਪਸੈਟ, ਵੀ ਮੇਰੇ ਤੋਂ ਗਲਤੀਆਂ ਕਿੱਥੇ ਕਿੱਥੇ ਹੋ ਗਈਆਂ, ਵੀ ਮੇਰੇ ਲਈ ਇਹ ਬਹੁਤ ਪੇਨਫੁਲ ਚੀਜ਼ ਹੈ। ਅਤੇ ਉਸ ਦੀ ਆਵਾਜ਼ ਦੇ ਵਿੱਚ ਇੱਕ ਦੁੱਖ ਬਹੁਤ ਹੈ ਮਾਂ ਦੇ। ਮਾਂ ਹੁਣ ਬੜੀ ਅਪਸੈਟ ਹੈ ਅਤੇ ਜਿਹੜਾ ਮੁੰਡਾ ਉਹ ਵੀ ਅਪਸੈਟ ਕਿ ਉਹਦੀ ਮਾਮ ਐਕਸੈਪਟ ਨਹੀਂ ਕਰ ਰਹੀ ਵੀ ਉਹ ਜਿੱਦਾਂ ਦਾ ਹੈ ਅਤੇ ਉਹ ਨਹੀਂ ਚਾਹੁੰਦੀ ਉੱਦਾਂ ਦਾ ਹੋਵੇ। ਸੋ ਕਮੈਂਟਸ ਦੇ ਵਿੱਚ ਬੜੇ ਲੋਕ ਕਹਿ ਰਹੇ ਕਿ ਮਾਮ ਆਪਣੇ ਥਾਂ 'ਤੇ ਸਹੀ ਹੈ, ਉਹਦੇ ਕੋਲ ਰਾਈਟ ਹੈ ਵੀ ਉਹਦਾ ਇਹ ਓਪੀਨੀਅਨ ਹੋਵੇ। ਜੇ ਮਾਂ ਚਾਹੁੰਦੀ ਹੈ ਕਿ ਉਹਦਾ ਬੱਚਾ ਉਹਦੇ ਪ੍ਰੈਫਰੈਂਸਿਸ ਇੱਦਾਂ ਦੇ ਨਹੀਂ ਹੋਣ ਤਾਂ ਮਾਂ ਨੇ ਜਿਹਨੇ ਜੰਮਿਆ ਪਾਲਿਆ ਉਹਦੇ ਕੋਲ ਰਾਈਟ ਹੈ। ਦੂਜੇ ਪਾਸੇ ਬਹੁਤ ਸਾਰੇ ਲੋਕ ਕਹਿ ਰਹੇ ਕਿ ਕਿੱਡੀ ਗਲਤ ਮਾਂ ਹੈ ਜੇ ਉਹਦਾ ਮੁੰਡਾ ਇੰਨੀ ਇੱਕ ਇਮੋਸ਼ਨਲ ਗੱਲ ਸ਼ੇਅਰ ਕਰ ਰਿਹਾ ਤਾਂ ਮਾਂ ਸਗਾ ਤੇ ਕਵੇ ਵੀ ਪੁੱਤ ਜਿੱਦਾਂ ਦਾ ਤੂੰ ਹੈ ਮੈਂ ਤੈਨੂੰ ਪਿਆਰ ਕਰਦੀ ਹਾਂ, ਮੈਂ ਤੈਨੂੰ ਐਕਸੈਪਟ ਕਰਦੀ ਹਾਂ ਵੀ ਮੈਂ ਤੇਰੇ ਨਾਲ ਹਾਂ। ਸੋ ਕਿਸੇ ਨੇ ਲਿਖਿਆ ਆਈ ਹੋਪ ਯੂਅਰ ਮੋਮ ਇਜ਼ ਓਕੇ, ਕਿਸੇ ਨੇ ਲਿਖਿਆ ਟੀਮ ਮੋਮ, ਕਿਸੇ ਨੇ ਲਿਖਿਆ ਕਿੰਨਾ ਦੁੱਖ ਹੈ ਮਾਂ ਦੀ ਆਵਾਜ਼ 'ਚ। ਦੂਜੇ ਪਾਸੇ ਲੋਕ ਕਹਿ ਰਹੇ ਤੁਸੀਂ ਇਹ ਨਹੀਂ ਦੇਖ ਰਹੇ ਵੀ ਮੁੰਡੇ ਦੀ ਆਵਾਜ਼ 'ਚ ਕਿੰਨੀ ਦੁੱਖ ਹੈ, ਮੁੰਡਾ ਕਿੰਨਾ ਅਪਸੈਟ ਹੈ ਵੀ ਉਹਨੇ ਮਸਾਂ ਮਸਾਂ ਆਪਣੀ ਮਾਂ ਨੂੰ ਇੱਦਾਂ ਦੀ ਗੱਲ ਦੱਸੀ ਹੈ ਅਤੇ ਮਾਂ ਐਕਸੈਪਟ ਨਹੀਂ ਕਰ ਰਹੀ। ਕਿਸੇ ਨੇ ਲਿਖਿਆ ਕਿ ਅ ਮਦਰਸ ਲਵ ਸ਼ੁੱਡ ਬੀ ਅਨਕੰਡੀਸ਼ਨਲ, ਵੀ ਜਿੱਦਾਂ ਦਾ ਬੱਚਾ ਹੈ ਮਾਂ ਨੂੰ ਪਿਆਰ ਕਰਨਾ ਚਾਹੀਦਾ, ਮਾਂ ਨੂੰ ਐਕਸੈਪਟ ਕਰਨਾ ਚਾਹੀਦਾ, ਮਾਂ ਨੂੰ ਕ੍ਰਿਟੀਸਾਈਜ਼ ਹੀ ਨਹੀਂ ਕਰਨਾ ਚਾਹੀਦਾ। ਉਹ ਕਹੇ ਵੀ ਪੁੱਤ ਮੈਂ ਤੇਰੇ ਨਾਲ ਹਾਂ ਵੀ ਜਿੱਦਾਂ ਦਾ ਤੂੰ ਹੈ ਵੀ ਮੈਨੂੰ ਕੋਈ ਇਤਰਾਜ਼ ਨਹੀਂ, ਤੂੰ ਮੇਰਾ ਯੂ ਨੋ ਬੇਟਾ ਵੀ ਮੈਂ ਤੈਨੂੰ ਜਨਮ ਦਿੱਤਾ, ਮੈਂ ਖੜ੍ਹੀ ਹਾਂ ਤੇਰੇ ਲਈ। ਹੁਣ ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ, ਕੀ ਤੁਸੀਂ ਕਿਤੇ ਨਾ ਕਿਤੇ ਉਸ ਮਾਂ ਦੇ ਜਜ਼ਬਾਤਾਂ ਨੂੰ ਸਮਝਦੇ ਹੋ ਜਾਂ ਉਹ ਜਿਹੜੀ ਮਾਂ ਹੈ ਉਹਦੇ ਇਮੋਸ਼ਨਸ ਕਿਤੇ ਨਾ ਕਿਤੇ ਵੈਲਿਡ ਨੇ ਤੁਹਾਡੇ ਖਿਆਲ 'ਚ, ਜਾਂ ਤੁਹਾਨੂੰ ਲੱਗਦਾ ਵੀ ਮਾਂ ਬਿਲਕੁਲ ਗਲਤ ਹੈ ਅਤੇ ਮਾਂ ਨੂੰ ਬਿਲਕੁਲ ਵੀ ਇੱਦਾਂ ਰਿਐਕਟ ਨਹੀਂ ਸੀ ਕਰਨਾ ਚਾਹੀਦਾ ਅਤੇ ਮਾਂ ਨੇ ਸਗਾ 'ਤੇ ਆਪਣੇ ਮੁੰਡੇ ਨੂੰ ਡਿਸਅਪੋਇੰਟ ਕੀਤਾ, ਮਾਂ ਨੂੰ ਚਾਹੀਦਾ ਸੀਗਾ ਵੀ ਮੁੰਡਾ ਜੇ ਕਹਿ ਰਿਹਾ ਕਿ ਮਾਂ ਮੈਂ ਇੱਦਾਂ ਦਾ ਹਾਂ ਤਾਂ ਮਾਂ ਘੁੱਟ ਕੇ ਜੱਫੀ ਪਾਉਂਦੀ ਅਤੇ ਕਹਿੰਦੀ ਕਿ ਪੁੱਤ ਮੈਂ ਤੇਰੇ ਨਾਲ। ਹੁਣ ਬਹੁਤ ਸਾਰੇ ਲੋਕ ਤਕਰੀਬਨ ਇਸ ਵੀਡੀਓ 'ਤੇ 25-30 ਹਜ਼ਾਰ ਕਮੈਂਟ ਆਇਆ, ਕੋਈ ਮਾਂ ਦੇ ਹੱਕ 'ਚ ਹੈ ਵੀ ਮਾਂ ਨੇ ਬਿਲਕੁਲ ਸਹੀ ਕਿਹਾ, ਜੇ ਮਾਂ ਨਹੀਂ ਲਾਈਕ ਕਰਦੀ ਇੱਦਾਂ ਦੀ ਚੀਜ਼ ਨੂੰ ਤਾਂ ਮਾਂ ਐਕਸਪ੍ਰੈਸ ਕਰ ਸਕਦੀ ਹੈ, ਅਤੇ ਕੁਝ ਕੁ ਲੋਕ ਉਸ ਮੁੰਡੇ ਲਈ ਫੀਲ ਬੈਡ ਕਰ ਰਹੇ ਕਿ ਵਿਚਾਰਾ ਮੁੰਡਾ ਕਿੱਦਾਂ ਦੀ ਮਾਂ ਇਹਨੂੰ ਮਿਲੀ ਹੈ। ਸੋ ਤੁਹਾਡਾ ਕੀ ਓਪੀਨੀਅਨ ਹੈ, ਨੰਬਰ ਹੈ 9056733337, 905-673-3337 ਆਪਣਾ ਨੰਬਰ ਹੈ, 9056733337, 9056733337 ਆਪਣਾ ਨੰਬਰ ਹੈ, 9056733337। ਥੋੜ੍ਹੇ ਜਿਹਾ ਮੈਨੂੰ ਪਤਾ ਇੱਕ ਇਮੋਸ਼ਨਲ ਵੀ ਇਸ਼ੂ ਹੈ, ਇੱਕ ਮੈਂ ਨਹੀਂ ਕਹਿੰਦਾ ਕੰਟਰੋਵਰਸ਼ਲ, ਚਲੋ ਜ਼ਿੰਦਗੀ ਦੇ ਵਿੱਚ ਦੁਨੀਆ 'ਚ ਜੋ ਆਮ ਚੱਲ ਰਿਹਾ ਹੁੰਦਾ ਉਦੋਂ ਦੀਆਂ ਗੱਲਾਂ ਨੇ, ਬਟ ਇਟ ਇਜ਼ ਇਮੋਸ਼ਨਲ। ਸੋ ਜ਼ਰੂਰ ਤੁਸੀਂ ਆਪਣਾ ਓਪੀਨੀਅਨ ਸ਼ੇਅਰ ਕਰੋ, 9056733337 'ਤੇ ਗੱਲਬਾਤ ਹੋ ਰਹੀ ਹੈ। ਬਿਯੋਂਡ ਆਈਵਰ ਨੂੰ ਯਾਦ ਰੱਖੋ, ਕਿਸੇ ਨੂੰ ਵੀ ਐਨਕਾਂ ਚਾਹੀਦੀਆਂ, ਚਾਹੇ ਤੁਹਾਨੂੰ ਨਿਗਾਹ ਦੀਆਂ ਚਾਹੀਦੀਆਂ, ਚਾਹੇ ਸਨ ਗਲਾਸਿਸ, ਟੋਮ ਫੋਰਡ, ਸਲੀਨ, ਗੁੱਚੀ, ਅਰਮਾਨੀ ਦੀਆਂ ਚਾਹੀਦੀਆਂ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ। ਬਿਯੋਂਡ ਆਈਵਰ 9057943-3937, ਹੰਬਰ ਵੈਸਟਰਨ ਗੋਰਵੇ 9057933937, ਬਿਯੋਂਡ ਆਈਵਰ। ਸੋ ਸਟੂਡੀਓ 'ਚ ਆ ਜਾਓ, ਗੱਲਾਂ ਬਾਤਾਂ ਕਰੀਏ, ਅਤੇ ਪਲੀਜ਼ ਮੈਂ ਰਿਕੁਐਸਟ ਕਰਦਾ ਤੁਸੀਂ ਬਹੁਤ ਸਾਰੇ ਲੋਕ ਨਾ ਸਾਰਿਆਂ ਦੀਆਂ ਗੱਲਾਂ ਸੁਣ ਸੁਣ ਕੇ ਫਿਰ ਐਂਡ 'ਤੇ ਕਾਲ ਕਰਦੇ ਹੋ, ਐਂਡ 'ਤੇ ਮੇਰੇ ਕੋਲ ਨਹੀਂ ਸਮਾਂ ਰਹਿੰਦਾ, ਫਿਰ ਕਾਲਾਂ 'ਤੇ ਕਾਲਾਂ ਹੁੰਦੀਆਂ ਨੇ, ਹੁਣੇ ਹੀ ਕਰੋ, ਹੁਣੇ ਲਾਈਨ 'ਤੇ ਰਹੋ, ਹੁਣੇ ਹੀ ਗੱਲ ਕਰੋ, ਅੱਧਾ ਘੰਟਾ ਵੇਟ ਕਾਹਨੂੰ ਕਰਨਾ। ਨੰਬਰ ਹੈ 9056733337, ਪਲੀਜ਼ ਡੂ ਨਾਟ ਡਿਲੇ, ਹੁਣ ਕਾਲ ਕਰੋ, ਹੁਣ ਆ ਜਾਓ ਲਾਈਨ 'ਤੇ। 7114, ਹੈਲੋ,
3: ਹਾਂਜੀ ਨਵੀਂ ਜੀ, ਸੈਂਸਿਟਿਵ ਜੀ ਚੀਜ਼ ਹੈ ਇਹ, ਬੇਸਿਕਲੀ ਨਾ ਮਾਂ ਗਲਤ ਹੈ ਨਾ ਮੁੰਡਾ ਗਲਤ ਹੈ, ਇਹ ਬੜੀ ਸਬਜੈਕਟਿਵ ਹੈ, ਕੋਈ ਓਬਜੈਕਟਿਵ ਨਹੀਂ ਹੈਗਾ ਕਿ ਬਲੈਕ ਐਂਡ ਵਾਈਟ ਹੈ, ਤੇ ਇਟ ਇਜ਼ ਵਟ ਇਟ ਇਜ਼, ਇਹਨੂੰ ਟਾਈਮ ਦੇਣਾ ਚਾਹੀਦਾ, ਥਿੰਗਸ ਵਿਲ ਵਰਕ ਆਊਟ ਐਟ ਦੀ ਐਂਡ ਆਫ ਦ ਡੇ, ਉਹ ਉਹਨਾਂ ਦਾ ਮੁੰਡਾ ਤੇ
0: ਬੇਟਾ ਕਹਿ ਰਿਹਾ ਮਾਂ ਉਹਨੂੰ ਹੱਗ ਕਰੇ ਤੇ ਕਵੇ ਕੋਈ ਨਾ ਮੈਂ ਤੇਰੇ ਨਾਲ ਐਜ਼ ਅ ਮਦਰ,
3: ਆਈਡੀਅਲ ਨਹੀਂ ਹੁੰਦੀ ਨਾ ਚੀਜ਼ ਭਾਜੀ, ਉਹ ਸ਼ੀ ਹੈਜ਼ ਰੇਜ਼ਡ ਹਰ ਹਿਮ ਦਿਸ ਵੇ, ਤੇ ਦ ਥਿੰਗ ਇਜ਼ ਕਿ ਉਹ ਕੰਜ਼ਰਵੇਟਿਵ ਜੀ ਹੋਣੀ ਹੈ, ਐਦਾਂ ਨਹੀਂ ਕਹਿ ਸਕਦੇ, ਮਤਲਬ ਇਹ ਕਿ ਪ੍ਰੋਗਰੈਸਿਵ ਇੰਨਾ ਹੀ ਹੋਣਾ ਚਾਹੀਦਾ ਕਿ ਹਰ ਚੀਜ਼ ਹੀ ਐਕਸੈਪਟਿੰਗ ਹੋ ਜਾਵੇ, ਤਾਂ ਹਿਊਮਨ ਬੀਇੰਗ ਤੇ ਫਿਰ ਉਹਦੇ 'ਚ ਆਪਣਾ ਆਰਟੀਫਿਸ਼ੀਅਲ ਕੋਈ ਪਲਾਸਟਿਕ ਦੀ ਚੀਜ਼ 'ਚ ਕੀ ਫਰਕ ਰਹਿ ਜੂਗਾ? ਉਹ ਸ਼ੀ ਇਜ਼ ਗੁੱਡ ਇਨ ਹਰ ਓਨ ਰਾਈਟ, ਸ਼ੀ ਇਜ਼ ਰਾਈਟ ਟੂ ਡੂ, ਆਈ ਮੀਨ ਸ਼ੀ ਇਜ਼ ਨਾਟ ਰਾਈਟ, ਬਟ ਦਿਸ ਇਜ਼ ਐਨ ਐਕਸਪੈਕਟਿਡ ਰਿਐਕਸ਼ਨ ਆਊਟ ਆਫ ਅ ਕੰਜ਼ਰਵੇਟਿਵ ਪੇਰੈਂਟ, ਰਾਈਟ? ਉਹਦੇ 'ਚ ਕੋਈ ਇਹ ਨਹੀਂ ਹੈਗਾ।
0: ਪਰ ਭਾਜੀ ਨਾਲ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਕੰਜ਼ਰਵੇਟਿਵ ਚਲੋ ਤੁਸੀਂ ਹੋਰ ਜਿੱਥੇ ਮਰਜ਼ੀ ਹੋ ਜਾਓ, ਬਟ ਬੱਚੇ ਨੂੰ ਲੈ ਕੇ ਤਾਂ ਆਪਾਂ ਅਨਕੰਡੀਸ਼ਨਲ ਤਾਂ ਹੋਈਏ ਨਾ।
3: ਨਹੀਂ ਚਲੋ, ਬਿਲਕੁਲ ਸਹੀ ਗੱਲ ਹੈ ਭਾਜੀ ਤੁਹਾਡੀ, ਯੂ ਆਰ ਐਬਸੋਲੂਟਲੀ ਕਰੈਕਟ, ਬਟ ਦ ਥਿੰਗ ਇਜ਼ ਉਹਨੂੰ ਥੋੜਾ ਟਾਈਮ ਹੀਲਸ ਐਵਰੀਥਿੰਗ। ਹਾਂ, ਮੈਂ ਆਮ ਜਸਟ 38 ਇਅਰਸ ਓਲਡ, ਜਿੰਨਾ ਮੈਂ ਲਾਈਫ ਦੇਖੀ ਹੈ ਟਾਈਮ ਹੀਲਸ ਐਵਰੀਥਿੰਗ। ਉਹ ਜਿਹੜੀ ਵੀਡੀਓ ਨਿਕ ਆਫ ਦ ਮੂਵਮੈਂਟ ਬਣਾਈ ਹੈ ਮੁੰਡੇ ਨੇ,
0: ਜੀ ਜੀ ਜੀ,
3: ਰਾਈਟ? ਉਹ ਥੋੜਾ ਜਿਹਾ ਟਾਈਮ, ਹਫ਼ਤੇ ਕੁ ਨਿਕਲਣਗੇ, ਮਹੀਨੇ ਨਿਕਲਣਗੇ, ਹੈਗਾ ਤਾਂ ਮੁੰਡਾ ਤਾਂ ਉਹਨਾਂ ਦਾ ਹੀ ਹੈ। ਹੁਣ ਇਫ ਹੀ ਇਜ਼ ਬੋਰਨ ਸਮਵੇਅਰ ਔਰ ਵਟਐਵਰ ਥਿੰਗ ਲੈਡ ਹਿਮ ਟੂ ਬੀ ਦਿਸ ਵੇ, it is what it is, or reversible hai nahi hai agge da ki pata, but time will heal it. Itthe na maa galat hai na munda galat hai, heat of the moment hai, it's badi
0: theek hai nahi, chalo main thodi gal manda vi itthe koi galat nahi, but hune us munde nu apni maa nu forgive karn nu, I don't know je oh kade kar sakega, I know tusi keh rahe ho ki heat of the moment hai, sama do, but nahi, thank you sir, bahut shukriya thoda, thanks for your call. So studio da number hai 905-673-3337, 905-673-3337, 905-673-3337, ਆਪਣਾ ਫੋਨ ਨੰਬਰ ਹੈ। ਕੈਲੇਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਗੱਡੀਆਂ ਲੈਣੀਆਂ ਤਾਂ ਮਿਤਸੂਬਿਸ਼ੀ ਦੀਆਂ ਲਓ, ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਨੂੰ ਕਾਲ ਕਰ ਲਓ, ਅਜੀ 10 ਸਾਲ ਦੀ ਵਾਰੰਟੀ ਹੈ ਗੱਡੀਆਂ ਤੇ ਬਈ, 6476782754, 6476782754, 1510, ਹਾਂਜੀ ਭਾਜੀ।
4: ਮਿਹਰਬਾਨੀ ਨਵੀ ਜੀ, ਦੇਖੋ ਮਾਂ ਪੁੱਤ ਦੋਵੇਂ ਆਪੋ ਆਪਣੀ ਥਾਂ ਠੀਕ ਨੇ, ਪਰ ਮਾਂ ਨੂੰ ਉਹਨੂੰ ਸਦਮਾ ਤਾਂ ਪਹੁੰਚਿਆ ਨਾ, ਉਹਨੂੰ ਮਾਨਤਾ ਦੇ ਦੇਵੇਗੀ ਪਰ ਥੋੜਾ ਸਮਾਂ ਲਵੇਗੀ, ਕੁਝ ਮਹੀਨੇ। ਉਹਨੂੰ ਇੱਕਦਮ ਇੱਕ ਟਰਾਮੇ ਚ ਚਲੀ ਗਈ ਹੈ, ਉਹ ਪੁੱਤ ਪੁੱਤ ਨੀ ਰਿਹਾ, ਕੁਛ ਹੋਰ ਹੀ ਬਣ ਗਿਆ। ਜਾਂ ਤਾਂ ਉਹਦੀਆਂ ਲਾਮਤਾਂ ਦਾ ਪਹਿਲਾਂ ਉਹਨੇ ਦੇਖਿਆ ਪਰਖਿਆ ਨੀ, ਘੋਖਿਆ ਨੀ ਉਹਨੇ। ਪਿਆਰ ਅਨਕੰਡੀਸ਼ਨਲ ਤਾਂ ਨੀ ਹੁੰਦਾ, ਇਹ ਤਾਂ ਪਿਆਰ ਦੋਵੇਂ ਪਾਸੇ ਹੁੰਦਾ, ਇਹ ਤਾਂ ਐਵੇਂ ਕਹਿਣ ਦੀਆਂ।
0: ਪਰ ਅਨਕੰਡੀਸ਼ਨਲ ਚਲੋ, ਕੋਈ ਯਾਰ ਦੋਸਤ ਹੈ, ਕੋਈ ਰਿਸ਼ਤੇਦਾਰ ਹੈ, ਭੈਣ ਭਰਾ ਵੀ ਮੰਨ ਲੇ, ਬਟ ਆਪਾਂ ਸੁਣਿਆ ਇਹੀ ਹੈ ਕਿ ਮਾਵਾਂ ਦਾ ਤਾਂ ਹੁੰਦਾ ਅਨਕੰਡੀਸ਼ਨਲ ਪਿਆਰ, ਨਹੀਂ?
4: ਨਹੀਂ ਜੇ ਪੁੱਤ ਮਾਂ ਨੂੰ ਪੁੱਛਦਾ ਹੀ ਨੀ ਜਾਂ ਧੀ ਮਾਂ ਨੂੰ ਪੁੱਛਦੀ ਨੀ, ਉਹ ਅਨਕੰਡੀਸ਼ਨਲ ਕਿਵੇਂ ਹੋ ਗਿਆ? ਇਹ ਦੋ ਤਰਫਾ ਹੁੰਦਾ, ਜੇ ਹੁਣ ਇੱਕ ਪਾਸਾ ਸੇਕਣਾ ਤਾਂ ਰੋਟੀ ਵੀ ਸੜ ਜਾਂਦੀ ਹੈ।
0: ਤੁਹਾਨੂੰ ਨਹੀਂ ਲੱਗਦਾ ਭਾਜੀ ਕਿ ਇਹ ਜ਼ਰੂਰੀ ਹੈ ਕਿ ਵੀ ਜਿੱਦਾਂ ਦੇ ਵੀ ਬੱਚੇ ਹਨ ਵੀ ਮਾਂ ਬਾਪ ਐਕਸੈਪਟ ਕਰਨ?
4: ਹਾਂ, ਪਰ ਕੋਈ ਚਾਹੁੰਦਾ ਨੀ ਨਾ ਇੱਦਾਂ ਦੇ ਹੋਣ। ਹੁਣ ਉਹਦਾ ਵੀ ਬਸ ਨੀ ਹੈਗਾ, ਮੁੰਡੇ ਦਾ ਵੀ, ਉਹਦਾ ਉਹ ਬਣਿਆ ਇਸ ਤਰ੍ਹਾਂ ਕੁਦਰਤੀ। ਦੋਵੇਂ ਹੁਣ ਇਹ ਰਚਮੇ ਜਾਣਗੇ, ਸਮਾਂ ਲੈਣਗੇ ਥੋੜਾ ਜਿਹਾ।
0: ਕਈ ਰਚਮੇ ਚ ਜਾਂਦੇ ਆ ਭਾਜੀ, ਕਈ ਪੇਰੈਂਟਸ ਇੰਨੇ ਹੀ ਆਪਣੇ ਵਿਊਜ਼ ਨੂੰ ਲੈ ਕੇ ਸੀਰੀਅਸ ਹੁੰਦੇ ਆ, ਵਨ ਸਾਈਡਡ ਹੁੰਦੇ ਆ, ਉਹ ਬਦਲਦੇ ਵੀ ਨਹੀਂ, ਉਹ ਕਹਿੰਦੇ ਨਹੀਂ ਯਾਰ ਫਿਰ ਤੂੰ ਆਪਣੇ ਰਾਹ, ਮੈਂ ਆਪਣੇ ਰਾਹ।
4: ਇਹ ਵੀ ਹੈ, ਬਿਲਕੁਲ ਇਹ ਵੀ ਹੈ, ਪਰ ਉਹ ਦੂਜੇ ਬੰਦੇ ਨੂੰ ਸਮਝਦੇ ਨੀ ਵੀ ਕਿਉਂ ਹੈ, ਜੇ ਤਾਂ ਉਹ ਜਾਣ ਬੁੱਝ ਕੇ ਆ ਫਿਰ ਥੋੜੀ ਹੈ, ਪਰ ਉਹ ਹੈ ਹੀ ਐਵੇਂ। ਹੁਣ ਕੁਦਰਤ ਬਸ ਉਹਦਾ ਵੀ ਹੈ ਨੀ, ਉਹ ਵੀ ਹਿਊਮਨ ਬਾਡੀ ਹੈ ਕਿ ਇੱਕ ਮਸ਼ੀਨ ਹੀ ਹੈ ਨਾ।
0: ਜੀ ਜੀ ਜੀ,
4: ਮਿਹਰਬਾਨੀ,
0: ਥੈਂਕ ਯੂ ਸਰ, ਬਹੁਤ ਸ਼ੁਕਰੀਆ। ਨਹੀਂ ਸਾਰੇ ਦੇਖੋ, ਤੁਸੀਂ ਆਪਣਾ ਓਪੀਨੀਅਨ ਦਿਓ, ਮੈਂ ਨਹੀਂ ਕਹਿੰਦਾ ਵੀ ਕੋਈ ਗਲਤ ਹੈ ਕੋਈ ਸਹੀ ਹੈ, ਆਪਾਂ ਆਪਣੇ ਵੱਖਰੇ, ਆਪਾਂ ਸਾਰੇ ਵੱਖਰੇ ਵੱਖਰੇ ਵਿਚਾਰਾਂ ਦੇ ਮਾਲਕ ਆ। ਜੇ ਤੁਹਾਨੂੰ ਲੱਗਦਾ ਨਵੀਂ ਯਾਰ ਮਾਂ ਬਿਲਕੁਲ ਸਹੀ ਹੈ, ਕਿਉਂ ਨਹੀਂ ਉਹਦੇ ਕੋਲ ਰਾਈਟ, ਉਹਦੇ ਕੋਲ ਰਾਈਟ ਹੈ, ਜੇ ਉਹ ਇੱਦਾਂ ਦੀ ਚੀਜ਼ ਨੂੰ ਨਹੀਂ ਐਕਸੈਪਟ ਕਰਦੀ ਤਾਂ ਉਹ ਝੂਠ ਥੋੜਾ ਬੋਲੇਗੀ, ਉਹ ਆਪਣਾ ਓਪੀਨੀਅਨ ਦੇ ਸਕਦੀ ਆਪਣੇ ਮੁੰਡੇ ਨੂੰ ਵੀ, ਦੇਖ ਤੂੰ ਜੋ ਕਰਨਾ ਕਰ, ਬਟ ਮੈਂ ਨਹੀਂ ਸਹਿਮਤ ਹਾਂ। ਜੇ ਤਾਂ ਤੂੰ ਚਾਹੁੰਦਾ ਕਿ ਮੈਂ ਤੇਰੇ ਨਾਲ ਖੜਾਂ, ਤੇਰੇ ਲਈ ਮੈਂ ਲੜਾਂ, ਤਾਂ ਇੱਦਾਂ ਦੀ ਚੀਜ਼ ਮੈਂ ਐਕਸੈਪਟ ਨਹੀਂ ਕਰਦੀ, ਠੀਕ ਹੈ, ਉਹ ਤੁਹਾਡਾ ਓਪੀਨੀਅਨ ਹੈ। ਸੋ ਤੁਸੀਂ ਆਪਣੇ ਆਪਣੇ ਓਪੀਨੀਅਨ ਸ਼ੇਅਰ ਕਰੋ ਵੀ ਤੁਸੀਂ ਉਸ ਮਾਂ ਦੇ ਹੱਕ 'ਚੋਂ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਮਾਂ ਨੂੰ ਇੱਦਾਂ ਨਹੀਂ ਰਿਐਕਟ ਕਰਨਾ ਚਾਹੀਦਾ, ਉਹਨੂੰ ਆਪਣੇ ਮੁੰਡੇ ਨੂੰ ਜੋ ਮਰਜ਼ੀ ਹੁੰਦਾ ਸਪੋਰਟ ਕਰਨੀ ਚਾਹੀਦੀ ਹੈ, ਤਾਂ ਤੁਸੀਂ ਉਵੇਂ ਕਹਿ ਸਕਦੇ ਹੋ। ਸੋ 905-673-3337 ਸਟੂਡੀਓ ਦਾ ਨੰਬਰ ਹੈ, 905-673-3337। ਸਾਡੀਆਂ ਮਾਵਾਂ ਕੀ ਕਹਿੰਦੀਆਂ ਹੁਣ? ਜੇ ਚਲੋ ਮੈਂ ਨਹੀਂ ਆਏ ਜੇ ਦੀ ਗੱਲ ਨਹੀਂ ਕਰਨੀ, ਬਟ ਤੁਹਾਨੂੰ ਕੀ ਲੱਗਿਆ ਇਹ ਗੱਲ ਸੁਣ ਕੇ? ਜੇ ਤੁਸੀਂ ਐਜ਼ ਅ ਮਦਰ ਕਾਲ ਕਰਕੇ ਮੈਨੂੰ ਕਹੋ ਕਿ ਨਾ ਵੀ ਮੇਰਾ ਇਹ ਓਪੀਨੀਅਨ ਹੈ, ਤਾਂ ਉਹ ਕੀ ਹੈ? ਸੋ 905-673-3337 ਨੰਬਰ ਹੈ ਆਪਣਾ, ਅਤੇ ਸਾਡੇ ਨਾਲ ਕਮਲਜੀਤ ਅਤੇ ਢਿੱਲੋਂ ਵੀ ਜੁੜੇ ਆ। ਅਤੇ ਕਮਲ, ਤੁਹਾਨੂੰ ਕਿਆ ਡਿਸਕਾਊਂਟ ਲੈ ਕੇ ਦਿੰਦੇ ਆ ਯਾਰ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ? 500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਤੁਹਾਡੇ ਗੱਡੀਆਂ ਦੀ, ਘਰਾਂ ਦੀ ਇੰਸ਼ੋਰੈਂਸ ਦੇ ਵਿੱਚ 500 ਤੋਂ 1,000। ਜੇ ਡਿਸਕਾਊਂਟ ਨਹੀਂ ਮਿਲਦਾ ਤਾਂ ਤੁਹਾਨੂੰ ਇਹ ਕਹਿਣਗੇ ਕਿ ਨਹੀਂ ਬਈ ਕੋਈ ਚੇਂਜ ਕਰਨ ਦੀ ਲੋੜ ਹੀ ਨਹੀਂ। ਸੋ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, $500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ, ਤਾਂ ਕਮਲਜੀਤ, ਕਮਲਜੀਤ ਵੈਲਕਮ।
5: ਥੈਂਕ ਯੂ ਨਵੀ, ਐਂਡ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ। ਅਗਰ ਕਿਸੇ ਨੂੰ ਵੀ ਕੋਈ ਵੀ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ ਜਾਂ ਕਿਸੇ ਦਾ ਵੀ ਪ੍ਰਾਈਸ ਵੱਧ ਕੇ ਆ ਗਿਆ ਤੇ ਸਾਨੂੰ ਜ਼ਰੂਰ ਕਾਲ ਕਰਨਾ। ਸਾਡੇ ਕੋਲ 40% ਡਿਸਕਾਊਂਟ ਅਵੇਲੇਬਲ ਹੈ। ਜਿਵੇਂ ਤੁਸੀਂ ਕਿਹਾ ਕਿ ਕੋਈ ਸਾਲ ਦਾ 500 ਤੋਂ ਲੈ ਕੇ $1,000 ਘੱਟ ਤੋਂ ਘੱਟ ਸੇਵ ਕਰਦਾ, ਤੇ ਆਪਾਂ ਤਾਂ ਹੀ ਰਿਕਮੈਂਡ ਕਰਦੇ ਹਾਂ ਕਿ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ। ਮੇਰਾ ਫੋਨ ਨੰਬਰ ਹੈਗਾ 647-394-4369, 647-394-4369। ਅਗਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈਣਾ ਚਾਹੁੰਦੇ ਹੋ ਤੇ ਮੈਂ ਰਿਕਮੈਂਡ ਕਰਾਂਗੀ ਸੇਮ ਐਡਰੈਸ ਤੇ ਅਗਰ ਤੁਹਾਡੇ ਕੋਲ ਮਲਟੀਪਲ ਕਾਰਜ ਹੈਗੀਆਂ ਨੇ ਤੇ ਘਰ ਵੀ ਹੈਗਾ ਤੇ ਉਹ ਇਕੱਠਾ ਇੱਕ ਜਗ੍ਹਾ ਤੋਂ ਇੰਸ਼ੋਰਡ ਕਰਵਾਓ ਤਾਂ ਜੋ ਤੁਸੀਂ ਮਲਟੀ ਵਹੀਕਲ ਡਿਸਕਾਊਂਟ ਲੈ ਸਕੋ ਜੋ ਕਿ 25% ਹੁੰਦਾ ਤੇ ਮਲਟੀ ਲਾਈਨ ਡਿਸਕਾਊਂਟ ਜੋ ਕਿ 15-20% ਹੋ ਸਕਦਾ। ਇਸ ਤੋਂ ਇਲਾਵਾ ਅਗਰ ਤੁਸੀਂ ਗੁੱਡ ਡਰਾਈਵਰ ਹੈਗੇ ਹੋ ਤੇ ਤੁਸੀਂ ਇੰਸ਼ੋਰੈਂਸ ਕੰਪਨੀ ਦੀ ਐਪ ਯੂਜ ਕਰਕੇ 10% ਡਿਸਕਾਊਂਟ ਰਾਈਟ ਅਵੇ ਲੈ ਸਕਦੇ ਹੋ ਤੇ 25% ਤੱਕ ਦਾ ਡਿਸਕਾਊਂਟ ਤੁਹਾਨੂੰ ਰਿਨਿਊਅਲ ਤੇ ਮਿਲ ਸਕਦਾ। ਸੋ ਕਿਸੇ ਦੀ ਵੀ ਰਿਨਿਊਅਲ ਆ ਗਈ, ਪ੍ਰਾਈਸ ਵੱਧ ਕੇ ਆ ਗਿਆ ਤੇ ਜ਼ਿਆਦਾ ਤੋਂ ਜ਼ਿਆਦਾ ਪ੍ਰੀਮੀਅਮ ਸੇਵ ਕਰਨਾ ਚਾਹੁੰਦੇ ਹੋ ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਆਈ ਐਮ ਵੈਰੀ ਕੋਨਫੀਡੈਂਟ ਕਿ ਅਸੀਂ ਤੁਹਾਡਾ ਪ੍ਰੀਮੀਅਮ ਜ਼ਰੂਰ ਘੱਟ ਕਰਵਾ ਕੇ ਦੇਵਾਂਗੇ। ਸੋ ਮੇਰਾ ਫੋਨ ਨੰਬਰ ਹੈਗਾ 647-394-4369, 647-394-4369। ਥੈਂਕ ਯੂ ਨਵੀ ਫੋਰ ਯੋਰ ਟਾਈਮ।
0: ਨੰਬਰ ਇੱਕੋ ਇੱਕ ਹੈ 647-394-4369, 647-394-4369। ਤੁਹਾਨੂੰ ਡਿਸਕਾਊਂਟ ਇਹ ਦਵਾ ਰਹੇ ਆ ਬਈ 500 ਤੋਂ ਲੈ ਕੇ $1,000 ਤੱਕ ਦਾ ਜੇ ਡਿਸਕਾਊਂਟ ਮਿਲੇਗਾ ਤਾਂ ਹੀ ਕਹਿਣਗੇ ਪਾਲਿਸੀ ਚੇਂਜ ਕਰੋ। 647-394-4369। ਸੋ ਕੇ ਅੱਜ ਅਸੀਂ ਇੱਕ ਡਿਸਕਸ਼ਨ ਕਰ ਰਹੇ ਇੱਕ ਵੀਡੀਓ ਬਾਰੇ, ਬੜੀ ਇਮੋਸ਼ਨਲ ਜੀ ਗੱਲਬਾਤ ਹੈ। ਇੱਕ ਵੀਡੀਓ ਹੈ ਅਤੇ ਉਹ ਮੁੰਡਾ ਆਪਣੀ ਮਾਂ ਨਾਲ ਵੀਡੀਓ ਬਣਾ ਰਿਹਾ, ਉਹਨੇ ਮਾਂ ਨੂੰ ਬਿਠਾਇਆ ਅਤੇ ਉਹ ਮੁੰਡੇ ਨੇ ਆਪਣੀ ਮਾਂ ਨੂੰ ਕਿਹਾ ਕਿ ਮੋਮ ਦੇਖੋ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਹੈ, ਵੀ ਮੈਂ ਕੁੜੀਆਂ ਨੂੰ ਲਾਈਕ ਨਹੀਂ ਕਰਦਾ, ਮੈਂ ਮੁੰਡਿਆਂ ਨੂੰ ਪਸੰਦ ਕਰਦਾ। ਅਤੇ ਉਹਦੀ ਮਾਂ ਨੇ ਰਿਐਕਟ ਕੀਤਾ, ਕਹਿੰਦੀ ਮੈਂ ਬਿਲਕੁਲ ਨਹੀਂ ਸਹਿਮਤ, ਮੈਂ ਕਿੱਥੇ ਗਲਤੀਆਂ ਕਰ ਦਿੱਤੀਆਂ, ਮੇਰੇ ਤੋਂ ਕਿੱਥੇ ਐਡਾ ਵੱਡਾ ਨੁਕਸਾਨ ਹੋ ਗਿਆ। ਅਤੇ ਮਾਂ ਨੇ ਬੜਾ ਮੁੰਡੇ ਦੇ ਖਿਲਾਫ ਰਿਐਕਟ ਕੀਤਾ ਅਤੇ ਬਹੁਤ ਸਾਰੇ ਲੋਕ ਉਸ ਮਾਂ ਦੇ ਅਗੇਂਸਟ ਨੇ, ਵੀ ਤੂੰ ਕਾਹਦੀ ਮਾਂ ਹੋਈ ਹੈ, ਵੀ ਤੇਰੇ ਮੁੰਡੇ ਨੇ ਤੈਨੂੰ ਇੰਨੀ ਇੱਕ ਵੱਡੀ ਗੱਲ ਦੱਸੀ, ਵੀ ਤੂੰ ਉਹਨੂੰ ਕੰਸੋਲ ਹੀ ਨਾ ਕਰ ਸਕੀ, ਤੂੰ ਉਹਨੂੰ ਹੈਲਪ ਹੀ ਨਾ ਕਰ ਸਕੀ, ਤੂੰ ਉਹਨੂੰ ਘੁੱਟ ਕੇ ਜੱਫੀ ਪਾਉਂਦੀ, ਕਹਿੰਦੀ ਕਿ ਪੁੱਤ ਮੈਂ ਤੇਰੇ ਨਾਲ ਹਾਂ। ਦੂਜੇ ਪਾਸੇ ਬਹੁਤ ਸਾਰੇ ਲੋਕ ਉਸ ਮਾਂ ਦੇ ਹੱਕ 'ਚ ਨੇ ਕਿ ਨਹੀਂ ਯਾਰ ਇਹ ਮਾਂ ਹੈ, ਇਹਦਾ ਬਿਲਕੁਲ ਪੂਰਾ ਰਾਈਟ ਹੈ, ਜੇ ਇਹ ਨਹੀਂ ਸਹਿਮਤ ਉਸ ਗੱਲ ਨਾਲ ਤਾਂ ਆਪਣੇ ਮੁੰਡੇ ਨੂੰ ਕਹਿ ਸਕਦੀ ਵੀ ਮੈਂ ਤੈਨੂੰ ਪਾਲਿਆ, ਮੈਂ ਤੈਨੂੰ ਵੱਡਾ ਕੀਤਾ, ਵੀ ਮੈਂ ਇਸੇ ਕਰਕੇ ਥੋੜ੍ਹਾ ਕੀਤਾ। ਸੋ ਦੋਨੋਂ ਪੱਖ ਨੇ, ਕੋਈ ਮੁੰਡੇ ਵੱਲ ਹੈ, ਕੋਈ ਲੇਡੀ ਵੱਲ ਹੈ। ਹੁਣ ਇਸ ਵੀਡੀਓ ਨੂੰ ਪਤਾ ਨਹੀਂ ਕਿੰਨੇ ਕਰੋੜਾਂ ਲੋਕਾਂ ਨੂੰ ਦੇਖਿਆ, ਕੋਈ ਲਿਖ ਰਿਹਾ ਟੀਮ ਮੋਮ, ਵੀ ਅਸੀਂ ਮੋਮ ਦੇ ਫੇਵਰ 'ਚ ਆ, ਕੋਈ ਲਿਖ ਰਿਹਾ ਵੀ ਮੋਮ ਬਹੁਤ ਗਲਤ ਹੈ। ਸੋ ਤੁਹਾਡਾ ਕੀ ਖਿਆਲ ਹੈ, ਕੀ ਤੁਹਾਨੂੰ ਲੱਗਦਾ ਕਿ ਉਸ ਮਾਂ ਕੋਲ ਰਾਈਟ ਹੈ ਵੀ ਉਹ ਉੱਦਾਂ ਦੀ ਰਿਐਕਸ਼ਨ ਦੇਵੇ, ਜਾਂ ਤੁਹਾਨੂੰ ਲੱਗਦਾ ਕਿ ਜਿੱਦਾਂ ਦਾ ਵੀ ਮੁੰਡਾ ਹੈ ਮਾਂ ਨੂੰ ਐਕਸੈਪਟ ਕਰਨਾ ਚਾਹੀਦਾ ਸੀ, ਮਾਂ ਨੂੰ ਕਹਿੰਦੀ ਕਿ ਪੁੱਤ ਕੋਈ ਗੱਲ ਨਹੀਂ, ਐਡਾ ਕੀ ਹੋ ਗਿਆ, ਮੈਂ ਤੇਰੀ ਮਾਂ ਹੈ, ਤੂੰ ਮੈਨੂੰ ਖੁੱਲ੍ਹ ਕੇ ਦੱਸਿਆ, ਮੈਂ ਤਾਂ ਬੜੀ ਖੁਸ਼ ਹੈ ਵੀ ਤੂੰ ਮੇਰੇ ਨਾਲ ਇਹ ਗੱਲ ਸ਼ੇਅਰ ਕੀਤੀ ਹੈ। ਸੋ ਨੰਬਰ ਹੈ ਆਪਣਾ 905-673-3337। ਮੇਨ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਉਸ ਮਾਂ ਨੂੰ ਗਾਲਾਂ ਕੱਢ ਰਹੇ ਵੀ ਉਹਨੇ ਕਿੱਦਾਂ ਦੀ ਰਿਐਕਸ਼ਨ ਕੀਤੀ, ਉਹਨੇ ਆਪਣੇ ਮੁੰਡੇ ਨੂੰ ਹੈਲਪ ਤੱਕ ਨਹੀਂ ਕੀਤੀ। ਦੂਜੇ ਪਾਸੇ ਬਹੁਤ ਸਾਰੇ ਲੋਕ ਕਹਿ ਰਹੇ ਕਿ ਯਾਰ ਮਾਂ ਸਹੀ ਹੈ, ਜੇ ਮਾਂ ਉਹਨਾਂ ਇਮੋਸ਼ਨਸ ਦੇ ਨਾਲ ਨਹੀਂ ਸਹਿਮਤ, ਮਾਂ ਉੱਦਾਂ ਦੇ ਮਾਇੰਡਸੈਟ ਦੀ ਨਹੀਂ ਹੈਗੀ, ਤਾਂ ਮਾਂ ਨੂੰ ਬਿਲਕੁਲ ਹੱਕ ਹੈ ਕਿ ਉਹ ਆਪਦਾ ਓਪੀਨੀਅਨ ਦੇਵੇ ਆਪਣੇ ਮੁੰਡੇ ਨੂੰ। 905-673-3337 ਨੰਬਰ ਹੈ ਆਪਣਾ। ਤੁਸੀਂ ਯਾਦ ਰੱਖੋ ਈਗਲ ਟਰੱਕ ਟਾਇਰ ਅਲਾਈਨਮੈਂਟ ਐਂਡ ਰਿਪੇਅਰ ਸੈਂਟਰ ਨੂੰ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦੀ ਕੋਈ ਵੀ ਰਿਪੇਅਰ, ਸਟੀਲਸ ਅਤੇ ਜੇਮਸ ਨੂੰ ਪਾਰਕਵੇ ਦੇ ਕੋਰਨਰ 'ਤੇ 10874 ਸਟੀਲਸ ਐਵਨਿਊ ਈਸਟ, ਬਹੁਤ ਵੱਡੇ ਵੱਡੇ ਗ੍ਰੈਂਡ ਓਪਨਿੰਗ ਡਿਸਕਾਊਂਟ ਨੇ। ਈਗਲ ਟਰੱਕ ਟਾਇਰ ਅਲਾਈਨਮੈਂਟ ਐਂਡ ਰਿਪੇਅਰ ਸੈਂਟਰ, ਮਨੂ ਜੀ ਨੂੰ ਮਿਲੋ ਜਾ ਕੇ 10874 ਸਟੀਲਸ ਐਵਨਿਊ ਈਸਟ। 8319 ਹੈਲੋ।
6: ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
6: ਆਈ ਥਿੰਕ ਆਈ ਨੋ ਵਿਚ ਵੀਡੀਓ ਮੈਨੂੰ ਮੈਂ ਦੇਖੀ ਹੈ ਵਾਲੀ, ਔਰ ਇਟਸ ਵੈਰੀ ਰਾ ਇਮੋਸ਼ਨਸ ਫਰੋਮ ਬੋਥ ਸਨ ਔਰ ਮਾਂ ਦੇ ਵੀ ਨਾ
0: ਜੀ।
6: ਤੇ ਮੈਨੂੰ ਇੱਦਾਂ ਲੱਗ ਰਿਹਾ ਕਿ ਤਦ ਵੀ ਜਦੋਂ ਮੈਂ ਬਿਲਕੁਲ ਪਹਿਲੀ ਵਾਰ ਦੇਖੀ ਸੀ, ਲੜਕਾ ਵੀ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਹੈ ਕਿਉਂਕਿ ਦਿਸ ਇਜ਼ ਵਟ ਹੀ ਵੀ ਬੋਰਨ ਵਿਦ ਹੈ ਨਾ, ਮਤਲਬ ਇਟਸ ਨਾਟ ਹਿਸ ਫਾਲਟ। ਪਰ ਹਾਂ, ਮਾਮ ਇਜ਼ ਆਲਸੋ ਫੁੱਲੀ ਰਾਈਟ ਕਿਉਂਕਿ ਉਹ ਸ਼ੀ ਇਜ਼ ਮੇਡ ਵਿਦ ਅ ਸੈਟ ਆਫ ਹਰ ਓਨ ਇਮੋਸ਼ਨਸ ਇੱਕ ਤੁਹਾਨੂੰ ਉਮੀਦ ਹੁੰਦੀ ਆ ਵੀ ਤੁਹਾਡਾ ਬੱਚਾ ਵੱਡਾ ਹੋ ਕੇ ਐਕਸ ਵਾਈ ਐਂਡ ਜ਼ੈਡ ਮਤਲਬ ਇੱਦਾਂ ਹੋਊਗਾ ਇੱਦਾਂ ਹੋਊਗਾ ਹਨਾ ਤੇ ਵੀ ਵੰਸ਼ ਅੱਗੇ ਵਧਾਊਗਾ ਬਲਾ ਬਲਾ ਬਲਾ ਵਟੈਵਰ ਹਨਾ ਪਰ ਮਤਲਬ ਈਵਨ ਰਿਲੀਜੀਅਸਲੀ ਔਰ ਜਿਹੜੇ ਵੀ ਤਰੀਕੇ ਦੇ ਨਾਲ ਲਾ ਲਓ ਮਦਰ ਹੈਜ਼ ਇਜ਼ ਇੰਟਾਈਟਲਡ ਟੂ ਹਰ ਓਨ ਓਪੀਨੀਅਨ ਔਰ ਉਹ ਇੱਕ ਰਾ ਇਮੋਸ਼ਨ ਸੀ ਔਰ ਉਹਦੇ ਵਿੱਚ ਸ਼ੀ ਡਸ ਨਾਟ ਹੈਵ ਦੀ ਅਵੇਅਰਨੈਸ ਉਹ ਇੱਕ ਜਿਸ ਹਿਸਾਬ ਨਾਲ ਉਹ ਵੀਡੀਓ ਬਣੀ ਹੈ ਜਿਹਦੇ ਵਿੱਚ ਉਹਨੇ ਪੂਰਾ ਉਹਨੇ ਸ਼ੇਅਰ ਕੀਤਾ ਔਰ ਇਮੀਡੀਏਟ ਜਿਹੜੀ ਰਿਐਕਸ਼ਨ ਆਈ ਹੈ ਉਹਦੇ ਵਿੱਚ ਹੁਣ ਇਹ ਹੋ ਸਕਦਾ ਕਿ ਵੀ ਮਤਲਬ ਹਾਂ ਹੁਣ ਤਾਂ ਇਹੀ ਹੈ ਕਿ ਵੀ ਸ਼ੀ ਇਜ਼ ਰਾਈਟ ਹੀ ਇਜ਼ ਰਾਈਟ ਇਹ ਫੋਰਮੈਟ ਇੱਦਾਂ ਹੋ ਸਕਦਾ ਕਿ ਇਹਦੇ ਵਿੱਚ ਹੁਣ ਜਿਵੇਂ ਲੋਕੀ ਬਹੁਤ ਆਈ ਥਿੰਕ ਇਹਦੇ ਵਿੱਚ ਥਰਡ ਪਾਰਟੀ ਇਨਵੋਲਵ ਹੋਣੀ ਨਹੀਂ ਚਾਹੀਦੀ ਜਿਹੜੇ ਬਹੁਤ ਜ਼ਿਆਦਾ ਆਡੀਅੰਸ ਆ ਗਈ ਇਹਦੇ ਵਿੱਚ ਲੜਕਾ ਦੇ ਮੋਮ ਜਿਹੜਾ ਬੇਟਾ ਦੇ ਮਦਰ ਹੈਗੀ ਆ ਉਹਦੀ ਆਪਸ ਦੇ ਵਿੱਚ ਜਿਹੜੀ ਹੋਵੇ ਨਾ ਜਿਹਦੇ ਵਿੱਚੋਂ ਪਹਿਲਾਂ ਤਾਂ ਉਹਦੀ ਅਵੇਅਰਨੈਸ ਦੀ ਬਹੁਤ ਲੋੜ ਹੈ ਮੋਮ ਨੂੰ ਜਦੋਂ ਵੈਨ ਮੋਮ ਫਾਈਂਡ ਆਊਟ ਨਾ ਵੀ ਕਿ ਵਟ ਇਜ਼ ਕਿੱਥੋਂ ਆ ਰਿਹਾ ਆ ਉਹਦੀ ਤਾਂ ਉਹ ਜਿਹੜਾ ਲਵ ਹੈਗਾ ਉਹਦਾ ਤਾਂ ਰਹਿਣਾ ਹੀ ਆ ਉਹ ਕਦੇ ਵੀ ਨੀ ਮਦਰ ਦਾ ਹੋ ਸਕਦਾ ਸ਼ੀ ਮੇ ਸੇ ਕਿ ਵੀ ਆਈ ਡੋਂਟ ਆਈ ਕੈਂਟ ਸਪੋਰਟ ਇਟ ਕਿਉਂਕਿ ਚਲੋ ਰਿਲੀਜੀਅਸਲੀ ਵੀ ਲਾ ਲਿਆ ਜਾਵੇ ਨਾ ਕਿ ਹਾਂ ਵੀ ਮੈਂ ਤਾਂ ਰੱਬ ਹੀ ਨੀ ਮੈਨੂੰ ਮੰਨੂਗਾ ਜੇ ਮੈਂ ਤੈਨੂੰ ਸਪੋਰਟ ਕਰੂੰਗੀ ਚਲੋ ਇਫ ਦੈਟਸ ਹਰ ਓਪੀਨੀਅਨ ਫਿਰ ਵੀ ਸ਼ੀ ਜਿਹੜਾ ਪਿਆਰ ਆ ਉਹ ਆਪਣੀ ਜਗ੍ਹਾ ਤੇ ਆ ਪਰ ਉਹਦੇ ਦੌਰਾਨ ਵੀ ਉਹਨੂੰ ਮਤਲਬ ਸਪੋਰਟ ਕਰੇਗੀ ਇਵੈਂਚੁਅਲੀ
0: ਪਰ ਪ੍ਰੋਬਲਮ ਮੈਂ ਤੁਹਾਡੀ ਗੱਲ ਸਮਝਦਾ ਵੀ ਇਹ ਰਾ ਇਮੋਸ਼ਨ ਹੈ ਬਟ ਤੁਹਾਨੂੰ ਲੱਗਦਾ ਮੁੰਡਾ ਕਦੇ ਆਪਣੀ ਮਾਂ ਦੇ ਉਸ ਰਾ ਇਮੋਸ਼ਨਸ ਨੂੰ ਭੁੱਲ ਪਾਏਗਾ
6: ਨਹੀਂ ਕਦੇ ਵੀ ਨਹੀਂ ਆਈ ਥਿੰਕ ਪਰ ਲੜਕਾ ਬਹੁਤ ਯੰਗ ਹੈ ਔਰ ਇਹਦੇ ਲਈ ਏਜ ਲੱਗਦੀ ਆ ਉਹ ਮੈਚਿਓਰ ਜਦੋਂ ਹੋਏਗਾ ਹੀ ਵਿਲ ਫੁੱਲੀ ਅੰਡਰਸਟੈਂਡ ਪਰ ਇੱਕ ਐਟ ਦੀ ਐਂਡ ਆਫ ਦ ਡੇ ਅਗਰ ਮਦਰ ਆਪਣੇ ਸਟਕ ਹੋ ਜਾਂਦੀ ਹੈ ਨਾ ਓਪੀਨੀਅਨ ਨਾਲ ਤੇ ਲੜਕਾ ਉਹਦੇ ਚ ਫਸ ਜਾਂਦਾ ਤਾਂ ਉਹ ਬਹੁਤ ਜ਼ਿੰਦਗੀਆਂ ਖਰਾਬ ਕਰ ਸਕਦਾ ਬਿਕਾਜ਼ ਦੈਨ ਉਹ ਹੀ ਇਜ਼ ਗੋਨਾ ਬੀ ਫੁੱਲੀ ਸਾਈਕੋਲੋਜੀਕਲੀ ਵਿਲ ਬੀ ਸੋ ਡਿਸਟਰਬਡ ਇਹ ਮੈਂ ਕਹਿ ਸਕਦੀ ਹਾਂ ਕਿਉਂਕਿ ਅਗਰ ਮਦਰ ਨੂੰ ਲੈ ਕੇ ਕਿਉਂਕਿ ਆਪਣੀ ਕਮਿਊਨਿਟੀ ਚ ਵੀ ਇਟਸ ਅ ਟੈਬੂ ਮਤਲਬ ਕਈ ਵਾਰੀ ਲੜਕੇ ਆਪਣੀ ਫੈਮਿਲੀ ਦੇ ਪ੍ਰੈਸ਼ਰ ਚ ਆ ਕੇ ਆਈ ਨੋ ਐਕਚੁਅਲੀ ਸਰਟਨ ਫੈਮਿਲੀਜ਼ ਜਿਹਦੇ ਵਿੱਚ ਲੜਕਾ ਆਪਣੀ ਮੋਮ ਨੂੰ ਸ਼ੇਅਰ ਨਹੀਂ ਕਰ ਪਾਇਆ ਐਂਡ ਹੀ ਮੈਰਿਡ ਆਫ ਐਂਡ ਦੈਨ ਇਵੈਂਚੁਅਲੀ ਹੀ ਵੈਂਟ ਆਊਟ ਔਰ ਉਹਦੇ ਨਾਲ ਸਾਰੀਆਂ ਫੈਮਿਲੀ ਡਿਸਟਰਬ ਹੋ ਜਾਂਦੀਆਂ ਆਈ ਥਿੰਕ ਉਹ ਐਕਸੈਪਟਿੰਗ ਕਹਿਣਾ ਈਜ਼ੀ ਹੈ ਪਰ ਇਹ ਮੁਸ਼ਕਿਲ ਬਹੁਤ ਹੈ ਰਿਐਲਿਟੀ
0: ਨਹੀਂ ਉਹ ਤਾਂ ਹੈ ਨਹੀਂ 100% ਇਟਸ
6: ਕਿ ਜਦੋਂ ਲੜਕਾ ਬਹੁਤ ਯੰਗ ਹੈ ਮੈਂ ਮਤਲਬ ਫਰੋਮ ਵਟ ਇਟ ਲੁਕਸ ਲਾਈਕ ਵੈਨ ਹੀ ਇਜ਼ ਮੈਚਿਓਰ ਐਂਡ ਆਲ ਦੈਟ ਆਈ ਥਿੰਕ ਇਸ ਟਾਈਮ ਤੇ ਉਹਨੂੰ ਥੋੜਾ ਆਪਣੀ ਮੋਮ ਨੂੰ ਵੀ ਸੰਭਾਲ ਕੇ ਆਪਣੇ ਆਪ ਨੂੰ ਕਿਉਂਕਿ ਉਹਨੂੰ ਅੰਡਰਸਟੈਂਡਿੰਗ ਹੈ ਲੜਕੇ ਨੂੰ ਹੀ ਫਰੋਮ ਟੁਡੇਜ਼ ਦੇ ਅਮੀਜ਼ ਮੋਮ ਨੂੰ ਨਹੀਂ ਆ ਸੋ ਆਈ ਥਿੰਕ ਉਹ ਇਸ ਤਰੀਕੇ ਨਾਲ ਹੈਂਡਲ ਕਰ ਸਕਦਾ
0: ਠੀਕ ਹੈ ਥੈਂਕ ਯੂ ਜੀ ਬਹੁਤ ਸ਼ੁਕਰੀਆ ਕੁਝ ਕਿਦਾਂ ਤੁਹਾਡੀਆਂ ਕਾਲਾਂ ਕੱਟੀਆਂ ਗਈਆਂ ਮੈਂ ਤੁਹਾਨੂੰ ਬਸ ਰਿਕੁਐਸਟ ਕਰਦਾ ਕਾਲ ਕਰਦੇ ਹੋ ਪਲੀਜ਼ ਹੋਲਡ ਕਰਿਆ ਕਰੋ ਯਾਰ ਮੈਨੂੰ ਬਹੁਤ ਚਾਹ ਹੁੰਦਾ ਮੈਂ ਤੁਹਾਡੇ ਸਾਰਿਆਂ ਦੇ ਓਪੀਨੀਅਨ ਸੁਣਾ ਫਿਰ ਕਾਲ ਕੱਟੀ ਜਾਂਦੀ ਹੈ ਬਿਕਾਜ਼ ਮੈਂ ਰਾਈਟ ਅਵੇ ਪਿਕ ਨਹੀਂ ਕਰਦਾ ਤੁਸੀਂ ਜਦੋਂ ਫੋਨ ਲਾਉਂਦੇ ਹੋ ਆਟੋਮੈਟਿਕਲੀ ਤੁਹਾਡਾ ਫੋਨ ਹੋਲਡ 'ਤੇ ਜਾਂਦਾ ਫਿਰ ਜਸਟ ਹੋਲਡ ਰੱਖ ਲਿਆ ਕਰੋ ਪੱਕੀ ਗੱਲ ਸਾਰਿਆਂ ਨਾਲ ਕਰਾਂਗੇ ਟੈਨਸ਼ਨ ਨਾ ਲਓ ਤੁਸੀਂ ਸਟੂਡੀਓ ਦਾ ਨੰਬਰ ਹੈ 905-673-3337 ਖਾਸ ਤੌਰ 'ਤੇ ਇੱਦਾਂ ਦੀ ਗੱਲਬਾਤ ਹੈ ਹੁੰਦਾ ਕਿ ਯਾਰ ਸਾਰਿਆਂ ਦੇ ਓਪੀਨੀਅਨ ਸੁਣੀਏ 905-673-3337 ਨੈਕਸਟ ਕਾਲ ਹਾਂਜੀ ਹੈਲੋ ਵੈਲਕਮ
7: ਹੈਲੋ ਹਾਂਜੀ ਭਾਈ ਕੀ ਹਾਲ
0: ਹੈ ਠੀਕ ਹੈ ਜੀ ਕਿਵੇਂ ਹੋ
7: ਬਸ ਠੀਕ ਹੈ ਭਾਈ ਆਹ ਜਿਹੜੇ ਕਹਿ ਰਹੇ ਆ ਕਿ ਮਾਮ ਨੂੰ ਖੁਸ਼ ਹੋ ਕੇ ਉਹਨੂੰ ਕੰਸੋਲ ਕਰਨਾ ਚਾਹੀਦਾ ਮੇਰੇ ਖਿਆਲ ਖੁਸ਼ੀ ਵਾਲੀ ਕੋਈ ਏਡੀ ਗੱਲ ਹੈ ਨਹੀਂ
0: ਕਿ
7: ਜਿਹੜੀ ਮਾਮ ਨੇ ਐਕਸਪੈਕਟ ਕੀਤੀ ਹੋਵੇ ਕਿ ਮੁੰਡਾ ਮੇਰਾ ਮੈਨੂੰ ਇੱਕ ਚਾਅ ਵਾਲੀ ਗੱਲ ਦੱਸ ਰਿਹਾ ਤੇ ਜਿਵੇਂ ਬਾਕੀ ਚੀਜ਼ਾਂ ਕਈਆਂ ਲਈ ਆਪਾਂ ਹੈਲਪ ਕਰੀ ਦੀਆਂ ਨਾ ਬੰਦੇ ਦੀ ਇੰਡੀਵਿਜੁਅਲ ਦੀ ਕਿ ਜਿਵੇਂ ਬੰਦਾ ਪਰੇਸ਼ਾਨ ਹੋਵੇ ਇਹ ਵੀ ਇੱਕ ਪਰੇਸ਼ਾਨੀ ਦਾ ਕਾਰਨ ਹੀ ਆ ਕਿ ਮੁੰਡੇ ਨੂੰ ਹੈਲਪ ਦੀ ਲੋੜ ਆ ਤੇ ਆਈ ਥਿੰਕ ਉਹਨੂੰ ਹੈਲਪ ਕਰਨਾ ਚਾਹੀਦਾ ਤੇ ਮੋਮ ਆਪਣੀ ਜਗ੍ਹਾ ਤੇ ਠੀਕ ਆ ਜੇ ਉਹ ਉਹਨੂੰ ਹੈਲਪ ਕਰ ਸਕਦੀ ਹੈ ਮੇ ਬੀ ਉਹ ਅਵੇਅਰ ਨਹੀਂ ਹੈਗੀ ਬਟ ਇਹ ਟੈਬੂ ਆ ਇੱਕ ਆਪਣੀ ਕਮਿਊਨਿਟੀ ਦੇ ਵਿੱਚ ਕਿ ਸਾਰੀਆਂ ਦੇ ਵਿੱਚ ਹੀ ਮੋਸਟਲੀ ਲੋਕ ਇੰਨੀ ਛੇਤੀ ਅਸੈਪਟ ਨਹੀਂ ਕਰਦੇ ਇਸ ਚੀਜ਼ ਨੂੰ ਤੇ ਮੈਨੂੰ ਨੀ ਲੱਗਦਾ ਕਿ ਮੋਮ ਕੋਲੋਂ ਇਹ ਚੀਜ਼ ਅਸੈਪਟ ਹੋਣੀ ਆ ਭਾਵੇਂ ਆਪਾਂ ਉਹਨੂੰ ਅਵੇਅਰ ਵੀ ਕਰ ਲਈਏ ਜੇ ਉਹਦਾ ਫਸਟ ਰਿਐਕਸ਼ਨ ਇਹ ਆ ਤੇ ਲਾਸਟ ਵੀ ਇਹੀ ਰਹਿਣਾ ਵਾ ਉਹਨੂੰ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਮੰਨ ਜੂ ਕਿ ਪੁੱਤ ਦੇ ਕਾਰਨ ਪਰ ਉਹ ਚੀਜ਼ ਅਸੈਪਟ ਨਹੀਂ ਹੋਣੀ ਐਂਡ ਆਫ ਦ ਡੇ ਮੁੰਡੇ ਨੂੰ ਹੈਲਪ ਦੀ ਲੋੜ ਆ ਉਹਨੂੰ ਹੈਲਪ ਕਰਨੀ ਚਾਹੀਦੀ ਵੀ ਚੀਜ਼ਾਂ ਠੀਕ ਨਹੀਂ ਹੈਗੀਆਂ ਜਿਵੇਂ ਅਸੀਂ ਆਟਿਜ਼ਮ ਦਾ ਇਲਾਜ ਕਰਦੇ ਹਾਂ ਨਾ ਬਾਕੀ ਚੀਜ਼ਾਂ ਦਾ ਕਰਦੇ ਹਾਂ ਇਹਨਾਂ ਦਾ ਵੀ ਹੈਗਾ
0: ਪਰ ਹੁਣ ਬੜੇ ਲੋਕ ਭਾਜੀ ਕਹਿੰਦੇ ਆ ਕਿ ਜੇ ਮੁੰਡਾ ਇਦਾਂ ਦਾ ਹੈਗਾ ਤਾਂ ਇਹਦੇ ਵਿੱਚ ਪ੍ਰੋਬਲਮ ਵੀ ਕੀ ਹੈ ਲੋਕੀ ਸਕੇ ਦੇ ਕਹਿ ਰਹੇ ਕਿ ਮਾਂ ਉਹਦੀ ਬਾਹਲੀ ਬੈਕਗਰਾਉਂਡ ਥਿੰਕਿੰਗ ਵਾਲੀ ਹੈ ਉਹ ਬੈਕਵਰਡ ਥਿੰਕਿੰਗ ਵਾਲੀ ਹੈ ਵੀ ਮਾਂ ਨੂੰ ਥੋੜ੍ਹਾ ਓਪਨ ਹੋਣ ਦੀ ਲੋੜ ਹੈ
7: ਭਾਜੀ ਬਿਲਕੁਲ ਗੱਲ ਠੀਕ ਆ ਓਪਨ ਹੋਣ ਦਾ ਮਤਲਬ ਜੇ ਹੁਣ ਬੰਦਾ ਪਾਗਲ ਹੋ ਜਾਵੇ ਤੁਹਾਨੂੰ ਮੰਨ ਲਈਏ ਵੀ ਇਹ ਪਾਗਲ ਹੋ ਗਿਆ ਤਾਂ ਹੀ ਇਹਨੂੰ ਛੱਡਦੀ ਹੈ
0: ਨਹੀਂ ਪਰ ਹੁਣ ਦੇਖੋ ਤੁਸੀਂ ਇਸ ਨੂੰ ਇਕੁਏਟ ਕਰ ਰਹੇ ਹੋ ਪਾਗਲਪਨ ਦੇ ਨਾਲ ਹੁਣ ਕਈ ਲੋਕਾਂ ਨੂੰ ਨਹੀਂ ਲੱਗਦਾ ਵੀ ਇਹ ਪਾਗਲਪਨ ਹੈ
7: ਭਾਜੀ ਜੇ ਪਾਗਲਪਨ ਨਹੀਂ ਹੈਗਾ ਉਹਦੀ ਮਾਂ ਦਾ ਰਿਐਕਸ਼ਨ ਹੀ ਨਹੀਂ ਆਉਣਾ ਉਹਦੀ ਮਾਂ ਵਾ ਉਹਨੇ ਉਹਨੂੰ ਜੰਮਿਆ 20 ਸਾਲ ਪਾਲਿਆ ਵਾ
0: ਜੀ
7: ਉਹਦੀ ਮਾਂ ਨੂੰ ਪਤਾ ਵਟਸ ਗੁੱਡ ਵਟਸ ਬੈਡ ਜੇ ਉਹਦੇ ਮੁੰਡੇ ਨੇ ਕੋਈ ਇਹੋ ਜਿਹੀ ਚੀਜ਼ ਕੀਤੀ ਤਾਂ ਹੀ ਉਹਦਾ ਇਹ ਰਿਐਕਸ਼ਨ ਆਇਆ ਨਾ ਓਬਵੀਅਸ ਆ ਉਹਨੇ ਕੋਈ ਮੇਕਅਪ ਤਾਂ ਕੀਤਾ ਨੀ ਮਤਲਬ ਕਿ ਹਾਂ ਵੀ ਮੇਰਾ ਮੁੰਡਾ ਇੱਦਾਂ ਬੋਲੂਗਾ ਤੇ ਮੈਂ ਕੋਈ ਇਵੇਂ ਦਾ ਰਿਐਕਸ਼ਨ ਦਊਂਗੀ ਇੱਕ ਨੈਚੁਰਲ ਚੀਜ਼ ਆ ਜਿਹੜੀ ਨੈਚੁਰਲ ਚੀਜ਼ ਦੇ ਆਪੋਜ਼ਿਟ ਹੋ ਰਹੀ ਹੈ ਉਹ ਨੈਚੁਰਲ ਨਹੀਂ ਗੀ, ਤੇ ਜੇ ਉਹ ਨੈਚੁਰਲ ਨਹੀਂ ਗੀ ਇਹਦਾ ਮਤਲਬ ਸਮਥਿੰਗ ਇਜ਼ ਨਾਟ ਗੁੱਡ, ਵੀ ਨੀਡ ਟੂ ਹੈਲਪ ਦੈਟ ਪਰਸਨ। ਉਹ ਕਿਹੜੀ ਚੀਜ਼ ਲਈ ਸਟਰਗਲ ਕਰ ਰਿਹਾ ਵਾ ਉਹਦੇ ਲਈ ਕੁਛ ਨਾ ਕੁਛ ਕੀਤਾ ਜਾਵੇ ਉਹਦੇ ਲਈ।
0: ਠੀਕ ਹੈ, ਚਲੋ ਨਹੀਂ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਸੋ ਭਾਅ ਜੀ ਕਹਿੰਦੇ ਵੀ ਚਲੋ ਇਹਨਾਂ ਨੇ ਆਪਦੇ ਓਪੀਨੀਅਨ ਦੇ ਦਿੱਤੇ, ਦੇਖੋ ਸਾਡਾ ਸਹਿਮਤ ਨਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ, ਸੋ ਹਰੇਕ ਦੇ ਆਪਦੇ ਆਪਦੇ ਓਪੀਨੀਅਨਸ ਨੇ, ਅਤੇ ਤੁਸੀਂ ਵੀ ਆਪਣਾ ਓਪੀਨੀਅਨ ਆਪਣੇ ਵਿਊਜ਼ ਜ਼ਰੂਰ ਸ਼ੇਅਰ ਕਰ ਸਕਦੇ ਹੋ ਜੀ ਸਦਕੇ, ਮੋਸਟ ਵੈਲਕਮ। ਨੰਬਰ ਹੈ ਆਪਣਾ 9053333379056733337, 9053333337 ਆਪਣਾ ਵਨ ਐਂਡ ਓਨਲੀ ਇੱਕੋ ਇੱਕ ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਫੈਸ਼ਨ ਆਈ ਕਿਊ ਦਾ, ਤੁਹਾਨੂੰ ਕੋਈ ਵੀ ਕੱਪੜੇ ਚਾਹੀਦੇ ਆ, ਕੋਟ ਪੈਂਟ ਕੁੜਤਾ ਪਜਾਮਾ, ਇੱਕ ਲਓ ਦੂਜਾ 30% ਡਿਸਕਾਊਂਟ ਦੇ ਉੱਤੇ ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ, ਜਾਂ ਤੁਹਾਨੂੰ ਲੇਡੀ ਸੂਟ ਲਹਿੰਗੇ ਚਾਹੀਦੇ ਆ, ਇੱਕ ਲਓ ਦੂਜਾ 30% ਆਫ ਫੈਸ਼ਨ ਆਈ ਕਿਊ, ਕਸਟਮ ਕੋਈ ਕੋਟ ਪੈਂਟ, ਕਸਟਮ ਕੋਈ ਕੁੜਤੇ ਪਜਾਮੇ, ਕਸਟਮ ਸ਼ੇਰਵਾਨੀ ਆ ਤਾਂ ਵੀ ਫੈਸ਼ਨ ਆਈ ਕਿਊ। ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ, ਨੰਬਰ ਹੈ 9054532225 9054532225 ਫੈਸ਼ਨ ਆਈ ਕਿਊ। 4927 ਹੈਲੋ, 4927 ਹੈਲੋ ਜੀ,
8: ਜੀ ਭਾਈ ਜੀ ਗੁਡ ਮਾਰਨਿੰਗ,
0: ਗੁਡ ਮਾਰਨਿੰਗ ਜੀ, ਵੈਲਕਮ।
8: ਬਾਜੀ ਉਰਦੂ ਮੇ ਬਾਤ ਕਰ ਸਕਤਾ ਹੂੰ, ਹਿੰਦੀ ਮੇ?
0: ਸ਼ੋਰ ਸ਼ੋਰ, ਨੋ ਪ੍ਰੋਬਲਮ, ਕੋਈ ਬਾਤ ਨਹੀਂ, ਕੋਈ ਬਾਤ ਨਹੀਂ।
8: ਬਾਜੀ ਜੋ ਮੈਨੇ ਸੁਣਾ ਮੈਂ ਸਮਝ ਮੇ ਆਇਆ ਕਿ ਆਪਨੇ ਸ਼ਾਇਦ ਸ਼ੁਰੂ ਮੇ ਕਹਾ ਥਾ ਯੇ ਸ਼ਾਇਦ ਮੁਸਲਿਮ ਮੌਮ ਥੀ।
0: ਹਾਂਜੀ ਹਾਂਜੀ, ਮੁਸਲਿਮ ਮੌਮ ਥੀ, ਬਿਲਕੁਲ
8: ਠੀਕ ਹੈ ਸਰ, ਮੁਸਲਿਮ ਮੌਮ ਥੀ ਸਰ, ਮੈਂ ਵੀ ਮੁਸਲਿਮ ਹੂੰ, ਮੇਰਾ ਨਾਮ ਅਲੀ ਹੈ
0: ਜੀ।
8: ਤੋ ਸਰ ਐਜ਼ ਅ ਮੁਸਲਿਮ ਮੌਮ ਤੋ ਕਭੀ ਵੀ ਐਕਸੈਪਟ ਨਹੀਂ ਕਰ ਸਕਤੀ ਇਸ ਚੀਜ਼ ਕੋ।
0: ਓਕੇ,
8: ਔਰ ਫਸਟ ਆਫ ਆਲ ਤੋ ਯੇ ਕਿ ਵੋ ਜੋ ਲੜਕਾ ਹੈ ਅਗਰ ਵੋ ਟਰਾਂਸਜੈਂਡਰ ਫਿਰ ਤੋ ਬਜਾਏ ਵੋ ਮਜਬੂਰ ਹੈ, ਉਹ ਟਰਾਂਸਜੈਂਡਰ ਪੈਦਾ ਹੋਇਆ ਹੈ ਫਿਰ ਤੋ ਉਸਕੇ ਉਸਕੋ ਕਹਿੰਗੇ ਉਹ ਬਿਚਾਰਾ ਮਤਲਬ ਉਹ ਮਜਬੂਰ ਹੈ, ਅਗਰ ਉਹ ਖੁਦ ਸੇ ਗੇ ਬਣਾ ਹੁਆ ਬਾਈ ਚੋਇਸ ਫਿਰ ਉਹ ਐਕਸੈਪਟੇਬਲ ਨਹੀਂ ਹੈ। ਤੋ ਮੈਂ ਬਸ ਇਹ ਕਹੂੰਗਾ ਕਿ ਮਾਂ ਤੋ ਸਵਾਲ ਹੀ ਪੈਦਾ ਹੋਤਾ ਐਕਸੈਪਟ ਕਰੇ ਇਸ ਲੜਕੇ ਕੋ, ਔਰ ਅਗਰ ਉਹ ਟਰਾਂਸਜੈਂਡਰ ਫਿਰ ਐਕਸੈਪਟੇਬਲ ਹੈ ਮੈਂ ਕਹਿਤਾ ਹੂੰ, ਫਿਰ ਉਹ ਫਿਰ ਉਸਕੀ ਚੋਇਸ ਨਹੀਂ ਬਿਚਾਰੇਗੀ, ਨਾ ਉਹ ਲੜਕਾ ਹੈ ਨਾ ਲੜਕੀ ਹੈ। ਤੋ ਹਮਾਰੇ ਮਾਸ਼ਰੇ ਮੈਂ ਹਮਾਰੀ ਸੋਸਾਇਟੀ ਸਰ ਇਹ ਐਕਸੈਪਟੇਬਲ ਹੈ ਹੀ ਨਹੀਂ, ਮਤਲਬ ਈਵਨ ਕਿ ਕਿਸੀ ਵੀ ਰਿਲੀਜਨ ਕੇ ਅੰਦਰ ਇਹ ਐਕਸੈਪਟੇਬਲ ਹੈ ਹੀ ਨਹੀਂ। ਆ ਭਲੇ ਜਿਤਨੀ ਪ੍ਰੇਅਰਸ ਨਿਕਾਲ ਲੈ, ਆ ਪ੍ਰੈਕਟੀਕਲ ਨੇ ਕੁਛ ਕਰ ਲੈ, ਈਵਨ ਕ੍ਰਿਸਚੀਅਨਿਟੀ ਔਰ ਜੋ ਮੈਨੂੰ ਪਤਾ ਹਿੰਦੂਇਜ਼ਮ ਸਿੱਖ ਕੇ ਅੰਦਰ ਜੂਇਸ਼ ਹੋਏ, ਇਹ ਜੋ ਅਨਨੈਚੁਰਲ ਚੀਜ਼ ਐਕਸੈਪਟੇਬਲ ਹੈ ਹੀ ਨਹੀਂ। ਤੋ ਮਾਂ ਬਿਚਾਰੀ ਕੈਸੇ ਐਕਸੈਪਟ ਕਰ ਸਕਦੀ ਹੈ ਉਸਨੇ ਜਿਸ ਬੱਚੇ ਕੋ ਜਾਨਾ ਪਾਲਾ, ਉਹ ਬੜੋ ਕੇ ਬੋਲਤਾ ਕਿ ਮੈਂ
0: ਲੇਕਿਨ ਭਾਜੀ ਕੁਝ ਕੁ ਲੋਕ ਹੈ, ਚਲੋ ਮੈਂ ਮਾਨਤਾ ਆਪਕੀ ਬਾਤ ਕੇ ਬਾਏ ਰਿਲੀਜਨ ਮੇ ਬੀ ਐਕਸੈਪਟੇਬਲ ਨਹੀਂ ਹੈ, ਬਟ ਕੁਝ ਕੁ ਪੇਰੈਂਟਸ ਚਲੋ ਐਕਸੈਪਟ ਕਰ ਵੀ ਲੇਤੇ ਅਗਰ ਯੂ ਨੋ ਜ਼ਰੂਰਤ ਪੜਤੀ ਹੈ ਤੋ।
8: ਸਰ ਜੀ ਇਹ ਬੜਾ ਤਕਲੀਫ ਦੇ ਚੀਜ਼ ਹੈ, ਅਗਰ ਇਹ ਚੀਜ਼ ਮੈਂ ਆਪਣੇ ਉੱਪਰ ਆਪਕੋ ਉੱਪਰ ਰੱਖ ਕੇ ਹਮ ਲੋਕ ਬਾਤ ਕਰੇ, ਅਗਰ ਮੈਂ ਔਰ ਆਪ ਆਪਣੀ ਮਾਂ ਕੋ ਬੋਲਤੇ ਹੈ ਮਾਂ ਮੈਨੂੰ ਮੁਝਕੋ ਲੜਕੇ ਮੇ ਇੰਟਰਸਟ ਨਹੀਂ ਹੈ, ਲੜਕੇ ਮੇ ਇੰਟਰਸਟ ਹੈ ਔਰ ਹਮ ਦੋਨੋਂ ਬਿਲਕੁਲ ਨਾਰਮਲ ਹੈ, ਸਰ ਹਮਾਰੀ ਮਾਂ ਕੋ ਕਿੰਨਾ ਦੁੱਖ ਹੋਗਾ?
0: ਜੀ ਜੀ ਨਹੀਂ ਠੀਕ ਹੈ, ਇਹ ਆਪਕੀ ਬਾਤ ਠੀਕ ਹੈ। ਹਾਂਜੀ
8: ਜੀ ਜੀ, ਤੋ ਮਤਲਬ ਮੇਰੇ ਖਿਆਲ ਸੇ ਮਾਂ 100% ਰਾਈਟ ਹੈ, ਔਰ ਅਗਰ ਇਹ ਜੋ ਲੜਕਾ ਅਗਰ ਇਹ ਮਤਲਬ ਇਸਕੋ ਕਾਉਂਸਲਿੰਗ ਕੀ ਜ਼ਰੂਰਤ ਹੈ, ਅਗਰ ਇਹ ਲੜਕਾ ਸਹੀ ਹੈ ਔਰ ਖੁਦ ਸੇ ਗੇ ਬਣਾ ਤੋ ਇਸਕੋ ਵੀ ਕਾਉਂਸਲਿੰਗ ਕੀ ਜ਼ਰੂਰਤ ਹੈ ਬੇਚਾਰੇ ਕੋ, ਇਹ ਬੇਚਾਰਾ ਮਜ਼ਲੂਮ ਹੈ, ਬੰਦਾ ਸੀ ਕਾਉਂਸਲਿੰਗ ਕੀ ਜਾਏ, ਇਸਕੋ ਸਮਝਾਇਆ ਜਾਏ, ਅਭੀ ਬਹੁਤ ਛੋਟਾ ਹੈ, ਤੋ ਇਨਸ਼ਾਅੱਲਾ ਠੀਕ ਮਤਲਬ ਇਹ ਠੀਕ ਹੋ ਸਕਦਾ ਹੈ, ਐਸਾ ਕੋਈ ਬੜਾ ਮਸਲਾ ਨਹੀਂ ਹੈ, ਲੇਕਿਨ ਮਾਂ 100% ਰਾਈਟ।
0: ਸਰ ਮਾਂ ਰਾਈਟ ਹੈ, ਠੀਕ ਹੈ ਸਰ, ਬਹੁਤ ਸ਼ੁਕਰੀਆ। ਨਹੀਂ ਇਹੀ ਮੈਂ ਆਪਸੇ ਪੁੱਛਣਾ ਚਾਹਤਾ ਹੂੰ ਕਿ ਆਪਕੋ ਲਗਤਾ ਹੈ ਕਿ ਮਾਂ ਕੀ ਰਿਐਕਸ਼ਨ ਸਹੀ ਹੈ ਜਾਂ ਮਾਂ ਕੋ ਥੋੜਾ ਸਾ ਔਰ ਓਪਨਲੀ ਔਰ ਫਰੈਂਡਲੀ ਰਿਐਕਸ਼ਨ ਦੇਣੀ ਚਾਹੀਦੀ ਥੀ। ਸੋ 9056733337 ਆਪਣਾ ਫੋਨ ਨੰਬਰ ਹੈ, ਅਤੇ ਐਸ ਐਸ ਲੋਨ ਕੇਅਰ, ਤੁਸੀਂ ਅਗਰ ਨਵਾਂ ਘਾਹ ਲਗਵਾਉਣਾ, ਸੋਡਿੰਗ ਜਿਹਨੂੰ ਕਹਿੰਦੇ ਆ ਕਰਾਉਣੀ ਹੈ, ਜਾਂ ਤੁਸੀਂ ਲੈਂਡਸਕੇਪਿੰਗ ਬਹੁਤ ਟੋਪ ਦੀ ਕਰਾਉਣੀ ਹੈ, ਫੁੱਲ ਬੂਟੇ ਨਵੇਂ ਲਵਾਓ, ਮੌਲਚ ਵਗੈਰਾ ਪਵਾਓ ਅਤੇ ਐਨ ਆਪਣੇ ਲੈਂਡਸਕੇਪਿੰਗ ਨੂੰ ਸ਼ਿੰਗਾਰੋ, ਜਾਂ ਘਾਹ ਕਟਵਾਉਣ ਲਈ ਟੀਮ ਹਾਇਰ ਕਰਨੀ ਹੈ, ਤਾਂ 4537555 1984 ਨੰਬਰ ਹੈ, 4376551984 ਨੰਬਰ ਹੈ ਜੀ। ਬਲਬੀਰ ਜੀ ਹੈਲੋ,
9: ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਨਵੀ, ਮੈਂ ਥੋੜਾ ਲੇਟ ਪ੍ਰੋਗਰਾਮ ਸ਼ੁਰੂ ਕੀਤਾ, ਪਰ ਜਿੱਥੋਂ ਤੱਕ ਮੈਂ ਅੰਡਰਸਟੈਂਡ ਕੀਤਾ ਨਾ, ਤੁਸੀਂ ਟੋਪਿਕ ਗੱਲ ਕਰ ਰਹੇ ਹਾਂ ਕਿ ਸਭ ਬੱਚਿਆਂ ਦੇ ਸਪੈਸ਼ਲੀ ਬੋਇਜ਼ ਚ ਹੁੰਦੀ ਕੁਛ ਵੀਕਨੈਸ ਹੁੰਦੀ ਜਿਹਨੂੰ ਟਰਾਂਸਜੈਂਡਰ ਸਮਥਿੰਗ ਕਹਿ ਸਕਦੇ ਹਾਂ।
0: ਦੇਖੋ ਮੈਂ ਚਲੋ ਮੈਂ ਫਿਰ ਦੱਸ ਦੂੰਗਾ, ਹਾਂਜੀ ਤੁਸੀਂ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ?
9: ਹਾਂਜੀ, ਮੈਂ ਜਸਟ ਇਹੀ ਥੋੜਾ ਕਹਿਣਾ ਸੀਗਾ, ਮੈਂ ਵੀ ਮਤਲਬ ਇਹਦੇ ਬਾਰੇ ਕਾਫੀ ਸਟੱਡੀ ਕੀਤੀ ਆ, ਐਕਸਟੈਂਡਡ ਫੈਮਿਲੀ ਜਾਂ ਆਪਣੇ ਪਿੰਡਾਂ 'ਚ ਨਾ ਬਹੁਤ ਪਹਿਲਾਂ ਦੇਖਿਆ ਹੈਗਾ, ਹੁਣ ਮੈਂ ਉਹਨੂੰ ਅੰਡਰਸਟੈਂਡ ਕੀਤਾ ਕਿਉਂਕਿ ਮੈਂ ਪਹਿਲਾਂ ਉਬਰ ਡਰਾਈਵ ਕਰਦੀ ਸੀ ਡੋਂਟ ਡੋਂਟ ਰਮ ਦੇ ਸਮਟਾਈਮਸ, ਉੱਥੇ ਮੈਂ ਕਾਫੀ ਇੱਦਾਂ ਦੀ ਰਾਈਟਸ ਮੈਨੂੰ ਮਿਲਦੀਆਂ ਸੀਗੀਆਂ, ਅਤੇ ਮੈਂ ਪਤਾ ਕਿ ਮਾਂ ਨੂੰ ਥੋੜ੍ਹਾ ਓਪਨਲੀ ਪਤਾ ਹੁੰਦਾ ਹੈਗਾ। ਮੈਂ ਕਹੂੰਗੀ, ਮੈਂ ਇੱਕ ਵਾਰ ਰੇਡੀਓ ਟੀਵੀ ਸ਼ੋਅ ਵੀ ਦੇਖਿਆ ਸੀ ਇੰਡੀਆ ਤੋਂ ਬਹੁਤ ਪਹਿਲਾਂ, ਉੱਥੇ ਮਦਰ ਆਪਣੇ ਬੇਟੇ ਨੂੰ ਲੈ ਕੇ ਆਈ ਸੀਗੀ, ਉਹ ਕਹਿੰਦੀ ਉਹਨੂੰ 15-16 ਸਾਲ ਦਾ ਜਦੋਂ ਬੱਚਾ ਕਈ ਵਾਰ ਹੋ ਜਾਂਦਾ ਨਾ, ਇਹ ਨੈਚੁਰਲੀ ਥੋੜ੍ਹਾ ਹੁੰਦਾ ਆ ਕਿ ਉਹਨਾਂ ਦੀ ਜਿੱਦਾਂ ਕੋਈ ਆਪਾਂ ਕਹਿ ਸਕਦੇ ਕਿਸੇ ਨੂੰ ਆਟਿਜ਼ਮ ਆ, ਪਹਿਲਾਂ ਨਹੀਂ ਪਤਾ ਚੱਲਦਾ, ਉਹ 5-7 ਸਾਲ ਬਾਅਦ ਪਤਾ ਚੱਲਦਾ, ਜਾਂ ਕੋਈ ਨਾ ਕਰੇ ਰੱਬ ਕੋਈ ਬਲਾਈਂਡ ਬੱਚਾ ਪੈਦਾ ਹੁੰਦਾ ਨਾ, ਇੱਦਾਂ ਹੀ ਇਹ ਵੀ ਇੱਕ ਵੀਕਨੈਸ ਹੁੰਦੀ ਤੁਹਾਡੀ ਕਿਸੇ ਬੱਚੇ ਦੀ ਬੋਡੀ 'ਚ, ਜਦੋਂ 15-16 ਸਾਲ ਦਾ ਬੱਚਾ ਹੋ ਜਾਂਦਾ ਨਾ, ਜਿੰਨਾ ਉਹਨੂੰ ਉਹਦੀ ਮਤਲਬ ਸੈਕਸੁਅਲੀ ਡਿਵੈਲਪ ਹੋਣਾ ਚਾਹੀਦਾ, ਉਹ ਨਹੀਂ ਹੁੰਦਾ, ਸਮਥਿੰਗ ਰੋਂਗ ਹੋ ਜਾਂਦਾ। ਉਹ ਮੈਂ ਮਦਰ ਦੀ ਸੁਣੀ ਸੀ ਹੈਗਾ, ਤੇ ਉਹ ਮਤਲਬ ਮਦਰ, ਇਹ ਮਦਰ ਤੇ ਡਿਪੈਂਡ ਕਰਦਾ ਹੈਗਾ ਕਿ ਉਹਨੇ ਓਪਨਲੀ ਆਪਣੇ ਬੱਚੇ ਨੂੰ ਅਕਸੈਪਟ ਕਰਨਾ ਨਹੀਂ ਕਰਨਾ, ਪਰ ਸਮਾਜ ਨੂੰ ਛੱਡ ਕੇ ਆਪਣੇ ਆਪ ਨੂੰ ਦੇਖੋ, ਜਿਹੜਾ ਬੱਚਾ ਮਾਂ ਨੇ ਪੈਦਾ ਕੀਤਾ, ਮਾਂ ਕਦੇ ਵੀ ਮਤਲਬ ਜੇ ਉਹ ਨੈਚੁਰਲੀ ਆ ਤਾਂ ਉਹ ਕਦੇ ਨਹੀਂ ਇੱਦਾਂ ਉਹਨੂੰ ਅਕਸੈਪਟ ਕਰੂਗੀ, ਕਰ ਲਊਗੀ। ਜੇ ਉਹ ਮਤਲਬ ਫੈਸ਼ਨਲੀ ਕਿਸੇ ਦੇ ਮਤਲਬ ਇਫੈਕਟ 'ਚ ਆ ਕੇ ਹੋ ਗਿਆ ਹੈਗਾ, ਫਿਰ ਤਾਂ ਇਹਨੂੰ ਮਦਰ ਲਈ ਹਾਰਡ ਆ, ਪਰ ਨਹੀਂ ਆਪਾਂ ਦੇਖਿਓ ਹੌਲੀ ਹੌਲੀ, ਮੈਂ ਇੱਥੋਂ ਕਹਿੰਦੀ ਤੂੰ 4 ਸਾਲ ਬਾਅਦ ਨਾ ਆਪਣੇ ਓਪਨਲੀ ਇਹ ਵੀ ਟਾਕ ਸ਼ੋਅ ਹੋਣੇ ਸ਼ੁਰੂ ਹੋ ਜਾਣੇ ਆ। ਇਹ ਹੈਗੀ ਆ ਪ੍ਰੋਬਲਮ, ਆਪਾਂ ਜਿੱਦਾਂ ਔਟਿਜ਼ਮ ਨੂੰ ਕਾਫੀ ਲੋਕੀ ਪਹਿਲਾਂ ਨਾ ਹਾਈਡ ਕਰਦੇ ਸੀਗੇ, ਕੋਈ ਨਹੀਂ ਸੀ ਚਾਹੁੰਦਾ ਕਿ ਪਤਾ ਲੱਗੇ ਕਿਸੇ ਨੂੰ ਮੇਰੇ ਬੱਚੇ ਨੂੰ ਔਟਿਜ਼ਮ ਆ, ਹੁਣ ਕਿੰਨਾ ਓਪਨਲੀ ਆ, ਮਤਲਬ ਕਾਫੀ ਉਹ ਰੈਕੋਗਨਾਈਜ਼ ਵੀ ਹੋ ਰਿਹਾ ਆ, ਕਾਫੀ ਹੋ ਰਿਹਾ ਹੈਗਾ। ਇਹ ਸੇਮ ਥਿੰਗ ਹੈਗਾ, ਮੈਂ ਤੁਹਾਡੀ ਕਿ ਪਹਿਲਾਂ ਨਹੀਂ ਚੰਗੀ ਤਰ੍ਹਾਂ ਸੁਣਿਆ, ਪਰ ਮੈਂ ਸਮਝਦੀ ਹਾਂ ਕਿ ਮਦਰ ਲਈ ਜੇ ਤਾਂ ਉਹ ਮਤਲਬ ਬਾਈ ਚੋਇਸ ਹੋ ਗਿਆ ਬੱਚਾ, ਫਿਰ ਤਾਂ ਹਾਰਡ ਐਕਸੈਪਟ ਕਰਨਾ, ਪਰ 95% ਮੈਂ ਕਹੂੰਗੀ ਕਿ ਮਦਰ ਨੂੰ ਪਤਾ ਹੁੰਦਾ ਆਪਣੇ ਬੱਚੇ ਦੀ ਵੀਕਨੈਸ।
0: ਠੀਕ ਹੈ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ। ਤੇ ਸਾਡੇ ਨਾਲ ਪਰਮਿੰਦਰ ਜੀ ਜੁੜੇ ਆ ਸੁਜੋਗ ਹੋਮਿਓ ਕਲੀਨਿਕ ਤੋਂ, ਅੱਜ ਗੱਲਬਾਤ ਥੋੜ੍ਹੀ ਜਿਹੀ ਕਰਾਂਗੇ ਪਰਮਿੰਦਰ ਜੀ ਦੇ ਨਾਲ ਇੰਡੀਵਿਜੁਅਲਾਈਜੇਸ਼ਨ। ਇੱਕ ਤਾਂ ਮੈਨੂੰ ਇਹ ਨਹੀਂ ਪਤਾ ਵੀ ਇਹ ਹੁੰਦਾ ਕੀ ਹੈ, ਸੋ ਪਰਮਿੰਦਰ ਜੀ ਪਹਿਲਾਂ ਦੱਸੋ ਕਿ ਇਹਦਾ ਮਤਲਬ ਕੀ ਹੈ ਇੰਡੀਵਿਜੁਅਲਾਈਜੇਸ਼ਨ।
10: ਗੁੱਡ ਮਾਰਨਿੰਗ ਨਵੀ, ਤੁਹਾਨੂੰ ਦੱਸਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਡੀਵਿਜੁਅਲਾਈਜੇਸ਼ਨ ਨਵੀ, ਜੇ ਤੁਸੀਂ ਹਰ ਵਾਰੀ ਜਦੋਂ ਸਾਡੇ ਬਾਰੇ ਗੱਲ ਕਰਦੇ ਹੋ ਜਾਂ ਅਸੀਂ ਆਨ ਏਅਰ ਆ ਕੇ ਗੱਲ ਕਰਦੇ ਹਾਂ ਕਿ ਅਸੀਂ ਹਰ ਇੱਕ ਪੇਸ਼ੈਂਟ ਨੂੰ ਵਿਲੱਖਣ ਦੇਖਦੇ ਹਾਂ, ਉਸਦੇ ਸਿਮਟਮਸ ਨੂੰ ਇੰਡੀਵਿਜੁਅਲਾਈਜ਼ ਕਰਕੇ ਦੇਖਦੇ ਹਾਂ। ਹੁਣ ਇੱਥੇ ਇੱਕ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ, ਨੋਬਡੀ ਵਿਲ ਆਰਗਿਊ ਵਿਦ ਮੀ, ਕਿ ਜਿਹੜੇ ਹਿਊਮਨ ਬੀਇੰਗਸ ਹੈ ਐਨਾਟੋਮਿਕਲੀ ਅਤੇ ਫਿਜ਼ੀਓਲੋਜੀਕਲੀ ਅਲਾਈਕ ਹੈਗੇ, ਅਸੀਂ ਸਾਰੇ ਬਣਤਰ ਦੇ ਵਿੱਚ, ਸਟਰਕਚਰ ਦੇ ਵਿੱਚ ਅਤੇ ਫੰਕਸ਼ਨ ਦੇ ਵਿੱਚ ਸੇਮ ਆ, ਮੇਲ ਐਂਡ ਫੀਮੇਲ ਉਹਨਾਂ ਦੇ ਸਟਰਕਚਰ ਅਤੇ ਫੰਕਸ਼ਨ ਸੇਮ ਹੈਗੇ ਨੇ, ਬਟ ਸਾਡੇ ਸਾਰਿਆਂ ਦਾ ਥਿੰਕਿੰਗ ਪ੍ਰੋਸੈਸ, ਇਮੋਸ਼ਨਸ, ਐਕਸਪ੍ਰੈਸ਼ਨਸ, ਬਿਲਟ ਡਿਜ਼ਾਇਰਸ, ਇਵਰਜ਼ਨਸ, ਹੌਬੀਜ਼, ਸਾਡੇ ਥਰਮਲ ਰਿਐਕਸ਼ਨਸ, ਕਿਸੇ ਨੂੰ ਠੰਡ ਲੱਗਦੀ, ਕਿਸੇ ਨੂੰ ਗਰਮੀ ਲੱਗਦੀ, ਕਿਸੇ ਨੂੰ ਪਸੀਨਾ ਬਹੁਤ ਆਉਂਦਾ, ਕਿਸੇ ਨੂੰ ਨਹੀਂ ਆਉਂਦਾ, ਨੀਂਦ ਕਿੱਦਾਂ ਦੀ ਹੈ, ਡ੍ਰੀਮਸ ਕਿੱਦਾਂ ਦੇ ਹੈ, ਅਤੇ ਡਿਜ਼ੀਜ਼ ਸਸੈਪਟੇਬਿਲਿਟੀ, ਕਿਹਨੂੰ ਕਿਹੜੀ ਬਿਮਾਰੀ ਹੈ, ਕਿਹੜੀ ਨਹੀਂ ਹੈ, ਕਿਹੜੀ ਫੈਮਿਲੀ ਦੇ ਵਿੱਚ ਚੱਲ ਰਹੀ ਹੈ, ਇਹ ਸਾਰੀਆਂ ਚੀਜ਼ਾਂ ਹਰ ਇੱਕ ਇਨਸਾਨ ਦੀਆਂ ਅਲੱਗ ਹੈ। ਇਹ ਦੋ ਚੀਜ਼ਾਂ ਕਿ ਸਟਰਕਚਰਲੀ ਫੰਕਸ਼ਨਲੀ ਅਸੀਂ ਸੇਮ ਆ, ਬਟ ਇਹ ਸਭ ਐਕਸਪ੍ਰੈਸ਼ਨ ਜਿਹੜੇ ਨੇ ਅਲੱਗ ਨੇ। ਐਂਡ ਹੋਮਿਓਪੈਥੀ ਦੇ ਅੰਦਰ ਇੰਡੀਵਿਜੁਅਲਾਈਜੇਸ਼ਨ ਦੀ ਇੱਕ ਸਪੇਸ ਐਂਡ ਇੰਪੋਰਟੈਂਸ ਕਿਉਂ ਹੈ, ਕਿਉਂਕਿ ਅਸੀਂ ਜਿਹੜਾ ਟ੍ਰੀਟਮੈਂਟ ਹੈ ਸਿਮਟਮ ਬੇਸਡ ਕਰਦੇ ਹਾਂ, ਤੇ ਜਿਹੜੇ ਸਿਮਟਮਸ ਨੇ ਦੇ ਆਰ ਨਥਿੰਗ ਬਟ ਰਿਫਲੈਕਸ਼ਨ ਆਫ ਪਰਸਨ ਟੂ ਦ ਡਿਜ਼ੀਜ਼ ਮੋਡੀਫਿਕੇਸ਼ਨ, ਵਿਚ ਮੀਨਸ ਬਿਮਾਰੀ ਆਈ ਤੇ ਸਰੀਰ ਦੇ ਅੰਦਰ ਉਸਨੇ ਕਿੱਦਾਂ ਦੇ ਲੱਛਣ ਪੈਦਾ ਕਰਨੇ ਨੇ, ਉਹ ਇਸ ਇੰਡੀਵਿਜੁਅਲਿਟੀ ਤੇ ਨਿਰਭਰ ਕਰਦਾ ਹੈ ਕਿ ਉਹਨੂੰ ਜ਼ਿਆਦਾ ਗਰਮੀ ਜਾਂ ਠੰਡ ਲੱਗਦੀ ਹੈ ਤਾਂ ਉਹਦੀ ਬਾਡੀ ਕਿੱਦਾਂ ਰਿਐਕਟ ਕਰੇਗੀ ਇਨ ਦਿਸ ਡਿਜ਼ੀਜ਼। ਸੋ ਜਦੋਂ ਅਸੀਂ ਡਿਜ਼ੀਜ਼ ਦੇ ਸਿਮਟਮਸ ਵੱਲ ਤੱਕਦੇ ਹਾਂ ਤਾਂ ਦੋ ਤਰ੍ਹਾਂ ਦੇ ਸਿਮਟਮਸ ਨੇ, ਕਾਮਨ ਤੇ ਅਨਕਾਮਨ, ਤੇ ਸ਼ਾਇਦ ਇਹਨਾਂ ਐਗਜ਼ਾਮਪਲ ਤੁਸੀਂ ਸਮਝ ਜਾਓਗੇ ਕਿ ਮੈਂ ਕਹਿਣਾ ਕੀ ਚਾਹ ਰਹੀ ਹਾਂ। ਕਾਮਨ ਸਿਮਟਮ ਜੇ ਅਸੀਂ ਮਲੇਰੀਆ ਦੇ ਪੇਸ਼ੈਂਟ ਦੀ ਗੱਲ ਕਰੀਏ ਤਾਂ ਮਲੇਰੀਆ ਦੇ ਪੇਸ਼ੈਂਟ ਨੂੰ ਕਾਂਬੇ ਨਾਲ ਬੁਖਾਰ ਚੜਨਾ, ਪਰ ਅਨਕਾਮਨ ਸਿਮਟਮਸ ਕੀ ਹੈ ਕਿ ਉਸ ਬੁਖਾਰ ਚੋਂ ਮਰੀਜ਼ ਰੈਸਟਲੈਸ ਹੈ, ਐਂਕਸ਼ੀਅਸ ਹੈ, ਉਸਨੂੰ ਪਸੀਨਾ ਆ ਰਿਹਾ ਪਰ ਸਿਰਫ ਮੱਥੇ ਤੇ, ਉਸਨੂੰ ਪਸੀਨਾ ਆ ਰਿਹਾ ਸਿਰਫ ਸੱਜੀ ਲੱਤ ਤੇ, ਉਸਨੂੰ ਪਸੀਨਾ ਆ ਰਿਹਾ ਸਿਰਫ ਛਾਤੀ ਤੇ, ਇਹ ਉਸਦਾ ਇੰਡੀਵਿਜੁਅਲਾਈਜ਼ ਸਿਮਟਮ ਹੈ। ਜਦੋਂ ਹੋਮਿਓਪੈਥੀ ਚ ਮੈਂ ਉਹਨੂੰ ਟ੍ਰੀਟ ਕਰਨਾ ਜਾਂ ਐਲੋਪੈਥੀ ਚ ਇੱਕ ਕਨਵੈਨਸ਼ਨਲ ਅਪਰੋਚ ਨੇ ਟ੍ਰੀਟ ਕਰਨਾ ਸਾਰਿਆਂ ਲਈ, ਜਿਹੜੀ ਉਹਨਾਂ ਦੀ ਟ੍ਰੀਟਮੈਂਟ ਉਹ ਕਨੀਨ ਹੈ, ਪਰ ਮੇਰੇ ਵਾਸਤੇ ਇਹ ਸਿਮਟਮ ਜਿਹੜੇ ਨੇ ਉਸਦੀ ਦਵਾਈ ਚੇਂਜ ਕਰ ਦਿੰਦੇ ਨੇ। ਇੱਕ ਦਮੇ ਦਾ ਮਰੀਜ਼ ਜੇ ਅਸੀਂ ਕਨਵੈਨਸ਼ਨਲ ਅਪਰੋਚ ਜਾਂਦੇ ਹਾਂ ਤਾਂ ਸਭ ਨੂੰ ਪਫਰ ਹੀ ਮਿਲ ਰਿਹਾ ਹੈ, ਜੇ ਅਸੀਂ ਹੋਮਿਓਪੈਥੀ ਚ ਜਾਂਦੇ ਹਾਂ ਉਸਨੂੰ ਕਿਸੇ ਅਲਰਜਿਕ ਰਿਐਕਸ਼ਨ ਕਰਕੇ ਦਮਾ ਹੋ ਰਿਹਾ, ਉਸਨੂੰ ਪੋਲਨ ਦੇ ਰਿਐਕਸ਼ਨ ਨੇ ਤਾਂ ਦਮਾ ਹੋ ਰਿਹਾ, ਸਾਡਾ ਟ੍ਰੀਟਮੈਂਟ ਅਲੱਗ ਹੋਏਗਾ। ਗੈਸਟ੍ਰਿਕ ਓਰੀਜਨ, ਪੇਟ ਖਰਾਬ ਹੈ, ਗੈਸ ਅਫਾਰਾ ਹੋ ਜਾਂਦਾ ਤਾਂ ਉਸਨੂੰ ਦਮਾ ਹੋ ਜਾਂਦਾ, ਦਵਾਈ ਅਲੱਗ ਹੈ। ਖਾਂਸੀ ਹੋਣ ਤੋਂ ਬਾਅਦ ਉਲਟੀ ਕਰਦਾ ਤੇ ਦਮਾ ਹੁੰਦਾ, ਦਵਾਈ ਅਲੱਗ ਹੈ। ਮਰੀਜ਼ ਦਾ ਗਲਾ ਘੁੱਟਦਾ ਦਮੇ ਦੇ ਅੰਦਰ, ਉਹਨੂੰ ਛਾਤੀ ਚ ਕੁਛ ਨਹੀਂ ਹੋ ਰਿਹਾ, ਗਲਾ ਘੁੱਟ ਰਿਹਾ, ਦਵਾਈ ਅਲੱਗ ਹੈ। ਠੰਡੇ ਵੈਟ ਵੈਦਰ, ਰੇਨੀ ਸੀਜ਼ਨ ਚ ਦਮਾ ਹੋ ਰਿਹਾ, ਦਵਾਈ ਅਲੱਗ ਹੈ। ਚਮੜੀ ਰੋਗ ਸੀਗਾ ਉਹਦੇ ਉੱਤੇ ਮੈਂ ਕਰੀਮਾਂ ਲਾ ਦਿੱਤੀਆਂ, ਚਮੜੀ ਰੋਗ ਤਾਂ ਦਬ ਗਿਆ, ਦਮਾ ਨਿਕਲ ਆਇਆ, ਚਮੜੀ ਦੀ ਇਨਫਲਮੇਸ਼ਨ ਵੈਂਟ ਔਨ ਯੋਰ ਲੰਗਸ ਤੇ ਤੁਸੀਂ ਅਸਮੈਟਿਕ ਹੋ ਗਏ, ਦਵਾਈ ਅਲੱਗ ਹੈ। ਸੋ ਦਿਸ ਇਜ਼ ਕਾਲਡ ਹੋਮਿਓਪੈਥਿਕ ਇੰਡੀਵਿਜੁਅਲਾਈਜੇਸ਼ਨ। ਇੱਕ ਪੇਸ਼ੈਂਟ ਨੂੰ ਉਸੇ ਮੇਰੇ ਕਲੀਨਿਕ ਚ ਜੇ 10 ਬੰਦੇ ਬੈਠੇ ਨੇ ਐਜ਼ਮਾ ਵਾਲੇ ਜਾਂ ਐਂਗਜ਼ਾਇਟੀ ਵਾਲੇ, ਤਾਂ ਨਵੀਂ ਇੰਡੀਵਿਜੁਅਲਾਈਜੇਸ਼ਨ ਦੇ ਬੇਸ ਤੇ 10 ਦੀ ਦਵਾਈ ਅਲੱਗ ਹੋਏਗੀ। ਐਂਡ ਹੇਅਰ ਨਾਟ ਓਨਲੀ ਦੀ ਸਪਰੈਸ ਦ ਡਿਜ਼ੀਜ਼, ਇੰਨਾ ਇੰਡੀਵਿਜੁਅਲਾਈਜ਼ਡ ਬੇਸ ਤੇ ਦਿੱਤੀ ਹੋਈ ਮੈਡੀਸਨ ਤੁਹਾਡੇ ਰੋਗ ਨੂੰ ਖਤਮ ਕਰਦੀ ਹੈ ਐਂਡ ਮੇਕ ਯੂ ਡਿਜ਼ੀਜ਼ ਫਰੀ। ਐਂਡ ਦਿਸ ਇਜ਼ ਦ ਬਿਊਟੀ ਆਫ ਹੋਮਿਓਪੈਥੀ। ਸੋ ਕਿਸੇ ਵੀ ਤਰ੍ਹਾਂ ਦੇ ਡਿਜ਼ੀਜ਼ ਤੋਂ ਤੁਸੀਂ ਸਫ਼ਰ ਕਰ ਰਹੇ ਹੋ ਔਰ ਘੁੰਮ ਘੁੰਮ ਕੇ ਇਲਾਜ ਨਹੀਂ ਮਿਲ ਰਿਹਾ, ਟ੍ਰਾਈ ਹੋਮਿਓਪੈਥੀ ਐਂਡ ਸੁਜੋਕ ਹੋਮਿਓ ਕਲੀਨਿਕ ਇਜ਼ ਦ ਡੈਸਟੀਨੇਸ਼ਨ।
0: ਤੇ ਨੰਬਰ ਇੱਕ ਵੇਖਿਆ 6478562516, 6478562516, 647-856-2516। ਪ੍ਰਵਿੰਦਰ ਜੀ ਬਹੁਤ ਸ਼ੁਕਰੀਆ, ਥੈਂਕ ਯੂ।
10: ਥੈਂਕ ਯੂ
0: ਜੀ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337। ਗੱਲ ਅਸੀਂ ਸਿੰਪਲ ਜੀ ਕਰ ਰਹੇ ਹਾਂ, ਇੱਕ ਵੀਡੀਓ ਇੱਕ ਮੁੰਡੇ ਨੇ ਪਾਈ ਅਤੇ ਆਪਣੇ ਮੁੰਡੇ ਉਹ ਮੁੰਡਾ ਆਪਣੀ ਮੋਮ ਨੂੰ ਵੀਡੀਓ 'ਚ ਦੱਸ ਰਿਹਾ ਕਿ ਮੋਮ ਮੈਂ ਥੋੜ੍ਹਾ ਜਿਹਾ ਅਲੱਗ ਹਾਂ, ਮੈਂ ਲੜਕੀਆਂ ਨੂੰ ਪਸੰਦ ਨਹੀਂ ਕਰਦਾ। ਸੋ ਉਹ ਆਪਣੀ ਮੋਮ ਨੂੰ ਆਪਣੀ ਹੋਮੋਸੈਕਸ਼ੁਐਲਿਟੀ ਬਾਰੇ ਦੱਸ ਰਿਹਾ ਅਤੇ ਉਹਦੀ ਮੋਮ ਐਕਸੈਪਟ ਨਹੀਂ ਕਰ ਰਹੀ, ਉਹ ਮੁਸਲਿਮ ਫੈਮਿਲੀ ਨੂੰ ਬਿਲੋਂਗ ਕਰਦੇ ਆ। ਉਹਦੀ ਮਾਂ ਕਹਿ ਰਹੀ ਹੈ ਮੇਰੇ ਤੋਂ ਕਿੱਡੀ ਵੱਡੀ ਗਲਤੀ ਹੋ ਗਈ, ਮੈਂ ਕਿੱਥੇ ਮੀਨੋ ਗਲਤੀਆਂ ਕੀਤੀਆਂ, ਵੀ ਤੂੰ ਇੱਦਾਂ ਦਾ ਕਿਉਂ ਆ, ਬਲਾ ਬਲਾ ਬਲਾ। ਅਤੇ ਬਹੁਤ ਸਾਰੇ ਲੋਕ ਕਹਿ ਰਹੇ ਕਿ ਮਾਂ ਬਹੁਤ ਰੋਂਗ ਹੈ, ਮਾਂ ਨੂੰ ਇੱਦਾਂ ਰਿਐਕਟ ਨਹੀਂ ਸੀ ਕਰਨਾ ਚਾਹੀਦਾ। ਐਂਡ ਆਫ ਦਾ ਡੇ ਉਹਦਾ ਮੁੰਡਾ, ਮਾਂ ਨੂੰ ਚਾਹੀਦਾ ਸੀ ਕਿ ਉਹ ਐਕਸੈਪਟ ਕਰਦੀ ਅਤੇ ਮਾਂ ਨੂੰ ਘੁੱਟ ਕੇ ਜੱਫੀ ਪਾਉਂਦੀ ਮੁੰਡੇ ਨੂੰ, ਅਤੇ ਕਹਿੰਦੀ ਕਿ ਪੁੱਤ ਕੋਈ ਗੱਲ ਨਹੀਂ, ਤੂੰ ਹੈਗਾ ਇੱਦਾਂ ਦਾ, ਨੋਟ ਅ ਪ੍ਰੋਬਲਮ। ਹੁਣ ਤੁਹਾਡਾ ਸਭ ਦਾ ਕੀ ਖਿਆਲ ਹੈ? ਕਈ ਲਿਸਨਰਸ ਕਹਿ ਰਹੇ ਆ ਨਵੀਂ ਮਾਂ ਬਿਲਕੁਲ ਸਹੀ ਹੈ, ਜੇ ਮਾਂ ਨਹੀਂ ਐਕਸੈਪਟ ਕਰਦੀ ਤਾਂ ਹੁਣ ਝੂਠ ਬੋਲ ਕੇ ਥੋੜ੍ਹਾ ਕਹੂਗੀ ਮੁੰਡੇ ਨੂੰ ਵੀ ਠੀਕ ਹੈ, ਕੋਈ ਗੱਲ ਨਹੀਂ, ਐਡੀ ਕਿਹੜੀ ਗੱਲ ਹੈ। ਸੋ 905-673-3337 ਆਪਣਾ ਨੰਬਰ ਹੈ ਜੇ ਤੁਸੀਂ ਓਪੀਨੀਅਨ ਕੁਇਕਲੀ ਦੇਣਾ ਚਾਹੁੰਦੇ ਹੋ। 9056733337 ਆਪਣਾ ਫੋਨ ਨੰਬਰ ਹੈ। ਸੋ ਕੁਝ ਕੁ ਲੋਕ ਕਹਿ ਰਹੇ ਆ ਕਿ ਮਾਂ ਜੇ ਨਹੀਂ ਐਕਸੈਪਟ ਕਰਦੀ ਤਾਂ ਨਹੀਂ ਕਰਦੀ, ਅਤੇ ਦੂਜੇ ਪਾਸੇ ਕੁਝ ਕੁ ਲੋਕ ਕਹਿੰਦੇ ਕਿ ਨਹੀਂ ਯਾਰ, ਮਾਂ ਨੂੰ ਐਕਸੈਪਟ ਕਰਨਾ ਚਾਹੀਦਾ, ਮੁੰਡਾ ਅਕਸਰ ਉਹਦਾ ਹੀ ਹੈ, ਉਹਨੇ ਜਨਮ ਦਿੱਤਾ ਜਿੱਦਾਂ ਦਾ ਹੈ, ਤੁਸੀਂ ਐਕਸੈਪਟ ਕਰੋ। ਸੋ 9056733337 ਆਪਣਾ ਨੰਬਰ ਹੈ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ। ਸਬਜ਼ੀ ਮਾਰਕੀਟ 10 ਲੋਰਮੈਲ ਗੇਟ, ਸੈਂਡਲਵੁੱਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਮਿਲ ਰਹੀਆਂ ਨੇ ਨਾਲ ਦੀ ਨਾਲ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ 1 ਫਰੀ। ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ ਜੀ। ਗੁਰਦੀਪ ਜੀ, ਹੈਲੋ।
11: ਮੂਵਮੈਂਟ ਮਤਲਬ ਬਹੁਤ ਔਖਾ ਲੱਗੂਗਾ, ਬਟ ਜੋ ਟਾਈਮ ਹੌਲੀ ਹੌਲੀ ਪਾਸ ਹੋਊਗਾ, ਫਿਰ ਅੰਡਰਸਟੈਂਡਿੰਗ ਨਾਲ ਥੋੜਾ ਥੋੜਾ ਪਤਾ ਲੱਗਣ ਲੱਗ ਜੂ ਮਾਂ ਨੂੰ ਵੀ ਆਪਣੇ ਅੰਦਰ, ਚੱਲ ਜਿਵੇਂ ਮਰਜ਼ੀ ਹੈ ਤਾਂ ਮੇਰਾ ਪੋਤੀ ਆ। ਹੁਣ ਮੈਂ ਐਗਜ਼ਾਮਪਲ ਦਿੰਦਾ ਵਾ, ਕਈ ਵਾਰੀ ਕੀ ਹੁੰਦਾ, ਹੁਣ ਮਤਲਬ ਕਈ ਵਾਰ ਕਿਸੇ ਦਾ ਐਕਸੀਡੈਂਟ ਹੋ ਜਾਂਦਾ, ਹੁਣ ਅਕਸਰ ਹੁੰਦੇ ਆਪਾਂ ਕਹਿੰਦੇ ਹਾਂ ਯਾਰ ਕੋਈ ਗੱਲ ਨੀ ਮੈਂ ਆਪੇ ਪਾਲ ਲੂੰਗੀ, ਪਰ ਮੇਰੀ ਸਰਦਰਦੀ ਹੈ, ਬੇਸ਼ੱਕ ਨਹੀਂ ਤੁਰ ਹੁੰਦਾ, ਪੁੱਤ ਤਾਂ ਮੇਰਾ ਹੀ ਹੈ ਨਾ,
0: ਮਤਲਬ
11: ਉਹ ਚੀਜ਼ ਹੋ ਜਾਂਦੀ ਆ। ਬਟ ਉਹ ਸਭ ਕਰ ਲੂਗੀ, ਇਟਸ ਨੋਟ ਅ ਬਿਗ ਡੀਲ, ਉਹ ਤਾਂ ਹੁਣ ਨੈਚੁਰਲੀ ਕਹਿ ਲਓ ਜਾਂ ਮਰਜ਼ੀ ਜਿੱਦਾਂ ਮਰਜ਼ੀ।
0: ਹਾਂ ਨਹੀਂ, ਹੁਣ ਬੜੇ ਲੋਕ ਕਹਿ ਰਹੇ ਆ ਜੇ ਕਿਤੇ ਕੋਈ ਐਕਸੀਡੈਂਟ ਹੋ ਜਾਵੇ, ਜੇ ਕਿਤੇ ਕੋਈ ਏਦਾਂ ਦੀ ਪ੍ਰੋਬਲਮ ਹੈ, ਫਿਰ ਤਾਂ ਚਲੋ ਤੁਸੀਂ ਐਕਸੈਪਟ ਕਰ ਲੈਂਦੇ ਹੋ, ਬਟ ਜੋ ਜੇ ਹੁਣ ਬੱਚਾ ਮੈਂਟਲੀ ਤੁਹਾਨੂੰ ਏਦਾਂ ਦੀ ਗੱਲ ਦੱਸ ਰਿਹਾ, ਫਿਰ ਐਕਸੈਪਟ ਕਰਨ ਨੂੰ ਰੈਡੀ ਨਹੀਂ ਹੈਗੇ। ਸੋ ਥੈਂਕ ਯੂ ਵੈਰੀ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। 1629 ਹੈਲੋ।
12: ਹੈਲੋ ਨਵੀ ਜੀ।
0: ਹਾਂਜੀ
12: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
12: ਕੀ ਹਾਲ ਹੈ ਭਾਜੀ?
0: ਠੀਕ ਹੈ ਵੀਰੇ, ਠੀਕ ਹੈ।
12: ਮੈਂ ਨੰਬਰ ਚਾਹੀਦਾ ਸੀ ਇੰਸ਼ੋਰੈਂਸ ਜਿਹੜਾ ਕੋਈ ਕੋਲੀਜਨ ਹੋ ਜਾਂਦਾ ਗੱਡੀਆਂ ਦਾ।
0: ਨਹੀਂ, ਇੰਸ਼ੋਰੈਂਸ ਵਾਲੇ ਦਾ ਜਾਂ ਐਕਸੀਡੈਂਟ ਹੋ ਗਿਆ ਤੇ ਇੰਜਰੀ ਵਾਲਿਆਂ ਦਾ।
12: ਇੰਜਰੀ ਵਾਲਿਆਂ ਦਾ ਨਹੀਂ, ਕਿਸੇ ਇੰਸ਼ੋਰੈਂਸ ਵਾਲਾ ਜਿਹੜਾ ਕਿ ਦੱਸ ਸਕਣਗੇ ਫੁੱਲ ਦਾ, ਮਤਲਬ ਜਿਹੜੀ ਇੰਸ਼ੋਰੈਂਸ ਨਹੀਂ ਕਰਾਉਂਦੇ ਲੋਕ, ਫੁੱਲ ਇੰਸ਼ੋਰੈਂਸ ਜਿਹੜੀ ਹੁੰਦੀ ਹੈ।
0: ਤੁਸੀਂ ਭਾਜੀ ਇੰਜਰੀ ਵਾਲਿਆਂ ਨੂੰ ਫੋਨ ਕਰੋ, 647
12: ਅੱਛਾ ਜੀ
0: 647
12: ਹਾਂਜੀ
0: 890 1437
12: ਇਹਦਾ ਕੀ ਨਾਮ?
0: ਇਹ ਮੁੰਡਾ, ਇਹਦਾ ਨਾਂ ਡੈਵਿਨ ਆ, ਡੈਵਿਨ। ਇੰਸਟਾਗ੍ਰਾਮ ਪੰਜਾਬੀ ਲਹਿਰਾਂ ਫੋਲੋ ਕਰ ਲੋ, ਉੱਥੇ ਗੱਲਬਾਤ ਤੁਹਾਡੇ ਨਾਲ ਕਰਦੇ ਆ। ਸਟੇ ਟਿਊਨਡ, ਜੁੜੇ ਰਹੋ ਤੇ ਨੰਬਰ ਹੈ 905-673-3337 ਆਪਣਾ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ।
13: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਜਾਣੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
14: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
15: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਗੱਲ ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁਦੀ ਨੀ?
1: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
0: ਤਾਂ ਟਿਫਨ ਲਵਾ ਲਾ।
1: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
0: ਮਤਲਬ ਤੂੰ ਤਵਾ ਕਿਚਨ ਦੇ ਫੂਡ ਨੀ ਟੇਸਟ ਕੀਤਾ? ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
2: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
3: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
4: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
5: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
6: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
7: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
6: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
7: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
6: 905-671-2000।
7: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
8: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫੇਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
9: Canada Revenue Agency yani ki CRA bina kisi court judgment to tade bank account nu seize ya freeze kar sakte ha, tusi CRA de karze nu legally maaf karwa sakte ho. For more information call DCAP
10: 905-908-2499, 905-908-2499 or visit 411debt.ca. some conditions apply.
11: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
12: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
13: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
14: ਡਰਾਈਵਿੰਗ ਲਾਇਸੈਂਸ?
13: ਨੋ।
14: ਪੁਲਿਸ ਆਫਿਸਰ?
13: ਨੋ ਨੋ।
14: ਟ੍ਰੈਫਿਕ ਲਾਇਸੈਂਸ?
13: ਨੋ।
14: ਦੈਨ
15: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 647-325-9100 Pavan Kaur Gill from Diamond Insurance.
16: Zindagi ek safar hai sohana.
15: Ki tusi Canada vich student visa de utte work permit te aaye hoye ho ya tusi Canadian citizen ya PR holder ho apne dost rishtedar te mitran nu agar visitor ya tourist visa te Canada bulana chahunde ho ta parkhya te bharose wala naam Punjab vich sab to vadh success rate de naal easy visa visitor visa Canada da lagwa ke de rahe han vadhere jankari layi easy visa 9592200200 9522200200 te aaj hi call karke apni appointment banao
17: सुनो जी किथे हो 11:30 हो गया रात दे घरे नहीं आना आज
15: मैं सेविंग कर रहा नाले ग्रोसरी खरीद रहा नजारा आ रहा हैगा
17: झूठ बोलन दी आदत नहीं की तुहाडी रात नु 11:30 केड़ा ग्रोसरी स्टोर खुला होया
15: फ्रेश ग्रोसरी डिपो रात दे 12 बजे तक खुलदे ने जिन्ना दा कहंदे एक डोर तो बड़ो दूजे तो निकलो सेविंग 100 डॉलर दी 905-458-1331 Staple Bush Star Room ते Staple Bush ता intersection Fresh Grocery Depot 905-458-1300
18: छोटा मोटा कर्जा या करवानी है कोई भी कार्बिज रेनोवेशन होम एक्विटी वीजा ले सकते हो साधारण क्रेडिट कार्ड नालों कितने कट ब्याज आसानी नाल उपलब्धता
15: आज ही होम एक्विटी वीजा लेने के लिए कॉल करो 905-671-2000 905-671-2000 कुछ शर्तें लागू होती हैं
19: यार आजकल इकोनॉमी बहुत टफ चल रही है ट्रकिंग इंडस्ट्री स्लो है बिल्डर क्लोजिंग्स रुक रहे ने कई बिजनेसेस लॉस विच जा रहे ने जिथे सेविंग्स तक खत्म होने लग जांदी है पर कनाडा विच फाइनेंशियल स्ट्रेस दे लई लीगल ऑप्शंस अवेलेबल ने थ्रू द इंसॉल्वेंसी प्रोसेस तुहानू डेट नु प्रॉपर्ली असेस करन मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने इस प्रोसेस नाल तुसी अपनी फाइनेंशियल सिचुएशन नु कंट्रोल विच ले आ सकदे हो ते अगला सही स्टेप प्लान कर सकदे हो ज्यादा इंफॉर्मेशन लई आज ही कॉल करो 416-518-3200 416-518-3200
15: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8404-1 F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4941
20: ਹਾਂ ਵੀਰ ਰਣਵੀਰ ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ
21: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ
20: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ
22: ਦੇਖ ਬਾਈ ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ
20: ਅੱਛਾ ਜੀ
23: ਆਹੋ ਜੀ ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ ਦੈਨ ਕਾਲ ਮਿਸਟਰ ਸੰਧੂ ਐਟ 905-671-2000 ਨੋ ਕੁਐਸਚਨਸ ਨੋ ਕ੍ਰੈਡਿਟ ਚੈੱਕ ਲੋਨ ਅਪਰੂਵਲ ਵਿਦ ਇਨ 24 ਆਵਰਸ ਨੰਬਰ ਰੱਖੋ ਯਾਦ 905-671-2000 905-671-2000 ਮਿਸਟਰ ਸੰਧੂ

ਨਿਕਲੀਆਂ ਤੇ ਰੁੜਾ ਕੂੜਾ ਮੇਰੇ ਸਾਹਿਬ ਦੀਆਂ ਬੜੀਆਈਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੇਰੇ ਤਖਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ਬਦ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: और एक बार फिर तो आप सबका हार्दिक स्वागत करते हैं। उम्मीद दिन को शुक्र रहेगा, चढ़दी कला वाला निरपो निर्वैर रहेगा, मुस्कुराहट चेहरे का पाठ और रोशनी रस्ते दिखावेगी, तुसी चलते रहोगे। ग्रे स्काईज दे नाल पियरसन एयरपोर्ट दे ट्रैक 6 देते जिथे एयर कैनेडा उड़ान पर ले तैयार खड़ी है। अमनदीप सिंह बैनीपाल तो नाम खातिब डेरी रोड फुली लोडेड ओवरलोडेड विद द ट्रैफिक। ਜਿੱਥੇ ਅਮਰੀਕਨ ਏਅਰਲਾਈਨ ਬਾਏ ਬਾਏ ਟਾਟਾ ਕਰ ਚੁੱਕੀ ਹੈ ਕੈਨੇਡੀਅਨ ਧਰਤੀ ਨੂੰ, ਉੱਥੇ ਕੁਛ ਖਬਰਾਂ 'ਚ ਡੋਨਲਡ ਟਰੰਪ ਜਿੱਥੇ 50% ਟੈਰਿਫ ਦੀ ਦੁਬਾਰਾ ਗੱਲ ਕਰ ਰਿਹਾ, ਪਹਿਲੇ ਸੁਪਰੀਮ ਕੋਰਟ ਵੱਲੋਂ ਟੈਰਿਫਸ ਕੈਂਸਲ ਕਰ ਦਿੱਤੇ ਗਏ ਸੀ। ਲੋਕਾਂ 'ਚ ਕਨਫਿਊਜ਼ਨ ਬਹੁਤ ਆ। ਉਹ ਟੈਰਿਫਸ ਜਿਹੜੇ ਕੈਂਸਲ ਹੋ ਚੁੱਕੇ ਸੀ ਜਦੋਂ ਸੁਪਰੀਮ ਕੋਰਟ ਆਫ ਅਮੈਰੀਕਾ ਨੇ ਉਹਨਾਂ ਨੂੰ ਕੈਂਸਲ ਕਰ ਦਿੱਤਾ, ਅਤੇ ਉਹ ਪੈਸਾ ਵੀ ਟੈਰਿਫ ਦਾ ਜਿਹੜਾ ਹੈਗਾ ਕਾਰਪੋਰੇਟਸ ਨੂੰ ਬੈਕ ਪੇ ਕਰਨਾ ਪਿਆ, ਪਰ ਟੈਕਸ ਦੇ ਰੂਪ ਦੇ ਵਿੱਚ ਲੋਕਾਂ ਨੇ ਪੇ ਕੀਤਾ, ਕਿਸੇ ਕੰਪਨੀ ਨੇ ਕੋਈ ਵੀ ਟੈਰਿਫ ਪੇ ਨਹੀਂ ਕੀਤਾ, ਉਹਨਾਂ ਨੇ ਪਾਸ ਔਨ ਟੂ ਪਬਲਿਕ ਕਰ ਦਿੱਤਾ। ਹੁਣ ਉਹ ਕਹਿੰਦਾ 50 ਫੇਰ ਲਾਊਂਗਾ, ਪਰ ਉਸ ਤੋਂ ਇਲਾਵਾ ਸਟੀਲ ਐਲਮੀਨੀਅਮ ਜਾਂ ਕੁਛ ਹੋਰ ਉਤਪਾਦ ਨੇ ਜਿਨ੍ਹਾਂ 'ਤੇ ਇੱਕ ਟੈਰਿਫ ਦੀ ਰੇਸ਼ੋ ਦਰਜ ਕੀਤੀ ਗਈ ਸੀ ਦੁਬਾਰਾ ਟਰਮ ਦੇ ਵਿੱਚ ਆਉਣ ਤੋਂ ਬਾਅਦ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨ ਸੈਟਲਮੈਂਟਸ ਕਿਸ ਤਰ੍ਹਾਂ ਕਰਦੇ ਆ। ਇੱਧਰੋਂ ਮੈਟਾ ਦੇ ਉੱਪਰ ਪ੍ਰੈਸ਼ਰ ਵਧਾਇਆ ਗਿਆ, ਮੈਟਾ ਜਿਹੜੀ ਫੇਸਬੁੱਕ ਇੰਸਟਾਗ੍ਰਾਮ ਆ, ਜਿੱਥੇ ਇੰਡੀਆ ਦੇ ਵਿੱਚ ਮੈਟਾ ਦੇ ਉੱਪਰ ਸੋਚਿਆ ਜਾ ਰਿਹਾ ਕਿ ਜੈਨਜ਼ੀ ਦਾ ਜਿਹੜਾ ਇਹ ਇੱਕ ਪ੍ਰਦਰਸ਼ਨ ਹੋਇਆ, ਪੂਰੀ ਦੁਨੀਆ 'ਚ ਗੱਲਬਾਤ ਹੋਈ, ਡੋਨਲਡ ਟਰੰਪ ਵਰਗੇ ਨੇ ਸਟੇਜ 'ਤੇ ਚੜ੍ਹ ਕੇ ਕਿਹਾ ਕਿ ਮੋਦੀ ਨੂੰ ਇਹਦੇ 'ਤੇ ਬੋਲਣਾ ਚਾਹੀਦਾ, ਅਤੇ ਉੱਥੇ ਜਿਹੜਾ ਹੈਗਾ ਇਸ ਸਮੇਂ ਜਿਸ ਤਰ੍ਹਾਂ ਦਾ ਮਜ਼ਾਕ ਜਿਹੜਾ ਟ੍ਰੋਲ ਕਰਿਆ ਜਾਂਦਾ ਸੀ ਸਰਦਾਰ ਮਨਮੋਹਨ ਸਿੰਘ ਹੋਣਾਂ ਦੇ ਉੱਤੇ, ਅਤੇ ਜਿਸ ਤਰ੍ਹਾਂ ਦਾ ਮਜ਼ਾਕ ਰਾਹੁਲ ਗਾਂਧੀ ਨੂੰ ਪੱਪੂ ਬਣਾਉਣ 'ਚ ਕੀਤਾ ਜਾਂਦਾ ਸੀ, ਉਹ ਸਾਰਾ ਕੁਛ ਜਿਹੜਾ ਹੈਗਾ ਹੁਣ ਮੋਦੀ ਨੂੰ ਆਪ ਭੁਗਤਣਾ ਪੈ ਰਿਹਾ ਕਿ ਹੱਥਾਂ ਨਾਲ ਮਾਰੀਆਂ ਗੰਢਾਂ ਮੂੰਹ ਨਾਲ ਖੋਲੀਆਂ ਪੈ ਰਹੀਆਂ। ਇਸ ਸਮੇਂ ਮੋਦੀ ਦੇ ਕਰੋੜਾਂ ਅਰਬਾਂ ਰੁਪਈਏ ਆਪਣੀ PR ਦੇ ਉੱਪਰ ਖਰਚਣ ਦੇ, ਇੱਕ ਮੋਦੀ ਜੀ ਕਹਾਉਣ ਦੇ ਲਈ, ਅਤੇ ਉਹ ਮੋਦੀ ਜੀ ਦੇ ਵਿੱਚੋਂ ਮੋਦੀ ਕੱਟਿਆ ਗਿਆ, ਹੁਣ ਮੋਦੀ ਰਹਿ ਗਿਆ ਇਕੱਲਾ। ਅਤੇ ਨਾਲ ਨਾਲ ਜੈਨਜ਼ੀ ਵੱਲੋਂ ਜਿਹੜੇ ਕੁਛ ਇਸ ਤਰ੍ਹਾਂ ਦੇ ਪੋਸਟਰ ਔਰ ਇਸ਼ਤਿਹਾਰ ਬਣਾਏ ਗਏ ਜਿਨ੍ਹਾਂ ਨੂੰ ਦੇਖ ਕੇ ਮੋਦੀ ਦੀ PR ਨੀਚੇ ਨੂੰ ਗਿਰਨੀ ਸ਼ੁਰੂ ਹੋ ਗਈ। TV ਚੈਨਲਸ ਨਹੀਂ ਕੰਮ ਕਰ ਸਕੇ, ਕਿਵੇਂ ਕੰਮ ਕਰਦੇ ਨੇ, ਇਹ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਨਕਲੀ IDs ਬਣਾਉਂਦੇ ਨੇ, ਫਿਰ ਉਹ ਲੱਗਦੇ। ਮੈਂ ਬ੍ਰੈਂਟਨ 'ਚ ਇੱਕ ID ਦੇਖ ਰਿਹਾ ਸੀ, ਉਹਦੇ 'ਤੇ ਲਿਖਿਆ ਹੋਇਆ ਸੀ ਕਿ ਮੈਂ ਮੋਦੀ ਦੇ ਨਾਲ ਹਾਂ, ਮੈਂ ਮੋਦੀ ਨੂੰ ਐਂ ਕਰਦੀ ਹਾਂ, ਉਹ ਕਰਦੀ ਹਾਂ। ਇੱਥੇ ਲੋਕਲ ਲੇਡੀ ਹੈ ਇੱਕ, ਇਹ ਜਿਹੜੀ ਇਹ ਖੇਤੀ ਹੁੰਦੀ ਹੈ, ਇਹਦੇ 'ਚੋਂ ਅੰਧਭਗਤ ਪੈਦਾ ਹੁੰਦੇ ਨੇ, ਫਿਰ ਕਿਸੇ ਵੀ ਪਾਰਟੀ ਦੇ ਹੋ ਸਕਦੇ ਨੇ, ਕਾਂਗਰਸ ਦੇ ਵੀ ਹੋ ਸਕਦੇ ਨੇ, ਲਿਬਰਲ ਦੇ ਹੋ ਸਕਦੇ ਨੇ, ਕੰਜ਼ਰਵੇਟਿਵ ਪਾਰਟੀ ਦੇ, ਇਹ ਪੈਦਾ ਕਰਦੇ ਨੇ। ਪੋਲੀਟੀਕਲ ਪਾਰਟੀਜ਼ ਉਹਨਾਂ ਨੂੰ ਗਰੋ ਕਰਦੀਆਂ ਨੇ, ਪੈਦਾ ਕਰਦੀਆਂ ਨੇ, ਉਹਨਾਂ ਦੇ ਦਿਮਾਗ ਵਿਕਸਿਤ ਕਰਦੀਆਂ ਨੇ ਨਫ਼ਰਤ ਭਰਨ ਦੇ ਵਾਸਤੇ, ਅਤੇ ਉਸ ਤੋਂ ਬਾਅਦ ਇਹ ਕਹਾਣੀ ਸ਼ੁਰੂ ਹੁੰਦੀ ਹੈ। ਦੂਸਰਾ ਹੁੰਦਾ ਸੜਕਾਂ 'ਤੇ ਹੋਡਿੰਗ, ਇੱਥੇ ਤਾਂ ਨਹੀਂ ਲੱਗਦੇ, ਪਰ ਇੰਡੀਆ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਭਗਵੰਤ ਮਾਨ ਹੋਣਾ ਵਰਗੇ ਜਿਹੜੇ ਕਹਿ ਕੇ ਆਏ ਸੀ ਕਿ ਆਮ ਆਦਮੀ ਪਾਰਟੀ ਲੈ ਕੇ ਆਵਾਂਗੇ, ਕੋਈ ਜਗ੍ਹਾ ਨਹੀਂ ਛੱਡੀ। ਯਾਦ ਹੋਊਗਾ ਤੁਹਾਨੂੰ, ਮੈਂ ਦੇਖਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਮੌਕੇ 'ਤੇ ਇਸ ਆਦਮੀ ਨੇ ਆਪਣੇ ਪੋਸਟਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਲਗਾਏ ਹੋਏ ਸੀ, ਮਤਲਬ ਆਪਣੀਆਂ ਤਸਵੀਰਾਂ ਜਿੱਡੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਤਸਵੀਰ ਉੱਡੀ ਆਪਣੀ ਲਾਈ ਹੋਈ ਸੀ। ਇਹ ਵੀ ਇੱਕ ਜਿਹੜਾ ਸਵਾਲ ਬਣਦਾ ਸੀ ਕਿ ਕੀ ਹੋ ਰਿਹਾ, ਕਿਉਂਕਿ ਪਹਿਲਿਆਂ ਨੇ ਬਹੁਤ ਕੁਛ ਕੀਤਾ ਤਾਂ ਬਾਕੀ ਚੁੱਪ ਬੈਠੇ ਸੀ। ਫਿਰ ਦੂਸਰੇ ਪਾਸੇ ਕੀ ਕਰਦੇ ਨੇ, ਫਿਰ ਇਹ ਨਿਊਜ਼ ਚੈਨਲਸ 'ਤੇ ਖਬਰਾਂ ਇੱਦਾਂ ਚਲਾਉਂਦੇ ਨੇ ਕਿ ਲੋਕਾਂ ਨੂੰ ਲੱਗੇ ਬਸ ਜੇ ਨਾ ਹੋਇਆ ਤਾਂ ਦੇਸ਼ ਹੈ ਨਹੀਂ ਗਾ। ਫਿਰ ਇਹ ਤੀਸਰੇ ਲੈਵਲ ਦੇ ਉੱਤੇ ਜਿਹੜਾ ਹੈਗਾ ਇੱਕ ਮੈਂਬਰਸ਼ਿਪ ਲੈਵਲ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਅੱਜ ਕੱਲ੍ਹ ਇਹੀ ਚੱਲ ਰਿਹਾ। ਮੈਟਾ ਸਭ ਤੋਂ ਵੱਡਾ ਰੋਲ ਅਦਾ ਕਰਦੀ ਹੈ ਫੇਸਬੁੱਕ ਅਤੇ ਇੰਸਟਾਗ੍ਰਾਮ ਲੋਕਾਂ ਦੇ ਵਿੱਚ ਇਹ ਖੇਤੀ ਕਰਨ ਦੇ ਲਈ, ਕਿਸੇ ਵੀ ਤਰ੍ਹਾਂ ਦੀ ਖੇਤੀ ਕਰਨ ਲਈ। ਜਿਵੇਂ ਤੁਸੀਂ ਮੈਟਾ 'ਤੇ ਜਾ ਕੇ ਕਹੋ ਯਾਰ ਕਾਰ ਦੀ ਲੋੜ ਆ, ਤੁਹਾਨੂੰ 15 ਮਹੀਨੇ ਕਾਰ ਦੀ ਉਹ ਐਡ ਆਈ ਜਾਣੇ ਜਦ ਤੱਕ ਤੁਸੀਂ ਖਰੀਦਦੇ ਨਹੀਂ ਹੈਗੇ, ਯਾਨੀ ਕਿ ਤੁਹਾਡੀ ਬੱਸ ਕਰਾ ਦੇਣਗੇ। ਜਿਵੇਂ ਸੜਕ 'ਤੇ ਇੱਕ ਮੰਗਤਾ ਖੜਾ ਹੁੰਦਾ ਇੰਡੀਆ ਪੋਲ ਦੇ ਉੱਤੇ, ਜਦੋਂ ਤੁਸੀਂ ਗੱਡੀ ਟ੍ਰੈਫਿਕ ਦੇ ਵਿੱਚ ਖੜੀ ਹੁੰਦੀ ਹੋ, ਤੁਹਾਡੇ ਦਰਵਾਜ਼ੇ ਟਾਕੀਆਂ ਹੈ ਜ਼ੋਰ ਜ਼ੋਰ ਨਾਲ ਭੰਨਦਾ, ਫੋਰਸ ਕਰਦਾ। ਇਸੇ ਤਰ੍ਹਾਂ ਮੈਟਾ ਜਿਹੜੀ ਆ ਫੋਰਸ ਕਰਦੀ ਆ। ਮੈਂ ਬਹੁਤ ਵਾਰੇ ਗੱਲ ਕਰ ਚੁੱਕਿਆ ਕਿ ਮੈਟਾ ਦੇ ਉੱਪਰ ਕਿਸੇ ਦੇ ਵੀ ਡੈਮੇਜ ਦੇ ਲਈ ਕੋਈ ਵੀ ਵੀਡੀਓ ਪਾ ਦਿੱਤੀ ਜਾਣੀ ਅਤੇ ਮੈਟਾ 'ਤੇ ਕੋਈ ਵੀ ਕੇਸ ਨਾ ਬਣਨਾ, ਇਹ ਇੱਕ ਨਾ ਇਨਸਾਫੀ ਆ ਪਾਰਲੀਮੈਂਟਸ ਵੱਲੋਂ ਉਹਨਾਂ ਦੇ ਸ਼ਹਿਰੀਆਂ ਦੇ ਨਾਲ, ਉਹਨਾਂ ਦੇ ਮੁਲਕ ਦੇ ਲੋਕਾਂ ਦੇ ਨਾਲ। ਇਹ ਕੈਨੇਡਾ ਵੀ ਕਰ ਰਿਹਾ ਹੈਗਾ, ਕਿਉਂਕਿ ਇਹ ਲੋਕ ਫੰਡ ਕਰਦੇ ਨੇ ਇਹਨਾਂ ਪਾਰਟੀਜ਼ ਨੂੰ, ਇਹਨਾਂ ਪਾਰਟੀਜ਼ ਨੂੰ ਫੀਡਬੈਕ ਦਿੰਦੇ ਨੇ ਅਮਨਦੀਪ ਕਿਹੜੀ ਪਾਰਟੀ ਨੂੰ ਪਸੰਦ ਕਰਦਾ, ਕਿੱਦਾਂ ਦੇ ਕਾਮੈਂਟਸ ਕਰਦਾ। ਇਹ ਪ੍ਰਾਈਵੇਸੀ ਬ੍ਰੀਚ ਹੈ ਹਰੇਕ ਬੰਦੇ ਦਾ, ਹਰੇਕ ਬੰਦੇ ਦਾ ਅਧਿਕਾਰ ਹੈਗਾ, ਉਹਦੇ ਅਧਿਕਾਰ ਖੇਤਰ ਨੂੰ ਤੋੜ ਮਰੋੜ ਕੇ ਸਿਆਸਤਦਾਨਾਂ ਦੀ ਝੋਲੀ 'ਚ ਪਾਇਆ ਜਾਂਦਾ ਤਾਂ ਜੋ ਉਹ ਆਪਣੇ ਇਲੈਕਸ਼ਨ ਲੜ ਕੇ ਪਾਵਰ 'ਚ ਆਉਣ, ਪਾਵਰ ਤੋਂ ਆਉਣ ਤੋਂ ਬਾਅਦ ਇਹਨਾਂ ਨੂੰ ਕੁਛ ਨਾ ਕੁਛ ਦੇਣ। ਹੁਣ ਪਾਰਲੀਮੈਂਟ ਆਫ ਜਿਹੜੀ ਕੈਨੇਡਾ ਸੋਚ ਰਹੀ ਹੈ ਕਿ ਟੈਕਸਿਸ ਲਗਾਏ ਜਾਣ ਡੋਨਲਡ ਟਰੰਪ ਦੀ ਧਮਕੀ ਤੋਂ ਬਾਅਦ। ਦੂਜੇ ਪਾਸੇ ਡੱਗ ਫੋਰਡ ਜਿਹੜਾ ਹੈਗਾ ਕੁਛ ਐਕਟਿਵ ਨਜ਼ਰ ਆ ਰਿਹਾ, ਆਪਣੀ ਰੇਟਿੰਗ ਮਾਈਨਸ ਦੇ ਵਿੱਚ ਦੇਖ ਕੇ। ਪਿਛਲੇ ਦਿਨੀ ਇਹਦੇ MPPs ਵੱਲੋਂ ਆਪਣੇ ਘਰੇਲੂ ਉਤਪਾਦ ਦੇ ਵਿੱਚ ਸਰਕਾਰੀ ਪੈਸੇ ਨੂੰ ਪਾਉਣਾ, 50 ਕਿਲੋਮੀਟਰ ਦੇ ਅੰਦਰ ਦੇ ਦਾਇਰੇ ਦੇ ਵਿੱਚ ਗੱਡੀਆਂ ਨਾ ਚਲਾ ਕੇ ਹੋਟਲਾਂ ਨੂੰ ਬੁੱਕ ਕਰਨਾ, 18-18, 20-20 ਹਜ਼ਾਰ ਦੇ ਬਿੱਲ ਬਣਾਉਣੇ। ਇੱਥੋਂ ਤੱਕ ਇਹਦਾ ਇੱਕ ਮੰਤਰੀ 8 ਕਿਲੋਮੀਟਰ ਪਾਰਲੀਮੈਂਟ ਤੋਂ ਦੂਰ ਰਹਿੰਦਾ ਸੀਗਾ, ਟੂਰਿਜ਼ਮ ਮਿਨਿਸਟਰ ਜਿਹਨੇ ਰੈਜ਼ਿਗਨੇਸ਼ਨ ਦਿੱਤਾ। ਉਹਨੂੰ ਪੈਸੇ ਮੋੜਨ ਨੂੰ ਕਿਹਾ ਗਿਆ, ਉਹ ਕਹਿੰਦਾ ਸਾਰੇ ਤਾਂ ਨਹੀਂ ਮੋੜ ਸਕਦਾ, ਕੁਛ ਕੁ ਮੋੜ ਦੂੰਗਾ, ਅਤੇ ਉਹਨੇ ਰਿਜ਼ਾਈਨ ਕਰ ਦਿੱਤਾ ਉਸ ਤੋਂ ਬਾਅਦ। ਸੋ ਉਹ 8 ਕਿਲੋਮੀਟਰ ਸਿਰਫ ਪਾਰਲੀਮੈਂਟ ਤੋਂ ਦੂਰ ਰਹਿੰਦਾ ਸੀ, ਪਰ ਉਹ ਸ਼ਾਹੀ ਠਾਠ ਬਾਠ ਵਾਸਤੇ, ਕਿਉਂਕਿ ਤੁਸੀਂ ਇਹਨਾਂ ਨੂੰ ਸੇਵਾ ਕਰਨ ਲਈ ਭੇਜਿਆ, ਚਾਹੇ ਪੈਟ੍ਰਿਕ ਬਰਾਊਨ ਆ, ਚਾਹੇ ਡੱਗ ਫੂਡ ਹੈਗਾ, ਚਾਹੇ ਤੁਹਾਡੇ MP ਨੇ ਜਿਹੜੇ ਤੁਹਾਡੇ ਸ਼ਹਿਰ ਦੇ, ਹੈ ਨਾ, ਇਹਨਾਂ ਸਾਰਿਆਂ ਨੂੰ ਤੁਸੀਂ ਆਪਣੀ ਸੇਵਾ ਕਰਨ ਲਈ ਭੇਜਿਆ ਹੋਇਆ, ਅਤੇ ਇਹ ਆਪਣੀ ਸੇਵਾ ਫਿਰ ਆਪ ਕਰ ਲੈਂਦੇ ਨੇ, ਕਿਉਂਕਿ ਤੁਹਾਡੇ ਤੋਂ ਤਾਂ ਹੁੰਦੀ ਨਹੀਂ ਇਹਨਾਂ ਦੀ, ਇਹ ਆਪਣੇ ਆਪ ਕਰ ਲੈਂਦੇ ਨੇ। ਸੋ ਜਿਹੜੇ ਸਰਕਾਰੀ ਭੱਤੇ ਕਿਹੜਾ ਕੋਈ ਚੈੱਕ ਕਰਦਾ ਦੇਖਦਾ, ਨੈਸ਼ਨਲ ਮੀਡੀਆ ਨੇ ਤੋੜ ਫਰੋੜ ਕੇ ਰੱਖ ਦਿੱਤੇ, ਸਾਰੇ ਕੱਢ ਕੇ ਬਾਹਰ ਰੱਖ ਦਿੱਤੇ। ਡੱਗ ਫੋਰਡ ਦੀ ਰੇਟਿੰਗ ਜਿਹੜੀ ਆ ਮਾਈਨਸ 'ਚ ਡਿੱਗ ਗਈ ਆ, ਅਤੇ ਇਹ ਬਤੌਰ ਲੀਡਰ ਡੱਗ ਫੋਰਡ ਨੂੰ ਖਤਰਾ ਹੈ ਕਿ ਕੀ ਆਉਣ ਵਾਲੇ ਸਮੇਂ ਤੱਕ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਨੇ ਚਲਾਕੀ ਚੱਲ ਕੇ ਅਰਲੀ ਇਲੈਕਸ਼ਨ ਕੀਤੇ ਕਿ ਜੇ ਅਕਤੂਬਰ 'ਚ ਇਲੈਕਸ਼ਨ ਕਰਾਂਗੇ ਤਾਂ ਅਸੀਂ ਹਾਰ ਜਾਂਗੇ। ਉਸ ਵੇਲੇ ਡੋਨਲਡ ਟਰੰਪ ਦਾ ਰੌਲਾ ਰੱਪਾ ਕਾਮਾਰੌਲੀ ਵਧੀ ਹੋਈ ਸੀ, ਉਹ ਕਾਮਾਰੌਲੀ ਦਾ ਫਾਇਦਾ ਲੈ ਕੇ ਇਹਨਾਂ ਨੇ ਆਪਣੇ ਆਪ ਨੂੰ ਵੋਟ ਬੈਂਕ ਸਟੈਬਲਿਸ਼ ਕਰ ਲਿਆ ਆਪਣਾ। ਹੁਣ ਇਹਨਾਂ ਨੂੰ ਪਤਾ ਸੀ ਕਿ 3 ਹੋਰ ਸਾਲ 'ਚ ਸਾਨੂੰ ਐਕਸਟਰਾ ਮਿਲ ਗਏ, 1 ਸਾਲ ਤਾਂ ਰਹਿੰਦਾ ਹੀ ਸੀਗਾ, ਹੁਣ 3 ਸਾਲ ਗੱਦੀ ਹੋਰ ਹੋਊਗੀ। ਇਹ ਗੱਦੀ ਦੀਆਂ ਮਨਮਾਨੀਆਂ ਨੇ। ਹੁਣ ਡੱਗ ਫੋਰਡ ਆਪਣੇ ਐਗਰੈਸ਼ਨ ਨੂੰ ਦਿਖਾ ਰਿਹਾ, ਔਰ ਦਿਖਾ ਰਿਹਾ ਕਿ ਉਹ ਪਾਰਲੀਮੈਂਟ ਦੇ ਪ੍ਰਾਈਮ ਮਿਨਿਸਟਰ ਤੋਂ ਅਲੱਗਦਾ ਚੱਲ ਕੇ ਦਿਖਾਊਗਾ। ਹੁਣ ਉਹਦੇ ਵਿੱਚ ਕੀ ਹੈ ਕਿ ਬਿੱਲੀ ਬਿਸ਼ਪ ਏਅਰਪੋਰਟ ਹੈ ਜਿਹੜਾ ਕੈਂਸਲ ਕਰ ਦਿੱਤਾ ਗਿਆ ਫੈਡਰਲ ਗਵਰਨਮੈਂਟ ਵੱਲੋਂ। ਮੈਂ ਵੀ ਕਹਿੰਦਾ ਵੀ ਕਰਨਾ ਚਾਹੀਦਾ, ਤੁਸੀਂ ਜਿੱਥੇ ਪਹਿਲਾਂ ਹੀ ਨਿਕਲਣ ਨੂੰ ਰਾਹ ਨਹੀਂ, ਕੋਈ ਵੜਨ ਨੂੰ ਰਾਹ ਨਹੀਂ, ਭੀੜ ਭੜੱਕੇ, ਕੋਈ ਸਾਹ ਲੈਣ ਨੂੰ ਜਗ੍ਹਾ ਨਹੀਂ, ਤੁਸੀਂ ਇੱਕ ਕਾਰਪੋਰੇਟ ਨੂੰ ਖੁਸ਼ ਕਰਨ ਦੇ ਲਈ ਸੈਂਟਰਲ ਆਈਲੈਂਡ ਦੇ ਉੱਪਰ ਦੂਸਰਾ ਏਅਰਪੋਰਟ ਕਿਵੇਂ ਲੈ ਕੇ ਆ ਸਕਦੇ ਹੋ? ਪਾਣੀ ਬਿਜ਼ੀ ਹੋ ਜਾਊਗਾ, ਸੜਕਾਂ ਬਿਜ਼ੀ ਹੋ ਜਾਣਗੀਆਂ, ਲੋਕਾਂ ਦੇ ਲੰਘਣ ਨੂੰ ਰਾਹ ਨਹੀਂ ਰਹੂਗਾ, ਤੁਸੀਂ ਉੱਥੇ ਏਅਰਪੋਰਟ ਕਿਉਂ ਬਣਾਓਗੇ? ਇਹਦੇ ਉੱਪਰ ਹੁਣ ਡੱਗ ਫੋਰਡ ਜਿਹੜਾ ਇਲੀਆ ਵਿੱਚ ਉਹਦੇ ਨਾਲ ਮਿਲ ਕੇ ਜਿਹੜੀ ਗੱਲ ਕਰਨ ਦੀ ਗੱਲ ਕਰਦਾ। ਦੂਜੇ ਪਾਸੇ ਇੱਕ ਫਾਇਰਿੰਗ ਦੀ ਗੱਲ ਕੀਤੀ ਸੀ ਮੈਂ ਪਰਸੋਂ ਕਿ ਕੈਨੇਡਾ ਦੇ ਵਿੱਚ, ਟੋਰੋਂਟੋ ਦੇ ਵਿੱਚ ਇੱਕ ਗੋਲੀਬਾਰੀ ਕੀਤੀ ਗਈ ਜਿਹੜੀ ਕਿ ਕੌਂਸਲੇਟ ਜਨਰਲ ਆਫ US ਦੇ, ਅਮੈਰੀਕਾ ਦੇ ਕੌਂਸਲੇਟ ਜਨਰਲ ਦੇ ਆਫਿਸ ਦੇ ਉੱਪਰ ਕੀਤੀ ਗਈ। ਹੁਣ ਉਹਦੇ ਨਾਲ ਮਿਲਦੀਆਂ ਕੁਛ ਹੋਰ ਫਾਇਰਿੰਗਸ ਕੀਤੀਆਂ ਗਈਆਂ। ਇੱਕ ਕੰਪਨੀ ਜਿਹੜੀ ਇਜ਼ਰਾਈਲ ਨੂੰ ਵਹੀਕਲ ਬਣਾ ਕੇ ਭੇਜਦੀ ਹੈ ਕੈਨੇਡਾ ਤੋਂ, ਉਹਦੇ ਬਾਹਰ ਗੋਲੀ ਚਲਾਈ ਗਈ। ਸੋ ਇਹ ਘਟਨਾਵਾਂ ਇੱਕ ਦੂਜੇ ਨਾਲ ਜੋੜ ਕੇ ਦੇਖੀਆਂ ਜਾ ਰਹੀਆਂ ਨੇ ਕਿ ਕੀ ਇਜ਼ਰਾਈਲ ਵਿਰੋਧੀ, ਅਮਰੀਕਾ ਵਿਰੋਧੀ ਕੋਈ ਬੰਦਾ ਜਿਹੜਾ ਕੋਈ ਇਰਾਨ ਨੂੰ ਸਪੋਰਟ ਕਰਦਾ ਜਾਂ ਕੁਛ ਕਰਦਾ, ਇਹ ਕਿਤੇ ਅੱਤਵਾਦ ਨਾਲ ਜੁੜੀ ਹੋਈ ਘਟਨਾ ਤਾਂ ਨਹੀਂ ਬਣਦੀ ਹੈਗੀ? ਜੇ ਬਣਦੀ ਹੈਗੀ ਆ ਤਾਂ ਇਹਦੀਆਂ ਸਜ਼ਾਵਾਂ ਵੀ ਉਸੇ ਤਰ੍ਹਾਂ ਦੀਆਂ ਹੋਣਗੀਆਂ। ਹੁਣ ਕੁਛ ਹੋਰ ਗੱਲਾਂ ਬਾਤਾਂ ਅਤੇ ਖਬਰਾਂ ਵੀ ਅਸੀਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ। ਗੱਲਬਾਤ ਸਟੂਡੀਓ 'ਚ 905-600-7373-33 ਹੋ ਰਹੀ ਹੈ ਬ੍ਰਿਜੀ ਮੇਰੇ ਨਾਲ। ਬ੍ਰਿਜੀ ਕੈਸੇ ਆਪ? ਚੜ੍ਹਦੀ ਕਲਾ ਵੀ, ਚੜ੍ਹਦੀ ਕਲਾ ਬ੍ਰਿਜੀ ਨਾ, ਬੰਦਿਆਂ ਨੂੰ ਚੜ੍ਹਦੀ ਕਲਾ 'ਚ ਲੈ ਜਾਂਦਾ। ਕਿਸੇ ਦੇ ਵੀ ਬੋਡੀ 'ਚ ਕੋਈ ਪੇਨ ਹੈ, ਸਟ੍ਰੈਸ, ਡਿਪਰੈਸ਼ਨ ਜਾਂ ਕੋਈ ਵੀ ਹੋਰ ਇਸ਼ੂ ਕਰਕੇ ਤੁਸੀਂ ਅਗਰ ਆਪਣੇ ਆਪ ਨੂੰ ਸਿਹਤਮੰਦ ਨਹੀਂ ਰੱਖ ਪਾ ਰਹੇ ਹੈਗੇ ਤਾਂ ਬ੍ਰਿਜੀ ਕਹਿੰਦਾ ਹੈਗਾ ਕਿ ਤੁਸੀਂ ਸਾਡੇ ਕੋਲ ਆਓ ਔਰ ਅਸੀਂ ਤੁਹਾਡੀ ਮਦਦ ਕਰਾਂਗੇ। ਬ੍ਰਿਜੀ ਬਤਾਓ, ਇੱਕ ਮਿੰਟ ਮੈਂ ਆਪਕਾ ਕਿਆ ਸਰਵਿਸਿਸ ਹੈ ਔਰ ਕਿਆ ਕਰਤੇ ਹੈ?
1: ਜੀ ਹਮ ਟੂ ਟਾਈਮਸ ਆਫ ਆਯੁਰਵੇਦਿਕ ਪੰਚਕਰਮਾ ਥੈਰੇਪੀਸ ਕਰੇਗਾ ਜੀ, ਪੇਨ ਕੇ ਲੀਏ, ਸਟ੍ਰੈਸ ਕੇ ਲੀਏ, ਲੋਅਰ ਬੈਕ ਪੇਨ, ਟੈਂਸ਼ਨ, ਨੀਂਦ ਕੇ ਲੀਏ, ਨੀਂਦ ਕਾ ਕੁਛ ਪ੍ਰੋਬਲਮ ਹੈ ਤੋ ਹਮਾਰੇ ਸਾਥ ਬਹੁਤ ਬੜੀਆ ਸੋਲੂਸ਼ਨ ਹੈ ਜੀ।
0: ਜੀ
1: ਆਯੁਰਵੇਦਿਕ ਟ੍ਰੀਟਮੈਂਟ ਹੈ, ਅਭਿਅੰਗਮ, ਪੋਟਲੀ ਥੈਰਾਪੀ, ਸ਼ਿਰੋਧਾਰਾ, ਆਲ ਕਾਇੰਡਸ ਆਫ ਆਯੁਰਵੇਦਿਕ ਥੈਰਾਪੀ ਫਰੋਮ ਕੇਰਲਾ।
0: ਥੈਂਕ ਯੂ ਬ੍ਰਿਜੀ, ਆਪਣਾ ਨੰਬਰ ਦੇ ਦੋ।
1: 647-619-1369
0: ਦੇ ਉੱਤੇ ਕਾਲ ਕਰਨੀ ਹੈ। 647-619-1369 ਸੰਤੋਸ਼ ਜੀ ਕੀ ਹਾਲ ਚਾਲ ਨੇ? ਦਿਮਾਗੀ ਤੌਰ ਤੇ ਸਿਹਤਮੰਦ ਲੋਕ ਜਿਹੜੇ ਕੰਮ ਕਰਨਾ ਚਾਹੁੰਦੇ ਨੇ, ਜਿਹੜੇ ਇੱਕ ਪੈਕੇਜ ਲੈ ਕੇ ਸਾਡੇ ਕੋਲ ਆਉਣ ਵੀ ਪੈਕੇਜ ਆ ਸਾਡਾ, ਸਾਨੂੰ ਇੰਨਾ ਪੈਸਾ ਕਰਕੇ ਦਿਓ, ਮੇਰੀ ਕਾਰ ਦੀਆਂ, ਘਰ ਦੀਆਂ ਅਤੇ ਇਹਦੀਆਂ ਕਿਸ਼ਤਾਂ ਮੋੜੋ, ਲਿਆ ਮੈਂ ਆ, ਮੋੜੋ ਤੁਸੀਂ, ਸਾਨੂੰ ਟੀਮ 'ਚ ਚੰਗੇ ਲੋਕਾਂ ਦੀ ਲੋੜ ਆ, ਜਿਹੜੇ ਲੋਕ ਕੰਮ ਕਰਨਾ ਚਾਹੁੰਦੇ ਨੇ, ਅੱਗੇ ਵਧਣਾ ਚਾਹੁੰਦੇ ਨੇ, ਅਸੀਂ ਬਹੁਤ ਕੁਛ ਗਵਾਇਆ ਕੁਛ ਪਾਉਣ ਲਈ, ਉਹੋ ਜਿਹਾ ਬੰਦਾ ਸਾਨੂੰ ਕੋਈ ਕੰਟੈਕਟ ਨਾ ਕਰੇ ਜਿਹੜਾ ਜਸਟ ਆਪਣੇ ਔਰ ਆਪਣੇ ਢਿੱਡ ਲਈ ਉਹ ਸੋਚਦਾ, ਜਿਹੜਾ ਕੋਈ ਗਰੋਹ ਹੋਣਾ ਚਾਹੁੰਦਾ। ਮਾਰਕੀਟਿੰਗ ਟੀਮ ਦੇ ਵਿੱਚ ਜਿਹੜੇ ਲੋਕ ਆ ਸਕਦੇ ਨੇ ਅਸੀਂ ਨਾਲ ਲੈ ਸਕਦੇ ਹਾਂ, ਪਰ ਤੰਦਰੁਸਤ ਦਿਮਾਗ ਦੇ, ਬਿਮਾਰ ਦਿਮਾਗ ਦਾ ਬੰਦਾ ਕੋਈ ਵੀ ਕੰਟੈਕਟ ਨਾ ਕਰੇ, ਤੰਦਰੁਸਤ ਬੰਦੇ ਕੰਟੈਕਟ ਕਰਨ। ਜਿਹੜੇ ਲੋਕ ਨਿਕਲਣਾ ਚਾਹੁੰਦੇ, ਮੈਂ ਵੀ ਟਰੈਕਿੰਗ 'ਚੋਂ ਨਿਕਲਿਆ ਸੀ, ਪਰ ਮੈਨੂੰ ਯਾਦ ਹੈ 72,000-73,000 ਅੱਜ ਤੋਂ 15 ਸਾਲ ਪਹਿਲਾਂ ਮੈਂ ਟਰੱਕ 'ਤੇ ਉਸ ਸਾਲ ਬਣਾਉਂਦਾ ਸੀ ਜਿਸ ਸਾਲ ਮੈਂ ਟਰੈਕਿੰਗ 'ਚੋਂ ਨਿਕਲਿਆ ਸੀ, ਐਂਡ ਆਈ ਵਾਜ਼ ਔਨ ਅਰਾਊਂਡ 12,000-14,000 'ਤੇ ਆ ਗਿਆ ਸੀ। ਪਰ ਹੁਣ ਮੁੜ ਕੇ ਮੈਨੂੰ ਇਹ ਲੱਗਦਾ ਹੁੰਦਾ ਕਿ ਉਹ ਟਰੈਕਿੰਗ ਕੰਪਨੀ ਵੀ ਅਸੀਂ ਖਰੀਦ ਸਕਦੇ ਹਾਂ ਜਿੱਥੇ ਮੈਂ ਕੰਮ ਕਰਦਾ ਸੀ। ਮਤਲਬ ਪੈਸਾ ਨਹੀਂ ਗੱਲ ਹੁੰਦੀ, ਤੁਹਾਡਾ ਮੈਂਟਲ ਲੈਵਲ ਇੰਨਾ ਸਟਰੋਂਗ ਹੋ ਜਾਂਦਾ, ਤੁਸੀਂ ਇੰਨੇ ਪਾਵਰਫੁੱਲ ਹੋ ਜਾਂਦੇ ਹੋ। ਅਗਰ ਤੁਸੀਂ ਕੋਈ ਵੀ ਜਿਹੜਾ ਕੋਈ IT ਸੈਕਟਰ 'ਚ ਹੈ, ਅਸੀਂ ਇੱਕ ਵੈਂਚਰ ਬਣਾ ਰਹੇ ਹਾਂ, ਕੋਈ ਸੁਣਦਾ ਪਿਆ ਉਹ ਬੰਦਾ ਕੰਟੈਕਟ ਕਰੇ ਜਿਹੜਾ ਇਨਵੈਸਟ ਕਰ ਸਕਦਾ, ਇਨਵੈਸਟ ਮਤਲਬ ਆਪਣਾ ਟਾਈਮ ਇਨਵੈਸਟ ਕਰ ਸਕਦਾ, ਆਪ ਈਵਨ ਪੈਸਿਆਂ 'ਚ ਵੀ ਈਵਨ ਗਰੋ ਹੋਣਾ ਚਾਹੁੰਦਾ ਹੈਗਾ, ਇੱਕ ਸਾਈਡ ਵੈਂਚਰ ਖੜਾ ਕਰਨਾ ਚਾਹੁੰਦਾ, ਸਾਡਾ ਕੰਟੈਕਟ ਕਰੋ। ਸਾਡੇ ਕੋਲ ਪਲੈਨਸ ਨੇ ਔਰ ਅੱਛੇ ਪਲੈਨਸ ਨੇ, ਮਾਰਕੀਟਿੰਗ ਕੰਪਨੀ ਦੇ ਤੌਰ 'ਤੇ ਅਸੀਂ ਗਰੋ ਕਰ ਰਹੇ ਹਾਂ, ਸਿਸਟਮ ਨੂੰ ਵੱਡਾ ਕਰ ਰਹੇ ਹਾਂ, ਅਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਨੰਬਰ ਹੈ 416-518-3200, 416-518-3200, 416-518-3200। ਉਹ ਵਿਅਕਤੀ ਕਾਲ ਕਰਨ ਜਿਨ੍ਹਾਂ ਦੀ ਅੱਖ ਸਵੇਰੇ 7 to 8 ਦੇ ਵਿੱਚ ਖੁੱਲ ਜਾਂਦੀ ਹੈ, ਜਿਨ੍ਹਾਂ ਨੂੰ ਅਲਾਰਮ ਨੂੰ 11 ਵਜੇ ਜਗਾਉਣਾ ਪੈਂਦਾ। ਨਿਕੰਮਾ ਔਰ ਆਲਸੀ ਬੰਦਾ ਕਾਲ ਨਾ ਕਰਿਓ, 7 to 8 ਚ ਜਿਹਦੀ ਅੱਖ ਆਪਣੇ ਆਪ ਖੁੱਲ ਜਾਂਦੀ ਉਹ ਕਾਲ ਕਰ ਲਿਓ, ਔਰ ਵਾਅਦਾ ਹੈਗਾ, ਪ੍ਰੋਮਿਸ ਹੈ ਕਿ ਤੁਸੀਂ ਗਰੋ ਹੋਵੋਗੇ। 416-518-3200, 416-518-3200। ਚਰਨਪ੍ਰੀਤ ਮੇਰੇ ਨਾਲ, ਚਰਨਪ੍ਰੀਤ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਹੈਲੋ ਚਰਨਪ੍ਰੀਤ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ,
0: ਕੀ ਹਾਲ ਹੈ ਤੁਹਾਡਾ?
2: ਹਾਂਜੀ ਬਹੁਤ ਹੀ ਵਧੀਆ ਚੜ੍ਹਦੀ ਗੱਲ।
0: ਤੁਸੀਂ ਪਿਛਲੇ ਕਿੰਨੇ ਦਿਨ ਤੋਂ ਲਗਾਤਾਰ ਕੇਟਰਿੰਗ ਕਰ ਰਹੇ ਹੋ?
2: ਹਾਂਜੀ ਪਿਛਲੇ 10 ਦਿਨਾਂ ਤੋਂ ਬੈਕ ਟੂ ਬੈਕ ਕੇਟਰਿੰਗ ਚੱਲਦੀ ਪਈ ਹੈ ਜੀ।
0: 10 ਦਿਨ ਤੋਂ ਲਗਾਤਾਰ, ਰਾਈਟ?
2: ਹਾਂਜੀ।
0: ਕੱਲ ਤੁਸੀਂ ਕੀ ਕਰ ਰਹੇ ਸੀ?
2: ਕੱਲ ਵੀ ਅਸੀਂ ਹੈਗੇ ਸੀ ਕੈਲਵੇਡਨ ਚ, ਆਪਣਾ ਵਿਆਹ ਦਾ ਪ੍ਰੋਗਰਾਮ ਹੈਗਾ ਸੀਗਾ ਜੀ, ਉੱਥੇ ਆਪਣਾ ਆਪਣਾ ਪਾਰਟੀ ਚੱਲਦੀ ਪਈ ਸੀ।
0: ਅੱਜ ਕੀ ਕਰ ਰਹੇ ਹੋ ਤੁਸੀਂ?
2: ਅੱਜ ਫਿਰ ਉੱਥੇ ਹੀ ਜਾਣਾ ਜੀ ਉਹਨਾਂ ਦੇ ਘਰੇ,
0: ਉਸੇ ਕੇਟਰਿੰਗ ਤੇ ਫੇਰ ਜਾਣਾ। ਕੱਲ ਕੀ ਕਰ ਰਹੇ ਹੋ ਤੁਸੀਂ?
2: ਹਾਂਜੀ
0: ਕੱਲ ਕੱਲ
2: ਕੱਲ ਵੀ ਉੱਥੇ ਜਾਣਾ ਜੀ, ਕੱਲ
0: ਉੱਥੇ। 3 ਦਿਨ ਤੁਸੀਂ ਇੱਕੋ ਵਿਆਹ ਚ ਜਾ ਰਹੇ ਹੋ ਲਗਾਤਾਰ, ਹੈਨਾ? ਖਾਣਾ, ਪੂਰੇ ਵਿਆਹ ਦਾ ਖਾਣਾ ਕਰ ਰਹੇ ਹੋ, ਹੈਨਾ?
2: ਹਾਂਜੀ ਹਾਂਜੀ।
0: ਜਨਪ੍ਰੀਤ ਅਪਰੋਕਸੀਮੇਟ ਤੁਹਾਡੀ ਇਹ 26 ਸਾਲ ਹੋ ਗਈ?
2: ਹਾਂਜੀ ਇੰਨੀ
0: ਕੋਈ। ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਆਏ ਸੀ
2: ਜੀ? ਬਿਲਕੁਲ ਜੀ।
0: ਕਿੰਨੇ ਲੋਕੇਸ਼ਨ ਰਨ ਕਰ ਰਹੇ ਹੋ?
2: ਹਾਂਜੀ 4 ਹੈਗੀ ਹੈ ਜੀ, ਤੇ 5ਵੀਂ ਦੀ ਤਿਆਰੀ ਚੱਲਦੀ ਪਈ ਹੈ, ਬਹੁਤ ਹੀ ਜਲਦ ਨਾਈਕਾ ਫੋਲਸ ਓਪਨ ਹੋ ਜਾਣੀ ਹੈ।
0: ਹਾਂਜੀ 4 ਲੋਕੇਸ਼ਨ ਕਰੰਟਲੀ ਅੱਜ ਹੀ ਰਨ ਕਰ ਰਹੇ ਹੈ, 4 ਲੋਕੇਸ਼ਨ ਤੇ ਅਪਰੋਕਸੀਮੇਟਲੀ ਮਲਟੀਪਲ ਲੋਕ ਕੰਮ ਕਰਦੇ ਪਏ ਨੇ। ਆਹ ਤਾਂ ਹੋਈ ਬੰਦੇ ਦੀ ਗੱਲ। ਚਰਨਪ੍ਰੀਤ ਕੱਲ ਕਿੰਨੇ ਵਜੇ ਸੁੱਤੇ ਲਾਸਟ ਨਾਈਟ?
2: ਹਾਂਜੀ ਰਾਤ ਨੂੰ 3 ਵਜੇ ਸੁੱਤੇ ਜੀ।
0: ਕਿੰਨੇ ਵਜੇ ਉੱਠ ਖੜੇ ਸੀ?
2: 9 ਵਜੇ ਉੱਠ ਗਏ।
0: 9 ਵਜੇ ਉੱਠ ਖੜੇ ਸੀ, ਹੈਨਾ? ਸੋ ਮੈਂ ਇਹੋ ਜਿਹੇ ਲੋਕਾਂ ਨੂੰ ਕਹਿੰਦਾ ਪਿਆ, ਇਹਨਾਂ ਨੇ ਹੋਣਾ ਕਾਮਯਾਬ ਇਸ ਕੰਟਰੀ 'ਚ, ਬਤੌਰ ਇੰਟਰਨੈਸ਼ਨਲ ਸਟੂਡੈਂਟ ਆਉਣ ਤੋਂ ਬਾਅਦ ਆਹ ਬੰਦਾ ਸਟੈਂਡ ਬਾਏ ਕਰਦਾ। ਕੱਲ ਸ਼ੇਰਜੰਗ ਸਿੰਘ ਰਾਣਾ ਉਹਨਾਂ ਦੀ ਸਕਸੈਸ ਦੀ ਕਹਾਣੀ ਸੁਣਾਈ ਸੀ, ਕੱਲ ਉਹਨਾਂ ਦਾ ਦੱਸਿਆ ਸੀ ਕਿੱਦਾਂ ਉਹ ਫੈਕਟਰੀ 'ਚੋਂ ਨਿਕਲੇ। ਤੁਸੀਂ ਕੋਈ ਵੀ ਰੈਸਟੋਰੈਂਟ ਇੰਡਸਟਰੀ ਦੇ ਵਿੱਚ ਕੰਮ ਕਰਨਾ ਚਾਹੁੰਦਾ, ਓਨਰ ਓਪਰੇਟਰ ਦੇ ਤੌਰ 'ਤੇ ਵੀ ਕਰਨਾ ਚਾਹੁੰਦਾ, ਇੰਟਰਵਿਊ ਕਰਨੀ, ਇੰਟਰਵਿਊ ਦੇਣ ਆਇਓ, ਚਾਹੇ ਪੂਰੇ ਸ਼ਹਿਰ 'ਚੋਂ ਇੱਕ ਬੰਦਾ ਕਾਲ ਕਰੇ ਪਰ ਚੱਜ ਦਾ ਕਾਲ ਕਰੇ, ਫੇਲ ਫਤੀੜ ਬੰਦਾ ਕੰਟੈਕਟ ਨਾ ਕਰੇ। ਨੰਬਰ ਬੋਲ ਵੀ ਚੈਂਪੀ, ਤੈਨੂੰ ਕਿਹੜਾ ਕਾਲ ਕਰੇ ਬੰਦਾ?
2: ਹਾਂਜੀ 647-633-8878-647-633-8378।
0: ਮੈਨੇਜਰ ਦੀ ਲੋੜ ਹੈ ਇਹਨਾਂ ਨੂੰ, ਰੈਸਟੋਰੈਂਟ ਮੈਨੇਜਰ ਦੀ। ਅਗਰ ਕੋਈ ਵੀ ਮੈਨੇਜਮੈਂਟ 'ਚ ਕੰਮ ਕਰਨਾ ਚਾਹੁੰਦਾ ਹੈਗਾ, 647-633-8878 'ਤੇ ਕਾਲ ਕਰ ਲਿਓ। ਸਾਨੂੰ ਮਾਰਕੀਟਿੰਗ ਦੇ ਵਿੱਚ ਟੀਮ ਦੀ ਲੋੜ ਹੈ, ਹੋਰ ਲੋਕ ਚਾਹੀਦੇ ਨੇ। 416-518-3200। ਕੈਮਰੇ ਦੀ ਜਿਹਨੂੰ ਨੌਲੇਜ ਹੈ ਅਤੇ ਬੰਦਿਆਂ ਵਾਂਗੂ ਕੰਮ ਕਰਨਾ ਚਾਹੁੰਦਾ, ਅਯਾਸ਼ੀ ਨਹੀਂ ਕੰਮ, ਕੈਮਰੇ ਵਾਲਿਆਂ 'ਚ ਅਯਾਸ਼ੀ ਬਹੁਤ ਹੁੰਦੀ ਹੈ, ਅਯਾਸ਼ੀ ਕਿਵੇਂ ਦੀ, ਮੇਰੀ ਮਾਫੀ ਚਾਹੂੰਗਾ ਸ਼ਬਦਾਂ ਦੀ, ਵੀ ਕੁਛ ਨਾ ਕਰਨਾ ਪਵੇ, 200-300 ਰੁਪਏ ਲੋਕ ਦੇ ਰਹਿਣ, ਬਾਂਹ ਜੀ ਘੁਮਾਈ ਇੱਧਰ ਨੂੰ, ਬਾਂਹ ਜੀ, ਉਹ ਸਭ ਸੈੱਲ ਫੋਨ 'ਤੇ ਆਪੇ ਖਿੱਚ ਲੈਂਦੇ ਫੋਟੋਆਂ। ਤੁਸੀਂ ਸਿਆਣੇ ਨਹੀਂ, ਲੋਕ ਵੀ ਸਿਆਣੇ ਹੈਗੇ ਨੇ। ਲੋਕ ਅੱਜ ਕੱਲ੍ਹ ਇਹ ਇੱਦਾਂ ਦੇ ਹੋ ਗਏ ਨੇ ਵੀ ਕੰਮ ਨਾ ਕਰਨਾ ਪਵੇ, ਬਸ ਪੈਸੇ ਜਿੰਨੇ ਅਸੀਂ ਮੂੰਹ ਅੱਡੀ ਉਹਨੇ ਮਿਲ ਜਾਣਾ। ਇਹ ਨਾ ਕਰੋ, ਗਰੋ ਹੋਵੋ ਸਾਰੇ, ਅਸੀਂ ਸਾਰਿਆਂ ਨੇ ਕੰਪਰੋਮਾਈਜ਼ ਕੀਤੇ। ਆ ਚਰਨਪ੍ਰੀਤ ਰੋਜ਼ ਦੇ ਦਿਨ ਦੇ ਟਾਈਮ ਨੂੰ ਕੰਪਰੋਮਾਈਜ਼ ਕਰਦਾ, ਸੰਤੋਸ਼ ਕਿੰਨੀ ਮਿਹਨਤ ਕਰਦੀ ਆ, ਮੈਂ ਕਿੰਨੀ ਮਿਹਨਤ ਕਰਦਾ, ਕਿੰਨੇ ਸਾਲ ਹੋ ਗਏ। ਮਿਹਨਤੀ ਬਣੋ, ਅੱਗੇ ਵਧੋ। ਔਰ ਕੈਨੇਡਾ ਦੇ ਵਿੱਚ ਮੈਂ ਬੜਾ ਦੁੱਖ ਹੋਇਆ ਸੀ ਸੰਤੋਸ਼, ਜਦੋਂ ਮੈਂ ਚਾਈਨਾ ਤੋਂ ਵਾਪਸ ਆਇਆ, ਮੈਂ ਕਿਹਾ ਸਾਡੇ ਫੇਲ ਹੋਣ ਦਾ ਕਾਰਨ ਸਾਡੇ ਕਾਨੂੰਨ, ਸਾਡੇ ਲੇਬਰ ਲਾਅ ਵੀ ਬਹੁਤ ਵੱਡਾ ਪਾਰਟ ਹੈ। ਚਾਈਨਾ ਲੇਬਰ ਲਾਅ ਦੇ ਸਿਰ ਦੇ ਉੱਤੇ ਰਾਜ ਕਰ ਰਿਹਾ ਇਸ ਵੇਲੇ, ਦੁਨੀਆ 'ਤੇ ਰਾਜ ਕਰ ਰਿਹਾ। ਹਰੇਕ ਬੰਦੇ ਨੂੰ ਉੱਥੇ ਅਕਲ ਆ ਕਿ ਜੇ ਮੈਂ ਕੰਮ ਨਹੀਂ ਕਰੂੰ ਮੈਨੂੰ ਰੋਟੀ ਨਹੀਂ ਮਿਲਣੀ। ਇੰਡੀਆ ਮੰਗੋ ਜਾਂ ਕੈਨੇਡਾ ਮੰਗੋ, ਉੱਥੇ ਕੋਈ ਵਿਹਲਾ ਨਹੀਂ ਰਹਿੰਦਾ ਹੈਗਾ। ਮੈਂ ਨਹੀਂ ਕਿਸੇ ਬੰਦੇ ਨੂੰ ਮਿਲਿਆ ਜਿਹੜਾ ਕਹੇ ਆਈ ਐਮ ਡੂਇੰਗ ਨਥਿੰਗ ਅਤੇ ਮੈਂ ਰੋਟੀ ਖਾ ਰਿਹਾ। ਘਰ ਦੇ ਮੈਂਬਰ ਕਹਿ ਦਿੰਦੇ ਨੇ, ਭਾਈ ਜੇ ਤੂੰ ਕੰਮ 'ਤੇ ਨਹੀਂ ਜਾਣਾ ਤਾਂ ਬਾਹਰ ਰਹਿ ਲਾ, ਸਾਡੇ ਕੋਲ ਘਰ 'ਚ ਜਗ੍ਹਾ ਨਹੀਂ, ਤੈਨੂੰ ਕੰਮ ਕਰਨਾ ਪੈਣਾ। ਇਹੀ ਕਾਰਨ ਆ ਕਿ ਉਹ ਕੰਟਰੀ 'ਚ ਹਰ ਸਵੇਰ ਜਦੋਂ ਸੂਰਜ ਚੜ੍ਹਦਾ, ਤਕਰੀਬਨ 90 ਕਰੋੜ ਲੋਕ ਸੜਕਾਂ 'ਤੇ ਹੁੰਦੇ ਨੇ ਕੰਮ ਕਰਨ ਲਈ। 90 ਕਰੋੜ ਲੋਕ, ਵਰਲਡ ਦੀ ਸਭ ਤੋਂ ਵੱਡੀ ਇੰਪਲੋਇਮੈਂਟ ਚਾਈਨਾ, 90 ਕਰੋੜ ਲੋਕ ਸੜਕਾਂ 'ਤੇ ਹੁੰਦੇ ਨੇ ਰੋਜ਼ ਕੰਮ ਲਈ ਨਿਕਲੇ ਹੋਏ, ਅਤੇ ਉਹਨਾਂ ਨੂੰ ਕਮਿਊਟਿੰਗ ਸਿਸਟਮ ਦੇਣਾ, ਟ੍ਰਾਂਜ਼ਿਟ ਦੇਣੀ, ਸਸਤੀ ਟ੍ਰਾਂਸਪੋਰਟ ਦੇਣੀ, ਪਾਣੀ ਰਾਹੀਂ, ਟ੍ਰੇਨ ਰਾਹੀਂ ਜਾਂ ਸੜਕਾਂ ਰਾਹੀਂ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਸਿਸਟਮ ਮੁਹੱਈਆ ਕਰਾਉਣੇ। ਹੈਲਥ ਕੇਅਰ ਇੰਨਾ ਸਸਤਾ ਅਤੇ ਇੰਨਾ ਵਧੀਆ ਸਭ ਸਰਕਾਰ ਕਰ ਰਹੀ ਹੈ। ਸਰਕਾਰ ਕਹਿੰਦੀ ਹੈ ਕਿ ਅਸੀਂ ਦੁਨੀਆ ਦੇ ਵਿੱਚ ਜਿੱਤੇ ਹੋਏ ਰਹਿਣਾ ਚਾਹੁੰਦੇ ਹਾਂ, ਕੰਮ ਦੇ ਸਿਰ 'ਤੇ, ਗੱਲਾਂ ਦੇ ਸਿਰ 'ਤੇ ਨਹੀਂ। ਸੋ ਹਜੇ ਤੱਕ ਉਹਨਾਂ ਨੇ ਕਿਸੇ ਮੁਲਕ 'ਤੇ ਕੋਈ ਕਬਜ਼ਾ ਨਹੀਂ ਕੀਤਾ। ਜੇ ਉਹਨਾਂ ਨੇ ਇੰਗਲੈਂਡ ਤੋਂ ਹਾਂਗਕਾਂਗ ਵਾਪਸ ਲਿਆ, ਹਾਂਗਕਾਂਗ ਦੀ ਕਰੰਸੀ ਸੈਪਰੇਟ ਰਹਿਣ ਦਿੱਤੀ, ਹਾਂਗਕਾਂਗ ਦੇ ਬਾਰਡਰ ਸੈਪਰੇਟ ਰਹਿਣ ਦਿੱਤੇ, ਹਾਂਗਕਾਂਗ ਦੀ ਰੀਅਲ ਸਟੇਟ ਨੂੰ ਚਾਈਨਾ ਤੋਂ ਸੈਪਰੇਟ ਰਹਿਣ ਦਿੱਤਾ, ਅਤੇ ਬਹੁਤ ਸਾਰੇ ਲੋਕਾਂ ਨੇ ਹਾਂਗਕਾਂਗ 'ਚ ਡਰ ਕੇ ਪ੍ਰਾਪਰਟੀ ਵੇਚੀ ਸੀ ਕਿ ਚਾਈਨਾ ਵਾਲਾ ਸਿਸਟਮ ਲਿਆਉਣਗੇ। ਚਾਈਨਾ 'ਚ 70 ਸਾਲ ਦੀ ਲੀਜ਼ 'ਤੇ ਪ੍ਰੋਪਰਟੀ ਮਿਲਦੀ ਹੈ ਤੁਹਾਨੂੰ, 70 ਸਾਲਾਂ ਬਾਅਦ ਰਿਨਿਊ ਕਰਾਉਣੀ ਹੁੰਦੀ ਹੈ ਤੁਸੀਂ, ਅਤੇ ਉਹਨਾਂ ਚਿਰ ਤੁਸੀਂ ਉਹਦੇ ਮਾਲਕ ਹੋ। ਅਤੇ ਸਰਕਾਰ ਬਿਲਡਿੰਗਸ ਤਿਆਰ ਕਰਦੀ ਹੈ, ਕੋਈ ਘਪਲਾ ਨਹੀਂ, ਟੌਪ ਦੀਆਂ ਬਿਲਡਿੰਗਸ ਜਿਹਦੀਆਂ ਨਿਊਯਾਰਕ ਡਾਊਨਟਾਊਨ 'ਚ ਨਹੀਂ ਮਿਲਦੀਆਂ ਤੁਹਾਨੂੰ ਚਾਈਨਾ 'ਚ ਮਿਲ ਜਾਂਦੀਆਂ ਨੇ। ਸੋ ਅਗਰ ਤੁਸੀਂ ਕੋਈ ਵੀ ਸਟੈਬਲਿਸ਼ ਹੋਣਾ ਚਾਹੁੰਦਾ, ਵਧਣਾ ਚਾਹੁੰਦਾ, ਜ਼ਰੂਰ ਕੰਟੈਕਟ ਕਰੋ 416-568-3200 ਜੋਬ ਲਈ। ਅਤੇ ਇਹਨਾਂ ਨੂੰ ਮੈਨੇਜਰ ਚਾਹੀਦਾ ਇੱਕ, ਅਤੇ ਇੱਕ ਇਹਨਾਂ ਨੂੰ ਕਿਚਨ ਸਟਾਫ ਜਿਹੜਾ ਚਾਹੀਦਾ। ਨੰਬਰ ਹੈ 647-633-8878। ਚੈਂਪੀ ਦਾ ਆਪਣਾ ਮੈਸੇਜ ਦਿਓ ਕੁਇਕਲੀ।
2: ਹਾਂਜੀ, ਸੋ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ, ਜਿੱਦਾਂ ਤੁਸੀਂ ਪਤਾ ਲੱਗਦਾ ਹੀ ਹੈ ਕਿ ਬੈਕ ਟੂ ਬੈਕ ਚੱਲਦੀ ਪਈ ਹੈ, ਅਤੇ ਸਾਰਿਆਂ ਤੋਂ ਹੀ ਸਾਨੂੰ ਵਧੀਆ ਫੀਡਬੈਕ ਮਿਲਦਾ, ਕਹਿੰਦੇ ਆ ਵਾਕਈ ਕੋਈ ਰੋਟੀ ਖਾਧੀ ਹੈ ਪਹਿਲੀ ਵਾਰੀ ਅਤੇ ਤਵਾ ਕਿਚਨ 'ਤੇ ਖਾਧੀ ਹੈ, ਕਿਉਂਕਿ ਜਿੰਨੀ ਵੀ ਚੀਜ਼ ਹੈਗੀ ਹੈ ਕੋਈ ਵੀ ਫਰੋਜ਼ਨ ਗ੍ਰੇਵੀ ਨਹੀਂ ਹੁੰਦੀ ਜੀ, ਸਾਰਾ ਕੁਛ ਏ ਟੂ ਜੈਡ ਫਰੈਸ਼ ਗ੍ਰੇਵੀਆਂ ਬਣਦੀਆਂ ਨੇ। ਫਰੀਜ਼ਰ ਹੈ ਨਹੀਂ ਜੀ, ਵਾਕ ਇਨ ਫਰੀਜ਼ਰ ਹੈ ਨਹੀਂ ਗੇ, ਕੱਲੀ ਗ੍ਰੇਵੀ ਓਨੀ ਕੁ।
0: ਮੈਂ ਇੱਕ ਵਾਰ ਦੱਸ ਵਾਰ ਮੈਨਾਂ ਸੱਚਾ ਸਾਹਿਬ ਵੀ ਸੁਣਦੇ ਰਾਣਾ ਜੀ ਵੀ, ਅਕਸਰ ਆਪਾਂ ਸਮਾਨ ਚੱਕਦੇ ਖਾਣਾ ਸ਼ੁਰੂ ਕਰ ਦਿੰਦੇ ਹਾਂ, ਆਪਾਂ ਨਹੀਂ ਦੇਖਦੇ ਕਿ ਉਹ ਫਰੀਜ਼ਰ 'ਚ ਕਿੰਨੇ ਮਹੀਨਿਆਂ ਤੋਂ ਪਿਆ, ਕਿੱਥੋਂ ਬਣ ਕੇ ਆਇਆ। ਮੈਂ ਹੈਲਥ ਸੇਫਟੀ ਦੇ ਵਿੱਚ ਇਹ ਕਹੂੰਗਾ, ਬੰਗਲਾਦੇਸ਼ ਤੋਂ ਸਮੋਸੇ ਬਣ ਕੇ ਆਉਂਦੇ ਨੇ, ਸਮੁੰਦਰੀ ਜਹਾਜ਼ਾਂ 'ਚ ਫਰੀਜ਼ਰਾਂ 'ਚ ਪਏ ਰਹਿੰਦੇ ਨੇ, ਇੱਥੇ ਆ ਕੇ ਫਰੀਜ਼ਰਾਂ 'ਚ ਪਏ ਰਹਿੰਦੇ ਨੇ, ਇੰਡੀਆ ਤੋਂ ਮਠਿਆਈਆਂ ਬਣ ਕੇ ਆਉਂਦੀਆਂ ਨੇ, ਬਾਰ ਬਾਰ ਟੈਂਪਰੇਚਰ ਚੇਂਜ ਹੁੰਦੇ ਨੇ, ਕੈਂਸਰ ਦੀਆਂ 2 ਬਿਮਾਰੀਆਂ ਤਾਂ ਪਹਿਲਾਂ ਆਹ ਨੇ। ਤੁਸੀਂ $4.99 'ਚ ਕਿੱਥੋਂ ਮਿਠਾਈ ਮਿਲਦੀ ਆ, ਉਹ ਲੈ ਕੇ $100 ਦਾ ਲਿਫਾਫਾ ਖੋਲ੍ਹ ਕੇ ਦੇਖਦੇ ਹੋ ਵੀ 100 ਤੋਂ ਘੱਟ ਇੱਕ ਬੰਦੇ ਨੇ ਸ਼ਗਨ ਤਾਂ ਨਹੀਂ ਪਾਇਆ, ਜੇ ਆਦਮੀ ਤੀਵੀਂ ਆਏ ਸੀ 200 ਕਿਉਂ ਨਹੀਂ ਪੱਕ ਗਏ। ਇਹ ਤੋਂ ਮਿਆਰ ਤੋਂ ਥੋੜ੍ਹਾ ਜਿਹਾ ਉੱਚੇ ਉੱਠ ਖੜੋ, ਜਿਨ੍ਹਾਂ ਨੂੰ ਤੁਸੀਂ ਆਪਣੇ ਮਹਿਮਾਨਾਂ ਨੂੰ ਬੁਲਾਉਂਦੇ ਹੋ ਉਹਨਾਂ ਨੂੰ ਚੰਗਾ ਖਿਲਾਓ। ਫਰੀਜ਼ਰਾਂ ਦੇ ਵਿੱਚ ਦਾਲਾਂ ਬਣਾ ਬਣਾ ਕੇ ਰੱਖ ਦਿੱਤੀਆਂ ਜਾਂਦੀਆਂ ਵਾਕ ਇਨ ਫਰੀਜ਼ਰਾਂ 'ਚ, ਡੇਢ ਡੇਢ ਮਹੀਨੇ ਤੱਕ ਵਿੱਚ ਪਾ ਪਾ ਕਰੀਮਾਂ ਖਿਲਾਈ ਜਾਂਦੇ ਨੇ ਤੁਹਾਨੂੰ। ਉਹ ਆਪਣੇ ਪੇਟ ਅਤੇ ਆਪਣੀ ਸਿਹਤ ਦਾ ਖਿਆਲ ਰੱਖੋ, ਕੈਂਸਰ ਤੋਂ ਲੈ ਕੇ ਹਰ ਬਿਮਾਰੀ ਪੇਟ ਤੋਂ ਪੈਦਾ ਹੁੰਦੀ ਆ। ਖਾਓ ਪਰ ਚੰਗੀ ਜਗ੍ਹਾ 'ਤੇ ਜਿਹੜੇ ਤੁਹਾਡੀ ਜ਼ਰੂਰਤ ਨੂੰ ਸਮਝਦੇ ਹੋਣ। ਤਵਾ ਕਿਚਨ ਜਿਹੜੇ ਕਿਸੇ ਵੀ ਰੈਸਟੋਰੈਂਟ ਦੇ ਵਿੱਚ ਵਾਕ ਇਨ ਫਰੀਜ਼ਰ ਇਹ ਨਹੀਂ ਰੱਖਦੇ ਹੈਗੇ, ਤਾਂ ਜੋ ਫੂਡ ਰੋਜ਼ ਹੀ ਬਣੇ ਅਤੇ ਰੋਜ਼ ਹੀ ਵਿਕੇ, ਫਰੈਸ਼ ਹੋਣ ਕਰਕੇ ਜ਼ਿਆਦਾ ਵਿਕਦਾ ਵਧੀਆ। ਇਹਨਾਂ ਦੀਆਂ ਮੇਨ ਆਈਟਮਸ ਤੁਸੀਂ ਟਰਾਈ ਕਰਨੀਆਂ, ਇੱਕ ਤਾਂ ਇਹਨਾਂ ਦਾ ਤਵਾ ਚਿਕਨ ਆ ਜਿਹੜਾ ਕਿ ਤੁਹਾਨੂੰ ਕੋਈ ਵੀ ਨਹੀਂ ਦੇ ਸਕਦਾ ਇੱਥੇ, ਤਵਾ ਚਿਕਨ ਇਹੋ ਜਿਹੀ ਤਰੀ ਨਹੀਂ ਕਿਤੇ ਮਿਲਣੀ। ਦੂਸਰਾ ਮੇਥੀ ਮਲਾਈ ਮੁਰਗ ਇਹਨਾਂ ਦਾ ਹੈਗਾ, ਸਭ ਸਪੈਸ਼ਲ ਮਲਾਈ ਕੋਫਤਾ ਇਹਨਾਂ ਦਾ ਹੈਗਾ, ਅਤੇ ਇਹਦੇ ਨਾਲ ਨਾਲ ਹੋਰ ਬਹੁਤ ਸਾਰੇ ਸਪੈਸ਼ਲ ਡਿਸ਼ਿਜ਼ ਨੇ ਜਿਹਨਾਂ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ। ਚਰਨਪ੍ਰੀਤ ਆਪਣਾ ਨੰਬਰ ਦਿਓ ਜੀ।
2: ਹਾਂਜੀ, 647-633-8878।
0: ਤੁਹਾਡੀ ਕੋਈ ਕਾਨਫਰੰਸ ਹੈ, ਤੁਸੀਂ ਕੋਈ ਬਿਜ਼ਨਸ ਰਨ ਕਰਦੇ ਹੋ, ਤੁਹਾਡੇ ਕੋਈ ਪਾਰਟੀ ਹੈ, ਵਿਆਹ ਸ਼ਾਦੀ ਹੈ, ਤੁਸੀਂ ਇੱਕ ਡੀਲਕਸ ਯਾਨੀ ਕਿ ਲਗਜ਼ਰੀ 5-star ਜਿਹੜੇ ਲੈਵਲ ਦੀ ਡੈਕੋਰੇਸ਼ਨ, 5-star ਲੈਵਲ ਦੇ ਚੇਅਰਸ ਟੇਬਲਸ ਤੋਂ ਲੈ ਕੇ, ਮਾਰਬਲ ਦੇ ਟੇਬਲਸ ਤੋਂ ਲੈ ਕੇ 5-star ਲੈਵਲ ਦੇ ਲਾਈਟਨਿੰਗ ਸਿਸਟਮ, ਡੀਜੇ, ਬਾਰ, ਬੂਥ ਬਣੇ ਨੇ ਪ੍ਰਾਈਵੇਟ ਬੈਠਣ ਲਈ, ਜਿਨ੍ਹਾਂ ਨੇ ਪੀਣੀ ਆ ਉਹ ਸਾਈਡ 'ਤੇ ਬੂਥਾਂ 'ਚ ਬਹਿ ਕੇ ਪੀ ਲੈਂਦੇ ਨੇ, ਬਾਕੀ ਪਰਿਵਾਰ ਆਪਣਾ ਇੰਜੋਏ ਕਰਦਾ ਹੈਗਾ, ਐਂ ਨਹੀਂ ਕਿ ਸ਼ਰਾਬੀ ਵਿੱਚ ਟੱਕਰਾਂ ਮਾਰਦੇ ਫਿਰਦੇ ਨੇ। ਸੋ ਤੁਸੀਂ ਜ਼ਰੂਰ ਇਹਨਾਂ ਦੇ ਪਾਰਟੀ ਹਾਲ ਅਤੇ ਇਹਨਾਂ ਦਾ ਲਗਜ਼ਰੀ ਰੈਸਟੋਰੈਂਟ ਹੈ, ਤੁਸੀਂ ਉੱਥੇ ਖਾਣਾ ਖਾ ਸਕਦੇ ਹੋ। ਨਜ਼ਾਰਾ, ਨਜ਼ਾਰਾ 'ਤੇ ਜ਼ਰੂਰ ਵਿਜ਼ਿਟ ਕਰੋਗੇ, ਕੈਨੇਡੀ ਐਂਡ ਸਟੀਲ 30 Rambler Drive ਜਿੱਥੇ ਲੋਕੇਟਡ ਹੈ, ਤਵਾ ਕਿਚਨ ਵੀ ਉਸੇ ਪਲਾਜ਼ੇ 'ਚ ਲੋਕੇਟਡ ਹੈ, ਅਤੇ ਉਸੇ ਪਲਾਜ਼ੇ 'ਚ ਡੈਂਟਿਸਟਰੀ ਐਟ ਰੈਂਬਲਰ ਵੀ ਲੋਕੇਟਡ ਹੈ। 905-790-1699 ਜਾਂ 647-633-8878 ਦੇ ਉੱਤੇ ਸਪੈਸ਼ਲੀ ਕੰਮ ਕਰਨ ਵਾਲੇ ਲੋਕ ਵੀ ਇਹਨਾਂ ਨੂੰ ਕੰਟੈਕਟ ਕਰ ਲਿਓ, 647-633-8878। ਔਰ ਮੇਰਾ ਸ਼ੇਰਜੰਗ ਸਿੰਘ ਰਾਣਾ, ਰਾਣਾ ਜੀ ਤੁਸੀਂ ਦਿਓ ਮੈਸੇਜ ਆਪਣਾ।
3: ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਆਪਾਂ ਗੱਲਬਾਤ ਕਰਦੇ ਹਾਂ RDSP ਦੀ $90,000 ਦੀ ਗ੍ਰਾਂਟ, ਉਹਦੇ ਲਈ ਸਭ ਤੋਂ ਰਿਕੁਆਇਰਡ ਹੈ ਜੀ, ਜ਼ਰੂਰੀ ਹੈ, ਜਿਸ ਤੋਂ ਬਗੈਰ ਆਪਾਂ ਅਪਲਾਈ ਨਹੀਂ ਕਰ ਸਕਦੇ, ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਜੋ ਕਿ CRA ਨੇ ਇਸ਼ੂ ਕਰਨਾ। ਜਿਹੜੇ ਆਪਣੇ ਫੈਮਿਲੀ ਡਾਕਟਰ ਹੈਗੇ ਨੇ ਜਾਂ ਜਿਹੜੇ ਸਪੈਸ਼ਲਿਸਟ ਡਾਕਟਰ ਹੈਗੇ ਨੇ ਉਹਨਾਂ ਤੋਂ ਜਿਹੜਾ ਹੈਗਾ ਫਾਰਮ ਫਿਲ ਕਰਵਾ ਕੇ ਭੇਜੇ ਜਾ ਸਕਦੇ। ਅਨਫੋਰਚੁਨੇਟਲੀ ਕਈ ਇੱਦਾਂ ਦੇ ਇੱਥੇ ਆਪਣੇ ਡਾਕਟਰਸ ਹੈਗੇ ਨੇ ਜਿਹਨਾਂ ਨੂੰ ਪ੍ਰੋਪਰਲੀ ਉਹ ਫਾਰਮ ਹੀ ਜਿਹੜਾ ਭਰਨਾ ਨਹੀਂ ਆਉਂਦਾ ਹੈਗਾ। ਜਿਹੜਾ ਉਹ ਫਾਰਮ ਹੈਗਾ ਉਹ 'ਚ ਇਕੱਲਾ ਸਿਮਟਮ ਨਹੀਂ ਲਿਖਣਾ ਹੈਗਾ ਵੀ ਓਕੇ ਵੀ ਇਸ ਪਰਸਨ ਨੂੰ ਆਹ ਸਿਮਟਮ ਹੈ, ਇਹ ਲਿਖਣਾ ਹੈਗਾ ਗੌਰਮੈਂਟ ਨੇ ਇਹ ਕਿਹਾ ਤਾਂ ਅਪਰੂਵਲ ਆਏਗਾ ਵੀ ਜਿਹੜੀ ਅਸੀਂ ਡੇਲੀ ਐਕਟੀਵਿਟੀ ਕਰਦੇ ਹੈਗੇ ਆ ਜੇ ਸਾਨੂੰ ਵਿਜ਼ਨ ਦੀ ਕੋਈ ਪ੍ਰੋਬਲਮ ਹੈ, ਸਪੀਕਿੰਗ ਦੀ, ਵਾਕਿੰਗ ਦੀ, ਫੀਡਿੰਗ ਦੀ, ਇਸ ਤੋਂ ਇਲਾਵਾ ਸੁਣਨ ਦੀ ਜਾਂ ਆਪਾਂ ਇਹ ਕਹਿ ਸਕਦੇ ਹਾਂ ਵਿਜ਼ਨ ਦੀ, ਡਰੈਸਿੰਗ ਦੀ, ਕੱਪੜੇ ਪਾਉਣ ਦੇ ਵਿੱਚ ਪ੍ਰੋਬਲਮ, ਐਂਡ ਉਹ ਜਿਹੜੀ ਸਾਡੀ ਐਕਟੀਵਿਟੀ ਨੂੰ ਜਿਹੜੀ ਡੇਲੀ ਐਕਟੀਵਿਟੀ ਹੈ ਉਹਨੂੰ ਜਿਹੜਾ ਹੈਗਾ ਪ੍ਰੋਪਰਲੀ ਜਿਹੜਾ ਹੈਗਾ ਨਹੀਂ ਹੋ ਪਾ ਰਿਹਾ ਤੇ ਤਾਂ ਜਿਹੜਾ ਜਾ ਕੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਹੋਏਗਾ। ਐਂਡ ਗੌਰਮੈਂਟ ਨੇ ਇਹ ਕਿਹਾ ਕਿ ਨੋਨ ਰਿਫੰਡੇਬਲ ਜਿਹੜਾ ਬੈਨੀਫਿਟ ਦਿੱਤਾ ਜਾ ਰਿਹਾ ਹੈਗਾ ਅਗਰ ਕੋਈ ਪਰਸਨ ਅਡਲਟ ਹੈਗਾ ਤੇ ਅਪਰੋਕਸੀਮੇਟਲੀ $10,000 ਉਹਨਾਂ ਦੇ ਇਨਕਮ ਚੋਂ ਜਿਹੜਾ ਹੈਗਾ ਰਿਡਿਊਸ ਕਰ ਦਿੱਤਾ ਜਾਂਦਾ ਹੈਗਾ। ਜਿੱਦਾਂ RRSP ਆਪਾਂ ਕਰਾਉਂਦੇ ਹਾਂ, ਮੰਨ ਲਓ ਪੇਰੈਂਟਸ ਇਨਕਮ $60,000 ਦੀ, ਉਹ $60,000 ਤੇ ਟੈਕਸ ਭਰ ਰਹੇ ਹੈਗੇ ਨੇ, ਪਰ ਅਗਰ ਉਹਨਾਂ ਦੇ ਘਰ ਦੇ ਵਿੱਚ ਸਪੈਸ਼ਲ ਨੀਡ ਵਾਲਾ ਬੱਚਾ ਹੈਗਾ, ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਉਹਨਾਂ ਨੂੰ ਇਸ਼ੂ ਹੋ ਗਿਆ, ਤੇ ਉਹਨਾਂ ਨੂੰ ਅਪਰੋਕਸੀਮੇਟਲੀ $16,000 ਜਿਹੜਾ ਹੈਗਾ ਇਨਕਮ ਦੇ ਵਿੱਚ ਜਿਹੜਾ ਹੈਗਾ ਗਵਰਨਮੈਂਟ ਨੇ ਜਿਹੜਾ ਉਹਨਾਂ ਦੀ ਇਨਕਮ ਰਿਡਿਊਸ ਕਰਨੀ ਹੈ। ਐਂਡ ਜਿਹੜੇ 18 ਤੋਂ ਅਬਵ ਹੈਗੇ ਨੇ ਉਹਨਾਂ ਦੀ ਅਪਰੋਕਸੀਮੇਟਲੀ $10,000। ਸੋ ਜਦੋਂ ਅਸੀਂ ਫਸਟ ਟਾਈਮ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਅਪਲਾਈ ਕਰਦੇ ਹਾਂ, ਕਈ ਮੈਂ ਦੇਖਿਆ ਕੇਸਿਸ ਦੇ ਵਿੱਚ ਭਾਜੀ $40,000 ਤੱਕ ਪੇਰੈਂਟਸ ਨੂੰ ਜਿਹੜਾ ਹੈਗਾ ਟੈਕਸ ਰਿਫੰਡ ਆਇਆ ਹੈਗਾ। ਐਂਡ ਇਸ ਤੋਂ ਇਲਾਵਾ ਆਪਾਂ RDSP ਦੀ $90,000 ਦੀ ਗ੍ਰਾਂਟ ਅਪਲਾਈ ਕਰ ਹੀ ਸਕਦੇ ਹਾਂ, ਤੇ ਨਾਲ ਨਾਲ ਜਿਹੜੇ ਬੱਚੇ 18 ਸਾਲ ਤੋਂ ਛੋਟੇ ਨੇ ਐਂਡ ਪੇਰੈਂਟਸ ਇਨਕਮ $82,000 ਤੋਂ ਘੱਟ ਹੈ ਤੇ $3,480 ਪੇਰੈਂਟਸ ਨੂੰ ਐਕਸਟਰਾ ਹਰ ਸਾਲ ਮਿਲ ਰਹੇ ਨੇ, ਤੇ ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈਗੀ ਹੈ $2,450 ਉਹਨਾਂ ਨੂੰ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਜਿਹੜਾ ਐਕਸਟਰਾ ਦਿੱਤੇ ਜਾ ਰਹੇ ਨੇ ਇਸ $90,000 ਤੋਂ।
0: ਸਰ ਨੰਬਰ ਦੇ ਦੱਸੋ,
3: ਤੁਸੀਂ ਕਾਲ ਕਰਨਾ। ਹਾਂਜੀ, ਨੰਬਰ ਮੇਰਾ ਹੈਗਾ ਜੀ 416-910-9000, 416-910-9000। ਐਂਡ ਜਿਹੜਾ ਸਾਡਾ ਮੈਸੇਜ ਹੈ ਹਰੇਕ ਘਰ ਤੱਕ ਕਨਵੇ ਕਰੋ ਤਾਂ ਕਿ ਮੈਕਸੀਮਮ ਲੋਕਾਂ ਤੱਕ ਇਹ ਗ੍ਰਾਂਟ ਪਹੁੰਚ ਜਾਵੇ। ਐਂਡ ਜਿਹੜੀ ਇਹ ਗ੍ਰਾਂਟ ਲੈਣ ਦਾ ਜਿਹੜਾ 90,000 ਦਾ ਹੈਗਾ ਏਜ ਲਿਮਿਟ ਹੈ, ਸਿਰਫ 49 ਸਾਲ ਹੈ, 49 ਸਾਲ ਜਾਂ ਉਸ ਤੋਂ ਘੱਟ ਦੇ ਜਿਹੜੇ ਲੋਕ ਹੈ ਸਿਰਫ ਉਹੀ ਜਿਹੜੀ RDSP ਦੀ ਗ੍ਰਾਂਟ ਅਪਲਾਈ ਕਰ ਸਕਦੇ ਨੇ।
0: 416-910-9000 ਥੈਂਕ ਯੂ ਸੋ ਮਚ। 416-910-9000 ਦੇ ਉੱਤੇ ਕਾਲ ਕਰਨੀ ਹੈ ਔਰ ਟੈਕਸ ਤੇ ਗ੍ਰਾਂਟ ਦੀ ਗੱਲ ਚੱਲਦੀ ਹੈ। ਸਾਚਾ ਸਾਹਿਬ ਮੇਰੇ ਨਾਲ ਨੇ ਪੰਜਾਬ ਟੈਕਸ ਸੋਲੂਸ਼ਨ ਤੋਂ। ਸਾਚਾ ਸਾਹਿਬ ਕੀ ਹਾਲ ਚਾਲ ਨੇ?
4: ਹਾਂਜੀ, ਸਤਿ ਸ੍ਰੀ ਅਕਾਲ ਮਨ ਜੀ, ਤੁਹਾਨੂੰ ਤੇ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਲਿਸਨ ਜੀ, ਸਾਚਾ ਵੱਲੋਂ ਤੇ ਪੰਜਾਬ ਟੈਕਸ ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਪੰਜਾਬ ਟੈਕਸ ਸੋਲੂਸ਼ਨ ਹਮੇਸ਼ਾ ਦੱਸਦਾ ਤੁਹਾਨੂੰ ਕਿੱਥੇ ਕਿੱਥੇ ਬੈਨੀਫਿਟਸ ਨੇ ਤੁਸੀਂ ਟੈਕਸ ਫਾਈਲ ਕਰਨ ਗਏ, ਚਾਹੇ ਤੁਸੀਂ ਬਾਹਰੋਂ ਹੀ ਕਰਾਉਂਦੇ ਹੋ, ਆਪਣੇ ਅਕਾਊਂਟੈਂਟ ਨੂੰ ਆਪ ਕਹੋ, ਕਿਉਂਕਿ ਤੁਹਾਡਾ ਅਕਾਊਂਟੈਂਟ ਕਈ ਵਾਰੀ ਘਸੁੰਨ ਵੱਟਾ ਜਿਹਾ ਬਣ ਕੇ ਬੈਠਾ ਹੁੰਦਾ ਤੇ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦਾ, ਜਸਟ ਪੇਮੈਂਟ ਲੈ ਕੇ ਤੁਹਾਨੂੰ ਬਾਇਓਡਾਟਾ ਕਰ ਦਿੰਦਾ। ਕੋਈ ਅੱਜ ਦਾ ਮੈਸੇਜ ਭਾਜੀ?
4: ਮੈਸੇਜ ਅੱਧਾ ਹੀ ਦਊਂਗਾ, ਇੱਕ ਅਵੇਅਰਨੈਸ ਸੀਗਾ ਕਿ ਜਦੋਂ ਵੀ ਆਪਾਂ ਹੁਣ ਜਿੱਦਾਂ ਰਾਣਾ ਸਾਹਿਬ ਵੀ ਬੋਲ ਕੇ ਗਏ ਆ ਕਿ ਇੰਨੀ ਗ੍ਰਾਂਟ ਮਿਲਦੀ ਆ, ਪਹਿਲੀ ਗੱਲ ਤਾਂ ਇਹ ਕਿ ਜਦੋਂ ਤੁਸੀਂ ਅਕਾਊਂਟੈਂਟ ਕੋਲ ਬੈਠਦੇ ਆ, ਅਕਾਊਂਟੈਂਟ ਦਾ ਜਿਹੜਾ ਕੁਐਸਚਨ ਆਂਸਰ ਹੁੰਦਾ 10-12 ਕੁਐਸਚਨ ਹੁੰਦੇ ਆ, ਉਹ ਜ਼ਰੂਰ ਭਰੋ। ਹਰੇਕ ਬੰਦਾ ਆ ਕੇ ਮੋਸਟਲੀ ਆਪਾਂ ਜਾ ਕੇ ਕਹਿ ਦਿੰਦੇ ਓਕੇ ਭਰ ਦਿਓ ਜਾਂ T4 ਸਲਿੱਪਾਂ ਮੇਰੀ, ਉਹ ਨਾ ਕੁਐਸਚਨ ਪੁੱਛਦੇ ਆ ਨਾ ਤੁਸੀਂ ਦੱਸਦੇ ਆ, ਤਾਂ ਇਨਫੋਰਮੇਸ਼ਨ ਐਕਸਚੇਂਜ ਨਹੀਂ ਹੁੰਦੀ ਤੇ ਨਾ ਅਕਾਊਂਟੈਂਟ ਨੂੰ ਪਤਾ ਲੱਗਦਾ ਤੇ ਨਾ ਕਈ ਅਕਾਊਂਟੈਂਟ ਪੁੱਛਣਾ ਚਾਹੁੰਦੇ ਆ ਇਹ ਚੀਜ਼। ਤਾਂ ਜਦੋਂ ਤੁਹਾਡਾ ਕੁਐਸਚਨ ਆਂਸਰ ਆਉਂਦਾ ਤਾਂ ਅਸੀਂ ਕਿੰਨੇ ਮਤਲਬ ਸੌਵਾਂ ਦੇ ਸੈਂਕੜਿਆਂ ਦੇ ਵਿੱਚ ਕੇਸ ਹੋਣੇ ਆ ਮੰਜੀ, ਜਿਹਦੇ ਵਿੱਚ ਅਸੀਂ ਡਿਸੇਬਿਲਟੀ ਕ੍ਰੈਡਿਟ ਕੱਢਿਆ ਕਿ ਤੁਹਾਡੇ ਘਰ ਬਜ਼ੁਰਗ ਹੈਗੇ ਆ, ਕਹਿੰਦੇ ਹਾਂਜੀ ਮੈਂ ਡਿਸੇਬਿਲਟੀ ਕ੍ਰੈਡਿਟ ਅਪਲਾਈ ਕੀਤਾ, ਨਹੀਂ ਪਤਾ ਹੀ ਨਹੀਂ ਜੀ ਹੈਗਾ। ਜਦੋਂ ਤੁਸੀਂ ਪੁੱਛੋਗੇ ਨੀ ਤਾਂ ਅਗਲਾ ਦੱਸੇਗਾ ਨੀ, ਤੇ ਅਕਾਊਂਟੈਂਟ ਦਾ ਫਰਜ਼ ਬਣਦਾ ਪੁੱਛਣਾ ਤੇ ਤੁਹਾਡਾ ਫਰਜ਼ ਬਣਦਾ ਕਿ ਇਹਨੂੰ ਐਵੇਂ ਨਾ ਕਰੋ, ਸਾਰੇ ਸਾਲ ਦੀ ਪਲੈਨਿੰਗ ਹੁੰਦੀ ਆ, ਇਹਨੂੰ 2 ਮਿੰਟ ਚ ਖਤਮ ਨਾ ਕਰੋ, ਥੋੜਾ ਜਿਹਾ ਟਾਈਮ ਲਾਓ, ਕਈ ਵਾਰੀ $1,000 ਬਚ ਸਕਦੇ ਆ।
0: ਹਾਂਜੀ, ਪੇਰੈਂਟਸ ਦਾ ਕ੍ਰੈਡਿਟ ਹੋ ਗਿਆ, ਹੋਰ ਕੁਝ ਮੋਟੇ ਮੋਟੇ ਕੋਈ ਆਈਟਮ, ਹੋਰ ਕੋਈ ਇੱਕ ਅੱਧੀ ਹੋਰ?
4: ਹੋਰ ਤਾਂ ਜਿਹੜਾ ਕੈਨੇਡਾ ਗਰੋਸਰੀ ਬੈਨੀਫਿਟ ਸਾਰਿਆਂ ਨੂੰ ਆ ਗਿਆ ਹੋਏਗਾ, ਤੇ ਜੇ ਨਹੀਂ ਆਇਆ ਤਾਂ ਹੋਪਫੁਲੀ ਤੁਸੀਂ ਚੈੱਕ ਕਰੋ ਕਿ ਤੁਸੀਂ ਆਪਣਾ ਟੈਕਸ ਫਾਈਲ ਕਰਤਾ ਕਿ ਨਹੀਂ ਕਰਤਾ। ਬਹੁਤ ਵਾਰੀ ਸਾਨੂੰ ਜੁਲਾਈ ਦੇ ਵਿੱਚ ਜਦੋਂ ਅਮਨ ਜੀ ਬੈਨੀਫਿਟ ਨਹੀਂ ਆਉਂਦੇ ਤਾਂ ਅਸੀਂ ਦੇਖਦੇ ਕਿ ਸਾਡੇ ਤਾਂ ਬੈਨੀਫਿਟ ਨੇ, ਫਿਰ ਸਾਨੂੰ ਪਤਾ ਲੱਗਦਾ ਕਿ ਸਾਡਾ ਟੈਕਸ ਫਾਈਲ ਨਹੀਂ ਹੋਇਆ। ਇਸ ਲਈ ਟਾਈਮ ਨਾਲ ਕਰੋ, ਤੇ ਉਸ ਤੋਂ ਬਾਅਦ ਟਰੈਕਿੰਗ ਜਿਹੜੀ ਇਸ ਟਾਈਮ ਪੂਰਾ ਹੌਟ ਟੌਪਿਕ ਚੱਲ ਰਿਹਾ, PSB ਦੀਆਂ ਲੈਟਰਾਂ ਜਿਹਨੂੰ ਪਰਸਨਲ ਬਿਜ਼ਨਸ ਸਰਵਿਸ ਕਹਿੰਦੇ, ਸਾਰਿਆਂ ਦੀਆਂ ਲੈਟਰਾਂ ਆ ਰਹੀਆਂ, ਤੇ ਜੇ ਕਿਸੇ ਵੀਰ ਭੈਣ ਭਰਾ ਨੂੰ ਇੱਦਾਂ ਦੀ ਲੈਟਰ ਆਈ ਆ, ਤੁਹਾਡਾ ਕੋਈ ਕੰਸਰਨ ਆ, ਫ੍ਰੀ ਕੰਸਲਟੇਸ਼ਨ ਐਨੀ ਟਾਈਮ ਸਾਨੂੰ ਕਾਲ ਕਰੋ ਤੇ ਅਸੀਂ ਤੁਹਾਨੂੰ ਉਹਦਾ ਹੱਲ ਵੀ ਦੱਸ ਸਕਦੇ ਹਾਂ ਤੇ ਉਹਦੇ ਵਿੱਚ ਕੀ ਕੀ ਅੱਗੇ ਫਿਊਚਰ ਕੀ ਕੀ ਪਲਾਨ ਕਰਕੇ ਰੱਖਣਾ ਤਾਂ ਕਿ ਇਨ ਫਿਊਚਰ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕੇ।
0: ਨੰਬਰ ਕਾਲ
4: ਫੋਰ ਮੋਰ ਇਨਫੋਰਮੇਸ਼ਨ ਕਾਲ ਮੀ 416-720-3642-416 ਕੈਂਬਰਿਜ
0: ਲੰਡਨ ਕਿਚਰਨ ਵਾਟਲੂ ਵਰਥ ਟੂ ਡਰਾਈਵ ਤੁਸੀਂ 416-720-3642 ਜਗਜੀ ਸਾਚਾ ਪੰਜਾਬ ਟੈਕਸ ਸਲਿਊਸ਼ਨ ਤੁਸੀਂ ਕੰਟੈਕਟ ਕਰਨਾ ਲਾਜ਼ਮੀ ਤੁਸੀਂ ਆਪਣੀ ਅਕਾਊਂਟਿੰਗ 'ਚ ਹੀ ਸਾਲ ਦਾ ਬਹੁਤ ਵੱਡਾ ਪੈਸਾ ਬਚਾ ਸਕਦੇ ਹੋ 416-720-3642 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ ਅਤੇ ਸੰਤੋਸ਼ ਵੀ ਮੇਰੇ ਨਾਲ ਹੋਲ 'ਤੇ ਆ ਅਤੇ ਵਿੱਕੀ ਮੇਰੇ ਨਾਲ ਵਿੱਕੀ ਕੈਸੇ ਆਪ
5: ਬੜੀ ਹੈ ਭਾਜੀ ਆਪ ਕੈਸੇ ਹੈ
0: ਮੈਂ ਅੱਛਾ ਹੂੰ ਕੋਈ ਵੀ ਸ਼ਖਸ ਜਿਹੜਾ ਕੋਈ ਕਾਰ ਚਲਾ ਰਿਹਾ ਕੋਈ ਊਬਰ ਚਲਾ ਰਿਹਾ ਕੋਈ ਇਸ ਸਮੇਂ ਆਈ ਟੀ 'ਚ ਹੈ ਕੋਈ ਇਸ ਸਮੇਂ ਟਰੱਕਿੰਗ ਦੇ ਵਿੱਚ ਹੈਗਾ ਉਹ ਚਾਹੁੰਦਾ ਕਿ ਸੈਕਿੰਡ ਜਿਹੜਾ ਪ੍ਰੋਫੈਸ਼ਨ ਮੇਰੀ ਲਾਈਫ ਦਾ ਹਿੱਸਾ ਬਣੇ ਤਾਂ ਜ਼ਰੂਰ ਕੰਟੈਕਟ ਕਰੋ ਵਿੱਕੀ ਕੌਣ ਕੌਣ ਸੇ ਲਾਇਸੈਂਸ ਮੇਂ ਆਪ ਲੋਗ ਹੈਲਪ ਕਰਤੇ ਹੈਂ
5: ਫੇਮਸ ਲਾਇਸੈਂਸ ਹੈ ਰੀਅਲ ਇਸਟੇਟ ਲਾਇਸੈਂਸ
0: ਰੀਅਲ ਇਸਟੇਟ ਲਾਇਸੈਂਸ ਕਿੰਨੇ ਟਾਈਮ ਮੇਂ ਮਿਲ ਜਾਤਾ ਹੈ
5: 2-3 ਮੰਥਸ ਭਾਜੀ
0: 2-3 ਮਹੀਨਾ ਚ ਰੀਅਲ ਇਸਟੇਟ ਲਾਇਸੈਂਸ ਮੌਰਗੇਜ ਏਜੰਟ ਲਾਇਸੈਂਸ ਕਿੰਨੇ ਦਿਨਾਂ ਮੇਂ ਮਿਲ ਜਾਤਾ ਹੈ
5: ਮੌਰਗੇਜ ਏਜੰਟ ਲਾਇਸੈਂਸ 1 ਮੰਥ
0: ਔਰ ਦੂਸਰਾ ਜੋ BNSI ਕਿਆ ਹੋਤਾ ਹੈ ਜੋ ਡਰਾਇੰਗਸ ਬਣਾਤੇ ਹੈ ਆਰਕੀਟੈਕਟ ਲਾਇਸੈਂਸ ਹੈ
5: ਆਰਕੀਟੈਕਟ 1 ਮੰਥ ਮੇਂ 95% ਪਾਸ ਰੇਟ
0: ਹਾਂਜੀ ਔਰ ਇੱਕ ਆਪ ਬਿਲਡਰ ਕਾ ਵੀ ਲਾਇਸੈਂਸ ਲੈ ਕੇ ਦੇਤੇ ਹੈ ਨਾ ਬਹੁਤ ਸਾਰੇ ਲੋਕ ਕੰਸਟਰਕਸ਼ਨ ਮੇਂ ਬਿਲਡਰ ਕਾ ਲਾਇਸੈਂਸ ਲੈ ਸਕਤੇ ਹੈ ਰਾਈਟ
5: ਕਰੈਕਟ
0: ਬਿਲਡਰ ਲਾਇਸੈਂਸ ਵੀ ਮਿਲ ਜਾਤਾ ਨਾ
5: ਕਰੈਕਟ
0: ਸੋ 95% ਦੇ ਕਹਿੰਦੇ ਸਾਡਾ ਸਕਸੈਸ ਰੇਟ ਹੈ ਪਾਸ ਰੇਟ ਹੈ ਸਾਡਾ ਤੁਸੀਂ 1-1 ਕੰਸਲਟ ਕਰੋ ਗੱਲਬਾਤ ਕਰ ਲਓ ਮਿਲ ਲਓ ਇਹਨਾਂ ਨੂੰ ਬੈਠ ਕੇ ਗੱਲ ਕਰ ਲਓ ਵਿੱਕੀ ਤੇ ਇਹਨਾਂ ਦੀ ਟੀਮ ਆ ਪੂਰੀ ਅਤੇ ਤੁਸੀਂ ਕੋਈ ਵੀ ਲਾਇਸੈਂਸ ਸਾਈਟ 'ਤੇ ਲੈ ਸਕਦੇ ਹੋ ਨੰਬਰ ਹੈਗਾ ਕਾਲ ਕਰਨ ਲਈ 437-376-5656 437-376-5656 437-376-5656 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ ਇਹਨਾਂ ਦੀ ਟੀਮ ਨੂੰ ਲਾਇਸੈਂਸ ਲੈਣ ਵਾਸਤੇ ਥੈਂਕ ਯੂ ਸੋ ਮਚ ਔਰ ਸੰਤੋਸ਼ ਕੈਸੇ ਆਪ ਅੱਛੇ ਹੈ ਸੰਤੋਸ਼
6: ਜੀ ਜੀ ਮੈਂ ਸੋਚਿਆ ਪਤਾ ਨਹੀਂ ਕਿਸ
0: ਨਹੀਂ ਨਹੀਂ ਮੈਂ ਆਪ ਸੇ ਪੁੱਛਣਾ ਚਾਹਤਾ ਹੂੰ ਮੇਰੇ ਕੋ ਥੋੜਾ ਸਾ ਹਿੰਦੀ ਲੱਗ ਚੁੱਕੀ ਹੈ ਆਪ ਵੀ ਬੋਲੀ
6: ਅੱਛਾ
0: ਸੰਤੋਸ਼ ਆਜ ਕਾ ਇੱਕ ਸਵਾਲ ਲੈ ਕੇ ਆਈ ਹੈ ਪੁੱਛਤਾ ਹੈ ਕੈਨੇਡਾ
6: ਜੀ ਬਿਲਕੁਲ
0: ਤੇ ਕੀ ਕੁਐਸਚਨ ਹੈ
6: ਸੋ ਸਾਰੇ ਜਾਣੇ ਧਿਆਨ ਨਾਲ ਸੁਣਿਓ ਸਵਾਲ ਹੈ ਕਿਹੜੀ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਤੁਸੀਂ ਖਾ ਵੀ ਲਓਗੇ ਤੇ ਤੁਹਾਡਾ ਢਿੱਡ ਨਹੀਂ ਭਰਦਾ ਕਿਹੜੀ ਏਦਾਂ ਦੀ ਚੀਜ਼ ਹੈ ਜਿਹੜੀ ਤੁਸੀਂ ਖਾ ਲੋਗੇ ਤੇ ਤੁਹਾਡਾ ਢਿੱਡ ਨਹੀਂ ਭਰਦਾ
0: ਇਹ ਤਾਂ ਇਹ ਮੇਰੇ ਹਿਸਾਬ ਨਾਲ ਸਵਾਲ ਇਹ ਹੋਣਾ ਚਾਹੀਦਾ ਕਿਹੜੀ ਐਸੀ ਚੀਜ਼ ਹੈ ਜਿੰਨੀ ਵੀ ਤੁਸੀਂ ਖਾਈ ਜਾਂਦੇ ਹੋ ਫਿਰ ਵੀ ਤੁਹਾਡਾ ਢਿੱਡ ਨਹੀਂ ਭਰਦਾ
6: ਜੀ ਇਹ ਵੀ ਕਹਿ ਸਕਦੇ ਹੋ
0: ਹਾਂ ਖਾ ਤਾਂ ਇਹ ਸਾਰਾ ਕੁਝ ਲੈਂਦੇ ਇਹਨਾਂ ਨੇ ਤਾਂ ਹੁਣ ਰਸ ਮਲਾਈ ਦੇ ਦੋ ਜਿੰਨੀ ਮਰਜ਼ੀ ਖਲਵਾ ਲਓ ਇਹਨਾਂ ਨੂੰ
6: ਲੇਕਿਨ ਇਹਦੇ ਨਾਲ ਢਿੱਡ ਨਹੀਂ ਨਾ ਭਰਨਾ
0: ਨਹੀਂ ਫਿਰ ਢਿੱਡ ਭਰ ਲੈਂਦੇ ਆ ਤੁਹਾਨੂੰ ਨਹੀਂ ਪਤਾ ਪੰਜਾਬੀ ਨੇ ਮੈਨੂੰ ਯਾਦ ਹੈ ਕਿ ਵਿਆਹ 'ਚ ਗਿਆ ਸੀ ਵੱਡਾ ਸਾਰਾ ਕੌਲਾ ਉਹਨਾਂ ਨੇ ਭਰਿਆ ਸੀ ਵੱਡਾ ਸਾਰਾ ਕੌਲਾ ਸੁੱਕਿਆ ਜਿਹਾ ਬੰਦਾ ਕੀ ਹੁੰਦਾ ਗਜਰੇਲੇ ਦਾ
6: ਜੀ
0: ਉਹ ਗਜਰੇਲੇ ਨਾਲ ਢਿੱਡ ਭਰਿਆ ਸੀ ਕਹਿੰਦਾ ਮੈਂ ਕਿਹੜਾ ਰੋਟੀ ਖਾਧੀ ਆਪਾਂ ਚੱਲ ਗਜਰੇਲਾ ਹੀ ਖਾ ਲੈਂਦੇ ਹਾਂ ਸੋ ਕਿਹੜੀ ਐਸੀ ਚੀਜ਼ ਆ ਜਿੰਨਾ ਵੀ ਖਾ ਲਓ ਜਿੰਨੀ ਮਰਜ਼ੀ ਖਾ ਲਓ ਲੋਕ ਖਾਂਦੇ ਰਹਿੰਦੇ ਨੇ ਇਹਨੂੰ ਆਮ
6: ਜੀ ਬਿਲਕੁਲ
0: ਸੰਤੋਸ਼ ਜੀ ਚੰਗੀ ਤਰ੍ਹਾਂ ਪੁੱਛੋ ਨਾ ਕੁਐਸਚਨ ਤੁਸੀਂ ਤਾਂ ਕੁਐਸਚਨ ਆ ਵਿੱਚ ਵਿਚਾਰੇ ਸਿੱਟ ਕੇ ਭੱਜ ਗਏ
6: ਅਮਨ ਜੀ ਐਕਸੈਪਸ਼ਨਸ ਆ
0: ਥੋੜਾ ਆਈਡੀਆ ਤਾਂ ਦਿਓ ਨਾ ਵੀ ਲੋਕ ਖਾਂਦੇ ਰਹਿੰਦੇ ਇਹਨੂੰ
6: ਖਾਂਦੇ ਰਹਿੰਦੇ ਮੋਸਟਲੀ ਲੋਕੀ ਖਾਂਦੇ ਰਹਿੰਦੇ ਆ ਹੁਣ ਕੁਝ ਕਹਿ ਵੀ ਸਕਦੇ ਕਿ ਅਸੀਂ ਆਹ ਚੀਜ਼ ਨਹੀਂ ਖਾਂਦੇ ਲੇਕਿਨ ਮੋਸਟਲੀ ਲੋਕੀ ਖਾਂਦੇ
0: ਕੋਈ ਐਸੀ ਚੀਜ਼ ਆ ਜਿੰਨੀ ਮਰਜ਼ੀ ਖਾ ਲਓ ਢਿੱਡ ਨਹੀਂ ਭਰਦਾ ਦਿਮਾਗ ਤਾਂ ਨਹੀਂ
6: ਬਿਲਕੁਲ ਨਹੀਂ ਦਿਮਾਗ ਦਾ ਕੋਈ ਕੰਸਰਨ ਨਹੀਂ ਉਹਦੇ ਨਾਲ
0: ਅੱਛਾ ਸੋ 905-673-3337 ਸੰਤੋਸ਼ ਪੁੱਛਦੀ ਹੈ ਕਿ ਕਿਹੜੀ ਐਸੀ ਚੀਜ਼ ਆ ਜਿੰਨੀ ਮਰਜ਼ੀ ਖਾ ਲਓ ਪਰ ਢਿੱਡ ਨਹੀਂ ਭਰਦਾ 905-673-3337
7: ਮੇਰਾ ਫਸਟ ਐਕਸੀਡੈਂਟ ਹੋਇਆ ਸੀ ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ ਇੰਸ਼ੋਰੈਂਸ ਨਾਲ ਡੀਲ ਕਰਨਾ ਗੱਡੀ ਪੇਂਟ ਕਰਾਉਣਾ ਕਿੰਨੇ ਝੰਜਟ ਥੈਂਕਸ ਕਰਦੀ ਆ ਮੈਂ ਸਪੀਡੈਕਸ ਆਟੋ ਕੋਲੀਜਨ ਵਾਲਿਆਂ ਦਾ ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕੋਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221
8: ਰੁਪਿੰਦਰ ਗਰੇਵਾਲ ਲਾਅ ਆਫਿਸ ਰੀਅਲ ਇਸਟੇਟ ਟ੍ਰਾਂਜੈਕਸ਼ਨ ਵਿਲ ਬਣਾਉਣ ਲਈ ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ ਆਲ ਸਰਵਿਸਿਜ਼ ਅੰਡਰ 1 ਰੂਫ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ ਬੈਰਿਸਟਰ ਸੋਲਿਸਟਰ ਐਂਡ ਨੋਟਰੀ ਪਬਲਿਕ ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ ਫਾਰ ਆਲ ਸਰਵਿਸਿਜ਼ ਕਾਲ 905-497-1211
0: ਮੈਂ ਸੰਤੋਸ਼ ਨੂੰ ਹੋਲਡ ਕਰਕੇ ਪੁੱਛਿਆ ਮੈਂ ਕਿਹਾ ਸੰਤੋਸ਼ ਮੈਨੂੰ ਮਾੜਾ ਜਿਹਾ ਦੱਸ ਦੇ ਕਿਹੜੀ ਐਸੀ ਚੀਜ਼ ਆ ਫਿਰ ਸਾਨੂੰ ਹਾਸਾ ਬਹੁਤ ਆਇਆ ਦੋਨਾਂ ਨੂੰ ਅਸੀਂ ਬਹੁਤ ਹੱਸੇ ਬਈ ਮਾਵਾਂ ਨੇ ਬਹੁਤ ਦਿੱਤੀ ਉਹ ਚੀਜ਼ ਖਾਣ ਨੂੰ, ਤੇ ਤੁਸੀਂ ਮਾਵਾਂ ਕੋਲ ਲੈ ਕੇ ਬਹੁਤ ਖਾਧੀ ਹੈ ਪਰ ਫਿਰ ਵੀ ਢਿੱਡ ਨਹੀਂ ਭਰਿਆ ਤੁਹਾਡਾ, ਫਿਰ ਵੀ ਤੁਹਾਨੂੰ ਮਿਲੀ ਜਾਂਦੀ ਹੈ ਤੇ ਤੁਸੀਂ ਰੱਜਦੇ ਨਹੀਂ। 905-673-33-37 ਬਾਰ ਬਾਰ ਖਾਧੀਆਂ ਮਾਵਾਂ ਤੋਂ, ਫਾਦਰ ਤੋਂ ਵੀ ਖਾਧੀਆਂ ਤੇ ਸਾਰਿਆਂ ਦਿੱਤੀਆਂ ਤੁਹਾਨੂੰ, ਉਹ ਬਹੁਤ ਸਾਰੇ ਲੋਕ ਦੇ ਦਿੰਦੇ ਨੇ ਹੋਰ ਤੁਹਾਨੂੰ। 905-673-33-37

0: Show, 30 Rambler Drive, Brampton. Major intersection, Steels and Kennedy, 9054512600. Hello, bro. Kithe hai tu?
1: Main client nu milan ja rahe soch rahe si Tim Hortons ch baith jaiye.
0: Oh, yaar. Ye ta old school ho gaya. Hun ta client meetings classy honiyan chahidiyan ne. Nazara restaurant leke jao unnanu. Private booths ne full privacy mil di hai. Free Wi-Fi te luxury ambience. Business meeting bhi set ho jandi hai. Te khana bhi bahut vadhiya.
1: ओहो, ये तो प्रॉपर प्रोफेशनल मीटिंग हो गई।
0: नजारा रेस्टोरेंट 30 रैम्बलर ड्राइव ब्रैम्पटन मेजर इंटरसेक्शन स्टील्स एंड कैनेडी हमें कॉल करो 9054512600 9054512600
2: सो कोई बर्थडे मना रहे हैं कोई पार्टी कर रहे हैं प्राइवेट बूथ जिथे बने हुए ने ते उथे तोड़े लग्जरी एम्बियंस दे नाल नजारा इनडोर आउटडोर बाट बैठ के भी खाना तुसी पैटियो च भी खाना पैटियो च भी खा सकते हो 226 नंबर है जी हाँ जी हेलो
3: हेलो
2: हेलो
3: हेलो सतिकाल जी
2: सतिकाल जी
3: जुतियां
2: अच्छा ते तुसी की कहना आकाश की कहना तुसी
3: हाँ जी मैं कहना गाला
2: तो तुम गाला लग दिया ने ते थोनू की लग दे 647 4790 थोनू की लगता हेलो
4: हेलो सतिकाल पाजी
2: सतिकाल जी
4: जिहड़ी
2: गलती एक बार कोई सट खाए आनी बारो है सट लग जानी लगन तो बाद रोंदे आना अंदर आंदे फिर कुट पै जानी है ना
4: हां जी हुण उल्ट हो गए जी हुण तां मतलब मां प्यो कहिंदे नहीं बच्चे नूं कुछ जे ओह ਉਹ ਕਹਿਣਗੇ ਲੈ ਓਹੋ ਹੋ ਮੇਰੇ ਬੇਟੇ ਤੇ ਵੱਜ ਗਈ ਮੇਰੀ ਬੇਟੀ ਤੇ ਵੱਜ ਗਈ ਸੱਟ ਉਹ ਆਪਣੇ ਤਾਂ ਮਿਲਦਾ ਜੀ ਉਲਟਾ ਪਿੰਡੀਆਂ ਹੀ ਹੁੰਦੀਆਂ ਸੀ ਵੀ ਪੰਗੇ ਕੋਲ ਆਉਂਦਾ ਸੀ ਬਾਹਰ ਤੱਕ
2: ਪਰ ਸੰਤੋਸ਼ ਦੀ ਕੋਈ ਚੀਜ਼ ਹੈ
5: ਜੀ
2: ਜਿੰਨੀ ਮਰਜ਼ੀ ਖਾ ਲਓ ਢਿੱਡ ਨਹੀਂ ਭਰਦਾ
5: ਜੀ ਬਿਲਕੁਲ
2: ਨੰਬਰ ਟੂ ਕਾਲ 9056733337 9056733337 ਤੇ ਤੁਹਾਡੇ ਕਾਲ ਸਾਡੇ ਨਾਲ ਸ਼ੇਅਰ ਹੋ ਰਹੇ ਹੈਗੇ ਤੁਹਾਨੂੰ ਕੀ ਲੱਗਦਾ ਹੋਰ ਤੇ ਤੁਸੀਂ ਰੀਅਲ ਸਟੇਟ ਦੇ ਵਿੱਚ ਕੋਈ ਵੀ ਬੰਦਾ ਸਟੱਕ ਹੈਗਾ ਕੰਟੈਕਟ ਕਰੋਗੇ ਤੁਸੀਂ ਸੰਤੋਸ਼ ਉਹਨਾਂ ਨੂੰ ਨਾਇਗਰਾ ਫਾਲ ਦੇ ਏਰੀਏ 'ਚ ਰੈਂਟ ਟੂ ਓਨ ਮੰਗੋ ਪ੍ਰੋਪਰਟੀ ਮਿਲੂਗੀ ਯਾਨੀ ਕਿ ਮਾਲਕ ਤੁਸੀਂ ਅੱਜ ਤੋਂ ਯੂ ਜਸਟ ਨੀਡ ਟੂ ਪੇ $25,000-$30,000 ਤੁਸੀਂ ਪੇ ਕਰਨਾ ਡੀਟੈਚ ਕਰ ਤੁਹਾਨੂੰ ਮਿਲ ਜੂ $30,000 ਪੇ ਕਰਕੇ ਰੈਂਟ ਟੂ ਓਨ ਅਤੇ ਜਿਹੜਾ ਬੇਸਮੈਂਟ ਦਾ ਕਿਰਾਇਆ ਤੁਸੀਂ ਆਪ ਰੱਖ ਸਕਦੇ ਹੋ ਠੀਕ ਹੈ ਬੇਸਮੈਂਟ ਦਾ ਕਿਰਾਇਆ ਤੁਹਾਨੂੰ ਮਤਲਬ ਤੁਹਾਨੂੰ ਉੱਥੇ ਲੈ ਜੂਗਾ ਜਿੰਨਾ ਕੁ ਪੇ ਕਰਕੇ ਨਾਇਗਰਾ ਫਾਲ ਦੇ ਏਰੀਏ 'ਚ ਹੈਮਿਲਟਨ ਦੇ ਏਰੀਏ 'ਚ ਕਮਰਸ਼ਲ ਪ੍ਰੋਪਰਟੀ ਹੈ ਰੈਂਟ ਟੂ ਓਨ ਕਮਰਸ਼ਲ M2 ਜ਼ੋਨਿੰਗ ਦੇ ਨਾਲ ਅਤੇ ਬਰੈਂਪਟਨ ਦੇ ਵਿੱਚ ਇੱਕ ਘਰ ਆ ਜਿਹਦੇ ਵਿੱਚ 4 ਬੈਡਰੂਮ 2 ਬੈਡਰੂਮ ਦੀ ਬੇਸਮੈਂਟ ਦੇ ਨਾਲ ਲੀਗਲ ਬੇਸਮੈਂਟ ਦੇ ਨਾਲ $50,000 ਦੇ ਕੇ ਤੁਸੀਂ ਉਹਨੂੰ ਹੋਲਡ ਕਰ ਸਕਦੇ ਹੋ ਕਲੋਜ਼ਿੰਗ ਆਪਣੀ ਮਰਜ਼ੀ ਦੀ ਲੈ ਸਕਦੇ ਹੋ ਰੈਂਟ ਯੂ ਕੈਨ ਕੀਪ ਘਰ ਤੁਹਾਡਾ ਆਪਣਾ ਕਲੋਜ਼ਿੰਗ ਰੇਟ ਲੰਬੀ ਪਾ ਕੇ ਤੁਸੀਂ ਇਹ ਪ੍ਰੋਪਰਟੀਆਂ ਲੈ ਸਕਦੇ ਹੋ ਕਿਸੇ ਦਾ ਕ੍ਰੈਡਿਟ ਠੀਕ ਨਹੀਂ ਹੈਗਾ ਕਿਸੇ ਦਾ ਹਜੇ ਟਾਈਮ ਠੀਕ ਨਹੀਂ ਚੱਲ ਰਿਹਾ ਜ਼ਰੂਰ ਕੰਟੈਕਟ ਕਰੋ ਇਸ ਤਰ੍ਹਾਂ ਦੀਆਂ ਪ੍ਰੋਪਰਟੀਆਂ ਲਈ ਸੰਤੋਸ਼ ਨੰਬਰ ਦੋ ਵਾਰ ਬੋਲ ਦਿਓ
5: 416-473-4242
2: ਤੇ ਤੁਸੀਂ ਕੰਟੈਕਟ ਕਰਨਾ ਨੈਕਸਟ ਕਾਲ ਸੀ 226 ਨੰਬਰ ਹੈਲੋ
6: ਹੈਲੋ ਜੀ ਕੋਟ
2: ਕਿੰਨੀ ਕੁ ਖਾਧੀ ਤੁਸੀਂ
6: ਮੈਂ ਕਹਿੰਦਾ ਜੀ ਇੱਕ ਵਾਰੀ ਮੈਂ ਟੈਂਪੂ ਤੇ ਡਿੱਗ ਪਿਆ ਤੇ ਮੇਰੇ ਖੂਨ ਵਗ ਗਿਆ ਤੇ ਲੁੱਕ ਗਿਆ ਜਾ ਕੇ ਮੈਂ
2: ਹਾਂ
6: ਉਹ ਖੂਨ ਨੇ ਬਸ ਸਾਡੀ ਮਾਂ ਨੂੰ ਕਿਹਾ ਕਿ ਇਹ ਖੂਨ ਕਿੱਥੋਂ ਆਇਆ ਬਸ ਉਹ ਛਿੱਤਰ ਪਏ ਝਾੜੂ ਪਏ ਕੋਈ ਕਹਿਣ ਦੀ ਹੱਦ ਨਹੀਂ
2: ਕਿਸ ਗੱਲ ਕਰਕੇ ਖੂਨ ਕਿਉਂ ਨਿਕਲਿਆ
6: ਨਹੀਂ ਮਤਲਬ ਹੁਣ ਕੁੱਟ ਪੈਣੀ ਆ ਤੇ ਜਾ ਕੇ ਉੱਥੇ ਕੋਠੇ ਤੇ ਲੁੱਕ ਗਏ
2: ਹਾਂ
6: ਲੁੱਕ ਗਏ ਤੇ ਉਹ ਖੂਨ ਨੇ ਜਿਹੜਾ ਜਿੱਥੇ ਖੂਨ ਵਗਦਾ ਸੀ ਇਹ ਨੀ ਸੀ ਪਤਾ ਵੀ ਖੂਨ ਵਗ ਕੇ ਤੇ ਉੱਪਰ ਜਾਂਦੇ ਪਿਆ ਪੌੜੀਆਂ ਦੇ ਵਿੱਚ ਤੇ ਉਹ ਮਾਂ ਨੇ ਫੜ ਲੈਣਾ ਤੇ ਮਾਂ ਆ ਗਈ ਉੱਪਰ ਝਾੜੂ ਲੈ ਕੇ ਮੈਂ ਕਿਹਾ ਵੀ ਤੈਨੂੰ ਕਹਿੰਦੇ ਕਿਹਾ ਸੀ ਟੈਂਪੂ ਤੇ ਲਟਕ
2: ਹਾਂ ਕਿਹਾ ਮੇਰੇ ਪੁੱਤ ਤੈਨੂੰ ਕੀ ਹੋਇਆ ਹਾਏ ਹਾਏ ਹਾਏ ਹਾਏ
6: ਦੇਖੋ ਗੱਲ ਇਸ ਅਮਨ ਜੀ ਜਿੰਨੇ ਮਾਂ ਪਿਓ ਦੇ ਛਿੱਤਰ ਨੇ ਨਾ ਖਾਦੇ ਉਹਨੂੰ ਦੁਨੀਆਂ ਤੋਂ ਛਿੱਤਰ ਪੈਂਦੇ ਮੈਂ ਤੁਹਾਨੂੰ ਦੱਸ
2: ਵੈਰੀ ਗੁੱਡ ਸਰ ਵੈਰੀ ਵੈਰੀ ਵੈਰੀ ਗੁੱਡ ਮੈਂ ਇੱਥੇ ਲੋਕਾਂ ਨੂੰ ਮਿਲਦਾ
6: ਖਾਦੇ ਆ
2: ਭਾਜੀ ਮੈਂ ਇੱਥੇ ਲੋਕਾਂ ਨੂੰ ਮਿਲਦਾ ਪਤਾ ਕਹਿਣਗੇ ਉਹ ਤਾਂ ਜੀ ਹਜੇ ਟਾਈਮ ਨਹੀਂ ਦਿੰਦੀ ਕੁੜੀ ਉਹ ਤਾਂ ਜੀ ਹਜੇ ਮੂਹਰੇ ਬੋਲਣ ਨਹੀਂ ਦਿੰਦਾ ਮੁੰਡਾ ਅਗਲੇ ਨੂੰ ਪੁੱਛੋ ਤੂੰ ਕਿੰਨਾ ਪੜਿਆ ਜਵਾਬ ਮਾਂ ਪਿਓ ਦੇਣ ਲੱਗੇ ਹੁੰਦੇ ਸਾਈਡ ਤੋਂ ਬੈਠੇ ਜਿਵੇਂ ਸੈਕਟਰੀ ਨਹੀਂ ਰੱਖੇ ਹੁੰਦੇ ਤੇ ਅਸਿਸਟੈਂਟ ਰੱਖੇ ਹੁੰਦੇ ਨੇ ਤੇ ਮਤਲਬ ਆਪਣੀ ਨੈਕਸਟ ਜਨਰੇਸ਼ਨ ਨੂੰ ਆਪੇ ਫੇਲ ਕਰਨ ਲੱਗੇ ਹੋਏ ਆਪਾਂ ਖੁਦ ਉਹਨਾਂ ਨੂੰ
6: ਸਹੀ ਗੱਲ ਹੈ
2: ਹਾਂਜੀ
6: ਇਹ ਇਹ ਇਹ ਦੇਖੋ ਇਹ ਸਾਡੀਆਂ ਗਵਰਨਮੈਂਟਾਂ ਦਾ ਵੀ ਜਿਹੜਾ ਵਾ ਇਹਦੇ ਵਿੱਚ ਬੜਾ ਵੱਡਾ ਰੋਲ ਆ ਜਿੰਨੇ ਨਲਾਇਕ ਆ ਦੇਖੋ ਮੈਂ ਆਪਣੀ ਲਾਈਫ ਦੇ ਵਿੱਚ ਇੱਥੇ ਵੀ ਦੇਖੇ ਆ ਮੈਂ ਕਿਹਾ ਵੀ ਤੂੰ ਪੁਲਿਸ ਚ ਲੱਗਿਆ ਤੇਰੇ ਇੰਨੇ ਟੈਟੂ ਆ ਬਾਹਾਂ ਦੇ ਉੱਤੇ ਤੂੰ ਮੁੱਕਰੀਆਂ ਪਵਾਈਆਂ ਤੈਨੂੰ ਕਿੱਦਾਂ ਹਾਇਰਿੰਗ ਕਰ ਦਿੱਤੀ ਮੈਨੂੰ ਕਿਉਂ ਨੀ ਹਾਇਰ ਕਰਦੇ
2: ਹਾਂਜੀ
6: ਕਹਿੰਦਾ ਇਹ ਉਹੀ ਹਾਇਰ ਕਰਦੇ ਆ ਪੁਲਿਸ ਵਾਲਿਆਂ ਜਿੰਨੇ ਜਿਹੜੇ ਕੋਈ ਗੁੰਡੇ ਹੋਣ ਜਾਂ ਕੋਈ ਭੱਜਿਆ ਹੋਵੇ ਜਾਂ
2: ਜਿਹੜਾ ਕ੍ਰਿਮੀਨਲ ਰੈਕਟ ਚੈੱਕ ਹੁੰਦਾ ਇੱਦਾਂ ਦੀ ਗੱਲ ਨਹੀਂ ਬਹੁਤ ਸਾਰੇ ਪੁਲਿਸ ਆਫਿਸਰ ਮੇਰੇ ਦੋਸਤ ਵੀ ਨੇ ਇੱਥੇ ਮੈਨੂੰ ਮਿਲਦੇ ਵੀ ਨੇ ਔਰ ਚੰਗੇ ਵੀ ਨੇ ਪਰ ਜਿੰਨਾ ਡਰ ਪੁਲਿਸ ਆਫਿਸਰ ਨੂੰ ਹੁੰਦਾ ਨਾ ਆਪਣੀ ਡਿਊਟੀ ਦੇ ਉੱਤੇ ਕਾਫੀ ਡਰ ਹੁੰਦਾ ਭਾਅ ਜੀ ਇਹਨਾਂ ਦੇ ਉੱਪਰ ਬੜੀ ਸਖਤੀ ਹੈ ਹਾਂ ਮੈਂ ਤੁਹਾਡੀ ਗੱਲ ਮੰਨਦਾ ਵੀ ਚਲੋ ਟੈਟੂ ਬਣਾਇਆ ਅਜੀਬ ਲੱਗਦਾ ਕਈ ਵਾਰੀ ਕਿਸੇ ਨੂੰ ਮੈਨੂੰ ਵੀ ਲੱਗਦਾ ਹੁੰਦਾ ਕਈ ਵਾਰੀ ਵੀ ਬੋਡੀ ਜਿਹੜੇ ਬੰਦੇ ਨੂੰ ਆਪਣੀ ਕੁਦਰਤ ਵੱਲੋਂ ਬਖਸ਼ੀ ਹੋਈ ਦੇ ਸੰਤੋਸ਼ ਜੀ ਮਾਫੀ ਚਾਹੁੰਦਾ ਤੁਹਾਡੇ ਟੈਟੂ ਬਣਾਇਆ ਹੋਇਆ ਸ਼ਾਇਦ ਹੈ ਨਾ ਟਾਪ ਦੀ ਕੰਪਨੀ ਆ ਪਲਾਜ਼ਾ ਜਾਂ ਕੋਈ ਮਾਲ ਆ ਕਿਸੇ ਦਾ ਵੀ ਤੁਸੀਂ ਵੱਡੀ ਏਰੀਏ ਦੀ ਸਨੋ ਰਿਮੂਵਲ ਲੈਂਡਸਕੇਪਿੰਗ ਦਾ ਕੰਮ ਕਰਾਉਣਾ ਬੜੇ ਵੱਡੇ ਵੱਡੇ ਲੈਵਲ ਦੇ ਪਲਾਜ਼ੇਸ ਜਿਹੜੇ ਕਰਦੇ ਨੇ 647-784-1213 ਔਰ ਹਾਈਲੈਂਡ ਆਟੋ ਰਿਪੇਅਰ ਸੈਂਟਰ ਤੁਸੀਂ ਇੱਥੇ ਜਾ ਕੇ ਤਸੱਲੀ ਹੋ ਜਾਊਗੀ ਤੁਹਾਨੂੰ ਗੱਡੀ ਰਿਪੇਅਰ ਕਰਾਉਣੀ ਹੈ ਕਿਸੇ ਵੀ ਤਰ੍ਹਾਂ ਦੀ SUV ਵੈਨ ਟਰੱਕ ਸੇਫਟੀ ਅਮਿਸ਼ਨ ਟਰਾਂਸਮਿਸ਼ਨ ਜਾਂ ਕੋਈ ਵੀ ਤੁਸੀਂ ਟਾਇਰ ਜਾਂ ਵੀਲ ਬੈਲੈਂਸਿੰਗ ਕਰਾਉਣੀ ਹੈ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ 11-19 ਤੋਂ ਮਾਰਕੀਟ 'ਚ ਹੈ 905-463-6363 905-463-6363 ਮੈਨੂੰ ਇਹਨਾਂ ਕਹਿੰਦੇ ਬੜਾ ਸਕੂਨ ਜਿਹਾ ਨਜ਼ਾਰਾ ਜਿਹਾ ਆਉਂਦਾ ਹੁੰਦਾ ਜਦੋਂ ਮੈਂ ਕਹਿੰਦਾ ਗੈਰੀ ਗਰੇਵਾਲ 11-11 ਵਾਕਈ 11-11 ਇਨਸਾਨ ਨੇ 905-463-6363 ਅਤੇ ਤੁਸੀਂ ਕੋਮਲ ਨੂੰ ਆਲ ਲਿੰਕ ਟਰੈਵਲ 'ਤੇ ਕਾਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਹਵਾਈ ਜਹਾਜ਼ ਦੀਆਂ ਟਿਕਟਾਂ ਇੰਡੀਆ ਦੀਆਂ ਬੁੱਕ ਕਰਾਉਣੀਆਂ ਨੇ ਆਲ ਲਿੰਕ ਟਰੈਵਲ ਤੋਂ ਕੋਮਲ 905-239-7711 905-239-7711 ਦੇ ਉੱਤੇ ਇੰਡੀਆ ਦੀ ਟਿਕਟ ਇਸ ਸਮੇਂ ਤੁਹਾਨੂੰ ਲੋਵੈਸਟ ਰੇਟ ਦੇ ਉੱਤੇ ਮਿਲ ਜੂਗੀ ਜੋ ਕੋਮਲ ਨੂੰ ਕੰਟੈਕਟ ਕਰਦੇ ਹੋ ਦਿਵਾਲੀ ਦੇ ਨੇੜੇ ਜੇ ਤੁਸੀਂ ਜਾਣਾ 905-239-7711 ਰਾਈਟ ਵਿੰਡੋ ਫੋਰਸ ਕਿਸ਼ਤਾਂ 'ਤੇ ਵਿੰਡੋਜ਼ ਲੱਗਣਗੀਆਂ ਅਤੇ ਤੁਸੀਂ ਆਪਣੀਆਂ ਟਾਕੀਆਂ ਦਰਵਾਜ਼ੇ ਠੀਕ ਕਰਾਉਣ ਲਈ ਰਾਈਟ ਵਿੰਡੋ ਫੋਰਸ 'ਤੇ ਕਾਲ ਕਰਨੀ ਹੈ ਅਤੇ ਨਾਲ ਲਾਈਫ ਟਾਈਮ ਵਾਰੰਟੀ 416-206-3200 416-206-3200 ਔਰ ਨਾਨਕ ਡਕਟ ਕਲੀਨਿੰਗ ਕਿਸੇ ਵੀ ਡਕਟ ਕਲੀਨਿੰਗ ਦੇ ਨਾਲ ਤੁਹਾਡੇ ਫਿਲਟਰ ਨੂੰ ਫ੍ਰੀ ਚੇਂਜ ਕਰ ਜਾਂਦੇ ਤੁਹਾਡੀ ਫਰਨਸ ਦੀ ਏਜ ਵੱਧ ਜਾਂਦੀ ਹੈ ਨਾਨਕ ਡਕਟ ਕਲੀਨਿੰਗ 416-769-1521 416-729-1521 ਔਰ ਡਾਇਮੰਡ ਇਸ਼ੋਰ ਤੋਂ ਪਵਨ ਕੌਰ ਗਿੱਲ 647-325-9100 ਅਤੇ ਮਿਲਟਨ ਫੋਰਡ ਫੋਰਡ ਦੀ ਕੋਈ ਵੀ ਟਰੱਕ ਚੱਕਣ ਲਈ ਮੈਂ ਲੈ ਕੇ ਦੇ ਰਿਹਾ ਰੈੱਡ ਕਲਰ ਦਾ F-150 ਮੇਰੇ ਦੋਸਤ ਨੂੰ ਰੈੱਡ ਕਲਰ ਦਾ ਲੈਣਾ ਕਹਿੰਦੇ 416-302-9941 ABS ਆਟੋਕਲਿਜ਼ਨ ਕਿਚਨ ਵਟਲੂ ਕੈਂਬਰੇਜ ਦੇ ਏਰੀਏ 'ਚ ਨਾ ਆਪਣੀਆਂ ਵਰਕਸ਼ਾਪ ਘੱਟ ਨੇ ਥੋੜ੍ਹੀ ਕਿਸੇ ਦੀ ਵੀ ਗੱਡੀ ਟੱਚ ਹੋ ਗਈ ਐਕਸੀਡੈਂਟ ਹੋ ਗਿਆ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਲਿਓ ਟਰੱਕਾਂ ਦਾ ਬੋਡੀ ਵਰਕ ਟਰੱਕਾਂ ਦੇ ਚੈਸੀ ਨੂੰ ਪੇਂਟ ਕਰਨਾ ਰਸਟ ਪਰੂਫਿੰਗ ਕਰਨੀ ਅਤੇ ਟਰੱਕ ਟ੍ਰੇਲਰ ਦੀ ਸੇਫਟੀ ਏਕੜ ਦੇ ਵਿੱਚ ਬਣਿਆ ABS ਆਟੋਕਲਿਜ਼ਨ 416-520-1940 ਬੋਲਟਨ ਸਪਰਿੰਗ ਸ਼ਾਪ ਰਿਲਾਇਬਲ ਐਂਡ ਐਕਸਪਰਟ 25 ਤੋਂ ਫਾਇਰ ਬ੍ਰਿਗੇਡ ਦੇ ਟਰੱਕਾਂ ਦੀ ਬੁਸ਼ਿੰਗ ਅਤੇ ਲੀਪ ਸਪਰਿੰਗ ਦਾ ਕੰਮ ਕਰਦੇ ਆ ਓਨਟਾਰੀਓ ਸਰਕਾਰ ਦੇ ਤੁਸੀਂ ਆਪਣੇ ਟਰੱਕਾਂ ਟ੍ਰੇਲਰਾਂ ਦੀ ਵਰਕਸ਼ਾਪ ਹੈ ਤੁਹਾਡੀ ਕਾਰਾਂ ਦੀ ਵਰਕਸ਼ਾਪ ਹੈ ਪਟੇ ਕਮਾਣੀਆਂ ਦਾ ਕੰਮ ਕਰਾਉਣਾ ਬੋਲਟਨ ਸਪਰਿੰਗ ਸ਼ਾਪ ਅਤੇ 905-857-8222 'ਤੇ ਕਾਲ ਕਰ ਸਕਦੇ ਹੋ ਅਸ਼ੋਕ ਸੈਣੀ CPSC ਜੀ ਨੇ ਤੁਸੀਂ ਕਿਸੇ ਨੇ ਵੀ ਹਿਡਨ ਜੈਮ ਜਿਹੜਾ ਹੈਗਾ ਵਧੀਆ ਬੰਦੇ ਨੇ ਅਕਾਊਂਟਿੰਗ ਦਾ ਕੰਮ ਕਰਨਾ ਤੁਸੀਂ CPSC ਜੀ ਅਸ਼ੋਕ ਸੈਣੀ ਨੂੰ 905-458-1399 'ਤੇ ਕਾਲ ਕਰ ਸਕਦੇ ਹੋ ਕੰਸਟਰਕਸ਼ਨ ਦਾ ਅਗਰ ਕੰਮ ਕਰਦੇ ਹੋ ਤੁਸੀਂ ਕੋਈ ਵੀ ਬੰਦਾ ਮੈਨੂੰ ਕੰਟੈਕਟ ਕਰਿਓ ਕੰਸਟਰਕਸ਼ਨ ਦਾ ਕੋਈ ਵੀ ਕੰਮ ਰੀਜ਼ਨੇਬਲ ਬੰਦਾ ਮੈਂ ਇੱਥੇ ਨਹੀਂ ਜਾਣਾ ਮੈਂ ਉੱਥੇ ਨਹੀਂ ਜਾਣਾ ਕਾਲ ਨਾ ਕਰਿਓ ਬਿਲਕੁਲ ਵੀ ਜਿਹੜਾ ਜਾ ਕੇ ਕਿਤੇ ਵੀ ਕੰਮ ਕਰ ਸਕਦਾ ਕੰਮ ਦੀ ਭਾਲ ਲੋਕ ਕੈਲੀਫੋਰਨੀਆ ਟਰੱਕ ਲੈ ਕੇ ਚਲੇ ਜਾਂਦੇ ਨੇ ਇਹਨਾਂ ਨੇ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਕਰਨਾ ਹੁੰਦਾ ਪਲੀਜ਼ ਕੰਸਟਰਕਸ਼ਨ ਦਾ ਕੰਮ ਅਤੇ ਜਿਹੜੇ ਲੋਕ ਮਾਰਕੀਟਿੰਗ 'ਚ ਨੇ ਉਹ ਜ਼ਰੂਰ ਕੰਟੈਕਟ ਕਰਿਓ ਅਤੇ ਜਿਹੜੇ ਲੋਕ ਕੌਂਕਰੀਟ 'ਤੇ ਦਾ ਦੂਜੇ ਦਾ ਕੰਮ ਕਰਦੇ 416-518-3200 'ਤੇ ਕਾਲ ਕਰਿਓ ਰੂਫਿੰਗ ਵਾਲਾ ਕੋਈ ਸੁਣਦਾ ਪਿਆ ਰੂਫਿੰਗ ਵਾਲਾ ਬੰਦਾ ਰੂਫਿੰਗ ਦੀ ਜੋਬ ਹੈ ਰੂਫਿੰਗ 416-518-3232 ਨੰਬਰ ਪਾਸ ਆਨ ਕਰ ਦਿਓ ਕਿਸੇ ਨੂੰ ਵੀ 416-518-3200 ਅਤੇ ਆਰ ਐੱਸ ਜੀ ਕਸਟਮ ਸੋਫਾ ਅਪੋਸਟਰੀ ਇਹ ਮੈਂ ਸੋਫੇ ਨੇ ਵੀਡੀਓ ਪਾਊਂਗਾ ਫੋਟੋ ਪਾਊਂਗਾ ਆਪਣੇ ਪੇਜ 'ਤੇ ਇਹ ਮੈਂ ਕਸਟਮ ਸੋਫੇ ਤਿਆਰ ਕਰਕੇ ਦਿੱਤੇ ਇਹਨਾਂ ਨੇ ਮੈਨੂੰ ਪੁਰਾਣੇ ਸੋਫੇ ਸਿੱਟਣ ਲੱਗੇ ਸੀ ਅਸੀਂ ਮੋਟੇ ਹੱਡ ਵਧੀਆ ਟੋਪ ਦੇ ਸੋਫੇ ਸੀਗੇ ਮੈਂ ਲਾਈਫ ਟਾਈਮ ਵਾਰੰਟੀ ਵਾਲਾ ਕੱਪੜਾ ਪਵਾਇਆ ਇਹਨਾਂ ਤੋਂ ਨਾਲ ਇਹਨਾਂ ਨੇ ਉਹਨੂੰ ਭਰ ਦਿੱਤਾ ਕੱਪੜੇ ਨੂੰ ਚੰਗੀ ਤਰ੍ਹਾਂ ਅਤੇ ਉਹ ਸੋਫੇ ਨਵੇਂ ਬਣਾ ਕੇ ਦੇ ਦਿੱਤੇ ਆਰ ਐੱਸ ਜੀ ਕਸਟਮ ਸੋਫਾ ਅਪਹੋਸਟਰੀ ਪੁਰਾਣਿਆਂ ਨੂੰ ਨਵੇਂ ਬਣਾ ਦਿੱਤਾ ਇਹਨਾਂ ਨੇ ਅਤੇ ਜਿਵੇਂ ਸੈੱਟ ਨਵਾਂ ਲੈਣ ਜਾਂਦਾ $4,000-5,000 ਦਾ ਹੋਣਾ ਸੀ $1,600 'ਚ ਮੇਰਾ ਸੈੱਟ ਤਿਆਰ ਹੋ ਗਿਆ $4,000-5,000 ਦਾ ਮੈਂ ਨਵਾਂ ਲਿਆ ਸੀ $1,600 'ਚ ਦੁਬਾਰਾ ਨਵੀਂ ਲਾਈਫ 'ਚ ਆ ਗਿਆ 647-705-1317 6477051317 ਦੇ ਉੱਤੇ ਕਾਲ ਕਰਨੀ ਹੈ ਔਰ ਤੁਸੀਂ ਪੀ ਐੱਮ ਟਰੱਕ ਐਂਡ ਟ੍ਰੇਲਰ ਰਿਪੇਅਰ ਗਰੈਲ ਬਾਈ ਜੀ ਉਹਨਾਂ ਨੂੰ ਕਾਲ ਕਰਨੀ ਹੈ 905-672-0001 905-672-0001 ਗ੍ਰੀਨ ਵੈਲੀ ਗਾਰਡਨ ਸੈਂਟਰ ਘਰ 'ਚ ਫੁੱਲ ਲਾਓ ਫਲਾਂ ਵਾਲੇ ਬੂਟੇ ਲਗਾਓ ਘਰ ਦੇ ਅੱਗੇ ਔਰ ਪਿੱਛੇ ਦੀ ਫੋਟੋ ਲੈ ਜਾਓ ਤੁਹਾਨੂੰ ਐਸੇ ਫੁੱਲ ਦੇਣਗੇ ਜਿਹੜੇ ਆਪਣੇ ਆਪ ਨਿਕਲੀ ਜਾਣਗੇ ਇੱਕ ਬੰਦ ਹੋਣਗੇ ਦੂਜੇ ਚੱਲ ਪੈਣਗੇ ਤੀਜੇ ਬੰਦ ਹੋਣਗੇ ਚੌਥੇ ਚੱਲ ਪੈਣਗੇ ਹਰ ਸਾਲ ਆਪਣੇ ਆਪ ਉੱਗਣ ਵਾਲੇ ਫੁੱਲ ਡੇਢ ਏਕੜ ਦੇ ਵਿੱਚ ਗ੍ਰੀਨ ਹਾਊਸ ਬਣਿਆ ਗ੍ਰੀਨ ਵੈਲੀ ਗਾਰਡਨ ਸੈਂਟਰ 2547 ਐਂਬਲਟਨ ਰੋਡ ਬਰੈਂਪਟਨ ਅਤੇ 647-222-5601 ਸਾਡੇ ਰੇਡੀਓ ਦਾ ਰਿਸਪੋਂਸ ਕੈਸਾ ਤੁਸੀਂ ਇਹਨਾਂ ਨੂੰ ਕੋਂਟੈਕਟ ਕਰਿਓ ਪੁੱਛਿਓ 3 ਕੁ ਮਹੀਨੇ ਪਹਿਲਾਂ ਐਡ ਸਟਾਰਟ ਕੀਤੀ ਸੀ ਤਕਰੀਬਨ 1,000 ਦੀ ਗਿਣਤੀ 'ਚ ਲੋਕ ਇੱਥੇ ਪਹੁੰਚ ਚੁੱਕੇ ਨੇ ਇਕੱਲੇ ਬਰੈਂਪਟਨ ਮਿਸਾਗਾ ਤੋਂ ਨਹੀਂ ਬਾਹਰਲੇ ਸ਼ਹਿਰਾਂ ਤੋਂ ਲੋਕ ਆਉਂਦੇ ਨੇ ਦਰਖਤ ਲਾਓ ਆਪਣੇ ਫਾਰਮ ਹਾਊਸ ਦੇ ਵਿੱਚ ਫਰੂਟ ਵਾਲੇ ਤੁਹਾਨੂੰ ਗਾਈਡੈਂਸ ਦੇਣਗੇ ਕਿੱਦਾਂ ਦੇ ਟਾਈਮ 'ਚ ਲਾਉਣੇ ਆ ਕਿੰਨੇ ਡੂੰਘੇ ਕਿੰਨੀ ਦੂਰ ਕਿਵੇਂ 'ਚ ਫਲ ਆਊਗਾ ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601 ਐਂਬਲਟਨ ਦੇ ਉੱਤੇ ਅਤੇ ਹੈਰੀਟੇਜ 'ਤੇ ਬਰੈਂਪਟਨ ਵੈਸਟ ਬਰੈਂਪਟਨ ਈਸਟ ਮਕਵੀਨ ਐਂਡ ਬੇਫੀਲਡ ਗ੍ਰੀਨ ਵੈਲੀ ਗਰੋਸਰੀ ਸਟੋਰ ਦੇ ਬਾਹਰਲੇ ਪਾਸੇ ਨੰਬਰ ਟੂ ਕਾਲ 647-222-5601 ਔਰ ਐੱਚ ਐੱਸ ਪੀ ਕੰਸਟਰਕਸ਼ਨ ਆਪਣੇ ਘਰ ਦੇ ਵਿੱਚ ਹੀ ਇੱਕ ਰੈਂਟਲ ਇਨਕਮ ਪ੍ਰੋਪਰਟੀ ਹੋਰ ਬਣਾ ਲਓ ਆਪਣੇ ਖੜ੍ਹੇ ਘਰ 'ਚ ਇੱਕ ਰੈਂਟਲ ਇਨਕਮ ਪ੍ਰੋਪਰਟੀ ਹੋਰ ਜਿਹੜੀ ਤੁਹਾਡੀ ਪ੍ਰੋਪਰਟੀ ਟੈਕਸ ਬਿੱਲ ਬੱਤੀਆਂ ਪੇ ਕਰਕੇ ਤੁਹਾਨੂੰ $500 ਹੋਰ ਛੱਡੇ ਥਰਡ ਯੂਨਿਟ ਬਣਾਉਣਾ ਘਰ ਦੇ ਵਿੱਚ ਐੱਚ ਐੱਸ ਪੀ ਕੰਸਟਰਕਸ਼ਨ ਵਾਲੇ ਕੰਮ ਕਰਦੇ ਨੇ ਬਣੇ ਬਣਾਏ ਘਰ ਨੂੰ ਵੀ 3 ਯੂਨਿਟ 'ਚ ਬਦਲ ਦਿੰਦੇ ਨੇ ਪੂਰੇ ਬਣੇ ਹੋਏ ਘਰ ਨੂੰ 3 ਸਟੋਰੀ ਨੂੰ 3 ਯੂਨਿਟਾਂ 'ਚ ਬਦਲ ਦਿੰਦੇ ਨੇ ਰੈਂਟਲ ਪ੍ਰੋਪਰਟੀਜ਼ 'ਚ ਕੰਮ ਕਰਾਓ 416-671-0709 416-671-0709 ਟਰੂ ਨੌਰਥ ਗ੍ਰੈਵਲ ਵਾਲੇ ਬੰਦੇ ਜਿੰਨੇ ਵੀ ਨੇ ਗ੍ਰੈਵਲ ਪਾਉਣੀ ਹੈ ਜਿਨ੍ਹਾਂ ਨੇ ਆਪਣੇ ਯਾਰਡਾਂ ਦੇ ਵਿੱਚ ਡੰਪ ਟਰੱਕ ਮਸ਼ੀਨਰੀ ਪੂਰੀ ਇਹਨਾਂ ਕੋਲ ਐਕਸੀਵੇਸ਼ਨ ਮਸ਼ੀਨਸ ਨੇ ਟਰੂ ਨੌਰਥ ਗ੍ਰੈਵਲ ਪਾਓ ਪੱਕਾ ਕਰ ਲਓ ਆਪਣਾ ਜਿਹੜਾ ਵੀ ਡਰਾਈਵੇ ਆ ਜਾਂ ਆਪਣਾ ਬੈਕਯਾਰਡ ਆ ਜਾਂ ਕੋਈ ਵੀ ਤੁਹਾਡੀ ਪਾਰਕਿੰਗ ਲੋਟ ਆ 416-803-0623 416-803-0600 ਮੈਨੂੰ ਕਾਲ ਕਰਨੀ ਹੈ ਕਿਸੇ ਨੇ ਵੀ ਸ਼ੋਅ ਤੋਂ ਬਾਅਦ 416-518-3200 ਬਿਜ਼ਨਸ ਪ੍ਰਮੋਟ ਕਰੋ ਆਪਣਾ ਸਮੋਸਾ ਐਂਡ ਸਵੀਟ ਫੈਕਟਰੀ ਸਾਨੂੰ ਜੁਆਇਨ ਕਰਨ ਜਾ ਰਿਹਾ ਹੈਗਾ ਹੋਰ ਵੀ 2-3 ਕਾਲਸ ਆਏ ਹੋਏ ਨੇ ਅਤੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰੋ ਅਤੇ ਨਾਲ ਕਿਸੇ ਕੋਲ ਕੋਈ ਕਰਜ਼ਾ ਉਹਦੇ ਬਾਰੇ ਜਾਣਕਾਰੀ ਲੈਣੀ ਹੈ 416-518-3200 ਅਤੇ ਸਹੀ ਅਤੇ ਸੱਚੀ ਸਲਾਹ ਲੈਣ ਲਈ 416-518-3200
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.

0: Blackpool in Brampton, 2945 Thunderwood Parkway East, Brampton, 20 Gillingham Drive, Brampton. Call 647-966-9566. Noble Blackpool, Brampton.
1: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ, ਇੰਸ਼ੋਰੈਂਸ ਬ੍ਰੋਕਰ, 647-765-2340, 647-765-2340।
5: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੁਲਾਈ ਮਹੀਨੇ ਦੀ 28 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ, ਹੈਪੀ ਟਿਊਜ਼ਡੇ। ਤੇ ਨਾਲ ਦੇ ਨਾਲ ਦੇਸੀ ਮਹੀਨਾ ਸਾਵਣ ਦਾ ਚੱਲ ਰਿਹਾ ਜੀ। ਸਾਵਣ ਦੇ ਮਹੀਨੇ ਦੀ ਅੱਜ ਹੋ ਗਈ ਜੀ 13 ਤਰੀਕ। ਸੰਮਤ ਨਾਨਕ ਸ਼ਾਹੀ 558 ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ। ਜੇ ਸਮਾਂ ਦੇਖੀਏ ਇਸ ਸਮੇਂ 10:09 ਹੋ ਚੁੱਕੇ ਆ ਜੀ। 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਅਤੇ ਫਿਰ ਇਸ ਦੌਰਾਨ ਗੱਲਾਂ ਬਾਤਾਂ ਵੀ ਆਪਾਂ ਨੇ ਤੁਹਾਡੇ ਨਾਲ ਕਰਨੀਆਂ ਅਤੇ ਉਹਦੇ ਲਈ ਤੁਹਾਨੂੰ ਨੰਬਰ ਦੇ ਦਈਏ ਜਦੋਂ ਤੁਸੀਂ ਕਾਲ ਕਰਨੀ ਹੈ ਸਟੂਡੀਓ ਦੇ ਵਿੱਚ। ਨੰਬਰ ਹੈਗਾ ਜੀ 647-874-1313 13 'ਤੇ ਗੱਲਬਾਤ ਹੋ ਸਕਦੀ ਹੈ। 6478741313 ਆਪਣੇ ਸਟੂਡੀਓ ਦਾ ਨੰਬਰ ਹੈ ਜੀ। ਜੇਕਰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਫਿਰ ਮੇਰਾ ਨੰਬਰ ਜਾਂ ਕੋਈ ਟੈਕਸਟ ਮੈਸੇਜ ਤੁਸੀਂ ਕਰਨਾ ਇਸ ਪ੍ਰੋਗਰਾਮ ਦੇ ਦੌਰਾਨ ਜਾਂ ਵਟਸਐਪ 'ਤੇ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਫਿਰ ਨੰਬਰ ਹੋਵੇਗਾ ਜੀ 647-765-2340। ਪਰ ਸਟੂਡੀਓ ਦੇ ਵਿੱਚ 647-874-1313 'ਤੇ ਗੱਲਬਾਤ ਹੋਵੇਗੀ। ਅਤੇ ਲਓ ਜੀ, ਸਭ ਤੋਂ ਪਹਿਲਾਂ ਹੁਣ ਮੌਸਮ ਦੇਖੀਏ ਕੀ ਕਹਿੰਦਾ ਮੌਸਮ। ਮੌਸਮ ਬਣਿਆ ਪਿਆ, ਸਾਵਣ ਦਾ ਮਹੀਨਾ, ਫਿਰ ਸਾਵਣ ਦੇ ਮਹੀਨੇ 'ਚ ਮੀਂਹ ਪੈਂਦੇ ਹੁੰਦੇ ਆ। ਸੋ ਮੀਂਹ ਹੈ ਜਿਹੜੇ ਉਹ ਪਤਾ ਨਹੀਂ ਲੱਗਦਾ ਕਦੋਂ ਆ ਜਾਂਦਾ ਅਤੇ ਕਦੋਂ ਚਲੇ ਜਾਂਦਾ ਹੈ। ਸੋ ਅੱਜ ਹੁਣ ਇਸ ਸਮੇਂ ਤਾਂ 22 ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਮੋਸਟਲੀ ਅੱਜ ਕਲਾਊਡੀ ਡੇ ਰਹਿਣਾ, ਹਾਈ 26 ਡਿਗਰੀ ਜਾਣਾ, ਲੋਅ 20 ਡਿਗਰੀ ਜਾਣਾ। ਰੇਨੀ ਕੰਡੀਸ਼ਨਸ ਜਿਹੜੀਆਂ ਹੈਗੀਆਂ ਉਹ ਹੈਗੀਆਂ ਜੀ 12 ਵਜੇ ਤੋਂ ਬਾਅਦ, 12 ਵਜੇ ਮੀਂਹ ਪੈ ਸਕਦਾ ਅਤੇ ਉਸ ਤੋਂ ਬਾਅਦ ਕਹਿੰਦੇ ਧੁੱਪ ਜਿਹੜੀ ਉਹ ਨਿਕਲ ਆਉਣੀ ਹੈ ਫਿਰ ਬਾਅਦ ਦੇ ਵਿੱਚੋਂ, ਅਤੇ ਫਿਰ

0: ਜੀ ਵਧੀਆ। ਸੋ ਮੰਗਲਵਾਰ ਦਾ ਦਿਨ ਅੱਜ ਹੋ ਗਿਆ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਨਾਲ ਦੀ ਨਾਲ ਕੁਝ ਨਿਊਜ਼ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਤੁਹਾਡੀ ਗੱਲਬਾਤ ਵੀ ਸੁਣਾਂਗੇ। 647-8713-13 ਤੇ ਲਓ ਜੀ, ਸਭ ਤੋਂ ਪਹਿਲਾਂ ਤਾਂ ਅੱਜ ਮੰਗਲਵਾਰ ਦਾ ਦਿਨ ਹੋ ਗਿਆ ਤੇ ਤੁਹਾਡੇ ਲਈ ਭਜਨ ਲਾਇਆ। ਸੋ ਕਿਉਂਕਿ ਸਾਵਨ ਦਾ ਮਹੀਨਾ ਚੱਲ ਰਿਹਾ, ਸਾਵਨ ਦੇ ਮਹੀਨੇ ਦੇ ਵਿੱਚ ਸੋਮਵਾਰ ਦੇ ਵਰਤ ਵੀ ਰੱਖੇ ਜਾਂਦੇ ਆ, ਹੈ ਨਾ, ਜਿਹੜੇ ਸਾਡੇ ਹਿੰਦੂ ਕਮਿਊਨਿਟੀ ਦੇ ਲੋਕ ਹੈਗੇ ਜੀ, ਉਹ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਫਾਸਟ ਰੱਖਦੇ ਆ। ਮੇਨ ਤੌਰ 'ਤੇ ਜਿਹੜੀਆਂ ਲੇਡੀਜ਼ ਹੁੰਦੀਆਂ ਉਹ ਸੋਮਵਾਰ ਦੇ, ਸਾਵਣ ਦੇ ਸੋਮਵਾਰ ਦੇ ਵਰਤ ਜਿਹੜੀਆਂ ਸਪੈਸ਼ਲ ਰੱਖਦੀਆਂ। ਜਿਵੇਂ ਕਈ ਤਾਂ ਚਲੋ ਰੱਖਦੇ ਹੀ ਆ ਹਰੇਕ ਮੰਡੇ ਦਾ, ਹੈ ਨਾ, ਪਰ ਕਈ ਇਸ ਮਹੀਨੇ ਦੇ ਵਿੱਚ ਰੱਖਦੇ ਆ, ਕਹਿੰਦੇ ਵਧੀਆ ਹੁੰਦਾ। ਅਤੇ ਵਰਤ ਤਾਂ ਵੈਸੇ ਵੀ ਕਹਿੰਦੇ ਆ ਕਿ ਤੁਸੀਂ ਹਮੇਸ਼ਾ ਹੀ ਜਿਵੇਂ ਖਾਂਦੇ ਹੀ ਰਹੋ, ਹੈ ਨਾ, ਅਤੇ ਸਾਡਾ ਜਿਹੜਾ ਅੰਦਰਲਾ ਸਾਰਾ ਸਿਸਟਮ ਹੈ ਬੋਡੀ ਦਾ, ਉਹਨੂੰ ਆਰਾਮ ਹੀ ਨਹੀਂ ਮਿਲਦਾ, ਕਿਉਂਕਿ ਅਸੀਂ ਕਦੀ ਕੁਛ ਖਾ ਲਿਆ, ਕਦੀ ਕੁਛ ਪੀ ਲਿਆ, ਕਦੀ ਕੁਛ ਖਾ ਲਿਆ, ਕਦੀ ਕੁਛ ਪੀ ਲਿਆ, ਅਤੇ ਫਿਰ ਉਹਦੇ ਨਾਲ ਜਿਹੜਾ ਸਾਡੀ ਅੰਦਰਲੀ ਸਾਰਾ ਸਿਸਟਮ, ਡਾਈਜੈਸਟਿਵ ਸਿਸਟਮ ਹੈ, ਕਈ ਵਾਰ ਉਹ ਵੀ ਖਰਾਬ ਹੋ ਜਾਂਦਾ, ਜਾਂ ਉਹਨਾਂ ਨੂੰ ਲਗਾਤਾਰ ਹੀ ਕੰਮ ਕਰਦੇ ਰਹਿਣਾ ਪੈਂਦਾ, ਜਿਹੜੇ ਸਾਡੇ ਅੰਦਰੂਨੀ ਅੰਗ ਹੈਗੇ ਆ ਨਾ। ਸੋ ਇਸ ਕਰਕੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਆਰਾਮ ਮਿਲਣਾ ਚਾਹੀਦਾ। ਹੁਣ ਦੇਖੋ ਆਪਾਂ ਕਿਤੇ ਕੰਮ ਕਰਦੇ ਹਾਂ ਕੁਛ ਵੀ, ਹੈ ਨਾ, ਥੋੜ੍ਹੀ ਦੇਰ ਬਾਅਦ ਆਪਾਂ ਨੂੰ ਲੱਗਦਾ, ਜਾਂ ਕਿਤੇ ਆਪਣੇ ਕੰਮ ਦੇ ਘੰਟੇ ਹੁੰਦੇ ਆ, 8 ਘੰਟੇ ਕੰਮ ਕਰਨਾ ਤੁਸੀਂ, 10 ਘੰਟੇ ਉਹਦੇ 'ਚ ਤੁਹਾਨੂੰ 1 ਬ੍ਰੇਕ ਹੈ, 2 ਬ੍ਰੇਕ ਹੈ, ਉਸ ਤੋਂ ਬਿਨਾਂ ਜਿਵੇਂ ਹੁਣ ਚਾਹ ਪਾਣੀ ਤੁਸੀਂ ਪੀਣ ਵਾਸਤੇ 8, 10 ਜਾਂ 15 ਮਿੰਟ ਦੀ ਬ੍ਰੇਕ ਹੁੰਦੀ ਕਿਤੇ ਕਿਤੇ, ਜਾਂ ਫਿਰ ਤੁਹਾਨੂੰ ਲੰਚ ਬ੍ਰੇਕ ਹੁੰਦੀ ਹੈ। ਸੋ ਇਸ ਕਰਕੇ ਜਦੋਂ ਆਪਾਂ ਨੂੰ ਕੰਮ ਤੋਂ ਬਾਅਦ ਲੋੜ ਹੈਗੀ ਹੈ ਜੀ ਕਿ ਆਪਾਂ ਰੈਸਟ ਕਰੀਏ, ਤਾਂ ਫਿਰ ਜਿਹੜੀ ਸਾਡੀ ਬੋਡੀ ਹੈ ਉਹਨੂੰ ਤਾਂ ਹੈ ਹੀ ਹੈ। ਸੋ ਇਸ ਕਰਕੇ ਜਿਹੜੇ ਉਂਝ ਜਦੋਂ ਕਈ ਵਾਰ ਨਾ ਗੱਲ ਇੱਦਾਂ ਵੀ ਆ ਜਾਂਦੀ ਵੀ ਹਾਂਜੀ ਸਾਡੇ ਧਰਮ 'ਚ ਜਿਵੇਂ ਹੁਣ ਸਿੱਖ ਧਰਮ 'ਚ ਕਹਿ ਦਿੰਦੇ ਆ ਵੀ ਵਰਤ ਨਹੀਂ ਹੈਗੇ, ਹੈ ਨਾ, ਪਰ ਚਲੋ ਜੇ ਵਰਤ ਨਹੀਂ ਵੀ ਰੱਖਣੇ, ਪਰ ਆਪਾਂ ਆਪਣੇ ਆਪ ਨੂੰ ਭੁੱਖਾ ਰੱਖ ਕੇ ਥੋੜ੍ਹੇ ਦਿਨ, ਥੋੜ੍ਹੇ ਹਫ਼ਤੇ ਦੇ ਵਿੱਚ ਇੱਕ ਅੱਧਾ ਦਿਨ, ਥੋੜ੍ਹੇ ਦਿਨ ਨਹੀਂ ਇੱਕ ਅੱਧਾ ਦਿਨ, ਸੋ ਉਹਦੇ ਨਾਲ ਵੇਟ ਵੀ ਤੁਸੀਂ ਮੈਂਟੇਨ ਕਰ ਸਕਦੇ ਹੋ, ਬਾਕੀ ਆਪਣੀ ਜਿਹੜੀ ਬੋਡੀ ਹੁੰਦੀ ਆ ਉਹਨੂੰ ਵੀ ਆਰਾਮ ਮਿਲ ਜਾਂਦਾ। ਸੋ ਇਸ ਕਰਕੇ ਵੈਸੇ ਤਾਂ ਜਿਹੜੇ ਵਰਤ ਰੱਖਦੇ ਆ ਉਹ ਵਧੀਆ ਇੱਕ ਸਿਸਟਮ ਇਹ ਬਣਾਇਆ ਹੋਇਆ। ਸੋ ਜਿਹੜੇ ਰੱਖਦੇ ਆ ਜੀ ਸੋਮਵਾਰ ਦੇ ਵਰਤ, ਬਿਲਕੁਲ ਉਹਨਾਂ ਨੂੰ ਬਹੁਤ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਤਿਕਾਰ ਹੈ, ਪਿਆਰ ਹੈ, ਕਿਉਂਕਿ ਉਹ ਆਪਣੇ ਆਪ ਨੂੰ ਦੇਖੋ ਭੁੱਖਾ ਰੱਖ ਕੇ ਅਤੇ ਨਾਲ ਰੱਬ ਦਾ ਨਾਮ ਵੀ ਲਿਆ ਜਾਂਦਾ, ਫਿਰ ਨਾਲ ਦੀ ਨਾਲ ਉਹ ਆਪਣਾ ਕੋਈ ਨਾ ਕੋਈ ਪਾਠ ਪੂਜਾ ਵੀ ਕਰਦੇ ਸਪੈਸ਼ਲ ਤੌਰ 'ਤੇ, ਅਤੇ ਜਿਵੇਂ ਇੱਕ ਬਹਾਨਾ ਵੀ ਬਣ ਜਾਂਦਾ ਬਹਾਨੇ ਨਾਲ, ਜਿਵੇਂ ਕਹਿੰਦੇ ਨਾ ਜਦੋਂ ਰੱਬ ਦਾ ਨਾਮ ਆਪਾਂ ਲੈਂਦੇ ਹਾਂ ਅਤੇ ਉਸ ਡਰ ਦੇ ਵਿੱਚ ਵਰਤ ਰੱਖਦੇ ਹਾਂ, ਫਿਰ ਆਪਾਂ ਕੁਝ ਖਾਂਦੇ ਨਹੀਂ। ਜੇ ਉਂਝ ਅਸੀਂ ਰੱਖ ਲਈਏ ਵੀ ਹਾਂਜੀ ਚਲੋ ਅੱਜ ਅਸੀਂ ਵਰਤ ਰੱਖ ਲੈਂਦੇ ਹਾਂ, ਅੱਜ ਕੁਛ ਨਹੀਂ ਖਾਣਾ, ਅਤੇ ਫਿਰ ਵੀ ਜੇ ਭੁੱਖ ਲੱਗੇ ਜਾਂ ਕਿਸੇ ਚੀਜ਼ ਨੂੰ ਦੇਖ ਕੇ ਜੀ ਕਰੇ, ਫਿਰ ਕਹਿੰਦੇ ਚਲ ਬਈ ਖਾ ਲਓ ਕੁਛ, ਕੋਈ ਫਰਕ ਨਹੀਂ ਪੈਂਦਾ, ਆਪਾਂ ਨੂੰ ਕਿਹੜਾ ਕਿਸੇ ਨੇ ਕੁਛ ਕਿਹਾ, ਹੈ ਨਾ। ਅਤੇ ਲਓ ਜੀ ਇੱਕ ਕਾਲਰ ਸਾਡੇ ਨਾਲ ਜੁੜਿਆ, ਦੇਖਦੇ ਹਾਂ ਕੁਛ ਕੀ ਕਹਿਣਾ ਚਾਹੁੰਦੇ ਆ। ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਕੀ ਹਾਲ ਚਾਲ ਹੈ ਜੀ?
1: ਬਸ ਠੀਕ ਠਾਕ ਹੈ, ਤੁਸੀਂ ਸੁਣਾਓ ਜੀ। ਤੇ ਹਾਂਜੀ ਵਰਤ ਵੀ ਗੱਲ ਏਦਾਂ ਦੇਖੋ, ਇੱਕ ਤਾਂ ਪਹਿਲਾਂ ਹੁਣ ਪਤਾ ਨੀ ਧਾਰਮਿਕ ਦੇ ਉੱਤੇ ਤੌਰ ਦੇ ਉੱਤੇ ਕਿੰਨਾ ਕਿਹਦਾ ਇਫੈਕਟ ਪੈਂਦਾ, ਪਰ ਤੁਹਾਡੇ ਸਰੀਰ ਨੂੰ ਇੱਕ ਦਿਨ ਆਰਾਮ ਮਿਲਦਾ, ਤੁਹਾਡੇ ਜਿੰਨਾ ਵੀ ਅੰਦਰ ਚੀਜ਼ਾਂ ਪਈਆਂ ਹੋਣੀਆਂ ਉਹ ਸਾਰੀਆਂ ਭੱਜ ਜਾਣੀਆਂ। ਤੇ ਦੂਸਰਾ ਅਸੀਂ ਫਿਰ ਬਹੁਤ ਸਾਰੇ ਲੋਕਾਂ ਦੇ ਲਈ ਅਗਰ ਉਹ ਖਾਣਾ ਅਗਰ ਨਹੀਂ ਖਾਂਦੇ ਤਾਂ ਉਹਨਾਂ ਲਈ ਬਚ ਜਾਂਦਾ ਉਹ, ਮਤਲਬ ਕਿਸੇ ਨਾ ਕਿਸੇ ਦੇ ਕੰਮ ਆਊਗਾ, ਕਿਉਂਕਿ ਲਾਲ ਬਹਾਦਰ ਸ਼ਾਸਤਰੀ ਜਿਹੜੇ ਆਪਣੇ ਪ੍ਰਧਾਨ ਮੰਤਰੀ ਹੋਏ ਨੇ ਫਿਰ ਪਹਿਲੇ ਇੰਡੀਆ ਦੇ, ਉਹਨਾਂ ਨੇ ਟਾਈਮ ਤੇ ਵੀ ਇਹ ਸ਼ੁਰੂ ਹੋਇਆ ਸੀਗਾ, ਇੱਕ ਦਿਨ ਦਾ ਹੰਗਰ ਸਟ੍ਰਾਈਕ ਉਹਨਾਂ ਨੇ ਆਪਣੇ ਉਹ ਹੰਗਰ ਸਟ੍ਰਾਈਕ ਨਹੀਂ ਮਤਲਬ ਇੱਕ ਦਿਨ ਦਾ ਵਰਤ ਰੱਖਿਆ ਸੀ, ਉਹਨਾਂ ਨੇ ਵੀ ਕਿਹਾ ਰੱਖੋ, ਫਿਰ ਇੰਡੀਆ ਵਿੱਚ ਭੁੱਖਮਰੀ ਬਹੁਤ ਸੀਗੀ। ਪਰ ਅੱਜ ਹਾਲਤ ਦੇਖ ਲਓ ਕੀ ਆ, ਵੀ ਅੱਜ ਬੀਜੇਪੀ ਵਾਲੇ ਮੋਦੀ ਹੋਣੀ ਮੰਦਰ ਵੀ ਖਾ ਗਏ, ਰੇਲਾਂ ਖਾ ਗਏ, ਹਾਂਜੀ ਏਅਰਪੋਰਟ ਵੀ ਸਾਰਾ ਕੁਝ ਖਾ ਗਏ, ਪਰ ਹੁਣ ਕਹਿੰਦੇ ਅੱਜ ਕੱਲ੍ਹ ਜੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਉਹ ਗਦਰ ਮਚ ਰਿਹਾ, ਸਟੇਟਾਂ ਵਿੱਚ ਪਹੁੰਚ ਗਿਆ, ਤੇ ਸੜਕਾਂ ਦੇ ਉੱਤੇ ਦੇਖ ਜਿਹੜੇ ਉਹ ਤੇਲ ਦੇ ਵਿੱਚ ਇਹਨਾਂ ਨੇ ਪਾਇਆ ਹੈ ਨਾ, ਉਹ ਆਪਣੇ ਐਥੋਲ ਨਾਂ ਦਾ ਕੋਈ ਤੇਲ ਬਣਾਇਆ E20, ਤੇ ਉਹਦੇ ਅੰਗੇਜ਼ ਬੜੇ ਲੋਕੀ ਕਰ ਰਹੇ, ਝੰਡੇ ਝੁੰਡੇ ਵੀ ਲਾ ਲਾ ਕੇ ਅੱਜ ਕੱਲ੍ਹ ਤੋੜੀ ਜਾਂਦੇ ਨੇ, ਤੇ ਜੁੱਤੀਆਂ ਪੈ ਰਹੀਆਂ ਬੀਜੇਪੀ ਵਾਲਿਆਂ ਦੇ ਪੂਰੀਆਂ ਦੀ, ਤੇ ਅਗਲਾ ਮੈਂਬਰ ਕਹਿੰਦੇ ਅੰਬੂ ਦਾ ਲੱਗ ਰਿਹਾ ਜੀ ਹੁਣ ਨਿਤਿਨ ਗਡਕਰੀ ਦਾ, ਤੇ ਜੇ ਕੋਈ ਨਿਊਜ਼ ਹੋਈ ਤਾਂ ਤੁਸੀਂ ਵੀ ਦੱਸਿਓ। ਥੈਂਕ ਯੂ ਤੁਹਾਡਾ ਟਾਈਮ ਦੇਣ ਦੇ ਜੀ, ਮਿਹਰਬਾਨੀ।
0: ਥੈਂਕ ਯੂ। ਤੇ ਥੋੜੇ ਜਿਹੇ ਲਫ਼ਜ਼ਾਂ ਦੀ ਆਪਾਂ ਨੇ ਚੋਣ ਵਧੀਆ ਕਰਨੀ ਹੈ ਜੀ, ਕੋਈ ਇਦਾਂ ਦਾ ਵਰਡ ਨਹੀਂ ਬੋਲਣਾ, ਬਿਲਕੁਲ ਆਪਾਂ ਕ੍ਰਿਟਿਸਿਜ਼ਮ ਕਰ ਸਕਦੇ ਹੁੰਦੇ ਹਾਂ, ਕਿਸੇ ਦਾ ਵੀ ਕਰਨਾ ਕੋਈ ਗਲਤੀ ਕਰ ਰਿਹਾ, ਹੈ ਨਾ, ਤੇ ਬਿਲਕੁਲ ਕਰ ਸਕਦੇ ਹਾਂ, ਪਰ ਕੋਈ ਵਰਡ ਇਦਾਂ ਦਾ ਯੂਜ਼ ਨਾ ਕਰੀਏ ਜਿਹੜਾ ਕਿ ਫਿਰ ਆਪਾਂ ਨੂੰ ਵਧੀਆ ਨਾ ਲੱਗੇ। ਤੇ ਬਿਲਕੁਲ ਜੀ ਆਪਾਂ ਵਰਤ ਦੀ ਗੱਲ ਕਰ ਰਹੇ ਸੀਗੇ, ਸੋ ਸਹੀ ਹੈ ਇਹ, ਜਿਵੇਂ ਨਾ ਹੁਣ ਉਂਝ ਤਾਂ ਇਹ ਆ ਵੀ 3 ਟਾਈਮ ਤੁਸੀਂ ਖਾਣਾ, ਸਵੇਰੇ ਦੁਪਹਿਰੇ ਸ਼ਾਮ ਨੂੰ, ਉਹਦੇ ਵਿੱਚ ਵੀ ਆਪਾਂ ਖਾਂਦੇ ਹਾਂ ਜਦੋਂ ਕੋਈ ਚਾਹ ਪਾਣੀ ਪੀਤਾ ਤੇ ਨਾਲ ਸਨੈਕਸ ਖਾ ਲਏ, ਹੈ ਨਾ,

0: ਤੇ ਉਂਝ ਤਾਂ ਕਹਿੰਦੇ ਆ ਤੁਸੀਂ ਇੱਕ ਟਾਈਮ ਦਾ ਭੋਜਨ ਜ਼ਰੂਰ ਛੱਡੋ ਤਾਂ ਕਿ ਉਹ ਕਿਸੇ ਹੋਰ ਦੇ ਹਿੱਸੇ ਆ ਸਕੇ, ਹੈ ਨਾ। ਪਰ ਕਈ ਵਾਰ ਅਸੀਂ ਨਹੀਂ ਕਰਦੇ, ਪਰ ਜ਼ਰੂਰ ਇਹ ਗੱਲਾਂ ਬਾਰੇ ਵੀ ਸੋਚਣਾ ਚਾਹੀਦਾ ਕਿ ਜ਼ਰੂਰ ਆਪਾਂ ਇੱਕ ਤਾਂ ਚਾਹੇ ਆਪਣੀ ਬੋਡੀ ਦੇ ਕਰਕੇ, ਚਾਹੇ ਜਿਵੇਂ ਇੱਥੇ ਵੀ ਆਪਾਂ ਦੇਖਦੇ ਹਾਂ ਵੀ ਦੇਖੋ ਜਿਹੜੇ ਫੂਡ ਬੈਂਕ ਹੈਗੇ ਉਹਨਾਂ 'ਤੇ ਕਿੰਨੇ ਲੋਕ ਨਿਰਭਰ ਹੋ ਗਏ, ਉਸ ਚੀਜ਼ ਨੂੰ ਦੇਖ ਕੇ ਵੀ ਕਹਿੰਦੇ ਆ ਵੀ ਇੱਕ ਟਾਈਮ ਦਾ ਭੋਜਨ ਜਿਹੜਾ ਜ਼ਰੂਰ ਛੱਡੋ। ਇਹ ਨਹੀਂ ਹੈ ਵੀ ਤੁਸੀਂ ਖਾਈ ਜਾਓ, ਜਿਵੇਂ ਕਹਿੰਦੇ ਨਾ ਠੂਸੀ ਜਾਓ ਅੰਦਰ, ਅਤੇ ਉਹ ਤੁਹਾਡੀ ਵੀ ਜਿਹੜਾ ਸਰੀਰ ਖਰਾਬ ਹੈ, ਬਿਮਾਰੀਆਂ ਦਾ ਘਰ ਹੈ ਕਿ ਆਪਾਂ ਲਗਾਤਾਰ ਕੁਛ ਨਾ ਕੁਛ ਕੁਛ ਨਾ ਕੁਛ ਖਾਈ ਜਾਣਾ, ਅਤੇ ਉਹ ਚੀਜ਼ ਤੋਂ ਜ਼ਰੂਰ ਬਚਿਆ ਜਾਵੇ। ਕਿਉਂਕਿ ਚਲੋ ਅੱਜ ਆਪਾਂ ਸੋਮਵਾਰ ਦੇ ਸਾਵਣ ਦੇ ਸੋਮਵਾਰ ਦੀ ਵਰਤ ਦੀ ਗੱਲ ਕੀਤੀ ਹੈ ਕਿ ਵਰਤ ਜਦੋਂ ਰੱਖਿਆ ਜਾਂਦਾ ਨਾ, ਅਤੇ ਕਈ ਵਾਰ ਧਾਰਮਿਕ ਦ੍ਰਿਸ਼ਟੀ ਦੇ ਨਾਲ ਰੱਖਿਆ ਜਾਂਦਾ, ਪਰ ਜੇ ਡੀਪਲੀ ਆਪਾਂ ਸੋਚਦੇ ਹਾਂ ਤਾਂ ਉਹਨਾਂ ਦੇ ਪਿੱਛੇ ਕਾਰਨ ਇਹੀ ਹੁੰਦਾ ਕਿ ਬੰਦਾ ਹੈਲਦੀ ਰਹੇ, ਉਹਨੂੰ ਕੋਈ ਬਿਮਾਰੀਆਂ ਨਾ ਲੱਗਣ। ਕਿਉਂਕਿ ਜਿਵੇਂ ਕਹਿੰਦੇ ਆ ਖਾ ਕੇ ਬੰਦਾ ਜ਼ਿਆਦਾ ਮਰਦਾ, ਜਿਹੜੇ ਭੁੱਖੇ ਰਹਿੰਦੇ ਆ ਨਾ ਜ਼ਿਆਦਾ, ਉਹ ਨਹੀਂ ਮਰਦੇ। ਕਿਉਂ? ਕਿਉਂਕਿ ਉਹਨਾਂ ਦਾ ਸਰੀਰ ਵਧੀਆ ਤਰੀਕੇ ਦੇ ਨਾਲ ਕੰਮ ਕਰੀ ਜਾਂਦਾ। ਜਾਂ ਜਿਹੜੇ ਖਾਂਦੇ ਵੀ ਆ ਔਰ ਕੰਮ ਵੀ ਮਿਹਨਤ ਕਰਦੇ ਆ, ਸਰੀਰਕ ਵਰਜਿਸ਼ ਉਹਨਾਂ ਦੀ ਹੋਈ ਜਾਂਦੀ, ਐਕਸਰਸਾਈਜ਼ ਹੋਈ ਜਾਂਦੀ ਆ, ਫਿਰ ਉਹ ਜਿਹੜੇ ਆ ਹੈਲਦੀ ਰਹਿੰਦੇ ਆ। ਜਿਵੇਂ ਹੁਣ ਆਪਾਂ ਦੇਖੀਏ ਕਿਸੇ ਨੂੰ ਵੀ ਜਿਹੜੇ ਮਜ਼ਦੂਰ ਹੈ ਕੰਮ ਕਰਦੇ ਆ, ਜੇ ਉਹ ਖਾਂਦੇ ਜ਼ਿਆਦਾ ਹੈ ਨਾ, ਉਹ ਸਰੀਰਕ ਕੰਮ ਵੀ ਬਹੁਤ ਕਰਦੇ, ਮਿਹਨਤ ਕਰਦੇ ਆ। ਜਿਵੇਂ ਸਾਡੇ ਕਿਸਾਨ ਹੈ, ਹੁਣ ਤਾਂ ਚਲੋ ਮਸ਼ੀਨਰੀ ਆ ਗਈ, ਪਹਿਲਾਂ ਦੇਖੋ ਤੁਰਦੇ ਫਿਰਦੇ, ਹਲ ਵਾਹੁਣਾ, ਤੁਰਨਾ, ਪੈਰਾਂ ਭਾਰ ਬਹਿਣਾ ਜਦੋਂ ਉਹਨਾਂ ਨੇ ਕੋਈ ਫਸਲ ਜਿਹੜੀ ਕੱਟਣੀ ਵੱਢਣੀ। ਸੋ ਹੁਣ ਤਾਂ ਮਸ਼ੀਨਾਂ ਆ ਗਈਆਂ ਅਤੇ ਕੁਛ ਵੀ ਨਹੀਂ ਕੀਤਾ ਜਾਂਦਾ। ਸੋ ਇਹ ਚੀਜ਼ਾਂ ਵੀ ਬੜਾ ਇੰਪੋਰਟੈਂਟ ਹੈ ਜੀ, ਇੰਪੋਰਟੈਂਟ ਰੋਲ ਪਲੇ ਕਰਦੀਆਂ ਜੇ ਆਪਾਂ ਭੁੱਖੇ ਰਹਿੰਦੇ ਹਾਂ। ਅਤੇ ਲਓ ਜੀ, ਇੱਕ ਕਾਲਰ ਸਾਡੇ ਨਾਲ ਆਏ, ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ, ਫਿਰ ਅਗਲੀ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ। ਜੀ ਜੀ ਸਰ, ਅੱਛੇ ਹਾਂ, ਆਪ ਸੁਣਾ ਦੇ।
1: ਮੈਂ ਬਿਲਕੁਲ ਠੀਕ ਹੂੰ। ਜੋ ਕਾਲਰ ਆ ਕੇ ਬਤਾਏ, ਬਿਲਕੁਲ ਸਹੀ ਬਾਤ ਬੋਲੇ। ਦੇਖੀਏ, ਅੱਜ ਕੱਲ ਇੱਕ ਚੀਜ਼ ਮਹਿਸੂਸ ਕਰ ਰਹਾ ਹੂੰ ਪਿਛਲੇ 2 ਸਾਲ ਸੇ ਮੈਂ
0: ਜੀ,
1: ਚਾਹੇ ਵੋ ਇੰਡੀਆ ਹੋ, ਪਾਕਿਸਤਾਨ ਹੋ, ਅਮੇਰਿਕਾ, ਕੈਨੇਡਾ ਕੋ ਛੋੜ ਕੇ, ਵੋ ਯੇ ਹੈ ਕਿ ਜਿਤਨੇ ਸਿਆਸਤਦਾਨ ਹੈ, ਯੇ ਆਪਣੀ ਦਾਲ ਪੇ ਰੋਟੀ ਖਿੱਚਣਾ ਚਾਹਤੇ ਹੈ। ਪਹਿਲੇ ਜੋ ਸਿਆਸਤਦਾਨ ਥੇ, ਵੋ ਪਬਲਿਕ ਕੋ ਰੋਟੀ ਖਿਲਾਤੇ ਥੇ, ਉਨਕੋ ਦਾਲ ਦੇਤੇ ਥੇ, ਪਹਿਲੇ ਬਚ ਗਈ ਤੋ ਬਚੀ ਹੋਈ ਦਾਲ ਖੁਦ ਖਾਤੇ ਥੇ, ਤੋ ਉਸਕੋ ਬੋਲਤੇ ਰੀਅਲ ਪੋਲੀਟੀਸ਼ੀਅਨ, ਸਿਆਸਤਦਾਨ। ਮੁਝੇ ਬਤਾਈਏ, ਸਾਰੇ ਜਿਤਨੇ ਯੇ ਲੋਕ ਕਾਨੂੰਨ ਲਾਤੇ ਇੰਡੀਆ ਮੇ, ਪਾਕਿਸਤਾਨ ਮੇ, ਯੇ ਸਿਰਫ ਪਬਲਿਕ ਕੇ ਪੈਸੇ ਛੀਨਣਾ ਚਾਹਤੇ, ਉਨਕੇ ਜੇਬ ਖਾਲੀ ਕਰਨਾ ਚਾਹਤੇ, ਉਨਕੇ ਬੈਂਕ ਬੈਲੈਂਸ ਕੋ ਖਤਮ ਕਰਨਾ ਚਾਹਤੇ, ਉਨਕੀ ਮੋਰਗੇਜ ਕੋ, ਉਨਕੇ ਜੋ ਹੈ ਸੋ ਘਰੋਂ ਕੋ ਫੋਰਕਲੋਜ਼ਰ, ਯਾ ਜੋ ਹੈ ਸੋ ਆਪਕੇ ਕਿਆ ਕਹਿਤੇ ਹੈ ਉਸੇ ਪਾਵਰ ਆਫ ਸੇਲ, ਯੇ ਚਾਹਤੇ। ਮੈਂ ਪੁੱਛ ਰਹਾ ਹੂੰ, ਇਨਮੇ ਸੇ ਕੌਣ ਬੰਦਾ ਐਸਾ ਹੈ ਜੋ ਯੇ ਬੋਲੇ ਬੇਟਾ ਤੁਮ ਪਹਿਲੇ ਖਾਓ ਫਿਰ ਮੈਂ ਖਾਤਾ ਹੂੰ। ਜ਼ਰਾ ਗੌਰ ਕਰੀਏ ਆਪ, ਗਾਂਧੀ ਜੀ ਕੀ ਤਸਵੀਰ ਕਿਉਂ ਹੈ ਨੋਟੋਂ ਪੇ? ਜ਼ਰਾ ਸੋਚੀਏ, ਕਿਸੀ ਔਰ ਕੀ ਕਿਉਂ ਨਹੀਂ ਹੈ? ਜਿਨਾ ਸਾਹਿਬ ਕੀ ਤਸਵੀਰ ਕਿਉਂ ਹੈ? ਕਿਸੀ ਔਰ ਕੀ ਕਿਉਂ ਨਹੀਂ ਹੈ? ਤੋ ਯੇ ਲੋਕ ਐਸਾ ਨਹੀਂ ਹੈ ਕਿ ਨੈਸ਼ਨਲ ਆਪਕੇ ਫਾਦਰ ਆਫ ਨੇਸ਼ਨ ਥੇ ਬੋਲ ਕੇ, ਨਹੀਂ, ਮਕਸਦ ਯੇ ਹੈ ਇਨਕਾ ਕਿ ਯੇ ਲੋਕ ਚਾਹਤੇ ਥੇ ਕਿ ਪਬਲਿਕ ਖੁਸ਼ ਰਹੇ, ਹਮ ਤਕਲੀਫ ਮੇ ਰਹੇ। ਵੋ ਬੋਲਤੇ ਥੇ ਮੈਂ ਕਪੜਾ ਕਮ ਪਹਿਨੂੰਗਾ, ਸਾਹਮਨੇ ਵਾਲੇ ਕੇ ਪਾਸ ਕਪੜਾ ਰਹਿਣਾ। ਅਬ ਵੋ ਮਿਜ਼ਾਜ ਜੋ ਚੇਂਜ ਹੁਆ ਨਾ, ਯੇ ਇਸਲੀਏ ਹੁਆ ਕਿ ਤਿਜਾਰਤ ਪਸੰਦ ਬਿਜ਼ਨਸਮੈਨ ਲੋਗੋਂ ਕੋ ਪੋਲੀਟਿਕਸ ਮੇ ਲਗਾਤੇ। ਯੇ ਮਤ ਕਰੀਏ ਆਪ, ਕੱਲ ਦੇਖੀਏ ਯਹਾਂ ਕਾ ਉਦਘਾਟਨ ਹੁਆ ਬ੍ਰਿਜ ਕਾ, ਡਿਟਰਾਇਟ ਮੇ ਮੌਜੂਦ ਥੇ ਡੋਨਲਡ ਟਰੰਪ ਸਾਹਿਬ, 2 ਮਿਨਟ ਕੇ ਲੀਏ ਨਹੀਂ ਆਏ ਵੋ ਹਮਾਰੇ ਪਾਸ। ਜ਼ਰਾ ਸੋਚੀਏ ਕਿਤਨੀ ਬੜੀ ਬਾਤ, ਯਾਨੀ ਮੈਂ ਬ੍ਰੈਂਪਟਨ ਮੇ ਆਪਕੇ ਸਟੂਡੀਓ ਕੇ ਨੀਚੇ ਹੂੰ, ਮਹੀਨੋ ਸਾਲੋਂ ਸੇ ਬਾਤ ਕਰਤਾ ਹੂੰ, ਮਗਰ ਆਪਕੋ 2 ਉਂਗਲੀ ਕੀ ਸਲਾਹ ਕਭੀ ਨਹੀਂ ਆਇਆ, ਮਿਲਨੇ ਨਹੀਂ ਆਇਆ ਮੈਂ ਕਿ ਮੈਂ ਯਹੀ ਪੇ ਹੂੰ, ਆਪਕਾ ਸਾਥ ਹੂੰ, ਮੈਂ ਨੀਚੇ ਹੂੰ, ਆਪ ਮੁਝੇ ਦੇਖੇ, ਮੈਂ ਆਪਕੋ ਦੇਖੂੰ, ਤੋ ਪਤਾ ਤੋ ਚਲੇ ਜਿਸ ਬੰਦੇ ਸੇ ਬਰਸੋਂ ਬਾਤ ਹੋਤੀ ਮਹੀਨੋਂ, ਵੋ ਲਗਤਾ ਕੈਸਾ ਹੈ, ਦਿਖਤਾ ਕੈਸਾ ਹੈ, ਹੋਤਾ ਨਾ ਆਦਮੀ ਕੋ।
0: ਨਹੀਂ, ਵੋ ਪਹਿਲੇ ਹੀ ਕਹਿ ਰਹੇ ਥੇ, ਉਨ੍ਹੋਂਨੇ ਪਹਿਲੇ ਹੀ ਕਹਾ ਕਿ ਜਬ ਇਨੋਗ੍ਰੇਸ਼ਨ ਇਸਕੀ ਕਰਨੀ ਹੈ ਤੋ ਆਪ ਆਪਣੀ ਕੀਜੀਏ, ਹਮ ਆਪਣੀ ਕਰੇਂਗੇ, ਅਲੱਗ ਅਲੱਗ।
1: ਯੇ ਕੈਸਾ ਹੋ ਸਕਤਾ, ਦੋਨੋਂ ਕਾ ਹਿੱਸਾ, ਨਹੀਂ ਨਹੀਂ ਦੇਖੀ, ਦੋਨੋਂ ਕਾ ਹਿੱਸਾ ਇੱਕ ਦੂਸਰੇ ਸੇ ਮਿਲਤਾ, ਯੇ ਕੈਸਾ ਹੋਤਾ ਕਿ ਆਪ ਆਪਣੇ ਹਿਸਾਬ ਸੇ ਕਰੀਂਗੇ, ਯੇ ਮੁਸਲਸਿਲ ਪੋਸਟਪੋਨ ਕਰਤੇ ਰਹੇ। ਅੱਛਾ, ਹਰ ਬਾਤ ਪੇ ਯਹੀ ਬੋਲਤੇ, ਭਾਈ ਮੇਰਾ ਹਿੱਸਾ ਕਿਆ ਹੈ, ਆਪਕਾ ਕਿਆ ਹਿੱਸਾ ਹੈ, ਆਪ ਜਬ ਮੌਜੂਦ ਨਹੀਂ ਥੇ, ਯੇ ਸੋਚਣਾ ਚਾਹੀਏ ਟਰੰਪ ਸਾਹਿਬ ਕੋ ਯਾ ਉਨਕੇ ਐਡਮਿਨਿਸਟ੍ਰੇਟਰਸ ਕੋ, ਕੌਣ ਹੈ ਉਨਕੇ ਐਡਵਾਈਜ਼ਰਸ, ਮੁਝੇ ਪਤਾ ਨਹੀਂ, ਮੁਝੇ ਲੀਜੀਏ ਉਨਕੇ ਸਾਥ, ਬਤਾ ਤੋ 2 ਸੈਕਿੰਡ ਮੇਂ ਉਨਕੇ ਦਿਮਾਗ ਦਿਲ ਸਭ ਠੀਕ ਕਰ ਦੂੰਗਾ, ਯੇ ਪੁੱਛੂੰਗਾ ਕਿ ਭਾਈ ਸਾਥ ਪਹਿਲੇ ਆਪ ਕਹਾਂ ਥੇ, तो बोलेंगे मैं तो था भी नहीं पॉलिटिक्स में, तो फिर सर ये 7 साल से बन रहा ना ब्रिज।
0: बिल्कुल,
1: जरा गौर करिए, स्टील आपकी अमेरिका से लिए, सीमेंट हम आपके पास से लिए, फिर आप बोलते मेरा शेयर दो। किस काम का शेयर भाई, कौन सी बात का शेयर? आप तो एक शख्स पैदा ही नहीं हुआ, वो बोल रहा जायदाद में मुझे हिस्सा दो। तो आप पूछेंगे ना भाई तुम आए कहां से पहले, तुम थे कहां पहले जायदाद में हिस्सा मांग रहे हो? तुम ना बेटे हो ना बेटी हो, कहां से आ गए तुम अचानक? तो कहने का मकसद कोई बोलने वाला इनको नहीं है, तो ये लोग क्या कर रहे हैं, अंधी नगरी चौपट राजा, टका शेर भाजी टका शेर खाजा। मैं बोल रहा हूं नहीं खाना, मत दो किसी को कुछ भी, क्योंकि ये लोग काबिल नहीं है, इनको हटाओ। ये जितने भी बुड्ढे हैं इनको इंग्लिश में बोलते हैं ऑक्टोजेनेरियंस। अच्छा। ये सारे बैठ के हमारे सर के ऊपर घुंगलियां तल रहे हैं, भजिए तल रहे हैं, इनको हटाओ, नौजवान लोगों को लाओ। जैसा आप बोले कि तकलीफ उसको होती जो भूखा रहता, हाँ उससे पूछो भूख क्या होती, ये क्या जाने भूख को, सोने का चमचा लेके प्लैटिनम की प्लेट में खाना खाते, ये कोई बात है बताइए आप
0: जी।
1: मैं सख्त नाराज हूँ सारे सियासतदानों से, कोई तकलीफ देनी है, बच्चों की फिक्र नहीं, 35 दिन के बाद आप फैसला कर रहे हैं, अरे आप पहले घंटे में बोलना, क्या बात है भाई, क्या प्रॉब्लम है आपकी, पेपर लीक हुआ, हाँ ये हमारी गलती है, मैं मानता हूँ ये मेरा कर्तव्य का पालन नहीं कर सकता, ये मेरा त्याग पत्र है भाई
0: जी।
1: मैं काबिल नहीं हूँ भाई, किसी काबिल को बिठाओ। ये होते पहले के लोग, खाली 1980 में मुझे याद है बलारसा में ट्रेन एक्सीडेंट हुआ, अमृतसर जा रही थी, 2 सेकंड में उन्हें त्याग पत्र दे दिया, बोला ये मेरी गलती है
0: जी।
1: तो ये बातें हैं, मैं बहुत दुखी हूँ, लोग बोल रहे नहीं, असल मसला ये है कि हर शख्स अपने सेलफोन में है। मैं बोल रहा हूँ सेलफोन को छोड़ो, आप पब्लिक में देखो क्या हो रहा है, आप अपनी आवाज उठाओ, आपको ऊपर वाला जबान दिया, आंख दिया, कई के लिए दिया, ताकि आप देख के बोलने के लिए, ना कि खामोश बैठने के लिए। इज नन ऑफ माई बिजनेस, नो दिस इज योर बिजनेस। अगर आप यही बोलते रहेंगे तो फिर कोरोना दोबारा आएगा
0: जी। थैंक यू सर, थैंक यू जी, बहुत बहुत धन्यवाद। बिल्कुल, ये देखो हुण त्रिविंदर प्रधान उन्हें अस्तीफा दिता, ते उह मसां ही अस्तीफा दिता है, दसो की है रेजिग्नेशन देण नूं जे कोई गलती लग रही है। देखो गलती भी छोटी मोटी नहीं हैगी, जिन्हां ने डॉक्टर नर्स बनना, लोकां दीआं सर्जरियां करनियां, दिमाग दीआं दिल दीआं बॉडी दीआं, है ना, ते उह गलत तरीके दे नाल पास होके अगे जाणगे ते की करनगे उह लोकां दा। ते बाकी अपनी फिर गलती नहीं मान रहे, मसा अस्तीफा दिता है, तो हूँ अस्तीफा दिता तो बीजेपी उन्होंने बधाइया दे रही है भी हाँ तुम बड़ा वधिया किया, हूँ अस्तीफा दसो, इन्ना कुछ हो के फिर तुम अस्तीफा दे रहे हो, गलत इन्ना कुछ होया तो फिर ये बधाई या खुश होने वाली भी कि गल है। सो पता नहीं, वैसे जिमें ना कई तो गलती करके भी उन्हों जेनुअन ठहराउंदे आ भी हाँ ये बड़ा वधिया काम होया, भी लोकां दे दिमागां दे विच उदां दी गल पाउण दी कोशिश करदे आ, ते कई लोग भी उही जो सुणदे आ उन्हों सही मन्नण लग जांदे आ, ये उन्हों एनालाइज नहीं करदे भी हाँ ये सही भी है कि नहीं, क्योंकि उन्होंने तो अपनी गल नूं मूहरे रखना भी हाँ असी ठीक हाँ, भावें असी गलती कीती पर सानू कोई गलत ना कहे तो उन्हों सही दसण लग जांदे आ भी आह कीता तां बड़ा वधिया कीता असी। ते लो जी आपां वर्त दी गल कर रहे सीगे, ते जिहड़े देखो सोनम वांगचुक जिहड़े बैठे सीगे धरने दे उपर, है ना, कि ना स्टूडेंट्स दी सुनो, एक्टिविस्ट आ, सोशल एक्टिविस्ट एक्टिविस्ट उह, ते उहनां ने देख लो किन्ने दिन 28-29 दिन उन्होंने देखो भुखे रहे, ते उहनां दा वेट भी किन्ना घट गया, 8-10 किलो जिहड़ा वेट आ उहनां दा घट गया, ते एक्चुअल तां उही होया कि उहनां दे देखो कुछ खादा नहीं, बॉडी भी जड़ी है वो सही रही, ते जेड़ा उन्होंने मकाम हासिल करना सी जेड़ी गल वास्ते वो भुखे बैठे ता वो मन्नी भी गई, है ना। सो ये भी बड़ा जरूरी है देख लो, और बिल्कुल जी आपां भी जरूर कोशिश करिए। चलो आपां ने वर्तां दी गल कीती सी, वर्त तो चलो अपनी अपनी हर एक दी मन दी मंशा है कि वो किस तरीके दे नाल उन्हां नूं देखदे आ, है ना, ते वर्त रखना नहीं रखना धार्मिक तरीके दे नाल, ते ओ हर एक दी अपनी विल है, इच्छा है, मर्जी है, पर अपने आप नूं ना जरूर कोशिश करो, एक तां उही आ अन्न परमेश्वर बचदा, एक तुहाडी बॉडी सही रहिंदी है, एक किसे दा भला हो सकदा, जिवें आपां कहिंदे आ जिन्हां लोकां नूं रोटी पानी नहीं मिलदा उन्हां वास्ते आपां एक टाइम दा भोजन जिहड़ा छड्ड सकदे आ, उह साडे लई वी फायदा ते ओवरऑल बाकियां दे लई वी फायदा। ਉਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਨਾ, ਹੁਣ ਅੱਜ ਇੱਕ ਬੜਾ ਇੰਪੋਰਟੈਂਟ ਦਿਨ ਵੀ ਹੈ, ਵਰਲਡ ਨੇਚਰ ਕੰਜ਼ਰਵੇਸ਼ਨ ਡੇ ਹੈ ਅੱਜ, ਔਰ ਇਹਦਾ ਮਤਲਬ ਇਹ ਹੈ ਕਿ ਵਿਸ਼ਵ ਕੁਦਰਤ ਸੰਭਾਲ ਦਿਵਸ ਹੈ, ਕਿ ਜਿਹੜੀ ਸਾਡੀ ਇਹ ਕੁਦਰਤ ਹੈ ਨਾ ਇਹਨੂੰ ਵੀ ਅਸੀਂ ਸੰਭਾਲਣਾ, ਬਾਡੀ ਵੀ, ਬਾਡੀ ਨੂੰ ਵੀ ਸੰਭਾਲਣਾ ਕਿਉਂਕਿ ਇਹ ਸਾਡੇ ਲਈ ਬੜੀ ਨਿਆਮਤ ਰੱਬ ਨੇ ਸਾਨੂੰ ਦਿੱਤੀ ਆ, ਉਹਦੇ ਨਾਲ ਨਾਲ ਜਿਹੜੀ ਕੁਦਰਤ ਹੈ ਜਿਹੜੀ ਧਰਤੀ ਦੇ ਉੱਪਰ ਅਸੀਂ ਰਹਿ ਰਹੇ ਹਾਂ ਉਹ ਬਹੁਤ ਜਿਵੇਂ ਆਪਾਂ ਕਹਿੰਦੇ ਨਾ ਫੈਸੀਨੇਟਿੰਗ ਪਲੇਸ ਹੈ, ਬੜੀ ਬਿਊਟੀਫੁਲ ਪਲੇਸ ਹੈਗੀ ਆ। ਅਤੇ ਇੱਥੋਂ ਸਾਨੂੰ ਦੇਖੋ ਹਵਾ ਮਿਲਦੀ ਹੈ, ਖਾਣ ਪੀਣ ਨੂੰ ਮਿਲਦਾ, ਸਮੁੰਦਰ ਹੈ, ਹਵਾ ਹੈ, ਪਾਣੀ ਹੈ, ਧਰਤੀ ਹੈ, ਵਾਈਲਡ ਲਾਈਫ ਹੈ, ਦਰਖਤ ਕਿੰਨੇ ਆ ਜਿਹੜੇ ਸਾਨੂੰ ਹਵਾ ਦਿੰਦੇ ਆ, ਪੌਣ ਪਾਣੀ ਸਾਫ਼ ਕਰਦੇ ਆ, ਫਿਰ ਸਮੁੰਦਰ ਹੈ, ਪਹਾੜ ਹੈ, ਹੈ ਨਾ, ਕੁਦਰਤੀ ਨਜ਼ਾਰੇ ਆਪਾਂ ਦੇਖਦੇ ਹਾਂ। ਸੋ ਜਿਹੜਾ ਇਹ ਵਰਲਡ ਹੈ ਨਾ, ਇਹ ਬਿਊਟੀਫੁਲ ਪਲੇਸ ਹੈ, ਇਹਨੂੰ ਅਸੀਂ ਬਿਊਟੀਫੁਲ ਰੱਖੀਏ, ਸਾਫ਼ ਸਫਾਈ ਦਾ ਧਿਆਨ ਰੱਖੀਏ, ਕਿਉਂਕਿ ਜਿਹੜਾ ਅੱਜ ਦਿਨ ਹੈ ਨਾ ਬੜਾ ਸਪੈਸ਼ਲ ਹੈ ਕਿ ਅਸੀਂ ਨੇਚਰ ਤੋਂ ਤਾਂ ਸਾਰਾ ਕੁਛ ਲਈ ਜਾਂਦੇ ਹਾਂ ਪਰ ਨੇਚਰ ਨੂੰ ਵੀ ਕੁਛ ਆਪਾਂ ਨੇ ਮੋੜਨਾ ਵੀ ਹੈਗਾ, ਦੇਣਾ ਵੀ ਹੈਗਾ, ਉਹਨੂੰ ਅਸੀਂ ਸਾਫ਼ ਸੁਥਰੇ ਢੰਗ ਦੇ ਨਾਲ ਰੱਖ ਸਕਦੇ ਹਾਂ ਤਾਂ ਕਿ ਕੋਈ ਪ੍ਰੋਬਲਮ, ਜੇ ਆਪਣੇ ਨੇਚਰ ਨੂੰ ਹੁੰਦੀ ਹੈ ਕੋਈ ਪ੍ਰੋਬਲਮ, ਸਾਡੇ ਦੁਆਰਾ ਜਿਹੜੀ ਦਿੱਤੀ ਜਾਂਦੀ ਹੈ ਪ੍ਰੋਬਲਮ, ਉਹ ਮੁੜ ਕੇ ਸਾਡੇ ਕੋਲ ਹੀ ਆਉਣੀ ਹੈ, ਹੈ ਨਾ। ਸੋ ਅੱਜ ਹੈਗਾ ਵਰਲਡ ਨੇਚਰ ਕੰਜ਼ਰਵੇਸ਼ਨ ਡੇ, ਵਿਸ਼ਵ ਕੁਦਰਤ ਸੰਭਾਲ ਦਿਵਸ। ਸੋ ਕੁਦਰਤ ਨੂੰ ਆਪਾਂ ਨੇ ਸੰਭਾਲਣਾ, ਸਾਫ਼ ਸਫਾਈ ਰੱਖਣੀ ਹੈ। ਅਤੇ ਕਿਹੜੇ ਕਿਹੜੇ ਤਰੀਕੇ ਹੈ, ਵੈਸੇ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਕੁਦਰਤ ਹੈ ਉਹਨੂੰ ਅਸੀਂ ਕਿੱਦਾਂ ਕਿੱਦਾਂ ਸੰਭਾਲ ਸਕਦੇ ਹਾਂ? ਇੱਕ ਨਿਆਮਤ ਹੈ ਜੋ ਰੱਬ ਨੇ ਸਾਨੂੰ ਦਿੱਤੀ ਹੈ। ਦੇਖੋ ਕਿੰਨੇ ਪਲੈਨਟ ਹੈਗੇ ਆ, ਹੈ ਨਾ, ਸਾਇੰਟਿਸਟ ਜਾਂ ਜਿਹੜੇ ਸਪੇਸ ਦੇ ਵਿੱਚ ਜਾਂਦੇ ਆ ਦੇਖਦੇ ਆ ਉੱਥੇ ਜਾ ਕੇ, ਕਿਤੇ ਪਾਣੀ ਨਹੀਂ, ਕਿਤੇ ਹਵਾ ਨਹੀਂ, ਕਿਤੇ ਕਿੱਦਾਂ ਦਾ ਉੱਥੇ ਲੈਂਡ ਹੈਗੀ ਹੈ, ਹੈ ਨਾ। ਪਰ ਜਿਹੜੀ ਸਾਡੀ ਧਰਤੀ ਹੈ ਕਿੰਨੀ ਖੂਬਸੂਰਤ ਹੈ, ਸਾਰਾ ਕੁਛ ਹੈ ਇੱਥੇ, ਸਾਰਾ ਕੁਛ। ਈਵਨ ਕਿ ਜਦੋਂ ਧਰਤੀ ਦੇ ਵਿੱਚੋਂ ਆਪਾਂ ਲੱਭਦੇ ਹਾਂ, ਸੋਨਾ ਵੀ ਮਿਲਦਾ, ਹੀਰੇ ਵੀ ਮਿਲਦੇ ਆ, ਹੈ ਨਾ, ਕੋਲਾ ਵੀ ਮਿਲਦਾ, ਜਿਹੜਾ ਕਿ ਸਾਡੇ ਲਈ ਬੜੀ ਇੱਕ ਵਧੀਆ ਚੀਜ਼ਾਂ ਸਾਰੀਆਂ ਹੀ। ਅਤੇ ਰੱਬ ਨੇ ਇੱਕ ਵਾਰੀ ਹੀ ਕਹਿੰਦੇ ਇਹਦੇ ਵਿੱਚ ਸਾਰਾ ਕੁਛ ਧਰਤੀ ਦੇ ਵਿੱਚ ਪਾ ਦਿੱਤਾ, ਅਤੇ ਬੰਦਾ ਕੱਢ ਕੱਢ ਥੱਕਦਾ ਨਹੀਂ ਹੈਗਾ, ਕਹਿਣ ਦਾ ਮਤਲਬ ਵਿੱਚੋਂ ਨਿਕਲ ਹੀ ਜਾਂਦਾ। ਔਰ ਇੰਨਾ ਕੁਛ ਇਸ ਧਰਤੀ ਦੇ ਉੱਪਰ ਹੈਗਾ ਕਿ ਹਾਲੇ ਤੱਕ ਬੜਾ ਕੁਛ ਤਾਂ ਲੱਭਿਆ ਹੀ ਨਹੀਂ ਗਿਆ, ਮਿਲਿਆ ਹੀ ਨਹੀਂ ਹਾਲੇ ਤੱਕ, ਕਿਉਂਕਿ ਹਾਲੇ ਤੱਕ ਜਿਹੜੀਆਂ ਖੋਜਾਂ ਉਹ ਨਿਰੰਤਰ ਚੱਲੀ ਜਾ ਰਹੀਆਂ। ਸੋ ਬਿਲਕੁਲ ਜੀ, ਆਪਾਂ ਨੇ ਆਪਣੀ ਵਾਤਾਵਰਨ ਦੀ, ਆਪਣੀ ਬੋਡੀ ਦੀ ਸੰਭਾਲ ਵੀ ਕਰਨੀ ਹੈ, ਆਪਣੇ ਵਾਤਾਵਰਨ ਦੀ ਸੰਭਾਲ ਵੀ ਕਰਨੀ ਹੈ। ਸੋ ਅੱਜ ਦੋਨੋਂ ਗੱਲਾਂ ਹੋ ਗਈਆਂ। ਸੋ ਵਿਸ਼ਵ ਕੁਦਰਤ ਸੰਭਾਲ ਦਿਵਸ ਆਪਾਂ ਕਿੱਦਾਂ ਮਨਾ ਸਕਦੇ ਹਾਂ, ਕੀ ਕੁਛ ਆਪਾਂ ਨੂੰ ਕਰਨਾ ਚਾਹੀਦਾ, ਕਿਵੇਂ ਸੈਲੀਬ੍ਰੇਟ ਅੱਜ ਕੀਤਾ ਜਾ ਸਕਦਾ, ਕੀ ਕਰਨਾ ਚਾਹੀਦਾ ਆਪਾਂ ਨੂੰ, ਜ਼ਰੂਰ ਜਿਹੜੀ ਸੁਜੈਸ਼ਨ ਦਿਓ ਤਾਂ ਕਿ ਆਪਾਂ ਨਾ ਜ਼ਰੂਰ ਥੋੜ੍ਹਾ ਬਹੁਤਾ ਆਪਣਾ ਯੋਗਦਾਨ ਪਾਈਏ ਨੇਚਰ ਦੀ ਸਾਂਭ ਸੰਭਾਲ ਦੇ ਲਈ। ਸੋ ਆਪਣੇ ਸਟੂਡੀਓ ਦਾ ਨੰਬਰ 647-8074-1313-13। ਅਤੇ ਬਾਕੀ ਸਾਵਣ ਦਾ ਮਹੀਨਾ ਤਾਂ ਚੱਲ ਹੀ ਰਿਹਾ, ਬੜਾ ਖੂਬਸੂਰਤ ਮਹੀਨਾ। ਇਸ ਮਹੀਨੇ ਦੇ ਵਿੱਚ ਮੀਂਹ ਪੈਂਦਾ, ਉਹ ਆਪਾਂ ਕੁਦਰਤੀ ਨਜ਼ਾਰੇ ਦੇਖਦੇ ਹਾਂ, ਹੈ ਨਾ, ਖਾਂਦੇ ਪੀਂਦੇ ਹਾਂ, ਬੜੇ ਵੱਖ ਵੱਖ ਪਕਵਾਨ। ਸੋ ਸਾਰੀਆਂ ਗੱਲਾਂ ਬਾਤਾਂ ਆਪਾਂ ਨੇ ਕਰਨੀਆਂ, ਪਰ ਆਪਾਂ ਨੇ ਅੱਜ ਦੇਖਣਾ ਕਿ ਕਿਵੇਂ ਆਪਾਂ ਸੈਲੀਬ੍ਰੇਟ ਅੱਜ ਦੇ ਦਿਨ ਨੂੰ ਕਰ ਸਕਦੇ ਹਾਂ। ਅਤੇ ਜਿਹੜਾ ਜਿਵੇਂ ਭਾਅ ਜੀ ਕਹਿ ਕੇ ਗਏ ਸੀ ਨਾ ਕਿ ਜਿਹੜਾ ਇੰਟਰਨੈਸ਼ਨਲ ਬ੍ਰਿਜ ਓਪਨ ਹੋਇਆ, ਗੋਡੀ ਹਾਓ ਇੰਟਰਨੈਸ਼ਨਲ ਬ੍ਰਿਜ ਜਿਹੜਾ, ਇਹਦੀ ਓਪਨਿੰਗ ਸੈਰਾਮਨੀ ਹੋਈ ਹੈ ਜੀ। ਔਰ ਪਤਾ ਕਿਹੜਾ ਪਰਿਵਾਰ ਸਭ ਤੋਂ ਪਹਿਲਾਂ ਕ੍ਰੋਸ ਕੀਤਾ ਉਸ ਪੁਲ ਨੂੰ, ਉਸ ਪੁਲ ਨੂੰ ਪਾਰ ਕੀਤਾ, ਕਿਹਨਾਂ ਨੂੰ ਜਿਹੜੀ ਇਹ ਨਿਆਮਤ ਦਿੱਤੀ ਗਈ ਹੈ, ਥੋੜ੍ਹਾ ਜਿਹਾ ਜਾਣਕਾਰੀ ਹੋਵੇ ਜ਼ਰੂਰ ਕਾਲ ਕਰਕੇ ਇਹ ਵੀ ਦੱਸ ਸਕਦੇ ਹੋ ਕਿ ਜਿਹੜਾ ਇਹ ਇੰਟਰਨੈਸ਼ਨਲ ਬ੍ਰਿਜ ਹੈ ਜੀ ਉਹ ਸ਼ੁਰੂ ਹੋ ਗਿਆ। ਸੋ ਉਹਦੇ ਨਾਲ ਜਿਹੜੇ ਸਾਡੇ ਟਰੱਕਰਸ ਹੈਗੇ ਆ, ਵੀਰ ਭੈਣ ਜਿਹੜੇ ਟਰੱਕ ਲੈ ਕੇ ਜਾਂਦੇ ਆ ਯੂ ਐਸ ਅਤੇ ਇੰਡੀਆ, ਸੋਰੀ ਇੰਡੀਆ ਕਿਆ ਹੋਗਾ, ਯੂ ਐਸ ਅਤੇ ਕੈਨੇਡਾ ਦਾ ਬਾਰਡਰ ਹੈ, ਉੱਥੇ ਇਹ ਜਿਹੜਾ ਬ੍ਰਿਜ ਹੈ ਜੀ ਬਣਿਆ। ਅਤੇ ਕਹਿੰਦੇ ਆ ਬੜੀ ਦੇਰ ਦੀ ਵੇਟ ਹੋ ਰਹੀ ਸੀ ਇਹਦੀ, ਅਤੇ ਹੁਣ ਓਪਨ ਹੋ ਗਿਆ, ਸੈਰਾਮਨੀ ਹੋ ਗਈ ਆਪਣੇ ਕੈਨੇਡਾ ਵੱਲੋਂ। ਸੋ ਜਿਹੜੇ ਗੋਡੀ ਹਾਓ ਦੀ ਫੈਮਿਲੀ ਹੈ, ਇਸ ਬ੍ਰਿਜ ਨੂੰ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਕ੍ਰੋਸ ਕੀਤਾ, ਪਾਰ ਕੀਤਾ ਇਸ ਪੁਲ ਨੂੰ। ਸੋ ਬੜਾ ਖੂਬਸੂਰਤ ਇਹ ਪੁਲ ਬਣਿਆ ਜੀ। ਸੋ ਫਸਟ ਫੈਮਿਲੀ ਹੈ ਜਿਨ੍ਹਾਂ ਨੇ ਇਸ ਪੁਲ ਨੂੰ ਪਾਰ ਕੀਤਾ ਸਭ ਤੋਂ ਪਹਿਲਾਂ। ਸੋ ਕੌਣ ਹੈ ਜੀ ਗੋਡੀ ਹਾਓ, ਕੁਛ ਜੇ ਜਾਣਕਾਰੀ ਹੈਗੀ ਤਾਂ ਦੱਸੋ, ਤਾਂ ਆਪਾਂ ਫਿਰ ਤੁਹਾਡੇ ਨਾਲ ਤੁਹਾਡੀ ਜਵਾਨੀ ਸੁਣਦੇ ਹਾਂ ਕਿ ਕੌਣ ਹੈ ਇਹ, ਕਿਹਦਾ ਪਰਿਵਾਰ ਸਭ ਤੋਂ ਪਹਿਲਾਂ ਜਿਹੜਾ ਜਿਹਨੇ ਪੁਲ ਪਾਰ ਕੀਤਾ। ਸੋ 647-8074-1313 ਆਪਣੇ ਸਟੂਡੀਓ ਦਾ ਨੰਬਰ ਹੈ ਜੀ।
2: ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਵਾਰੀ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੰਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ, ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ, ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ, ਮਿਸਿਸ ਅਗਾ ਸਟੀਲ ਰੇਡੀਓ ਦੀ ਅਪਲਾਈਸ ਜੰਕਸ਼ਨ ਕਾਲ 905-450-0054
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5757 647-292-5757।
2: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-765-2340।
0: ਜੀ ਤੁਸੀਂ ਜੁੜੇ ਜੀ ਗੁਣਤਾਸ ਰੇਡੀਓ ਦੇ ਨਾਲ ਤੇ ਬਿਲਕੁਲ ਜੀ ਤੁਸੀਂ ਮੇਰਾ ਨੰਬਰ ਨੋਟ ਕਰ ਲਓ। ਕੋਈ ਵੀ ਤੁਹਾਨੂੰ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਦੀ ਇੰਸ਼ੋਰੈਂਸ ਪਾਲਿਸੀ ਚਾਹੀਦੀ ਹੈ ਜਾਂ ਫਿਰ ਤੁਸੀਂ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ, $99 ਚ ਤੁਹਾਨੂੰ ਮਿਲ ਜਾਣਾ। ਇਸ ਤੋਂ ਇਲਾਵਾ ਕੋਈ ਵੀ ਵਿਜ਼ਿਟ ਇੱਥੇ ਕਰਦਾ ਹੈ ਨਾ ਤੇ ਜ਼ਰੂਰ ਉਹਦੇ ਲਈ ਤੁਸੀਂ ਜਿਹੜੀ ਵਿਜ਼ਟਰ ਇੰਸ਼ੋਰੈਂਸ ਜ਼ਰੂਰ ਲਿਆ ਕਰੋ, ਕਿਉਂਕਿ ਸੁਪਰ ਵੀਜ਼ਾ ਇੰਸ਼ੋਰੈਂਸ ਤਾਂ ਮੈਂਡੇਟੋਰੀ ਹੁੰਦੀ ਹੈ ਨਾ, ਉਹ ਤਾਂ ਆਪਾਂ ਜ਼ਰੂਰ ਲੈ ਹੀ ਲੈਂਦੇ ਹਾਂ। ਪਰ ਜਦੋਂ ਕੋਈ ਵਿਜ਼ਿਟ ਵੈਸੇ ਕਰਦਾ ਕੋਈ ਹਫ਼ਤੇ 15 ਜਾਂ 1 ਮਹੀਨੇ 2 ਮਹੀਨੇ ਵਾਸਤੇ ਆਉਂਦਾ, ਕਈ ਵਾਰ ਅਸੀਂ ਕਹਿੰਦੇ ਨਹੀਂ ਉਹ ਤਾਂ ਠੀਕ ਹੈ ਨਾ, ਕੋਈ ਲੋੜ ਨਹੀਂ ਹੈ, ਪਰ ਜ਼ਰੂਰ ਚਾਹੇ ਡਿਡਕਟੀਬਲ ਪਵਾ ਕੇ, ਪ੍ਰੀਮੀਅਮ ਤੁਹਾਡਾ ਘੱਟ ਜਾਣਾ ਜੇ ਡਿਡਕਟੀਬਲ ਤੁਸੀਂ ਪਵਾ ਲੈਂਦੇ ਹੋ, ਜੇ ਜ਼ਿਆਦਾ ਹੀ ਲੱਗਦਾ। ਕਈ ਵਾਰ ਹੁੰਦਾ ਨਾ ਵੀ ਨਹੀਂ ਇੰਨੀ ਮਨੀ ਹੈਗੀ, ਪਰ ਉਂਝ ਇੰਨੀ ਮਹਿੰਗੀ ਵੀ ਨਹੀਂ ਹੁੰਦੀ, ਸਸਤੀ ਜੀ ਇਹ ਇੰਸ਼ੋਰੈਂਸ ਹੈਗੀ ਹੈ। ਅਤੇ ਤੁਸੀਂ ਜਿਹੜੀ ਵਿਜ਼ਟਰ ਇੰਸ਼ੋਰੈਂਸ ਜ਼ਰੂਰ ਲਓ ਅਤੇ ਬਾਕੀ ਤੁਸੀਂ ਡਿਡਕਟੀਬਲ ਪਵਾ ਕੇ ਇੰਸ਼ੋਰੈਂਸ ਲੈਣੀ ਹੈ ਜਾਂ ਫਿਰ ਤੁਸੀਂ ਨਹੀਂ ਡਿਡਕਟੀਬਲ ਪਵਾਉਣਾ ਹੈ ਨਾ। ਅਤੇ ਇੱਕ ਇੰਪੋਰਟੈਂਟ ਗੱਲ ਜ਼ਰੂਰ ਹੈਗੀ ਹੈ ਕਿ ਕੋਈ ਵੀ ਉਹ ਦਵਾਈ ਖਾਂਦੇ ਆ, ਕੋਈ ਉਹਨਾਂ ਨੇ ਡਾਕਟਰ ਨੇ ਪ੍ਰਿਸਕ੍ਰਾਈਬ ਕੁਛ ਵੀ ਕੀਤਾ ਹੋਇਆ, ਕਿਸੇ ਵੀ ਤਰ੍ਹਾਂ ਦੀ ਦਵਾਈ, ਕੋਈ ਵੀ ਉਹਨਾਂ ਨੂੰ ਮੈਡੀਕਲ ਇਸ਼ੂ ਹੈਗਾ, ਉਹ ਜ਼ਰੂਰ ਡਿਸਕਲੋਜ਼ ਕਰਿਆ ਕਰੋ, ਕਿਉਂਕਿ ਬਾਅਦ ਦੇ ਵਿੱਚੋਂ ਬੜੀ ਪ੍ਰੋਬਲਮ ਆ ਜਾਂਦੀ ਹੈ। ਪਿੱਛੇ ਜਿਹਾ ਦੇਖੋ 1-2 ਜਿਨ੍ਹਾਂ ਦੇ 1 ਲੱਖ ਤੋਂ ਵੀ ਉੱਪਰ ਬਿੱਲ ਬਣਿਆ ਹੋਸਪਿਟਲ ਦਾ, ਪਰ ਉਹਨਾਂ ਨੇ ਜਿਹੜੀਆਂ ਉਹਨਾਂ ਨੂੰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸੀਗੀਆਂ ਉਹ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤੀਆਂ, ਜਿਹਦੇ ਕਰਕੇ ਬਾਅਦ 'ਚੋਂ ਪ੍ਰੋਬਲਮ ਆ ਜਾਂਦੀ ਹੈ। ਸੋ ਜ਼ਰੂਰ ਭਾਵੇਂ ਉਹ BP ਦੀ ਹੀ ਗੋਲੀ ਲੈਂਦੇ ਆ, ਕਿਉਂਕਿ ਨਾ ਬਹੁਤੀ ਵਾਰ ਆਪਾਂ ਨੂੰ ਆਉਂਦੇ ਆ ਕੁਐਸਚਨ ਇੱਦਾਂ ਦੇ ਕਿ ਅਸੀਂ ਉਹਨਾਂ ਨੂੰ ਪੁੱਛਦੇ ਹਾਂ, ਪਹਿਲਾਂ ਕਹਿ ਦਿੰਦੇ ਨਹੀਂ ਕੁਛ ਨਹੀਂ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਐਨ ਭਲੇ ਚੰਗੇ ਵਧੀਆ ਤੁਰੇ ਫਿਰਦੇ ਆ, ਕੋਈ ਚੱਕਰ ਨਹੀਂ ਹੈ ਨਾ। ਫਿਰ ਥੋੜ੍ਹੀ ਦੇਰ ਬਾਅਦ ਕਹਿੰਦੇ ਵੈਸੇ BP ਦੀ ਲੈਂਦੇ ਆ ਗੋਲੀ, ਸ਼ੂਗਰ ਦੀ ਵੀ ਹੈਗੀ ਪ੍ਰੋਬਲਮ। ਸੋ BP ਸ਼ੂਗਰ ਇਹ ਮੈਡੀਕਲ ਇਸ਼ੂਜ਼ ਦੇ ਵਿੱਚ ਹੀ ਆਉਂਦੇ ਆ। ਸੋ ਫਿਰ ਨਾ ਕਈ ਵਾਰ ਹੱਸੀ ਵੀ ਆਉਂਦੀ ਹੈ ਅਤੇ ਕਈ ਵਾਰ ਆਉਂਦਾ, ਫਿਰ ਕਈ ਵਾਰ ਚੁੱਪ ਕਰ ਜਾਈਦਾ ਕਿ ਚਲੋ ਜੇ ਅਸੀਂ ਉਹਨਾਂ ਨੂੰ ਇੱਦਾਂ ਕੁਛ ਕਹਾਂਗੇ ਤਾਂ ਫਿਰ ਉਹ ਕਹਿਣਗੇ ਵੀ ਲੈ ਤੁਸੀਂ ਇੱਦਾਂ ਕਹਿ ਰਹੇ ਹੋ, ਹੈ ਨਾ। ਬਟ ਜਦੋਂ ਕੋਈ ਮੈਡੀਸਨ ਤੁਹਾਨੂੰ ਪ੍ਰਿਸਕ੍ਰਾਈਬ ਕਰ ਹੀ ਦਿੱਤੀ ਡਾਕਟਰ ਨੇ, ਇਟ ਮੀਨਸ ਕਿ ਉਹ ਪ੍ਰੋਬਲਮ ਹੈਗੀ ਹੈ ਉਸ ਵਿਅਕਤੀ ਨੂੰ। ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਪ੍ਰੋਡਕਟ ਦੀ ਜਾਣਕਾਰੀ ਤੁਸੀਂ ਲੈਣੀ ਹੈ ਤੇ ਨੰਬਰ ਹੈਗਾ ਜੀ 647-765-2340 647-765-2340 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ ਹੁਣ ਆਪਾਂ ਪਰਮਜੀਤ ਦਿਓਲ ਜੀ ਨੂੰ ਲੈ ਲਈਏ, ਪਹਿਲਾਂ ਰੀਅਲ ਐਸਟੇਟ ਦੀ ਜਾਣਕਾਰੀ ਲੈ ਕੇ ਪਹੁੰਚੇ ਆ। ਭਾਜੀ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ, ਮੇਰੇ ਬੰਨਿਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਹਰਪ੍ਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਪੀਜ਼ਾ ਸਟੋਰ ਤੁਹਾਨੂੰ ਡਿਕਸੀ ਅਤੇ ਇਗਲਿੰਗਟਨ ਏਰੀਆ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਨਾਲ ਮਿਲੇਗੀ। ਰੈਂਟ ਸਿਰਫ $4,800 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਵਿਦ ਯੂਨਿਟ, ਯੂਨਿਟ ਵੀ ਫਾਰ ਸੇਲ ਤੇ ਆ, ਜਿਹੜਾ ਜਿਸਦੀ ਪ੍ਰਾਈਸ ਸਿਰਫ $499,000 ਰੱਖੀ ਗਈ ਆ। ਅਗਰ ਤੁਸੀਂ ਇਹ ਕਮਰਸ਼ੀਅਲ ਯੂਨਿਟ ਦੇ ਨਾਲ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਜਾਂ ਕਮਰਸ਼ੀਅਲ ਯੂਨਿਟ ਇਕੱਲਾ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਹੋਇਆ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ $24,000 ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਜਿਹੜੀਆਂ ਮੇਰੀਆਂ ਭੈਣਾਂ ਬਿਊਟੀ ਸਲੂਨ ਦੇਖ ਰਹੇ ਉਹਨਾਂ ਦੇ ਲਈ ਸੁਨਹਿਰੀ ਮੌਕਾ ਵਾ। ਬ੍ਰਾਂਪਟਨ ਦੇ ਵਿੱਚ 2 ਲਿਸਟ ਕੀਤੇ ਹੋਏ, ਮਿਸਾਗਰ ਦੇ ਵਿੱਚ 2 ਲਿਸਟ ਕੀਤੇ ਹੋਏ ਤੇ ਇੱਕ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ। ਬਿਊਟੀ ਸਲੂਨ ਦੇਖਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬੁਵੇੜ ਅਤੇ ਮੈਕਲਾਗਲਨ ਏਰੀਏ ਦੇ ਵਿੱਚ ਤੁਹਾਨੂੰ ਮਿਲ ਰਿਹਾ, ਜਿਸ ਦੀ ਸੇਲ ਮੋਰ ਦੈਨ 50,000 ਤੋਂ ਉੱਪਰ ਪਰ ਮੰਥ, ਰੈਂਟ ਸਿਰਫ $5,100 ਪਰ ਮੰਥ ਇਨਕਲੂਡਿੰਗ TMI HST। ਲੀ ਜਿਹੜੀ ਆ ਉਹ ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਆ, 269,000 ਆਸਕਿੰਗ ਪ੍ਰਾਈਸ ਆ, ਸਟਿਲ ਨੈਗੋਸ਼ੀਏਬਲ ਆ। ਤੁਸੀਂ ਇਸ ਨੂੰ ਕਿਸੇ ਵੀ ਫੂਡ ਦੇ ਵਿੱਚ ਕਨਵਰਟ ਕਰ ਸਕਦੇ ਹੋ, ਰੀਬ੍ਰੈਂਡ ਕਰ ਸਕਦੇ ਹੋ, ਕਿਸੇ ਵੀ ਕਿਸਮ ਦਾ ਹੋਰ ਫੂਡ ਸਰਵ ਕਰ ਸਕਦੇ ਹੋ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378, 416-993-7378। ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਤੁਸੀਂ ਜ਼ਰੂਰ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੋ ਤੇ ਵਧੀਆ ਤੁਸੀਂ ਟ੍ਰਾਂਜੈਕਸ਼ਨ ਜਿਹੜੀ ਆ ਉਹ ਰੀਅਲ ਐਸਟੇਟ 'ਚ ਕਰ ਸਕਦੇ ਹੋ। ਤੇ ਸਰਾਂਸ਼ ਨਾਲ ਵੀ ਗੱਲਬਾਤ ਕਰਦੇ ਹਾਂ ਜੀ, ਤੇ ਪਰ ਸਭ ਤੋਂ ਪਹਿਲਾਂ ਮੈਂ ਹੁਣ ਨੰਬਰ ਇੱਕ ਹੋਰ ਵੀ ਤੁਹਾਨੂੰ ਦੇਵਾਂ। ਇਹ ਨੰਬਰ ਹੈਗਾ ਜੀ ਨੋਬਲ ਫਰੈਸ਼ ਫੂਡ ਦਾ। ਨੋਬਲ ਫਰੈਸ਼ ਫੂਡ ਜਿਹੜੇ ਕਿ 2 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਆ, ਇੱਕ ਹੈਗੀ ਹੈ ਜੀ ਆਪਣਾ ਕਿੱਥੇ ਆ, ਸੈਂਡਲਵੁੱਡ ਪਾਰਕਵੇ ਤੇ ਆ, ਇੱਕ ਗਲਿੰਗਮ ਡਰਾਈਵ ਤੇ ਆ। ਠੀਕ ਹੈ, ਨੋਬਲ ਫਰੈਸ਼ ਫੂਡ ਜਿੱਥੇ ਕਿ ਹਮੇਸ਼ਾ ਸੇਲ ਵਰਗਾ ਮਾਹੌਲ ਹੁੰਦਾ, ਹਰੀਆਂ ਤਾਜ਼ੀਆਂ ਸਬਜ਼ੀਆਂ ਤੇ ਨਾਲ ਦੀ ਨਾਲ ਫਲ ਫਰੂਟ, ਜਿਵੇਂ ਅੱਜ ਆਪਾਂ ਗੱਲ ਵੀ ਕਰ ਰਹੇ ਹਾਂ ਨਾ ਕਿ ਫਾਸਟ ਰੱਖਣੇ ਆ ਤਾਂ ਫਰੂਟ ਉਸ ਸਮੇਂ ਤੁਸੀਂ ਖਾ ਸਕਦੇ ਹੋ, ਜਿਹਦੇ ਨਾਲ ਕਿ ਤੁਸੀਂ ਆਪਣਾ ਅੰਦਰਲਾ ਜਿਹੜਾ ਸਿਸਟਮ ਹੈ ਨਾ ਸਾਰਾ ਕਲੀਨ ਕਲੀਅਰ ਹੋ ਜਾਂਦਾ, ਜਿਹੜੇ ਕਈ ਇੱਦਾਂ ਦੇ ਫਰੂਟ ਹੁੰਦੇ ਆ। ਸੋ ਜਿਵੇਂ ਔਰੇਂਜਿਸ ਵਗੈਰਾ ਹੋ ਗਏ ਹੈ ਨਾ, ਕੀਵੀ ਹੋ ਗਈ, ਸੋ ਜ਼ਰੂਰ ਤੁਸੀਂ ਇਹਨਾਂ ਤੋਂ ਲੈ ਕੇ ਆ ਸਕਦੇ ਹੋ ਬਹੁਤ ਵਧੀਆ ਰੇਟ ਦੇ ਉੱਪਰ। ਅਤੇ ਨਾਲ ਦੀ ਨਾਲ ਮਸਾਲੇ, ਦਾਲਾਂ, ਚੌਲ, ਆਟੇ ਦੇ ਰੇਟ ਬੜੇ ਵਧੀਆ, ਆਟੇ ਦੇ ਬੈਗ ਤੁਹਾਨੂੰ ਬਹੁਤ ਵਧੀਆ ਰੇਟ ਦੇ ਉੱਪਰ ਮਿਲਣੇ ਆ। ਔਰ ਡਿਫਰੈਂਟ ਡਿਫਰੈਂਟ ਜਿਹੜਾ ਵੀ ਆਟਾ ਤੁਸੀਂ ਲੈਣਾ ਚਾਹੁੰਦੇ ਹੋ, ਮਲਟੀਗ੍ਰੇਨ ਤੁਸੀਂ ਲੈਣਾ ਜਾਂ ਅਲੱਗ ਅਲੱਗ ਤੁਸੀਂ ਲੈਣੇ, ਰਾਗੀ ਦਾ ਆਟਾ, ਕੁਟਕੀ ਦਾ, ਜਵਾਰ ਦਾ, ਬਾਜਰੇ ਦਾ, ਹੈ ਨਾ, ਉਹ ਸਾਰੇ ਅਵੇਲੇਬਲ ਇਹਨਾਂ ਕੋਲ ਹੈਗੇ ਆ। ਨੋਬਲ ਫਰੈਸ਼ ਫੂਡ 289-801-0566 ਨੰਬਰ ਹੈ, 289-801-0566 ਤੇ ਤੁਸੀਂ ਗੱਲਬਾਤ ਨੋਬਲ ਫਰੈਸ਼ ਫੂਡ ਨਾਲ ਕਰ ਸਕਦੇ ਹੋ। ਤੇ ਜੇ ਤੁਸੀਂ ਘੁੰਮਣ ਫਿਰਨ ਜਾਣਾ ਜੀ, ਟੂਰ ਟ੍ਰਿਪ ਉੱਤੇ ਤੁਸੀਂ ਜਾਣਾ ਚਾਹੁੰਦੇ ਹੋ, ਤੇ ਤੁਸੀਂ ਨੰਬਰ ਨੋਟ ਕਰੋ ETN ਟਰੈਵਲਸ ਦਾ, ਜਿਹੜੇ ਕਿ ਤੁਹਾਨੂੰ ਕਰੂਜ਼ ਪੈਕੇਜ ਬੜੇ ਵਧੀਆ ਦਿੰਦੇ, ਇੰਡੀਆ ਨੂੰ ਜਾਣਾ, ਪਾਕਿਸਤਾਨ ਨੂੰ ਜਾਣਾ, ਟਿਕਟਾਂ ਦੇ ਰੇਟ ਬੜੇ ਵਧੀਆ। ਤੁਸੀਂ ਨੰਬਰ ਨੋਟ ਕਰ ਲਓ ਜੀ, 289 ਇਹਨਾਂ ਦਾ ਨੰਬਰ ਹੈਗਾ, 905-463-1301, 905-463-1301 ਤੇ ਗੱਲਬਾਤ ਕਰੋ, 905-463-1301 ਤੇ ETN ਟਰੈਵਲਸ ਨੂੰ ਕੰਟੈਕਟ ਕਰ ਸਕਦੇ ਹੋ। ਤੇ ਹੁਣ ਸਰਾਂਸ਼ ਵੀ ਸਾਡੇ ਨਾਲ ਜੁੜੇ ਆ, ਤੇ ਸਰਾਂਸ਼ ਤੋਂ ਆਪਾਂ ਛੋਟਾ ਜਿਹਾ ਮੈਸੇਜ ਲੈ ਲੈਂਦੇ ਹਾਂ। ਤੇ ਤੁਸੀਂ ਜੇ ਗ੍ਰਾਂਟ ਲੈਣਾ ਚਾਹੁੰਦੇ ਹੋ ਨਾ ਐਜੂਕੇਸ਼ਨ ਹਾਸਲ ਕਰਨ ਵਾਸਤੇ, ਸੋ ਗੌਰਮੈਂਟ ਤੁਹਾਡੀ ਹੈਲਪ ਕਰ ਰਹੀ ਹੈ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਨੂੰ ਤੁਸੀਂ ਕੰਟੈਕਟ ਕਰਨਾ। ਨੰਬਰ ਮੈਂ ਇੱਕ ਵਾਰ ਦੇ ਦਿੰਦੀ ਹਾਂ, 437-264-3175 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸਰਾਂਸ਼ ਦੇ ਨਾਲ। ਸਰਾਂਸ਼ ਕੀ ਹਾਲ ਚਾਲ ਹੈ?
5: ਵਧੀਆ ਜੀ, ਸਤਿ ਸ਼੍ਰੀ ਅਕਾਲ ਸਭੀ ਨੂੰ, ਐਂਡ ਦੈਨ ਆਪ ਕੈਸੇ ਹੈਂ?
0: ਜੀ ਜੀ ਬਹੁਤ ਅੱਛੇ ਹੈਂ ਜੀ ਜੀ। ਤੇ ਦੋ ਮੈਸੇਜ ਜਿਹੜੇ ਸਾਡੇ ਨਵੇਂ ਲਿਸਨਰ ਜੁੜਦੇ ਆ ਉਹਨਾਂ ਵਾਸਤੇ ਕਿ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਕਿੱਦਾਂ ਹੈਲਪ ਕਰਦਾ ਉਹਨਾਂ ਦੀ?
5: ਬਿਲਕੁਲ ਜੀ, ਸੋ ਹਮੇ 8 ਸਾਲ ਹੋ ਗਏ ਹੈ ਐਜੂਕੇਸ਼ਨ ਫੰਡਿੰਗ ਮੈਂ ਡੀਲ ਕਰਤੇ ਹੈ। ਆਪ ਸਕਿੱਲ ਡਿਵੈਲਪ ਕਰੇ, ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਹੈ, ਆਪ ਗਵਰਨਮੈਂਟ ਉਨ੍ਹੀਂ ਪ੍ਰੋਗਰਾਮਸ ਕੋ ਸਪੋਂਸਰ ਕਰਤੀ ਹੈ ਜੋ ਇੱਕ ਸਰਟਨ ਕ੍ਰਾਈਟੀਰੀਆ ਕੋ ਫੁਲਫਿਲ ਕਰਤੇ ਹੈ। ਐਸਾ ਨਹੀਂ ਆਪਣੇ ਆਜ ਕਾਲਜ ਲਿਆ ਔਰ ਕੱਲ ਆਪਣੇ ਪ੍ਰੋਗਰਾਮ ਸਟਾਰਟ ਕਰਾ ਔਰ ਪਰਸੋਂ ਗਵਰਨਮੈਂਟ ਫੰਡਿੰਗ ਸ਼ੁਰੂ ਕਰ ਦੇਗੀ, ਨਾ ਐਸਾ ਨਹੀਂ ਹੈ। ਉਸਲੀ ਆਪ ਸਕਿੱਲ ਡਿਵੈਲਪ ਕਰੇ, ਐਂਥੇ ਕੋਰਸਿਸ ਕਰੇ, ਚਾਹੇ ਮੁਸ਼ਕਿਲ ਦੇ ਕੋਰਸਿਸ ਰਹੇ, ਆਪ ਕੀ ਇੱਛਾ ਹੈ, ਹਮਾਰੇ ਪਾਸ ਤੋਂ ਲਾਈਕ ਵਰਾਇਟੀ ਆਫ ਕੋਰਸਿਸ ਹੈ ਔਰ ਲਾਈਕ ਫੰਡਿੰਗ ਆਪ ਅਕਾਊਂਟ ਮੇਂ
0: ਟੈਕਨੀਕਲੀ
5: ਕੱਲ ਲਾਈਕ ਲਾਸਟ ਬਾਰ ਸਟਾਰਟ ਥਾ बट दो दिन एक्सटेंड कर दिया है फ्राइडे तक, इसलिए अब फ्राइडे तक अगर आप एनरोल करते आपको ग्रांट आएगी और 30 से 100,000 की फंडिंग है जिसका हाफ पोर्शन तो नॉन रिफंडेबल टैक्स की ग्रांट्स का ही है और हम किसी और फंडिंग में डील ही नहीं करते क्योंकि हमें पता है और फंडिंग में क्या कागज लगते हैं, हम साफ काम साफ तरीके से 8 साल से कर रहे हैं और बहुत तो परसिस्ट कर चुके हैं। नो एज लिमिट, नो क्रेडिट चेक, ग्रांट ग्रांट ग्रांट के अधिकार बने, स्किल भी साथ में डेवलप करें।
0: अच्छा, लोन तो सारांश पहले ही जो है बहुत है ना लोगों पे, तो ये हो सकता है अभी सिर्फ ग्रांट ही ले लें लोन को रहने दे?
5: हाँ जी, ये पॉसिबल है। आप मान के चले अगर फैमिली ऑफ 5 है तो उनको फंडिंग ही 100,000 बन जाती है, अगर हस्बैंड वाइफ दोनों पढ़ते हैं आसान से, फुली ऑनलाइन कोर्स करते हैं जिनमें असाइनमेंट है, एग्जामिनेशन नहीं है, बेसिक इंग्लिश आती है उनको, तो हस्बैंड वाइफ को $100,000 बन गया, $100,000, उसमें से $50,000 तो ग्रांट है जो वापिस ही नहीं करना, उनका पैसा है। तो कहते हैं सर रहने तो लोन चाहिए नहीं, लोन कितना होता है, लेकिन रेस्ट $50,000 लोन है, लाख में से 50 ग्रांट 50 लोन, वो 0% पे है। 99% लोग लोन भी लेते हैं 0% पे, विदाउट क्रेडिट चेक है, विदाउट गारंटर है, विदाउट कोलैटरल है, और अपने 1.5 साल बाद रिटर्न करना स्टार्ट करना होता है। शुरू में ब्याज दर 0% है साल का, बाद में ब्याज है 2.5% पूरे साल का, तो कुछ भी नहीं है। 50,000 लोन का आपने सिर्फ 55,000 ही वापस करा, $5,000 ही ब्याज दिया। तो कॉल करें, असेसमेंट कराए, अगर आप फैमिली ऑफ 2 है, आपकी एज ज्यादा है, रिटायर्ड कपल है, यंग कपल है, तो आपकी फंडिंग 45,000 बनती है। फंडिंग डिपेंड करती है जितना ज्यादा फैमिली साइज, जितनी कम कम कम इनकम, क्यों गवर्नमेंट फंडिंग दे रही है सर, बैंक नहीं दे रहा आपको यहाँ पे।
0: अच्छा, लोन डेफर भी हो सकता है, जैसे अब मान लो जॉब नहीं लगी तो उनके पास इनकम नहीं होगी तो कैसे पे करेंगे फिर वो?
5: हाँ जी, ऐसी चीज है, अगर यहाँ पे आपकी ऐसा, इसमें इतना साफ ठीक है लाइट, अगर आपने ऐसा भी नहीं किया, आपने मतलब आपको घर ले लेंगे, आप ले लेंगे, ऐसा कुछ नहीं है। लोन आप फोन करें, लोन डेफर हो जाता है पढ़ाई के बाद, अगर आप जॉब नहीं लगी, आप फाइनेंशियल हार्डशिप से गुजर रहे हैं, आप उन्हें समझाएं गवर्नमेंट को और वो आपका लोन डेफर कर देते साल, 2 साल 3 साल। तो मतलब इस चीज को ऑलरेडी बहुत लोग की लहा लह चुके हैं, तो उसी पीछे ना रहो, क्योंकि लाइक देयर इज नो चाबी इन इट, कोई मीठी बातें नहीं है, कोई चलाकी नहीं है इसके अंदर, साफ काम है सर ये। अगर आप साफ काम भी गलत तरीके से किसी और से कराएंगे, फिर आप बाद में यही कहेंगे उनकी मीठी बातों में आ गए और सब लोग चोर है। मतलब खुद आप गलत बंदों को चूज करते हो, गलत काम करते हो, फिर मतलब हम औरों को ब्लेम करते हो। हम साफ काम साफ तरीके से कर रहे, बहुत तो कोशिश कर चुके हैं, हमारा शो सुन के लोग जहाँ से काम करा रहे होते हैं वो छोड़ के हमारे पास आ जाते हैं। कल भी एक आई फैमिली, वो कहते हैं उनका खास फ्रेंड ही उनको ऑफर कर रहा था 25% ग्रांट का कमीशन ले रहा था, किस बात का? हम उसने हमारा सुना, हमारे ऑफिस आया, हमारी फीस कितनी, 199 फ्लैट फीस है और 499 फ्लैट फीस है काम होने के बाद, 1 टाइम फीस है 205। तो हम होलसेल में काम करते हैं, इसलिए हम ईमानदारी से काम कर रहे हैं, पैसे आपने काम होने के बाद देने, तो ईमानदारी आपकी, टेकोटी हमारी नहीं। नो एज लिमिट, नो क्रेडिट चेक, 30 से 100,000 की फंडिंग हासिल करें, इसका मेजर पोर्शन आज की डेट में ग्रांट तक, कॉल करें, ऑफिस आए।
0: जी नंबर दे दे।
5: हाँ जी, नंबर है जी 437-234-3175, 437-234-3175, उन्हें कॉल करो या ऑफिस आओ, एस्टिमेट लो पहले अपना, आपके डॉक्यूमेंट रेडी रखना, NOA, बच्चों के बर्थ सर्टिफिकेट, मैरिज सर्टिफिकेट। नंबर 437-234-3175, 437-234-3175। ऑफिस एड्रेस है जी 218 एक्सपोर्ट बुलेवर्ड, हरिद्वारी दही पे। आप आज भी आ सकते हैं, कल भी आ सकते हैं, परसों भी आ सकते हैं, और आसान से ऑनलाइन कोर्सेज हैं, बेसिक इंग्लिश आपको बस आनी चाहिए, असाइनमेंट का एग्जामिनेशन नहीं है, पीछे ना रहे, ऑलरेडी सारे लोग फंडिंग ले चुके हैं। नंबर 437-234-3175, 437-234-3175।
0: जी थैंक यू सराज, थैंक यू वेरी मच,
5: थैंक यू।

0: ਵਾਹ ਜੀ ਵਾਹ। ਦੇਖੋ ਚਮਨ ਲਾਲ ਚਮਨ ਹੈ ਨਾ, ਉਹਨਾਂ ਨੇ ਇਹ ਸੌਂਗ ਲਿਖਿਆ ਹੋਣਾ, ਤੇ ਇਹ ਆਵਾਜ਼ ਪਤਾ ਕਿਹਦੀ ਸੀਗੀ? ਜਗਜੀਤ ਸਿੰਘ। ਸੋ ਜਿਹੜੇ ਗਜ਼ਲ ਗਾਇਕ ਹੈਗੇ ਆ ਜਗਜੀਤ ਸਿੰਘ, ਸੋ ਬੜਾ ਪਿਆਰਾ ਸੌਂਗ ਹੈ ਇਹ, ਪੂਰੇ ਦਾ ਪੂਰਾ ਹੈ, ਚਾਹੇ ਗਜ਼ਲ ਕਹਿ ਲਓ ਸੌਂਗ ਕਹਿ ਲਓ, ਬੜੇ ਕਮਾਲ ਦੀ ਹੈ। ਅਤੇ ਕੋਈ ਨਹੀਂ, ਅੱਗੇ ਜਾ ਕੇ ਸੁਣਾਉਂਦੇ ਹਾਂ। ਅਤੇ ਆਪਾਂ ਨਾ ਗੱਲਬਾਤ ਕਰ ਰਹੇ ਸੀਗੇ ਜਿਹੜਾ ਇੰਟਰਨੈਸ਼ਨਲ ਬ੍ਰਿਜ, ਜਿਹੜਾ ਕਿ ਗੋਰਡੀ ਹਾਓ ਬ੍ਰਿਜ ਹੈ, ਇੰਟਰਨੈਸ਼ਨਲ ਬ੍ਰਿਜ, ਇਹਦੀ ਗ੍ਰੈਂਡ ਓਪਨਿੰਗ ਹੋਈ ਹੈ। ਅਤੇ ਇਹ ਨਾ ਜਿਵੇਂ ਮੈਂ ਕਿਹਾ ਨਾ, ਗੋਰਡੀ ਹਾਓ ਕੌਣ ਹੈ ਵੀ, ਕਿਹਦੇ ਨਾਮ 'ਤੇ ਰੱਖਿਆ ਗਿਆ? ਸੋ ਕਿਉਂਕਿ ਉਹਦੀ ਫੈਮਿਲੀ ਜਿਹੜੀ ਹੈ, ਸਭ ਤੋਂ ਪਹਿਲਾਂ ਉਹਨਾਂ ਨੇ ਪੁਲ ਇਹ ਪਾਰ ਕੀਤਾ। ਸੋ ਜਿਹੜਾ ਗੋਰਡੀ ਹਾਓ ਹੈ ਨਾ, ਇਹ ਪਲੇਅਰ ਸੀਗਾ, ਇਹ ਪਲੇਅਰ ਸੀਗਾ ਆਈਸ ਹਾਕੀ ਦਾ। ਸੋ ਇਹਨੂੰ ਮਿਸਟਰ ਹਾਕੀ ਦਾ ਨਾਮ ਵੀ ਦਿੱਤਾ ਗਿਆ। ਸੋ ਇਹ ਗੋਰਡੀ ਹਾਓ 1928 ਤੋਂ 2016 ਲੈਜੈਂਡਰੀ ਕੈਨੇਡੀਅਨ ਪ੍ਰੋਫੈਸ਼ਨਲ ਆਈਸ ਹਾਕੀ ਪਲੇਅਰ ਸੀਗਾ। ਸੋ ਉਹਦਾ ਪੋਤਾ ਜਿਹਨੇ ਕਿ ਹੁਣੇ ਸਭ ਤੋਂ ਪਹਿਲਾਂ, ਕਿਉਂਕਿ ਇਹਦੇ ਨਾਮ 'ਤੇ ਰੱਖਿਆ ਗਿਆ ਜੀ ਇਸ ਬ੍ਰਿਜ ਦਾ ਨਾਮ, ਅਤੇ ਬੜਾ ਵਧੀਆ ਕਹਿੰਦੇ ਇਹ ਪਲੇਅਰ ਸੀਗਾ, ਅਤੇ ਉਹਦੇ ਪੋਤਾ ਯਾਨੀ ਕਿ ਉਹਦੀ ਫੈਮਿਲੀ ਜਿਹੜੀ ਹੈਗੀ ਆ ਅੱਗੇ, ਉਹਨਾਂ ਨੇ ਸਭ ਤੋਂ ਪਹਿਲਾਂ ਇਹ ਹੁਣੇ ਬ੍ਰਿਜ ਆ ਜਿਹੜਾ ਉਹ ਪਾਰ ਕੀਤਾ। ਸੋ ਬਿਲਕੁਲ ਜੀ, ਉਹਦੇ ਨਾਮ 'ਤੇ ਰੱਖਿਆ ਗਿਆ। ਸੋ ਮੈਂ ਕਿਹਾ ਪੁੱਛ ਲਈਏ, ਪਰ ਸਾਨੂੰ ਕਾਲ ਮੈਨੂੰ ਆ ਰਹੀ ਸੀ 9090 ਵਾਲਿਆਂ ਦੀ, ਉਹਨਾਂ ਨੂੰ ਤਾਂ ਡੈਫੀਨੇਟਲੀ ਪਤਾ ਹੋਊਗਾ। ਅਤੇ ਮੈਂ ਕਿਹਾ ਹੁਣ ਸਮਾਂ ਜਿਹੜਾ ਨਾ ਬੜਾ ਘੱਟ ਹੈਗਾ, ਆਪਾਂ ਜਾਣਕਾਰੀ ਤੁਹਾਨੂੰ ਜਿਹੜੀ ਹੋਰ ਵੀ ਬੜੀ ਦੇਣੀ ਹੈ। ਅਤੇ ਇਹਦੇ ਵਿੱਚ ਜਿਹੜਾ ਜਿਹੜੀ ਆਪਣੀ ਜਿਵੇਂ ਕੈਨੇਡਾ ਦੀ ਜਿਹੜੀ ਨੈਸ਼ਨਲ ਸਪੋਰਟਸ ਹੈਗੀ ਆ ਨਾ, ਆਈਸ ਹਾਕੀ ਜਿਹੜੀ ਆ ਓਫੀਸ਼ੀਅਲ ਨੈਸ਼ਨਲ ਵਿੰਟਰ ਸਪੋਰਟ ਹੈਗੀ ਆ ਸਰਦੀਆਂ ਦੀ, ਜਦੋਂ ਸਨੋਅ ਪਈ ਹੁੰਦੀ ਬਾਹਰ ਨਹੀਂ ਖੇਡ ਸਕਦੇ ਹੈ ਨਾ। ਸੋ ਨੈਸ਼ਨਲ ਵਿੰਟਰ ਸਪੋਰਟ ਹੈ ਆਈਸ ਹਾਕੀ, ਅਤੇ ਲੈਕਰੋਸ ਜਿਹੜੀ ਹੈ ਉਹ ਸਮਰ ਸਪੋਰਟ ਹੈ, ਨੈਸ਼ਨਲ ਸਮਰ ਸਪੋਰਟ ਆਫ ਕੈਨੇਡਾ। ਸੋ ਇਹ ਦੋ ਸਪੋਰਟਸ ਹੈਗੀਆਂ ਨੈਸ਼ਨਲ ਆਪਣੀਆਂ। ਸੋ ਇਹ ਪਤਾ ਹੋਣਾ ਚਾਹੀਦਾ, ਆਪਾਂ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਹੈ ਨਾ। ਸੋ ਮੇਰੀ ਬੇਟੀ ਜਦੋਂ ਸੀਗੀ ਹੁਣ ਸਕੂਲ ਦੇ ਵਿੱਚ, ਸੋ ਲਕਰੋਸ ਦੀ ਪਲੇਅਰ ਸੀਗੀ, ਸੋ ਲਕਰੋਸ ਖੇਡਦੀ ਹੁੰਦੀ ਸੀ। ਅਤੇ ਲਓ ਜੀ, ਹੁਣ ਆਪਾਂ 9090 ਵਾਲਿਆਂ ਦੀ ਵੀ ਸ਼ੋਰਟ ਜੀ ਗੱਲ ਸੁਣਦੇ ਹਾਂ, ਕਿਉਂਕਿ ਨਾ
1: ਨਿਕਨੇਮ ਜੋ ਹੈ ਐਲਬੋ ਦਾ, ਕੋਨੀ ਬਜ਼ਬਜ਼ ਮਾਰਦੇ ਸੀ ਖੇਲਣੇ ਕੇ ਦੌਰਾਨ।
0: ਹਾਂਜੀ,
1: ਹੈਲੋ
0: ਹੈਲੋ, ਹਾਂਜੀ
1: ਜੀ, ਸਤਿ ਸ਼੍ਰੀ ਅਕਾਲ, ਆਵਾਜ਼ ਆ ਰਹੀ ਹੈ ਆਪਕੋ?
0: ਹਾਂਜੀ ਆ ਰਹੀ ਹੈ, ਆਪ ਉਧਰ ਬਾਤ ਕਰ ਰਹੇ ਥੇ, ਮੈਨੂੰ ਲੱਗਦਾ ਕਹੀਂ ਔਰ।
1: ਨਹੀਂ ਮੈਂ ਸਮਝਿਆ ਆਪਕੇ ਪਾਸ ਕੋਈ ਔਰ ਕਾਲਰ ਹੈ, ਪਰ ਆਪ ਸਾਰੀ ਚੀਜ਼ੇ ਬਤਾਤੀ ਹੈ ਨਾ ਬਹਿਣ ਜੀ, ਸਾਰੀ ਚੀਜ਼ੇ, ਮਗਰ ਇੱਕ ਬਾਤ ਰਹਿ ਗਈ, ਵੋ ਯੇ ਕਿ ਯੇ ਮਸ਼ਹੂਰ ਥੇ ਆਪਣੇ ਐਲਬੋ ਕੇ ਲੀਏ, ਆਪਣੇ ਕੋਨੀ ਬੜੀ ਜ਼ਬਰਦਸਤ ਮਾਰਦੇ ਥੇ, ਇਨਕੇ ਹਾਥ ਮੇ ਇੱਕ ਦਫਾ ਅਗਰ ਆ ਜਾਤਾ ਨਾ, ਵੋ ਜੋ ਸਟਿਕ ਕੇ ਲੈ ਕੇ ਜੋ ਬਾਲ ਕੋ ਗੋਲ ਮਾਰਨੇ ਜਾਤੇ ਥੇ ਆਈਸ ਹਾਕੀ ਮੇ, ਤੋ ਕੋਈ ਵੀ ਪਲੇਅਰ ਡਰਤਾ ਥਾ ਇਨਕੇ ਉਸ ਵਕਤ ਕਰੀਬ ਆਨੇ ਕੇ ਲੀਏ, ਕਿਉਂਕਿ ਯੇ ਦੋਨੋ ਤਰਫ ਸੇ ਕੋਨੀ ਮਾਰਦੇ ਥੇ, ਤੋ ਯੇ ਐਲਬੋ ਇਨਕਾ ਨਿਕਨੇਮ ਥਾ, ਗਾਰਡਨ ਵੀ ਪੁਕਾਰਦੇ ਥੇ ਉਨਕੋ, ਤੋ ਯੇ ਬੜੀ ਖਾਸੀਅਤ ਥੀ, ਇਸ ਵਾਸਤੇ ਉਨਕਾ ਨਾਮ ਹੈ। ਗਾਲਿਬਨ 2015 ਜਾਂ 16 ਮੇ ਉਨਕਾ ਇੰਤਕਾਲ ਹੁਆ ਥਾ, ਆਰਟੀਕਲ ਵੀ ਪੜ੍ਹਾ ਥਾ ਇਨਕੇ ਬਾਰੇ ਮੇ, ਟੋਰੋਂਟੋ ਸਨ ਟਾਈਮ ਬੜਾ ਅੱਛਾ ਲਿਖਾ ਥਾ ਇਨਕੇ ਬਾਰੇ ਮੇ।
0: ਜੀ ਜੀ ਜੀ,
1: ਪਰ ਥੈਂਕ ਯੂ ਸੋ ਮਚ। ਔਰ ਉਨ੍ਹੀ ਕੇ ਪੋਤੇ, ਉਨਕੇ ਪੋਤੇ ਥੇ ਜੋ ਸਭ ਸੇ ਪਹਿਲੇ ਆਪਣੀ ਵਾਈਫ ਕੇ ਸਾਥ ਗਾੜੀ ਮੇ ਕ੍ਰੋਸ ਕਰੇ ਉਧਰ।
0: ਹਾਂ ਜੀ ਹਾਂ ਜੀ, ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਬਿਲਕੁਲ ਜੀ, ਬੜੀ ਵਧੀਆ ਜਾਣਕਾਰੀ ਇਹਨਾਂ ਨੇ ਵੀ ਦਿੱਤੀ ਹੈ। ਸੋ ਮਿਸਟਰ, ਬਿਲਕੁਲ ਮਿਸਟਰ ਹਾਕੀ ਵੀ ਇਹਨਾਂ ਨੂੰ ਕਹਿੰਦੇ ਆ ਹਾਂ। ਸੋ 2016 ਦੇ ਵਿੱਚ ਜਿਹੜਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿਗੇ ਜੀ ਉਹ, ਬਿਲਕੁਲ। ਅਤੇ ਲਓ ਜੀ, ਬੜੇ ਪ੍ਰਾਈਜ਼ ਵੀ ਇਹਨਾਂ ਨੇ, ਅਚੀਵਮੈਂਟਸ ਵੀ ਬੜੀਆਂ ਇਹਨਾਂ ਦੀਆਂ ਹੈਗੀਆਂ। ਅਤੇ ਫਿਰ ਹੁਣ ਕਿਸੇ ਦਿਨ ਗੱਲ ਕਰਾਂਗੇ। ਇਹ 10 June 2016 ਦੇ ਵਿੱਚ ਪਾਸਡ ਅਵੇ ਹੋਏ ਸੀਗੇ, ਜਦੋਂ ਇਹਨਾਂ ਦੀ ਉਮਰ ਸੀਗੀ 88 ਈਅਰਸ। ਤੇ ਲਓ ਜੀ, ਆਪਾਂ ਨੇ ਮੈਂ ਦੇਖੋ ਆਪਾਂ ਨੇ ਨਾ ਵਾਤਾਵਰਨ ਦੀ ਗੱਲ ਕੀਤੀ, ਤੇ ਵਾਤਾਵਰਨ ਸਵੱਛ ਸਾਫ ਕੰਜ਼ਰਵ ਕਿਵੇਂ ਆਪਾਂ ਨੇ ਕਰਨਾ ਹੈ ਨਾ, ਉਹਦੇ ਬਾਰੇ ਤੁਹਾਡੀ ਕੋਈ ਕਾਲ ਨਹੀਂ ਆਈ। ਇਹਦਾ ਮਤਲਬ ਅਸੀਂ ਧਿਆਨ ਹੀ ਨਹੀਂ ਦਿੰਦੇ ਆਪਣੇ ਵਾਤਾਵਰਨ ਦਾ, ਅਸੀਂ ਕਿਵੇਂ ਆਪਣੇ ਵਾਤਾਵਰਨ ਨੂੰ ਸਾਫ ਸ਼ੁੱਧ ਰੱਖ ਸਕਦੇ ਹਾਂ, ਕੀ ਕਰਨਾ ਚਾਹੀਦਾ ਸਾਨੂੰ? ਤੇ ਜੇ ਹੈ ਖਿਆਲ ਤਾਂ ਜ਼ਰੂਰ ਫਟਾਫਟ ਆ ਜਾਓ ਤੇ ਦੱਸੋ। ਤੇ ਆਪਾਂ ਫਿਲਹਾਲ ਰਾਣਾ ਭਾਜੀ ਨੂੰ ਲੈਂਦੇ ਹਾਂ, ਤੇ ਉਹਨਾਂ ਤੋਂ ਆਪਾਂ RDSP ਦੀ ਲਈ ਹੈ ਜਾਣਕਾਰੀ, ਪੰਜਾਬ ਇੰਸ਼ੋਰੈਂਸ ਤੋਂ ਸ਼ੇਰ ਜੰਗ ਸਿੰਘ ਜੀ। ਰਾਣਾ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਵੀ ਜਸਵਿੰਦਰ ਭੈਣ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਤੋਂ ਵੀ। ਸੋ ਆਪਾਂ ਹਮੇਸ਼ਾ RDSP ਦੀ ਗੱਲ ਕਰਦੇ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਅੰਡਰ ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ। 2008 ਤੋਂ ਇਹ ਗ੍ਰਾਂਟ ਸਟਾਰਟ ਹੋਈ, ਤੇ ਜਿਹੜਾ ਵੀ ਕਾਫੀ ਘੱਟ ਲੋਕ ਹੈ ਜਿਹਨਾਂ ਨੂੰ ਇਹਦੇ ਬਾਰੇ ਪਤਾ ਸੀਗਾ, ਕਹਿ ਲਓ ਜਾਂ ਇਹ ਨਹੀਂ ਸੀ ਪਤਾ ਵੀ ਇਹਦੇ ਆਪਾਂ ਅਪਲਾਈ ਕਿੱਦਾਂ ਕਰਨਾ ਹੈਗਾ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਐਂਡ ਗ੍ਰਾਂਟ ਲੈਣ ਲਈ ਫਿਜ਼ੀਕਲੀ ਜਾਂ ਮੈਂਟਲੀ ਅਗਰ ਆਪਾਂ ਡਿਸੇਬਲ ਹਾਂ ਤੇ ਉਮਰ 49 ਸਾਲ ਤੋਂ ਘੱਟ ਹੈ ਤੇ ਆਪਾਂ ਅਪਲਾਈ ਕਰ ਸਕਦੇ ਹਾਂ। ਸੋ ਅਗਰ ਬਾਈ ਚਾਂਸ ਕੋਈ ਸਪੈਸ਼ਲ ਨੀਡ ਵਾਲਾ ਬੱਚਾ ਹੈਗਾ ਜਾਂ ਕੋਈ ਡਿਸੇਬਲ ਪਰਸਨ ਹੈ, ਅਗਰ ਬਾਈ ਚਾਂਸ ਉਹ ਆਪ ਅਪਲਾਈ ਨਹੀਂ ਕਰ ਸਕਦਾ ਤੇ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦੇ ਸਿਬਲਿੰਗਸ ਕੋਈ ਵੀ ਪਰਸਨ ਜਿਹੜਾ ਹੈਗਾ ਉਹਨਾਂ ਦੇ ਬਿਹਾਫ ਤੇ ਜਿਹੜਾ ਹੈਗਾ ਇਹ ਅਕਾਊਂਟ ਓਪਨ ਕਰ ਸਕਦੇ ਹੈਗੇ ਨੇ। ਸੋ 49 ਦੀ ਏਜ ਤੱਕ ਜਿਹੜੀਆਂ ਗ੍ਰਾਂਟਸ ਮਿਲਣੀਆਂ ਨੇ ਐਂਡ ਗਵਰਨਮੈਂਟ ਨੇ ਇਹ ਕਿਹਾ ਵੀ ਅਗਰ ਆਪਾਂ ਪਿਛਲੇ 10 ਸਾਲ ਦੀ ਕੋਈ ਗ੍ਰਾਂਟ ਮਿਸ ਕੀਤੀ ਹੈ ਤੇ ਸਾਡੀ ਐਲੀਜੀਬਿਲਟੀ ਬਣ ਗਈ ਸੀ ਤੇ ਪਿਛਲੇ 10 ਸਾਲ ਦੀ ਜਿਹੜੀ ਗ੍ਰਾਂਟ ਹੈ ਉਹ ਵੀ ਆਪਾਂ ਨੂੰ ਜਿਹੜੀ ਹੈ ਮਿਲ ਜਾਂਦੀ ਹੈ। ਹੁਣ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਮੇਰਾ ਡਾਇਰੈਕਟ ਨੰਬਰ ਹੈ 416-910-9000 ਵੈਲਿਡ ਹੈਗਾ ਸੋ ਉਹ ਵੀ ਅਪਲਾਈ ਕਰ ਸਕਦੇ ਨੇ। ਜਿਹੜੇ ਬੱਚੇ ਜਿਹਨਾਂ ਦੀ ਉਮਰ 18 ਸਾਲ ਤੋਂ ਘੱਟ ਹੈ ਤੇ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਪੇਰੈਂਟਸ ਕੋਲ ਹੈਗਾ ਤੇ ਪੇਰੈਂਟਸ ਨੂੰ $3,480 ਐਕਸਟਰਾ ਹਰ ਸਾਲ ਜਿਹੜੇ ਮਿਲ ਰਹੇ ਨੇ, ਜਿਹਨਾਂ ਦੀ ਉਮਰ 18 ਸਾਲ ਤੋਂ ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਹੈ, ਆਟਿਜ਼ਮ ਸਿੰਡਰੋਮ ਜਾਂ ਕੋਈ ਏਦਾਂ ਦਾ ਹੈਲਥ ਇਸ਼ੂ ਹੈ ਜਿਹਦੇ ਕਰਕੇ ਕੀ ਹੈ ਆਪਾਂ ਵਿਜ਼ਨ ਦੇਖਣ ਚ ਪ੍ਰੋਬਲਮ ਹੈ, ਬੋਲਣ ਦੇ ਵਿੱਚ, ਸੁਣਨ ਦੇ ਵਿੱਚ, ਡਰੈਸਿੰਗ ਕੱਪੜੇ ਪਾਉਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਉਹ ਸਾਰੇ ਲੋਕ ਐਲੀਜੀਬਲ ਹੈਗੇ ਨੇ ਇਹਦੇ ਵਿੱਚ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000
0: ਕਰ ਸਕਦੇ ਹੋ। ਤੇ ਲੋ ਜੀ, ਜਿਹੜਾ ਗ੍ਰੈਂਡ ਓਪਨਿੰਗ ਹੋਈ ਹੈ, ਇੱਕ ਤਾਂ ਚਲੋ ਆਪਾਂ ਇਸ ਬ੍ਰਿਜ ਦੀ ਗੱਲ ਕਰਦੇ ਹਾਂ ਤੇ ਇੱਕ ਗ੍ਰੈਂਡ ਓਪਨਿੰਗ ਹੋਈ ਹੈ ਬਿਊਟੀ ਸੈਲੋਨ ਦੀ। ਸੋ ਇਹ ਮੇਲ ਫੀਮੇਲ ਦੋਨਾਂ ਵਾਸਤੇ ਹੀ ਹੈ ਜਿਹੜਾ ਬਿਊਟੀ ਸਲੋਨ ਇਹ ਨਵਾਂ ਖੁੱਲ੍ਹਿਆ, PL ਪ੍ਰਾਈਮ ਲੁੱਕ ਸਟੂਡੀਓ। ਸੋ ਤੁਸੀਂ ਕੋਈ ਵੀ ਜਿਹੜੀ ਸਰਵਿਸ ਲੈਣਾ ਚਾਹੁੰਦੇ ਹੋ ਬਹੁਤ ਵਧੀਆ ਰੇਟ 'ਤੇ, ਕਿਉਂਕਿ ਇਹਨਾਂ ਨੇ 20% ਔਫ ਲਾਇਆ ਹੋਇਆ, ਤੁਸੀਂ ਜਾਓ ਨਾਲੇ ਤਾਂ ਦਿਉ ਵਧਾਈ, ਨਾਲੇ ਫਿਰ ਆਪਣੇ ਕੋਈ ਤੁਸੀਂ ਥਰੈਡਿੰਗ, ਵੈਕਸਿੰਗ, ਫੇਸ਼ੀਅਲ ਕਰਾਉਣੇ ਆ, ਹੇਅਰ ਕਲਰ ਕਰਾਉਣੇ, ਹੇਅਰ ਟਰੀਟਮੈਂਟ ਤੁਸੀਂ ਕਰਾਉਣਾ, ਕੋਈ ਵੀ ਬੋਟੋਕਸ, ਕੋਈ ਕੈਰਟੀਨ ਟਰੀਟਮੈਂਟ, ਸਾਰਾ ਕੁਝ, ਹਾਈਲਾਈਟਸ ਵਗੈਰਾ ਕਰਾਉਣੇ ਵਾਲਾਂ ਨੂੰ, ਹੈ ਨਾ, ਅਤੇ ਜਿਹੜੇ ਫੇਸ਼ੀਅਲ ਆ ਉਹਨਾਂ ਦਾ ਰੇਟ ਵੀ ਬਹੁਤ ਘੱਟ ਹੈ। ਸੋ ਤੁਸੀਂ ਜ਼ਰੂਰ ਕਾਲ ਕਰੋ ਜੀ, ਆਪਣੀ ਅਪੁਆਇੰਟਮੈਂਟ ਬੁੱਕ ਕਰਾਓ ਅਤੇ ਵਧੀਆ ਜਿਹੜੀ ਸਰਵਿਸ ਤੁਹਾਨੂੰ, ਸਰਵਿਸ ਨੰਬਰ 1 ਮਿਲਣੀ ਹੈ ਕਿਉਂਕਿ ਨਵਾਂ ਨਕੋਰ ਇਹ ਸਲੂਨ ਤੁਹਾਡੇ ਵਾਸਤੇ ਖੁੱਲ੍ਹਿਆ ਅਤੇ ਈਟੋ ਬੀਕੋ ਦੇ ਵਿੱਚ ਇਹ ਹੈਗਾ। ਅਤੇ ਤੁਸੀਂ ਮੈਨੂੰ ਜਿਹੜਾ ਹੈਗਾ ਕਾਲ ਵੀ ਕਰ ਸਕਦੇ ਹੋ ਕਿ ਤੁਸੀਂ ਗਏ, ਤੁਹਾਨੂੰ ਕਿੱਦਾਂ ਦਾ ਲੱਗਿਆ, ਹੈ ਨਾ, ਫਿਰ ਆਪਾਂ ਤੁਹਾਡਾ ਦੱਸ ਵੀ ਸਕਦੇ ਹਾਂ ਜੀ ਆਪਣੇ ਰੇਡੀਓ ਦੇ ਉੱਪਰ। 416-722-4215 ਨੰਬਰ ਹੈ, 416-722-4215 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਦੁਆਬਾ ਟੂਰਸ ਐਂਡ ਟਰੈਵਲਸ ਤੋਂ ਦੀਪਾਂਸ਼ ਕਹਿੰਦੇ ਆ, ਟਿਕਟਾਂ ਲਓ ਅਤੇ ਸਿੱਧਾ ਪਹੁੰਚੋ ਲੁਧਿਆਣੇ, 3 ਘੰਟੇ ਸਿਰਫ ਤੁਸੀਂ ਦਿੱਲੀ ਰੁਕਣਾ ਅਤੇ ਫਿਰ ਉਹ ਤੋਂ ਬਾਅਦ ਸਿੱਧਾ ਹਲਵਾਰਾ ਜਿਹੜਾ ਆਪਣਾ ਹੈਗਾ ਜੀ ਏਅਰਪੋਰਟ, ਉੱਥੇ ਤੁਸੀਂ ਪਹੁੰਚ ਜਾਣਾ ਅਤੇ ਫਿਰ ਨੇੜੇ ਤੇੜੇ ਤੁਹਾਡੇ ਘਰ ਹੈਗੇ, ਬਸ ਉੱਥੇ ਸਿੱਧਾ ਤੁਸੀਂ ਆਪਣੇ ਘਰ ਚਲੇ ਜਾਓਗੇ, ਹੈ ਨਾ। ਨਹੀਂ ਕਈ ਵਾਰ ਦਿੱਲੀ ਤੋਂ ਉਂਝ ਜਾਣਾ ਹੁੰਦਾ ਅਤੇ ਕਾਫੀ ਸਮਾਂ ਜਿਹੜਾ ਲੱਗ ਜਾਂਦਾ। ਅਤੇ ਲਓ ਜੀ, ਦੁਆਬਾ ਟੂਰਸ ਐਂਡ ਟਰੈਵਲਸ ਇੰਡੀਆ ਨੂੰ ਜਾਣ ਵਾਸਤੇ ਟਿਕਟਾਂ ਤੁਹਾਡੇ ਲਈ ਅਵੇਲੇਬਲ ਹੈ ਬਹੁਤ ਵਧੀਆ ਰੇਟ ਦੇ ਉੱਪਰ, ਜਾਣਾ ਆਉਣਾ ਵਿੱਚ ਹੀ ਹੈ ਉਹਦੇ। ਸੋ 1-way ਨਹੀਂ ਹੈ, 2-way ਹੀ ਆ, ਆਉਣਾ ਜਾਣਾ ਵਿੱਚ ਹੀ ਆ। ਸੋ ਤੁਸੀਂ ਜਿਹੜਾ ਹੈ ਨੰਬਰ ਨੋਟ ਕਰੋ, 1 ਸਟੋਪ 2 ਲਗੇਜ ਦੇ ਨਾਲ ਇਹ ਤੁਹਾਨੂੰ ਵਧੀਆ ਟਿਕਟਾਂ ਜਿਹੜੀਆਂ ਪ੍ਰੋਵਾਈਡ ਕਰ ਰਹੇ ਆ। 905-673-1400-905-673-1400 ਅਤੇ ਕੈਂਟਰਕ ਦੇ ਜਗਤਾਰ ਰਮਨ ਜੀ ਦਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਤੁਸੀਂ, ਵਧੀਆ ਤੁਹਾਨੂੰ ਜੋਬ ਮਿਲ ਸਕਦੀ ਹੈ। ਕਿਉਂਕਿ ਨਾ ਕਈ ਵਾਰ ਜੋਬ ਦੀ ਪ੍ਰੋਬਲਮ ਹੁੰਦੀ ਹੈ ਜਾਂ ਪੇ ਨਹੀਂ ਵਧੀਆ ਦਿੰਦੇ, ਪਰ ਇਹ ਕਹਿੰਦੇ ਗੇੜੇ ਔਰ ਪੇ ਤੁਹਾਨੂੰ ਐਨ ਵਧੀਆ ਮਿਲੂਗੀ, ਗੇੜੇ ਕੱਢ ਕੱਢ ਥੱਕ ਜਾਓਗੇ ਤੁਸੀਂ ਅਤੇ ਇਹਨਾਂ ਕੋਲ ਕੰਮ ਇੰਨਾ। ਸੋ ਨੰਬਰ ਨੋਟ ਕਰੋ, ਜਗਤਾਰ ਰਮਨ ਜੀ ਨੂੰ ਤੁਸੀਂ ਕੰਟੈਕਟ ਕਰੋ, ਜਿਹਦੇ ਕੋਲ ਏ ਜ਼ੈਡ ਲਾਇਸੈਂਸ ਹੈਗਾ, ਸੀਵੀ ਯੂ ਆਰ ਕਲੀਨ ਕਲੀਅਰ ਪਰ ਐਕਸਪੀਰੀਅੰਸ 2 ਸਾਲ ਦਾ ਹੋਣਾ ਚਾਹੀਦਾ 647 292 57 57 ਤੇ ਟਰੱਕ ਵਾਸ਼ ਕਰਾਉਣੇ ਆ ਜੇ ਆਲ ਟਰੱਕ ਲਿਊਬ ਐਂਡ ਵਾਸ਼ ਤੇ ਜਾਣਾ ਕਿਉਂਕਿ ਹਰ ਇੱਕ ਆਇਲ ਚੇਂਜ ਦੇ ਉੱਪਰ ਸਰਵਿਸ ਤੁਸੀਂ ਕਰਾਓਗੇ ਤਾਂ ਫਿਰ ਫਰੀ ਟਿਮ ਹੋਟਨ ਕਾਰਡ ਤੁਹਾਨੂੰ ਮਿਲਣਾ ਟਰੱਕ ਸਰਵਿਸ ਕਰਵਾਓ ਤਾਂ ਟਰੱਕ ਵਾਸ਼ ਤੇ ਸਪੈਸ਼ਲ ਡਿਸਕਾਊਂਟ ਮਿਲ ਜਾਣਾ ਕੈਟ ਬੈਟਰੀਜ਼ $850 ਦੀਆਂ ਤੁਸੀਂ ਇੰਸਟਾਲ ਕਰਵਾ ਸਕਦੇ ਹੋ ਤੇ ਏਸੀ ਰੀਚਾਰਜ ਕਰਾਉਣਾ $185 ਦੇ ਵਿੱਚ ਹੋ ਜਾਣਾ ਸੋ ਚਾਹੇ ਰਿਪੇਅਰ ਕਰਾਉਣੀ ਚਾਹੇ ਟਰੱਕ ਵਾਸ਼ ਕਰਾਉਣਾ ਚਾਹੇ ਸਰਵਿਸ ਕਰਾਉਣੀ ਹੈ ਇੱਕ ਛੱਤ ਥੱਲੇ ਸਾਰੇ ਕੰਮ ਹੋ ਜਾਣੇ ਆ 905-452-99-55-905-452-9955 ਤੇ ਗੱਲਬਾਤ ਹੋ ਸਕਦੀ ਹੈ ਤੇ ਦੇਖੋ ਜੀ ਅੱਜ ਵਰਲਡ ਨੇਚਰ ਕੰਜ਼ਰਵੇਸ਼ਨ ਡੇ ਹੈਗਾ ਵਿਸ਼ਵ ਕੁਦਰਤ ਸੰਭਾਲ ਦਿਵਸ ਸੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਫਟਾਫਟ ਸ਼ੋਰਟ ਦੇ ਵਿੱਚ ਕਿ ਆਪਾਂ ਆਪਣੀ ਕੁਦਰਤ ਨੂੰ ਆਪਣੀ ਧਰਤੀ ਦੀ ਸਾਂਭ ਸੰਭਾਲ ਕਿਵੇਂ ਕਰ ਸਕਦੇ ਹਾਂ ਵੱਧ ਤੋਂ ਵੱਧ ਰੁੱਖ ਲਗਾਓ ਹਰਿਆਲੀ ਰੱਖੋ ਪੱਕਾ ਨਾ ਕਰੀ ਜਾਓ ਡਰਾਈਵੇ ਆਪਣੇ ਹੈਨਾ ਸੋ ਗੱਡੀਆਂ ਖੜਾਉਣ ਵਾਸਤੇ ਪਰ ਜ਼ਰੂਰ ਆਪਣੇ ਆਪ ਨੂੰ ਜਿਹੜਾ ਹੈ ਨੇਚਰ ਦੇ ਨਾਲ ਜੋੜੋ ਪਸ਼ੂ ਪੰਛੀਆਂ ਦੀ ਦੇਖਭਾਲ ਕਰੋ ਹੈਨਾ ਕਈ ਜੀਵ ਜੰਤੂ ਇੱਦਾਂ ਦੇ ਆ ਜਿਹੜੇ ਕਿ ਬਿਲਕੁਲ ਖਤਮ ਹੋ ਰਹੇ ਆ ਕਿਉਂ ਕਿਉਂਕਿ ਉਹਨਾਂ ਦੀ ਸਾਂਭ ਸੰਭਾਲ ਨਹੀਂ ਹੋ ਰਹੀ ਉਹਨਾਂ ਨੂੰ ਮਾਰੀ ਜਾਂਦੇ ਆ ਜੰਗਲਾਂ ਨੂੰ ਖਤਮ ਕਰੀ ਜਾਂਦੇ ਆ ਪਾਣੀ ਦੀ ਸੰਭਾਲ ਕਰੋ ਜਿਵੇਂ ਕਿਤੇ ਬੀਚਿਸ 'ਤੇ ਜਾਂਦੇ ਹੋ ਲੇਕਸ 'ਤੇ ਜਾਂਦੇ ਹੋ ਇਹ ਨਹੀਂ ਖਾ ਪੀ ਕੇ ਉੱਥੇ ਹੀ ਸੁੱਟਤਾ ਜਾਂ ਕਈ ਉੱਥੇ ਹੋਰ ਹੀ ਗੰਦ ਪਾ ਜਾਂਦੇ ਆ ਹੈਨਾ ਸੋ ਉਹ ਚੀਜ਼ਾਂ ਤੋਂ ਵੀ ਬਚੋ ਬੀਚਿਸ ਲੇਕ ਨਦੀਆਂ ਓਸ਼ਨ ਕਿਤੇ ਵੀ ਤੁਸੀਂ ਜਾਂਦੇ ਹੋ ਸੋ ਉਹਨਾਂ ਦੀ ਸਾਂਭ ਸੰਭਾਲ ਰੱਖੋ ਫਿਰ ਸਮੁੰਦਰਾਂ ਦੀ ਸਫਾਈ ਵੱਲ ਧਿਆਨ ਦਿਓ ਕਈ ਵਾਰ ਆਪਾਂ ਜੇ ਕਿਤੇ ਜਾ ਰਹੇ ਹਾਂ ਸਮੁੰਦਰ ਦੇ ਵਿੱਚ ਕਿਸੇ ਵੀ ਚਾਹੇ ਆਪਾਂ ਕਰੂਜ਼ 'ਤੇ ਜਾਂਦੇ ਹਾਂ ਹੈਨਾ ਅਤੇ ਕਈ ਵਾਰੀ ਖਾ ਪੀ ਕੇ ਇੱਦਾਂ ਹੀ ਸੁੱਟੀ ਜਾਂਦੇ ਵੀ ਦੇਖਦੇ ਹਾਂ ਮੈਂ ਪੇਪਰ ਸੁੱਟਦੀ ਹਾਂ ਤਾਂ ਕਿੱਥੇ ਨੂੰ ਜਾਂਦਾ ਹੈਨਾ ਇੱਦਾਂ ਦਾ ਜਾਂ ਕੋਈ ਗਲਾਸ ਸੁੱਟਤਾ ਜਾਂ ਕੋਈ ਹੋਰ ਚੀਜ਼ ਸੁੱਟਤੀ ਸੋ ਸਾਫ਼ ਸਫਾਈ ਦਾ ਧਿਆਨ ਰੱਖੋ ਧੂੰਏ 'ਤੇ ਟ੍ਰੈਫਿਕ ਨੂੰ ਘਟਾਓ ਜੇ ਘਟਾ ਸਕਦੇ ਹੋ ਸਾਈਕਲ ਦਾ ਯੂਜ਼ ਜ਼ਿਆਦਾ ਕਰੋ ਸਾਈਕਲ ਲੇਨਸ ਵੈਸੇ ਵੱਧ ਬਣਨੀਆਂ ਚਾਹੀਦੀਆਂ ਰੋਡਸ ਦੇ ਉੱਪਰ ਰੀਯੂਜ਼ੇਬਲ ਚੀਜ਼ਾਂ ਨੂੰ ਪ੍ਰਯੋਗ ਕਰੋ ਜਿਹੜੀਆਂ ਚੀਜ਼ਾਂ ਨੂੰ ਆਪਾਂ ਦੁਬਾਰਾ ਯੂਜ਼ ਕਰ ਸਕਦੇ ਹਾਂ ਨਾ ਉਹਨਾਂ ਨੂੰ ਕਰੋ ਜਿਹੜੇ ਰੀਸਾਈਕਲ ਬਿਨ ਹੈਗੇ ਇਹ 'ਤੇ ਵੀ ਆਪਾਂ ਗੱਲ ਕਰਾਂਗੇ ਰੀਸਾਈਕਲ ਬਿਨ ਜਿਹੜੇ ਗਾਰਬੇਜ ਬਿਨ ਹੁੰਦੇ ਆ ਗਾਰਬੇਜ ਦੇ ਵਿੱਚ ਗਾਰਬੇਜ ਪਾਓ ਰੀਸਾਈਕਲ ਦੇ ਵਿੱਚ ਰੀਸਾਈਕਲ ਦੀਆਂ ਚੀਜ਼ਾਂ ਪਾਓ ਤਾਂ ਕਿ ਉਹ ਦੁਬਾਰਾ ਯੂਜ਼ ਹੋ ਸਕਣ
3: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
4: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: लाओ जी चक्को फिर खुशखबरी ब्रैम्पटन निवासियों ले खुशखबरी हुण जदों भी तुसी कैनेडियन

ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿੱਥੇ ਧੰਨਵਾਦ ਹੈ, ਔਰ ਨਾਲ ਨਾਲ ਆਪ ਸਾਰਿਆਂ ਨੂੰ ਜੀ ਆਇਆਂ ਵੀ ਆਖਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਸੁਣਨ ਵਾਲੇ ਆ, ਜਿੰਨੇ ਵੀ ਇਸ ਟਾਈਮ ਪੰਜਾਬੀ ਵਿਰਸਾ ਰੇਡੀਓ ਨੂੰ ਸੁਣ ਰਹੇ ਆ, ਮੇਰੀ ਆਵਾਜ਼ ਜਾਣੀ ਕਿ ਸਿੰਘ ਹਰਜੀਤ ਦੀ ਆਵਾਜ਼ ਨੂੰ ਸੁਣ ਰਹੇ ਹੋ, ਹਰਜੀਤ ਸਿੰਘ ਦੀ ਆਵਾਜ਼ ਨੂੰ ਸੁਣ ਰਹੇ ਹੋ, ਤੁਹਾਡੇ ਸਾਰਿਆਂ ਵਾਸਤੇ ਸਭ ਤੋਂ ਪਹਿਲਾਂ ਉਸ ਗੁਰੂ ਸਾਹਿਬ ਅੱਗੇ ਅਰਦਾਸ ਹੈ, ਬੇਨਤੀ ਹੈ, ਅਰਜੋਈ ਹੈ ਉਸ ਈਸ਼ਵਰ ਅੱਲਾਹ ਤਾਲਾ ਪਰਮਾਤਮਾ ਜੀਸਸ ਮਹਾਰਾਜ ਅੱਗੇ ਕਿ ਤੁਹਾਨੂੰ ਸਾਰਿਆਂ ਨੂੰ ਬਾਬਾ ਜੀ ਖੁਸ਼ ਰੱਖਣ ਅਤੇ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਇਹ ਜਿਹੜੀ ਅਰਦਾਸ ਹੈ, ਕਿਸੇ ਸੱਜਣ ਨੂੰ, ਕਿਸੇ ਸਿਆਣੇ ਬੰਦੇ ਨੂੰ ਪੁੱਛ ਕੇ ਵੇਖਿਓ ਕਿ ਭਾਈ ਆਹ ਪੰਜਾਬੀ ਵਿਰਸਾ ਵਾਲਾ ਸਵੇਰੇ ਆਉਂਦਾ ਸਿੰਘ ਹਰਜੀਤ ਸਾਡੇ ਵਾਸਤੇ ਇਹ ਅਰਦਾਸ ਕਰਦਾ ਉਸ ਪਰਵਰਦਿਗਾਰ ਦੇ ਅੱਗੇ ਕਿ ਤੁਹਾਨੂੰ ਸਾਰਿਆਂ ਨੇ ਗੁਰੂ ਸਾਹਿਬ ਤੰਦਰੁਸਤੀਆਂ ਦਾਤਾਂ ਬਖਸ਼ਣ। ਅਤੇ ਫਿਰ ਕੋਈ ਸਿਆਣੇ ਬੰਦੇ ਜਿਹੜੇ ਬਜ਼ੁਰਗ ਹੋਣਗੇ ਨਾ, ਜਿਹਨਾਂ ਨੇ ਆਪਣੀ ਜ਼ਿੰਦਗੀ ਦੇ ਉਮਰ ਵਧੀਆ ਭੋਗੀ ਹੋਏਗੀ, ਵਧੀਆ ਭੋਗ ਰਹੇ ਹੋਣੇ ਆ, ਅਤੇ ਉਹ ਦੱਸ ਸਕਦੇ ਇਸ ਚੀਜ਼ ਦੇ ਵਿੱਚ ਕਿ ਇਸ ਅਰਦਾਸ ਦੇ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਚਲੋ, ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-673-3337-905-673-3337 ਸਟੂਡੀਓ ਦਾ ਨੰਬਰ ਆ, ਔਰ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਬਿਲਕੁਲ ਜਾਰੀ ਹੋਏਗਾ ਪੂਰੇ। ਮੈਂ ਲੱਗਾ ਸੀ ਰਾਤ ਦੇ, ਕਿਤੇ ਕਹਿਣ ਲੱਗਾ ਸੀ 12 ਵਜੇ ਤੱਕ। ਉਹ ਹਰਜੀਤ ਜੀ, ਰਾਤ ਦੇ 12 ਵਜੇ ਤਾਂ ਨਹੀਂ, 12 ਵਜੇ ਤੱਕ ਦੁਪਹਿਰ ਦੇ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ, ਔਰ ਕੁਛ ਤੁਹਾਡੀਆਂ ਗੱਲਾਂ ਸਟੂਡੀਓ ਵਿੱਚ ਆਵਾਜ਼ ਦੇ ਜ਼ਰੀਏ ਅਸੀਂ ਤੁਹਾਡੇ ਵਾਸਤੇ ਪੇਸ਼ ਕਰਾਂਗੇ। ਔਰ ਜੇ ਤੁਸੀਂ ਵੀ ਚਾਹੁੰਦੇ ਆ ਕਿ ਤੁਹਾਨੂੰ ਪਤਾ ਕਿ ਤੁਹਾਡੇ ਸਾਰਿਆਂ ਕੋਲ ਨੰਬਰ ਹੈ ਸਟੂਡੀਓ 'ਤੇ ਆਲਰੇਡੀ, ਪਰ ਫਿਰ ਵੀ ਦੱਸ ਦਿੰਦੇ ਹਾਂ, ਕੋਈ ਗੱਲ ਨਹੀਂ, ਕਿਉਂਕਿ ਕਈ ਵਾਰੀ ਸਾਡੇ ਕੋਈ ਗੁਰਮੁਖ ਪਿਆਰੇ ਨਵੇਂ ਨਵੇਂ ਜੁੜੇ ਹੁੰਦੇ ਆ ਨਾਲ, ਕਈਆਂ ਨੇ ਕੋਈ ਇੱਦਾਂ ਦਾ ਸੱਜਣ ਹੈ ਨਵੇਂ ਨਵੇਂ, ਤਾਂ ਮੈਨੂੰ ਯਾਦ ਆ ਗਿਆ ਗੱਲ, ਜਿਹੜਾ ਪਹਿਲੀ ਵਾਰੀ ਰੇਡੀਓ ਸੁਣ ਰਿਹਾ ਹੋਵੇ ਅੱਜ, ਕੋਈ ਇੱਦਾਂ ਦਾ ਵੀ ਰੱਬ ਦਾ ਭਗਤ ਬੰਦਾ ਹੋਏਗਾ, ਕੋਈ ਇੱਦਾਂ ਦੀਆਂ ਸਾਡੀਆਂ ਲੇਡੀਜ਼ ਸਾਡੇ ਵੀਰ ਪ੍ਰੋਗਰਾਮ ਸੁਣ ਰਹੇ ਹੋਣੇ ਆ, ਜਿਹਨਾਂ ਨੂੰ ਸ਼ਾਇਦ ਪਤਾ ਹੀ ਨਾ ਹੋਵੇ ਪੰਜਾਬੀ ਵਿਰਸਾ 11 ਤੋਂ 12 AM 530 ਦੇ ਆਉਂਦਾ। ਕੋਈ ਹੈ ਇੱਦਾਂ ਦਾ ਗੁਰਮੁਖ ਪਿਆਰਾ, ਕੋਈ ਰੱਬ ਦਾ ਭਗਤ ਬੰਦਾ ਜਿਹਨੇ ਪਹਿਲੀ ਵਾਰੀ ਰੇਡੀਓ ਸੁਣ ਰਿਹਾ ਹੋਵੇ? ਹਰ ਰੋਜ਼ ਹੀ ਨਵੇਂ ਲਿਸਨਰ ਜੁੜਦੇ ਆ, ਔਰ ਚੰਗਾ ਲੱਗੂਗਾ ਮੈਨੂੰ ਜੇ ਕੋਈ ਕਰਮ ਵਾਲਾ ਜੀ ਹੋਵੇ ਇੱਦਾਂ ਦਾ, ਜਿਹੜਾ ਕਹੇ ਹਰਜੀਤ ਜੀ ਅੱਜ ਤਾਂ ਅਸੀਂ ਤੁਹਾਡਾ ਰੇਡੀਓ ਪਹਿਲੀ ਵਾਰੀ ਸੁਣਨ ਲੱਗੇ ਹਾਂ। ਵੈਸੇ ਤਾਂ 18 ਸਾਲ ਹੋ ਗਏ ਰੇਡੀਓ ਕਰਦੇ ਨੂੰ, ਇਸੇ ਹੀ ਚੈਨਲ ਤੋਂ, ਇਸੇ ਹੀ ਟਾਈਮ ਤੋਂ, ਪਰ ਫਿਰ ਵੀ ਕਈ ਵਾਰੀ ਪਤਾ ਨਹੀਂ ਹੁੰਦਾ, ਕਈ ਵਾਰੀ ਕੋਈ ਸੱਜਣ ਮਿੱਤਰ ਗੱਡੀ 'ਚ ਬੈਠੇ ਹੁੰਦੇ ਆ, ਚੈਨਲ ਲੱਗਾ ਹੁੰਦਾ ਅੱਗੋਂ, ਅਤੇ ਉਹ ਮੇਰੀ ਆਵਾਜ਼ ਨੂੰ ਸੁਣ ਰਹੇ ਹੋਣ, ਅਤੇ ਇਸੇ ਬਹਾਨੇ ਉਹਨਾਂ ਨਾਲ ਗੱਲਬਾਤ ਹੀ ਹੋ ਜਾਏਗੀ। ਬਾਕੀ ਗੀਤ ਔਰ ਸੰਗੀਤ, ਅੱਜ ਮੌਸਮ ਬਹੁਤ ਪਿਆਰਾ ਹੈ, ਬਹੁਤ ਖੂਬਸੂਰਤ ਹੈ ਮੌਸਮ, ਬਸ ਧੁੱਪ ਵੀ ਨਿਕਲੀ ਹੋਈ ਹੈ ਥੋੜ੍ਹੀ ਥੋੜ੍ਹੀ, ਅਤੇ ਠੰਡਾ ਜਿਹਾ ਵੀ ਹੈ ਮੌਸਮ, ਬਾਹਲੀ ਗਰਮੀ ਵੀ ਨਹੀਂ ਹੈ, ਅਤੇ ਇਹੋ ਜਿਹੇ ਮੌਸਮ 'ਚ ਗੀਤ ਕਿਹੜਾ ਬਣਦਾ ਇਸ ਵੇਲੇ? ਕੋਈ ਹੈ ਤੁਹਾਡੇ ਦਿਮਾਗ 'ਚ ਗੀਤ ਆ ਰਿਹਾ ਕੋਈ? ਮੈਨੂੰ ਹੁੰਦੀ ਵੀ ਤੁਹਾਡੀ ਸਲਾਹ ਲੈ ਲਈ ਜਾਵੇ ਨਾ ਸਵੇਰੇ ਸਵੇਰੇ, ਨਾਲੇ ਤੁਹਾਡੇ ਨਾਲ ਫਤਿਹ ਸਾਂਝੀ ਹੋ ਜਾਂਦੀ ਹੈ। 905-673-3337-905-673-3337 ਸਟੂਡੀਓ ਦਾ ਨੰਬਰ ਹੈ, ਔਰ ਤੁਹਾਡੀਆਂ ਮੇਰੀਆਂ ਅਤੇ ਮੇਰੀਆਂ ਤੁਹਾਡੀਆਂ, ਤੁਹਾਡੀਆਂ ਸੋਹਣੀਆਂ ਸੋਹਣੀਆਂ ਅਤੇ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਨੰਬਰ ਤੁਹਾਡੇ ਸਾਰਿਆਂ ਕੋਲ ਸਟੂਡੀਓ 'ਤੇ ਹੈ ਹੀ ਹੈ, ਠੀਕ ਹੈ ਜੀ, 905-673-3337। ਹੈਲੋ,

0: ਅੱਖੀਆਂ
1: ਚ ਸਿੰਘ ਹਰਜੀਤ ਵਸਦਾ
0: ਹੈ ਏਦਾਂ
1: ਕਿਹਦੇ ਅੱਖੀਆਂ ਚ ਸਿੰਘ ਹਰਜੀਤ ਵਸਦਾ ਪ੍ਰੋਗਰਾਮ ਪੰਜਾਬੀ ਵਿਰਸਾ ਨੈਕਸਟ ਕਾਲ ਹੈਲੋ
2: ਧਰਮਿੰਦਰ ਸਾਹਿਬ ਕਾ ਇੱਕ ਗਾਣਾ ਹੈ
1: ਜੀ
2: ਕੁਛ ਕਹਿਤਾ ਹੈ ਯੇ ਸਾਵਨ ਕਿਆ ਕਹਿਤਾ ਹੈ ਕਿਆ ਪਿਆਰਾ ਗਾ
1: ਕਿਆ ਬਾਤ ਹੈ ਬੜਾ ਅੱਛਾ ਗੀਤਾ ਸਰ ਅੱਛਾ ਤੁਸੀਂ ਸੁਰਿੰਦਰ ਕੌਰ ਜੀ ਨੂੰ ਕਦੀ ਸੁਣਿਆ ਤੇ ਨਹੀਂ ਸੁਣਿਆ
2: ਸੁਰਿੰਦਰ ਕੌਰ ਸਾਹਿਬ ਕੋ ਸੁਣਾ ਨਾ ਬਹੁਤ ਜ਼ਬਰਦਸਤ
1: ਬੜੀ ਅੱਛੀ ਆਰਟਿਸਟ ਥੀ ਉਹ ਬਹੁਤ ਪੰਜਾਬ ਕੀ ਉਸਕੋ ਕੋਇਲ ਬੋਲਤੇ ਥੇ ਸਭੀ ਲੋਗ
2: ਬਿਲਕੁਲ ਬਿਲਕੁਲ ਬਿਲਕੁਲ ਜਿਨਕਾ ਇੰਤਕਾਲ ਨਿਊ ਜਰਸੀ ਮੇ ਹੁਆ ਉਨਕੀ ਬੇਟੀ ਵੀ ਹੈ ਗਲੋਰੀਆ ਨਾਮ ਕੀ
1: ਬੇਟੀਆਂ ਉਨਕੀ ਇਧਰ ਹੀ ਹੈ ਗਲੋਰੀਆ ਹਾਂ ਹਾਂ ਹਾਂ
2: ਜੀ ਜੀ ਜੀ
1: ਚਲੋ ਸ਼ੁਕਰੀਆ ਸਰ ਆਪਕੀ ਕਾਲ ਕਾ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਵਿਰਸਾ 905 ਸ਼ੁਕਰੀਆ ਜੀ ਸ਼ੁਕਰੀਆ 905-673-3337 ਤੁਹਾਡੀਆਂ ਮੇਰੀਆਂ ਗੱਲਾਂ ਬਾਤਾਂ ਹੋ ਸਕਦੀਆਂ ਵਾਕਈ ਗਾਣਾ ਬੜਾ ਪਿਆਰਾ ਸੀ ਸੁਰਿੰਦਰ ਕੌਰ ਜੀ ਦਾ ਕਈ ਵਾਰੀ ਨਾ ਕੁਛ ਆਰਟਿਸਟ ਇੱਦਾਂ ਦੇ ਹੁੰਦੇ ਆ ਜ਼ਿੰਦਗੀ ਨੂੰ ਛੱਡ ਜਾਂਦੇ ਆ ਕਿਨਾਰਾ ਕਰ ਜਾਂਦੇ ਆ ਸਮਾਂ ਸਮਾਪਤੀ ਹੋ ਜਾਂਦਾ ਜਿਹੜੀ ਰੱਬ ਨੇ ਮੌਜ ਲਿਖੀ ਹੁੰਦੀ ਹੈ ਉਸ ਮੌਜ ਦੇ ਵਿੱਚ ਫਿਰ ਰੱਬ ਉਹਨਾਂ ਨੂੰ ਲੈ ਜਾਂਦਾ ਆਪਣੇ ਨਾਲ ਪਰ ਉਹ ਜ਼ਿੰਦਗੀ ਦੇ ਵਿੱਚ ਕਲਾਕਾਰ ਹਮੇਸ਼ਾ ਹੀ ਜਿੰਦੇ ਰਹਿੰਦੇ ਆ ਸੁਰਿੰਦਰ ਕੌਰ ਜੀ ਹੋ ਗਏ ਇੱਕ ਇਹਨਾਂ ਦੇ ਨਾਲ ਹੁੰਦੇ ਸੀ ਸਰਦਾਰ ਸਾਹਿਬ ਇੱਕ ਇਹਨਾਂ ਨਾਲ ਪੁਰਾਣੇ ਆਰਟਿਸਟ ਹੋਰ ਹੁੰਦੇ ਸੀ ਇਹਨਾਂ ਜੋੜੀ ਬੜੀ ਪੱਕੀ ਸੀ ਉਹਨਾਂ ਦੀ ਸਰਦਾਰ ਸਾਹਿਬ ਸੀ ਦਾੜੀ ਵਗੈਰਾ ਬੰਨ ਕੇ ਰੱਖਦੇ ਹੁੰਦੇ ਸੀ ਪੂਰੀ ਹੈਨਾ ਪੱਗ ਵੀ ਇੰਗਲੈਂਡੀਅਨ ਸਟਾਈਲ ਬੰਨ੍ਹਦੇ ਹੁੰਦੇ ਜ਼ਿਆਦਾ ਇੰਗਲੈਂਡ ਸਟਾਈਲ ਪੱਗ ਬੰਨ੍ਹਦੇ ਹੁੰਦੇ ਸੀ ਮੈਨੂੰ ਨਾਂ ਉਹਨਾਂ ਦਾ ਭੁੱਲ ਗਿਆ ਕਿਸੇ ਨੂੰ ਯਾਦ ਆ ਕੀ ਨਾਂ ਸੀ ਉਹਨਾਂ ਦਾ ਉਹਨਾਂ ਇਹਨਾਂ ਦੇ ਗੀਤ ਵੀ ਆਏ ਸੁਰਿੰਦਰ ਕੌਰ ਜੀ ਉਹਨਾਂ ਨਾਲ ਕਿਸੇ ਨੂੰ ਯਾਦ ਡੈਫੀਨੇਟਲੀ ਹੋਏਗਾ 905-673-3337 ਜੇ ਕਿਸੇ ਨੂੰ ਯਾਦ ਆਵੇ ਸਰਦਾਰ ਸਾਹਿਬ ਸੀ ਇਹਨਾਂ ਨਾਲ ਨਾ ਇੱਕ ਗੀਤ ਗਾਉਂਦੇ ਹੁੰਦੇ ਸੀ ਦਾੜੀ ਵਗੈਰਾ ਪੂਰੀ ਬੰਨ੍ਹ ਕੇ ਰੱਖਦੇ ਸੀ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਜਸਵਿੰਦਰ ਜੀ
0: ਬੜੀ
1: ਮਿਹਰਬਾਨੀ ਜਸਵਿੰਦਰ ਜੀ ਥੈਂਕ ਯੂ ਵੈਰੀ ਮਚ ਨੈਕਸਟ ਕਾਲ ਹੈਲੋ ਹਾਂ ਲੱਗ ਗਿਆ ਆਸਾ ਸਿੰਘ ਮਸਤਾਨਾ ਜੀ ਕਿਆ ਬਾਤ ਹੈ ਆਸਾ ਸਿੰਘ ਮਸਤਾਨਾ ਨਾਲ ਇਹਨਾਂ ਦਾ ਗੀਤ ਸੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਰੂਪ ਦੀ ਰਾਣੀ ਹੈ ਨੀ ਗਿੱਧੇ ਨਹੀਂ ਰੂਪ ਦੀ ਰਾਣੀ ਹੈ ਇਹ ਵੀ ਮੇਰਾ ਗੱਲ ਇਹਨਾਂ ਦਾ ਸੀ ਮੈਂ ਦੇਖਦਾ ਲੱਭ ਕੇ ਜੇ ਗੀਤ ਮਿਲ ਗਿਆ ਦੇ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਆਹ ਇਹਨਾਂ ਦਾ ਗੀਤ ਸੀ ਨਾ ਆਸਾ ਸਿੰਘ ਮਸਤਾਨਾ ਸਾਹਿਬ ਦਾ ਕਦੀ ਕਦੀ ਨਾ ਇਸ ਤਰ੍ਹਾਂ ਦੇ ਗੀਤ ਵੀ ਸੋਹਣੇ ਲੱਗਦੇ ਆ ਬੜਾ ਤੁਹਾਡਾ ਥੈਂਕ ਯੂ ਆਪਣੇ ਬਲਵਿੰਦਰ ਜੀ ਤੁਸੀਂ ਇਸ ਤਰ੍ਹਾਂ ਦੇ ਗੀਤਾਂ ਦੀ ਫਰਮਾਇਸ਼ ਕੀਤੀ ਹੈ ਇਹ ਗੀਤ ਵੈਸੇ ਕਮਾਲ ਦੀ ਗੱਲ ਆ ਲਿਖਣ ਵਾਲੇ ਕੈਸੇ ਕਮਾਲ ਕਰ ਦਿੰਦੇ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾ ਵੇ ਅੱਖੀਆਂ ਤਾਂ ਤੂੰ ਵਸਦਾ ਹੈ ਲਿਖਣ ਵਾਲੇ ਦੇਖੋ ਕੈਸੇ ਕਮਾਲ ਦੇ ਲਿਰਿਕਸ ਆ ਕੈਸੇ ਕਮਾਲ ਦੀਆਂ ਇਹ ਬਾਤਾਂ ਕੈਸੇ ਕਮਾਲ ਦੇ ਵਰਡ ਆ ਕੈਸੇ ਕਮਾਲ ਦੇ ਲਫਜ਼ ਆ ਜਿਹੜੇ ਕਿ ਇਸ ਗੀਤਾਂ ਦੇ ਵਿੱਚ ਪਰੋ ਦਿੱਤੇ ਗਏ ਆ

0: ਸੁਰਿੰਦਰ ਕੌਰ ਜੀ ਦੇ ਕੈਸੇ ਕਮਾਲ ਦੇ ਗੀਤ ਆ, ਔਰ ਹਾਸਾ ਸਿੰਘ ਮਸਤਾਨਾ ਸਾਹਿਬ ਨਾਲ ਇਹਨਾਂ ਦਾ ਇੱਕ ਗੀਤ ਆਇਆ ਸੀ, ਬੜੇ ਹਿੱਟ ਗੀਤ ਹੋਏ ਸੀ। ਕਿਸੇ ਨੂੰ ਯਾਦ ਹੈ ਕਿ ਕਿਹੜੇ ਕਿਹੜੇ ਜ਼ਿਆਦਾ ਗੀਤ ਸੀ ਇਹਨਾਂ ਨਾਲ ਹੋਏ? ਮਸਤ ਹਾਸਾ ਸਿੰਘ ਮਸਤਾਨਾ ਸਾਹਿਬ ਮੈਨੂੰ ਭੁੱਲ ਗਿਆ ਸੀ ਪਹਿਲਾਂ, ਅਤੇ ਮੈਨੂੰ ਤੁਸੀਂ ਯਾਦ ਕਰਾ ਦਿੱਤਾ ਸਾਰਿਆਂ ਨੇ। ਮੈਸੇਜ ਕੁਲਵਿੰਦਰ ਮਨਿਹਾਲ ਸਾਹਿਬ ਦਾ ਵੀ ਮੈਸੇਜ ਆਇਆ, ਉਹਨਾਂ ਨੇ ਵੀ 4 ਟਿਕਟਾਂ ਹੰਸਰਾਜ ਹੰਸ ਸਾਹਿਬ ਦੇ ਸ਼ੋਅ ਦੀਆਂ ਲਈਆਂ। ਮਨਿਹਾਲ ਸਾਹਿਬ ਥੈਂਕ ਯੂ ਵੈਰੀ ਮਚ, ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ। ਮੈਂ ਪਰਸੋਂ ਵੀ ਜ਼ਿਕਰ ਕੀਤਾ ਸੀ, ਫਰਾਈਡੇ ਵੀ ਆਈ ਥਿੰਕ ਮੈਂ ਜ਼ਿਕਰ ਕੀਤਾ ਸੀ ਆਪ ਜੀ ਦਾ ਕਿ ਤੁਸੀਂ ਹੰਸਰਾਜ ਸਾਹਿਬ ਦੇ ਸ਼ੋਅ 'ਤੇ ਆ ਰਹੇ ਹੋ, ਤੁਹਾਡੀ ਬੜੀ ਮਿਹਰਬਾਨੀ। ਪਰ ਇੱਕ ਗੱਲ ਬੱਕੀ ਹੈ, ਕੁਲਵਿੰਦਰ ਵੀਰ ਜੀ ਇਹਨਾਂ ਨੂੰ ਐਸੇ ਪਿਆਰੇ ਇਨਸਾਨ ਆ, ਜਿੰਨੇ ਵੀ ਮੈਂ ਸ਼ੋਅ ਕਰਾਇਆ ਹਰ ਸ਼ੋਅ 'ਤੇ ਆਉਂਦੇ ਆ। ਮਨਿਹਾਲ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ, ਤੁਸੀਂ ਆਪਣੇ ਫੈਮਿਲੀ ਨਾਲ ਆਉਂਦੇ ਹੋ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਇਹ ਪੋਸਟਰ ਅੱਗੋਂ ਵੀ ਸ਼ੇਅਰ ਕਰ ਦਿੰਦੇ ਆ ਕਿ ਚਲੋ ਜੀ ਆਪਾਂ ਚੱਲਦੇ ਹਾਂ ਸਿੰਘ ਹਰਜੀਤ ਨਾਲ ਸ਼ੋਅ 'ਤੇ। ਬੜੇ ਤਾਂ ਪਿਆਰ ਕਰਨ ਵਾਲੇ ਸਿਰਫ ਮੇਰੇ ਕਰਕੇ ਆਉਂਦੇ ਆ ਸ਼ੋਅ 'ਚ, ਕਹਿੰਦੇ ਹਰਜੀਤ ਜੀ ਸਾਡੇ ਨਾਲ ਤੁਸੀਂ ਆਰਟਿਸਟ ਕੋਈ ਵੀ ਲਾਇਆ ਕਰੋ, ਅਸੀਂ ਤੁਹਾਡੇ ਸ਼ੋਅ 'ਤੇ ਆਉਣਾ ਹੀ ਆਉਣਾ, ਹੈ ਨਾ? ਅਤੇ ਉਹਨਾਂ ਵਿੱਚ ਇੱਕ ਮਨਿਹਾਲ ਸਾਹਿਬ, ਇਹ ਹਰ ਸ਼ੋਅ 'ਤੇ ਜਾਂਦੇ ਆ। ਮਨਿਹਾਲ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ, ਔਰ ਕੋਸ਼ਿਸ਼ ਕਰੋ ਕਿ ਤੁਹਾਡੇ 4 ਜਣੇ ਤਾਂ ਮੈਂ ਸੇਵ ਕੀਤੀਆਂ ਹੋਈਆਂ ਟਿਕਟਾਂ, ਪਰ ਜੇ ਹੋਰ ਵੀ ਤੁਹਾਡੇ ਫਰੈਂਡ ਸਰਕਲ 'ਚ ਹੁੰਦਾ ਤਾਂ ਮੈਨੂੰ ਪਲੀਜ਼ ਦੱਸਣ ਦੀ ਕੋਸ਼ਿਸ਼ ਕਰੋ। ਆਸਾ ਸਿੰਘ ਮਸਤਾਨਾ ਸਾਹਿਬ ਦੇ ਨਾਲ ਕਿਹੜਾ ਇੱਦਾਂ ਦਾ ਗੀਤ ਜ਼ਿਆਦਾ ਵਧੀਆ ਸੀ ਜਿਹੜਾ ਕਿ ਸੁਰਿੰਦਰ ਕੌਰ ਜੀ ਦੇ ਨਾਲ ਆਇਆ ਸੀ? ਕਿਸੇ ਨੂੰ ਯਾਦ ਆ ਵੀਰਾਂ ਨੂੰ? ਇਹ ਗੀਤ ਮੈਨੂੰ ਪਤਾ ਨਹੀਂ ਵੀ ਇਹਨਾਂ ਦਾ, ਇਹ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨਹੀਂ, ਰੂਪ ਦੀ ਰਾਣੀ ਪਰਾਂਦੇ ਨੂੰ ਸੰਭਾਲਣੀ, ਇਹ ਪਤਾ ਨਹੀਂ ਆਸਾ ਸਿੰਘ ਮਸਤਾਨਾ ਸਾਹਿਬ ਦਾ ਗੀਤ ਹੈ, ਪਤਾ ਨਹੀਂ ਕਿਸੇ ਹੋਰ ਸੱਜਣ ਦਾ, ਮੈਨੂੰ ਇਹਦਾ ਪੂਰੇ ਪੂਰਾ ਪਤਾ ਨਹੀਂ। ਪਰ ਜੇ ਤੁਹਾਨੂੰ ਯਾਦ ਆ ਜ਼ਰੂਰ ਦੱਸਿਓ, 9095673337 ਜੇ ਤੁਹਾਨੂੰ ਯਾਦ ਆ ਤਾਂ ਜ਼ਰੂਰ ਦੱਸਿਓ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਪੁਰਾਣੇ ਪੁਰਾਣੇ ਗੀਤ ਅਸੀਂ ਵੀ ਕਈ ਵਾਰੀ ਘੱਟ ਲੱਗਦੇ ਆ, ਉਹ ਜਿਸ ਵੇਲੇ ਤੁਸੀਂ ਕੋਈ ਫਰਮਾਇਸ਼ਾਂ ਕਰਦੇ ਆ ਫਿਰ ਡੈਫੀਨੇਟਲੀ ਅਸੀਂ ਵੀ ਪਲੇ ਕਰਦੇ ਹਾਂ। ਹੈਲੋ,
1: ਹੈਲੋ,
0: ਹਾਂਜੀ ਜੀ ਸਰ, ਕੀ ਹਾਲ ਆ ਜੀ? ਬਲਵਿੰਦਰ ਜੀ ਦੀ ਗੱਲਬਾਤ ਚੱਲ ਰਹੀ, ਅੱਜ ਤਾਂ ਬਲਵਿੰਦਰ ਜੀ ਚੜ੍ਹਾਈ ਹੈ, ਬਲਵਿੰਦਰ ਜੀ ਜੋ ਕਹਿੰਦੇ ਉਹੀ ਲੱਗ ਰਿਹਾ, ਅੱਜ ਤਾਂ ਵੀਰਾ ਜੀ ਤੁਹਾਡੀ ਗੱਲ ਮੰਨੀ ਜਾ ਰਹੀ ਹੈ, ਦੇਖ ਲਓ ਅੱਜ ਤੁਸੀਂ ਕਿਸੇ ਹੋਰ ਦੀ ਗੱਲ ਨਹੀਂ ਮੰਨਦੇ। 905-673-3337 ਸਟੂਡੀਓ ਨੰਬਰ ਹੈ, 9056733337 ਇੱਕ ਨੰਬਰ ਹੋਰ ਤੁਸੀਂ ਲੈ ਲਓ ਮੇਰੇ ਕੋਲੋਂ, ਇਹ ਨੰਬਰ ਬਹੁਤ ਜ਼ਿਆਦਾ ਜ਼ਰੂਰੀ ਹੈ। ਬਹੁਤ ਪਰਿਵਾਰ ਵਾਸ਼ਰੂਮ ਤਿਆਰ ਕਰਵਾ ਰਹੇ ਆ, ਘਰ ਦੀ ਹੈ ਨਾ ਇੱਕ ਬੜੀ ਵੱਡੀ ਖਾਸੀਅਤ ਹੁੰਦੀ ਹੈ ਜਿਸ ਵੇਲੇ ਵਾਸ਼ਰੂਮ ਨਵੇਂ ਬਣ ਜਾਂਦੇ ਆ, ਕੰਧਾਂ ਤਾਂ ਉਹੀ ਹੁੰਦੀਆਂ, ਡਰਾਈਵਲਾਂ ਲੱਗੀਆਂ ਹੁੰਦੀਆਂ ਸਾਰੀਆਂ, ਪਰ ਵਾਸ਼ਰੂਮ ਦੇ ਜਿਹੜੇ ਪੈਸੇ ਲੱਗੇ ਹੋਣ ਅਤੇ ਕਿਚਨ ਦੇ ਪੈਸੇ ਲੱਗੇ ਹੋਣ ਅਤੇ ਘਰ ਦੀ ਦਿੱਖ ਜਿਹੜੀ ਹੈ, ਲੁੱਕ ਜਿਹੜੀ ਹੈ ਹੋਰ ਵਧੀਆ ਬਣ ਜਾਂਦੀ ਹੈ। ਤੁਸੀਂ ਵੀ ਜੇ ਵਾਸ਼ਰੂਮ ਆਪਣੇ ਨਵੇਂ ਤਿਆਰ ਕਰਾਉਣੇ ਆ ਘਰ ਦੇ, ਅਸੀਂ ਇਹ ਸਪੈਸ਼ਲ ਆਫਰ ਲਾਈ ਹੋਈ ਹੈ, ਬਹੁਤ ਪਰਿਵਾਰ ਇਹਨਾਂ ਵੀਰਾਂ ਨੂੰ ਕੰਮ ਕਰਨ ਲਈ ਕਹਿ ਰਹੇ ਆ, ਹੁਣ ਇਹ ਬਿਜ਼ੀ ਹੋ ਗਏ ਆ। ਵੀ ਦੇਖੋ, ਮੈਂ ਅੱਗੇ ਤੁਹਾਨੂੰ ਕਹਿੰਦਾ ਹੁੰਦਾ ਸੀ ਕਰਾ ਲਓ ਕਰਾ ਲਓ ਕਰਾ ਲਓ, ਜਿਵੇਂ ਮੈਂ ਤੁਹਾਨੂੰ ਹੁਣ ਹੰਸ ਰਾਜ ਹੰਸ ਦੇ ਸ਼ੋਅ ਦੀਆਂ ਟਿਕਟਾਂ ਕਹਿ ਰਿਹਾ, ਲੈ ਲਓ ਲੈ ਲਓ ਲੈ ਲਓ, ਅਤੇ ਹੁਣ ਤੁਸੀਂ ਹਲੇ ਢਿੱਲੇ ਆ ਥੋੜ੍ਹੇ ਜਿਹੇ, ਅਤੇ ਜਦੋਂ ਸ਼ੋਅ ਨੇੜੇ ਆ ਜਾਣਾ ਫਿਰ ਤੁਸੀਂ ਮੈਨੂੰ ਫੋਨ ਕਰਨਾ, ਭਾਅ ਜੀ ਅਰਸ਼ੀਦ ਭਾਅ ਜੀ ਦੋ ਟਿਕਟਾਂ ਦਿਓ ਪਲੀਜ਼, ਕਰ ਦਿਓ ਸੱਜਿਓ, ਕਰ ਦਿਓ ਖੱਬਿਓ, ਕਿਧਰੇ ਕਿਤੇ ਕਰ ਦਿਓ। ਵੀਰ ਮੇਰਿਓ, ਇਹ ਬੈਂਕਟ ਹਾਲ ਨਹੀਂ ਹੈ, ਇਹ ਐਡੀਟੋਰੀਅਮ ਹੈ, ਲਿਵਿੰਗ ਆਰਟ ਸੈਂਟਰ ਮੇਸੀ ਸਾਗਾ ਦੇ ਵਿੱਚ, ਇਕੱਲੀ ਇਕੱਲੀ ਸੀਟ ਦੇ ਉੱਤੇ ਨੰਬਰ ਲਿਖਿਆ ਹੈ, ਇੱਥੇ ਸਾਰੀ ਸਿਕਿਉਰਿਟੀ ਗੋਰਿਆਂ ਦੀ ਸਾਰੀ ਉਹਨਾਂ ਜ਼ਿੰਮੇਵਾਰੀ ਹੈ, ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਤੁਹਾਡੇ ਕੋਲ ਟਿਕਟ ਹੋਏਗੀ, ਤੁਸੀਂ ਅੰਦਰ ਜਾ ਸਕਦੇ ਹਾਂ, ਕੱਲ੍ਹ ਨੂੰ ਕਹੋ ਭਾਈ ਟਿਕਟ ਘਰੇ ਰਹਿ ਗਈ, ਹਰਜੀਤ ਜੀ ਕਿਤੇ ਹਾਲ ਹੂਲ ਜੋ ਹੋਵੇ ਬੈਂਕਟ ਹਾਲ 'ਤੇ, ਮੈਂ ਅੰਦਰ ਅਵਾਰਡ ਵੀ ਲਊਂਗਾ, ਇੱਥੇ ਟਿਕਟ ਘਰੇ ਰਹਿ ਗਈ ਤਾਂ ਟਿਕਟ ਵੀ ਨਵੀਂ ਲੈਣੀ ਪੈਣੀ ਹੈ, ਪਹਿਲਾਂ ਸੁਣ ਲਓ ਮੇਰੀ ਗੱਲ, ਅਤੇ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ। ਹੰਸ ਰਾਜ ਹੰਸ 18 ਸਤੰਬਰ ਨੂੰ ਆਪਣੇ ਸ਼ਹਿਰ ਦੇ ਵਿੱਚ ਪੂਰੇ ਔਰਕੈਸਟਰਾ ਦੇ ਨਾਲ ਆ ਰਹੇ ਆ, ਕਵਾਲੀਆਂ ਹੋਣਗੀਆਂ, ਕੁਛ ਗੀਤ ਹੋਣਗੇ, ਕੁਛ ਹਿੰਦੀ ਦੇ ਗੀਤ ਹੋਣਗੇ, ਫਿਰ ਕੁਛ ਮੂਵੀਆਂ ਜਿਹੜੇ ਗੀਤ ਗਾਏ ਉਹ ਵੀ ਹੋਣਗੇ, ਇਹ ਇੱਕ ਮਾਹੌਲ ਬੰਨਿਆ ਜਾਏਗਾ ਉੱਥੇ, ਔਰ ਐਸੀ ਗਾਇਕੀ ਨੂੰ ਸੁਣਨ ਵਾਸਤੇ ਲੋਕ ਬਫਲੋ ਤੋਂ ਵੀ ਆ ਰਹੇ ਆ। ਮੈਨੂੰ ਕੱਲ੍ਹ ਸੰਡੇ ਫੋਨ ਆਇਆ ਸੀ ਕਿਸੇ ਉਹਨਾਂ ਦੇ, ਕੋਈ ਉਹਨਾਂ ਦੀ ਉੱਥੇ ਸ਼ੋਪ ਆ ਜੀ, ਬੋਡੀ ਸ਼ੋਪ ਆ, ਕਹਿੰਦੇ ਹਰਜੀਤ ਜੀ ਸਾਡੀ ਫੈਮਿਲੀ ਆ ਰਹੇ, 6 ਜਣੇ ਸਾਡੀਆਂ ਟਿਕਟਾਂ ਰਾਖਵੀਆਂ ਰੱਖੋ, ਉਹਨਾਂ ਬੋਡੀ ਸ਼ੋਪ ਆ ਬਫਲੋ ਦੇ ਵਿੱਚ, ਹੈ ਨਾ, ਉਹ ਫੈਮਿਲੀ ਆ ਰਹੀ ਹੈ ਹੰਸ ਰਾਜ ਹੰਸ ਸਾਹਿਬ ਨੂੰ ਸੁਣਨ ਵਾਸਤੇ। ਔਰ ਜੇ ਦੂਰ ਨੇੜੇ ਜਿੱਥੇ ਮੇਰੀ ਆਵਾਜ਼ ਜਾਂਦੀ ਹੈ, ticketmaster.ca ਤੋਂ ਟਿਕਟਾਂ ਚੱਕ ਲਓ, ਹਲੇ ਮੈਂ ਇੱਕ ਦੋ ਕੰਮਾਂ 'ਚ ਬਿਜ਼ੀ ਸੀ, ਮੈਂ ਵੀ ਹਲੇ ਟਿਕਟਾਂ ਬਿਜ਼ਨਸਮੈਨਾਂ ਦੀਆਂ ਕੱਢੀਆਂ ਨਹੀਂ, ਅਤੇ ਮੈਂ ਚਾਹੁੰਦਾ ਕਿ ਤੁਸੀਂ ਜਿਹੜੀਆਂ ਟਿਕਟਾਂ ਆਪਣੀਆਂ ਰਾਈਟ ਵੇ ਰਾਖਵੀਆਂ ਕਰ ਲਓ। ਮੈਂ ਇਸ ਗੱਲ ਦੇ ਵਿੱਚ ਸ਼ੋਰ ਹਾਂ, ਗਰੰਟੀ ਹੈ ਇਸ ਗੱਲ ਦੇ ਉੱਤੇ ਕਿ ਇਹ ਟਿਕਟਾਂ ਤੁਹਾਨੂੰ ਬਾਅਦ ਵਿੱਚ ਨਹੀਂ ਮਿਲਣੀਆਂ। 1300 ਕੁਛ ਦੀ ਕਪੈਸਿਟੀ ਹੈ ਇਹਦੀ, ਅਤੇ 1300 ਕੁਛ ਬੰਦਾ ਕੀ ਗੱਲ, ਸਾਨੂੰ ਪੰਜਾਬੀ ਵਿਰਸਾ ਸੁਣਦਾ ਨਹੀਂ ਭਾਈ, 600 ਬੰਦਾ ਹੀ ਲਾਓ। ਮੀਆਂ ਬੀਬੀ ਆਏ ਅਤੇ ਯਾਰ ਦੋਸਤ ਆ ਗਏ, ਆਪੇ 1200 ਹੋ ਗਈਆਂ ਟਿਕਟਾਂ, ਖਤਮ ਹੋ ਗਿਆ ਕੰਮ। ਅਤੇ ਇਸ ਕਰਕੇ ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਕਿ ਜਿਹੜੇ ਮੇਰੇ ਵੀਰਾਂ ਨੇ, ਸਾਡੀਆਂ ਲੇਡੀਜ਼ ਨੂੰ ਮੈਂ ਪਰਸਨਲੀ ਤੌਰ 'ਤੇ ਰਿਕੁਐਸਟ ਕਰੂੰਗਾ, ਜਿਹੜੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ, ਕਿਉਂਕਿ ਤੁਸੀਂ ਤਾਂ ਬੌਸ ਹੁੰਦੀਆਂ ਘਰ ਦੀਆਂ, ਤੁਹਾਡੇ ਸਿਰ 'ਤੇ ਤਾਂ ਸਾਰੇ ਬੰਦੇ ਚੱਲਦੇ ਆ, ਜੇ ਤੁਸੀਂ ਨਾ ਹੁੰਦੇ ਇਸ ਜਹਾਨ 'ਚ ਬੰਦਾ ਵੀ ਕੋਈ ਨਾ ਹੁੰਦਾ। ਅਤੇ ਆਪਣੇ ਪਰਿਵਾਰ ਨੂੰ, ਆਪਣੇ ਫੈਮਿਲੀ ਨੂੰ, ਆਪਣੇ ਹਸਬੈਂਡ ਨੂੰ ਨਾਲ ਲੈ ਕੇ ਆਓ, ਜਾਂ ਤੁਹਾਡੀਆਂ ਕੋਈ ਕਿੱਟੀ ਗਰੁੱਪ ਆ, ਕਿੱਟੀ ਦੇ ਵਿੱਚ ਤੁਸੀਂ ਪੋਸਟਰ ਸ਼ੇਅਰ ਕਰ ਦਿਓ, ਮੇਰੇ ਫੇਸਬੁੱਕ ਤੋਂ ਚੱਕ ਲਓ ਪੋਸਟਰ, ਉੱਥੇ ਪਏ ਆ ਸਿੰਘ ਅਰਜੀਤ ਜਾਂ ਪੰਜਾਬੀ ਵਿਰਸਾ ਰੇਡੀਓ ਟੈਲੀਵਿਜ਼ਨ, ਜਾਂ ਇੰਸਟਾਗ੍ਰਾਮ 'ਤੇ ਜਾ ਕੇ ਪੰਜਾਬੀ ਵਿਰਸਾ ਰੇਡੀਓ ਟੈਲੀਵਿਜ਼ਨ ਇੰਕ, ਉੱਥੋਂ ਤੁਸੀਂ ਪੋਸਟਰ ਲੈ ਸਕਦੇ ਆ। ਆਪਣੇ ਪਰਿਵਾਰਾਂ ਦੇ ਵਿੱਚ ਪੋਸਟਰ ਨੂੰ ਸ਼ੇਅਰ ਕਰ ਦਿਓ, ਤੁਹਾਡੀ ਬੜੀ ਮਿਹਰਬਾਨੀ ਹੋਊਗੀ, ਕਿਉਂਕਿ ਲੇਡੀਜ਼ ਸਿੰਘ ਹਰਜੀਤ ਦੇ ਸ਼ੋਅ 'ਤੇ ਆਲਵੇਜ਼ ਬੰਦਿਆਂ ਨਾਲ ਜ਼ਿਆਦੀਆਂ ਆਉਂਦੀਆਂ, ਕਿਉਂਕਿ ਬਹੁਤ ਪਿਆਰ ਕਰਦੀਆਂ ਰੇਡੀਓ ਸ਼ੋਅ ਨੂੰ, ਆਪਣੇ ਨੂੰ। ਮੈਂ ਤੁਹਾਡਾ ਰਿਕਾਰਡ ਕਰਦਾ, ਤੁਹਾਡੇ ਬਲਿਹਾਰੇ ਜਾਂਦਾ ਮੈਂ, ਕਿਉਂਕਿ ਤੁਸੀਂ ਇੰਨਾ ਪਿਆਰ ਕਰਦੀਆਂ ਰੇਡੀਓ ਸ਼ੋਅ ਨੂੰ। ਅਤੇ ਤੁਹਾਡੇ ਵਾਸਤੇ ਇੱਕ ਵਾਰੀ ਫਿਰ ਤੋਂ ਉਹ ਆਰਟਿਸਟ ਆਇਆ, ਜਿਹੜਾ ਆਰਟਿਸਟ ਇੱਕ ਐਸੇ ਗੀਤਾਂ ਦੀ ਲੜੀ ਉੱਥੇ ਲਾਏਗਾ, ਐਸੀ ਝੜੀ ਉੱਥੇ ਲਾਏਗਾ ਕਿ ਮਿਕਸ ਹਿੰਦੀ, ਪੰਜਾਬੀ, ਕਵਾਲੀ, ਕੁਛ ਗਜ਼ਲਾਂ ਵੀ ਉੱਥੇ ਹੋਣਗੀਆਂ। ਪਾਕਿਸਤਾਨ 'ਚ PTV ਦੇ ਉਹਨਾਂ ਨੇ ਗਜ਼ਲ ਗਾਈ ਸੀ, ਔਰ ਕੈਸੀ ਕਮਾਲ ਦੀ ਗਜ਼ਲ ਗਾਏ ਸੀ ਹੰਸਰਾਜ ਹੰਸ ਸਾਹਿਬ ਨੇ, ਪਾਕਿਸਤਾਨ ਵਾਲੇ ਸਾਰੇ ਦੀਵਾਨੇ ਹੋ ਗਏ, ਜਿੰਨੇ ਪਾਕਿਸਤਾਨ ਮੁਲਕ ਹੈ ਪੂਰਾ ਹੀ। ਅਤੇ ਮੈਂ ਆਪਣੇ ਪਾਕਿਸਤਾਨੀ ਵੀਰਾਂ ਨੂੰ, ਆਪਣੀਆਂ ਲੇਡੀਜ਼ ਨੂੰ ਜ਼ਰੂਰ ਕਹੂੰਗਾ, ਜੇ ਤੁਸੀਂ ਚਾਹੁੰਦੇ ਆ ਕਿ ਪਾਕਿਸਤਾਨ 'ਚ ਜਿਹੜੀ ਗਜ਼ਲ ਹੰਸਰਾਜ ਹੰਸ ਸਾਹਿਬ ਨੇ ਗਾਈ ਸੀ, ਜੋ ਗਜ਼ਲ ਤੁਸੀਂ ਸੁਣਨੀ ਆ ਸਟੇਜ 'ਤੇ ਲਾਈਵ ਮਿਊਜ਼ਿਕ ਦੇ ਨਾਲ, ਅਤੇ ਟਿਕਟਾਂ ticketmaster.ca ਤੋਂ ਲੈ ਲਓ। ticketmaster.ca 18 ਸਤੰਬਰ ਲਿਵਿੰਗ ਆਰਟ ਸੈਂਟਰ ਮਿਸੀਸਾਗਾ 'ਚ ਹੋਏਗਾ। ਪਾਰਕਿੰਗ ਤੁਹਾਡੀ ਬਿਲਕੁਲ ਫ੍ਰੀ ਹੈ, ਅੰਡਰਗਰਾਊਂਡ ਪਾਰਕਿੰਗ ਹੈ ਹਾਲ ਦੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਥੀਏਟਰ ਬਣਿਆ ਕੈਸਾ, ਕੈਸਾ ਕਮਾਲ ਦਾ ਥੀਏਟਰ ਬਣਿਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਹੈਲੋ,
1: ਹੈਲੋ,
0: ਹਾਂਜੀ,
1: ਹਾਂਜੀ ਜਨਾਬ, ਮੈਂ ਵੇਟ ਕਰਦਾ ਅਗਸਤ ਚੜਾ ਲੱਗਾ ਪਾਣੀ ਦੇ ਛੱਲੇ ਵਾਲਾ ਜਹਾਜ਼।
0: ਓ ਭਾਜੀ, ਪਾਣੀ ਵਾਲਾ ਛੱਲੇ ਵਾਲਾ ਜਹਾਜ਼ ਤੁਸੀਂ ਆਪ ਤਾਂ ਆਉਂਦੇ ਨਹੀਂ, ਅਸੀਂ ਤੁਹਾਡੇ ਲਈ ਬੁੱਕ ਕਰ ਲਿਆ ਪਿਛਲੀ ਵਾਰੀ।
1: ਨਹੀਂ ਆਣਾ,
0: ਇਹ ਗਲਤ ਗੱਲ ਆ ਆਪਣੇ ਸ਼ਰਮਾ ਜੀ, ਤੁਸੀਂ ਜਾਂ ਤਾਂ ਆਇਆ ਕਰੋ ਨਾ, ਕਹਿ ਗਏ ਬੰਦਾ ਕਹਿ ਕੇ ਆਵੇ ਤੇ ਉੱਥੇ ਖੜਾ ਹੋਵੇ ਬੰਦਾ, ਬਸ ਇਹ ਹੁੰਦੀ ਬੰਦਾ ਕੰਮ। ਤੁਸੀਂ ਤਾਂ ਉਦੋਂ ਕਿਹਾ ਤਾਂ ਕੰਮ ਆ ਗਿਆ, ਤੁਹਾਨੂੰ ਤਾਂ ਉਦੋਂ ਬਾਈ, ਹੁਣ ਪਤਾ ਨਹੀਂ ਤੁਹਾਡੀ ਦਿਹਾੜੀ ਕਿੰਨੀ ਸੀ, ਤੁਸੀਂ ਤਾਂ ਕੰਮ ਦੇ ਮਗਰ ਪੈ ਗਏ। ਪਰ ਗੱਲ ਇਹ ਹੈ ਕਿ ਨਹੀਂ, ਕੰਮ ਵੀ ਉਦੋਂ ਕੀ ਸੀ, ਉਦੋਂ ਫਰਾਈਡੇ ਨਾਈਟ ਹੀ ਸੀ, ਆਈ ਥਿੰਕ ਸੈਚਰਡੇ ਨਾਈਟ ਸੀ, ਪਤਾ ਨਹੀਂ, ਕੰਮ ਤਾਂ ਛੁੱਟੀ ਹੋਣੀ ਉਦੋਂ। ਚਲੋ ਕੋਈ ਗੱਲ ਨਹੀਂ, ਹੁਣ ਤੁਸੀਂ ਹੰਸਰਾਜ ਹੰਸ ਸਾਹਿਬ ਦੇ ਸ਼ੋਅ 'ਤੇ ਆਓ। ਟਿਕਟਾਂ ਜਿਨ੍ਹਾਂ ਨੇ, ਇੱਕ ਗੱਲ ਹੋਰ ਮੈਂ ਤਾਂ ਦੱਸ ਦੇਵਾਂ, ਜਿਹੜੇ ਵੀਰਾਂ ਸਾਡਿਆਂ ਨੇ, ਬਿਜ਼ਨਸਮੈਨ ਵੀਰਾਂ ਨੇ ਸਪੋਂਸਰ ਕਰਨਾ ਇਹ ਸ਼ੋਅ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਡੇ ਟਾਈਟਲ ਸਪੋਂਸਰ ਆ ਉਹਨਾਂ ਦੇ ਸਟੋਰ ਦੇ ਉੱਤੇ ਵਿਜ਼ਿਟ ਵੀ ਕਰਾਇਆ ਜਾਵੇ ਹੰਸਰਾਜ ਹੰਸ ਸਾਹਿਬ ਨੂੰ। ਦੇਖੋ ਕੈਸੀ ਕਮਾਲ ਦੀ ਗੱਲ ਆ, ਕਿੰਨੀ ਹਾਈਪ ਬਣ ਜਾਣੀ ਹੈ ਤੁਹਾਡੇ ਸਟੋਰ ਦੀ, ਜਦੋਂ ਹੰਸਰਾਜ ਹੰਸ ਤੁਹਾਡੇ ਸਟੋਰ 'ਤੇ ਆ ਗਏ, ਅਤੇ ਪੂਰੇ ਉਦੋਂ ਆਪਣੇ ਤੁਹਾਡੇ ਸਟੋਰ 'ਤੇ ਆ ਗਏ, ਤੁਹਾਡਾ ਸਮਾਨ ਦੇਖਣਗੇ, ਤੁਸੀਂ ਉਹਨਾਂ ਨੂੰ ਚਾਹ ਪਾਣੀ ਪਿਲਾਓਗੇ, ਕੋਈ ਫਰੂਟ ਖਿਲਾਓਗੇ। ਅਤੇ ਜੇ ਕੋਈ ਟਾਈਟਲ ਸਪੋਂਸਰ ਬਣਨਾ ਚਾਹੁੰਦਾ, ਉਹਦੇ ਵਾਸਤੇ ਆਫਰ ਆ, ਜਿੱਥੇ ਉਹ ਮੀਟ ਐਂਡ ਗ੍ਰੀਟ 'ਤੇ ਚਾਹੁੰਗੇ, ਹੰਸਰਾਜ ਨਾਲ ਫੋਟੋਆਂ ਹੋਣਗੀਆਂ, ਜਿੱਥੇ ਹੰਸਰਾਜ ਹੰਸ ਸਾਹਿਬ ਦੇ ਨਾਲ ਤੁਹਾਨੂੰ ਸ਼ੋਅ ਦੀਆਂ ਟਿਕਟਾਂ ਮਿਲਣਗੀਆਂ। ਔਰ ਇਸ ਦੇ ਨਾਲ ਨਾਲ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 2-3 ਸਟੋਰ ਆ ਜਿਹੜੇ ਟਾਈਟਲ ਸਪੋਂਸਰ ਹੋਣਗੇ, ਹੰਸਰਾਜ ਹੰਸ ਸਾਹਿਬ ਨੂੰ ਤੁਹਾਡੇ ਸਟੋਰ 'ਤੇ ਜਾਂ ਤੁਹਾਡੀ ਫੈਕਟਰੀ ਦੇ, ਤੁਹਾਡੇ ਬਿਜ਼ਨਸ 'ਤੇ ਲਿਆਂਦਾ ਜਾਵੇ, ਉੱਥੇ ਵਿਜ਼ਿਟ ਕਰਾਇਆ ਜਾਵੇ ਸ਼ੋਅ ਤੋਂ ਪਹਿਲਾਂ। ਦੇਖੋ ਕੈਸੀ ਵਧੀਆ ਗੱਲ ਰਹੇਗੀ, ਤੁਹਾਡਾ ਪਰਿਵਾਰ ਉੱਥੇ ਫੋਟੋਆਂ ਖਿਚਾਓ, ਤੁਹਾਡੀਆਂ ਫੈਮਿਲੀ ਉੱਥੇ ਇਕੱਠੀਆਂ ਹੋ ਜਾਣ, ਉਸ ਸਟੋਰ ਦੇ ਉੱਤੇ ਤੁਹਾਡੇ ਸਟੋਰ ਦੀ ਕਿੰਨੀ ਚੜ੍ਹਤ ਹੋ ਜਾਣੀ ਹੈ। ਬਈ ਹੰਸਰਾਜ ਹੰਸ ਬਈ ਇਸ ਸਟੋਰ 'ਤੇ ਗਏ, ਬਈ ਹੰਸਰਾਜ ਹੰਸ ਸਾਹਿਬ ਮਾਸਟਰ ਜਿਊਲਰ 'ਤੇ ਗਏ, ਇੱਦਾਂ ਹੋਣੀਆਂ ਫਿਰ ਗੱਲਾਂ, ਠੀਕ ਹੈ ਨਾ ਪੰਜਾਬੀ ਵਿਰਸਾ। ਹੈਲੋ,
1: ਹੈਲੋ, ਹਾਂਜੀ, ਨਮਸਕਾਰ ਭਾਜੀ।
0: ਨਮਸਤੇ ਜੀ, ਕੀ ਹਾਲ ਹੈ ਜੀ? ਨਮਸਕਾਰ ਸਰ,
1: ਮੈਂ ਕਿਹਾ ਪਹਿਲਾਂ ਵੀ ਸ਼ੋਅ ਕਰਾਈ ਦਿਓ ਭਾਜੀ ਦਾ, ਦਿਲ ਨਾ ਤੋੜੋ ਤੁਸੀਂ ਸਵੇਰੇ।
0: ਨਹੀਂ ਇਹ ਪਤਾ ਕੀ ਹੈ, ਇਹ ਭਾਜੀ ਕਹਿ ਦਿੰਦੇ ਆ ਮੈਂ ਵੋਟ ਕਰ ਲਈ ਪਿਛਲੀ ਵਾਰੀ, ਕਹਿੰਦੇ ਆਵਾਂਗੇ, ਆਏ ਨਹੀਂ, ਦੱਸੋ।
1: ਨਹੀਂ ਨਹੀਂ ਬੁੱਕ ਕਰ ਲਾ ਮੇਰੀ ਤਾਂ ਭਾਜੀ, ਟਿਕਟ ਚਾਹੇ ਸਾਨੂੰ ਦੋਨਾਂ ਨੂੰ ਹੀ ਭੇਜ ਦਿਓ।
0: ਤੇ ਪੂਰਾ ਉਹ 500 ਬੰਦਾ ਹੁੰਦਾ ਉੱਥੇ, ਤੁਸੀਂ 498 ਕਿੱਥੋਂ ਲਿਆਉਣੇ?
1: 498 ਦੇ ਅਸੀਂ ਪੇ ਕਰ ਦੇਣਾ, ਤੇ ਕਰਵਾ ਦਿਓ, ਅਨਾਉਂਸ ਕਰ ਦਿਓ ਡੇਟ ਐਂਡ ਬਾਅਦ।
0: ਚਲੋ ਪਹਿਲੇ ਸ਼ੋਅ ਤੇ ਆਓ, ਫਿਰ ਉਸ ਤੋਂ ਬਾਅਦ ਕਰਾਂਗੇ ਅਨਾਉਂਸ, ਠੀਕ ਹੈ? ਪਹਿਲੇ ਹੰਸਰਾਜ ਹੰਸ ਸਾਹਿਬ ਦੇ ਸ਼ੋਅ ਦੀਆਂ ਟਿਕਟਾਂ ਲਓ, ਫਿਰ ਕਰਾਂਗੇ ਗੱਲ। ਬੜੀ ਮਿਹਰਬਾਨੀ, ਪ੍ਰੋਗਰਾਮ ਪੰਜਾਬੀ ਵਿਰਸਾ ਔਰ ਵਿਧੀ ਛਾਬੜਾ ਸਪੈਸ਼ਲ ਤੌਰ ਤੇ ਸ਼ੋਅ ਨੂੰ ਸਪੌਂਸਰ ਵੀ ਕਰ ਰਹੇ ਆ, ਸਾਡੇ ਬਹੁਤ ਪਿਆਰ ਵਾਲੇ ਵੀਰ ਹੋਰ ਆ ਜਿਹੜੇ ਸ਼ੋਅ ਨੂੰ ਸਪੌਂਸਰ ਕਰ ਰਹੇ ਆ, ਹੰਸਰਾਜ ਹੰਸ ਸਾਹਿਬ ਦੇ ਸ਼ੋਅ ਤੇ ਆ ਰਹੇ ਆ, ਤੁਹਾਡਾ ਸਾਰਿਆਂ ਦਾ ਧੰਨਵਾਦ ਆ। ਵਿਧੀ ਜੀ, ਕੀ ਹਾਲ ਚਾਲ ਹੈ ਜੀ?
2: ਇੰਸ਼ੋਰੈਂਸ ਨੂੰ ਲੈ ਕੇ ਆਪਣੀ ਇੱਕ ਪ੍ਰੋਟੈਕਸ਼ਨ ਨੂੰ ਲੈ ਕੇ ਅਸੀਂ ਵਰਕ ਪਰਮਿਟ ਸਟੇਟਸ ਤੇ ਆ ਤੇ ਸਾਨੂੰ ਇੰਸ਼ੋਰੈਂਸ ਲੈਣੀ ਚਾਹੀਦੀ ਆ ਨੀ, ਅਗਰ ਲੈਣੀ ਵੀ ਚਾਹੀਦੀ ਹੈ ਤੇ ਕਿਹੜੀ ਲੈਣੀ ਚਾਹੀਦੀ ਇੰਸ਼ੋਰੈਂਸ? ਫਸਟ ਆਫ ਆਲ ਜਿਹੜੀ ਜੀ ਅਸੀਂ ਵਰਕ ਪਰਮਿਟ ਦੀ ਗੱਲ ਕਰੀਏ, ਇੰਸ਼ੋਰੈਂਸ ਜਿਹੜਾ ਉਹ ਸਟੇਟਸ ਤੇ ਡੈਫੀਨੇਟਲੀ ਡਿਪੈਂਡ ਕਰਦਾ, ਬਟ ਅਗਰ ਤੁਸੀਂ ਕੈਨੇਡਾ ਦੇ ਵਿੱਚ ਹੋ ਤੁਹਾਡੇ ਲਈ ਇੰਸ਼ੋਰੈਂਸ ਡੈਫੀਨੇਟਲੀ ਬਣੀ ਹੈ ਤੁਹਾਡੀ ਲਾਈਫ ਦੀ ਪ੍ਰੋਟੈਕਸ਼ਨ ਲਈ, ਚਾਹੇ ਤੁਸੀਂ ਇੱਕ ਵਿਜ਼ਿਟਰ ਇੱਥੇ ਵਿਜ਼ਿਟਰ ਵੀਜ਼ਾ ਤੇ ਹੋ, ਚਾਹੇ ਤੁਸੀਂ ਇੱਥੇ ਵਰਕ ਪਰਮਿਟ ਤੇ ਜਾਂ ਤੁਸੀਂ ਇੱਥੇ ਰੈਜੀਡੈਂਟ ਹੋ,
0: ਠੀਕ ਹੈ?
2: ਸੋ ਵਰਕ ਪਰਮਿਟ ਵਾਲਿਆਂ ਦੀ ਗੱਲ ਮੈਂ ਕਰ ਰਹੀ ਸੀਗੀ ਅਜੀਤ ਜੀ, ਤੇ ਵਰਕ ਪਰਮਿਟ ਵਾਲੇ ਅਗਰ ਤੁਹਾਡੇ ਕੋਲੋਂ ਹੈਲਥ ਕਾਰਡ ਇੱਥੇ ਨਹੀਂ ਹੈ ਤੇ ਤੁਹਾਨੂੰ ਜਿਹੜੀ ਹੈ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖਣੀ ਚਾਹੀਦੀ ਹੈ, ਕਿਉਂਕਿ ਤੁਹਾਡੇ ਨਾਲ ਇਹ ਨਹੀਂ ਹੁੰਦਾ ਕਿ ਜਿਹੜੇ ਵਰਕ ਪਰਮਿਟ ਤੇ ਉਹਨਾਂ ਦੇ ਨਾਲ ਕੁਝ ਹੋ ਨਹੀਂ ਸਕਦਾ, ਜਿਵੇਂ ਸਾਰਿਆਂ ਨੂੰ ਪਤਾ ਹੈ ਸਾਨੂੰ ਕਿ ਕੋਈ ਵੀ ਇਲਨੈਸ ਤੇ ਕੋਈ ਵੀ ਇੰਜਰੀ ਸਾਨੂੰ ਕਦੀ ਵੀ ਹੋ ਸਕਦੀ ਹੈ, ਇਸੇ ਕਰਕੇ ਅਗਰ ਤੁਹਾਡੇ ਕੋਲੋਂ ਕੋਈ ਹੈਲਥ ਕਾਰਡ ਹੈ ਹੀ ਨਹੀਂ ਤੇ ਤੁਹਾਨੂੰ ਹਸਪੀਟਲ ਤੇ ਜਾਣਾ ਹੀ ਹੈ ਅਗਰ ਕੁਝ ਹੋਏ, ਉਸ ਟਾਈਮ ਤੁਹਾਡੇ ਕੋਲੋਂ ਇੰਸ਼ੋਰੈਂਸ ਹੋਣੀ ਚਾਹੀਦੀ ਹੈ, ਇੱਕ ਪਰਟੀਕੁਲਰ ਅਮਾਊਂਟ ਇੱਕ ਵਧੀਆ ਕਵਰੇਜ ਤੁਹਾਨੂੰ ਲੈਣੀ ਚਾਹੀਦੀ ਹੈ, ਮਿਨੀਮਮ $1,00,000 ਦੀ ਕਵਰੇਜ, ਜਿਹਦੇ ਵਿੱਚ ਅਗਰ ਕੁਝ ਵੀ ਹੁੰਦਾ ਤੇ ਤੁਸੀਂ ਐਮਰਜੈਂਸੀ ਲਈ ਜਾਂਦੇ ਹੋ ਤੇ ਉਹ ਜਿਹੜੀ ਚੀਜ਼ ਹੈ ਉੱਥੇ ਕਵਰ ਹੋਣੀ ਹੈ, ਤੁਹਾਨੂੰ ਉੱਥੇ ਕੋਈ ਵੀ ਜਿਹੜਾ ਐਕਸਪੈਂਸ ਨਹੀਂ ਦੇਣਾ ਪੈਣਾ, ਹਸਪਿਟਲਾਈਜੇਸ਼ਨ ਕਵਰ ਹੈ, ਐਂਬੂਲੈਂਸ ਕਵਰ ਹੈ, ਉਹਦੇ ਅੰਦਰ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਕਵਰ ਹੁੰਦੀਆਂ ਨੇ, ਕੋਈ ਅਗਰ ਤੁਹਾਨੂੰ ਡੈਂਟਲ ਐਮਰਜੈਂਸੀ ਵੀ ਹੋ ਜਾਂਦੀ ਹੈ, ਕੋਈ ਅਗਰ ਇੰਜਰੀ ਹੋ ਕੇ ਤੁਹਾਡਾ ਦੰਦ ਟੁੱਟ ਗਏ ਉਹ ਵੀ ਕਵਰ ਹੁੰਦਾ ਉਹਦੇ ਵਿੱਚ, ਸੋ ਲੋਟ ਆਫ ਥਿੰਗਸ ਆਰ ਕਵਰਡ ਇਨ ਦਿਸ ਐਮਰਜੈਂਸੀ ਮੈਡੀਕਲ, ਤੁਸੀਂ ਆਪਣੀ ਇਹ ਜ਼ਰੂਰ ਜਿਹੜੀ ਹੈ ਇੰਸ਼ੋਰੈਂਸ ਲੈ ਕੇ ਰੱਖੋ ਅਗਰ ਤੁਹਾਡੇ ਕੋਲੋਂ ਉਹਿਪ ਕਾਰਡ ਨਹੀਂ ਹੈ ਓਨਟੈਰੀਓ ਦੇ ਵਿੱਚ, ਤੇ ਦੂਜੀ ਗੱਲ ਹੈ ਅਗਰ ਤੁਹਾਡੇ ਕੋਲ ਇੱਥੇ ਉਹ ਕਾਰਡ ਹੈਗਾ ਵੀ ਤੇ ਤੁਸੀਂ ਅਗਰ ਸੋਚਦੇ ਹੋ ਕਿ ਸਾਨੂੰ ਕੋਈ ਵੀ ਇੰਸ਼ੋਰੈਂਸ ਨਹੀਂ ਚਾਹੀਦੀ ਹੈ, ਡਿਪੈਂਡ ਕਰਦਾ ਤੁਹਾਡੇ ਕੰਮ ਦੇ ਉੱਤੇ, ਹੁਣ ਅਗਰ ਤੁਸੀਂ ਯੂਜਲੀ ਮੈਂ ਦੇਖਿਆ ਅਗਰ ਤੁਸੀਂ ਵਰਕ ਪਰਮਿਟ ਤੇ ਤੁਸੀਂ ਕੋਈ ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਤੁਹਾਨੂੰ ਡੈਫੀਨੇਟਲੀ ਆਪਣੀ ਡਿਸੇਬਿਲਿਟੀ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਨਾਲ ਨਾਲ ਆਪਣੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿਹੜੀ ਹੈ ਜ਼ਰੂਰ ਕਰਾ ਕੇ ਰੱਖਣੀ ਚਾਹੀਦੀ ਹੈ, ਇਹ ਚੀਜ਼ ਪਤਾ ਨਹੀਂ ਹੁੰਦੀ ਤੁਹਾਨੂੰ ਕਿ ਤੁਹਾਨੂੰ ਲੱਗਦਾ ਵਰਕ ਪਰਮਿਟ ਦੇ ਅੰਦਰ ਪ੍ਰੋਬਲੀ ਇੰਸ਼ੋਰੈਂਸ ਕੰਪਨੀਜ਼ ਨੇ ਕੋਈ ਕਵਰੇਜ ਤੁਹਾਡੇ ਲਈ ਬਣਾਈ ਨਹੀਂ ਹੈ, ਕਵਰੇਜ ਤੁਹਾਡੇ ਲਈ ਬਣੀ ਹੋਈ ਹੈ ਬਟ ਉਹਦੀ ਕਵਰੇਜ ਦਾ ਅਮਾਊਂਟ ਜਿਹੜਾ ਹੈ ਉਹ ਪਰਟੀਕੁਲਰ ਅਮਾਊਂਟ ਸੈੱਟ ਹੈ, ਜਿਵੇਂ ਕੋਈ ਵਰਕ ਪਰਮਿਟ ਤੇ ਤੁਸੀਂ ਉਹ ਤੇ ਲਾਈਫ ਇੰਸ਼ੋਰੈਂਸ ਤੁਹਾਨੂੰ ਸਿਰਫ $500,000 ਦੀ ਮਿਲ ਸਕਦੀ, ਇਸ ਤੋਂ ਉੱਤੇ ਤੁਹਾਨੂੰ ਨਹੀਂ ਮਿਲ ਸਕਦੀ, ਇਸੇ ਕਰਕੇ ਡਿਸੇਬਿਲਿਟੀ ਇੰਸ਼ੋਰੈਂਸ ਵੀ ਤੁਹਾਨੂੰ ਮਿਲ ਸਕਦੀ ਹੈ ਨਾਲ ਨਾਲ ਕ੍ਰਿਟੀਕਲ ਇਲਨੈਸ ਵੀ, ਇਹਦੇ ਬਾਰੇ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਜਾਂ ਤੁਸੀਂ ਆਪਣਾ ਕੇਸ ਮੇਰੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ, ਤੁਹਾਨੂੰ ਹੁੰਦਾ ਹੈ ਕਿ ਹਾਂਜੀ ਤੁਸੀਂ ਵੀ ਇੱਕ ਪ੍ਰੋਟੈਕਸ਼ਨ ਵਧੀਆ ਜੀ ਲੈ ਕੇ ਰੱਖੋ, ਕਿਉਂਕਿ ਬੈਕ ਹੋਮ ਵੀ ਤੁਸੀਂ ਤੁਹਾਡੀ ਆਪਣੀ ਫੈਮਿਲੀ ਨੂੰ, ਮੈਂ ਦੇਖਿਆ ਬਹੁਤ ਵਰਕ ਪਰਮਿਟ ਤੇ ਇੱਥੇ ਹੈਗੇ ਜਿਹੜੇ ਆਪਣੇ ਬੈਕ ਹੋਮ ਫੈਮਿਲੀ ਨੂੰ ਬਹੁਤ ਹੈਲਪ ਕਰਦੇ ਨੇ, ਤੁਸੀਂ ਇਹ ਜ਼ਰੂਰੀ ਇੰਸ਼ੋਰੈਂਸ ਹੈ ਇਹਨੂੰ ਲੈ ਕੇ ਜ਼ਰੂਰ ਰੱਖ ਸਕਦੇ ਹੋ, ਜਿਵੇਂ ਮੈਂ ਐਗਜ਼ਾਮਪਲ ਦੇ ਦਿੰਦੀ ਹਾਂ, $100 ਦੇ ਅੰਦਰ ਤੁਹਾਨੂੰ $5,00,000 ਦੀ ਲਾਈਫ ਇੰਸ਼ੋਰੈਂਸ ਨਾਲ ਨਾਲ ਡਿਸੇਬਿਲਿਟੀ ਇੰਸ਼ੋਰੈਂਸ ਤੁਹਾਨੂੰ $2,000 ਦੀ, ਇਹਦੇ ਨਾਲ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿਹੜੀ ਹੈ ਉਹ ਵੀ ਕਵਰ ਹੋ ਜਾਏਗੀ, ਤੇ ਮੇਰਾ ਨੰਬਰ ਤੁਸੀਂ ਨੋਟ ਕਰ ਲਓ, ਕੋਈ ਵੀ ਵਰਕ ਪਰਮਿਟ ਅਗਰ ਮੈਨੂੰ ਸੁਣ ਰਹੇ ਹੋ, ਕੋਈ ਵੀ ਤੁਹਾਡਾ ਕੁਐਸਚਨ ਹੈ ਜਾਂ ਤੁਹਾਡੇ ਕੋਲ ਆਲਰੇਡੀ ਕੋਈ ਇੰਸ਼ੋਰੈਂਸ ਹੈ ਤੁਸੀਂ ਉਹਦੇ ਬਾਰੇ ਵੀ ਗੱਲ ਕਰਨੀ ਹੈ, ਨੰਬਰ ਹੈ 416-526-3535, 416-524-3535. ਤੇ ਮੈਂ ਥੋੜੀ ਦੇਰ ਬਾਅਦ ਦੁਬਾਰਾ ਆ ਕੇ ਸੁਪਰ ਇੰਸ਼ੋਰੈਂਸ ਤੇ ਵਿਸਟਰ ਇੰਸ਼ੋਰੈਂਸ ਬਾਰੇ ਜ਼ਰੂਰ ਗੱਲ ਕਰਾਂਗੀ, ਤੇ ਅਗਰ ਤੁਸੀਂ ਆਪਣੇ ਪੇਰੈਂਟਸ ਨੂੰ ਇੱਥੇ ਬੁਲਾ ਰਹੇ ਹੋ ਤੇ ਤੁਸੀਂ ਸਟੇ ਟਿਊਨ, ਮੈਂ 15 ਮਿੰਟ ਦੇ ਬਾਅਦ ਦੁਬਾਰਾ ਆ ਕੇ ਫੋਨ ਕਰਕੇ ਤੁਹਾਨੂੰ
0: ਜ਼ਰੂਰ, ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਮੈਮ, ਥੈਂਕ ਯੂ ਵੈਰੀ ਮਚ। ਡੇਲ ਮੁੰਡੀ ਸਾਹਿਬ ਵੀ ਲਾਈਨ ਤੇ ਆ ਗਿਆ, ਨਵੇਂ ਨਵੇਂ ਪ੍ਰੋਜੈਕਟ ਦੇ ਮਾਹਿਰ ਆ, ਮੈਂ ਅੱਗੇ ਵੀ ਐਡ ਜੀ ਕਹਿੰਦਾ ਹੁੰਦਾ, ਇਨਵੈਸਟਰ ਜੇ ਤੁਸੀਂ ਸਾਡੇ ਵੀਰ ਸੁਣ ਰਹੇ ਆ, ਉਹਨਾਂ ਨੇ ਕੋਈ ਆਪਣਾ ਪੈਸਾ ਇਨਵੈਸਟ ਕਰਨਾ ਹੈ ਤੇ ਡੇਲ ਮੁੰਡੀ ਸਾਹਿਬ ਨਾਲ ਬੈਠ ਕੇ ਮੀਟਿੰਗ ਕਰੋ, ਔਰ ਤੁਹਾਨੂੰ ਇਸ ਤਰ੍ਹਾਂ ਦੇ ਪ੍ਰੋਜੈਕਟ ਹੋਣਗੇ ਜਿਹਦੇ 'ਚ ਤੁਹਾਡੇ 4 ਪੈਸੇ ਬਣਨ ਦੀ ਉਮੀਦ ਹੁੰਦੀ ਹੈ, ਔਰ ਉਹਨਾਂ ਵਿੱਚੋਂ ਇੱਕ ਨਾਮ ਸਾਡੇ ਸ਼ਹਿਰ ਦੇ ਵਿੱਚ ਸਭ ਤੋਂ ਮੋਹਰੇ ਆ ਜਾਂਦਾ ਰੈਲਟਰਾਂ ਦੇ ਵਿੱਚ, ਡੇਲ ਮੁੰਡੀ, ਔਰ ਡੇਲ ਮੁੰਡੀ ਪੁਰਾਣੇ ਲੰਬੇ ਸਮੇਂ ਤੋਂ ਕਮਿਊਨਿਟੀ ਦੇ ਵਿੱਚ ਆਪਣਾ ਨਾਮ ਇੱਕ ਬਹੁਤ ਵੱਡਾ ਬਣਾ ਚੁੱਕਿਆ। ਡੇਲ ਜੀ, ਕੀ ਹਾਲ ਚਾਲ ਹੈ ਸਰ?
3: ਜੀ ਹਰਜੀਤ ਜੀ, ਬੜਾ ਸ਼ੁਕਰੀਆ ਤੁਹਾਨੂੰ, ਭੈਣਾਂ ਭਰਾਵਾਂ ਨੂੰ ਬੜੇ ਆਦਰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸਲਾਮ ਵਾਸਤੇ ਪ੍ਰਵਾਨ ਹੋਵੇ ਜੀ।
0: ਜੀ
3: ਬਾਕੀ ਡੈਫੀਨੇਟਲੀ ਜਦੋਂ ਵੀ ਮੇਰੀ ਕੋਸ਼ਿਸ਼ ਹੁੰਦੀ ਆ ਕਿ ਦੇਖੋ, ਮੈਂ ਹਮੇਸ਼ਾ ਦੱਸਦਾ ਹਰੇਕ ਇਨਸਾਨ ਕਿਤੇ ਨਾ ਕਿਤੇ ਲਾਈਫ 'ਚ ਕੋਈ ਨਾ ਕੋਈ ਗਲਤੀ ਕਰ ਜਾਂਦਾ, ਔਰ ਤੁਸੀਂ ਗਲਤੀ ਨੂੰ ਛੇਤੀ ਛੇਤੀ ਸੁਧਾਰ ਲਓ ਤਾਂ ਉਹ ਤੁਹਾਨੂੰ ਬੈਨੀਫਿਟ ਕਰਦੀ ਆ, ਜਿਹੜਾ ਇੰਸਟੈਂਟ ਆਪਾਂ ਉਹ ਗਲਤੀ ਤੋਂ ਪਿੱਛੇ ਭੱਜੀਏ, ਹਨਾ?
0: ਠੀਕ ਹੈ।
3: ਸੋ ਕਈ ਰੀਅਲ ਸਟੇਟ ਦੀ ਮਾਰਕੀਟ ਕਾਫੀ ਬੂਮ ਦੇ ਵਿੱਚ ਰਹੀ, ਬਬਲ ਦੇ ਵਿੱਚ ਰਹੀ। ਜਿਹੜਾ ਬਬਲ ਸੀ ਇਹਦੇ ਵਿੱਚ ਬਹੁਤ ਸਾਰੇ ਭੈਣਾਂ ਭਰਾਵਾਂ ਤੋਂ ਗਲਤੀਆਂ ਵੀ ਹੋਈਆਂ ਨੇ। ਈਵਨ ਅਸੀਂ ਵੀ ਪ੍ਰੋਡਕਟ ਵੇਚਿਆ, ਮਹਿੰਗਾ ਸੀ, ਅਸੀਂ ਨਾਗਾਫਾਲ ਦੇ ਵਿੱਚ ਇੱਕ ਪ੍ਰੋਡਕਟ ਵੇਚਿਆ 15 ਲੱਖ ਦਾ, 14 ਲੱਖ ਦਾ, ਪਰ ਅਸੀਂ ਜਿੰਨਾ ਕੁ ਜ਼ੋਰ ਜ਼ੋਰ ਲਾ ਕੇ ਅਸੀਂ ਉਹਨਾਂ ਦੀਆਂ 4-4-5 ਲੱਖ ਡਾਲਰ ਪ੍ਰਾਈਸ ਆ ਬਿਲਡਰ ਤੋਂ ਆਪੇ ਹੀ ਕਢਵਾ ਦਿੱਤੀਆਂ।
0: ਬੜੀ ਵੱਡੀ ਗੱਲ ਹੁੰਦੀ ਸਰ, ਬੜੀ ਵੱਡੀ ਗੱਲ
3: ਨਹੀਂ ਕਰਨ ਦਿੱਤਾ। ਅਸੀਂ ਆਪ ਹੀ ਆਪਣਾ ਵਕੀਲ ਕੀਤਾ, ਆਪੇ ਹੀ ਫਾਈਟ ਕੀਤੀ ਇਹ ਨਾਗਾਫਾਲ ਦੇ ਪ੍ਰੋਡਕਟ ਦੇ ਵਿੱਚ। ਅਸੀਂ ਕਿਸੇ ਦਾ 4.5 ਲੱਖ, ਕਿਸੇ ਦਾ 5 ਲੱਖ, ਕਿਸੇ ਦਾ 3.5 ਲੱਖ ਡਾਲਰ, ਕਿਸੇ ਦਾ 4 ਲੱਖ ਡਾਲਰ, ਇਕੁਅਲੀ ਜਿਹੜੀਆਂ ਪ੍ਰਾਈਸਾਂ ਅਸੀਂ ਰਿਡਿਊਸ ਕਰਵਾਈਆਂ।
0: ਵੈਰੀ ਗੁੱਡ।
3: ਹੁਣ ਜਿਹੜਾ ਸਾਡੇ ਕੋਲ ਨਵਾਂ ਪ੍ਰੋਡਕਟ ਹੈਗਾ ਜੀ, ਔਰ ਮੈਂ ਇਹਨਾਂ ਦੱਸਦਾ ਹਰਜੀਤ ਜੀ, ਜਿਹੜੀ ਅਸੀਂ ਪ੍ਰਾਈਸ ਦੀ ਰਿਡਕਸ਼ਨ ਕੀਤੀ ਆ, ਉਹਦੀਆਂ ਅਪਰੇਜ਼ਲ ਆ 1,00,000 ਡਾਲਰ ਵੱਧ ਆ ਰਹੀਆਂ ਜਿੰਨੇ ਦਾ ਲੋਕਾਂ ਨੇ ਪਰਚੇਸ ਕੀਤਾ। ਫੋਰ ਐਗਜ਼ਾਮਪਲ, ਤੁਹਾਡੀ 9.5 ਲੱਖ ਦੀ ਅਸੀਂ ਪ੍ਰਾਈਸ ਕੀਤੀ ਆ, ਤਾਂ ਉਹਦੀ ਅਪਰੇਜ਼ਲ ਇਸ ਟਾਈਮ 1.1 ਮਿਲੀਅਨ ਆ ਰਹੀ ਆ। ਸੋ ਬੈਂਕ ਨੂੰ ਪਤਾ ਕਿ ਜਿੱਥੇ ਵੀ ਉਹ ਪੈਸਾ ਫੰਡ ਕਰ ਰਹੀ ਆ, ਇਕੁਇਟੀ ਆਲਰੇਡੀ ਬਣੀ ਪਈ ਆ। ਦੇਖੋ, ਇੱਕ ਤਾਂ ਚੀਜ਼ ਹੈ ਕਿ ਮਾਰਕੀਟ ਸਲੋ ਆ, ਹਰੇਕ ਬੰਦਾ ਬਾਏ ਕਰਨ ਤੋਂ ਪਹਿਲਾਂ 10 ਵਾਰੀ ਸੋਚਦਾ, ਕਈ ਤਾਂ ਬੰਦੇ ਸੋਚਦੇ ਨੀ, ਕਹਿੰਦੇ ਦਫ਼ਾ ਕਰੋ, ਰੀਅਲ ਸਟੇਟ ਦੇ ਵਿੱਚ ਅਸੀਂ ਨਹੀਂ ਜਾਣਾ। ਇਹ ਇਹ ਰਿਐਲਿਟੀ ਆ ਜੀ, ਇਹ ਤੋਂ ਆਪਾਂ ਭੱਜ ਨਹੀਂ ਸਕਦੇ। ਪਰ ਕਈ ਇਹੋ ਜਿਹਾ ਸਮਾਰਟ ਇਨਵੈਸਟਰ ਆ ਜਾਂ ਫਸਟ ਟਾਈਮ ਬਾਇਰ ਆ, ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਬੈਠੇ ਨੇ, ਇਹ ਅਸੀਂ ਉਹਨਾਂ ਲਈ ਇੱਕ ਪ੍ਰੋਡਕਟ ਲੈ ਕੇ ਆਏ ਹਾਂ। ਇਹ ਤੁਹਾਨੂੰ ਇੱਕ ਘਰ ਦੇ ਵਿੱਚ 3 ਘਰ ਮਿਲਦੇ ਹਰਜੀਤ ਜੀ।
0: ਵਾਹ ਜੀ ਵਾਹ। ਅੱਛਾ,
3: ਇੱਕ ਘਰ ਦੇ ਵਿੱਚ ਤੁਹਾਨੂੰ 3 ਘਰ ਮਿਲਦੇ ਆ। ਜੇ ਮੈਂ ਇਹਨੂੰ ਰੈਂਟਲ ਇਨਕਮ ਤੇ ਦੇਖਾਂ, ਮੇਰੀ ਪ੍ਰਾਇਓਰਟੀ ਆ ਕਿ ਜਿੰਨਾ ਵੀ ਭੈਣ ਭਰਾ, ਚਾਹੇ ਤੁਸੀਂ ਫਸਟ ਟਾਈਮ ਬਾਹਰ ਹੋ ਜਾਂ ਤੁਸੀਂ ਇੱਥੇ ਰੈਂਟ ਕਾਫੀ ਹਾਈ ਦੇ ਰਹੇ ਹੋ, ਤੁਸੀਂ ਸੋਚਦੇ ਹੋ ਕਿ ਤੁਸੀਂ ਆਪ 3 ਬੈਡਰੂਮ ਦੀ ਜਗ੍ਹਾ ਦੇ ਵਿੱਚ ਰਹਿ ਸਕਦੇ ਹੋ, 2 ਜਿਹੜੇ ਹਿੱਸੇ ਨੇ 1 ਬੈਡਰੂਮ ਦੇ ਜਾਂ 2-2 ਬੈਡਰੂਮ ਦੇ, ਤੁਸੀਂ ਉਹਨਾਂ ਨੂੰ ਰੈਂਟ ਕਰ ਦੋ, ਤੇ ਤੁਹਾਨੂੰ $3,000 ਰੈਂਟ ਵੀ ਆਈ ਜਾਵੇ ਤੇ ਤੁਹਾਡੀ ਲਿਵਿੰਗ ਵੀ ਫ੍ਰੀ ਵਾਂਗੂ ਹੋ ਜਾਵੇ। ਇਹ ਪ੍ਰੋਡਕਟ ਉਹਨਾਂ ਭੈਣਾਂ ਭਰਾਵਾਂ ਲਈ ਸਭ ਤੋਂ ਟੋਪ ਤੇ ਆ। 3 ਕਾਰਾਂ ਦੀ ਪਾਰਕਿੰਗ ਆ ਤੁਹਾਡੇ ਕੋਲ, ਇਹਦੇ ਵਿੱਚ 3 ਹੀ ਯੂਨਿਟ ਆ ਤੁਹਾਡੇ ਕੋਲ। ਤੁਹਾਡਾ ਘਰ ਇੱਕ ਕਿਸਮ ਦਾ ਕਹਿ ਲਓ ਕਿ ਮਲਟੀਪਲੈਕਸ ਵਾਂਗੂ ਬਣ ਜਾਂਦਾ ਆ। ਸੋ ਇਹਦੇ ਵਿੱਚੋਂ ਤੁਸੀਂ ਕਾਫੀ ਜਿਹੜੀ ਆ ਇਨਕਮ ਵੀ ਲੈ ਸਕਦੇ ਆ, ਇਹਦੇ ਵਿੱਚ ਤੁਸੀਂ ਰਹਿ ਵੀ ਸਕਦੇ ਆ। ਤੇ ਜਿਹੜੇ ਇਨਵੈਸਟਰ ਭੈਣ ਭਰਾ ਨੇ ਸੋਚਦੇ ਆ ਕਿ ਵੀ ਸਾਡਾ ਘਰ ਆ ਕਿਸ ਨਹੀਂ ਚੱਕਦਾ ਜਾਂ ਸਾਨੂੰ ਕੈਸ਼ ਫਲੋ ਨਹੀਂ ਦਿੰਦਾ,
0: ਤੇ
3: ਉਹਨਾਂ ਦੇ ਲਈ ਵੀ ਬਹੁਤ ਵਧੀਆ ਪ੍ਰੋਡਕਟ ਆ। 7.5 ਲੱਖ ਡਾਲਰ ਪ੍ਰਾਈਸ ਆ ਇਹਦੀ, ਔਰ ਇੱਕ ਜਿਹੜਾ 3 ਬੈਡਰੂਮ ਦਾ ਹਿੱਸਾ ਉਹ ਆਲਮੋਸਟ 1100-1200 ਸਕੇਅਰ ਫੁੱਟ ਆ, ਬਾਕੀ ਕੋਈ 800 ਆ, ਕੋਈ 1000 ਸਕੇਅਰ ਫੁੱਟ ਆ। ਇਹ ਵੱਡਾ ਯੂਨਿਟ ਤੁਹਾਨੂੰ ਮਿਲ ਜਾਣਾ ਜੇ ਤੁਸੀਂ ਸੋਚਦੇ ਹੋ ਕਿ ਘਰ ਦੇ ਵਿੱਚ ਰਵੋ ਵੀ, ਤੇ ਤੁਸੀਂ ਉਹਦੇ 2 ਹਿੱਸੇ ਰੈਂਟ ਵੀ ਕੀਤੇ ਹੋਣ, ਤੁਹਾਡੀਆਂ ਕਿਸ਼ਤਾਂ ਵੀ ਚੱਲੀ ਜਾਣ, ਤੁਸੀਂ ਮਜ਼ੇ ਦੇ ਨਾਲ ਆਪਣੇ ਘਰ ਦੇ ਵਿੱਚ ਵੀ ਰਹੋ,
0: ਤੁਹਾਡੇ
3: ਲਈ ਬਹੁਤ ਵਧੀਆ ਪ੍ਰੋਡਕਟ ਹੋ ਸਕਦਾ ਜੀ। ਜੇ ਇਹਨੂੰ ਕੋਈ ਵੀ ਭੈਣ ਭਰਾ ਬਾਏ ਕਰਨਾ ਚਾਹੁੰਦਾ, ਸਾਡੇ ਕੋਲ ਥੋੜੇ ਹੀ ਘਰ ਆ ਇਹੋ ਜਿਹੇ, ਬਹੁਤੇ ਜ਼ਿਆਦਾ ਹੈ ਨੀ। ਇਹਦੀ ਮਾਰਕੀਟਿੰਗ ਹੁਣ ਪੂਰੇ ਜ਼ੋਰਾਂ ਸ਼ੋਰਾਂ ਨਾਲ ਅਸੀਂ ਸ਼ੁਰੂ ਕਰਨੀ ਆ। ਪਾਣੀ ਦੇ ਕੰਢੇ ਦੇ ਉੱਤੇ ਘਰ ਆ, ਤੁਸੀਂ ਘਰੋਂ ਨਿਕਲਣਾ।
0: ਹੌਟ ਪ੍ਰਾਪਰਟੀ ਲੱਗਦੀ ਮੈਨੂੰ ਡੇਲ ਸਾਹਿਬ, ਇਹ ਬਹੁਤ ਹੌਟ ਪ੍ਰਾਪਰਟੀ ਲੱਗ ਰਹੀ ਮੈਨੂੰ, ਇਸ ਜੋ ਦੱਸ ਰਹੇ ਹੋ ਤੁਸੀਂ ਬਹੁਤ ਹੌਟ ਪ੍ਰਾਪਰਟੀ ਹੈ।
3: ਮੈਂ ਇਹ ਕਹਿੰਦਾ ਜੀ ਹਰਜੀਤ ਜੀ, ਤੁਸੀਂ ਘਰੋਂ ਨਿਕਲਦੇ ਹੋ, ਡਬਲ ਰੋਡ ਮੋਹਰੇ ਬਣੀ ਆ, ਨਾਲ ਸਾਈਡ ਵਾਕ ਬਣਿਆ, ਨਾਲ ਪੂਰਾ ਦਰਿਆ।
0: ਕਿਹੜੇ ਸ਼ਹਿਰ ਦੇ ਵਿੱਚ? ਕਿਹੜੇ ਸ਼ਹਿਰ ਦੇ ਵਿੱਚ?
3: ਨਾਗਰਾਫਾਲ ਚ ਜੀ ਆ ਜੀ, ਮੋਹਰੇ ਵੱਡਾ ਦਰਿਆ ਚੱਲਣ ਡਿਆ, ਇੱਕ ਪਾਸੇ ਕਿਸ਼ਤੀਆਂ ਭੱਜਣ ਡਈਆਂ, ਰੇਸਾਂ ਲਾਉਂਦੇ ਆ, ਇੱਕ ਪਾਸੇ ਕੋਈ ਮੱਛੀਆਂ ਫੜਿਆ, ਬਿਊਟੀਫੁਲ ਵਿਊ ਹਨਾ ਜੇ ਇਹੋ ਜਿਹੇ ਘਰ ਤੁਸੀਂ ਇੱਥੇ ਦੇ। ਐਂਡ ਤੁਹਾਨੂੰ ਇੱਕ ਘਰ 2.5 ਲੱਖ ਡਾਲਰ ਚ ਪੈਂਦਾ ਜੇ ਮੈਂ ਇਹਨੂੰ 3 ਨੂੰ ਬ੍ਰੇਕ ਡਾਊਨ ਕਰਾਂ।
0: ਅੱਛਾ, ਇਹ ਮੇਰਾ ਖਿਆਲ ਨਾਗਰਾਫਾਲ ਵਾਲੇ ਫਰੈਸ਼ ਏਅਰ ਆ, ਬੰਦਾ ਉੱਥੇ ਤੁਰ ਫਿਰ ਆ ਜਾਈਦਾ ਬੰਦੇ ਨੂੰ, ਦੇਖ ਤੁਹਾਨੂੰ ਮਿਲਦਾ। ਮੈਂ ਆ ਗਿਆ ਇਹਦੇ ਘਰ ਦੀ ਹਿਸਟਰੀ ਲੈਣੇ ਤੁਹਾਡੇ ਕੋਲ ਆ ਗਿਆ
3: ਜੀ। ਇਹ ਮੈਂ ਦੱਸਾਂ ਕਿ 1 ਆਫ ਦਾ ਬੈਸਟ ਪ੍ਰੋਡਕਟ ਆ ਸਾਲ ਦਾ ਹੋ ਕੇ ਨਿਕਲੂਗਾ। ਔਰ ਮੈਂ ਇਹ ਕਹਿੰਦਾ ਕਿ ਤੁਸੀਂ ਸਾਡੇ ਤੇ ਬਿਨਾਂ ਯਕੀਨ ਕਰੋ, ਚਲੋ ਸਾਡੇ ਨਾਲ ਲੋਕੇਸ਼ਨ ਦੇਖੋ, ਕਿਹੜੀ ਚੀਜ਼ ਦੀ ਅਸੀਂ ਗੱਲ ਕਰਦੇ ਹਾਂ, ਪ੍ਰੋਡਕਟ ਦੇਖੋ, ਸਕੇਅਰ ਫੁੱਟ ਦੇਖੋ, ਫਿਰ ਫਲੋਰ ਪਲਾਨ ਚੱਕੋ, ਸਾਰਾ ਅੰਟਾਰੀਓ ਘੁੰਮਿਓ, ਸਾਰਾ ਨਾਗਰਾ ਰੀਜਨ ਘੁੰਮਿਓ, ਬਿਲਡਰਾਂ ਦੇ ਨਾਲ ਕੰਪੇਅਰ ਕਰ ਲਓ, ਫਿਰ ਤੁਸੀਂ ਭੱਜੇ ਭੱਜੇ ਆਓਗੇ ਵੀ ਆਹ ਡੀਲ ਚੱਕ ਦੋ। ਆ ਇਹ ਹੁਣੇ ਡੀਲ ਮਿਲਦੀ, ਥੋੜੀ ਜਿਹੀ ਮਾਰਕੀਟ ਚੱਲਣ ਲੱਗ ਗਈ, ਬਿਲਡਰਾਂ ਨੇ ਇਹੀ ਪ੍ਰੋਡਕਟ ਚੁੱਕ ਕੇ 1.1 ਮਿਲੀਅਨ ਦਾ ਜਾਂ ਮਿਲੀਅਨ ਦਾ ਕਰਨਾ, ਜਿਹੜਾ ਤੁਹਾਨੂੰ 7.5 ਲੱਖ ਦਾ ਮਿਲ ਰਿਹਾ। ਤੁਹਾਨੂੰ 3 ਘਰ ਆ, ਇੱਕ ਘਰ ਮੈਂ ਜੇ ਕਹਾਂ ਇਹਦੇ ਵਿੱਚ 2.5 ਲੱਖ ਡਾਲਰ ਦਾ ਮਿਲ ਰਿਹਾ।
0: ਮੈਨੂੰ ਤੁਹਾਡਾ ਨੰਬਰ ਮੈਂ ਜ਼ਰੂਰ ਪਹਿਲਾਂ ਦਊਂਗਾ, ਨਾਲ ਨਾਲ ਤੁਹਾਡੀਆਂ ਗੱਲਾਂ ਪਤਾ ਚੱਲਦੀ ਰਹਿਣਗੀਆਂ। ਨੰਬਰ ਡੇਲ ਮੁੰਡੀ ਸਾਹਿਬ, ਤੁਸੀਂ ਜ਼ਰੂਰ ਨੋਟ ਕਰ ਲਓ ਜਿੰਨੀਆਂ ਸਾਡੀਆਂ ਫੈਮਿਲੀ ਸੁਣ ਰਹੀਆਂ, 416-316-1313, 416-316-1313 ਜੀ। ਡੇਲ ਜੀ, ਹੋਰ ਦੱਸੋ ਕੀ ਕਹੋਗੇ
3: ਜੀ? ਔਰ ਇਹਨਾਂ ਦੀ ਕਲੋਜ਼ਿੰਗ 2 ਸਾਲ ਬਾਅਦ ਆ ਜੀ।
0: ਅੱਛਾ,
3: ਸੋ ਇੱਥੇ ਇੱਕ ਹੋਰ ਮੈਂ ਥੋੜਾ ਜਿਹਾ ਐਡ ਆਨ ਕਰਦਾ ਹਰਜੀਤ ਜੀ, ਆ ਬਹੁਤ ਜ਼ਰੂਰੀ ਗੱਲ ਆ, ਇਹ ਇੱਕ ਕਹਿ ਲਓ ਕਿ ਇੰਪੋਰਟੈਂਟ ਹੀ ਇਸ਼ੂ ਜਿਹਾ ਹੈਗਾ ਜਿਹੜਾ ਡਿਸਕਸ ਕਰਨ ਦੀ ਲੋੜ ਆ। ਇਹ ਜਿੰਨਾ ਵੀ ਤੁਸੀਂ ਪ੍ਰੋਡਕਟ ਬਾਏ ਕਰਨਾ ਇਹਦੇ ਤੇ ਤੁਹਾਨੂੰ HST ਦਾ ਕ੍ਰੈਡਿਟ ਵੀ ਮਿਲਣਾ।
0: ਵਾਹ ਬਈ ਵਾਹ।
3: ਔਰ ਜੇ ਕੋਈ ਭੈਣ ਭਰਾ ਸੋਚਦੇ ਆ ਤੁਸੀਂ 3-4 ਯੂਨਿਟ ਲੈਣੇ ਇਹਦੇ ਵਿੱਚ, ਜਾਂ 4 ਸਾਡੇ ਕੋਲ ਬਲੌਕ ਹੈਗੇ 4 ਯੂਨਿਟ ਆ, 4 ਚ ਤੁਹਾਨੂੰ 12 ਮਿਲਦੀ ਆ। ਜੇ ਕਿਸੇ ਨੇ ਇਨਵੈਸਟਰ ਨੇ 4 ਯੂਨਿਟ ਲੈਣੇ ਉਹ ਚ 12 ਯੂਨਿਟ ਤੁਹਾਨੂੰ ਮਿਲ ਜਾਂਦੇ, ਤਾਂ CMSE ਦੀ ਫੰਡਿੰਗ ਵੀ ਅਵੇਲੇਬਲ ਹੈਗੀ ਆ। ਤੁਹਾਡੀ 45-50 ਈਅਰ ਦੀ ਐਮੋਟਾਈਜੇਸ਼ਨ ਹੋ ਜਾਣੀ ਆ, ਤੇ ਤੁਸੀਂ 10% ਦੇ ਉੱਤੇ ਇਹ ਘਰ ਨੂੰ ਬੁੱਕ ਕਰਕੇ ਮੋਰਗੇ ਲੈ ਕੇ ਤੇ ਮੋਟਾ ਕੈਸ਼ ਫਲੋ ਪਰ ਮੰਥ ਤੁਹਾਨੂੰ ਤਨਖਾਹ ਵਾਂਗੂ ਲੱਗ ਜਾਣਾ, ਕਿਉਂਕਿ 45 ਸਾਲ ਦੀ ਐਮੋਟਾਈਜੇਸ਼ਨ ਆ ਤੁਹਾਡੀ। ਔਰ ਇਹ ਇੱਕ ਮੈਂ ਕਹਿੰਦਾ ਕਿ HST ਕ੍ਰੈਡਿਟ ਜੇ 7 ਲੱਖ ਦਾ ਘਰ ਆ, ਤੁਹਾਨੂੰ $60,000-70,000 ਜਾਂ $80,000 HST ਵਾਪਸ ਰਾਈਟ ਆਨ ਸਪੋਟ ਮਿਲ ਜਾਣੀ ਜਿਹੜੇ ਤੁਸੀਂ ਕਲੋਜ਼ਿੰਗ ਕਰਨੀ ਆ, ਉਹ ਤੁਹਾਡੀ ਡਾਊਨ ਪੇਮੈਂਟ ਵੀ ਬਣ ਜਾਣੀ ਆ। ਸੋ ਜੇ ਤੁਸੀਂ CMSE ਤੋਂ ਬੇਸਿਕਲੀ ਫੰਡਿੰਗ ਕਰਵਾਉਂਦੇ ਆ 10% ਤੇ, ਤਾਂ ਤੁਹਾਡੀ ਜੇਬ ਚੋਂ ਕਾਇੰਡ ਆਫ $0 ਹੀ ਲੱਗਦਾ ਤੇ ਤੁਹਾਡੇ ਯੂਨਿਟ ਬਣ ਸਕਦੇ ਨੇ ਇਹ। ਇਹਦੀ ਜ਼ਿਆਦਾ ਡਿਟੇਲ ਲਈ ਭੈਣ ਭਰਾ ਮੈਨੂੰ ਕਾਲ ਕਰ ਸਕਦੇ ਨੇ, ਬੈਠ ਕੇ ਹਰੇਕ ਪਲਾਨ ਦੇ ਗੋ ਥਰੂ ਜਾਣ ਦੀ ਲੋੜ ਆ। 416-313-1313 ਵਾਂਸ ਅਗੇਨ 416-313-1313 ਦੇ ਉੱਤੇ ਗੱਲ ਕੀਤੀ ਜਾ ਸਕਦੀ ਆ। ਬੜਾ ਸ਼ੁਕਰੀਆ,
0: ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ ਡੇਲ ਸਾਹਿਬ। 416-313-1313 ਡੇਲ ਮੁੰਡੀ ਸਾਹਿਬ ਨਾਲ ਹੁਣ ਵੀ ਕੰਮ ਸੰਪਰਕ ਕਰ ਲਓ ਬਈ।
4: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
5: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888, दैट्स 9054608888।
4: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस।
6: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ।
7: ਹਾਂਜੀ, ਬ੍ਰੈਂਪਟਨ ਦੇ ਵਿੱਚ ਅਸੀਂ ਜੀ ਨੋਨ ਬ੍ਰੈਂਡਿਡ ਐਸਾ ਰੈਸਟੋਰੈਂਟ ਲੈ ਕੇ ਆਏ ਹਾਂ। ਇਹਦੇ ਵਿੱਚ ਤਕਰੀਬਨ 30 ਬੰਦਿਆਂ ਦੇ ਬੈਠਣ ਦੀ ਜਗ੍ਹਾ, ਫੁੱਲ ਕਿਚਨ 1300 ਸਕੇਅਰ ਫੀਟ ਤੋਂ ਉੱਤੇ ਇਹਦੀ ਲੋਕੇਸ਼ਨ ਹੀ ਹੈ। ਬੜਾ ਥੋੜ੍ਹਾ ਰੈਂਟ ਹੀ ਗਾ ਜੀ। ਇਹੋ ਜਿਹੀ ਲੋਕੇਸ਼ਨ ਵਾਸਤੇ ਤੁਸੀਂ ਡੈਫੀਨੇਟਲੀ ਲੱਭਦੇ ਪਏ ਹੋਗੇ, ਜਿੱਥੇ ਤੁਸੀਂ ਆਪਣਾ ਬ੍ਰੈਂਡ ਜਾਂ ਆਪਣਾ ਕੁਜ਼ੀਨ ਜਾਂ ਆਪਣਾ ਜਿਹੜਾ ਹੈਗਾ ਵੀ ਫੂਡ ਲਿਆ ਸਕੋ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ ਕਾਲ ਕਰਨਾ 6479884449। ਹਸੀਬ ਸ਼ੇਖ ਸੇਵਾ ਦਾ ਮੌਕਾ ਜ਼ਰੂਰ ਦੇ ਰਹੇ।
8: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
9: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
10: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
11: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਵਿਲ ਸੇਖੋ
0: 1-6-0-0-0 ਕਿ ਬਹੁਤ ਪਰਿਵਾਰਾਂ ਵਿੱਚ ਕੋਈ ਨਵੇਂ ਗੈਸਟ ਆ ਰਹੇ ਹੁੰਦੇ ਆ, ਨਵਾਂ ਬੋਰਨ ਬੇਬੀ ਆਉਂਦਾ, ਨਵਾਂ ਕੋਈ ਐਨਵਰਸਰੀ ਪਾਰਟੀ ਹੁੰਦੀ ਹੈ, ਕਿਸੇ ਦੇ ਕੋਈ ਬਰਥਡੇ ਹੁੰਦੇ ਆ, ਕਿਸੇ ਦਾ ਕੋਈ ਫਸਟ ਬਰਥਡੇ ਹੁੰਦਾ, ਪਿਓਰ ਵੈਜੀਟੇਰੀਅਨ ਕੇਕ ਲੈਣਾ ਹੋਵੇ ਤੁਹਾਡੇ ਵਾਸਤੇ ਹਾਜ਼ਰ ਆ A1 ਕੇਕ ਐਂਡ ਪੇਸਟਰੀਜ਼ ਵਾਲੇ ਪੀਪੇ ਵਾਲੇ ਬਿਸਕੁਟ। ਸਭ ਤੋਂ ਪਹਿਲਾਂ ਕਾਰਡ ਕਿਨੇ ਕੱਢੀ ਆ A1 ਕੇਕ ਐਂਡ ਪੇਸਟਰੀ ਵਾਲਿਆਂ ਨੇ। ਅੱਜ ਕੱਲ੍ਹ ਤੁਹਾਡੇ ਵਾਸਤੇ ਕਾਜੂ ਵਾਲੇ, ਬਦਾਮਾਂ ਵਾਲੇ, ਮੈਂਗੋ ਵਾਲੇ, ਪਿਸਤੇ ਵਾਲੇ ਬਿਸਕੁਟ ਤੁਸੀਂ ਲੈਣੇ ਆ, ਸਵੀਟ ਲੈਣੀ ਆ, ਸਮੋਸੇ ਲੈਣੇ ਆ, ਸਾਰਾ ਸਮਾਨ ਤੁਹਾਨੂੰ ਇਹਨਾਂ ਦੇ ਸਟੋਰ ਤੋਂ ਮਿਲ ਜਾਂਦਾ। 1075 ਲੋਰੀ ਮਾਰ ਡਰਾਈਵ ਦੇ ਉੱਤੇ ਆ A1 ਕੇਕ ਐਂਡ ਪੇਸਟਰੀ ਵਾਲੇ। ਬਹੁਤ ਪਿਆਰ ਵਾਲਾ ਮੇਰਾ ਵੀਰ ਆ ਫਲਵਿੰਦਰ, ਔਰ ਤੁਹਾਨੂੰ ਆਲਵੇਜ਼ ਵੈਲਕਮ ਕਰਦੇ ਆ ਸਟੋਰ ਦੇ ਉੱਤੇ। ਤੁਸੀਂ ਵੀ ਇੱਥੇ ਜਾਓ ਔਰ 1075 ਲੋਰੀ ਮਾਰਟ ਡਰਾਈਵ ਦੇ ਉੱਤੇ ਆ A1 ਕੇਕ ਐਂਡ ਪੇਸਟਰੀਜ਼ ਵਾਲੇ। ਜਾਣ ਤੋਂ ਪਹਿਲਾਂ ਜੇ ਤੁਸੀਂ ਫੋਨ ਕਰਨਾ ਫੋਨ ਵੀ ਕਰ ਸਕਦੇ, ਨਹੀਂ ਕਰਨਾ ਤਾਂ ਬਈ ਤੁਹਾਨੂੰ ਪਤਾ ਹੀ ਹੈ ਡਿਕਸੀ ਗੁਰੂ ਘਰ ਦੇ ਕੋਲ ਇਹਨਾਂ ਦੀ ਫੈਕਟਰੀ, ਤਾਜ਼ੇ ਤਾਜ਼ੇ ਬਿਸਕੁਟ ਤੁਹਾਡੀਆਂ ਅੱਖਾਂ ਦੇ ਸਾਹਮਣੇ ਬਣਾਏ ਜਾਂਦੇ ਆ। ਬਈ ਕਹਿ ਦਿਓ ਆ ਪੀਪੇ ਵਾਲੇ ਪਾ ਦਿਓ, ਬਈ ਆ ਬਿਨਾਂ ਸ਼ੂਗਰ ਵਾਲੇ ਪਾ ਦਿਓ, ਸਾਰੇ ਦੇ ਸਾਰੇ ਬਿਸਕੁਟ ਇਹਨਾਂ ਦੇ ਕੋਲ ਤੁਹਾਨੂੰ ਹਰ ਵੇਲੇ ਤਾਰੋ ਤਾਜ਼ਾ ਤਿਆਰ ਮਿਲਦੇ ਆ। A1 ਕੇਕ ਐਂਡ ਪੇਸਟਰੀਜ਼ ਵੱਲੋਂ ਵੀ ਅਸੀਂ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਹਾਂ। ਲਓ ਜੀ ਆਹ ਗੀਤ ਸੁਣਾਈਏ ਫਿਰ, ਹੈਂ ਬਹੁਤ ਪਿਆਰਾ ਗੀਤ ਆ ਯਾਰ, ਇਹ ਮੂਵੀ 'ਚ ਗੀਤ ਆਇਆ ਸੀ ਇਹਦਾ, ਔਰ ਸੁਣੋ ਧਿਆਨ ਨਾਲ।

0: वाह भाई वाह, क्या गीत है। हंसराज हंस साहब कमाल कर दिता है, ऐसा खूबसूरत गीत तुसीं सानू दिता है। और ये गीत जिस वेले पूरे बैंड दे नाल पूरे ऑर्केस्ट्रा नाल लाइव गीत हंसराज हंस साहब सितंबर 18 नू और लिविंग आर्ट सेंटर च तां बंदा बैठ के कहिंदा वी वाह आ कित्थे गए असीं, ऐसा खूबसूरत साउंड सिस्टम उत्थों दा। इह बनिया ही कल्ला थिएटर म्यूजिक वास्ते है, बैंकट हॉल दे विच जदों असीं शो कराउंदे आ उत्थे सानूं साउंड सिस्टम लाउणे पैंदे आ सारे, पर इह जिहड़े थिएटर आ साउंड प्रूफ थिएटर हुंदे आ इहनां दे विच तुसीं बस बैठ के इह फीलिंग हुंदी तुहानूं कि कैसा शो है। हंसराज हंस साहब दी सुरीली आवाज ते उत्तों गीत है जिहड़ा सुनना पूरे बैंड दे नाल, ते फिर एक नजारा होर ही आ जाना। खाली दिल नहीं है जान भी है मंगदा, हरजीत जी इश्क दी गली विचों हर कोई नहीं लंघदा, बस कोई कोई लंघदा। पंजाबी विरसा विधि छाबड़ा जी हाजिर हो जी।
1: हां जी अजीत जी, मैं सुपर वीजा इंश्योरेंस बारे गल करदी सीगी पहला।
0: जी जी,
1: सुपर वीजा इंश्योरेंस दे बारे मैं अज दसांगी कि यूजुअली लोकां नूं लगदा है कि असीं अगर जिवें यूजुअली असीं सुपर वीजा इंश्योरेंस लैने आ क्योंकि मैंडेटोरी है ते सुपर वीजा दी एप्लीकेशन असीं पानी है ते सुपर वीजा इंश्योरेंस चाहिदी अपने पेरेंट्स लई। हुण हुंदा की है कि सारिआं नूं लगदा है कि अच्छा ठीक है असीं इंश्योरेंस लै लैनी है, ओहदे बाद उहनां दा पता नहीं कि उन्होंने कदों आना इत्थे कैनेडा दे विच ते असीं कैंसल करा। यूजुअली मैं देखिया कैंसलेशन दे टाइम तुहानू पता ही नहीं हुंदा कि उहदी कॉस्ट भी हुंदी है। सो अज मैं उहदे बारे गल करांगी कि अगर तुसीं अपने पेरेंट्स दी सुपर वीजा दी एप्लीकेशन पा रहे हो उहदे नाल तुहानू इंश्योरेंस तां चाहीदी है, तुसीं कैंसल कराउण दे बजाय तुसीं उहनूं जिहड़ा डेट है इंश्योरेंस दी उह अगे वी वधा सकदे हो। अगर तुहाडे पेरेंट्स ने इस साल नहीं आना ते तुसीं कोई टेंटेटिव डेट दे के अगले साल दी वी डेट जिहड़ी है चेंज करा सकदे हो, उहदी कोई कॉस्ट नहीं हुंदी। पर अगर तुसीं कैंसल कराओगे ते 150 जिहड़ी आ उह मिनिमम कॉस्ट है जिहड़ी इंश्योरेंस कंपनी लैंदी है। बहुत इंश्योरेंस कंपनियां हुंदी आ, जदों मैं गल करदी आ सुपर वीजा इंश्योरेंस दे कोट बारे, अगर तुसीं प्रीमियम दे कारण तुसीं सस्ती लै लैंदे हो ते उह जिहड़ा कोट है अगर तुसीं 10-20 डॉलर जिहड़ी सस्ती इंश्योरेंस लै लैंदे हो उहनां ने तुहानूं कैंसलेशन दे टाइम उही पैसे तुहानूं वापस देने पैने ने। क्यों? क्योंकि उस टाइम कैंसलेशन जिहड़ी कॉस्ट है उह वाली कंपनी ने $250 लगानी है। सो प्लीज इस बारे भी तुसीं जानकारी रखो कि कैंसलेशन कॉस्ट भी हुंदी है अगर तुसीं इंश्योरेंस नूं कैंसल कराउंदे हो। इहदे वक्खरे तरीके ने कि तुसीं क्यों ना कैंसल करा के, क्योंकि पेरेंट्स ने आना तां है इसे करके तुसीं सुपर वीजा लै रहे हो, ते इहदा वक्खरा तरीका है कि तुसीं चेंज करा सकदे हो डेट नूं। दूजी चीज मैं दसना चाहती सीगी कि बहुत वारी हुंदा है कि अगर तुहाडी पॉलिसी दे उत्ते कोई क्लेम आंदा है ते जिन्ने चिर तुसीं अपने पेरेंट्स नूं इत्थे रख रहे हो ते वापस उहनां ने जाना है 1 साल दे बाद या 1 साल तों पहलां ते तुहानूं मैक्सिमम इंश्योरेंस कंपनी ने रीफंड नहीं देना। बट कुछ इंश्योरेंस कंपनी ए भी हैगियां जिहड़ियां तुहानूं रीफंड देंगी अगर तुहाडी पॉलिसी दे उत्ते कोई क्लेम हुंदा। सो इह जिहड़ी जानकारी है बहुत डिटेल इंफॉर्मेशन हुंदी है, यूजुअली असीं नहीं पुछदे, असीं सिर्फ कोट लै लैंदे आ ते असीं इंश्योरेंस लै लैंदे आ, उहदे बाद जदों सानूं जरूरत हुंदी है इह सारे चार्जेस सानूं बाद विच लगने ने। इसे करके अगर तुहाडा सुपर वीजा इंश्योरेंस बारे कोई क्वेश्चन है तुहानूं पूरी डिटेल दे विच इंफॉर्मेशन देवांगी मैं। आई विल टैल यू इन हैंड बिफोर कि उहदे विच किहड़ी किहड़ी हिडन कॉस्ट हुंदियां ने, एक कैंसलेशन दी हुंदी है या कोई रीफंड तुहानूं मिलना या नहीं मिलना। ਤੁਹਾਡਾ ਕੋਈ ਵੀ ਕੁਐਸਚਨ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਕਾਲ ਕਰ ਸਕਦੇ ਹੋ, ਨੰਬਰ ਹੈ 416-524-3035, 416-524-3035।
0: ਨੰਬਰ ਇੱਕ ਵਾਰੀ ਮੈਂ ਚਾਹੂੰਗਾ ਵਿਧੀ ਜੀ ਦੁਬਾਰਾ ਦੇ ਦਿਓ
1: ਜੀ। ਬਿਲਕੁਲ 416-524-3035 ਮੇਰਾ ਨੰਬਰ ਹੈ।
0: ਬੜੀ ਮਿਹਰਬਾਨੀ ਵਿਧੀ ਜੀ, ਥੈਂਕ ਯੂ ਵੈਰੀ ਮੱਚ, ਔਰ ਫਿਰ ਮਿਲਦੇ ਹਾਂ ਫਰਾਈਡੇ ਨੂੰ, ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਵਿਰਸਾ $7,000 ਦੇ ਵਿੱਚ ਤੁਹਾਨੂੰ ਅਸੀਂ ਵਾਸ਼ਰੂਮ ਵਾਲਿਆਂ ਦਾ ਨੰਬਰ ਦੇਣਾ। ਅੱਜ ਕੱਲ੍ਹ ਤਾਂ ਬਈ ਲੋਕ ਕੰਸਟਰਕਸ਼ਨ ਵਾਲੇ ਵੀ ਮੈਨੂੰ ਵੀਰ ਫੋਨ ਕਰਨ ਲੱਗੇ, ਕਹਿੰਦੇ ਭਾਅ ਜੀ ਤੁਸੀਂ ਇੰਨੀ ਸਸਤੀ ਐਡ ਕਿਉਂ ਕਰ ਰਹੇ ਹਾਂ, ਭਾਅ ਜੀ ਤੁਸੀਂ ਵੀ ਐਡ ਕਰਾਓ, ਤੁਸੀਂ ਮੈਨੂੰ 6,000 ਕਹਿ ਦਿਓ ਮੈਂ 6,000 ਦੀ ਵੀਰੇ ਐਡ ਕਰ ਦੇਣੀ ਹੈ, ਮੈਨੂੰ ਤੁਸੀਂ 65,000 ਦੀ ਕਹੋ ਤਾਂ ਮੈਂ 65,000 ਦੀ ਵੀਰੇ ਐਡ ਕਰ ਦੇਣੀ ਹੈ। ਕੰਸਟਰਕਸ਼ਨ ਵਾਲੇ ਵੀਰ ਦੇਖੋ ਪਤਾ ਕੀ ਆ, ਇਹਨਾਂ ਨੇ ਲਾਇਆ ਥੋੜ੍ਹੇ ਟਾਈਮ ਵਾਸਤੇ ਸੇਲ ਅਤੇ ਬਿਜ਼ੀ ਬਹੁਤ ਹੋ ਗਏ ਆ ਭਾਅ ਜੀ, ਯਾਨੀ ਕਹਿੰਦੇ ਹਰਜੀਤ ਭਾਅ ਜੀ ਅਨਬਲੀਵਲ ਕਿ ਇੰਨੇ ਰੇਡੀਓ ਦੇ ਲਿਸਨਰ ਆ, ਔਰ ਤੁਸੀਂ ਜਿਸ ਵੇਲੇ ਵੀ ਐਡ ਕਰਦੇ ਹਾਂ ਰਾਈਟ ਵੇ ਨਾਲ ਕਲਿੱਕ ਹੁੰਦਾ ਔਰ ਅਸੀਂ ਉਹਨਾਂ ਨੂੰ ਜਾ ਕੇ ਐਸਟੀਮੇਟ ਸਾਰਾ ਦੇਣਾਗੇ। ਐਸਟੀਮੇਟ ਤੁਹਾਡੇ ਵਾਸ਼ ਦੇ ਐਸਟੀਮੇਟ ਸਿੱਧਾ ਹੀ ਹੈ, ਤੁਹਾਡੇ ਵਾਸ਼ਰੂਮ ਉੱਤੇ ਡਬਲ ਵਾਸ਼ਰੂਮ ਬਣਿਆ, 2 ਸਿੰਕ ਲੱਗੀਆਂ ਹੈ ਨਾ, ਉਹ ਵੀ ਵਿੱਚ ਇਨਕਲੂਡ ਆ, ਨਵੀਆਂ ਸਿੰਕ, ਨਵੇਂ ਸ਼ੀਸ਼ੇ, ਨਵੀਆਂ ਲਾਈਟਾਂ, ਨਵੇਂ ਫਲੋਰ, ਨਵੀਆਂ ਟਾਇਲਾਂ, ਨਵੀਂ ਟੋਇਲਟ ਸੀਟ, ਨਵੀਆਂ ਟੂਟੀਆਂ, ਨਵੀਂ ਸ਼ਾਵਰ ਵਾਲੀਆਂ ਟੂਟੀਆਂ, ਨਵਾਂ ਟੱਪ, ਤੇ ਨਾਲ ਦੀ ਨਾਲ ਜੇ ਟੱਪ ਲੱਗਾ ਉਹਨੂੰ ਪੜ ਦੇਣਗੇ, ਸਟੈਂਡਿੰਗ ਸ਼ਾਵਰ ਲਾ ਦੇਣਗੇ, ਸਟੈਂਡਿੰਗ ਸ਼ਾਵਰ ਬਿਲਕੁਲ ਨਾਲ ਵਿੱਚ ਇਨਕਲੂਡ ਆ। ਫਿਰ ਨਾਲ ਜਿਹੜੀਆਂ ਆਲੇ ਦੁਆਲੇ ਵਾਲਸ ਦੇ ਉੱਤੇ ਟਾਇਲਸ ਲੱਗਣੀਆਂ ਉਹ ਵੀ ਇਨਕਲੂਡ ਆ, ਓਨਲੀ $7,000। ਫਿਰ ਪੇਂਟ ਹੋਣਾ ਸਾਰਾ ਉਹ ਵੀ ਇਨਕਲੂਡ ਆ। ਫਿਰ ਪੋਟ ਲਾਈਟ ਆ ਮੈਂ ਆਪਣੇ ਵੱਲੋਂ ਲਵਾਤੀਆਂ ਤੁਹਾਨੂੰ, ਤੁਹਾਡੇ ਵਾਸ਼ਰੂਮ ਵਿੱਚ 5 ਲੱਗਣ, 6 ਲੱਗਣ, 10 ਲੱਗਣ, 2 ਲੱਗਣ, ਜਿੰਨੀਆਂ ਵੀ ਪੋਟ ਲਾਈਟਾਂ ਲੱਗੀਆਂ ਉਹ ਵੀ ਵਿੱਚ ਇਨਕਲੂਡ ਆ। ਟੋਟਲ ਕੋਸਟ ਤੁਹਾਡੀ ਆਉਣੀ $7,000। ਠੀਕ ਆ ਵੀਰਾ ਜੀ, ਜਿਹੜੇ ਉੱਤੇ ਵਾਲੇ ਵਾਸ਼ਰੂਮ ਆ, ਜਿਹੜੇ ਪਾਊਡਰ ਰੂਮ ਥੱਲੇ ਆਉਂਦਾ ਉਹ ਸਸਤਾ ਬਣ ਜੂਗਾ। ਜੇ ਇੱਕ ਕਈ ਫੈਮਿਲੀ ਕੀ ਕਰਾ ਰਹੀ ਹੈ, ਜੇ ਸਪੋਜ਼ ਕਰੋ ਉੱਤੇ 2 ਵਾਸ਼ਰੂਮ ਆ, ਥੱਲੇ ਵੀ ਵਾਸ਼ਰੂਮ ਹੈਗਾ, ਉਹ ਡੀਲ ਆਪਾਂ ਲਾਈ ਹੋਈ ਹੈ, ਉਹ ਜੇ ਡੀਲ ਲੈਣੀ ਉਹ ਕਰਾ ਲਓ, ਜੇ ਉੱਦਾਂ ਤੁਹਾਨੂੰ ਚੰਗਾ ਲੱਗਦਾ ਉਹ ਕਰਾ ਲਓ। ਮੈਂ ਉਹ ਵੀ ਡੀਲ ਤੁਹਾਨੂੰ ਕਹੋ ਦੱਸ ਦੇਣਾ, ਉਹ ਰੇਟ ਸਸਤਾ ਆ, ਉਹ ਤੁਹਾਡਾ ਫਾਇਦਾ ਬਹੁਤ ਹੋ ਜਾਣਾ। ਜੇ ਘਰ ਦੇ ਜਾਂ 2.5 ਵਾਸ਼ਰੂਮ ਹੁੰਦੇ ਆ ਨਾ, 2.5 ਦੇ 2.5 ਵਾਸ਼ਰੂਮ ਜੇ ਤੁਸੀਂ ਚੇਂਜ ਕਰਾਉਣੇ ਆ, ਉਹ ਵੀ ਤੁਹਾਡੇ ਵਾਸਤੇ ਸਸਤਾ ਕੰਮ ਹੀ ਹੋ ਜਾਣਾ। ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ, ਅਤੇ ਅੱਗੋਂ ਤੁਹਾਡੀ ਮਰਜ਼ੀ ਹੈ, ਦੱਸ ਦੇਵਾਂ ਡੇਟ। ਚਲੋ ਦੱਸ ਹੀ ਦੇਣਾ ਅੱਜ ਵੀਰ ਮੇਰੇ, ਗੁੱਸਾ ਨਾ ਕਰਿਓ। ਜਿਹੜੇ ਬੰਦੇ ਸਾਡੇ ਕੰਸਟਰਕਸ਼ਨ ਵਾਲੇ ਵੀਰ ਆ, ਅੱਜ ਮੈਂ ਉਹਨਾਂ ਨੂੰ ਆਪਣੀ ਮਰਜ਼ੀ ਦਾ ਰੇਟ ਲੱਗਾ ਦੱਸਣ, ਪਲੀਜ਼ ਗੁੱਸਾ ਨਾ ਕਰਿਓ। ਔਰ ਮੈਂ ਸਮਝਦਾ ਮੈਂ ਤੁਹਾਨੂੰ ਹੁਣ ਸਾਗਰ ਵਾਲੀ ਕੁਆਲੀ ਦੀ ਵੀ ਜਾਣਕਾਰੀ ਦੇਣੀ ਹੈ। ਸਾਡੇ ਸ਼ਹਿਰ ਦੇ ਵਿੱਚ ਸ਼ੋਅ ਹੋ ਰਿਹਾ, ਬਹੁਤ ਵਧੀਆ, ਅਕਸ਼ੇ ਵੀਰ ਮੇਰਾ ਬਹੁਤ ਹੀ ਪਿਆਰ ਵਾਲਾ ਵੀਰ ਆ ਮੇਰਾ ਅਕਸ਼ੇ, ਉਹਨਾਂ ਦਾ ਅਤੇ ਨਾਲ ਚੱਡਾ ਸਾਹਿਬ ਦੀ ਮੈਂ ਜਿਹੜੀ ਕੱਲ੍ਹ ਵੀ ਚੱਡਾ ਸਾਹਿਬ ਦਾ ਫੋਨ ਆਇਆ ਸੀ ਮੈਨੂੰ, ਮੈਂ ਉਹਨਾਂ ਦਾ ਵੀ ਹੁਣੇ ਦੱਸ ਰਿਹਾ। ਔਰ ਚਲੋ $14,000 ਦੇ ਵਿੱਚ, ਨਹੀਂ ਸਰ 14 ਨਹੀਂ ਯਾਰ, ਸੋਰੀ ਭੁੱਲ ਗਿਆ, $16,000 ਵਿੱਚ। ਵੈਸੇ ਬੰਦਾ ਰੇਟ ਜ਼ਿਆਦਾ, ਜੋ 14 ਦਾ 2 ਵਾਸ਼ਰੂਮ ਪਤਲੇ ਹੋ, ਥੱਲੇ ਦਾ $2,000 ਕਰ ਦਿੰਦੇ, ਠੀਕ ਹੈ। $16,000 ਵਿੱਚ ਸਾਰੇ ਘਰ ਦੇ ਵਾਸ਼ਰੂਮ, ਸਾਰੀਆਂ ਚੀਜ਼ਾਂ ਉਹੀ ਲੱਗਣਗੀਆਂ, ਥੱਲੇ ਟੋਇਲਟ ਸੀਟ ਨਵੀਂ, ਉੱਤੇ ਟੋਇਲਟ ਸੀਟ ਦੋਨੇ ਨਵੀਆਂ, ਨਵੀਆਂ ਸਿੰਕ, ਨਵੇਂ ਤੁਹਾਡੀ ਵੈਂਟੀਜ਼ ਲੱਗਣੀਆਂ, ਨਵੀਆਂ ਤੁਹਾਡੀਆਂ ਪੋਟ ਲਾਈਟਾਂ ਲੱਗਣੀਆਂ, ਨਵੀਆਂ ਤੁਹਾਡੀਆਂ ਲਾਈਟਾਂ ਵਾਸ਼ਰੂਮ ਵਿੱਚ, ਨਵੀਆਂ ਲਾਈਟਾਂ, ਨਵੇਂ ਸ਼ੀਸ਼ੇ, ਨਵੇਂ ਸ਼ਾਵਰ, ਨਵੀਆਂ ਟਾਈਲਾਂ, ਨਵੇਂ ਫਲੋਰਿੰਗ, ਨਵਾਂ ਪੇਂਟ, ਐਵਰੀਥਿੰਗ। ਜੇ ਇੱਕ ਕਰਾਉਣਾ ਤਾਂ $7,000 ਦੇ ਵਿੱਚ, ਅਤੇ ਜੇ ਘਰ ਦੇ 2.5 ਦੇ 2.5 ਵਾਸ਼ਰੂਮ 'ਚ ਕਰਾਉਣੇ ਤੁਸੀਂ $16,000 ਦੇ ਵਿੱਚ, ਠੀਕ ਆ ਵੀਰੇ। ਇਹਨਾਂ ਦਾ ਜਾਇਆ ਜਾਇਆ 14 ਤੋਂ ਉੱਤੇ 3.5 ਦੇ ਲਓ, ਕਿੰਨਾ 18,000 ਬਣਦਾ। ਮੈਂ 16 'ਚ ਕਰਾਤਾ ਤੁਹਾਡਾ ਕੰਮ, ਘਰ ਦੇ ਸਾਰੇ ਵਾਸ਼ਰੂਮ ਚੇਂਜ, 2.5 ਹੋਣੇ ਚਾਹੀਦੇ ਆ, 3.5 ਵਾਸ਼ਰੂਮ ਨਹੀਂ, ਜਿਹੜੇ 2 ਅਤੇ ਅੱਧਾ ਥੱਲੇ ਵਾਲਾ, $16,000 ਦੇ ਵਿੱਚ। ਨੰਬਰ ਤੁਸੀਂ ਨੋਟ ਕਰ ਲਓ, 416-688-8100। ਭਾਵੇਂ ਬੰਦੇ ਮੇਰੇ ਨਾਲ ਨਾਰਾਜ਼ ਹੀ ਹੋਣ, ਅਤੇ ਕੋਈ ਗੱਲ ਨਹੀਂ, ਮੈਂ ਮਨਾ ਲੂੰਗਾ ਵੀਰਾਂ ਨੂੰ, ਆਪਣਿਆਂ ਨੂੰ ਕੋਈ ਇੱਦਾਂ ਦੀ ਗੱਲ ਨਹੀਂ। ਔਰ ਕਾਲ ਕਰ ਲਓ ਤੁਸੀਂ ਵੀ ਜਲਦੀ, ਬੁਕਿੰਗ ਕਰਾ ਲਓ, ਬੁਕਿੰਗ ਬਹੁਤ ਫਾਸਟ ਜਾ ਰਹੀ ਹੈ। 416-688-8100, 416-678-8100। ਹੈਲੋ ਹੈਲੋ
2: ਭਾਈ, ਸਤਿ ਸ਼੍ਰੀ ਅਕਾਲ ਜੀ ਭਾਈ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਪਿਆਰਾ ਜੀ?
2: ਬੜੇ ਵਧੀਆ, ਬਹੁਤ ਵਧੀਆ ਭਾਈ। ਭਾਈ ਇੱਕ ਨਾ ਕੱਲ ਨੰਬਰ ਅਨਾਊਂਸ ਕੀਤਾ ਸੀ, ਮੇਰੇ ਤੋਂ ਲਿਖ ਨਹੀਂ ਹੋਇਆ, ਜੇ ਤੁਸੀਂ ਦੇ ਸਕਦੇ ਹੋ, ਫਾਰਮ ਵਰਕਰ ਵਾਸਤੇ ਸੀਗਾ।
0: ਸੋਰੀ ਭਾਜੀ, ਮੇਰੇ ਰੇਡੀਓ ਤਾਂ ਨਹੀਂ ਹੋਣਾ, ਕਿਤੇ ਹੋਰ ਰੇਡੀਓ ਤੋਂ ਸੁਣਿਆ ਹੋਣਾ ਤੁਸੀਂ, ਹੈ ਨਾ?
2: ਅੱਛਾ,
0: ਹਾਂ ਮੈਂ ਨਹੀਂ ਕੀਤਾ। ਜੇ ਕੋਈ ਸੁਣਦਾ ਵੀਰ ਫਾਰਮ ਵਾਲੀ ਕੰਮ ਚਾਹੀਦਾ, ਮੈਨੂੰ ਫੋਨ ਕਰ ਲੈਣਾ, ਆਪਾਂ ਉਹਨਾਂ ਨੂੰ ਬੋਲ ਦਿੰਦੇ ਆ। ਪਰ ਮੈਂ ਵੀਰੇ ਐਡ ਨਹੀਂ,
2: ਮੈਨੂੰ ਸੀਗਾ ਕਿ ਸ਼ਾਇਦ ਕੀ ਇਸੇ ਪ੍ਰੋਗਰਾਮ 'ਚ ਹੋਇਆ ਸੀਗਾ ਅਨਾਊਂਸ, ਤੇ ਸ਼ਾਇਦ
0: ਕਿਸੇ ਹੋਰ ਪ੍ਰੋਗਰਾਮ 'ਚ ਵੀਰੇ ਹੋਇਆ ਉਹਨਾਂ ਅਨਾਊਂਸ, ਹੈ ਨਾ?
2: ਠੀਕ ਹੈ, ਹੋਰ ਜੀ ਭਾਈ ਸਭ ਠੀਕ ਠਾਕ?
0: ਕਿਰਪਾ ਗੁਰੂ ਸਾਹਿਬ ਜੀ, ਸਰ ਕਿਰਪਾ ਤੁਹਾਡੇ ਵੀਰਾਂ ਦੀ,
2: ਆਪਣੇ ਮੇਹਰ ਜੀ, ਬਹੁਤ ਵਧੀਆ ਕਰ ਰਹੇ ਹੋ ਤੁਸੀਂ ਭਾਜੀ, ਕੀਪ ਇਟ ਅਪ।
0: ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਦਾ ਵਨ ਐਂਡ ਓਨਲੀ ਸਿੰਗਰ ਜੀ ਦਾ। ਅਗਰ ਸਾਗਰ ਵਾਲੀ ਕਵਾਲੀ ਆਪਕੇ ਸ਼ਹਿਰ ਮੇ ਹੋ ਰਹੀ ਹੈ ਭਾਈ ਜਾਨ, July 31st ਕੋ ਫਰਾਈਡੇ ਨਾਈਟ ਆਪਕੀ ਸਾਗਰ ਕੇ ਸਾਥ ਹੋਗੀ, ਹਮ ਵੀ ਉਧਰ ਹੋਏਂਗੇ ਆਪਕੇ ਸਾਥ, ਆਪਕੇ ਸਾਥ ਕੁਛ ਡਰਿੰਕ ਕਰਨੀ ਹੈ, ਕੁਛ ਮਜ਼ੇ ਲੈਣੇ ਹੈ। ਔਰ ਫਰਾਈਡੇ ਨਾਈਟ ਦਾ ਵਨ ਐਂਡ ਓਨਲੀ ਸਾਗਰ ਵਾਲੀ ਕਵਾਲੀ।
3: ਪਹਿਲੇ ਤੋਂ ਆਪ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ, ਦੁਬਾਰਾ ਸੇ ਮੁਝੇ ਇਤਨਾ ਪਿਆਰ।

ਜਿਨ੍ਹਾਂ ਨੇ ਸਾਗਰ ਵਾਲੀ ਕੁਆਲੀ ਦੇਖਣੀ ਆ ਆਹੀ ਹਫਤਾ ਹੈ ਇਸੇ ਵੀਕਐਂਡ ਨੂੰ ਪ੍ਰੋਗਰਾਮ ਹੈ ਤੁਹਾਡੇ ਵਾਸਤੇ 6479360910 ਦੇ ਕੋਕ ਦੀ ਜਾ ਸਕਦੀ ਹੈ ਗ੍ਰੇਟ ਕੈਨੇਡੀਅਨ ਕਸੀਨੋ ਦੇ ਵਿੱਚ ਇਹ ਸ਼ੋਅ ਹੋ ਰਿਹਾ ਸਾਗਰ ਭਾਜੀ ਯਾਨੀ ਆਪਣੇ ਪੂਰੇ ਬੈਂਡ ਦੇ ਨਾਲ ਆ ਰਹੇ ਆ ਪੂਰੇ ਆਰਕੈਸਟਰਾ ਨਾਲ ਆ ਰਿਹਾ ਇਸ ਫਰਾਈਡੇ ਨੂੰ ਪ੍ਰੋਗਰਾਮ ਹੋ ਰਿਹਾ ਅੱਜ ਹੋ ਗਿਆ ਮੰਗਲ ਕੱਲ ਬੁੱਧ ਵੀਰ ਤੇ ਦਿਨ ਰਹਿ ਗਏ ਵਿੱਚੋਂ ਤਿੰਨ ਤੇ ਜਿਨ੍ਹਾਂ ਨੇ ਇਹ ਕੁਆਲੀਆਂ ਦੇਖਣੀਆਂ ਇਸ ਸ਼ਾਮ ਨੂੰ ਰੰਗੀਨ ਸ਼ਾਮ ਮਨਾਉਣਾ ਹੈ ਤੇ ਸਾਡੇ ਵੀਰ ਅਕਸ਼ੇ ਬਾਈ ਨੂੰ ਕਾਲ ਕੀ ਜਾ ਸਕਦੀ ਹੈ 6479360910 ਤੇ ਕਾਲ ਤੁਸੀਂ ਜਲਦੀ ਜਲਦੀ ਕਰ ਲਓ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ 6479360910

0: ਕੇ ਦਿਲ ਕਹਿੰਦੇ ਮੈਂ ਉਮਰਾਂ ਦਾ ਰੋਗ ਹੀ ਲਾ ਲਿਆ। ਬਈ ਵਾਹ ਸਾਗਰ ਬਾਈ ਜ਼ਿੰਦਾਬਾਦ।
1: ਦਿਲ ਕੀ ਧੜਕਨ ਔਰ ਮੇਰੀ ਸਦਾ ਹੈ ਤੂੰ, ਮੇਰੀ ਪਹਿਲੀ ਔਰ ਆਖਰੀ ਵਫਾ ਹੈ ਤੂੰ, ਚਾਹ ਹੈ ਤੁਝੇ ਚਾਹ ਸੇ ਵੀ ਬੜਕਰ, ਮੇਰੀ ਚਾਹਤ ਔਰ ਚਾਹਤ ਕੀ ਮੇਰੀ ਜਾਨ, ਇੰਤਹਾ ਹੈ ਤੂੰ ਪੰਜਾਬੀ ਵਿਰਸਾ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-739 87-10-647-739-8710।
7: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
10: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
11: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
11: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
12: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
13: ਓਏ ਬੰਟੀ, ਤੈਨੂੰ ਇੱਕ ਸਵਾਲ ਪੁੱਛਾਂ। ਇੱਕ ਮੁਰਗੀ ਨੇ ਖੰਭੇ ਤੇ ਬਹਿ ਕੇ ਅੰਡਾ ਦਿੱਤਾ, ਪਰ ਅੰਡਾ ਥੱਲੇ ਨਹੀਂ ਡਿੱਗਿਆ, ਭਲਾ ਕਿਉਂ?
14: ਕਿਉਂਕਿ ਉਹਦਾ ਚੂਚਾ ਕ੍ਰਿਕਟ ਖੇਡਦਾ ਸੀ, ਉਹਨੇ ਕੈਚ ਕਰ ਲਿਆ।
15: ਫਿੱਟੇ ਮੂੰਹ ਤੇਰੇ।
16: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
17: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੌਸਨ, ਕਾਲ 905-450-2800।
18: ਨਾਓ ਓਪਨ ਟਿਲ 2 AM।
19: I am Dave Tatla, and you are not.
20: Indian Fruitland, one stop for all your grocery needs.
21: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
20: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
22: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
23: ਕੰਡੀਸ਼ਨਸ ਅਪਲਾਈ।
0: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care.
10: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call
1: 905-791-4900. अर्ज किया है कि वो तुर गई तो रह गए हम कले, उसे दुख विच हो गए असी चले। सोचते हाँ कि कोई दिल का पैगाम उन्हों भेजिए, पर उठो तक कोई डाक महकमा तार भी तो कले
2: SMS कर दे।
1: पर फिर सोचता हाँ कई बार मैं खड़ा खड़ा,
23: ओहो अच्छा
2: ओ भी अगे
1: कि क्यों आ जाती है खोती मोड़ कोड़ बोर थले
24: खड़ जा तेरी पे।

gentlemen, introducing from CHLO AM 530, the number

गुड आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशा बदिया उम्मीद कर दें कि तुहाडा अज दा दिन अच्छा गुजर रहा होगा। साडी कोशिश रहेगी 2 बजे तक नैशनल इंटरनेशनल खबरां नाल जोड़ के रखिये। अगे चल के सुखी निजर साहब वतनों दूर तुहाडे लई पेश करनगे और मनप्रीत जी हिंदुस्तान तो खबरां भी पेश करनगे। 2 बजे तक साडे स्टूडियो दे नंबर रहणगे 905-799-0999 शाम ਨੂੰ ਮਾਮਾ ਆਏਗਾ ਤੇ 4:42 ਤੇ ਸਵੇਰੇ ਚਲੇ ਜਾਣਾ। ਅੱਜ ਸਾਰਾ ਦਿਨ ਬੱਦਲਵਾਈ, ਝੱਖੜ ਝੋਲੇ, ਬਾਰਿਸ਼ ਪਏਗੀ, ਥੰਡਰ ਸਟੋਰਮ ਆਉਣਗੇ, ਤਾਪਮਾਨ 25 ਡਿਗਰੀ। ਕੱਲ ਨੂੰ ਸਾਰਾ ਦਿਨ ਬੱਦਲਵਾਈ ਦੇ ਨਾਲ ਹਲਕੀ ਹਲਕੀ ਬਾਰਿਸ਼, ਤਾਪਮਾਨ 24 ਡਿਗਰੀ। ਥਰਸਡੇ ਨੂੰ ਮਿਕਸ ਐਂਡ ਕਲਾਊਡ, ਤਾਪਮਾਨ 27 ਡਿਗਰੀ। ਫਰਾਈਡੇ 28 ਡਿਗਰੀ, ਸੂਰਜ ਚਮਕਦਾ ਰਹੇਗਾ। ਸੈਟਰਡੇ 27 ਡਿਗਰੀ, ਮਿਕਸ ਸਨ ਐਂਡ ਕਲਾਊਡ ਤੇ ਸੰਡੇ ਨੂੰ ਬਾਰਿਸ਼ ਪੈਣ ਦੇ ਫੁੱਲ ਆਸਾਰ ਨਜ਼ਰ ਆਉਂਦੇ ਨੇ। ਤਾਪਮਾਨ 28 ਡਿਗਰੀ ਰਹਿਣਗੇ। ਅੱਜ ਟੋਰਾਂਟੋ ਦੇ GTA ਵਿਚ ਭਾਰੀ ਮੀਂਹ ਦਾ ਅਲਰਟ ਹੈ। 75 ਤੋਂ 100 ਮਿਲੀਮੀਟਰ ਜਿਹੜਾ ਬਾਰਿਸ਼ ਆ ਉਹ ਪੈ ਸਕਦੀ ਹੈ। ਨਾਇਜੀਰੀਆ ਤੋਂ ਖਬਰ ਆ ਰਹੀ ਹੈ, ਟਾਰਗੇਟ ਕਮਿਊਨਿਟੀ ਨੂੰ ਇੱਕ ਨੂੰ ਕੀਤਾ ਗਿਆ ਜਿੱਥੇ ਦਰਜਨ ਦੇ ਕਰੀਬ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਉਧਰ ਯੂਨਾਈਟਿਡ ਨੇਸ਼ਨ ਵਾਲਿਆਂ ਨੇ ਆਰਡਰ ਕੀਤਾ ਇਜ਼ਰੇਲ ਨੂੰ ਕਿ ਜਿਹੜੀ ਆਕੂਪੇਸ਼ਨ ਹੈ ਉਸ ਨੂੰ ਖਤਮ ਕੀਤਾ ਜਾਏ। ਜਿਹੜੀ ਰੈਕਸਡੇਲ ਮਰਡਰ ਹੋਇਆ ਸੀ, ਆਪਣੀ ਇੱਕ ਲੜਕੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਹਦਾ ਨਾਮ ਨਵਨੀਤ ਕੌਰ, 26 ਸਾਲ ਹੈ। ਉਸ ਸਿਲਸਿਲੇ ਚ 37 ਸਾਲ ਸ਼ਰਨਜੀਤ ਨੂੰ ਫੜਿਆ ਹੈ। ਪੁਲਿਸ ਨੇ ਇਹ ਦੱਸਿਆ ਕਿ ਇਹਦੇ ਫਸਟ ਡਿਗਰੀ ਮਰਡਰ ਦੇ ਚਾਰਜਸ ਲੱਗੇ ਨੇ ਔਰ ਇਹ ਤੇ ਪਹਿਲਾਂ ਵੀ ਇੰਟੀਮੇਟ ਪਾਰਟਨਰ ਅਸਲਟ ਦੇ ਚਾਰਜਸ ਲੱਗੇ ਨੇ। ਸੋ ਆਪਸ ਚ ਇੱਕ ਦੂਜੇ ਨੂੰ ਜਾਣਦੇ ਸੀ, ਐਸੀ ਗੱਲ ਨਹੀਂ ਹੈ ਤੇ ਉਹਦਾ ਪਿੱਛਾ ਪੁੱਛਾ ਵੀ ਕਰਦਾ ਰਿਹਾ ਇਹ ਬੰਦਾ। ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ।

0: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
1: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
0: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
1: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
0: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ।
1: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
2: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
1: 905-671-8400 ਔਰ 905-796-8800 ਔਰ ਵਿਜ਼ਿਟ giltravels.ca।

0: ਆਲ ਰਾਈਟ, ਕੱਲ ਬਲੂ ਜੀ ਵਾਲੇ 3-2 ਦੇ ਫਰਕ ਨਾਲ ਨੈਸ਼ਨਲ ਨੂੰ ਜਿੱਤੇ, ਇਟਸ ਅ ਗੁੱਡ ਆਈਡੀਆ, ਜਿੱਤੇ ਰਹਿਣਾ ਚੰਗੀ ਗੱਲ ਆ। ਉਧਰੋਂ ਖਬਰ ਆ ਰਹੀ ਹੈ ਇਰਾਨ ਨੇ ਆਖਿਆ ਹੈ ਕਿ ਜਿਹੜਾ ਅਮੈਰੀਕਾ ਹੈ ਇਹ ਪੰਗਾ ਤਾਂ ਲੈ ਬੈਠਾ, ਇਹਨੂੰ ਰਾਸਤਾ ਬਾਹਰ ਨਹੀਂ ਮਿਲਦਾ ਦੇਖਣ ਨੂੰ ਵੀ ਕਿੱਧਰ ਦੀ ਨਿਕਲਣਾ ਬਾਹਰ। ਹੁਣ ਸਿਆਟਲ 'ਚ ਗੋਲੀਆਂ ਚੱਲੀਆਂ ਜੀ, ਕੱਲ 3 ਲੋਕਾਂ ਦਾ ਕਤਲ ਕਰ ਦਿੱਤਾ ਗਿਆ, ਔਰ ਪੈਰਿਸ ਦੇ ਵਿੱਚ 3 ਬੰਦੇ ਦੇ ਛੁਰੇ ਮਾਰੇ ਗਏ। ਮਾਰ ਤੋਂ ਪਹਿਲਾਂ ਛੁਰੇ ਮਾਰਨ ਵਾਲਾ ਕਹਿੰਦਾ ਸੀ ਮੈਨੂੰ ਅੱਲਾ ਨੇ ਆਰਡਰ ਕੀਤਾ ਹੈ। ਰੀਅਲੀ ਲੈਂਡਸਕੇਪਿੰਗ ਵਾਲਿਆਂ ਦਾ ਸੁਨੇਹਾ ਸੁਣੋ ਤੇ ਆਏ ਜੀ।
1: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100-1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
2: ਗੱਲ ਸੁਣੋ ਭਾਈ ਸਾਹਿਬ, ਤੁਹਾਡੇ ਮੁੰਡੇ ਨੇ ਨਾ ਕੱਲ ਗੁੱਲੀ ਡੰਡਾ ਖੇਡਦੇ ਨੇ ਸਾਡੀ ਖਿੜਕੀ ਦੇ ਸ਼ੀਸ਼ੇ ਤੋੜ ਦਿੱਤੇ।
3: ਮਾਫ ਕਰ ਦਿਓ ਭੈਣ ਜੀ, ਪਾਗਲ ਹੈ ਮੁੰਡਾ ਵਿਚਾਰਾ।
2: ਪਾਗਲ ਹੈ ਤਾਂ ਆਪਣੇ ਘਰ ਦੇ ਸ਼ੀਸ਼ੇ ਕਿਉਂ ਨਹੀਂ ਤੋੜਦਾ?
3: ਜਮਾ ਹੀ ਪਾਗਲ ਨਹੀਂ ਨਾ
4: ਫਿੱਟੇ ਮੂੰਹ ਤੇਰੇ।

0: ਮੀਤਾ ਜੀ ਨਾ ਜੋ ਕਿ ਤੁਹਾਡੀ ਸਿਹਤ ਦਾ ਖਾਸੋ ਖਾਸ ਖਿਆਲ ਰੱਖਦੇ ਨੇ। ਮੀਤਾ ਜੀ ਪੁਰਾਣੇ ਸਵਾਗਤ ਹੈ।
1: ਥੈਂਕ ਯੂ ਦੇਵ ਜੀ ਤੇ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਐਂਡ ਗੁੱਡ ਆਫਟਰਨੂਨ।
0: ਵੈਰੀ ਗੁੱਡ ਮਿਡ ਆਫਟਰਨੂਨ। ਅੱਜ ਸਿਹਤ ਸੰਬੰਧੀ ਕੀ ਸਲਾਹ ਹੈ
1: ਜੀ ਦੇਵ ਜੀ? ਅੱਜ ਆਪਾਂ ਦੇਖਾਂਗੇ ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵ ਡਿਸਆਰਡਰ ਜਿਸਕੋ ADHD ਕੇ ਨਾਮ ਸੇ ਜਾਣਾ ਜਾਤਾ ਹੈ। ਅਬ ਜ਼ਿਆਦਾਤਰ ਯੇ ਕੰਡੀਸ਼ਨ ਬੱਚੋਂ ਮੇ ਪਾਈ ਜਾਤੀ ਹੈ ਕਿ ਅਗਰ ਆਪਕਾ ਚਾਇਲਡ ਹਾਈਪਰ ਐਕਟਿਵ ਹੈ, ਟਿਕ ਕੇ ਵੋ ਬੈਠ ਨਹੀਂ ਰਹਾ ਹੈ, ਕਿ ਕਾਂਸਟੈਂਟਲੀ ਆਪ ਦੇਖੋਗੇ ਕਿ ਯਹਾਂ ਪੇ ਟੱਚ ਕੀਆ, ਵਹਾਂ ਪੇ ਟੱਚ ਕੀਆ, ਹੈਂਡ ਫਲੈਪਿੰਗ ਚੱਲ ਰਹੀ ਹੈ, ਯਾ ਏਕ ਜਗ੍ਹਾ ਪੇ ਬੈਠਣਾ ਉਸਕੇ ਲੀਏ ਮੁਸ਼ਕਿਲ ਹੋ ਰਹਾ ਹੈ, ਬਿਨਾ ਸੋਚੇ ਸਮਝੇ ਕੁਛ ਨਾ ਕੁਛ ਵੋ ਕਰਤਾ ਰਹਿਤਾ ਹੈ, ਆਪਣੀ ਚੀਜ਼ੇ ਭੁੱਲ ਰਹਾ ਹੈ, ਆਪਣਾ ਕਾਮ ਭੁੱਲ ਰਹਾ ਹੈ, ਤੋ ਯੇ ਸਾਰੀ ਚੀਜ਼ੇ ਫੋਕਸ ਨਹੀਂ ਕਰ ਪਾਣੇ ਸੇ ਚਾਇਲਡ ਕੀ ਐਬਿਲਿਟੀ ਕਮ ਹੋ ਜਾਤੀ ਹੈ, ਨਯਾ ਸੀਖਨੇ ਮੇ ਵੀ ਵੋ ਪੀਛੇ ਰਹਿ ਜਾਤਾ ਹੈ, ਸੋ ਦੂਸਰੇ ਬੱਚੋਂ ਕੀ ਕੰਪੈਰੀਜ਼ਨ ਮੇ ਯੇ ਬੱਚਾ ਪੀਛੇ ਰਹਿ ਜਾਏਗਾ ਕਿਉਂਕਿ ਵੋ ਫੋਕਸ ਨਹੀਂ ਕਰ ਪਾਤਾ ਹੈ। ਔਰ ਜ਼ਿਆਦਾਤਰ 7 ਸਾਲ ਕੀ ਏਜ ਸੇ ਪਹਿਲੇ ਹੀ ਪਤਾ ਚਲ ਜਾਤਾ ਹੈ ਕਿ ਉਸਮੇ ਜ਼ਿਆਦਾ ਨੰਬਰ ਆਫ ਸਿਮਟਮਸ ਪ੍ਰੇਜ਼ੈਂਟ ਹੈ ਸਭੀ ਸਿਚੁਏਸ਼ਨ ਮੇ, ਕਿ ਘਰ ਮੇ ਵੀ ਇਸਕਾ ਬਿਹੇਵੀਅਰ ਇਸ ਤਰ੍ਹਾਂ ਹੋ ਰਹਾ ਹੈ, ਸਕੂਲ ਸੇ ਵੀ ਕੰਪਲੇਨ ਆ ਰਹੀ ਹੈ, ਤੋ ਸੋਸ਼ਲੀ ਵੀ ਜਬ ਵੋ ਪਲੇ ਕਰ ਰਹਾ ਹੈ ਤਭੀ ਵੀ ਆਪ ਦੇਖੋਗੇ ਕਿ ਯੇ ਇਸੀ ਤਰ੍ਹਾਂ ਹੋ ਰਹਾ ਹੈ, ਤੋ ਫਿਰ ਉਸ ਪੇ ਧਿਆਨ ਦੇਣਾ ਬਹੁਤ ਜ਼ਰੂਰੀ ਬਣ ਜਾਤਾ ਹੈ। ਔਰ ਜਬ ਵੀ ADHD ਹੈ ਤੋ ਇਸਕੇ ਕਾਮਨ ਕੈਰੇਕਟਰਿਸਟਿਕ ਸਿਮਟਮਸ ਹੋਤੇ ਹੈ ਇਨ ਅਟੈਂਸ਼ਨ ਹਾਈਪਰ ਐਕਟੀਵਿਟੀ ਐਂਡ ਇੰਪਲਸਿਵਿਟੀ। ਤੋ ਐਸੇ ਮੇ ਏਕ ਤੋ ਟਿਕ ਕੇ ਨਹੀਂ ਬੈਠਣਾ, ਵੋ ਹਾਈਪਰ ਐਕਟਿਵ ਰਹਿਤਾ ਹੈ ਕਿ ਜੈਸੇ ਚੈਨ ਸੇ ਬੈਠਣਾ ਉਸਕੇ ਲੀਏ ਮੁਸ਼ਕਿਲ ਹੈ, ਇੰਪਲਸਿਵਿਟੀ ਹੈ ਕਿ ਉਸਕੋ

0: करना है तो वो कंसेप्ट नहीं है, एकदम से वो आगे चला जाएगा। एकदम क्या उसको मन में आया कि वो जंप करना है तो वो जंप कर देगा। तो ये जो इम्पल्सिविटी है उन बच्चों में पाई जाती है। अब जब उनके इंटरेस्ट का टॉपिक होता है तो फोकस करेंगे, लेकिन जिसमें उनका मन नहीं लगता है तो उस वक्त वो टास्क चेंज करते रहेंगे। फोकस करने के लिए भी उनको क्वाइट एनवायरमेंट चाहिए कि थोड़ा सा भी खड़का लगा आवाज आई तो उनका ध्यान कहीं और चला जाएगा। और कई बार इसके साथ लर्निंग में भी डिसेबिलिटी हो सकती है कि रीडिंग, राइटिंग, मोटर स्किल्स और लैंग्वेज में प्रॉब्लम, तो बिहेवियर डिसऑर्डर भी साथ में हो सकता है और कोई साइकोलॉजिकल प्रॉब्लम भी हो सकती है। तो तभी उसका साइकोलॉजिकल एनालिसिस कराना बहुत जरूरी बन जाता है। और ऐसे में ये बच्चे को हर जगह पे प्रॉब्लम होगी कि स्कूल में वो फोकस नहीं कर पाएगा, वहां से कंप्लेन आएगी, फ्रेंड नहीं बना पाते हैं क्योंकि टिक के एक जगह बैठेंगे, ध्यान देंगे, अटेंशन देंगे, तभी तो फ्रेंड्स बनेंगे। सो इसी को फ्रस्ट्रेशन होगी बच्चे को और फिर इंफीरियोरिटी फील होने लगेगी और वो स्ट्रेस फिर पूरी फैमिली पे बढ़ता जाता है। एडल्ट्स में भी कई बार ये एडीएचडी की प्रॉब्लम पाई जाती है। तो यहाँ पे हो सकता है कि रेस्टलेसनेस फील होना उनको उस फॉर्म में है कि वो ज्यादा एक जगह पे टिक नहीं पाते हैं या फिर ज्यादा बोलते रहना, टॉकिंग टू मच, तो ये भी एडीएचडी का ही एक इंडिकेशन है। लेकिन ज्यादातर क्योंकि चाइल्डहुड में ये पता चल जाता है तो बच्चों में ये ज्यादा प्रॉब्लम पाई जाती है। अब ऐसे में ये जो ट्रीटमेंट है फोकस नहीं करता है वो बच्चा, उसके माइलस्टोन्स भी डिलेड हो सकते हैं क्योंकि वो किस तरह बोलना उस पर ध्यान नहीं देगा तो स्पीच डिले हो जाएगी। और ऐसे बच्चे अक्सर चलना पहले सीख लेते हैं क्योंकि हाइपर है, कॉन्स्टेंटली यहाँ जाना है वहां जाना है, तो ये चीज भी साथ में हो सकती है। तो ट्रीटमेंट जो है यहाँ पे उसके अटेंशन का स्पान है वो बढ़ाने में उसको हेल्प करेगा। अंदर से उसके जो पीस मिलना चाहिए, उसकी नर्व्स जो काम डाउन होनी चाहिए, तो होम्योपैथी में वी डू हैव कि इस तरह की मेडिकेशन है जो उसको कंट्रोल करने में हेल्प करेगी ताकि आगे जाके उसकी एबिलिटीज बढ़ती जाए और खुद से इंडिपेंडेंट बनाने में, उसका फोकस बढ़ाने में ये काफी हेल्प करेगा। सो अगर आपको लग रहा है कि आपका बच्चा टिक के बैठ नहीं रहा है, हाइपर एक्टिव है, डिलेड डेवलपमेंट है कि उसकी स्पीच डिलेड है, चलना अभी डिलेड है, तो ऐसे में इसको इग्नोर ना करें। जितना जल्दी ट्रीटमेंट स्टार्ट करेंगे उतना बेनिफिट होगा। और कई बार ऑटिज्म वगैरह जैसी प्रॉब्लम हो सकती है, सेरेब्रल पॉल्सी जैसी प्रॉब्लम हो सकती है। सो फील फ्री टू कॉल अस, होम्योपैथी में इन सारी कंडीशन का ट्रीटमेंट है। सो आप मेरा कॉन्टेक्ट जरूर करें। मंडे टू सैटरडे क्लिनिक खुला है सवेरे 10 तक लेके शाम 6 बजे तक। एंड लोकेशन है हमारी 10 कॉटरेल बुलेवार्ड, यूनिट 104 इन ब्रैम्पटन। फोन नंबर है मेरा 6474702779-647-760-2779। और इसके अलावा जुखाम, खांसी, कोल्ड फ्लू है, छोटे बच्चों में टीदिंग वगैरह की मेडिकेशन चाहिए, 1 वीक 2 वीक्स की मेडिसिन भी आके आप जरूर ले सकते हैं। वंस अगेन नंबर टू कॉल इज 6477602779।
1: ਇਨਾਰਾ ਆਫਿਸ ਹੈ ਜੀ ਏਅਰਪੋਰਟ ਅਤੇ ਕੋਟਰਲ ਦੇ ਬਿਲਕੁਲ ਕਾਰਨਰ ਤੇ ਜਿੱਥੇ ਟਰਟਲ ਜਾਏਗਾ ਜਨਕ ਜੁਲਰ ਉਸੇ ਪਲਾਜ਼ੇ ਚ ਇਹਨਾਂ ਦਾ ਆਫਿਸ ਹੈ 6477607279 ਇਹਨਾਂ ਦਾ ਨੰਬਰ ਹੈ ਫੋਨ ਕਰੋ ਪੌਣੇ ਬਣਾਓ ਔਰ ਜਾ ਕੇ ਇਹਨਾਂ ਨੂੰ ਮਿਲੋ ਤੁਹਾਡੀ ਹਰ ਬਿਮਾਰੀ ਦਾ ਇਲਾਜ ਇਹ ਕਰਦੇ ਨੇ ਮਿਤਾ ਜੀ ਥੈਂਕ ਯੂ ਸੋ ਮਚ
0: ਥੈਂਕ ਯੂ ਦੇਵ ਜੀ
1: ਆਲ ਰਾਈਟ ਲਓ ਜੀ ਜਾਣੇ ਆ ਉਹਨੇ ਪਹਿਲਾਂ ਕਮਲ ਜੀ ਥੋੜਾ ਦਾ ਆ ਸੁਨੇਹਾ ਸੁਣੋ
2: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
3: ਹੈ ਉਹ ਤੂੰ ਰੇ ਫੜਾ ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ ਸੌ ਪਾਪੜ ਵੇਲੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ
2: ਹਾਂ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 4163561870 416-355-1870 ਪੈਗੀ ਪੱਲੇ
1: ਕੱਲ ਮੇਨ ਸਟ੍ਰੀਮ ਚ ਸਰਵੇ ਹੋਇਆ ਪੁੱਛਿਆ ਗਿਆ ਕਿ ਬਲੂ ਜੇ ਵਾਲੇ ਜਿਹੜੇ ਹੈਗੇ ਆ ਵਾਇਲਡ ਕਾਰਡ ਵਿੱਚ ਜਾ ਸਕਦੇ ਕਿ ਨਹੀਂ 11% ਨੇ ਯੈਸ ਆਖਿਆ 89% ਨੇ ਨੋ ਆਖਿਆ 11 ਉਹ ਬੰਦੇ ਆ ਪਰਸੈਂਟ ਜਿਹੜੇ ਕਿ ਮੀਂਹ ਆਵੇ ਹਨੇਰੀ ਆਵੇ ਗੋ ਜੇਸ ਗੋ ਨੀਨਾ ਟਾਂਗੜੀ 18,976 ਤੇ ਹਰਦੀਪ ਗਰੇਵਾਲ 27,275 ਨਾ ਇਹਨਾਂ ਨੇ ਮੋੜੇ ਆ ਨਾ ਮੋੜੇ ਕਿ ਨਹੀਂ ਮੋੜੇ ਮਾਫੀ ਵੀ ਨਹੀਂ ਮੰਗੀ ਮੁੰਗੀ ਅਜੇ ਕੋਈ ਖਬਰ ਤਾਂ ਸੁਣੀ ਨਹੀਂ ਹੈ ਪਰ ਜਿਹੜਾ ਸਟੈਨ ਚੋ ਸੀ ਉਹਨੇ ਮਾਫੀ ਵੀ ਮੰਗ ਲਈ ਪੈਸੇ ਵੀ ਮੋੜ ਤੇ ਦੋ ਲੋਟ ਸੇਲ ਤੇ ਆ ਤੁਸੀਂ ਦੋ ਦੋਸਤ ਦੋ ਭਰਾ ਦੋ ਜਣੇ ਜਿਹੜੇ ਹੈਗੇ ਆ ਦੋਨੇ ਲੋਟ ਲੈ ਸਕਦੇ ਹੋ ਇਹ 1.25 ਏਕੜ ਤੋਂ ਉੱਪਰ ਹੈ ਔਰ ਆਪਣੇ ਇੱਥੋਂ 35 ਤੋਂ 40 ਮਿੰਟ ਦੂਰ ਹੈ ਬ੍ਰਹਮਪੁਰ ਤੋਂ ਤੁਸੀਂ ਆਪਣੇ ਮਨਪਸੰਦ ਦਾ ਮਕਾਨ ਬਣਾ ਸਕਦੇ ਹੋ ਉੱਥੇ ਆਲਰੇਡੀ ਬਹੁਤ ਸਾਰਿਆਂ ਨੇ ਮਕਾਨ ਬਣਾਉਣੇ ਸ਼ੁਰੂ ਵੀ ਕਰ ਦਿੱਤੇ ਆ ਕਸਟਮ ਮੇਡ ਮਕਾਨ ਬਣਾ ਸਕਦੇ ਹੋ ਇਹ ਬਿਲਡਰ ਨੇ ਨਹੀਂ ਮਕਾਨ ਬਣਾ ਕੇ ਦੇਣੇ ਤੁਸੀਂ ਆਪਣੇ ਮਕਾਨ ਆਪ ਬਣਾਉਣੇ ਨੇ 5,000, 10,000, 7,000 ਜਿਹੜਾ ਮਰਜ਼ੀ ਬਣਾਓ ਜਾਣਕਾਰੀ ਲੈ ਲਓ ਜਤਿੰਦਰ ਗੰਧਮ ਹੋਰਾਂ ਕੋਲੋਂ 416-265-2222 265-2222 ਸਾਡੇ ਨਾਲ ਮੈਡਮ ਜੀ ਜੁੜ ਚੁੱਕੇ ਨੇ ਦੇਖਦੇ ਹਾਂ ਅੱਜ ਕੀ ਸੁਣਿਆ ਹਾਂਜੀ
4: ਸਤਿ ਸ਼੍ਰੀ ਅਕਾਲ ਦੇਵ ਭਾਜੀ ਇਸ ਵੇਲੇ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ ਅਨਲਿਮਿਟਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ ਹਾਂਜੀ ਤੁਸੀਂ ਠੀਕ ਸੁਣਿਆ 5-year ਦੀ ਪ੍ਰਾਈਸ ਗਾਰੰਟੀ ਹੈਗੀ $40 ਦੇ ਵਿੱਚ US ਮੈਕਸੀਕੋ ਰੋਮਿੰਗ $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ 64 countries ਇੰਕਲੂਡਿਡ ਨੋ ਕੰਟਰੈਕਟ ਨੋ ਐਕਟੀਵੇਸ਼ਨ ਫੀ ਇਹ ਆਫਰ ਬੁੱਕ ਕਰਨ ਲਈ ਤੁਸੀਂ ਹੁਣੇ ਕਾਲ ਕਰਿਓ 6479462525 6479462525 ਤੇ ਇਸ ਤੋਂ ਇਲਾਵਾ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ ਹਾਈ ਸਪੀਡ ਇੰਟਰਨੈਟ ਅਨਲਿਮਿਟਿਡ ਯੂਸੇਜ ਸਪੈਸ਼ਲ ਕ੍ਰੈਡਿਟਸ ਤੇ ਨੰਬਰ ਸੇਮ ਹੈਗਾ ਕਾਲ ਕਰਨ ਲਈ 6479462525 6479462525
1: ਥੈਂਕ ਯੂ ਨਿਸ਼ਾ ਜੀ ਟਰਾਂਸਪੋਰਟ ਨੂੰ ਕ੍ਰੋਸ ਬਾਰਡਰ ਡਰਾਈਵਰ ਚਾਹੀਦੇ ਨੇ ਏਜ ਐ ਡਰਾਈਵਰ ਆਟੋ ਪਾਰਟਸ ਦਾ ਡੈਡੀਕੇਟਡ ਰਨ ਨੇ ਸ਼ਾਮ ਨੂੰ ਤੁਸੀਂ ਘਰੇ ਆ ਜਾ ਕਰੋਗੇ 3,000 ਮੀਲ ਵੀਕ ਦੇ ਮਿਲਣਗੇ ਨਾਲ ਦੀ ਨਾਲ ਮਿਡ ਵੈਸਟ ਐਂਡ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ ਸੁਨਹਿਰੀ ਮੌਕਾ ਹੈ ਜੀ ਵੱਡੀ ਫਰਮ ਨਾਲ ਕੰਮ ਕਰਨ ਦਾ 905-846-2229 ਐਕਸਟੈਂਸ਼ਨ 4 ਔਰ AAA ਲੈਂਡਸਕੇਪਿੰਗ ਵਾਲਿਆਂ ਦਾ ਸੁਨੇਹਾ ਸੁਣਿਆ ਜੀ ਹਰ ਤਰ੍ਹਾਂ ਦੀ ਲੈਂਡਸਕੇਪਿੰਗ ਦਾ ਕੰਮ ਕਰਦੇ ਆ ਇੰਟਰਲੋਕ ਹੀ ਕਰਾਉਣੀ ਆ ਉਹ ਕਰਾ ਲਓ ਤੁਹਾਡੇ ਘਰ ਦੇ ਵਿੱਚ ਜਿਹੜੇ ਘਾਹ ਖਰਾਬ ਹੋਇਆ ਹੋਇਆ ਮਰਿਆ ਹੋਇਆ ਉਹ ਨਵਾਂ ਲਵਾਉਣਾ ਉਹ ਵੀ ਲਾ ਦੇਣਗੇ AAA ਲੈਂਡਸਕੇਪਿੰਗ 6447481213 ਇਹਨਾਂ ਦਾ ਨੰਬਰ ਹੈ ਬੰਗਾਲ ਤੋਂ ਉੱਤਰਾਖੰਡ ਤੱਕ ਜਿਹੜੀ ਬਾਰਿਸ਼ ਨੇ ਮਚਾਈ ਤਬਾਹੀ ਪਾਣੀ ਦੇ ਨਾਲ ਆਏ ਪੱਥਰਾਂ ਤੇ ਮਲਬੇ ਨੇ ਜਿਹੜੇ ਘਰਾਂ ਦੇ ਦੁਕਾਨਾਂ ਨੂੰ ਆਪਣੀ ਲਪੇਟ ਚ ਲੈ ਲਿਆ ਹੈ POK ਚ ਪਾਕਿਸਤਾਨੀ ਸੈਨਾ ਦੀ ਗੋਲਾਬਾਰੀ ਚ 80 ਲੋਕਾਂ ਦੀ ਮੌਤ ਹੋ ਗਈ ਹੈ ਡਕ ਸਿਸਟਮ ਸਾਫ਼ ਕਰਾਉਣਾ ਕਾਰਪੇਟ ਸਾਫ਼ ਕਰਾਉਣਾ ਆ ਸੁਣੋ
5: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ
6: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ ਭਾਵੇਂ ਹੋਵੇ ਡਕਟ ਕਲੀਨਿੰਗ ਰੈਜ਼ੀਡੈਂਸ਼ੀਅਲ ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616
7: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
8: ਜਸ਼ਨ ਟੈਂਟਸ ਦੇ ਨਾਲ
7: ਵਿਆਹ ਹੋਵੇ ਬਰਥਡੇ ਪਾਰਟੀ
8: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ
7: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ ਹਾਈ ਪੀਕ ਟੈਂਟਸ ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ
8: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ ਚੇਅਰਸ ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ
7: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ ਕੁਆਲਿਟੀ ਸਰਵਿਸ ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ ਅੱਜ ਹੀ ਕਾਲ ਕਰੋ ਜਸ਼ਨ 416-294-2857
8: 416-294-2857
7: ਜਸ਼ਨ ਟੈਂਟਸ ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ
9: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ Quick Truck Lube!

0: ਖਬਰਾਂ ਚੋਂ ਖਬਰ ਹੈ, ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਵਾਪਸ ਕੀਤੀ ਆਪਣੀ ਸਿਕਿਉਰਿਟੀ ਗਨ, ਮੈਨੂੰ ਨਹੀਂ ਲੋੜ ਹੈ। ਪੰਜਾਬ ਯੂਨੀਵਰਸਿਟੀ 'ਚ ਪੀ ਐੱਚ ਡੀ ਸਕਾਲਰ ਜੋਤੀ ਦੀ ਮੌਤ, ਅਗਲੇ ਮਹੀਨੇ ਉਹਦਾ ਵਿਆਹ ਸੀ। ਟੋਰਾਂਟੋ ਅਤੇ ਜੀ ਟੀ ਏ ਵਿੱਚ ਭਾਰੀ ਮੀਂਹ ਦਾ ਅਲਰਟ ਹੈ। ਬਿਜ਼ਨਸ ਡੈਮੇਜ ਹੋ ਗਿਆ ਜਦੋਂ ਉੱਥੇ ਗੋਲੀਆਂ ਚਲਾਈਆਂ ਗਈਆਂ। ਨੌਰਥ ਯਾਰਕ ਦੇ ਅੰਦਰ ਦੱਖਣੀ ਜਪਾਨ ਦੇ ਕੁਝ ਹਿੱਸਿਆਂ 'ਚ 7.1 ਤੀਬਰਤਾ ਮੈਗਨੀਟਿਊਡ ਦਾ ਭੂਚਾਲ ਕਾਰਨ ਦਰਜਨਾਂ ਲੋਕ ਜ਼ਖਮੀ ਹੋ ਗਏ, ਬਹੁਤ ਲੋਕ ਅਜੇ ਵੀ ਫਸੇ ਹੋਏ ਨੇ।
1: ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰੋਸ ਬੋਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ। ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ। ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਵਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬੋਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੇਜ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ ਹੈ 4, ਜਾਂ ਫਿਰ 9053348222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8822, ਐਕਸਟੈਂਸ਼ਨ ਹੈ 4।
2: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
3: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਗੋ ਰੂਟ 9057944667।

0: ਉਹ ਤੁਹਾਨੂੰ ਲੈ ਕੇ ਚੱਲਦੇ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ, ਜਿੱਥੇ ਜੁਲਾਈ ਮਹੀਨੇ ਦੇ ਵਿੱਚ ਬਲੈਕ ਫਰਾਈਡੇ ਦੀ ਸੇਲ ਚੱਲ ਰਹੀ ਹੈ. ਉਹ ਸੁਲਤਾਨ ਜੀ ਨਾਲ ਗੱਲ ਕਰਦੇ ਹਾਂ ਇੱਕ ਸੰਦੇਸ਼ ਤੋਂ ਬਾਅਦ. ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ. ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ. ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ. ਰੂਪਾ ਬਰਾੜ 416-999-5939
1: ਭਗਵਾਨੇ ਆ ਜਾ, ਨਿਤ ਖਾਨੀ ਰਹਿਣੀ ਆ, ਹੈ ਆ ਜਾ ਆ ਜਾ, ਦਿਮਾਗ ਲੜਾਈਏ.
2: ਨਹੀਂ ਜੀ, ਪੰਜਾ ਲੜਾਉਂਦੇ ਆ.
1: ਪੰਜਾ, ਉਹ ਕਿਉਂ?
2: ਕਿਉਂਕਿ ਉਹ ਹੀ ਤਾਂ ਤੁਹਾਡੇ ਕੋਲ ਹੈਗਾ ਸਿਰਫ.
1: ਹੈ
3: ਫਿੱਟੇ ਮੂੰਹ ਤੇਰੇ.
0: ਗੁਰਬਾਣੀ ਰੇਡੀਓ ਲੈਣਾ ਹੈ ਸਰ, $20 ਦਾ, $20 ਦਾ ਗੁਰਬਾਣੀ ਰੇਡੀਓ, $20 ਦਾ ਗੁਰਬਾਣੀ ਰੇਡੀਓ. ਧਰਮ ਦੇ ਨਾਮ ਤੇ ਪੈਸੇ ਨਹੀਂ ਕਮਾਉਣੇ, ਧਰਮ ਨੂੰ ਨਹੀਂ ਵੇਚਣਾ. $20 ਦਾ ਗੁਰਬਾਣੀ ਰੇਡੀਓ 416-740-8100 ਤੇਲਵੀਰ ਦਾ ਕਹਿਣਾ ਹੈ ਕਿ ਅਮਰੀਕੀ ਬੰਬਾਰਾਂ ਨੇ ਇਜ਼ਰਾਈਲੀ ਟਿਕਾਣਿਆਂ ਤੋਂ ਇਰਾਨ ਤੇ ਹਮਲੇ ਕੀਤੇ. 33 ਲੱਖ ਔਰਤਾਂ ਦੇ ਖਾਤਿਆਂ ਵਿੱਚ 1149 ਕਰੋੜ ਜਿਹੜੇ ਜਮ੍ਹਾਂ ਕਰਾਏ. CM ਮਾਨ ਦਾ ਕਹਿਣਾ ਹੈ. ਪੰਜਾਬ ਤੋਂ ਖਬਰ ਆਈ ਹੈ, ਕੁੜੀਆਂ ਦੇ ਪ੍ਰਾਈਵੇਟ ਪਾਰਟ ਤੇ ਟੈਟੂ ਬਣਾਉਂਦਾ ਆਰਟਿਸਟ ਵਾਇਰਲ. ਨਿਹੰਗਾਂ ਨੇ ਵਾਰਨਿੰਗ ਦਿੱਤੀ. ਇਹ ਕਿਹੜਾ ਨਿਹੰਗ ਆ ਜਿੱਥੇ ਦਿਲ ਕਰਦਾ ਆਪਦੀਆਂ ਵਾਰਨਿੰਗਾਂ ਦੇਣ ਲੱਗ ਜਾਂਦੇ ਆ? ਨਾ ਇਹਨਾਂ ਕੋਲ ਕੋਈ ਅਖਤਿਆਰ ਆ, ਨਾ ਕਿਸੇ ਸਰਕਾਰ ਨੇ, ਨਾ ਕਿਸੇ ਨੇ ਕੋਈ ਇਹਨਾਂ ਨੂੰ ਦਿੱਤਾ ਹੈ ਵੀ ਤੁਸੀਂ ਆਹ ਕਰੋ ਨਾ ਕਰੋ. ਕਹਿੰਦੇ ਜੀ ਅਸੀਂ ਗੁਰੂ ਦੀ ਫੌਜ ਆ, ਗੁਰੂਆਂ ਵਰਗੇ ਕੰਮ ਤਾਂ ਕਰ ਲਓ. ਹੁਣ ਜੇ ਲੜਕੀਆਂ ਨੇ ਮੈਂ ਟੈਟੂ ਪਵਾਉਣਾ, ਮੁੰਡਾ ਕਹਿੰਦਾ ਮੈਂ ਪਾ ਦਿੰਦਾ, ਇਹਨਾਂ ਨੂੰ ਦੱਸੋ ਕਿ ਇਹਨਾਂ ਦੇ ਮਾਊ ਲੜਦੇ ਨੇ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਸਭ ਤੋਂ ਘੱਟ ਜਾਇਦਾਦ ਵਾਲੇ ਮੁੱਖ ਮੰਤਰੀਆਂ ਦੀ ਸੂਚੀ ਵਿੱਚ ਨੇ. 5ਵੇਂ ਸਥਾਨ ਤੇ ਨੇ. ਉਹਨਾਂ ਦੀ ਕੁੱਲ ਜਾਇਦਾਦ 1.97 ਕਰੋੜ ਦੱਸੀ ਗਈ ਹੈ. ਗ੍ਰੈਂਡ ਫਿਊਚਰ ਤੋਂ ਸੁਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ,
4: ਬਹੁਤ ਸ਼ੁਕਰੀਆ. ਧੰਨਵਾਦ ਦੇ ਭਾਜੀ. ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ. ਇਸ ਲੌਂਗ ਵੀਕਐਂਡ ਦੇ ਉੱਪਰ ਜਿਹੜੀ ਸਪੈਸ਼ਲ ਸੇਲ ਲੱਗਣ ਜਾ ਰਹੀ ਆ, 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਸਪੈਸ਼ਲ ਪ੍ਰਾਈਜ਼ ਮਿਲਣੀਆਂ ਤੇ ਹਰੇਕ ਪਰਚੇ ਦੇ ਨਾਲ ਗਿਫਟ ਤੋਹਫਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ. ਸੋ ਬਹੁਤ ਸਾਰੇ ਜਿਹੜੇ ਨਿਊ ਅਰਾਈਵਲ, ਨਿਊ ਕਲੈਕਸ਼ਨ ਦੇ ਵਿੱਚ ਹਾਈ ਐਂਡ ਬੈਡਰੂਮ ਸੇਟ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ. ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਮਸਾਜਰ ਰਿਕਲਾਈਨਰ ਜਿਹੜੇ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ. ਟਰਕੀ ਡਿਜ਼ਾਈਨ ਦੇ ਸੋਫਾ ਸੈੱਟ ਤੇ ਬਹੁਤ ਸਾਰੇ ਜਿਹੜੇ ਡਿਸਕਾਊਂਟ ਤੇ ਤੋਹਫੇ ਮਿਲਣੇ ਨੇ ਇਸ ਲੌਂਗ ਵੀਕਐਂਡ ਦੇ ਉੱਪਰ. ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਮਰੀ ਫੋਮ ਪਿੱਲੋ ਟੌਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $500-600 ਸੀ. ਲੌਂਗ ਵੀਕਐਂਡ ਸਪੈਸ਼ਲ ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਮਰੀ ਫੋਮ ਪਿੱਲੋ ਟੌਪ ਦੇ ਨਾਲ ਸਿਰਫ $199 ਦੇ ਵਿੱਚ ਕੁਈਨ ਸਾਈਜ਼ ਦਾ ਮੈਟਰਸ ਮੈਮਰੀ ਫੋਮ ਪਿੱਲੋ ਟੌਪ ਦੇ ਨਾਲ ਦਿੱਤਾ ਜਾਊਗਾ. ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ. ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਇਸ ਵੀਕਐਂਡ ਦੇ ਉੱਪਰ ਮਿਲਣੇ ਨੇ. ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ. ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣੀ ਰਾਈਟ ਵੇ ਕਾਲ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ 6472600000, 6472600000. ਧੰਨਵਾਦ ਜੀ ਭਾਜੀ,
0: ਬੜੀ ਮਿਹਰਬਾਨੀ. ਫਰਾਂਸ ਅਤੇ ਸਪੇਨ ਵਿੱਚ ਤਾਜ਼ਾ ਗਰਮੀ ਦੀ ਲਹਿਰ ਨਾਲ ਜੰਗਲ ਦੀ ਅੱਗ ਕਾਬੂ ਪਾਉਣ ਕਾਫੀ ਮੁਸ਼ਕਿਲ ਆ ਰਿਹਾ ਹੈ, ਲੇਕਿਨ ਲੱਗੇ ਹੋਏ ਆ ਵਿਚਾਰੇ ਕੰਨ ਕੁਛ ਨਾ ਕੁਛ ਇੰਤਜ਼ਾਮ. ਔਰ ਪੈਟਰੋਲ ਦੀ ਪ੍ਰਾਈਸ ਅੱਜ ਅੱਧੀ ਰਾਤ ਤੋਂ 3 ਸੈਂਟ ਥੱਲੇ ਆ ਜਾਣੀ ਆ. ਤੇ ਰਹੀ ਗੱਲ ਜੀ ਮੰਡੀਆਂ ਦੇ ਭਾਅ ਦੀ, ਜਨਕ ਜੁਲੋ ਦੇ ਸਹਿਯੋਗ ਨਾਲ ਉਹ ਵੀ ਦੱਸ ਦਿੰਦੇ ਆ. ਟੋਰਾਂਟੋ ਸਟਾਕ ਐਕਸਚੇਂਜ, ਡਾਓ, ਡਾਲਰ, ਇਹ ਸਭ ਕੁਛ ਉੱਪਰ ਹੈ. ਸੋਨਾ, ਕਰੂਡ ਆਇਲ, ਨੈਸਡੈਕ, ਇਹ ਇਸ ਸਮੇਂ ਥੱਲੇ ਚੱਲ ਰਿਹਾ ਹੈ. ਘਰੇ ਛੋਟਾ ਵੱਡਾ ਕੋਈ ਫੰਕਸ਼ਨ ਹੈ, ਕਿਸੇ ਬਿਜ਼ਨਸ ਤੇ ਕੋਈ ਛੋਟਾ ਵੱਡਾ ਫੰਕਸ਼ਨ ਹੈ, ਤੁਸੀਂ ਟੈਂਟ ਲਾਉਣੇ ਆ, ਤਾਂ ਟੈਂਟ ਲਾਉਣ ਲਈ ਬੜਾ ਵਧੀਆ ਨੰਬਰ ਹੈ 416-294-5757. ਹਰ ਤਰ੍ਹਾਂ ਦੇ ਟੈਂਟ ਲਾ ਦਿੰਦੇ ਨੇ, ਵੱਖੋ ਵੱਖਰੇ ਡਿਜ਼ਾਈਨ ਦੇ ਟੈਂਟ ਨੇ ਇਹਨਾਂ ਕੋਲ, ਨਾਲ ਦੀ ਨਾਲ ਟੇਬਲ, ਚੇਅਰਾਂ ਅਤੇ ਡਾਂਸਿੰਗ ਫਲੋਰ ਵਗੈਰਾ ਵੀ ਪਾ ਦਿੰਦੇ ਨੇ. ਪੋਰਟੇਬਲ ਵਾਸ਼ਰੂਮ ਨੇ, ਬੜੇ ਅੱਛੇ ਵਾਸ਼ਰੂਮ ਨੇ, ਘਰਾਂ ਦੇ ਵਾਸ਼ਰੂਮ ਉਨੇ ਸਾਫ਼ ਸੁਥਰੇ ਨੇ ਉਹਨੇ ਜਿੰਨੇ ਇਹ ਨੇ, ਔਰ ਲਾਈਟਾਂ ਵੀ ਲਾਉਂਦੇ ਨੇ। 416-294-2858 294-2858 ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ।
5: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਲੈਕ ਫਰਾਈਡੇ ਇਨ ਜੁਲਾਈ, ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ। ਜੀ ਈ ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ, ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਇੰਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ, ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com, ਇਹ ਵਨ ਵਰਲਡ ਹੈ ਜੀ। 905-450-2828, 905-450-2828 ਜੀ।
0: ਸੋ ਬਲੈਕ ਫਰਾਈਡੇ ਦੀ ਜਿਹੜੀ ਇਹ ਸੇਲ ਹੈ, ਇਹਦਾ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਕੰਪਨੀਆਂ ਵੱਲੋਂ, ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਾ ਕੇ ਇਸਦਾ ਫਾਇਦਾ ਚੱਕ ਸਕਦੇ ਹੋ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਯਾਦ ਰਹੇ ਨਾਲੇ 6 ਮਹੀਨੇ ਤੁਸੀਂ ਕੋਈ ਕੀ ਕਹਿੰਦੇ ਹੁੰਦੇ ਪੈਸਾ ਦੇਣ ਦੀ ਲੋੜ ਨਹੀਂ ਹੈ, 6 ਮਹੀਨੇ ਕੋਈ ਵਿਆਜ ਦੇਣ ਦੀ ਲੋੜ ਨਹੀਂ ਹੈ, ਥੋੜੇ ਥੋੜੇ ਕਰਕੇ ਤੁਸੀਂ ਦੇ ਸਕਦੇ ਹੋ। ਟਿੱਕਾ ਜੰਕਸ਼ਨ, ਟਿੱਕਾ ਜੰਕਸ਼ਨ ਲਈ 647-429-4040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040, ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040, ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਬੋਲੇ ਹੋਏ ਸ਼ੇਰਾ, ਲਓ ਜੀ ਇਹਦਾ ਦੁਬਾਰਾ ਸੁਣਨ ਨੂੰ ਦਿਲ ਕਰਦਾ, ਆਹ ਸੁਣੋ। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਵਾਹ ਜੀ ਵਾਹ, ਕਿਆ ਬਾਤ ਹੈ। ਖੈਰ ਗੋਲਡੀ ਹਾਊ ਪੁਲ ਜਿਹੜਾ ਅਮਰੀਕਾ ਤੇ ਕੈਨੇਡਾ ਨਾਲ ਜੁੜਿਆ ਸੀ, ਬਣਾ ਕੇ ਰੈਡੀ ਹੋ ਗਿਆ ਸੀ, ਹੁਣ ਉਹਨੂੰ ਖੋਲ ਦਿੱਤਾ ਕੱਲ, ਔਰ ਸਭ ਤੋਂ ਪਹਿਲੇ ਜਿਹੜੇ ਜਾਣ ਵਾਲੇ ਸੀ ਉਹ ਗੋਲਡੀ ਹਾਊ ਜਿਹੜਾ ਹਾਕੀ ਦਾ ਪਲੇਅਰ ਸੀ ਉਹਦੀ ਆਪਦੀ ਫੈਮਿਲੀ ਸੀ। ਸੁਪਰੀਮ ਕੋਰਟ ਨੇ ਇੰਡੀਆ ਚ ਕਿਹਾ ਨਾਬਾਲਗ ਪ੍ਰੋਟੈਸਟਰ ਜਿਹੜੇ ਸਨ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਏ, ਵਿਦਿਆਰਥੀਆਂ ਦੀ ਆਲੋਚਨਾ ਜਿਹੜੀ ਅੰਦੋਲਨ ਸੀ ਸੋਰੀ ਸ਼ਾਂਤਮਈ ਸੀ, ਜ਼ਿਆਦਾ ਤਾਕਤ ਦੀ ਵਰਤੋਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਬਿਹਾਰ ਚ ਖ਼ਬਰ ਆਈ ਹੈ ਐਂਬੂਲੈਂਸ ਦੇ ਵਿੱਚ ਬਰਾਤ ਪਹੁੰਚੀ, ਇੱਥੇ ਆਪਾਂ ਰੋਲਸ ਰੋਇਸ ਤੇ ਲੈਂਬਰਗੀਨੀਆਂ ਤੇ ਪਤਾ ਨਹੀਂ ਕੀ ਕੁਛ ਲੈ ਕੇ ਜਾਂਦੇ ਹਾਂ, ਐਂਬੂਲੈਂਸ ਚ ਬਰਾਤ ਆਈ। ਅਭਿਸ਼ੇਕ ਜੀ ਵੈਲਕਮ ਟੂ ਦਾ ਸ਼ੋਅ ਸਰ।
6: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰਾਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।

0: ਹੋਰ ਖਬਰ ਆ ਰਹੀ ਹੈ, ਬਟਵਾਰਾ ਮੂਵੀ ਆ ਰਹੀ ਹੈ ਸਨੀ ਦਿਓਲ ਦੀ 1947। ਅੱਗੇ ਕੋਈ ਇਸ ਤਰ੍ਹਾਂ ਦੀ ਇੱਕ ਮੂਵੀ ਆਈ ਸੀ, ਗਦਾਰ ਸੀ, ਪਤਾ ਨੀ ਕੀ ਨਾਮ ਸੀ, ਮੈਨੂੰ ਯਾਦ ਨੀ, ਜਿਹਦੇ ਚ ਨਲਕੇ ਪੱਟ ਰਿਹਾ ਸੀ। ਖੈਰ ਉਹਦਾ ਟ੍ਰੇਲਰ ਜਿਹੜਾ ਲਾਂਚ ਇਵੈਂਟ ਸੀ ਉਹ ਚ ਬੈਠਾ ਸੀ ਤੇ ਧਰਮਿੰਦਰ ਸਾਹਿਬ ਨੂੰ ਯਾਦ ਕਰਕੇ ਅੱਖਾਂ ਚ ਹੰਝੂ ਆ ਗਏ। ਵਿਦਿਆਰਥੀਆਂ ਨਾਲ ਅਪਰਾਧੀਆਂ ਵਰਗਾ ਵਿਹਾਰ ਪਹਿਲਾਂ ਕਦੇ ਨਹੀਂ ਹੋਇਆ, ਖੜਗੇ ਨੇ ਆਪਣੇ ਉੱਥੇ ਪਾਰਲੀਮੈਂਟ ਚ ਕਿਹਾ। ਸਾਡੇ ਨਾਲ ਨੀਲਮ ਜੀ ਜੁੜ ਚੁੱਕੇ ਨੇ। ਨੀਲਮ ਜੀ ਪੁਰਾਣਾ ਸਵਾਗਤ ਹੈ।
1: ਥੈਂਕ ਯੂ ਸਰ ਜੀ, ਹਾਊ ਆਰ ਯੂ?
0: ਵੈਰੀ ਗੁੱਡ ਵੈਰੀ ਗੁੱਡ, ਤੁਸੀਂ ਸੁਣਾਓ?
1: ਐਕਸਟ੍ਰੀਮਲੀ ਵੈਲ, ਵੈਰੀ ਗੁੱਡ, ਵਧੀਆ ਵੈਦਰ ਹੈ, ਵਧੀਆ ਦਿਨ ਹੈ, ਸਾਰਾ ਕੁਝ ਵਧੀਆ ਭਾਈ।
0: ਬਿਲਕੁਲ, ਪਰਮਾਤਮਾ ਮਿਹਰ ਕਰੇ ਸਾਰਿਆਂ ਦੇ ਦਿਨ ਵਧੀਆ ਨਿਕਲਣ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਵਾਟ ਆਈ ਵਾਸ ਗੋਨਾ ਸੇ ਟੂ ਦ ਪਹਿਲਾਂ ਤਾਂ ਤੁਹਾਨੂੰ ਤਾਂ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਕੀ ਕਹਿਣਾ ਚਾਹੋਗੇ ਅੱਜ, ਕੀ ਸੰਦੇਸ਼ ਹੈ?
1: ਨਥਿੰਗ ਮਚ, ਤੁਹਾਡੇ ਕੋਲ ਬਹੁਤ ਸਾਰੀਆਂ ਡੈਕਸ ਨੇ, ਤੁਸੀਂ ਇਹਨਾਂ ਨੂੰ ਕੰਸੋਲੀਡੇਟ ਕਰਾਉਣਾ ਚਾਹੁੰਦੇ ਹੋ। ਜਿਹੜੀ ਕੰਸੋਲੀਡੇਸ਼ਨ ਉਹ ਬੜੀ ਜ਼ਿਆਦਾ ਜ਼ਰੂਰੀ ਹੈ। ਮੈਨੀ ਪੀਪਲ ਆਰ ਪੇਇੰਗ ਸੋ ਮਚ ਹਾਈ ਇੰਟਰਸਟ, ਸੋ ਮਚ ਹਾਈ ਇੰਟਰਸਟ, ਕਈ ਚੀਜ਼ਾਂ ਤੇ ਉਹਨਾਂ ਨੇ ਫਾਈਨੈਂਸ਼ੀਅਲ ਕੰਪਨੀ ਕੋਲੋਂ ਪੈਸੇ ਲਿੱਤੇ ਹੁੰਦੇ ਆ, 30-35% ਦੇਈ ਜਾਂਦੇ ਆ, ਉਹਦੀ ਕਿਸ਼ਤ ਭਰੀ ਜਾਂਦੇ ਆ, ਰਾਈਟ? ਬਟ ਦੈਟਸ ਨਾਟ ਦ ਵੇ ਤੁਸੀਂ ਆਪਣੀ ਮਨੀ ਬਣਾ ਸਕਦੇ ਹੋ, ਦਿਸ ਦਾ ਵੇ ਤੁਸੀਂ ਆਪਣੀ ਮਨੀ ਗੁਆ ਸਕਦੇ ਹੋ। ਵਟ ਯੂ ਨੀਡ ਟੂ ਡੂ, ਉਹਨਾਂ ਨੂੰ ਪੇ ਕਰ ਦੋ, ਸਾਰੀਆਂ ਡੈਟਸ ਕਲੀਨ ਕਰ ਲਓ। ਛੋਟੀ ਜੇ ਤੁਸੀਂ ਉਹਨੂੰ ਰਲਾਉਣਾ ਚਾਹੁੰਦੇ ਹੋ ਉਸ ਪੇਮੈਂਟ ਨੂੰ, ਤਾਂ ਆਪਣੀ ਮੋਰਗੇਜ ਚ ਰਲਾ ਲਓ। ਮੋਰਗੇਜ ਰਲਾਉਣ ਨਾਲ ਸਭ ਤੋਂ ਘੱਟ ਇੰਟਰਸਟ ਜਿਹੜਾ ਉਹ ਹੈਗਾ 3.8-3.9 ਵਿਚ ਇਸ ਮੋਰਗੇਜ ਵਾਲਾ, ਇਸ ਤੋਂ ਘੱਟ ਇੰਟਰਸਟ ਨਹੀਂ ਮਿਲਦਾ। ਸੋ ਇਟਸ ਬੈਟਰ ਯੂ ਟੂ ਗੋ ਔਨ ਮੋਰਗੇਜ ਦੀ ਇੰਸਟਾਲਮੈਂਟ ਦੈਨ ਵੱਡੇ ਸਾਰੇ ਇੰਟਰਸਟ ਦੇ ਨਾਲੋਂ। ਐਨੀ ਕੁਐਸਚਨ, ਤੁਸੀਂ ਕੰਸੋਲੀਡੇਸ਼ਨ ਕਿੱਦਾਂ ਕਰਾਉਣੀ ਆ, ਕਿੱਦਾਂ ਹੋ ਸਕਦੀ ਆ, ਪ੍ਰੋਪਰਟੀ ਚ ਵੈਲਿਊ ਹੈਗੀ ਕਿ ਨਹੀਂ ਹੈਗੀ, ਯੂ ਕੈਨ ਕਾਲ ਮੀ।
0: ਨੰਬਰ ਦਿਓ ਆਪਣਾ, 6-4-7-7-3-9-8-7-1-0। ਵਿਆਜ ਦੇ ਰਹੇ ਹੋ ਕਾਰਡਾਂ ਤੇ, ਵਿਆਜ ਦੇ ਰਹੇ ਹੋ, ਕਈ ਐਸੇ ਕਾਰਡ ਜੇ ਆ ਉਹ ਕਾਰਡ ਫ੍ਰੀ ਦਿੰਦੇ ਆ ਤੁਹਾਨੂੰ, ਵੀਜ਼ਾ ਕਾਰਡ, ਪਰ ਪਤਾ ਉਦੋਂ ਲੱਗਦਾ ਜਦੋਂ ਵਿਆਜ 25-30% ਹੁੰਦਾ। ਇਹ ਸਾਰਿਆਂ ਨੂੰ ਘਟਾ ਘਟੂਗੇ, ਤੁਸੀਂ ਕੁਛ ਕਰ ਲਓ, ਇਹਨਾਂ ਨਾਲ ਬੈਠੋ, ਸਲਾਹ ਮਸ਼ਵਰਾ ਕਰ ਲਓ, ਦੇਖੋ ਕੀ ਹੋ ਸਕਦਾ। ਗੱਲ ਕਰੋਗੇ ਤਾਂ ਹੱਲ ਨਿਕਲਣਾ, ਘਰੇ ਬੈਠੇ ਕੁਛ ਨੀ ਹੋਣਾ ਹੈਗਾ। ਨੰਬਰ ਫੇਰ ਦੇ ਦੋ।
1: ਮੈਂ ਨੰਬਰ ਦੇ ਦਿੰਦੀ, ਉਹਦੇ ਨਾਲ ਪਤਾ ਕੀ ਹੁੰਦਾ, ਤੁਸੀਂ ਜਦੋਂ ਵੀ ਕੋਈ ਕਾਰਡ ਲੈਣਾ, ਕਿਸੇ ਸ਼ਾਪ ਤੇ ਜਾਣਾ, ਤੁਹਾਨੂੰ ਅਗਲੇ ਕਹਿੰਦੇ ਕਾਰਡ ਲੈ ਲਓ ਫ੍ਰੀ ਦਾ ਨਥਿੰਗ, ਹਨਾ? ਪਰ ਤੁਹਾਡਾ ਕ੍ਰੈਡਿਟ ਸਕੋਰ ਡਿੱਗ ਜਾਂਦਾ ਉਹਦੇ ਨਾਲ, ਵਿਚ ਯੂ ਡੋਂਟ ਰਿਅਲਾਈਜ਼ ਟਿਲ ਸੋ ਲੇਟ, ਜਦ ਤੀ ਵੈਸੇ ਲੇਟ ਹੋ ਜਾਂਦੀ ਉਹ ਵਾਲੀ ਗੱਲ। ਸੋ ਜੇ ਤੁਸੀਂ ਆਪਣੇ ਆਪ ਨੂੰ ਠੀਕ ਰੱਖਣਾ ਚਾਹੁੰਦੇ ਹੋ, ਕ੍ਰੈਡਿਟ ਸਕੋਰ ਠੀਕ ਹੈ ਤੁਹਾਡਾ, ਤੁਸੀਂ ਕਿਸੇ ਵੀ ਤਰ੍ਹਾਂ ਦਾ ਮੋਰਗੇਜ ਦਾ ਕੁਐਸਚਨ ਹੈ, ਫਸਟ ਮੋਰਗੇਜ ਹੈ, ਸੈਕਿੰਡ ਮੋਰਗੇਜ ਹੈ, ਪ੍ਰਾਈਵੇਟ ਮੋਰਗੇਜ ਹੈ, ਅੱਜ ਮੋਰਗੇਜ ਚਾਹੀਦੀ ਹੈ, ਤੁਹਾਡੀ ਰਿਨਿਊਅਲ ਆ ਗਈ ਹੈ, ਤੁਹਾਡਾ ਮੰਨ ਲਓ ਤੁਸੀਂ ਰਿਨਿਊਅਲ ਦੇ ਉੱਤੇ ਤੁਸੀਂ ਹਾਂ ਹੀ ਬੈਂਕ ਨੂੰ ਹੀ ਕਰਨੀ ਹੈ, ਉਹਦੇ ਚ ਤੁਹਾਨੂੰ ਕੋਈ ਘਾਟਾ ਨਹੀਂ, ਜੇ ਤੁਸੀਂ ਮੈਨੂੰ ਸਿਰਫ ਸਲਾਹ ਕਰ ਸਕਦੇ ਹੋ ਮੇਰੇ ਨਾਲ, ਹੋ ਸਕਦਾ ਕਿ ਆਈ ਕੈਨ ਗਿਵ ਯੂ ਅ ਬੈਟਰ ਸੋਲੂਸ਼ਨ। 6-4-7-7-3-9-8-7-1-0 ਇਜ਼ ਮਾਈ ਨੰਬਰ।
2: ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
3: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
4: ਭਲਾ ਸਭ ਤੋਂ ਵਧੀਆ ਅੰਮ੍ਰਿਤਸਰੀ ਫਿਸ਼ ਕਿੱਥੋਂ ਮਿਲਦੀ ਹੈ?
5: ਤੇ ਅੰਮ੍ਰਿਤਸਰੋਂ ਹੀ ਮਿਲਦੀ ਹੈ, ਹੋਰ ਕਿੱਥੋਂ ਮਿਲਣੀ ਹੈ?
4: ਰਹੇ ਨਾ ਬੁੱਧੂ ਦੇ ਬੁੱਧੂ, ਉਹ ਮਿਲਦੀ ਹੈ ਤੰਦੂਰੀ ਗ੍ਰਿਲ ਮੀਟ ਸ਼ਾਪ ਤੋਂ। ਚਲੋ ਚਲੀਏ ਤੰਦੂਰੀ ਗ੍ਰਿਲ ਮੀਟ ਸ਼ਾਪ ਤੇ। 9985 ਮੈਕਵੀਨ ਡਰਾਈਵ, 15 ਫੈਂਡਰ ਵੇ, 45 ਟੈਸਟ ਡਰਾਈਵ।
6: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜਿਸਟ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
0: ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ, ਬਸ ਦੋ ਚਾਹੁੰਦਾ ਕਮਾਂਡ ਤੋੜਨਾ ਹੈ।
7: ਆਪਣੇ ਵੀ
0: ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 647-201-6002 201-6002 ਖਬਰਾਂ ਚ ਖਬਰ ਹੈ ਟੋਬੀਕੋ ਵਿਚ ਇਕ ਵੇਸਟ ਟਰਾਂਸਫਰ ਸਟੇਸ਼ਨ ਸੀ ਉੱਥੇ ਅੱਗ ਲੱਗ ਗਈ ਤੇ ਅੱਗ ਕਾਫੀ ਜ਼ਿਆਦਾ ਖਰਾਬ ਹੋ ਗਈ ਔਰ ਉੱਥੇ ਜਾ ਕੇ ਫਾਇਰ ਬ੍ਰਿਗੇਡ ਵਾਲਿਆਂ ਨੇ ਮਸਾਂ ਉਹਦੇ ਕਾਬੂ ਪਾਇਆ

0: ਹਲੋ ਜੀ, ਜਰਾ ਧਿਆਨ ਦੇਣਾ ਪਲੀਜ਼। ਰਾਵੀ ਵਿੱਚੋਂ ਵਗੀਆਂ ਤਿੰਨ ਨਹਿਰਾਂ, ਰਾਵੀ ਵਿੱਚੋਂ ਵਗੀਆਂ ਤਿੰਨ ਨਹਿਰਾਂ, ਦੋ ਸੁੱਕੀਆਂ ਤਾਂ ਇੱਕ ਵਗੇ ਹੀ ਨਾ। ਰਾਵੀ ਵਿੱਚੋਂ ਵਗੀਆਂ ਤਿੰਨ ਨਹਿਰਾਂ, ਦੋ ਸੁੱਕੀਆਂ ਤੇ ਇੱਕ ਵਗੇ ਹੀ ਨਾ। ਜਿਹੜੀ ਵਗੇ ਹੀ ਨਾ, ਉਸ ਵਿੱਚ ਤਿੰਨ ਬੰਦੇ ਨਹਾਵਣ। ਜਿਹੜੀ ਵਗੇ ਹੀ ਨਾ, ਉਸ ਵਿੱਚ ਤਿੰਨ ਬੰਦੇ ਨਹਾਵਣ, ਦੋ ਡੁੱਬ ਗਏ ਅਤੇ ਇੱਕ ਲੱਭੇ ਹੀ ਨਾ। ਜਿਹੜੀ ਵਗੇ ਹੀ ਨਾ, ਉਸ ਵਿੱਚ ਤਿੰਨ ਬੰਦੇ ਨਹਾਵਣ, ਦੋ ਡੁੱਬ ਗਏ ਤੇ ਇੱਕ ਲੱਭੇ ਹੀ ਨਾ। ਜਿਹੜਾ ਲੱਭੇ ਹੀ ਨਾ, ਉਹਨੂੰ ਲੱਭੀਆਂ ਤਿੰਨ ਗਾਵਾਂ। ਜਿਹੜਾ ਲੱਭੇ ਹੀ ਨਾ, ਉਸਨੂੰ ਲੱਭੀਆਂ ਤਿੰਨ ਗਾਵਾਂ, ਦੋ ਫੰਡਰ ਤੇ ਇੱਕ ਸੂਏ ਹੀ ਨਾ। ਰਾਵੀ ਵਿੱਚੋਂ ਵਗੀਆਂ ਤਿੰਨ ਨਹਿਰਾਂ, ਦੋ ਸੁੱਕੀਆਂ ਤੇ ਇੱਕ ਵਗੇ ਹੀ ਨਾ। ਉਹ ਜਿਹੜੀ ਵਗੇ ਹੀ ਨਾ, ਉਸ ਵਿੱਚ ਤਿੰਨ ਬੰਦੇ ਨਹਾਵਣ, ਦੋ ਡੁੱਬ ਗਏ ਤੇ ਇੱਕ ਲੱਭੇ ਹੀ ਨਾ। ਉਹ ਜਿਹੜਾ ਲੱਭੇ ਹੀ ਨਾ, ਉਸਨੂੰ ਲੱਭੀਆਂ ਤਿੰਨ ਗਾਵਾਂ, ਦੋ ਫੰਡਰਾਂ ਤੇ ਇੱਕ ਸੂਏ ਹੀ ਨਾ। ਜਿਹੜੀ ਸੂਏ ਹੀ ਨਾ, ਉਹਨੇ ਦਿੱਤੇ ਤਿੰਨ ਬੱਚੇ। ਜਿਹੜੀ ਸੂਏ ਹੀ ਨਾ, ਉਹਨੇ ਦਿੱਤੇ ਤਿੰਨ ਬੱਚੇ, ਦੋ ਲੰਗੜੇ ਤੇ ਇੱਕ ਉੱਠੇ ਹੀ ਨਾ। ਜਿਹੜੀ ਸੂਈ ਨਾ, ਉਸਨੇ ਦਿੱਤੇ ਤਿੰਨ ਬੱਚੇ, ਦੋ ਲੰਗੜੇ ਤੇ ਇੱਕ ਉੱਠੇ ਹੀ ਨਾ। ਉਹ ਜਿਹੜਾ ਉੱਠੇ ਹੀ ਨਾ, ਉਹਦੀ ਕੀਮਤ 3 ਰੁਪਈਏ। ਜਿਹੜਾ ਉੱਠੇ ਹੀ ਨਾ, ਉਹਦੀ ਕੀਮਤ 3 ਰੁਪਈਏ, ਦੋ ਖੋਟੇ ਤੇ ਇੱਕ ਚੱਲੀ ਨਾ। ਜਿਹੜਾ ਉੱਠੇ ਹੀ ਨਾ, ਉਹਦੀ ਕੀਮਤ 3 ਰੁਪਈਏ, ਦੋ ਖੋਟੇ ਤੇ ਇੱਕ ਚੱਲੀ ਨਾ। ਜਿਹੜਾ ਚੱਲੇ ਹੀ ਨਾ, ਉਹਨੂੰ ਆਏ 3 ਸੁਨਿਆਰੇ ਵੇਖਣ। ਜਿਹੜਾ ਚੱਲੇ ਹੀ ਨਾ, ਉਹਨੂੰ ਆਏ 3 ਸੁਨਿਆਰੇ ਵੇਖਣ, ਦੋ ਨੇ ਤੇ ਇੱਕ ਨੂੰ ਦਿਸੇ ਹੀ ਨਾ। ਜਿਹੜਾ ਚੱਲੇ ਹੀ ਨਾ, ਉਹਨੂੰ ਆਏ 3 ਸੁਨਿਆਰੇ ਵੇਖਣ, ਦੋ ਨੇ ਤੇ ਇੱਕ ਨੂੰ ਦਿਸੇ ਹੀ ਨਾ। ਜਿਹਨੂੰ ਦਿਸੇ ਹੀ ਨਾ, ਉਹਨੂੰ ਮਾਰੀਆਂ 3 ਮੁੱਕੀਆਂ। ਜਿਸਨੂੰ ਦਿਸੇ ਹੀ ਨਾ, ਉਹਨੂੰ ਮਾਰੀਆਂ 3 ਮੁੱਕੀਆਂ, ਦੋ ਮਿਸ ਗਈਆਂ ਤੇ ਇੱਕ ਵੱਜੇ ਹੀ ਨਾ। ਅਮਰੀਕਾ ਤੇ ਇਰਾਨ ਵਿਚਕਾਰ ਦੋਸਤਾਨਾ ਗੱਲਬਾਤ ਚੱਲ ਰਹੀ ਹੈ। ਟਰੰਪ ਨੇ ਫਰਮਾਇਆ, ਗੱਡੀ ਖੱਡ ਵਿੱਚ ਡਿੱਗਣ ਨਾਲ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਸ਼ਿਮਲਾ ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ।
1: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
2: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
1: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ, ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
0: ਜਤਿੰਦਰ ਜੀ ਪ੍ਰੋਗਰਾਮ ਸਵਾਗਤ ਹੈ, ਕੀ ਹਾਲ ਹੈ?
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ, ਕਿਵੇਂ ਹੋ?
0: ਗੁੱਡ ਗੁੱਡ। ਜੇ ਤੁਸੀਂ ਇੱਥੇ ਨਹੀਂ ਆਏ ਫੇਰ ਬਾਹਲੇ ਚੰਗੇ ਨਹੀਂ ਗਏ, ਜੇ ਇੱਥੇ ਆਉਂਦੇ ਤਾਂ ਕਾਫੀ ਲਿਆਉਣੀ ਸੀ, ਇੱਕ ਅੱਧਾ ਸਮੋਸਾ ਵੀ ਲਿਆਉਂਦੇ।
3: ਕੱਲ ਪੱਕਾ ਦੇ ਭਾਜੀ, ਕੱਲ ਆ ਕੇ ਨਾਲੇ ਪ੍ਰੋਗਰਾਮ ਕਰਦੇ ਆ ਤੇ ਕੱਲ ਕਾਫੀ ਵੀ ਲੈ ਕੇ ਆਵਾਂਗੇ ਬਲੈਕ ਤੁਹਾਡੇ ਲਈ।
0: ਠੀਕ ਹੈ ਸਰ, ਅੱਜ ਕੀ ਸੁਨੇਹਾ?
3: ਸੁਦੇਵ ਭਾਜੀ, ਆਪਣੇ ਕੋਲ ਬ੍ਰੈਂਪਟਨ ਦੇ ਵਿੱਚ 2 ਪ੍ਰੋਪਰਟੀਆਂ ਨੇ, ਇੱਕ ਡਬਲ ਕਾਰਗਾਹ ਦੀ ਡੀਟੈਚ ਪ੍ਰੋਪਰਟੀ ਹੈ ਜਿਹਦੇ ਵਿੱਚ 4 ਬੈਡਰੂਮ ਉੱਪਰ ਨੇ, 2 ਬੈਡਰੂਮ ਦੀ ਲੀਗਲ ਬੇਸਮੈਂਟ ਹੈ, ਪਲੱਸ ਸੈਕਿੰਡ ਫਲੋਰ ਦੇ ਉੱਪਰ ਆਫਿਸ ਦੀ ਸਪੇਸ ਵੀ ਹੈਗੀ ਆ, ਤੇ ਇਹ 2 ਬੈਡਰੂਮ ਦੀ ਬੇਸਮੈਂਟ ਲੀਗਲ ਜਿਹੜੀ ਆਲਰੇਡੀ ਰੈਂਟ ਆਊਟ ਤੇ ਹੈਗੀ ਆ। ਤੇ ਨਾਲ ਦੀ ਨਾਲ ਦੇ ਭਾਜੀ, ਇਸੇ ਸਬ ਡਿਵੀਜ਼ਨ ਦੇ ਵਿੱਚ ਆਪਣੇ ਕੋਲ ਸੈਂਟ ਲੋਰੈਂਟ ਕੈਰਡਵੀ ਏਰੀਆ ਦੇ ਵਿੱਚ 4 ਬੈਡਰੂਮ ਦੀ ਡੀਟੈਚ ਪ੍ਰੋਪਰਟੀ ਆ, ਡਬਲ ਕਾਰਗਰਾਜ ਹੈ, ਰਵੀਨ ਲੋਟ ਹੈ। ਇਹ ਜਿਹੜੀ ਪ੍ਰੋਪਰਟੀ ਆ ਫੁੱਲੀ ਅਪਗ੍ਰੇਡ ਪ੍ਰੋਪਰਟੀ ਹੈ, 9 ਫੁੱਟ ਦੀ ਸੀਲਿੰਗ ਹੈ ਮੇਨ ਦੇ ਉੱਪਰ। ਇਹ ਦੋਨੋਂ ਪ੍ਰੋਪਰਟੀ ਹੈ, ਜੇ ਸਾਡਾ ਕੋਈ ਵੀ ਸੋਚ ਆਪਣਾ ਘਰ ਅਪਗ੍ਰੇਡ ਕਰਨ ਬਾਰੇ ਸੋਚ ਰਿਹਾ ਹੋਵੇ, ਇੱਕ ਵਾਰੀ ਸਾਡੇ ਨਾਲ ਗੱਲਬਾਤ ਕਰ ਲਿਓ। ਸੈਲਰ ਮੋਟੀਵੇਟ ਨੇ, ਕੈਲਡਨ ਦੇ ਵਿੱਚ ਆਪਣੇ ਕੋਲ 80 ਏਕੜ ਦਾ ਫਾਰਮ ਹੈ, ਜਿਹਦੇ ਵਿੱਚੋਂ 55 ਏਕੜ ਬਿਲਕੁਲ ਕਲੀਅਰ ਨੇ। ਜੇ ਤੁਸੀਂ ਇਹਦੇ ਵਿੱਚ ਖੇਤੀ ਕਰਨਾ ਚਾਹੁੰਦੇ ਹੋ, ਕੁਛ ਵੀ ਆਪਣਾ ਕਰਨਾ ਚਾਹੁੰਦੇ ਹੋ, ਰੈਡੀ ਆ। ਇਹਦੇ ਵਿੱਚ 10 ਤੋਂ 12 ਕਾਰਗਰਾਜ ਦਾ ਘੱਟੋ ਘੱਟ ਮਕਾਨ ਬਣੇ ਆ, 10 ਤੋਂ 12 ਬੈਡਰੂਮ ਨੇ। ਇਹ ਪ੍ਰੋਪਰਟੀ ਸਿਰਫ ਤੇ ਸਿਰਫ ਮੇਫੀਲਡ ਫੋਰਟੇਨ ਤੋਂ 10 ਤੋਂ 12 ਮਿੰਟ ਦੀ ਡਰਾਈਵ ਦੇ ਉੱਪਰ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰਨੀ ਹੈ 416-266-2222 416-266-2222 416-266-2222 4162652222 Thank you very much, Deepa ji.
0: Thank you, sir.

0: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
1: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
0: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
2: ਭਾਰਤੀ ਕ੍ਰਿਕਟ ਟੀਮ ਦੇ ਸਹਾਇਕ ਕੋਚ ਨੇ ਅਸਤੀਫਾ ਦੇ ਦਿੱਤਾ ਜੀ। ਆਪਣੇ ਡੱਬਵਾਲੀ ਤੋਂ ਖਬਰ ਆਈ ਹੈ, 32 ਕਨਾਲ 16 ਮਰਲੇ ਜ਼ਮੀਨ ਟ੍ਰਾਂਸਫਰ ਕਰਨ ਦਾ ਦੋਸ਼, ਪਤੀ ਪਤਨੀ ਖਿਲਾਫ਼ ਮੁਕੱਦਮਾ ਦਰਜ।
3: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, because we care.
4: ਆ ਭੈਣੇ, ਖਰੀਦ ਲਿਆ ਗਹਿਣੇ?
5: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
4: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
5: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
0: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800।
2: ਪਿੰਡ ਮਾਣੇਵਾਲ ਦੇ ਖੇਡ ਮੈਦਾਨ ਚੋਂ ਮਿਲੀ ਨੌਜਵਾਨ ਦੀ ਲਾਸ਼, ਪੁਲਿਸ ਨੇ 2 ਬੰਦਿਆਂ ਨੂੰ ਕਾਬੂ ਕਰ ਲਿਆ ਹੈ। ਤੁਸੀਂ ਸਵਰਗ 'ਚ ਵਿਸ਼ਵਾਸ, ਜਨਾਬ ਤੁਸੀਂ ਕਿੱਧਰ ਨੂੰ, ਜੰਨਤ ਵੱਲ ਜਾਂ ਜਹੰਨਮ ਵੱਲ? 1.2 ਮਿਲੀਅਨ ਲੋਕਾਂ ਦਾ ਸਰਵੇ ਕੀਤਾ ਗਿਆ, ਜਿਸ ਵਿੱਚ ਪੁੱਛਿਆ ਗਿਆ ਕਿ ਤੁਸੀਂ ਦੱਸ ਸਕਦੇ ਹੋ ਕਿ ਮਰਨ ਤੋਂ ਬਾਅਦ ਤੁਸੀਂ ਕਿੱਥੇ ਜਾਓਗੇ। 25% ਨੇ ਜਵਾਬ ਦੇਣ ਤੋਂ ਹੀ ਇਨਕਾਰ ਕਰ ਦਿੱਤਾ। 24% ਕਹਿੰਦੇ ਇੱਕ ਹੋਰ ਦੁਨੀਆ ਮਰਨ ਤੋਂ ਬਾਅਦ ਉਹਨਾਂ ਦੀ ਉਡੀਕ ਕਰ ਰਹੀ ਹੈ। 25% ਦਾ ਕਹਿਣਾ ਸੀ ਕਿ ਉਹਨਾਂ ਦੀ ਤਾਂ ਸਵਰਗ ਦੀ ਟਿਕਟ ਪੱਕੀ ਹੈ। 16% ਲੋਕਾਂ ਦਾ ਕਹਿਣਾ ਸੀ ਕਿ ਇਸ ਜ਼ਿੰਦਗੀ ਤੋਂ ਬਾਅਦ ਕੁਝ ਵੀ ਨਹੀਂ। ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਸਿਰਫ 1% ਲੋਕਾਂ ਦਾ ਕਹਿਣਾ ਸੀ ਕਿ ਉਹ ਨਰਕ ਵਿੱਚ ਜਾਣਗੇ। ਇਸ ਗੱਲ ਦਾ ਇਹਨਾਂ ਲੋਕਾਂ ਨੂੰ ਪੱਕਾ ਯਕੀਨ ਹੈ। ਇਹਨਾਂ 1% ਲੋਕਾਂ ਦੀ ਇਮਾਨਦਾਰੀ ਉੱਪਰ ਬਲਹਾਰੇ ਜਾਣ ਨੂੰ ਜੀ ਕਰਦਾ ਹੈ। ਬਾਕੀ ਬਹੁਤੇ ਮੇਰੇ ਖਿਆਲ ਅਨੁਸਾਰ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਨ। ਉਦਾਹਰਣ ਦੇ ਤੌਰ ਤੇ, ਉਹ ਲੋਕ ਜੋ ਰੱਬ ਦੇ ਨਾਂ ਤੇ ਕਤਲ ਕਰਦੇ ਨੇ, ਪਰਮਾਤਮਾ ਉਹਨਾਂ ਨਾਲ ਵੀ ਕੋਈ ਜ਼ਿਆਦਾ ਖੁਸ਼ ਨਹੀਂ ਹੋਏਗਾ। ਜਾਂ ਉਹ ਜੋ ਮੁਸਾਫਰਾਂ ਨਾਲ ਭਰੇ ਹੋਏ ਜਹਾਜ਼ ਇਮਾਰਤਾਂ ਵਿੱਚ ਮਾਰ ਕੇ ਹਜ਼ਾਰਾਂ ਹੀ ਬੇਗੁਨਾਹ ਲੋਕਾਂ ਦਾ ਕਤਲ ਕਰ ਸਕਦੇ ਹਨ, ਅਜਿਹੇ ਲੋਕਾਂ ਲਈ ਨਰਕ ਦੇ ਬਾਰਬਿਕਿਊ ਵਿੱਚ ਜਾਣ ਲਈ ਪਹਿਲੀ ਸੀਟ ਹੋਵੇਗੀ। ਬੇਸਹਾਰਿਆਂ ਨਾਲ ਹੇਰਾਫੇਰੀ ਕਰਨ ਵਾਲੇ, ਵਾਤਾਵਰਨ ਨੂੰ ਗੰਧਲਾ ਕਰਨ ਵਾਲੇ, ਜਾਨਵਰਾਂ ਉੱਪਰ ਜ਼ੁਲਮ ਕਰਨ ਵਾਲੇ ਸਭ ਉਸੇ ਰਾਹ ਦੇ ਰਾਹੀ ਹਨ ਜੋ ਨਰਕ ਵਿੱਚ ਜਾ ਕੇ ਮੁੱਕਦਾ ਹੈ। ਇਹਨਾਂ ਦੇ ਨਾਲ ਉਹ ਵੀ ਹਮਸਫ਼ਰ ਹਨ ਜੋ ਬੱਚਿਆਂ ਨੂੰ ਜਨਮ ਦੇ ਕੇ ਸੁਸਾਇਟੀ ਦੇ ਹਵਾਲੇ ਕਰ ਦਿੰਦੇ ਹਨ ਕਿ ਹੁਣ ਸੁਸਾਇਟੀ ਹੀ ਇਹਨਾਂ ਨੂੰ ਸੰਭਾਲ ਕਰੇ। ਹੋਰ ਦੱਸਾਂ, ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਉਹ ਲੀਡਰ ਜੋ ਆਪ ਈਸ਼ੋ ਈਸ਼ਰ ਦੀ ਜ਼ਿੰਦਗੀ ਬਤੀਤ ਕਰਦੇ ਹਨ, ਜਦੋਂ ਕਿ ਉਹਨਾਂ ਦੀ ਜਨਤਾ ਭੁੱਖਮਰੀ ਅਤੇ ਦੁੱਖਾਂ ਭਰਿਆ ਜੀਵਨ ਬਤੀਤ ਕਰ ਰਹੀ ਹੈ। ਇਹਨਾਂ ਸਾਰਿਆਂ ਨੂੰ ਨਰਕ ਦੀ ਅਗਨ ਭੱਠੀ ਵਿੱਚ ਪੁੱਜਣ ਲਈ ਹੁਣੇ ਤੋਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ। ਇਸ ਦੇ ਨਾਲ ਨਾਲ ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕ ਜੋ ਕਾਮਿਆਂ ਦਾ ਲਹੂ ਚੂਸ ਕੇ ਢਿੱਡ ਵੱਡੇ ਕਰੀ ਫਿਰਦੇ ਹਨ, ਬਾਰਬਿਕਿਊ ਦੇ ਉੱਪਰ ਹੌਲੀ ਹੌਲੀ ਘੁੰਮ ਕੇ ਪੱਕ ਰਹੇ ਜਾਨਵਰ ਨੂੰ ਯਾਦ ਰੱਖਣ। ਜੇ ਹੇਠਲੇ ਪੱਧਰ ਉੱਪਰ ਦੇਖੀਏ ਤਾਂ ਉਹ ਲੋਕ ਜੋ ਹੈਂਡੀਕੈਪ ਪਾਰਕਿੰਗਾਂ ਸਪੋਟ ਰੋਕਦੇ ਹਨ, ਉਹਨਾਂ ਨੂੰ ਦੇਖ ਲਓ, ਆਪ ਤਾਂ ਬੀਅਰ ਸਟੋਰ ਅੰਦਰ ਭੱਜੇ ਜਾਂਦੇ ਹਨ, ਚਾਰ ਚਾਰ ਕੇਸ ਚੱਕ ਕੇ ਲਿਆਉਂਦੇ ਹਨ, ਔਰ ਅਸਲ ਹੈਂਡੀਕੈਪ ਉੱਪਰ ਤਰਸ ਵੀ ਨਹੀਂ ਕਰਦੇ। ਇਹ ਲੋਕ ਵੀ ਨਰਕਾਂ ਨੂੰ ਜਾਣ ਲਈ ਤਿਆਰੀ ਕਰ ਲੈਣ। ਲਓ ਹੁਣ ਗੱਲ ਕਰੀਏ ਅਖਬਾਰ, ਰੇਡੀਓ ਤੇ ਟੀਵੀ ਦੇ ਸੰਚਾਲਕਾਂ ਦੀ, ਜੋ ਝੂਠ ਥਪਾਨ ਲਿਖ ਕੇ ਸਭ ਨੂੰ ਤੋੜ ਮਰੋੜ ਕੇ ਲੋਕਾਂ ਸਾਹਮਣੇ ਰੱਖਦੇ ਹਨ ਅਤੇ ਆਪਣੀਆਂ ਰੋਟੀਆਂ ਸੇਕਣ ਲਈ ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾਉਂਦੇ ਹਨ। ਜਹੰਨਮ ਲਈ ਤਿਆਰੀ ਕਰ ਲਓ ਤੁਸੀਂ ਵੀ। ਮੁੱਕਦੀ ਗੱਲ ਮੈਨੂੰ ਇਉਂ ਜਾਪਦਾ ਹੈ ਕਿ ਤੁਹਾਡੇ ਅਤੇ ਮੇਰੇ ਬਿਨਾਂ ਤਾਂ ਹਰ ਕੋਈ ਨਰਕ ਵੱਲ ਨੂੰ ਹੀ ਤੁਰਿਆ ਹੋਇਆ ਹੈ। ਖੈਰ, ਹੋਰ ਦੁਬਾਰਾ ਸੋਚਦਾ, ਮੈਨੂੰ ਤਾਂ ਜਨਾਬ ਉੱਪਰ ਵੀ ਕੁਝ ਸ਼ੱਕ ਹੋਣ ਲੱਗ ਗਿਆ ਹੈ। ਜਨਾਬ, ਹੁਣ ਤੁਸੀਂ ਦੱਸੋ, ਸਵਰਗ ਜਾਂ ਨਰਕ? ਆਪਣੇ ਨਾਲ ਸੰਪਰਕ ਕਰਨ ਲਈ ਨੰਬਰ ਹੈ ਜੀ 416-677-0609-677-0609. ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਦੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
6: 32, 55, 80 ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 to 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
0: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowway Drive ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।

0: M530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM530. The opinions expressed in the following program are those of the host and their guests and do not reflect the views and opinions of the management and staff of CHLO AM530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਿਜਦਾ ਕਰਦਾ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: ਦਿਸ ਇਜ਼ ਵਤਨੋਂ ਦੂਰ ਰੇਡੀਓ।

ਤਾਂ ਹਾਰੇ ਵੀ ਨਹੀਂ, ਚੰਗੇ ਨਹੀਂ ਤੇ ਮਾੜੇ ਵੀ ਨਹੀਂ। ਕੋਈ ਹਿੱਸਾ ਆ ਗਿਆ, ਕੋਈ ਰਵਾ ਆ ਗਿਆ, ਚਲੋ ਇੰਨਾ ਹੀ ਕਾਫੀ ਹੈ, ਜੀਣਾ ਵੀ ਜ਼ਿੰਦਗੀ ਸਿਖਾ ਗਿਆ। ਸੋ ਦੋਸਤੋ, ਇਹਨਾਂ ਸਤਰਾਂ ਦੇ ਨਾਲ ਵਤਨੋਂ ਦੂਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹੁਣੇ ਹੁਣੇ ਦੇਵਤਾ ਅਤਲਾ ਜੀ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਇੱਕ ਘੰਟਾ ਆਨੰਦ ਮਾਣਿਆ। ਉਹਨਾਂ ਦੀਆਂ ਗੱਲਾਂ ਬਾਤਾਂ, ਆਸ ਪਾਸ ਦੀਆਂ ਖਬਰਾਂ ਤੁਹਾਡੇ ਤੱਕ ਉਹਨਾਂ ਨੇ ਸੁਣਾਈਆਂ, ਸਪੌਂਸਰਾਂ ਦੇ ਸੰਦੇਸ਼, ਤੇ ਹੁਣ ਵਾਰੀ ਆਈ ਸਾਡੀ। ਅਸੀਂ ਵੀ ਇੱਕ ਘੰਟਾ ਤੁਹਾਡੇ ਤੱਕ, ਕੋਸ਼ਿਸ਼ ਹੈ ਕਿ ਮਨੋਰੰਜਨ ਕਰਾਂਗੇ ਕੰਮਾਂ ਕਾਰਾਂ ਦੇ ਵਿੱਚੋਂ, ਤੁਹਾਡੀ ਕੰਮਾਂ ਕਾਰਾਂ ਵਾਲੀ ਜ਼ਿੰਦਗੀ ਤੋਂ ਥੋੜਾ ਜਿਹਾ ਹਟ ਕੇ ਥੋੜਾ ਜਿਹਾ ਤੁਹਾਡਾ ਦਿਲ ਲਾਵਾਂਗੇ, ਹਸਾਵਾਂਗੇ, ਕੁਝ ਖਬਰਾਂ ਦੇ ਝਾਤ ਪਾਵਾਂਗੇ, ਕੁਝ ਗੀਤ ਸੰਗੀਤ ਸੁਣਾਵਾਂਗੇ। ਤੇ ਜੇਕਰ ਤੁਸੀਂ ਸਾਡੇ ਨਾਲ ਗੱਲ ਕਰਨੀ ਆ, ਨੰਬਰ 9057990999 ਤੇ ਲਾਈਨਾਂ ਸਾਡੀਆਂ ਓਪਨ ਨੇ, ਤੁਸੀਂ ਜੀ ਸਦ ਕੇ ਕਾਲ ਕਰ ਸਕਦੇ ਹੋ ਕਿਸੇ ਵੀ ਸਬਜੈਕਟ ਦੇ ਉੱਤੇ, ਕਿਸੇ ਵਿਸ਼ੇ ਦੇ ਉੱਤੇ। ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ, ਕੋਈ ਆਪਣੇ ਵੱਲੋਂ ਕੁਝ ਸੁਣਾਉਣਾ ਚਾਹੁੰਦੇ ਹੋ ਤਾਂ ਵੀ, ਨੰਬਰ 9057990999 ਤੇ ਕਾਲ ਕਰ ਸਕਦੇ ਹੋ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਜਿਹੜਾ ਹੈਗਾ ਅਸੀਂ ਪੇਸ਼ ਕਰ ਰਹੇ ਹਾਂ ਜੀ ਏਜੇ ਮੋਬਾਈਲ ਦੇ ਸਹਿਯੋਗ ਦੇ ਨਾਲ। ਏਜੇ ਮੋਬਾਈਲ ਵੱਲੋਂ ਇੱਕ ਜ਼ਰੂਰੀ ਸੂਚਨਾ ਹੈ ਕਿ ਤੁਹਾਡੇ ਕੋਲ ਤੁਸੀਂ ਨਵਾਂ ਮੋਬਾਈਲ ਰੱਬ ਰਹੇ ਹੋ, ਮੋਬਾਈਲ ਦੀ ਰਿਪੇਅਰ ਭਾਲ ਰਹੇ ਹੋ, ਆਈਪੈਡ ਚਾਹੀਦਾ, ਕੁਛ ਵੀ ਤੁਹਾਨੂੰ ਚਾਹੀਦਾ, ਤੇ ਕੁਈਨ ਸਟਰੀਟ ਕੁਈਨ ਅਤੇ ਕੈਨੇਡਾ ਦੇ ਕੋਰਨਰ ਤੇ ਪਹੁੰਚ ਸਕਦੇ ਹੋ। ਇਸ ਤੋਂ ਇਲਾਵਾ ਏਜੇ ਮੋਬਾਈਲ ਨੇ ਦੱਸਿਆ ਕਿ ਐਚ ਡੀ ਗੋਲਡ ਪ੍ਰੋਗਰਾਮ ਦੇ ਬਾਕਸ ਲੈਣਾ ਚਾਹੁੰਦੇ ਹੋ ਤਾਂ $100 ਸਾਲ ਭਰ ਦਾ ਤੁਸੀਂ ਦੇਣਾ ਹੈ ਤੇ ਡਿਜੀਟਲ ਬਾਕਸ ਤੁਹਾਡੇ ਘਰ ਪਹੁੰਚਾਉਣਾ। ਨੰਬਰ ਹੈ 6478741414 ਦੇ ਉੱਤੇ ਤੁਸੀਂ ਕਾਲ ਕਰ ਲਓ। ਤੇ ਨਾਲ ਦੀ ਨਾਲ ਹੀ ਅੱਜ ਦਾ ਪ੍ਰੋਗਰਾਮ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਿਹਾ। ਦੋ ਲੋਕੇਸ਼ਨਾਂ ਨੇ ਆਪਣੀਆਂ ਨਿਗਾਹ ਦੇ ਲਈ ਜਾਂ ਸਨ ਗਲਾਸਿਸ ਦੇ ਲਈ ਤੁਸੀਂ ਐਨਕਾਂ ਦੀ ਭਾਲ ਦੇ ਵਿੱਚ ਹੋ, ਡਾਕਟਰ ਇਹਨਾਂ ਕੋਲ ਅਵੇਲੇਬਲ ਹੁੰਦੇ ਨੇ ਤੇ ਨੰਬਰ ਇਹਨਾਂ ਦਾ ਇੱਕੋ ਹੀ ਹੈ ਜੀ 9054608888 9054608888 ਤੇ ਤੁਸੀਂ ਜਿਹੜਾ ਹੈਗਾ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ। ਮੋਰਗੇਜ ਦੀ ਭਾਲ ਦੇ ਵਿੱਚ ਹੋ, ਮੋਰਗੇਜ ਲੈਣੀ ਚਾਹੁੰਦੇ ਹੋ, ਫਸਟ ਮੋਰਗੇਜ, ਸੈਕਿੰਡ ਮੋਰਗੇਜ, ਜਾਂ ਫਿਰ ਤੁਸੀਂ ਆਪਣੇ ਕਿਸੇ ਤਰੀਕੇ ਨਾਲ ਰੀਫਾਈਨਾਂਸ ਕਰਾਉਣਾ ਚਾਹੁੰਦੇ ਹੋ ਘਰ ਵਗੈਰਾ ਜਾਂ ਬਿਜ਼ਨਸ, ਤੇ ਤੁਸੀਂ ਮੁਕੇਸ਼ ਚੌਹਾਨ ਹੋਰਾਂ ਨਾਲ ਸੰਪਰਕ ਕਰ ਲਓ। ਬੜਾ ਵਧੀਆ ਇਹਨਾਂ ਕੋਲ ਲੰਬਾ ਐਕਸਪੀਰੀਅੰਸ ਹੈ, ਉਹਦਾ ਫਾਇਦਾ ਲੈ ਸਕਦੇ ਹੋ। 6475127000 ਤੇ ਤੁਸੀਂ ਕਾਲ ਜਿਹੜੀ ਹੈ ਕਰ ਸਕਦੇ ਹੋ। ਆਪਣੇ ਵਧੀਆ ਫਿਊਚਰ ਬਣਾਉਣ ਦੇ ਲਈ ਅਗਰ ਤੁਸੀਂ ਕੋਈ ਵੀ ਕੋਰਸ ਕਰਨਾ ਚਾਹੁੰਦੇ ਹੋ ਤੇ ਫਿਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਵਾਲਿਆਂ ਨਾਲ ਸੰਪਰਕ ਕਰ ਲਓ। ਇਹ ਜੌਬ ਦੀ ਵੀ ਗਰੰਟੀ ਲੈਂਦੇ ਨੇ, ਤੁਹਾਨੂੰ ਜਿਹੜੇ ਗੌਰਮੈਂਟ ਤੋਂ ਬੈਨੀਫਿਟ ਮਿਲਦੇ ਨੇ ਉਹਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਨੇ। ਸੋ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਇੰਟਰਨੈਸ਼ਨਲ ਕਾਲਜ ਹੈ। ਨੰਬਰ ਹੈ 6474991009 ਦੇ ਉੱਤੇ ਸੰਪਰਕ ਕਰਕੇ ਤੁਸੀਂ ਇੱਥੇ ਆ ਸਕਦੇ ਹੋ। ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਸਿੰਗਾਪੁਰ ਜੂਲਰ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਜੂਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ, ਸਿੰਗਾਪੁਰ ਜੂਲਰ ਤੇ ਪਹੁੰਚੋ, ਮਾਲਟਨ ਦੇ ਵਿੱਚ ਹੀ ਏਅਰਪੋਰਟ ਰੋਡ ਦੇ ਉੱਪਰ ਹੈ, ਜਿੱਥੋਂ ਤੁਸੀਂ ਸਸਤੀ ਜੂਲਰੀ ਦੇ ਨਾਲ ਨਾਲ ਡਾਇਮੰਡ ਦੀ ਜੂਲਰੀ ਦੇ ਉੱਤੇ 70% ਡਿਸਕਾਊਂਟ ਤੁਹਾਨੂੰ ਮਿਲ ਸਕਦਾ ਹੈ। ਔਰ ਅੱਜ ਦਾ ਪ੍ਰੋਗਰਾਮ ਮੋਨਾ ਮਹਿੰਗੀ ਹੋਰਾਂ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਬਹੁਤ ਜਲਦੀ ਮੋਨਾ ਜੀ ਵੀ ਸਟੂਡੀਓ 'ਚ ਆਉਣਗੇ, ਕੁਝ ਗੱਲਾਂ ਬਾਤਾਂ ਉਹਨਾਂ ਦੇ ਨਾਲ ਵੀ ਕਰਾਂਗੇ। ਤੇ ਨਾਲ ਹੀ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਬੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਦੋਨਾਂ ਬੈਂਕਟ ਹਾਲਾਂ ਦੀ ਇੱਕੋ ਹੀ ਮੈਨੇਜਮੈਂਟ ਹੈ। ਅਗਰ ਤੁਸੀਂ ਆਉਣ ਵਾਲੇ ਦਿਨਾਂ 'ਚ ਕੋਈ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ, ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਜਾਂ ਵੈਸੇ ਕੋਈ ਪਾਰਟੀ ਕਰਨੀ ਚਾਹੁੰਦੇ ਹੋ ਤੇ ਸੇਵਾਵਾਂ ਲੈ ਸਕਦੇ ਹੋ। ਨੰਬਰ ਹੈ 4164743003 ਦੇ ਉੱਤੇ ਕਾਲ ਹੋ ਸਕਦੀ ਹੈ। ਜੁੜੇ ਹੋ ਜੀ ਤੁਸੀਂ ਵਤਨੋਂ ਦੂਰ ਦੇ ਨਾਲ 5:30 ਦੇ ਉੱਤੇ ਆਪ ਸਭ ਦਾ, ਜਿੱਥੇ ਅਸੀਂ ਸਵਾਗਤ ਕਰਦੇ ਹਾਂ ਤੇ ਉੱਥੇ ਨਾਲ ਦੀ ਨਾਲ ਹੀ ਦੱਸਦੇ ਹਾਂ ਤੁਹਾਨੂੰ ਕਿ ਅੱਜ ਦੇ ਪ੍ਰੋਗਰਾਮ ਨੂੰ ਜਿੱਥੇ ਸਹਿਯੋਗ ਦਿੱਤਾ ਹੈ ਸਮੋਸਾ ਸਵੀਟ ਫੈਕਟਰੀ ਨੇ ਵੀ। ਤਿੰਨ ਲੋਕੇਸ਼ਨਾਂ ਨੇ ਉਹਨਾਂ ਦੀਆਂ, ਟੋਬੀਕੋ ਦੇ ਵਿੱਚ ਮੇਨ ਲੋਕੇਸ਼ਨ ਹੈ, ਨੰਬਰ ਹੈ 4164123165 ਤੇ ਦੋ ਲੋਕੇਸ਼ਨਾਂ ਉਹਨਾਂ ਦੀਆਂ ਜਿਹੜੀਆਂ ਨੇ ਚਲੋ ਫਰਿਸ਼ਕੋ ਦੇ ਵਿੱਚ ਨੇ। ਇਲੈਕਟ੍ਰੋਨਿਕ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤਾਂ ਟੈਲੀ ਟਾਈਮ ਇਲੈਕਟ੍ਰੋਨਿਕ ਦੇ ਨਾਲ ਸੰਪਰਕ ਕਰ ਲਓ। ਟੈਲੀ ਟਾਈਮ ਵਾਲੇ ਵੀ ਤੁਹਾਨੂੰ ਜਿਹੜਾ ਹੈਗਾ ਬਹੁਤ ਵਧੀਆ ਡੀਲਾਂ ਜਿਹੜੀਆਂ ਦਿੰਦੇ ਨੇ ਇਲੈਕਟ੍ਰੋਨਿਕ ਦੇ ਉੱਤੇ, ਤੇ ਤਕਰੀਬਨ ਆਲਮੋਸਟ 2 ਸਾਲ ਤੁਸੀਂ ਜਿਹੜਾ ਹੈਗਾ ਕੋਈ ਪੇਮੈਂਟ ਨਹੀਂ ਕਰਨੀ, ਕੋਈ ਡਾਊਨ ਪੇਮੈਂਟ ਨਹੀਂ ਕਰਨੀ, ਤੇ ਤੁਸੀਂ ਆਪਣੇ ਘਰੇ ਜਿਹੜਾ ਸਮਾਨ ਹੈ ਤੁਹਾਡੇ ਉਹ ਡਿਲੀਵਰ ਕਰ ਦੇਣਗੇ ਤੇ ਤੁਸੀਂ ਜਿਹੜਾ ਹੈਗਾ ਉਹਦਾ ਫਾਇਦਾ ਲੈ ਸਕਦੇ ਹੋ ਟੈਲੀ ਟਾਈਮ ਤੋਂ। ਨਵੇਂ ਨਵੇਂ ਉਹਨਾਂ ਕੋਲ ਲੇਟੈਸਟ ਜਿਹੜੇ ਇਸ ਟਾਈਮ ਟੈਕਨੋਲੋਜੀ ਵਾਲੇ ਟੀਵੀ ਵੀ ਪਹੁੰਚ ਗਏ ਨੇ, ਉਹ ਵੀ ਤੁਹਾਡੇ ਲਈ ਬਹੁਤ ਹੀ ਵਧੀਆ ਹੋਣਗੇ। ਜਿੱਥੇ ਤੁਸੀਂ ਰਿਮੋਟ ਦੀ ਲੋੜ ਨਹੀਂ ਹੈ, ਕਹਿੰਦੇ ਬਸ ਤੁਸੀਂ ਕਹਿਣਾ ਟੀਵੀ ਨੂੰ ਕਿ ਆਹ ਕਰਨਾ ਤੇ ਉਹ ਤੁਹਾਡੇ ਅੱਖੇ ਲੱਗ ਜਾਂਦਾ। ਟੈਲੀ ਟਾਈਮ .ca ਤੇ ਜਾਓ ਜਾਂ ਫਿਰ 905 273
55 50 ਦੇ ਉੱਤੇ ਉਹਨਾਂ ਨੂੰ ਕਾਲ ਕਰ ਲਓ। ਸੋ ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਟਿੱਕਾ ਜੰਕਸ਼ਨ ਤੁਹਾਨੂੰ ਪਤਾ ਰਦਰਫੋਰਡ ਅਤੇ ਕੁਵੀਨ ਦੇ ਕਾਰਨਰ ਦੇ ਉੱਪਰ ਆ, ਜਿੱਥੋਂ ਤੁਸੀਂ ਵਧੀਆ ਫੂਡ ਖਾਣਾ ਚਾਹੁੰਦੇ ਹੋ। ਲਾਈਵ ਮਿਊਜ਼ਿਕ ਹੁੰਦਾ ਹੈ ਉੱਥੇ ਰੋਜ਼ਾਨਾ, ਬਹੁਤ ਵੱਡੀ ਸਟੇਜ ਲੱਗੀ ਹੋਈ ਆ, ਬਹੁਤ ਵਧੀਆ ਉਹਨਾਂ ਦੇ ਸ਼ੈੱਫ ਨੇ, ਕੁੱਕ ਨੇ, ਤੁਹਾਡੇ ਲਈ ਵਧੀਆ ਖਾਣਾ ਦੇ ਨਾਲ ਨਾਲ ਵਧੀਆ ਜਿੱਦਾਂ ਦੀ ਵੀ ਡਰਿੰਕ ਪੀਣੀ ਚਾਹੁੰਦੇ ਹੋ ਡਰਿੰਕ ਦਾ ਵੀ ਇੰਤਜ਼ਾਮ ਤੁਹਾਨੂੰ ਕਰਕੇ ਦਿੰਦੇ ਨੇ। ਬਸ ਟੇਬਲ ਬੁੱਕ ਕਰਾਉਣ ਲਈ ਨੰਬਰ ਨੋਟ ਕਰ ਲਓ 6474294040, ਜਾਂ ਫਿਰ ਕੋਈ ਆਪਣੇ ਉਹਨਾਂ ਕੋਲ ਜਿਹੜੇ ਕੇਟਰਿੰਗ ਵਾਲੇ ਟਰੱਕ ਵੀ ਨੇ, ਅਗਰ ਤੁਸੀਂ ਆਪਣੇ ਕਿਸੇ ਫੰਕਸ਼ਨ ਲਈ ਕੇਟਰਿੰਗ ਕਰਾਉਣੀ ਚਾਹੁੰਦੇ ਹੋ ਤਾਂ ਘਰ ਆ ਕੇ ਜਿਹੜਾ ਹੈਗਾ ਉਹ ਕੁੱਕ ਕਰਦੇ ਨੇ ਤੁਹਾਡੇ। 6474294040। ਢਿੱਲੋਂ ਵੀਡੀਓ ਦੀ ਗੱਲਬਾਤ ਕਰਦੇ ਹਾਂ ਜੀ। ਮਿਊਜ਼ਿਕ ਦੀ ਦੁਨੀਆ ਦੇ ਵਿੱਚ 40 ਸਾਲਾਂ ਤੋਂ ਉੱਪਰ ਸਫ਼ਰ ਉਹਨਾਂ ਦਾ ਹੋ ਗਿਆ। ਜਿੱਦਾਂ ਜਿੱਦਾਂ ਟੈਕਨੋਲੋਜੀ ਚੇਂਜ ਹੋਈ ਗਈ ਉਹ ਵੀ ਚੇਂਜ ਹੋਈ ਗਿਆ, ਅਤੇ ਅੱਜ ਕੱਲ੍ਹ ਕਾਫ਼ੀ ਕੁਛ ਉਹਨਾਂ ਕੋਲ ਲੇਟੈਸਟ ਜਿਹੜਾ ਪਹੁੰਚਿਆ ਹੋਇਆ ਐਚ ਡੀ ਪ੍ਰੋਗਰਾਮ ਦੇ ਜਿਹੜੇ ਬਾਕਸਿਸ ਨੇ ਉਹ ਵੀ ਨੇ, ਐਪ ਨੇ, ਰੇਡੀਓ ਨੇ, ਕਈ ਕੁਛ ਹੈ। ਨੰਬਰ ਹੈ 905-204-1313 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕਟਾਰੀਆ ਟੂਰ ਐਂਡ ਟਰੈਵਲ, ਸਸਤੀਆਂ ਹਵਾਈ ਟਿਕਟਾਂ ਦੇ ਲਈ ਇੱਕੋ ਇੱਕ ਨਾਮ ਹੈ, ਦੋ ਲੋਕੇਸ਼ਨਾਂ ਨੇ, ਇੱਕ ਹੈ ਅਬਨੇਜ਼ਰ ਅਤੇ ਗੌਰ ਦੇ ਉੱਤੇ, ਅਤੇ ਦੂਜੀ ਹੈ ਲੋਕੇਸ਼ਨ ਡੈਰੀ ਏਅਰਪੋਰਟ ਦੇ ਉੱਤੇ। ਜਿੱਥੇ ਮਰਜ਼ੀ ਜਾਣਾ ਚਾਹੋ ਸਸਤੀਆਂ ਹਵਾਈ ਟਿਕਟਾਂ ਲਈ ਨੰਬਰ ਇੱਕੋ ਇੱਕ ਹੈ 905-678-1200 'ਤੇ ਕਾਲ ਕਰ ਸਕਦੇ ਹੋ। ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਪੀਜ਼ਾ ਡਿਪੂ ਦੀਆਂ ਵੀ ਬਹੁਤ ਸਾਰੀਆਂ ਲੋਕੇਸ਼ਨ ਤੁਹਾਡੇ ਆਸ ਪਾਸ ਨੇ। ਪੀਜ਼ਾ ਖਾਣਾ ਚਾਹੁੰਦੇ ਹੋ, ਨੌਨ ਵੈਜ, ਵੈਜ, ਜਾਂ ਫਿਰ ਤੁਸੀਂ ਵਿੰਗਸ ਖਾਣਾ ਚਾਹੁੰਦੇ ਹੋ, ਕਈ ਤਰ੍ਹਾਂ ਦੇ ਵਿੰਗਸ ਉਹਨਾਂ ਕੋਲ ਅਵੇਲੇਬਲ ਨੇ, ਅਤੇ ਤੁਸੀਂ ਆਰਡਰ ਕਰ ਸਕਦੇ ਹੋ pizzadepot.ca 'ਤੇ ਜਾ ਕੇ, ਜਾਂ ਫਿਰ ਹੈੱਡ ਆਫਿਸ ਦਾ ਨੰਬਰ ਹੈ 6478869722 ਦੇ ਉੱਤੇ। ਪੀਜ਼ਾ ਡਿਪੂ ਦੀਆਂ ਕੁਛ ਨਵੀਆਂ ਲੋਕੇਸ਼ਨਾਂ ਵੀ ਆ ਰਹੀਆਂ ਨੇ, ਉਹਨਾਂ ਦੀ ਜਾਣਕਾਰੀ ਵੀ ਤੁਸੀਂ ਲੈਣੀ ਚਾਹੋ ਤਾਂ ਇਹਨਾਂ ਕੋਲੋਂ ਵੀ ਲੈ ਸਕਦੇ ਹੋ, ਜਾਂ ਸਾਡੀ ਰੀਅਲ ਸਟੇਟ ਦੀ ਟੀਮ ਕੋਲੋਂ ਲੈ ਸਕਦੇ ਹੋ। ਨੰਬਰ ਹੈ 416-881-7070। ਰੀਅਲ ਸਟੇਟ ਦੀ ਗੱਲਬਾਤ ਜੇ ਕੀਤੀ ਹੈ ਤਾਂ ਲਓ ਫਿਰ ਅੱਜ ਤੁਹਾਨੂੰ ਇੱਕ ਐਕਸਕਲੂਸਿਵ ਡੀਲ ਦੇ ਬਾਰੇ ਹੋਰ ਦੱਸਦੇ ਹਾਂ। ਇੱਕ ਬਹੁਤ ਹੀ ਵਧੀਆ ਥੋਮਸ ਦੇ ਵਿੱਚ ਇੱਕ ਗੈਸ ਸਟੇਸ਼ਨ ਆਇਆ, ਜਿਸ ਦੇ ਵਿੱਚ ਕਨਵੀਨੀਅੰਸ ਸਟੋਰ ਵੀ ਹੈ, ਬੀਅਰ ਸਟੋਰ ਵੀ ਹੈ, ਔਰ ਇਸ ਦੇ ਨਾਲ ਨਾਲ ਅਪਾਰਟਮੈਂਟ ਵੀ ਰਹਿਣ ਨੂੰ ਹੈ। ਬੜਾ ਹੀ ਸਸਤਾ ਅਤੇ ਕਾਫ਼ੀ ਪੈਸੇ ਕਮਾ ਰਿਹਾ ਇਹ ਬਿਜ਼ਨਸ ਹੈ, ਜਿੱਥੇ ਤੁਸੀਂ ਆਪ ਰਹਿ ਵੀ ਸਕਦੇ ਹੋ ਅਤੇ ਆਪਣਾ ਪੂਰਾ ਪਰਿਵਾਰ ਕੰਮ ਵੀ ਕਰ ਸਕਦੇ ਹੋ। ਇਹਦੀ ਕੀਮਤ ਤਕਰੀਬਨ ਜਿਹੜੀ ਹੈਗੀ ਉਹ 3 ਮਿਲੀਅਨ ਤੋਂ ਥੱਲੇ ਤੁਹਾਨੂੰ ਮਿਲ ਸਕਦਾ ਹੈ। ਨੰਬਰ ਹੈ 416-881-7070।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026। 100% कैनेडियन मेड टॉप क्वालिटी स्वीट हूँ 3 लोकेशन तो सर्व करते ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: ਇੰਟੀਰੀਅਰ ਗੁਰਦੁਆਰਾਸ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ ਜੁਲਾਈ 31 ਤੋਂ 3 ਅਗਸਤ ਤੱਕ। ਓਪਨਿੰਗ ਸੈਰੇਮਨੀ ਸੈਟਰਡੇ ਅਗਸਤ 1 ਸਵੇਰੇ 9 ਵਜੇ ਬ੍ਰੈਂਟਨ ਸੌਕਰ ਸੈਂਟਰ ਵਿਖੇ। ਸੌਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਟਬਾਲ, ਵੇਟ ਲਿਫਟਿੰਗ, ਗੱਤਕਾ। ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 647-807-0007। ਇਹਨਾਂ ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ insuranceforyou.ca।
5: Kataria Tours and Travels, located near 2883 Derry Road, East Upper Airport and Derry, the intersection Upper. To see cheap flight tickets, Nepal de vichon, Toronto to Delhi, Delhi to Amritsar, the route options suno chahide ne. Jan to see visa services, Nepal de vichon, puri family vacation Upper jaan di soch rahe ne, jithe tuhanu all inclusive vacation packages vi milde ne. Pahunchna wa ji Kataria Tours and

0: Travels, Airport Andaderry, the intersection of Fort Call Kar Sakde Ho 905-678-1200, 905-678-1200, Kataria Tours and Travels, Airport Andaderry, the intersection of Fort.
1: Aaj ਖੁਸ਼ ਤਾਂ ਬਾਤ ਹੋ ਗਈ ਤਾਂ
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਤਾਂ ਨਕਦਾ ਬਣਦਾ ਹੀ ਹੈ
1: ਆ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਕੀ ਤੁਹਾਡੇ ਪਾਸ
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
3: ਚੱਲ ਕੇ ਰਹੇ ਆ ਪਰ
2: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
5: ਮਿੱਤਰਾਂ ਦੇ ਜੰਕਸ਼ਨ ਤੇ
6: ਉਹ ਕਿਹੜੇ ਜੰਕਸ਼ਨ ਤੇ
7: ਇੱਕਾ ਜੰਕਸ਼ਨ ਬ੍ਰੈਂਪਟਨ ਤੇ
5: ਰਾਤ ਲੱਗੀਆਂ ਮਹਿਫਲਾਂ ਨਾਰੇ
7: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6647 4029 4040 ਟਿੱਕਾ ਜੰਕਸ਼ਨ ਬ੍ਰੈਂਪਟਨ
8: ਸਾਨੀ ਜਾਰੇ ਜਾਨੀ ਜਾਰੇ ਜਾਨੀ ਜਾਰੇ ਜਾਨੀ ਜਾਰੇ ਜਾਨੀ ਜਾਰੇ ਗਾਰੇ ਗਾਰੇ ਜਾਰੇ ਜਾਨੀ ਜਾਨੀ ਦਾਨੀ ਦਾ ਮਾ ਮਾਧਾਨੀ ਦਾ ਮਾਧਾਨੀ ਦਾ ਮਾਧਾਨੀ ਦਾ ਮਾਧਾਨੀ ਸਾਰੇ ਰੇ ਰੇ ਰੇ ਰੇ ਗਮਾ ਬਮਾ ਗਮਾ ਬਮਾ ਗਮਾ ਬਮਾ ਗਮਾ ਬਮਾ ਗਮਾ ਬਾਦਾ ਬਾਦਾ ਬਮਾ ਰੇ ਗਮਾ ਬਮਾ ਬਮਾ ਗਾ ਸਾਰੇ ਗਮਾ ਗਮਾ ਗਾਰੇ ਸਾ ਦਾਨੀ ਸਾਰੇ ਗਮਾ ਬਾਦਾ ਬਮਾ ਗਾਰੇ ਜਾਨੀ ਦਾਨੀ ਰੇ ਰੇ ਦਾਨੀ ਰੇ ਰੇ ਦਾਨੀ ਰੇ
9: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਪੂਜਾ ਤੇ ਤੁਸੀਂ ਸੁਣ ਰਹੇ ਹੋ ਵਤਨੋ ਦੂਰ ਸੁਖੀ ਨਿੱਜਰ ਦੇ ਨਾਲ
10: Listen live Vatno Do Radio with Sukhi Nijjar. ਜੀ ਦੋਸਤੋ ਇੱਕ ਵਾਰੀ ਫਿਰ ਵਤਨ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਡੇ ਤੱਕ ਅਸੀਂ ਜੇਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਅਗਰ ਤੁਸੀਂ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਹੋ ਆਟੋ ਇੰਸ਼ੋਰੈਂਸ ਥੋੜੀ ਜਿਹੀ ਜ਼ਿਆਦਾ ਦੇ ਰਹੇ ਹੋ ਉਹਨੂੰ ਘਟਾਉਣਾ ਚਾਹੁੰਦੇ ਹੋ ਘਰ ਦੀ ਇੰਸ਼ੋਰੈਂਸ ਨੂੰ ਤੁਸੀਂ ਘਟਾਉਣਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਵਪਾਰ ਹੈ ਬਿਜ਼ਨਸ ਹੈ ਤੇ ਸਪੈਸ਼ਲਿਸਟ ਨੇ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਵੀ ਔਰ ਜੇਰੀ ਬੁੱਧਾ ਲਾਇਸੈਂਸ ਹੈ ਤੇ ਤੁਸੀਂ ਇਹਨਾਂ ਦੀ ਟੀਮ ਨੂੰ ਜੁਆਇਨ ਵੀ ਕਰ ਸਕਦੇ ਹੋ 416-902-0706 ਦੇ ਉੱਤੇ ਕਾਲ ਕਰਕੇ ਆਪਣੀ ਜ਼ਿਆਦਾ ਪੇਮੈਂਟ ਜਿਹੜੀ ਦੇ ਰਹੇ ਹੋ ਉਹਨੂੰ ਘਟਾ ਸਕਦੇ ਹੋ ਜੀ 416-902-0706 ਦੇ ਉੱਤੇ ਗੱਲਬਾਤ ਹੋ ਸਕਦੀ ਹੈ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਦ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ ਸਮਰ ਦੇ ਦਿਨ ਹੈ ਆਪਣੇ ਘਰ ਦੇ ਅਗਰ ਪਿੱਛੇ ਐਕਸਟੈਂਸ਼ਨ ਚਾਹੁੰਦੇ ਹੋ ਘਰ ਨੂੰ ਵੱਡਾ ਕਰਨਾ ਚਾਹੁੰਦੇ ਹੋ ਜਾਂ ਕੋਈ ਗਲਾਸ ਦਾ ਜਾਂ ਅਨਮੋਨੀਅਮ ਦਾ ਕੋਈ ਬਰਾਂਡਾ ਵਗੈਰਾ ਤਿਆਰ ਕਰਨਾ ਚਾਹੁੰਦੇ ਹੋ ਜਾਂ ਆਊਟਡੋਰ ਤੁਸੀਂ ਕਿਚਨ ਤਿਆਰ ਕਰਨਾ ਚਾਹੁੰਦੇ ਹੋ ਬਹੁਤ ਹੀ ਵਧੀਆ ਅਤੇ ਲੇਟੈਸਟ ਕੈਨੇਡੀਅਨ ਮੇਡ ਸਿਸਟਮ ਦੇ ਨਾਲ ਤੇ ਤੁਸੀਂ ਕਾਲ ਕਰ ਲਓ 437-955-2220 ਦੇ ਉੱਤੇ ਬੜਾ ਵੱਡਾ ਸ਼ੋਰੂਮ ਹੈ ਇਹਨਾਂ ਦਾ ਕਿਚਨਰ ਦੇ ਵਿੱਚ ਉੱਥੇ ਜਾ ਕੇ ਦੇਖ ਵੀ ਸਕਦੇ ਹੋ ਨਹੀਂ ਤਾਂ ਫਿਰ ਤੁਹਾਡੇ ਘਰ ਆ ਕੇ ਦੇਖ ਕੇ ਕਿੰਨੀ ਕੁ ਜਗ੍ਹਾ ਹੈ ਕਿੱਦਾਂ ਦੀ ਤੁਹਾਨੂੰ ਲੋੜ ਹੈ ਅਤੇ ਤੁਹਾਨੂੰ ਤੁਹਾਡੇ ਘਰ ਨੂੰ ਬਹੁਤ ਹੀ ਵਧੀਆ ਤੁਸੀਂ ਜਿਹੜਾ ਉੱਥੇ ਬੈਕਯਾਰਡ ਹੈ ਉਸਨੂੰ ਯੂਜ਼ ਕਰ ਸਕਦੇ ਹੋ 437-955-2220 ਦੇ ਉੱਤੇ ਕਾਲ ਕਰ ਲਓ ਇਸ ਦੇ ਨਾਲ ਇੱਕ ਵਾਰੀ ਫਿਰ ਦੱਸ ਦਈਏ ਸਾਡੇ ਸਟੂਡੀਓ ਦਾ ਨੰਬਰ 9057990999 ਹੈ ਔਰ ਜਲੰਧਰ ਤੋਂ ਮਨਪ੍ਰੀਤ ਹੋਰੀ ਸਾਡੇ ਨਾਲ ਆ ਗਏ ਨੇ ਇੰਡੀਆ ਦਾ ਪੰਜਾਬ ਦਾ ਆਸ ਪਾਸ ਦਾ ਹਾਲ ਚਾਲ ਪੁੱਛਦੇ ਆ ਮਨਪ੍ਰੀਤ ਜੀ ਵੈਲਕਮ ਜੀ ਆਇਆਂ ਨੂੰ
11: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ ਆਇਆਂ ਨੂੰ
10: ਮਨਪ੍ਰੀਤ ਜੀ ਪਹਿਲਾਂ ਗੱਲਬਾਤ ਮੌਸਮ ਤੋਂ ਸ਼ੁਰੂ ਕਰਦੇ ਆ ਸਾਡੇ ਵੀ ਕੈਨੇਡਾ ਚ ਐਡਮਿੰਟਨ ਚ ਕੱਲ ਬਹੁਤ ਜ਼ਿਆਦਾ ਬਾਰਿਸ਼ ਹੋਈ ਹੜ੍ਹ ਵਰਗਾ ਮਾਹੌਲ ਬਣਿਆ ਹੋਇਆ ਐਡਮਿੰਟਨ ਸ਼ਹਿਰ ਦੇ ਵਿੱਚ ਤੇ ਅੱਜ ਜਿਹੜੀ ਹੈਗੀ ਆ ਉਹ ਅਲਰਟ ਕੀਤਾ ਗਿਆ ਟੋਰਾਂਟੋ ਦੇ ਵਿੱਚ ਵੀ ਕਹਿੰਦੇ ਨੇ ਕਿ ਬੜੀ ਤੇਜ਼ ਬਾਰਿਸ਼ ਹੋਣੀ ਆ ਔਰ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਆਪਣਾ ਤੁਸੀਂ ਆਪ ਬਚਾਅ ਕਰਨਾ ਇਸੇ ਤਰ੍ਹਾਂ ਹੀ ਪਤਾ ਲੱਗਾ ਹੈ ਕਿ ਪੰਜਾਬ ਦੇ ਵਿੱਚ ਵੀ ਬਾਰਿਸ਼ ਹੋਈ ਆ ਤੇ ਜੀਰਖਪੁਰ ਦੀਆਂ ਕੁਝ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਜਿੱਥੇ ਕਿ ਤਕਰੀਬਨ ਗੋਡਿਆਂ ਤੱਕ ਪਾਣੀ ਸੜਕਾਂ ਦੇ ਵਿੱਚ ਖੜਾ ਹੋਇਆ ਲੋਕ ਪਰੇਸ਼ਾਨ ਨੇ ਤੇ ਬਾਕੀ ਦੇ ਸ਼ਹਿਰਾਂ ਦਾ ਕੀ ਹਾਲ ਹੈ
11: ਸੁਖੀ ਜੀ ਅੱਜ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਹਿ ਸਕਦੇ ਆਪਾਂ ਬਾਰਿਸ਼ ਹੋਈ ਔਰ ਕਈ ਜਗ੍ਹਾ ਤੇ ਬੱਦਲ ਵਾਲੀ ਔਰ ਅੱਜ ਰਾਤ ਅੱਜ ਦਾ ਦਿਨ ਤੇ ਕੱਲ ਦਾ ਦਿਨ ਜਿਹੜਾ ਭਾਰੀ ਬਾਰਿਸ਼ ਪੰਜਾਬ ਦੇ ਵਿੱਚ ਦੱਸੀ ਗਈ ਆ ਤੇ ਜਿਵੇਂ ਤਰਨ ਤਾਰਨ ਅੰਮ੍ਰਿਤਸਰ ਏਰੀਆ ਥੋੜਾ ਠੰਡਾ ਰਿਹਾ ਜਲੰਧਰ ਬਹੁਤ ਮੀਂਹ ਪਿਆ ਮੋਹਾਲੀ ਚੰਡੀਗੜ੍ਹ ਜਿਵੇਂ ਤੁਸੀਂ ਕਿਹਾ ਕਿ ਹੋਰ ਵੀ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਇਹਦੇ ਨਾਲ ਹਾਲ ਕੁਝ ਇਸ ਤਰੀਕੇ ਦੇ ਨੇ ਕਿ ਥਾਂ ਥਾਂ ਤੋਂ ਤਸਵੀਰਾਂ ਕਿਹੜੀਆਂ ਸਾਹਮਣੇ ਆ ਰਹੀਆਂ ਨੇ। ਸੁਖੀ ਜੀ, ਜਦੋਂ ਵੀ ਅਕਸਰ ਮੀਂਹ ਪੈਂਦਾ ਹੈ, ਲੋਕ ਆਫਤ ਦਾ ਸਾਹਮਣਾ ਤਾਂ ਕਰਦੇ ਕਰਦੇ ਨੇ, ਨਾਲ ਦੀ ਨਾਲ ਜਿਹੜੇ ਬਿਜਲੀ ਦੇ ਖੰਭੇ ਜਾਂ ਜਿਹੜੇ ਤਾਰਾਂ ਦੇ ਝੁੰਡ ਉੱਪਰ ਬਣੇ ਹੋਏ ਗੁੱਛੇ ਜਿਹੜੇ ਨੇ, ਉਹ ਵੀ ਕਿਤੇ ਨਾ ਕਿਤੇ ਧਿਆਨ ਖਿੱਚਦੇ ਨੇ ਆਮ ਪਬਲਿਕ ਦਾ। ਪਰ ਪਾਵਰਕੌਮ ਜਿਹੜੀ ਕਿਤੇ ਨਾ ਕਿਤੇ ਸੁੱਤੀ ਪਈ। ਬਹੁਤੇ ਸ਼ਹਿਰਾਂ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ, ਜਿਹਨਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਸ਼ਹਿਰਾਂ ਦੇ ਵਿੱਚ ਬਿਜਲੀ ਹਾਦਸੇ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਵੱਧ ਸਕਦੇ ਨੇ ਜਾਂ ਲੋਕਾਂ ਦੇ ਲਈ ਬਾਰਿਸ਼ ਦੇ ਦਿਨ ਦੇ ਵਿੱਚ ਕਿਵੇਂ ਖਤਰਾ ਪੈਦਾ ਕਰ ਸਕਦੇ ਨੇ। ਪਰ ਪਾਵਰਕੌਮ ਇਹਨਾਂ ਲਟਕਦੀਆਂ ਹੋਈਆਂ ਹਾਈ ਵੋਲਟੇਜ ਤਾਰਾਂ ਜਾਂ ਟੁੱਟੇ ਹੋਏ ਮੀਟਰ ਬਾਕਸਾਂ ਦੇ ਵੱਲ ਉਹਨਾਂ ਦਾ ਕੋਈ ਵੀ ਧਿਆਨ ਨਹੀਂ ਆ, ਤੇ ਮੌਤ ਦਾ ਜਾਲ ਨੇ ਇਹੋ ਜਿਹੀਆਂ ਚੀਜ਼ਾਂ। ਔਰ ਬੜੇ ਨੁਕਸਾਨ ਵਾਲੀਆਂ ਖ਼ਬਰਾਂ ਆਏ ਦਿਨ ਹੀ ਬਾਰਿਸ਼ ਦੇ ਮੌਸਮ ਦੇ ਵਿੱਚ ਸਾਹਮਣੇ ਆਉਂਦੀਆਂ ਨੇ। ਜਦੋਂ ਕਿਤੇ ਪਾਣੀ ਵੀ ਖੜਾ ਹੁੰਦਾ ਹੈ ਤਾਂ ਉਸ ਪਾਣੀ ਚੋਂ ਕੋਈ ਸਕੂਟਰ ਮੋਟਰਸਾਈਕਲ ਤੇ ਵੀ ਜਾ ਰਿਹਾ ਹੁੰਦਾ ਤਾਂ ਬਿਜਲੀ ਉਹਨਾਂ ਨੂੰ ਖਿੱਚਦੀ ਆ। ਬਾਜ਼ਾਰਾਂ ਦੇ ਵਿੱਚ ਤਾਰਾਂ ਦੇ ਗੁੱਛੇ ਜਿਹੜੇ ਨੇ ਆਪਸ ਦੇ ਵਿੱਚ ਸਪਾਰਕ ਹੁੰਦੇ ਨੇ, ਔਰ ਕਈ ਜਗ੍ਹਾ ਤੇ ਦੁਕਾਨਾਂ ਨੂੰ ਜਾਂ ਕੱਪੜੇ ਦੀਆਂ ਜਾਂ ਕਿਸੇ ਵੀ ਤਰ੍ਹਾਂ ਦੀਆਂ ਦੁਕਾਨਾਂ ਨੂੰ ਉੱਥੇ ਅੱਗ ਲੱਗਣ ਦੀਆਂ ਜਿਹੜੀਆਂ ਖ਼ਬਰਾਂ ਨੇ ਐਵੇਂ ਦੀਆਂ ਸਾਹਮਣੇ ਆਉਂਦੀਆਂ ਆ। ਐਵੇਂ ਹੀ ਮੀਟਰ ਨੇ ਵੱਡੇ ਵੱਡੇ, ਕਿਉਂਕਿ ਬਾਹਰ ਲਗਾਏ ਹੁੰਦੇ ਨੇ ਭਾਵੇਂ ਪਿੰਡਾਂ ਦੇ ਨੇ ਜਾਂ ਸ਼ਹਿਰਾਂ ਦੇ ਨੇ, ਹੁਣ ਵੱਡੇ ਮੀਟਰ ਜਿਹੜੇ ਨੇ ਉਹ ਇਕੱਠੇ ਬਾਹਰ ਲੱਗੇ ਹੁੰਦੇ ਆ, ਤੇ ਜਦੋਂ ਵੀ ਹਨੇਰੀ ਜਾਂ ਹਵਾ ਪਾਣੀ ਆਉਂਦਾ ਹੈ ਤਾਂ ਬਿਜਲੀ ਉੱਥੋਂ ਵੀ ਖ਼ਰਾਬ ਹੁੰਦੀ ਹੈ। ਔਰ ਡਰਦਾ ਕੋਈ ਉਹਨਾਂ ਮੀਟਰਾਂ ਨੂੰ ਹੱਥ ਨਹੀਂ ਲਗਾਉਂਦਾ, ਕਿਉਂਕਿ ਉਹ ਵੀ ਕਵਰ ਨਹੀਂ ਹੈਗੇ ਤੇ ਜਿਹੜੇ ਉਹਨਾਂ ਦੇ ਬਕਸੇ ਉਹ ਵੀ ਉਹਨਾਂ ਦੇ ਟੁੱਟੇ ਭੱਜੇ ਹੀ ਨੇ। ਸੋ ਏਦਾਂ ਦੀਆਂ ਦਿੱਕਤਾਂ ਜਿਹੜੀਆਂ ਬਾਰਿਸ਼ ਦੇ ਮੌਸਮ ਚ ਕਹਿ ਸਕਦੇ ਸਾਹਮਣੇ ਆ ਸਕਦੀਆਂ ਲੋਕਾਂ ਨੂੰ, ਔਰ ਲੋਕਾਂ ਦੇ ਘਰਾਂ ਦੀਆਂ ਤਸਵੀਰਾਂ ਬਾਜ਼ਾਰਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਕਿ ਇੱਧਰ ਵੀ ਧਿਆਨ ਦਿੱਤਾ ਜਾਵੇ।
10: ਤੇ ਮਨਪ੍ਰੀਤ ਜੀ, ਹੁਣ ਗੱਲ ਕਰਦੇ ਥੋੜੀ ਜਿਹੀ ਸਿਆਸਤ ਦੀ, ਕਿ ਇਹ ਰਿਵਾਜ ਹੀ ਚੱਲੀ ਜਾਂਦਾ ਪਹਿਲਾਂ, ਜੇ ਕੋਈ ਇੱਕ ਸਟੇਟ ਬਿਜਲੀ ਦਿੰਦਾ, ਦੂਜੀ ਸਟੇਟ ਵੀ ਕਹਿੰਦੀ ਜੀ ਅਸੀਂ ਵੀ ਬਿਜਲੀ ਫ੍ਰੀ ਦੇਵਾਂਗੇ, ਜੋ ਵੀ ਹੁੰਦਾ। ਸੋ ਪੰਜਾਬ ਸਟੇਟ ਨੇ ਜਿਹੜਾ ਲੇਡੀਜ਼ ਦੇ ਖਾਤਿਆਂ ਦੇ ਵਿੱਚ ਕੁਝ ਪੈਸੇ ਪਾਏ, ਤੇ ਹੁਣ ਦਿੱਲੀ ਵਾਲੇ ਕਹਿੰਦੇ ਆ ਕਿ ਅਸੀਂ ਕਿਹੜੇ ਨਾਲੋਂ ਘੱਟ ਹੈ, ਅਸੀਂ ਵੀ ਲੇਡੀਜ਼ ਨੂੰ ਮਹੀਨੇ ਦਾ 2500-2500 ਰੁਪਇਆ ਜਿਹੜਾ ਉਹਨਾਂ ਦੇ ਖਾਤਿਆਂ 'ਚ ਪਾਵਾਂਗੇ।
11: ਬਿਲਕੁਲ ਜੀ, ਇਹ ਜਿਹੜਾ ਪੋਰਟਲ ਹੈ 1 ਅਗਸਤ ਨੂੰ ਲਾਂਚ ਕੀਤਾ ਜਾਣਾ। ਰੱਖੜੀ ਤੇ ਜਿਹੜਾ ਔਰਤਾਂ ਨੂੰ ਇਸ ਯੋਜਨਾ ਦਾ ਜਿਹੜਾ ਲਾਭ ਆ ਉਹ ਮਿਲਣਾ ਸ਼ੁਰੂ ਹੋ ਜਾਊਗਾ। ਸੀਐਮ ਰੇਖਾ ਗੁਪਤਾ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਲਕਸ਼ਮੀ ਯੋਜਨਾ ਦੇ ਲਈ ਪੋਰਟਲ 1 ਅਗਸਤ ਤੋਂ ਸ਼ੁਰੂ ਕੀਤਾ ਜਾਣਾ। ਯੋਗ ਭੈਣਾਂ ਅਪਲਾਈ ਕਰ ਸਕਦੀਆਂ ਨੇ, ਔਰ ਪ੍ਰਕਿਰਿਆ ਪੂਰੀ ਮਤਲਬ ਪੂਰੀ ਕਰਨ ਤੋਂ ਬਾਅਦ ਜਿਹੜਾ ਹੈ ਰੱਖੜੀ ਤੇ ਔਰਤਾਂ ਦੇ ਖਾਤਿਆਂ ਦੇ ਵਿੱਚ 2500 ਦੀ ਪਹਿਲੀ ਕਿਸ਼ਤ ਜਿਹੜੀ ਜਾਰੀ ਕੀਤੀ ਜਾਊਗੀ, ਜਿਹੜੀ ਫਿਰ ਕਦੇ ਨਹੀਂ ਰੁਕੂਗੀ, ਤੇ ਹਰ ਮਹੀਨੇ ਔਰਤਾਂ ਨੂੰ ਇਹ ਜਿਹੜੀ ਕਿਸ਼ਤ ਦਿੱਤੀ ਜਾਊਗੀ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਮਹੀਨਾਵਾਰ ਸਹਾਇਤਾ ਜਾਂ ਯੋਜਨਾ ਆ, ਇੱਕ ਮਾਂ ਦੀ ਦਵਾਈ ਦਾ ਖਰਚਾ ਚੁੱਕਣ ਦੇ ਲਈ ਆ, ਇੱਕ ਧੀ ਦੀ ਸਿੱਖਿਆ ਨੂੰ ਤੇਜ਼ ਕਰਨ ਦੇ ਲਈ ਆ, ਪਰਿਵਾਰ ਦੇ ਰੋਜ਼ਾਨਾ ਖਰਚਿਆਂ ਦੇ ਵਿੱਚ ਥੋੜੀ ਜਿਹੀ ਰਾਹਤ ਪ੍ਰਦਾਨ ਕਰੂਗੀ ਸਰਕਾਰ ਵੱਲੋਂ ਦਿੱਤੀ ਗਈ ਇਹ ਜਿਹੜੀ ਸਕੀਮ ਆ। ਤੇ ਦੇਖੋ ਹੁਣ ਇਹ ਰੈਗੂਲਰ ਰਹਿੰਦੀ ਆ ਜਾਂ ਨਹੀਂ ਰਹਿੰਦੀ, ਉਹ ਕਹਿੰਦੇ ਕਿ ਅਸੀਂ ਸਤਿਕਾਰ ਦੇ ਲਈ, ਮਾਵਾਂ ਭੈਣਾਂ ਦੇ ਆਤਮ ਵਿਸ਼ਵਾਸ ਦੇ ਲਈ ਜਿਹੜਾ ਆ ਇਸ ਸਕੀਮ ਨੂੰ ਸਟਾਰਟ ਕੀਤਾ ਹੈ।
10: ਤੇ ਮਨਪ੍ਰੀਤ ਜੀ, ਉਧਰ ਜੇ ਆਪਾਂ ਲੇਡੀਜ਼ ਦੀ ਗੱਲ ਕਰਦੇ ਹਾਂ ਤੇ ਲੇਡੀ ਹੋਣ ਦੇ ਨਾਤੇ ਕੰਗਣਾ, ਵਾਹ ਜੀ ਵਾਹ, ਕੰਗਣਾ ਵੀ ਆਪਣੇ ਕਈ ਵਾਰ ਸੁਰਖੀਆਂ ਦੇ ਵਿੱਚ ਰਹਿੰਦੀ ਆ, ਤੇ CGP ਦੇ ਪ੍ਰਦਰਸ਼ਨ ਨੂੰ ਲੈ ਕੇ ਉਹਨੇ ਵੀ ਕੁਝ ਟਿੱਪਣੀਆਂ ਕੀਤੀਆਂ ਨੇ, ਉਹ ਕੀ ਆ?
11: ਲੋਕ ਕਹਿੰਦੇ ਨੇ ਕਿ ਭਾਜਪਾ ਨੇ ਮੋਟਾ ਚੜਾਵਾ ਚੜਾਇਆ ਹੋਇਆ ਕੰਗਣਾ ਨੂੰ। ਆਪਾਂ ਨੀ ਕਹਿੰਦੇ, ਲੋਕ ਕਹਿੰਦੇ ਆ, ਕਿਉਂਕਿ ਅਸੀਂ ਤਾਂ ਫੀਲਡ ਦੀ ਗੱਲ ਜਿਹੜੀ ਆਪਣੇ ਲਿਸਨਰਸ ਤੱਕ ਪਹੁੰਚਾਉਣ ਦੀ ਗੱਲ ਕਰਦੇ ਵੀ ਚੱਲ ਕੀ ਰਿਹਾ ਆ ਸੱਥਾਂ ਦੇ ਵਿੱਚ, ਤੇ ਪਤਾ ਨੀ ਮੋਟਾ ਚੜਾਵਾ ਸੁਖੀ ਜੀ ਚੜਿਆ ਆ ਕਿ ਨਹੀਂ ਚੜਿਆ। ਪਰ ਜਦੋਂ ਵੀ ਕੋਈ ਬੀਜੇਪੀ ਦੇ ਖਿਲਾਫ ਧਰਨਾ ਹੁੰਦਾ ਆ ਜਾਂ ਬੀਜੇਪੀ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਗੱਲ ਹੁੰਦੀ ਆ, ਤਾਂ ਕੰਗਣਾ ਆਪਣਾ ਉਹਦੇ ਵਿੱਚ ਪੂਰਾ ਪੂਰਾ ਰੋਲ ਅਦਾ ਕਰਦੀ ਆ। ਉਹਨੂੰ ਨੀ ਪਤਾ ਲੱਗਦਾ ਨੈਗੇਟਿਵ ਆ ਪੋਜ਼ਿਟਿਵ ਆ ਜਾਂ ਜਾਨੀ ਬੁੱਝੀ ਕੋਈ ਸਾਜਿਸ਼ ਹੁੰਦੀ ਆ, ਤੇ ਉਹਦੇ ਤਹਿਤ ਫਿਰ ਸਾਰਾ ਹੀ ਦੇਸ਼ ਭਖਦਾ ਆ। ਸੋ ਹੁਣ ਉਹਨਾਂ ਨੇ ਸੰਸਦ ਦੇ ਵਿੱਚ ਇੱਕ ਨਵੀਂ ਟਿੱਪਣੀ ਕਰ ਦਿੱਤੀ ਆ, ਗਟਰ ਸ਼ਾਪ ਉਹਨਾਂ ਨੇ ਕਿਹਾ। ਜਿਹੜੀ ਜਨਰੇਸ਼ਨ ਜੀ ਧਰਨੇ ਦੇ ਵਿੱਚ ਬੈਠੀ ਸੀਗੀ, ਉਹਨੇ ਕਿਹਾ ਜਨਰੇਸ਼ਨ ਗਟਰ ਆ, ਔਰ ਭਾਜਪਾ ਸੰਸਦ ਮੈਂਬਰ ਨੇ ਇਹਨਾਂ ਜਨਰਲ ਜ਼ੈਡ ਔਰਤਾਂ ਨੂੰ ਅਖੌਤੀ ਪੱਛਮੀ ਭਾਰਤੀ ਔਰਤਾਂ ਦੱਸਿਆ ਆ, ਅਨਪੜ੍ਹ ਦੱਸਿਆ ਆ ਉੱਥੇ ਪਹੁੰਚੀਆਂ ਔਰਤਾਂ ਨੂੰ। ਔਰ ਉਹਨਾਂ ਨੇ ਕਿਹਾ ਕਿ ਇਹ ਔਰਤਾਂ ਦਾ ਆਪਣਾ ਕੋਈ ਵਜੂਦ ਨਹੀਂ ਹੁੰਦਾ, ਇਹ ਕੋਈ ਸਟੈਂਡ ਨਹੀਂ ਰੱਖਦੀਆਂ, ਖੁਦ ਕੁਝ ਕਰ ਗੁਜ਼ਰਨ ਦੀ ਇਹ ਹਿੰਮਤ ਨਹੀਂ ਰੱਖਦੀਆਂ, ਤੇ ਕਿਸੇ ਦੇ ਵੀ ਪਿੱਛੇ ਲੱਗ ਕੇ ਆ ਜਾਂਦੀਆਂ। ਸੋ ਏਦਾਂ ਦੀਆਂ ਉਹਨਾਂ ਦੀਆਂ ਹੋਰ ਵੀ ਕਾਫੀ ਜ਼ਿਆਦਾ ਟਿੱਪਣੀਆਂ, ਕਾਫੀ ਉੱਥੇ ਬਹਿਸ ਚੱਲੀ, ਉਹਨਾਂ ਨੇ ਕਾਫੀ ਲੰਬਾ ਚੌੜਾ ਭਾਸ਼ਣ ਦਿੱਤਾ ਜਿਹੜਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ, ਖਾਸ ਕਰਕੇ ਪੰਜਾਬ ਦੇ ਮੀਡੀਆ ਦੇ ਵਿੱਚ, ਤੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਤੁਹਾਨੂੰ ਪਤਾ ਹੀ ਆ, ਫਿਰ ਸ਼ਗਨ ਜਿਹੜਾ ਆ ਕਿਸ ਕਦਰ ਪਾਉਂਦੇ ਨੇ, ਤੇ ਉਵੇਂ ਹੀ ਬਸ ਪੈ ਰਿਹਾ।
10: ਉਹ ਚਲੋ ਹੋ ਸਕਦਾ ਕਦੀ ਕਦੀ ਤੇ ਆਪਾਂ ਸਾਡੀ ਗੱਲਬਾਤ ਜੀ ਚੱਲ ਰਹੀ ਹੈ ਮਨਪ੍ਰੀਤ ਹੋਰਾਂ ਦੇ ਨਾਲ ਕੁਛ ਹੋਰ ਬਹੁਤ ਸਾਰੀਆਂ ਖਬਰਾਂ ਅਹਿਮ ਨੇ ਜਿਨ੍ਹਾਂ ਦੇ ਉੱਤੇ ਅਸੀਂ ਝਾਤ ਪਾਉਣੀ ਆ ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ ਛੋਟੀ ਜਿਹੀ ਇੱਕ ਦੋ ਕਮਰਸ਼ੀਅਲ ਬ੍ਰੇਕ ਲੈ ਕੇ ਰਿਕਾਰਡਡ ਉਸ ਤੋਂ ਬਾਅਦ ਤੁਹਾਡੇ ਨਾਲ ਵਾਪਸ ਪਰਤ ਰਹੇ ਹਾਂ ਜੁੜਿਓ ਤੁਸੀਂ ਵਤਨੋ ਦੂਰ ਦੇ ਨਾਲ ਜੇ ਤੁਹਾਡਾ ਵੀ ਕੋਈ ਸਵਾਲ ਹੋਵੇ ਤੁਸੀਂ ਮਨਪ੍ਰੀਤ ਹੋਰਾਂ ਨੂੰ ਗੱਲ ਕਰਨੀ ਆ ਜਾਂ ਮੇਰੇ ਨਾਲ ਕਰਨੀ ਆ 9057990999 ਤੇ ਕਰ ਸਕਦੇ ਆ ਇੰਤਜ਼ਾਰ ਕਰ ਰਹੇ ਹਾਂ ਜੀ 9057990999
3: ਉਹ ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਵਿੱਚ ਅੜਦਾ ਸੀ ਉਹ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਲੱਕ ਤੇ ਮਰਦਾ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਰੋਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਰਤੋਂ ਦੂਰ ਰੇਡੀਓ
12: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
13: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
12: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼ ਸ਼ਾਹੀ ਪਨੀਰ ਫਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੋਟ ਸੀਏ ਤੇ ਆਰਡਰ ਕਰੋ
13: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੋਟ ਸੀਏ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਚੌਪ ਟੌਪਿੰਗਸ ਨਾਨ ਸਟੌਪ
14: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
15: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 9054608888 दैट्स 9054608888
14: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
5: मित्रां दे जंक्शन ते
6: ओ केड़े जंक्शन ते
7: इक्का जंक्शन ब्रैम्पटन ते
5: रात लगियां महफलां रे
7: भाई महफलां ते रोज ही लगदियां ने टिक्का जंक्शन ब्रैम्पटन ते टिक्का जंक्शन ब्रैम्पटन ते आओ ताजा स्वादला खाओ ते 100% दी कैपेसिटी वाले शानदार बैंक्वेट हॉल विच अपनी खुशियां दे जश्न मनाओ टिक्का जंक्शन ब्रैम्पटन करदे ने केटरिंग बिग और स्मॉल विद लाइव फूड ट्रक 11 AM टू 6 PM ऑल ड्रिंक्स 50% ऑफ टिक्का जंक्शन ब्रैम्पटन ते कॉल करो 6474940404 6474024 टिक्का जंक्शन ब्रैम्पटन
10: ਜੀ ਦੋਸਤੋ ਇੱਕ ਵਾਰੀ ਫਿਰ ਵਤਨ ਦੂਰ ਚ ਸਵਾਗਤ ਹੈ ਤੁਹਾਡਾ ਔਰ ਟਿੱਕਾ ਜੰਕਸ਼ਨ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਹੁੰਚ ਰਿਹਾ ਹੈਗਾ ਮਨਪ੍ਰੀਤ ਹੋਰੀ ਜਲੰਧਰ ਤੋਂ ਮੇਰੇ ਨਾਲ ਨੇ ਤੇ ਸਾਡੇ ਕਾਲਰ ਨੇ ਇੱਕ ਟੋਰਾਂਟੋ ਤੋਂ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਜੀ ਆਇਆਂ ਨੂੰ ਜੀ
16: ਜੀ ਸਿੱਖੀ ਜੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਕਿਹਨਾਂ ਦੱਸਿਆ ਤੁਸੀਂ
10: ਮਨਪ੍ਰੀਤ ਜੀ
16: ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਉਹਨਾਂ ਵੀ ਜਲੰਧਰ ਤੋਂ ਤੇ ਸਰ ਮੇਰਾ ਦੇਖੋ ਕੰਗਨਾ ਰਾਣੌਤ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਤੁਹਾਨੂੰ ਵੀ ਸਰ ਯਾਦ ਹੋ ਗਿਆ ਤੇ ਮਨਪ੍ਰੀਤ ਜੀ ਤੁਹਾਨੂੰ ਯਾਦ ਹੈ ਜਦੋਂ ਆਪਣੇ ਕਿਸਾਨ ਮੋਰਚਾ ਲੱਗਿਆ ਸੀਗਾ ਤੇ ਇਸੇ ਹੀ ਕੰਗਾ ਰਾਣੌਤ ਦੇ ਕੀ ਲੱਭ ਸਕੇ ਇੱਕ ਲੇਡੀਜ ਦੇ ਲਈ ਤੇ ਮੈਂ ਸੋਰੀ ਮੈਂ ਲੈਂਗੁਏਜ ਤੇਰੀ ਤੇ 100-100 ਰੁਪਏ ਮੇਂ ਦਿਖਤੀ ਹੈ ਐਸੀ ਔਰਤੇ ਜ਼ਿਆਦਾ ਜੀ ਅੱਜ ਇਹ ਲੇਡੀ ਮਤਲਬ ਆਈ ਡੂ ਰਿਸਪੈਕਟ ਕੰਗਨਾ ਰਾਣੌਤ ਜੀ ਕਿਉਂਕਿ ਮੈਂ ਆਪਕੇ ਉਨਕੇ ਜੈਸਾ ਨਹੀਂ ਹੂੰ ਜੇ ਕੋਈ ਲਫ਼ਜ਼ ਤੇ ਬੋਲਨੇ ਵਾਲੇ ਐਸੇ ਫਿਲਮੀ ਕਲਾਕਾਰੋਂ ਸੇ ਹਮ ਲੋਕ ਕਿਆ ਮਤਲਬ ਕਿਸ ਚੀਜ਼ ਕੀ ਆਸ ਰੱਖ ਸਕਤੇ ਹੈ ਔਰ ਦੂਜੀ ਗੱਲ ਇਹ ਹੈ ਜੀ ਤੁਸੀਂ ਇਹ ਦੇਖੋ ਫਿਰ ਥੱਪੜ ਵੀ ਮਾਰਿਆ ਸੀ ਇਹਦੇ
10: ਜੀ ਬਾਅਦ ਦੇ ਵਿੱਚ ਫਿਰ ਇਹਨਾਂ ਨੂੰ ਮੇਰੇ ਖਿਆਲ ਮਾਫ਼ੀ ਮੰਗਣ ਲਈ ਵੀ ਜਾਣਾ
16: ਪਿਆ ਮਾਫ਼ੀ ਵੀ ਮੰਗੀ ਔਰ ਅੱਜ ਫਿਰ ਦੇ ਰਹੇ ਨੇ ਹੁਣ ਦੇਖੋ ਸਰ ਉੱਤੇ ਨਾ ਇੱਕ ਅੱਜ ਗੱਲ ਬੜੀ ਹੋਰ ਚੱਲ ਰਹੀ ਹੈ ਬੀਜੇਪੀ ਦਾ ਜਿਹੜਾ ਗੋਦੀ ਮੀਡੀਆ ਹੈਗਾ ਉਹ ਕਹਿ ਰਹੇ ਨੇ ਜੀ ਕੋਈ ਪਾਕਿਸਤਾਨ ਸੋਰੀ ਕੋਈ ਮੁਹੰਮਦਨ ਨੇਮ ਦਾ ਬੰਦਾ ਮੈਂ ਨਾ ਭੁੱਲ ਗਿਆ ਉਹਨਾਂ ਦਾ ਇਹ ਬੰਦਾ ਉੱਥੇ ਖਾਣਾ ਵਗੈਰਾ ਦੇ ਰਿਹਾ ਸੀ ਜੈਨ ਜੀ ਨੂੰ ਕਹਿੰਦੀ ਜੰਤਰ ਮੰਤਰ ਤੇ ਕਹਿੰਦੇ ਵੀ ਇੰਨਾ ਖਾਣਾ ਕਿੱਥੋਂ ਆਇਆ ਕੌਣ ਪੈਸੇ 6-7 ਕਰੋੜ ਦੀ ਜੀ ਫੰਡਿੰਗ ਹੋਈ ਉਹ ਕਹਿੰਦਾ ਜੀ ਮੈਨੂੰ ਨੀ ਮੈਂ ਤੇ ਇੱਕ ਜ਼ਰੀਆ ਸੀ ਮੈਨੂੰ ਪੈਸੇ ਆ ਰਹੇ ਸੀ ਤੇ ਮੈਂ ਸਭ ਕਰ ਰਿਹਾ ਸੀਗਾ ਹੁਣ ਦੇਖੋ ਗੱਲ ਇਹ ਹੈ ਮੇਰਾ ਮਤਲਬ ਕਹਿਣ ਦਾ ਇਹਨਾਂ ਨੇ ਉਹ ਚੀਜ਼ ਤੇ ਲੱਭ ਲਈ ਆ ਚਾਰ ਦਿਨ ਦੇ ਵਿੱਚ ਉਹਨਾਂ ਨੂੰ ਉੱਥੇ ਪੈਸੇ ਕੌਣ ਦੇ ਰਿਹਾ ਸੀ ਖਾਣਾ ਖਿਲਾਉਣ ਦੇ ਗੁਰਦੁਆਰੇ ਦੇ ਵਿੱਚ ਲੋਕੀ ਗਏ ਨੇ ਮੰਦਿਰ ਵਾਲਿਆਂ ਨੇ ਦਰਵਾਜ਼ੇ ਬੰਦ ਕਰ ਲਏ ਲੋਕਾਂ ਨੇ ਕੀ ਕਹਿੰਦਾ ਕਹਿੰਦੇ ਵੀ ਅਸੀਂ ਕਾਕਰੋਚ ਮੰਦਿਰ ਚ ਨੀ ਵੜਨ ਦੇ ਦਿੱਤੇ ਜਾਂਦੇ ਔਰ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਬੱਚੇ ਕਹਿੰਦੇ ਕਹਿੰਦੇ ਗਟਰ ਮੇ ਚਲੇ ਗਏ ਇਹ ਲੋਕ ਇਹ ਲੈਂਗੁਏਜ ਆ ਜੀ ਉਹਨਾਂ ਦੀ ਹੁਣ ਮੈਂ ਬੀਜੇਪੀ ਦੇ ਜਿਹੜੀ CBI ED ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ 40 ਕਿਲੋ JNK ਦੇ ਵਿੱਚ RDX ਕਿੱਥੋਂ ਆਇਆ ਅੱਜ ਤੱਕ ਕੁਛ ਪਤਾ ਲੱਗਾ ਸਰ ਉਹਦਾ ਸਾਡੇ ਬੰਦੇ ਉਹ ਨਾ ਪੁੱਛ ਪੁੱਛ ਕੇ ਮਾਰੇ ਦੇਖਾ ਲੇਡੀ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਸੀ ਉਤਰੀ ਔਰ ਸਿਰ ਦੇ ਵਿੱਚ ਕੋਈ ਉਹਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਨਾ ਪੁੱਛ ਪੁੱਛ ਕੇ ਮਾਰੇ ਔਰ ਤੁਹਾਨੂੰ ਪਤਾ ਹੀ ਚੱਲਿਆ ਜੰਮੂ ਕਸ਼ਮੀਰ ਦੇ ਵਿੱਚ ਮੈਂ ਆਪਣੇ
10: ਬਿਲਕੁਲ ਜੀ ਬੜੀ ਨਿਊਜ਼ ਸੀਗੀ ਉਹ ਹਾਂਜੀ
16: ਸਗਾ ਨਾ ਤੇ ਉਹਦੇ ਵਿੱਚ ਉਹ ਬੰਦੇ ਨੀ ਇਹਨਾਂ ਨੇ ਪਤਾ ਕਰ ਸਕੇ ਅੱਜ ਤੱਕ ਕੁਛ ਵੀ ਇਹ ਕਿੱਥੋਂ ਗਏ ਅੱਜ ਤੱਕ ਬਾਰਕਵਾਦੀ ਪਾਪਾ ਨੇ ਵਿਸ਼ਵ ਗੁਰੂ ਜੀ ਮੋਦੀ ਜੀ ਕਾ ਡੰਕਾ ਵੱਜ ਗਿਆ ਦੁਨੀਆ ਮੇ ਲੇਕਿਨ ਵਿਜੇ ਮਾਲਿਆ ਕਿੱਥੇ ਅੱਜ
10: ਚਲੋ ਜੀ ਆਪਾਂ ਹੁਣ ਤੁਸੀਂ ਸਾਰੀਆਂ ਖਬਰ ਨਹੀਂ ਤੁਸੀਂ ਸਾਰੀਆਂ ਖਬਰਾਂ ਦੱਸ ਦੇਣੀਆਂ ਤੇ ਫਿਰ ਮਨਪ੍ਰੀਤ ਹੋਰਾਂ ਨੂੰ ਕੀ ਪੁੱਛਣਾ ਹੈ ਆਪਣਾ ਹੀ ਸਾਰਾ ਦੱਸਣ ਲੱਗ ਪਏ ਸੋ ਮਨਪ੍ਰੀਤ ਜੀ ਤੁਸੀਂ ਕੁਛ ਇਹਨਾਂ ਦਾ ਕੋਈ ਕੁਐਸਚਨ ਸਮਝ ਆਇਆ ਤੁਹਾਨੂੰ
11: ਮੈਨੂੰ ਸਟਾਰਟਿੰਗ ਤੋਂ ਥੋੜਾ ਬਹੁਤਾ ਪਤਾ ਚੱਲਿਆ ਕਿ ਉਹ ਪਹਿਲਾਂ ਵੀ ਔਰਤਾਂ ਦੇ ਬਾਰੇ ਦੇ ਵਿੱਚ ਗਲਤ ਬੋਲੀ ਸੀ ਔਰ ਉਹਦੇ ਲਈ ਉਹਨਾਂ ਨੂੰ
10: ਕੋਰਟ ਚੋ ਸਮਨ ਵੀ ਆ ਗਿਆ ਸੀ ਫਿਰ ਉਹਨਾਂ ਨੂੰ ਕੋਰਟ ਚ ਜਾਣਾ ਵੀ ਪਿਆ ਹੈ
11: ਪੇਸ਼ ਉਹਨਾਂ ਦੀ ਪੇਸ਼ੀ ਵੀ ਹੋਈ ਸੀ ਪਹਿਲਾਂ ਤਾਂ ਉਹ ਮਤਲਬ ਆ ਹੀ ਨਹੀਂ ਸੀ ਰਹੇ ਪਰ ਉਹਨਾਂ ਨੂੰ ਆਉਣਾ ਪਿਆ ਝੁਕਣਾ ਪਿਆ ਤੇ ਮਾਫ਼ੀ ਵੀ ਮੰਗੀ ਪਰ ਬੀਬੀ ਨੇ ਮਾਫ਼ੀ ਨਹੀਂ ਦਿੱਤੀ ਬੀਬੀ ਨੇ ਕੇਸ ਜਿਹੜਾ ਉਹ ਚੱਲ ਰਿਹਾ ਬੀਬੀ ਅਜੇ ਵੀ ਤਰੀਕਾ ਭੁਗਤ ਰਹੀ ਤੇ ਬੀਬੀ ਕਹਿੰਦੀ ਹੈ ਕਿ ਇਹਨੂੰ ਪਨਿਸ਼ਮੈਂਟ ਹੋਣੀ ਚਾਹੀਦੀ ਇਹਨੂੰ ਕੋਈ ਸਜ਼ਾ ਦਿਓ ਇਹਨੂੰ ਕੋਈ ਜੁਰਮਾਨਾ ਪਾਓ
10: ਸੋ ਮਨਪ੍ਰੀਤ ਜੀ ਚਲੋ ਬੀਬੀਆਂ ਦੀ ਗੱਲ ਚੱਲੀ ਆ ਤੇ ਇੱਕ ਹੋਰ ਬੜੀ ਅਹਿਮ ਖਬਰ ਜਿਹੜੀ ਆ ਅੱਜ ਕੱਲ ਦੇ ਦੌਰ ਦੇ ਵਿੱਚ ਚਲੋ ਮਹਿੰਗਾਈ ਬਹੁਤ ਆ ਹਰ ਚੀਜ਼ ਮਹਿੰਗੀ ਹੋ ਗਈ ਆ ਦੇਖਿਆ ਜਾਵੇ ਆਸ ਪਾਸ ਪਰ ਜੇਕਰ ਸੋਨੇ ਵੱਲ ਨੂੰ ਝਾਤ ਮਾਰੀਏ ਤੇ ਸੋਨਾ ਬਹੁਤ ਮਹਿੰਗਾ ਹੋ ਗਿਆ ਔਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਆ ਔਰ ਉਹ ਬੜੇ ਪਰੇਸ਼ਾਨ ਹੈ ਕਿ ਕਿੱਦਾਂ ਇੰਨਾ ਅਫੋਰਡ ਕੀਤਾ ਜਾਵੇ ਜਾਂ ਕਿਵੇਂ ਹੁਣ ਤੁਸੀਂ ਵੀ ਇੱਕ ਲੇਡੀ ਹੋਣ ਦੇ ਨਾਤੇ ਕਿੰਨਾ ਕੁ ਜ਼ਰੂਰੀ ਹੁੰਦਾ ਹੈ ਸੋਨਾ ਵਿਆਹ ਦੇ ਉੱਤੇ ਲੈਣਾ ਜਾਂ ਕਿਉਂਕਿ ਸੋਨਾ ਤਾਂ ਉਹ ਹੁੰਦਾ ਕਿ ਕਹਿੰਦੇ ਹੁੰਦੇ ਜਦੋਂ ਇਨਵੈਸਟ ਕਰ ਲਓ ਜਦੋਂ ਕੰਮ ਲੋੜ ਪਵੇ ਤੁਸੀਂ ਉਹਨੂੰ ਵੇਚ ਕੇ ਪੈਸੇ ਲੈ ਸਕਦੇ ਹੋ ਤੇ ਜਾਂ ਫਿਰ ਆਪਾਂ ਸ਼ੋਅ ਅਪ ਕਰਨ ਲਈ ਕਿੰਨਾ ਕੁ ਪਾਉਂਦੇ ਹੋ
11: ਸੁਖੀ ਜੀ ਸ਼ੋਅ ਆਫ ਕਰਨ ਦੇ ਲਈ ਵੀ ਸੋਨਾ ਪਾਇਆ ਜਾਂਦਾ ਹੈ ਤੇ ਕੋਈ ਸ਼ੌਂਕ ਦੇ ਲਈ ਵੀ ਮਤਲਬ ਆਪਣੀ ਪ੍ਰਾਪਰਟੀ ਸਮਝ ਕੇ ਵੀ ਚਲੋ ਥੋੜਾ ਥੋੜਾ ਜੋੜ ਕੇ ਬਣਾ ਲਓ ਤਾਂ ਮੈਨੂੰ ਲੱਗਦਾ ਜਿਹੜਾ ਆਮ ਘਰਾਂ ਦੇ ਵਿੱਚ ਬੀਬੀਆਂ ਥੋੜੇ ਥੋੜੇ ਪੈਸੇ ਜੋੜ ਕੇ ਕੋਈ 3 ਗ੍ਰਾਮਾਂ ਦੀ ਮੁੰਦੀ ਲੈ ਕੇ ਰੱਖ ਲਈ ਕੋਈ ਅੱਧੇ ਤੋਲੇ ਦੇ ਟੋਪਸ ਲੈ ਕੇ ਰੱਖ ਲਏ ਤਾਂ ਮੈਨੂੰ ਲੱਗਦਾ ਸੁਖੀ ਜੀ ਉਹ ਗੇਮ ਹੁਣ ਔਰਤਾਂ ਦੇ ਹੱਥਾਂ ਚ ਗਈ ਉਹਨਾਂ ਦੇ ਵੱਸ ਦੀ ਮਸੋਂ ਬਾਹਰ ਦੀ ਜਿਹੜੀ ਗੱਲ ਆ ਹਨਾ ਤੇ ਸੋਨਾ ਦਿਨੋ ਦਿਨ ਇੰਨਾ ਮਹਿੰਗਾ ਹੋ ਗਿਆ ਕਿ ਵਿਖਾਵਾ ਵੀ ਇੰਨਾ ਜ਼ਿਆਦਾ ਹੋ ਗਿਆ ਕਹਿ ਲਓ ਤੇ ਜਾਂ ਨੱਕ ਰੱਖਣ ਲਈ ਵੀ ਪਾਉਣਾ ਉਹ ਪਰੇਸ਼ਾਨੀ ਇਸ ਵਕਤ ਬਹੁਤ ਜ਼ਿਆਦਾ ਦੇ ਰਿਹਾ ਬਹੁਤੇ ਲੋਕਾਂ ਨੂੰ ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਵੀ ਵਿਆਹਾਂ ਦੇ ਸੀਜ਼ਨ ਦੀ ਹੁਣ ਜਿਹੜੀ ਤਕਰੀਬਨ ਸ਼ੋਪਿੰਗ ਜਿਹੜੀ ਉਹ ਸਟਾਰਟ ਹੋ ਗਈ ਆ ਪਰ ਜਿੱਥੇ ਪ੍ਰਧਾਨ ਮੰਤਰੀ ਜੀ ਸਾਹਿਬ ਨੇ ਕਿਹਾ ਹੈ ਕਿ 1 ਸਾਲ ਕੋਈ ਗੋਲਡ ਨਾ ਖਰੀਦੇ ਪਰ ਉੱਥੇ ਗੱਲ ਆਮ ਜਨਤਾ ਨੂੰ ਵੀ ਹਜ਼ਮ ਨਹੀਂ ਹੁੰਦੀ ਵੀ ਕਿਵੇਂ ਨਾ ਖਰੀਦਿਆ ਜਾਵੇ ਕਿਉਂਕਿ ਵਿਆਹਾਂ ਦਾ ਸੀਜ਼ਨ ਹੈ ਕੋਈ 1 ਚੀਜ਼ ਤਾਂ ਮੁੰਡੇ ਨੂੰ ਪਾਈ ਜਾਵੇ ਕੋਈ 1 ਚੀਜ਼ ਤਾਂ ਕੁੜੀ ਦੇ ਕੰਨ ਤੱਕ ਅੱਜੇ ਜਾਣ ਜੋ ਰਵਾਇਤਾਂ ਹੁੰਦੀਆਂ ਨੇ ਸਾਡੇ ਪਿੰਡਾਂ ਥਾਵਾਂ ਦੀਆਂ ਕਹਿ ਲਓ ਜਾਂ ਆਪਣੀ ਆਮ ਕਲਚਰ ਦੀਆਂ ਕਹਿ ਲਓ ਤੇ ਇਹ ਸੱਚੀ ਜੇ ਇੱਕ ਪਰੇਸ਼ਾਨੀ ਬਣਿਆ ਪਿਆ ਸੁਖੀ ਜੀ ਟੋਰਾਂਟੋ ਸਥਿਤ ਬ੍ਰੋਕਰੇਜ ਫਰਮ ਆ ਕੋਈ ਉਹਨਾਂ ਦੇ ਪ੍ਰਧਾਨ ਹੋਣਾ ਨੇ 50 ਸਾਲਾਂ ਦੇ ਤਜਰਬੇਕਾਰ ਇਨਵੈਸਟਮੈਂਟ ਦੇ ਵਿੱਚ ਉਹਨਾਂ ਨੇ ਜਿਹੜਾ ਆਪਣੀ ਇੱਕ ਸਟੇਟਮੈਂਟ ਜਾਰੀ ਕੀਤੀ ਆ ਉਹਨਾਂ ਨੇ ਬੇਹੱਦ ਹੈਰਾਨ ਕਰਨ ਵਾਲੀ ਸੋਨੇ ਨੂੰ ਲੈ ਕੇ ਜਿਹੜੀ ਭਵਿੱਖਬਾਣੀ ਕੀਤੀ ਆ ਰਿਪੋਰਟ ਦੇ ਵਿੱਚ ਉਹਨਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੋਨੇ ਦਾ ਭਾਅ ਆ $6,000 ਪ੍ਰਤੀ ਜਿਹੜਾ ਔਂਸ ਆ ਹੋ ਜਾਣਾ ਲਗਭਗ ਇੰਡੀਅਨ ਕੋਸਟ ਜਿਹੜੀ ਆ 1,84,917 ਰੁਪਏ ਪ੍ਰਤੀ 10 ਗ੍ਰਾਮ ਸੋ ਇਤਿਹਾਸਕ ਪੱਧਰ ਤੱਕ ਪਹੁੰਚ ਸਕਦਾ ਕਹਿ ਸਕਦੇ ਆ ਵੀ 2026 ਦੇ ਵਿੱਚ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਜਾਂ ਸਾਲ ਦੇ ਅਖੀਰ ਦੇ ਵਿੱਚ ਜਿਹੜਾ ਸੋਨਾ ਹੈ ਸੋ ਇਸ ਵੱਡੀ ਤੇਜ਼ੀ ਦੇ ਪਿੱਛੇ ਉਹਨਾਂ ਨੇ ਅਮਰੀਕਾ ਦੇ ਲਗਾਤਾਰ ਵੱਧ ਰਹੇ ਕਰਜ਼ੇ ਤੇ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਦੇ ਵੱਲੋਂ ਸੋਨੇ ਦੀ ਜ਼ੋਰਦਾਰ ਖਰੀਦਦਾਰੀ ਨੂੰ ਮੁੱਖ ਜਿਹੜਾ ਇਹਦਾ ਰੀਜ਼ਨ ਦੱਸਿਆ ਹੈ ਤਾਂ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਅੱਜ ਦੇ ਰੇਟ ਦੇ ਅੱਜ ਦਾ ਰੇਟ ਵੀ ਜੇ ਇੰਡੀਅਨ ਕੋਸਟ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਵੀ 1,20,000-25,000 ਤੋਂ ਉੱਪਰ 30 ਦੇ ਲਾਗੇ ਬੰਨੇ ਹੈਗਾ ਆ ਤੇ ਇੰਨੀ ਪਰੇਸ਼ਾਨੀ ਬਣੀ ਤੇ ਜਦੋਂ 2 ਲੱਖ ਦੇ ਕਰੀਬ ਪਹੁੰਚ ਜੂਗਾ ਤਾਂ ਸੋਨਾ ਪਾਉਣ ਦੀ ਹਿੰਮਤ ਕਿਹਦੀ ਰਹੂਗੀ ਪਰ ਮੈਨੂੰ ਲੱਗਦਾ ਵੀ ਇਹ ਲੋਕ ਕਰਜ਼ੇ ਚੁੱਕ ਕੇ ਨੱਕ ਰੱਖਣ ਲਈ ਸ਼ੌਂਕ ਪਗਾਉਣ ਲਈ ਦਿਖਾਵਾ ਕਰਨ ਦੇ ਲਈ ਬਲੱਡ ਪ੍ਰੈਸ਼ਰ ਦੇ ਮਰੀਜ਼ ਬਣਨਗੇ ਹਾਰਟ ਦੇ ਪੇਸ਼ੈਂਟ ਬਣਨਗੇ ਤੇ ਡਿਪਰੈਸ਼ਨ ਦੇ ਪੇਸ਼ੈਂਟ ਜ਼ਰੂਰ ਬਣ ਜਾਣਗੇ ਪਰ ਇਹ ਔਖੇ ਹੋ ਕੇ ਫਾਹ ਲੈਣਗੇ ਵੀ ਥੋੜੇ ਜੋ ਥੋੜਾ ਹੀ ਪਾਇਆ ਜਾਏ
10: ਉਹ ਕਿਸੇ ਸ਼ਾਇਰ ਨੇ ਵਧੀਆ ਤਾਂ ਹੀ ਲਿਖਿਆ ਨਾ ਕਿ ਸੋਨੇ ਰੰਗੀਏ ਤੈਨੂੰ ਸੋਨਾ ਪਾਉਣ ਦੀ ਕੀ ਲੋੜ ਹੈ
11: ਕੁੜੀਆਂ ਚ ਸੱਚੀ ਸੋਨੇ ਦਾ ਕੋਈ ਰੁਝਾਨ ਨੀ ਹੈਗਾ ਅਸੀਂ ਕੁੜੀਆਂ ਬਿਲਕੁਲ ਗੋਲਡ ਨੂੰ ਲਾਈਕ ਨੀ ਕਰਦੀਆਂ ਨਾ ਸਾਨੂੰ ਇਹ ਹੈ ਕਿ ਸਾਨੂੰ ਕੋਈ ਗੋਲਡ ਪਾਵੇ ਜਾਂ ਅਸੀਂ ਬਣਾਈਏ ਅਸੀਂ ਤਾਂ ਆਰਟੀਫਿਸ਼ੀਅਲ ਜੁਵਲਰੀ ਨਾਲ ਇੰਨੀਆਂ ਜ਼ਿਆਦੀਆਂ ਖੁਸ਼ ਅਸੀਂ ਤਾਂ ਸੂਟਾਂ ਨਾਲ ਮੈਚਿੰਗ ਪਾਉਣਾ ਹੁੰਦਾ ਹੈ ਸਾਰਾ ਕੁਝ ਤੇ ਇਹ ਸਿਰਫ ਵੱਡਿਆਂ ਨੂੰ ਪਤਾ ਨੀ ਕਿਉਂ ਨੀ ਸਮਝ ਆਉਂਦੀ ਸਾਰਾ ਕੁਝ ਜਿੰਨਾ ਵੀ ਕਰਦੇ ਨੇ ਨਾ ਇਹ ਵੱਡੇ ਕਰਦੇ ਨੇ ਮਤਲਬ ਘਰ ਦੇ ਵਡੇਰੇ ਕਰਦੇ ਨੇ
10: ਤੇ ਮਨਪ੍ਰੀਤ ਜੀ ਇਸ ਟਾਈਮ ਆਪਣੇ ਰੇਡੀਓ ਨੂੰ ਵੱਡੇ ਛੋਟੇ ਸਾਰੇ ਸੁਣ ਰਹੇ ਆ। ਚਲੋ ਦੇਖ ਲੈਂਦੇ ਆ ਜੀ ਉਹਨਾਂ ਦਾ ਕੀ ਵਿਚਾਰ ਹੈਗਾ, ਦੇਖਦੇ ਆ ਸਾਡੇ ਸੱਜਣ ਮਿੱਤਰ ਇਸ ਵਿਸ਼ੇ ਦੇ ਉੱਤੇ ਕਿੰਨੀ ਕਾਲ ਕਰਦੇ ਨੇ। 9057990999 ਸਾਡਾ ਨੰਬਰ ਹੈ, 9057990999। ਜੇ ਮਨਪ੍ਰੀਤ ਹੋਰਾਂ ਦੇ ਨਾਲ ਸਹਿਮਤ ਹੋ ਕਿ ਨਹੀਂ ਕਿ ਵਾਕਈ ਯੰਗ ਜਿਹੜੇ ਆ ਉਹ ਨਹੀਂ ਸੋਨੇ ਨੂੰ ਲਾਈਕ ਕਰਦੇ ਤੇ ਵੱਡੇ ਹੀ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਇਹਨਾਂ ਚੀਜ਼ਾਂ ਦਾ, ਜੇ ਦਿਨ ਬ ਦਿਨ ਮਹਿੰਗਾ ਮਹਿੰਗਾ ਜਿਹੜੀ ਚੀਜ਼ਾਂ ਹੋਈ ਜਾਂਦੀਆਂ। 9057990999 ਤੇ ਕਾਲ ਕਰ ਲਓ। ਤੇ ਤਦ ਤੱਕ ਮਨਪ੍ਰੀਤ ਜੀ ਇੱਕ ਮੈਂ ਗੀਤ ਹੋਰ ਤੁਹਾਨੂੰ ਸੁਣਾਉਣਾ, ਬੜਾ ਪਿਆਰਾ ਜਿਹਾ ਗੀਤ ਹੈ, ਇਸੀ ਮੰਨ ਲਓ ਕਿ ਇਸ ਸਬਜੈਕਟ ਦੇ ਨਾਲ, ਪਰ ਪਹਿਲਾਂ ਕਾਲ ਤੇ ਆ ਕੇ ਦੇਖ ਲੈਂਦੇ ਜੀ। ਜੀ ਆਇਆਂ ਨੂੰ ਜੀ, ਲਓ ਜੀ ਕਾਲ ਵੀ ਆਈ ਤੇ ਉਹ ਵੀ ਡਿਸਕਨੈਕਟ ਹੋ ਗਈ। 9057990999 ਤੇ ਕਾਲ ਕਰ ਸਕਦੇ ਹੋ ਜੀ, ਲਾਈਨਾਂ ਸਾਰੀਆਂ ਓਪਨ ਹੈ ਇਸ ਟਾਈਮ। ਔਰ ਇੱਕ ਵਾਰੀ ਫਿਰ ਪੰਜਾਬੀ ਦੱਸ ਦਿੰਦਾ, 9057990999 'ਚ ਤੁਸੀਂ ਕਾਲ ਕਰਕੇ ਆਪਣਾ ਵਿਸ਼ਾ ਜਿਹੜਾ ਇਸ ਵਿਸ਼ੇ ਦੇ ਉੱਤੇ ਗੱਲ, ਆਪਣਾ ਜਿਹੜਾ ਸੁਝਾਅ ਹੈ ਜਾਂ ਆਪਣਾ ਤੁਹਾਡੇ ਵਿਚਾਰ ਨੇ ਉਹ ਸਾਂਝੇ ਕਰ ਸਕਦੇ ਹੋ ਜੀ। ਗੱਲਬਾਤ ਮਨਪ੍ਰੀਤ ਤੁਹਾਡੇ ਨਾਲ ਵੀ ਚੱਲ ਰਹੀ ਹੈ। ਸੋ ਮਨਪ੍ਰੀਤ ਜੀ, ਇੱਕ ਇਸ ਇਦਾਂ ਦਾ ਇੱਕ ਗੀਤ ਆਇਆ ਮੇਰੇ ਕੋਲ, ਉਹ ਬਿਲਕੁਲ ਹਾਲੇ ਰਿਲੀਜ਼ ਨਹੀਂ ਹੋਇਆ, ਨਵਾਂ ਗੀਤ ਹੈ, ਪਰ ਥੋੜਾ ਜਿਹਾ ਮੈਂ ਸੁਣਾਉਂਗਾ, ਹੋ ਸਕਦਾ ਤੁਸੀਂ ਵੀ ਉਹਦੇ ਨਾਲ ਸਹਿਮਤ ਹੋਵੋਗੇ।

0: ਜੀ ਮਨਪ੍ਰੀਤ ਜੀ ਇੱਦਾਂ ਵੀ ਹੁੰਦਾ?
1: ਮੇਰਾ ਤਾਂ ਪਹਿਲੀ ਲਾਈਨ ਤੇ ਹੀ ਹਾਸਾ ਨਹੀਂ ਸੀ ਰੁਕ ਰਿਹਾ, ਹੋ ਜਾਂਦਾ ਹੈ ਕੀ ਕਹਿ ਸਕਦੇ, ਹੁੰਦਾ ਆ, ਮੈਂ ਕੀ ਦੱਸਾਂ
0: ਤੁਹਾਨੂੰ। ਦੇਖੋ ਜੇ ਪਹਿਲਾਂ ਹੀ ਉਹਨੂੰ ਚੈਲੰਜ ਵਿਚਾਰੇ ਨੂੰ, ਗਰੀਬ ਨੂੰ ਵੀ, ਜੇ ਤੂੰ ਇੱਦਾਂ ਨਹੀਂ ਕੀਤਾ ਤੈਂ ਹੋ ਜੂ, ਤੇ ਉਹ ਗਾਂ ਸਾਰੀ ਉਮਰ ਕੀ ਕਿੱਦਾਂ ਕੱਢੇਗਾ।
1: ਸਹੀ ਗੱਲ ਹੈ ਸੁਖੀ ਜੀ, ਉਹ ਭਾਵੇਂ ਸੋਚਦਾ ਹੋਵੇ ਕਿ ਮੈਂ ਜ਼ਿੰਦਗੀ ਚ ਥੋੜੀ ਜਿਹੀ ਤਰੱਕੀ ਕਰ ਲਾਂ ਤਾਂ ਮੇਰੀਆਂ ਵੀ ਕੁਝ ਰੀਝਾਂ ਆ, ਫਿਰ ਵਿਆਹ ਕੇ ਲੈ ਕੇ ਜਾਊਂ। ਉਹ ਭਾਵੇਂ ਸਰਪ੍ਰਾਈਜ਼ ਸਜਾਉਂਦਾ ਹੋਵੇ ਹਨਾ, ਤੇ ਉਹਨੇ ਪਹਿਲਾਂ ਹੀ ਧਮਕੀ ਦੇ ਦਿੱਤੀ ਤਾਂ ਫਿਰ ਘਰ ਜਾ ਕੇ ਕਹਿਣਾ, ਲੈ ਤੂੰ ਤਾਂ ਮੈਨੂੰ ਇੱਕ ਸੂਟ ਨਹੀਂ ਦਵਾਉਣ ਜੋਗਾ, ਜਿਹੜੀ ਚੀਜ਼ ਤੇ ਮੈਂ ਹੱਥ ਰੱਖਿਆ ਤੂੰ ਤਾਂ ਉਹ ਨਹੀਂ ਲੈ ਕੇ ਦਿੰਦਾ ਮੈਨੂੰ, ਫਿਰ ਏਦਾਂ ਦੀਆਂ ਗੱਲਾਂ ਕਰਨਗੀਆਂ ਹਨਾ। ਤੇ ਉਹ ਤੋਂ ਚੰਗਾ ਮੈਨੂੰ ਲੱਗਦਾ ਹੈ ਵੀ ਸਹਿਮਤੀ ਦੇ ਨਾਲ ਜੇ ਕੋਈ ਵੇਟ ਕਰਨ ਨੂੰ ਕਹਿੰਦਾ ਹੈ ਤਾਂ ਕਰ ਲੈਣੀ ਚਾਹੀਦੀ ਆ।
0: ਕਹਿੰਦੇ ਇੰਤਜ਼ਾਰ ਚ ਕਹਿੰਦੇ ਆਪਣਾ ਵੱਖਰਾ ਹੀ ਮਜ਼ਾ ਆ।
1: ਜੀ ਸੱਚੀ ਗੱਲ।
0: ਤੇ ਦੋਸਤੋ ਤੁਸੀਂ ਵੀ ਆਪਣੇ ਵਿਚਾਰ ਦੇਣੇ ਤੇ ਦੇ ਸਕਦੇ ਹੋ ਜੀ 9057990999 ਦੇ ਉੱਤੇ, ਤੁਹਾਡੀ ਇੰਤਜ਼ਾਰ ਕਰ ਰਹੇ ਹਾਂ। ਤੇ ਉਹ ਕਹਿੰਦੇ ਇਹ ਤਾਂ ਉਹ ਗੱਲ ਹੈ ਜੀ, ਇੱਕ ਮਨਪ੍ਰੀਤ ਜੀ ਕਿਸੇ ਦਾ ਸ਼ੇਰ ਹੈਗਾ, ਉਹ ਕਹਿੰਦਾ ਮਰਨ ਤੋਂ ਡਰਦੇ ਹੋ ਬਾਦਸ਼ਾਹ, ਕਮਾਲ ਕਰਦੇ ਹੋ ਬਾਦਸ਼ਾਹ, ਕਿਸੇ ਨੂੰ ਮਾਰਨ ਦਾ ਸੋਚ ਰਹੇ ਹੋ ਤੇ ਵੈਸੇ ਹੀ ਮਰਦੇ ਹੋ ਬਾਦਸ਼ਾਹ।
1: ਕਿਆ ਬਾਤ ਹੈ, ਬਹੁਤ ਖੂਬ ਬਹੁਤ ਖੂਬ।
0: ਹਨਾ ਵੀ ਵੈਸੇ ਜੀ ਜੀ ਬੋਲੋ
1: ਸੁਖੀ ਜੀ, ਗੱਲ ਇਹ ਆ ਵੀ ਬਾਦਸ਼ਾਹ ਜਿਹੜੇ ਕਮਾਲ ਕਰਦੇ ਨੇ ਨਾ, ਉਹ ਸੱਚੀ ਕਮਾਲ ਹੀ ਕਰਦੇ, ਔਰ ਇਹ ਵੀ ਦਿਲਾਂ ਦੀਆਂ ਡੂੰਘੀਆਂ ਗੱਲਾਂ ਹੁੰਦੀਆਂ। ਬਾਕੀ ਤੁਸੀਂ ਜਿਹੜੀ ਇੰਤਜ਼ਾਰ ਵਾਲੀ ਗੱਲ ਕਹੀ ਨਾ, ਮੈਨੂੰ ਲੱਗਦਾ ਇੰਤਜ਼ਾਰ ਦੇ ਵਿੱਚ ਵੀ ਇੱਕ ਅਲੱਗ ਹੀ ਸਵਾਦ ਆ, ਬਸ ਸਮਝਣਾ ਆਉਣਾ ਚਾਹੀਦਾ ਆ, ਉਹਦੇ ਚ ਵੀ ਇੱਕ ਅਲੱਗ ਹੀ ਸਕੂਨ ਆ ਹਨਾ। ਤਾਂ ਜਿਹੜੇ ਕੰਮ ਜਲਦੀ ਛੇਤੀ ਛੇਤੀ ਹੋ ਜਾਂਦੇ ਨੇ ਉਹਨਾਂ ਦੀ ਇੰਨੀ ਕਦਰ ਵੀ ਨਹੀਂ ਪੈਂਦੀ, ਔਰ ਜਿਹੜੇ ਕੰਮ ਥੋੜਾ ਚਿਰ ਲੱਗ ਕੇ ਹੁੰਦੇ ਨੇ, ਸੰਵਰ ਕੇ ਸੰਭਲ ਕੇ ਹੁੰਦੇ ਆ, ਉਹ ਚੱਲਦੇ ਵੀ ਜ਼ਿਆਦਾ ਦੇਰ ਆ ਤੇ ਉਹਨਾਂ ਚ ਆਨੰਦ ਵੀ ਬਹੁਤ ਆਉਂਦਾ ਆ।
0: ਬਿਲਕੁਲ ਜੀ। ਸੋ ਮਨਪ੍ਰੀਤ ਜੀ, ਆਪਾਂ ਹੋਰ ਕੋਈ ਖਬਰ ਤੇ ਗੱਲ ਕਰਨੀ ਹੈ ਜਾਂ ਕਿ ਬ੍ਰੇਕ ਲੈ ਲਈਏ ਇੱਕ ਛੋਟੀ ਜੀ?
1: ਬ੍ਰੇਕ ਲੈਨੇ ਆ ਸੁਖੀ ਜੀ, 뮤지컬 ਬ੍ਰੇਕ ਲੈ ਲਓ, ਕੋਈ ਹੋਰ ਕੈਂਡ ਜਾਂ ਗੀਤ ਲਾ ਦਿਓ, ਲਿਸਨਰ ਵੀ ਥੋੜੇ ਜਿਹਾ ਤਰੋਤਾਜ਼ਾ ਹੋ ਜਾਣਗੇ।
0: ਠੀਕ ਹੈ ਜੀ, ਮੇਰੇ ਦੋ ਕਮਰਸ਼ੀਅਲ ਰਹਿੰਦੇ, ਮੈਂ ਉਹ ਚਲਾ ਕੇ ਫਿਰ ਆਪਾਂ 뮤지컬 ਬ੍ਰੇਕ ਲੈ ਲੈਨੇ ਕਿ ਜਾਂ ਫਿਰ ਜਾਂ ਇਸੇ ਗੀਤ ਦਾ ਤੁਹਾਨੂੰ ਅੰਤਰਾ ਵੀ ਸੁਣਾਵਾਂ ਇੱਕ।
1: ਸੁਖੀ ਜੀ ਤੁਸੀਂ ਕਹਿੰਦੇ ਰਿਲੀਜ਼ ਨਹੀਂ ਹੋਇਆ ਹੈ ਤੇ ਆਪਾਂ ਸਾਰਾ ਪਹਿਲਾਂ ਹੀ, ਚਲੋ ਆਉਣ ਦਿਓ, ਵੈਸੇ ਗੀਤ ਵਧੀਆ ਸੀਗਾ,
0: ਚਲੋ ਆਉਣ ਦਿਓ ਫਿਰ ਅੰਤਰਾ। ਨੈਕਸਟ ਉਹਦੀ ਸੋਚ ਕੀ ਆ ਉਹ ਸੁਣੋ ਨੇ।

0: ਜੀ ਮਨਪ੍ਰੀਤ ਜੀ ਦੇਖੋ ਤੇ ਇੱਕ ਦੋ ਨੇ ਸੱਤ ਬੈਂਡ ਦਾ ਵਿੱਚ ਵੀ ਰੌਲਾ ਪਾਤਾ
1: ਹੁਣ ਤਾਂ ਬੈਂਡਾਂ ਤੇ ਸੁਖੀ ਜੀ ਰੋਕ ਲੱਗੀ ਹੋਈ ਆ ਤੁਹਾਨੂੰ ਪਤਾ ਇਹ ਜਦੋਂ ਮੈਂ ਪਹਿਲੀ ਵਾਰੀ ਜਦੋਂ ਤੁਸੀਂ ਮੈਨੂੰ ਬੁਲਾਇਆ ਸੀ ਮੈਂ ਟੋਰਾਂਟੋ ਆਈ ਸੀ ਤੇ ਬਹੁਤ ਰਸ਼ ਸੀਗਾ 2023 ਦੇ ਵਿੱਚ VFS ਦੇ ਆਫਿਸ ਦੇ ਵਿੱਚ ਵੀ ਤੇ ਉਧਰ ਜਹਾਜ਼ਾਂ ਦੇ ਵਿੱਚ ਏਅਰਪੋਰਟ ਦੇ ਵਿੱਚ ਤੇ ਜਦੋਂ ਮੈਂ ਐਤਕੀ ਆਈ ਸੀ ਨਵੰਬਰ ਦੇ ਵਿੱਚ ਤਾਂ ਸੁਖੀ ਜੀ ਸਭ ਕੁਝ ਹੀ ਖਾਲੀ ਜਮਾ ਹੀ ਰਸ਼ ਨੀ ਜਮਾ ਹੀ ਭੀੜ ਨੀ ਲਾਈਨਾਂ ਚ ਨੀ ਲੱਗਣਾ ਪਿਆ ਤਾਂ ਉਦੋਂ ਸਟੂਡੈਂਟ ਬਹੁਤ ਦਿਸੇ ਸੀਗੇ ਏਅਰਪੋਰਟ ਤੇ ਤੇ ਇਸ ਵਾਰੀ ਸਟੂਡੈਂਟ ਹੈ ਹੀ ਨੀ ਸੀ ਕਿਸੇ ਵੀ ਏਅਰਲਾਈਨ ਨੂੰ ਮੈਨੂੰ ਲੱਗਦਾ ਕਿਸੇ ਵੀ ਕੰਟਰੀ ਦੇ ਲਈ ਨੀ ਸੀਗੇ ਸਟੂਡੈਂਟ ਹੈਗੇ ਤਾਂ ਕਾਫੀ ਰੋਕ ਲੱਗੀ ਉਹਦੇ ਨਾਲ ਮੈਨੂੰ ਇਹ ਵੀ ਲੱਗਦਾ ਵੀ ਕੁਛ ਸੁਧਾਰ ਵੀ ਜ਼ਰੂਰ ਆਊਗਾ ਕਾਫੀ ਰੌਲਾ ਰੱਪਾ ਵੀ ਪੈ ਰਿਹਾ ਖਾਸ ਕਰਕੇ ਕੈਨੇਡਾ ਦੀਆਂ ਖਬਰਾਂ ਇੱਧਰ ਭਿਆਨਕ ਹੀ ਆ ਰਹੀਆਂ ਸਟੂਡੈਂਟਸ ਨੂੰ ਲੈ ਕੇ ਜਿਨ੍ਹਾਂ ਦਾ ਉਧਰ ਵਰਕ ਪਰਮਿਟ ਖਤਮ ਹੋਇਆ ਆ ਤੇ ਜਿਹੜੀ ਇੱਧਰ ਰੋਕ ਲੱਗੀ ਉਹਦੇ ਨਾਲ ਫਾਇਦਾ ਪੰਜਾਬ ਨੂੰ ਇਹ ਹੋਇਆ ਕਿ ਥੋੜੀ ਜਿਹੀ ਆਈਲੈਟਸ ਸੈਂਟਰਾਂ ਦੇ ਠੱਲ ਪਈ ਤੇ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਜਿਹੜੀਆਂ ਜ਼ਰੂਰ ਵਧੀਆਂ ਕੁਝ ਕੁ ਕੋਰਸ ਜਿਹੜੇ ਨੇ ਹੋਰ ਡਿਵੈਲਪ ਹੋਏ ਨਵੇਂ ਆਏ ਤਾਂ ਉਹ ਜਿਹੜੀ ਗੱਲ ਹੈ ਚੰਗੀ ਹੋਈ ਕਿ ਬੱਚੇ ਐਜੂਕੇਟਡ ਐਟਲੀਸਟ ਗ੍ਰੈਜੂਏਟ ਤਾਂ ਹੋਣਗੇ ਇੱਧਰ
0: ਜੀ ਬਿਲਕੁਲ ਔਰ ਅੱਜ ਦਾ ਪ੍ਰੋਗਰਾਮ ਜੀ ਤੁਹਾਨੂੰ ਦੱਸੀਏ ਕਿ ਮੋਨਾ ਮਹਿੰਗੀ ਹੋਰਾਂ ਦਾ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਇੰਸ਼ੋਰੈਂਸ ਚਾਹੀਦੀ ਹੈ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ ਲਾਈਫ ਇੰਸ਼ੋਰੈਂਸ ਚਾਹੀਦੀ ਹੈ ਬੱਚਿਆਂ ਵਾਸਤੇ RESP ਚਾਹੀਦਾ ਸੇਵਿੰਗ ਪਲਾਨ ਤੁਸੀਂ ਕਰਨਾ ਚਾਹੁੰਦੇ ਹੋ ਸਾਰੀਆਂ ਸੇਵਾਵਾਂ ਤੁਹਾਨੂੰ ਇੱਕ ਛੱਤ ਹੇਠਾਂ ਮਿਲ ਸਕਦੀਆਂ ਨੇ ਮੋਨਾ ਮਹਿੰਗੀ ਹੋਰਾਂ ਦਾ ਨੰਬਰ ਹੈ 416-509-1509 ਦੇ ਉੱਤੇ ਤੁਸੀਂ ਗੱਲਬਾਤ ਜਿਹੜੀ ਕਰ ਲੈਣੀ ਤੇ ਨਾਲ ਦੀ ਨਾਲ ਦੱਸ ਦਈਏ ਇੱਕ ਵਾਰੀ ਫਿਰ ਕਿ ਢਿੱਲੋ ਵੀਡੀਓ ਵੱਲੋਂ ਵੀ ਇੱਕ ਸੁਨੇਹਾ ਕਿ ਅਗਰ ਤੁਸੀਂ ਹਾਈ ਕੁਆਲਿਟੀ ਯਾਨੀ ਕਿ HD ਕੁਆਲਿਟੀ ਦਾ ਬਾਕਸ ਲੈਣਾ ਚਾਹੁੰਦੇ ਹੋ ਜਾਂ ਐਪ ਉਹਨਾਂ ਦਾ ਡਾਊਨਲੋਡ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਪਲੱਗਇਨ ਰੇਡੀਓ ਲੈਣਾ ਚਾਹੁੰਦੇ ਹੋ ਜਿਹੜਾ ਕਿ ਜਿਹਦੇ ਵਿੱਚ ਤੁਸੀਂ ਹਰ ਤਰ੍ਹਾਂ ਦਾ ਗੁਰਬਾਣੀ ਸੁਣਨੀ ਆ ਤੁਸੀਂ ਸ਼ਬਦ ਸੁਣਨੇ ਆ ਜਾਂ ਫਿਰ ਤੁਸੀਂ ਕੋਈ ਭਜਨ ਵਗੈਰਾ ਸੁਣਨੇ ਆ ਕਿਸੇ ਹਰ ਧਰਮ ਦੇ ਉਹ ਰੇਡੀਓ ਜਿਹੜੇ ਉਹਨਾਂ ਕੋਲ ਪਏ ਨੇ 905-204-1313 ਤੇ ਤੁਸੀਂ ਗੱਲ ਕਰ ਲੈਣੀ ਸੋ ਮੈਂ ਪਹਿਲਾਂ ਵੀ ਪ੍ਰੋਗਰਾਮ 'ਚ ਦੱਸ ਕੇ ਗਿਆ ਸੀ ਸਾਡੀ ਟੀਮ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ ਔਰ ਸਾਡੇ ਕੋਲ ਕੁਝ ਐਕਸਕਲੂਸਿਵ ਡੀਲ ਹੁੰਦੀਆਂ ਨੇ ਰੋਜ਼ਾਨਾ ਤੁਹਾਨੂੰ ਦੱਸੀਦਾ ਜਿਨ੍ਹਾਂ ਦੇ ਵਿੱਚੋਂ ਅਗਰ ਤੁਸੀਂ ਗੈਸ ਸਟੇਸ਼ਨ ਲੱਭ ਰਹੇ ਹੋ ਥੋਮਸ ਸਿਟੀ ਦੇ ਵਿੱਚ ਇੱਕ ਗੈਸ ਸਟੇਸ਼ਨ ਸਾਡੇ ਕੋਲ ਆਇਆ ਹੈਗਾ ਬਹੁਤ ਹੀ ਵਧੀਆ ਕਮਾਈ ਕਰਦਾ ਜਿਹਦੇ ਵਿੱਚ ਰਹਿਣ ਨੂੰ ਅਪਾਰਟਮੈਂਟ ਵੀ ਆ ਕਨਵੀਨੀਅੰਟ ਸਟੋਰ ਹੈ ਬੀਅਰ ਸਟੋਰ ਹੈ ਚੰਗੀ ਇਨਕਮ ਹੈ ਹਾਈਵੇ 401 ਦੇ ਬਿਲਕੁਲ ਨਜ਼ਦੀਕ ਹੈ ਲੰਡਨ ਸ਼ਹਿਰ ਦੇ ਬਿਲਕੁਲ ਨਜ਼ਦੀਕ ਹੈ ਸੋ ਉਹਦੇ ਲਈ 416-881-7070 ਤੇ ਕਾਲ ਕਰ ਲਓ 416-881-7070 ਤੇ ਗੱਲਬਾਤ ਹੋ ਸਕਦੀ ਹੈ ਇਸ ਦੇ ਨਾਲ ਨਾਲ ਇੱਕ ਗੈਸ ਸਟੇਸ਼ਨ ਸਾਡੇ ਕੋਲ ਕਿਚਨਰ ਦੇ ਵਿੱਚ ਵੀ ਹੈ ਉਹਦੀ ਇਨਫੋਰਮੇਸ਼ਨ ਵੀ ਚਾਹੀਦੀ ਉਹ ਵੀ ਦੇ ਸਕਦੇ ਹਾਂ ਇੱਕ ਬੈਰੀ ਦੇ ਵਿੱਚ ਹੈ ਉਹਦੀ ਇਨਫੋਰਮੇਸ਼ਨ ਚਾਹੀਦੀ ਉਹ ਵੀ ਤੁਹਾਨੂੰ ਮਿਲ ਸਕਦੀ ਹੈ ਨੰਬਰ ਇਹ ਸਾਰੀਆਂ ਗੱਲਾਂ ਲਈ ਫੋਨ ਨੰਬਰ ਨੋਟ ਕਰ ਲਓ ਇਹਦੇ ਉੱਤੇ ਤੁਸੀਂ ਕਾਲ ਕਰਨੀ ਆ 416-881-7070 416-881-7070 ਨਿਆਗਰਾ ਫਾਲ ਦੇ ਵਿੱਚ ਇੱਕ ਬਿਲਡਿੰਗ ਹੈ ਜਿਹਦੇ ਵਿੱਚੋਂ 8-9 ਹਜ਼ਾਰ ਕਿਰਾਇਆ ਆ ਰਿਹਾ ਹੈਗਾ ਫਾਲ ਤੋਂ ਸਿਰਫ 4-5 ਮਿੰਟ ਦੀ ਦੂਰੀ ਦੇ ਉੱਤੇ ਹੈ ਔਰ ਸਿਰਫ 1.2-12 ਲੱਖ ਤੁਹਾਨੂੰ ਮਿਲ ਸਕਦੀ ਹੈ ਨੰਬਰ ਉਹੀ 416-881-7070 ਸਟੂਡੀਓ ਦਾ ਨੰਬਰ 9057990999 ਹੈ ਕੋਈ ਵੀ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਜਾਂ ਫਿਰ ਤੁਸੀਂ ਕੋਈ ਆਸ ਪਾਸ ਦਾ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ 5:30 ਨਾਲ ਕਾਫੀ ਜਿਹੜੀਆਂ ਰੌਣਕਾਂ ਹੁੰਦੀਆਂ ਨੇ ਬਹੁਤ ਆਸ ਪਾਸ ਤੁਸੀਂ ਪ੍ਰੋਗਰਾਮ ਨੂੰ ਦੂਰ ਤੱਕ ਸੁਣਦੇ ਹੋ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 9057990999 ਤੇ ਗੱਲਬਾਤ ਮਨਪ੍ਰੀਤ ਤੁਹਾਡੇ ਨਾਲ ਚੱਲ ਰਹੀ ਹੈ ਸੋ ਮਨਪ੍ਰੀਤ ਜੀ ਹੋਰ ਕਿਸੇ ਖਾਸ ਖਬਰ ਦੇ ਉੱਤੇ ਝਾਤ ਪਾਉਣੀ ਚਾਹੋ
1: ਜੀ ਸੁਖੀ ਜੀ ਇੰਟਰਸਟਿੰਗ ਵੀ ਤੇ ਖਾਸ ਵੀ ਇੰਟਰਸਟਿੰਗ ਇਸ ਕਰਕੇ ਕਿ ਪੰਜਾਬ ਦੀ ਜੁਆਇੰਟ ਫੈਮਿਲੀ ਦੀ ਖਬਰ ਆ ਤੇ ਖਾਸ ਇਸ ਕਰਕੇ ਵੀ ਖਬਰ ਹਾਦਸਾ ਵੱਡਾ ਵਾਪਰਿਆ ਪਰ ਰਾਹਤ ਭਰੀ ਖਬਰ ਇਹ ਹੈਗੀ ਤਾਂ ਸੁਖੀ ਜੀ 15 ਜੁਲਾਈ ਦੀ ਖਬਰ ਆ ਪਰ ਕਿਸੇ ਮੀਡੀਆ ਨੇ ਇਹਨੂੰ ਕਵਰ ਨਹੀਂ ਕੀਤਾ ਤੇ ਤੁਹਾਨੂੰ ਪਤਾ ਪਿੰਡਾਂ ਥਾਵਾਂ ਚ ਮੀਡੀਆ ਹੁੰਦਾ ਵੀ ਨਹੀਂ ਤੇ ਕਿਸੇ ਨੇ ਇਹ ਵੀ ਨਹੀਂ ਕੋਸ਼ਿਸ਼ ਕੀਤੀ ਵੀ ਨਹੀਂ ਤਾਂ ਲੋਕ ਮੋਬਾਈਲ ਲੈ ਕੇ ਫਟਾਫਟ ਵੀਡੀਓ ਪਾਉਣ ਲੱਗ ਜਾਂਦੇ ਤਾਂ ਫੈਲ ਜਾਂਦੀ ਆ ਇਹ ਕੱਲ ਦੇਰ ਰਾਤ ਕਿਸੇ ਨੇ ਫਿਰ CCTV ਫੁਟੇਜ ਆਪਣੇ ਘਰ ਦੀ ਕੱਢ ਕੇ ਤੇ ਉਹਨੂੰ ਸ਼ੇਅਰ ਕੀਤਾ ਤੇ ਮੈਂ ਇਹ ਖਬਰ ਉੱਥੇ ਦੇਖੀ ਸੁਖੀ ਜੀ 4-5 ਘਰ ਲਾਗੋ ਲਾਗ ਨੇ ਕਿਤੇ ਔਰ ਤੁਹਾਨੂੰ ਪਤਾ ਬਾਰਿਸ਼ਾਂ ਦਾ ਮੌਸਮ ਹੈ ਔਰ ਸੜਕਾਂ ਦੇ ਕਿਨਾਰਿਆਂ ਤੋਂ ਮਿੱਟੀ ਜਿਹੜੀ ਅਕਸਰ ਹੀ ਖਿਸਕਣੀ ਸ਼ੁਰੂ ਹੋ ਜਾਂਦੀ ਹੈ ਜਾਂ ਢਿੱਲੀ ਪੈ ਜਾਂਦੀ ਆ ਤਾਂ ਬੱਸ ਆ ਰਹੀ ਹੈ ਸਕੂਲੀ ਬੱਚਿਆਂ ਲਈ ਆਪਣੇ ਹੱਥ ਉਹ ਇੱਕ ਜਗ੍ਹਾ ਆਣ ਕੇ ਅਚਾਨਕ ਹੀ ਉਹ ਬੱਸ ਜਿਹੜੀ ਆ ਖੇਤਾਂ ਦੇ ਵਿੱਚ ਡਿੱਗ ਜਾਂਦੀ ਹੈ ਸ਼ਾਇਦ ਉੱਥੋਂ ਮਿੱਟੀ ਬੈਠ ਜਾਂਦੀ ਤੇ ਬੱਸ ਪਲਟ ਜਾਂਦੀ ਤੇ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਦੁਪਹਿਰ ਵੇਲੇ ਤੁਹਾਨੂੰ ਪਤਾ ਅਕਸਰ ਹੀ ਲੋਕ ਪਿੰਡਾਂ ਥਾਵਾਂ ਦੇ ਖਾਸ ਕਰਕੇ ਕਮਰਿਆਂ 'ਚ ਹੀ ਬੜੇ ਹੁੰਦੇ ਨੇ ਸੁੱਤੇ ਹੁੰਦੇ ਨੇ ਤਾਂ ਇੱਕ ਬੀਬੀ ਨੂੰ ਆਵਾਜ਼ ਸੁਣਦੀ ਆ ਤਾਂ ਉਹ ਲੇਡੀ ਬਾਹਰ ਨਿਕਲਦੀ ਆ ਤਾਂ ਜਿਹੜੇ ਲਾਗੇ ਲਾਗੇ 4-5 ਘਰ ਆ ਜੁਆਇੰਟ ਫੈਮਿਲੀ ਦੇ ਤਾਂ ਉਹਨਾਂ ਨੂੰ ਕਿੱਦਾਂ ਆਵਾਜ਼ਾਂ ਮਾਰਦੀ ਉੱਠੋ ਵੇ ਬੱਸ ਡਿੱਗ ਗਈ ਭੱਜੋ ਵੇ ਬੱਸ ਡਿੱਗ ਗਈ ਔਰ ਤੁਸੀਂ ਸੱਚ ਨਹੀਂ ਮੰਨਣਾ 20 ਤੋਂ 25 ਲੋਕ ਮਿੰਟੋ ਮਿੰਟ ਸਾਰੇ ਆਪੋ ਆਪਣੇ ਕਮਰਿਆਂ ਚ ਉੱਠ ਕੇ ਬਾਹਰ ਭੱਜ ਜਾਂਦੇ ਨੇ ਤੇ ਬੱਚਿਆਂ ਨੂੰ ਬਚਾਉਂਦੇ ਨੇ ਡਰਾਈਵਰ ਸਮੇਤ। ਸੋ ਮੈਨੂੰ ਲੱਗਿਆ ਕਿ ਇੱਕ ਵਧੀਆ ਵਧੀਆ ਮਤਲਬ ਮੈਸੇਜ ਆ ਜਿਹੜਾ ਸ਼ੇਅਰ ਕਰੀਏ ਆਪਾਂ ਲਿਸਨਰਸ ਦੇ ਨਾਲ। ਆਪਾਂ ਇਹ ਕਹਿੰਦੇ ਹਾਂ ਕਿ ਅੱਜ ਕੱਲ੍ਹ ਲੋਕ ਕਿਸੇ ਨੂੰ ਬੁਲਾਉਣਾ ਪਸੰਦ ਨਹੀਂ ਕਰਦੇ, ਇਕੱਠੇ ਨਹੀਂ ਰਹਿੰਦੇ, ਪਰ ਜਿਹੜੀਆਂ ਇਕੱਠੀਆਂ ਫੈਮਿਲੀਜ਼ ਹੈਗੀਆਂ ਦੁੱਖ ਸੁੱਖ ਦੇ ਲਈ ਕਿਵੇਂ ਕਿਸੇ ਲਈ ਖੜਦੀਆਂ, ਤੇ ਉਹ ਦੇਵਤਾ ਰੂਪੀ ਲੇਡੀ ਜਿਹਨੇ ਬਾਹਰ ਨਿਕਲ ਕੇ ਦੇਖਿਆ ਕਿ ਰੋਇਆ ਕੌਣ ਆ ਤੇ ਹੋਇਆ ਕੀ, ਤੇ ਉਹਨੇ ਮਿੰਟਾਂ 'ਚ ਸਾਰਾ ਪਰਿਵਾਰ ਜਿਹੜਾ ਇਕੱਠਾ ਕਰ ਦਿੱਤਾ।
0: ਤੇ ਮਨਪ੍ਰੀਤ ਜੀ, ਇੱਦਾਂ ਦੀ ਇੱਕ ਹੋਰ ਵੀ ਖਬਰ ਪਹੁੰਚੀ ਆ ਕਿ ਇੱਕ ਕਿਸੇ ਲੇਡੀ ਦੇ ਟੇਕ ਕੇਅਰ ਕਰਨ ਦੇ ਲਈ ਕਿਸੇ ਨੂੰ ਰੱਖਿਆ ਗਿਆ ਸੀ ਤੇ ਉਹਨੇ ਹੀ ਲੇਡੀ ਦਾ ਕਤਲ ਕਰਤਾ। ਇਹ ਕਿਹੜੇ ਸ਼ਹਿਰ ਤੇ ਕਿਹੜੇ ਪਿੰਡ ਦੀ ਆ ਤੇ ਕਿੰਨਾ ਫਿਰ ਤੁਸੀਂ ਵਿਸ਼ਵਾਸ ਕਿੱਦਾਂ ਕਰ ਸਕਦੇ ਆ ਵੀ ਜਿਹੜਾ ਵੀ ਇਸ ਬੰਦਾ ਜਾਂ ਕੋਈ ਲੇਡੀ ਅਸੀਂ ਉਹਨੂੰ ਸਿਆਣੇ ਦੀ ਟੇਕ ਕੇਅਰ ਲਈ ਰੱਖ ਸਕਦੇ ਹਾਂ।
1: ਜੀ ਸੁਖੀ ਜੀ, ਇਹ ਰਾਜਪੁਰੇ ਦੇ ਕਿਸੇ ਪਿੰਡ ਦੀ ਖਬਰ ਆ ਔਰ 60 ਕੁ ਸਾਲ ਦੀ ਕਹਿ ਸਕਦੇ ਆ ਟੇਕ ਕੇਅਰ ਟੇਕਰ ਰੱਖੀ ਹੋਈ ਸੀ ਇੱਕ 80-85 ਸਾਲ ਦੀ ਬੇਬੇ ਦੇ ਲਈ। ਤਾਂ ਉਹਨੇ ਕੀ ਕੀਤਾ ਕਿ ਲਾਗੇ ਉਹਦੀ ਨੌਂਹ ਦਾ ਘਰ ਵੀ ਸੀ ਪਰ ਬੇਬੇ ਅਲੱਗ ਆਪਣੇ ਘਰ ਦੇ ਵਿੱਚ ਰਹਿੰਦੀ ਸੀ ਤੇ ਉਹਨੂੰ ਕੇਅਰ ਟੇਕਰ ਰੱਖ ਕੇ ਦਿੱਤੀ ਸੀ। ਨੌਂਹ ਹਰ ਰੋਜ਼ ਜਿੱਦਾਂ ਉਹਨੂੰ ਰੋਟੀ ਦੇਣ ਜਾਂਦੀ ਹੋਊਗੀ ਜਾਂ ਉਹਨੂੰ ਦੇਖਣ ਜਾਂਦੀ ਹੋਊ। ਜਦੋਂ ਉਹ ਗਈ ਤਾਂ ਬੀਬੀ ਉੱਠੀ ਨਹੀਂ ਤਾਂ ਫੋਨ ਕੀਤਾ ਸਾਰਿਆਂ ਨੂੰ ਤੇ ਚਲੋ ਇਕੱਠੇ ਹੋਏ। ਉਹਨਾਂ ਦਾ ਬੇਟਾ ਸੀਗਾ ਵਿਦੇਸ਼ ਦੇ ਵਿੱਚ ਸਪੇਨ ਦੇ ਵਿੱਚ, ਉਹ ਵੀ ਬਾਹਰੋਂ ਆਇਆ। ਆਫਟਰ ਸੰਸਕਾਰ ਜਦੋਂ ਉਹਨੇ ਸੀਸੀਟੀਵੀ ਫੁਟੇਜ ਦੇਖੀਆਂ ਕਿ ਮੈਂ ਦੇਖਾਂ ਬੀਬੀ ਨੂੰ ਹੋਇਆ ਕੀ, ਤਾਂ ਉਹਦੇ ਵਿੱਚ ਇਹ ਪਤਾ ਚੱਲਿਆ ਕਿ ਬੀਬੀ ਨੇ ਬੈੱਡ ਤੇ ਜਾਂ ਮੰਜੇ ਤੇ ਬਾਥਰੂਮ ਕਰ ਦਿੱਤਾ ਸੀਗਾ, ਬਜ਼ੁਰਗ ਅਵਸਥਾ 'ਚ ਸੀ, ਬਿਮਾਰ ਸੀ। ਤਾਂ ਉਸ ਕੇਅਰ ਟੇਕਰ ਨੇ ਬੀਬੀ ਦਾ ਕਤਲ ਕਰ ਦਿੱਤਾ ਤੇ ਹੁਣ ਉਹ ਹਿਰਾਸਤ ਦੇ ਵਿੱਚ ਆ। ਤੇ ਪਰ ਇਹੋ ਜਿਹੀਆਂ ਗੱਲਾਂ ਮੈਸੇਜ ਸਾਨੂੰ ਵੱਡੇ ਦਿੰਦੀਆਂ ਕਿ ਅਸੀਂ ਕਿਸੇ ਤੇ ਯਕੀਨ ਕਰਕੇ ਅਸੀਂ ਉਹਨੂੰ ਪੇਮੈਂਟ ਵੀ ਦਿੰਨੇ ਆ ਹਨਾ, ਖੁੱਲੀ ਤਾਂ ਰੱਖ ਲੈਂਦੇ ਆ ਤੇ ਮਤਲਬ ਹੁੰਦਾ ਕੀ ਆ ਸਾਡੀਆਂ ਅੱਖਾਂ ਤੋਂ ਪੁਰਖੀ।
0: ਕਿਉਂਕਿ ਬੜੀ ਗੱਲ ਧਿਆਨ ਦੇ ਨਾਲ ਮਤਲਬ ਇਹ ਕਿੱਦਾਂ ਕਰ ਸਕਦੇ, ਕਈ ਬੰਦਿਆਂ ਦੀ ਮਜਬੂਰੀ ਹੁੰਦੀ ਆ, ਆਪ ਉਹ ਵਿਚਾਰੇ ਕੰਮਾਂ ਕਾਰਾਂ ਤੇ ਹੁੰਦੇ ਆ ਤੇ ਬਜ਼ੁਰਗ ਦੇ ਲਈ ਜੇ ਕੋਈ ਏਦਾਂ ਬੰਦਾ ਰੱਖਦੇ ਆ ਤੇ ਫਿਰ ਉਹ ਪਿੱਛੋਂ ਕੀ ਹਾਲਾਤ ਕਰਦੇ ਆ। ਹੁਣ ਤਾਂ ਵੀਡੀਓ ਚਲੋ ਹੁੰਦੀਆਂ ਆ, ਕੈਮਰੇ ਚ ਆ ਜਾਂਦਾ, ਪਰ ਜਿਹਨਾਂ ਦੇ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲਾਤ ਨੇ। ਸੋ ਮਨਪ੍ਰੀਤ ਜੀ, ਆਪਾਂ ਬ੍ਰੇਕ ਲੈਂਦੇ ਹਾਂ ਛੋਟੀ ਜੀ, ਫਿਰ ਆਪਣੀ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ।
2: ये कहते मुझसे सब है, अरे एक घर है जिसका ड्रीम है।

0: one-stop solution for all your mortgage needs. Bank declined, mortgage for self-employed, quick closing in 48 hours, or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry, Mukesh Chauhan hai.
2: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ, ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956, 9054589956।
3: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
4: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट, नाइग्रा फॉल्स। कॉल 9053580864,
3: 9053580864, Dhaba on the Falls.
5: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji, 647-822-9607, 647-822-9607.
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509,
8: ਔਰ ਵਿਜ਼ਿਟ insuranceforyou.ca.
9: ਲਓ ਜੀ ਦੋਸਤੋ, ਕੁਛ ਮਿੰਟ ਰਹਿ ਗਏ ਨੇ ਤੁਹਾਡੀਆਂ ਸਾਡਾ ਸਾਥ ਗੱਲਾਂ ਬਾਤਾਂ ਦਾ ਚੱਲਦਾ ਰਹੇਗਾ। ਮੋਨਾ ਜੀ ਦਾ ਸੁਨੇਹਾ ਤੁਸੀਂ ਸੁਣਿਆ, ਮੋਨਾ ਹੋਰਾਂ ਨੇ ਸਟੂਡੀਓ ਚ ਆਉਣਾ ਸੀ, ਪਤਾ ਨਹੀਂ ਕੀ ਕਾਰਨ ਕਿਤੇ ਸਟਕ ਹੋ ਗਏ, ਪਹੁੰਚ ਨਹੀਂ ਪਾਏ, ਪਰ ਮੈਂ ਨੰਬਰ ਤੁਹਾਨੂੰ ਉਹਨਾਂ ਦੇ ਦੇਣਾ, ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓ। 416-509-1509 ਉਹਨਾਂ ਦਾ ਡਾਇਰੈਕਟ ਨੰਬਰ ਹੈ। ਇਸ ਤੋਂ ਇਲਾਵਾ ਸਿੰਗਾਪੁਰ ਜੁਦਰ 905-612-1500, ਟੈਲੀਟਾਈਮ ਇਲੈਕਟ੍ਰੋਨਿਕ 905-273-5550, ਸਮੋਸਾ ਸਵੀਟ ਫੈਕਟਰੀ 416-213-1165, ਕਟਾਰੀਆ ਟੂਰ ਐਂਡ ਟਰੈਵਲ, ਕਿਤੇ ਵੀ ਜਾਣਾ ਚਾਹੁੰਦੇ ਹੋ ਤੇ ਤੁਹਾਨੂੰ ਪਤਾ ਕਟਾਰੀਆ ਟੂਰ ਐਂਡ ਟਰੈਵਲ ਦਾ ਨੰਬਰ ਹੈ 905-678-1200 ਤੇ ਗੱਲਬਾਤ ਕਰ ਸਕਦੇ ਹੋ, ਤੇ ਟਿੱਕਾ ਜੰਕਸ਼ਨ ਤੇ ਢਾਬਾ ਔਨ ਦਾ ਫਾਲ ਦੇ ਸਹਿਯੋਗ ਨਾਲ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਔਰ ਇੱਕ ਹੋਰ ਜ਼ਰੂਰੀ ਸੂਚਨਾ, ਕੀਆ 427 ਜਾਣੀ QEW ਉੱਤੇ ਬਹੁਤ ਵੱਡਾ ਆਪਣਾ ਨਵਾਂ ਸ਼ੋਰੂਮ ਖੋਲ੍ਹ ਚੁੱਕੇ ਨੇ, ਨਵੀਆਂ ਗੱਡੀਆਂ ਉੱਥੇ ਪਹੁੰਚ ਚੁੱਕੀਆਂ ਨੇ। ਅਗਲੇ ਹਫ਼ਤੇ ਵਤਨੋਂ ਦੂਰ ਦੀ ਟੀਮ ਉੱਥੋਂ ਲਾਈਵ ਪ੍ਰੋਗਰਾਮ ਕਰੇਗੀ, ਕਾਫ਼ੀ ਵੱਡੀ ਸੇਲ ਲੱਗੇਗੀ ਕੀਆ ਦੀਆਂ ਗੱਡੀਆਂ ਦੇ ਉੱਤੇ। ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਆ ਕਰਨਾ, ਤੁਹਾਨੂੰ ਕਾਫ਼ੀ ਤੁਹਾਡੇ ਡਾਲਰਾਂ ਦੀ ਬਚਤ ਕਰਵਾ ਕੇ ਦੇਵਾਂਗੇ। ਔਰ ਢਿੱਲੋਂ ਵੀਡੀਓ 905-204-1313 ਤੇ ਗੱਲਬਾਤ ਕਰ ਸਕਦੇ ਹੋ, ਤੇ ਪੀਜ਼ਾ ਡੀਪੂ 905-792-9711 ਇਹਨਾਂ ਦਾ ਨੰਬਰ ਹੈ, ਤੇ ਸਾਡਾ ਵਤਨੋਂ ਦੂਰ ਦਾ ਨੰਬਰ ਤੁਹਾਨੂੰ ਪਤਾ ਹੀ ਹੈ 905-799-0999 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ।

ਕਿਆ ਬਾਤ ਜੀ, ਬਹੁਤ ਹੀ ਦਿਲ ਨੂੰ ਛੂਹਣ ਵਾਲੀਆਂ ਆਵਾਜ਼ਾਂ, ਗੱਲਾਂ। ਕਹਿੰਦਾ ਜਿੱਦਾਂ ਰੱਖ ਰਿਹਾ ਹਾਂ, ਰਹਿ ਤਾਂ ਰਹੇ ਹਾਂ, ਖੁਸ਼ ਹਾਂ ਤੇਰੇ ਨਾਲ, ਕਹਿ ਤਾਂ ਰਹੇ ਹਾਂ, ਸਾਡੀ ਮਰਜ਼ੀ ਜ਼ਿਆਦਾ ਤਾਂ ਨਹੀਂ, ਜਿੱਦਾਂ ਤੂੰ ਕਵੇਂ ਉੱਦਾਂ ਹੀ ਸਹਿ ਤਾਂ ਰਹੇ ਹਾਂ। ਸੋ ਇਹ ਪਿਆਰੀਆਂ ਜਿਹੀਆਂ ਲਾਈਨਾਂ, ਅਤੇ ਵਤਨੋ ਦੂਰ ਦੇ ਵਿੱਚ ਆਲਮੋਸਟ ਸਮਾਂ ਜਿਹੜਾ ਹੈਗਾ ਉਹ ਸਮਾਪਤੀ ਵੱਲ ਨੂੰ ਜਾਣ ਦੀ ਤਿਆਰੀ ਦੇ ਵਿੱਚ ਹੈਗਾ। ਅਤੇ ਤੁਹਾਨੂੰ ਦੱਸ ਦਈਏ ਤਾਂ ਇੱਕ ਵਾਰੀ ਫਿਰ, ਪਹਿਲਾਂ ਵੀ ਦੱਸ ਕੇ ਗਏ ਸੀ ਕਿ ਗੈਸ ਸਟੇਸ਼ਨ ਕੁਝ ਕੁ ਸਾਡੇ ਕੋਲ ਆਏ ਨੇ। ਇੱਕ ਜਿਹੜਾ ਹੈਗਾ ਉਹ ਥੋਮਸ ਦੇ ਵਿੱਚ ਗੈਸ ਸਟੇਸ਼ਨ ਹੈ, ਇੱਕ ਕਿਚਨਰ ਦੇ ਵਿੱਚ ਹੈ ਅਤੇ ਇੱਕ ਬੈਰੀ ਦੇ ਵਿੱਚ ਹੈ। ਚੰਗੀ ਇਨਕਮ ਕਰ ਰਹੇ ਨੇ ਬਿਜ਼ਨਸ, ਤੁਸੀਂ ਇਹਨਾਂ ਬਿਜ਼ਨਸ ਦੀ ਭਾਲ ਦੇ ਵਿੱਚ ਹੋ, ਕਾਲ ਕਰ ਲਓ 416-880-7070 ਦੇ ਉੱਤੇ, 416-881-7070 ਦੇ ਉੱਤੇ। ਅਤੇ ਦੂਜੀ ਇੱਕ ਬਿਲਡਿੰਗ ਜਿਹੜੀ ਨਿਆਗਰਾ ਫਾਲ ਦੇ ਵਿੱਚ ਹੈ, 8,000-9,000 ਦੇ ਵਿੱਚ ਦਰਮਿਆਨ ਹਰ ਮਹੀਨੇ ਕਿਰਾਇਆ ਆ ਰਿਹਾ ਹੈ। ਫਾਲ ਤੋਂ ਸਿਰਫ 2-4 ਮਿੰਟ ਦੀ ਦੂਰੀ ਦੇ ਉੱਤੇ ਆ, ਔਰ ਸਿਰਫ $12 ਲੱਖ ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ। 416-881-7070। ਕਿਸੇ ਤਰ੍ਹਾਂ ਦੀ ਤੁਹਾਨੂੰ ਸੈਕਿੰਡ ਮੌਰਗੇਜ, ਜਾਂ ਤੁਹਾਨੂੰ ਪ੍ਰਾਈਵੇਟ ਮੌਰਗੇਜ, ਜਾਂ ਫਿਰ ਤੁਹਾਨੂੰ ਕੋਈ ਵੈਸੇ ਕਿਸੇ ਪ੍ਰੋਪਰਟੀ ਦੇ ਲਈ ਮੌਰਗੇਜ ਚਾਹੀਦੀ ਹੈ, ਰੀਫਰੈਂਸ ਕਰਾਉਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਸਾਡੀ ਟੀਮ ਦੇ ਨਾਲ ਗੱਲਬਾਤ ਕਰ ਲੈਣੀ। 416-881-7070। ਦੂਸਰਾ, ਤੁਹਾਨੂੰ ਪਤਾ ਕਿ ਸਾਡੀ ਟੀਮ ਭਾਰਤ ਦੇ ਵਿੱਚ ਵੀ ਹੈ। ਅਗਰ ਤੁਸੀਂ ਇੱਥੋਂ ਬੈਠੇ ਬਿਠਾਏ ਭਾਰਤ ਦੇ ਵਿੱਚ ਕੋਈ ਵੀ ਪ੍ਰੋਪਰਟੀ ਦੀ ਦੇਖਭਾਲ ਕਰਵਾਉਣੀ ਹੈ, ਜਾਂ ਫਿਰ ਤੁਸੀਂ ਕੋਈ ਇੱਥੋਂ ਬੈਠੇ ਬਿਠਾਏ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਜਾਂ ਇੱਥੋਂ ਬੈਠੇ ਬਿਠਾਏ ਖਰੀਦਣੀ ਚਾਹੁੰਦੇ ਹੋ, ਅਤੇ ਤਾਂ ਵੀ ਤੁਸੀਂ 416-881-7070 'ਤੇ ਕਾਲ ਕਰ ਲੈਣੀ। ਕਾਂਡੋ ਪ੍ਰੋਜੈਕਟ ਇਸ ਟਾਈਮ ਬੜਾ ਪੰਜਾਬ ਦੇ ਵਿੱਚ ਮਸ਼ਹੂਰ ਹੋ ਰਿਹਾ। ਪਿੰਡ ਜਾਣ ਤੋਂ ਕਈ ਵਾਰੀ ਆਪਾਂ ਜਾਂਦੇ ਹਾਂ ਅਤੇ ਫਿਰ ਮਕਾਨ ਰਿਪੇਅਰ ਕਰਕੇ ਵਾਪਸ ਆ ਜਾਂਦੇ, ਜਦ ਤੱਕ ਔਰ ਜਲੰਧਰ, ਲੁਧਿਆਣਾ ਅਤੇ ਮੋਹਾਲੀ ਦੇ ਵਿੱਚ ਸਾਡੇ ਕੋਲ ਇੱਕ ਕੰਪਨੀ, ਬਹੁਤ ਵੱਡੀ ਨਾਮਵਰ ਕੰਪਨੀ ਹੈ, ਜਿਹਦੇ ਟਾਵਰਸ ਬਣ ਕੇ ਆਲਰੇਡੀ ਤਿਆਰ ਨੇ। ਅਗਰ ਤੁਸੀਂ ਉੱਥੇ ਲੈਣਾ ਚਾਹੁੰਦੇ ਹੋ, ਬੇਸ਼ੱਕ ਤੁਸੀਂ ਰਾਈਟ ਵੇ ਮੂਵ ਹੋਣਾ, ਰਾਈਟ ਵੇ ਹੋ ਸਕਦੇ ਹੋ, ਕਲੋਜ਼ਿੰਗ ਲੈ ਸਕਦੇ ਹੋ, ਜੇ ਸਾਲ ਦੋ ਸਾਲ ਤੱਕ ਬਾਅਦ ਚੋਂ ਲੈਣੀ ਤਾਂ ਵੀ ਹੋ ਸਕਦੀ ਹੈ। ਔਰ ਇਹ ਜਿਹੜੇ ਕਾਂਡੋ ਨੇ, ਇਹ 2 ਬੈਡਰੂਮ, 3 ਬੈਡਰੂਮ, 4 ਬੈਡਰੂਮ, ਜਿੰਨਾ ਵੀ ਚਾਹੋ ਉਨਾਂ ਤੁਹਾਨੂੰ ਮਿਲ ਸਕਦਾ। ਤਕਰੀਬਨ ਇਹਦੀ ਕੀਮਤ ਜਿਹੜੀ ਆ ਉਹ 40 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਆ। ਸੋ ਨੰਬਰ ਇੱਕੋ ਹੀ ਆ, 416-881-7070, 416-881-7070 'ਤੇ ਕਾਲ ਕਰ ਲੈਣੀ। ਜੇਕਰ ਤੁਹਾਨੂੰ ਫੋਨ ਬੀਜ਼ੀ ਨਜ਼ਰ ਆਵੇ ਜਾਂ ਲੱਗਦਾ, ਤੇ ਫਿਰ ਤੁਹਾਨੂੰ ਦੁਬਾਰਾ ਕੋਈ ਨਾ ਕੋਈ ਸਾਡੀ ਟੀਮ ਮੈਂਬਰ ਕਾਲ ਕਰ ਲਏਗਾ। ਨੰਬਰ ਨੋਟ ਕਰ ਲਓ, 416-881-7070। ਦਿਓ ਇੱਥੇ ਇਜਾਜ਼ਤ, ਰੱਬ ਨੇ ਚਾਹਿਆ ਕੱਲ੍ਹ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।

0: सेट चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: फोर एंड अवनीजर द इंटरसेक्शन ते मुर्दबारे बाय प्लाजा दे विच सिल्वर हट।
0: 6473393521
1: 6473395121 4525 अवनीजर रोड ब्रैम्पटन सिल्वर हट।
2: ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ। ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 9056781200।
3: ਨਾ ਕਿੱਦਾਂ ਦੀ ਤਿਆਰੀ?
2: ਓ ਜੀ, ਮੈਂ ਰਸੋਈ ਨੂੰ ਨਿਗਾਹ ਮਾਰੀ, ਦੇਖਿਆ ਗਰੋਸਰੀ ਮੁੱਕ ਗਈ ਸਾਰੀ, ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ।
3: ਮੈਨੂੰ ਪਤਾ ਹੈ ਅੱਜ ਗਰੋਸਰੀ ਦੇ ਨਾਲ ਨਾਲ ਆਉ ਬਾਹਰੋਂ ਖਾਣ ਪੀਣ ਦੀ ਵਾਰੀ, ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ।
2: ਜੀ ਹਾਂ, ਬੈਸਟ ਏਸ਼ੀਅਨ ਗਰੋਸਰੀ ਸਟੋਰ ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋ ਨੇ, ਜਿੱਥੇ ਤੁਹਾਨੂੰ ਮਿਲੇਗਾ ਫਿਸ਼, ਗੋਟ ਕਰੀ, ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ। ਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਬੈਸਟ ਸਟੇਸ਼ਨ ਗਰੋਸਰ, ਇਕੋ ਪਲਾਜ਼ਾ ਵਿੱਚ ਤਿੰਨੋ, ਗਰੋਸਰੀ, ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ, ਕੈਂਬ੍ਰਿਜ। ਕਾਲ 519-621-7774।
4: ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ?
5: ਨਹੀਂ, ਮੈਂ ਮਰ ਜਾ, ਉੱਥੇ ਕੀ ਹੁਣ?
4: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ ਹੈ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991 ਔਰ ਵਿਜ਼ਿਟ ਯੂਨਿਟ 9-680 ਰੈਕਸਡੇਲ ਬੁਲੇਵਾਰਡ, ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
6: ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਆਪਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਵਿਅਸਤ ਹੋਵੋਗੇ, ਬਿਜ਼ੀ ਹੋਵੋਗੇ। ਅਸੀਂ ਤੁਹਾਡੇ ਇਸ ਖੂਬਸੂਰਤ ਇੱਕ ਘੰਟੇ ਨੂੰ ਬੜਾ ਹੀ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਪੰਜਾਬ ਦੀ ਧਰਤੀ ਤੋਂ ਸਵਰਨ ਸਿੰਘ ਟਹਿਣਾ ਪੰਜਾਬ ਦੀਆਂ ਖਬਰਾਂ ਲੈ ਕੇ ਪੇਸ਼ ਹੋਣਗੇ। ਗੀਤ ਸੰਗੀਤ ਹੋਵੇਗਾ, ਮਿਊਜ਼ਿਕ ਹੋਵੇਗਾ ਤੇ ਹੋਰ ਸਪੌਂਸਰ ਬਾਰੇ ਜਾਣਕਾਰੀ ਦਿੱਤੀ ਜਾਏਗੀ।
7: ਅੱਜ ਬਿਲਕੁਲ ਸਾਡਾ ਲਾਈਵ ਔਨ ਲੋਕੇਸ਼ਨ ਚੱਲੇਗਾ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਯੂਨੀ ਗਲੋਬਲ ਐਡਵਾਈਜ਼ਰੀ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਾਂਗੇ, ਕਿਉਂਕਿ ਬਾਈ ਜੀ ਅੱਜ ਦਾ ਦਿਨ ਹੈਗਾ। ਸੋ ਜੇਕਰ ਤੁਸੀਂ ਆਪਣੇ ਆਪ ਨੂੰ ਇਨਰੋਲ ਕਰਵਾਉਣਾ ਚਾਹੁੰਦੇ ਹੋ ਤਾਂ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਏਗੀ, ਕਿਉਂਕਿ ਅੱਜ ਦਾ ਲਾਈਵ ਔਨ ਲੋਕੇਸ਼ਨ ਨਾਗਪਾਲ ਸਾਹਿਬ ਕਰਨਗੇ। ਸੋ ਯੂਨੀ ਗਲੋਬਲ ਐਡਵਾਈਜ਼ਰੀ, ਜੇਕਰ ਤੁਸੀਂ ਗ੍ਰਾਂਟ ਐਂਡ ਲੋਨ ਲੈਣ ਦੇ ਹੱਕਦਾਰ ਹੋ ਤੇ ਤੁਸੀਂ ਗ੍ਰਾਂਟ ਲੈਣੀ ਚਾਹੁੰਦੇ ਹੋ, ਬਸ ਤੁਸੀਂ ਗ੍ਰਾਂਟ ਕਿਤੇ ਵੀ ਆਪਣੀ ਮਰਜ਼ੀ ਮੁਤਾਬਕ ਸਕਦੇ ਹੋ, ਵਾਪਸ ਕਰਨ ਦੀ ਤੁਹਾਨੂੰ ਜ਼ਰੂਰਤ ਕੋਈ ਨਹੀਂ ਪੈਣੀ। ਉਹਦੇ ਬਾਬਤ ਗੱਲਬਾਤ ਕਰਾਂਗੇ, ਕਿਉਂਕਿ ਮੰਗਿਆ ਦਾ ਬੰਦਾ ਡਾਲਰ ਦਾ ਰਹਿ ਨਹੀਂ ਦਿੰਦਾ, ਇੱਥੇ 15-20-50 ਹਜ਼ਾਰ ਡਾਲਰ ਦੀ ਗੱਲਬਾਤ ਹੋਣੀ ਹੈ। ਸੋ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਨਾਗਪਾਲ ਸਾਹਿਬ ਦੀ ਟੀਮ ਦੇ ਨਾਲ, ਕਿਉਂਕਿ ਇਹ ਲੰਮੇ ਅਰਸੇ ਤੋਂ ਇਹ ਸੇਵਾਵਾਂ ਨੇ ਜਿਹੜੀਆਂ ਉਹ ਪ੍ਰਦਾਨ ਕਰਦੇ ਆ ਰਹੇ ਆ। ਸੋ ਉਹਨਾਂ ਦੇ ਬਾਬਤ ਗੱਲਬਾਤ ਕਰਾਂਗੇ 437-264-3175 437-264-3175 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਗਪਾਲ ਸਾਹਿਬ ਦੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਗਲਾ ਬੁਲੇਟਿਨ ਹੈ ਜਿਹੜਾ ਉਹ ਖਬਰਾਂ ਦਾ ਤੁਹਾਡੇ ਰੂਬਰੂ ਕਰਾਂਗੇ ਤੇ ਨਾਲ ਦੀ ਨਾਲ ਹੀ ਅਸੀਂ ਇਹ ਵੀ ਗੱਲਬਾਤ ਕਰਾਂਗੇ ਕਿ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰਵਿਜ਼ਰੀ ਇੰਸ਼ੋਰੈਂਸ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਤੁਹਾਡੇ ਲਈ ਬੈਸਟ ਡੀਲ, ਬੈਸਟ ਕੁਐਸਚਨ ਕੱਢ ਕੇ ਦੇਣਗੇ ਮੁਸਕਾਨ ਦਿਓਲ ਹੋਣੀ। ਮੁਸਕਾਨ ਦਿਓਲ ਹੋਣਾ ਦਾ ਨੰਬਰ ਆ ਜਿਹੜਾ ਉਹ ਤੁਸੀਂ ਨੋਟ ਕਰਕੇ ਰੱਖ ਲਓ, 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਮੁਸਕਾਨ ਦਿਓਲ ਹੋਣਾ ਨਾਲ, ਕਿਉਂਕਿ ਜੇਕਰ ਤੁਹਾਡੇ ਰਿਸ਼ਤੇਦਾਰ, ਮਿੱਤਰ, ਦੋਸਤ, ਪੇਰੈਂਟਸ, ਗ੍ਰੈਂਡ ਪੇਰੈਂਟਸ ਵਿਜ਼ਟਰ ਦੇ ਤੌਰ ਤੇ ਕੈਨੇਡਾ ਦੀ ਧਰਤੀ ਦੇ ਪੈਰ ਧਰ ਰਹੇ ਆ, ਜਾਂ ਤੁਸੀਂ ਵਿਜ਼ਟਰ ਆਏ ਹੋਏ ਹੋ, ਜਾਂ ਫਿਰ ਤੁਸੀਂ ਸੁਪਰ ਵੀਜ਼ੇ ਤੇ ਆਪਣੇ ਪੇਰੈਂਟਸ, ਗ੍ਰੈਂਡ ਪੇਰੈਂਟਸ ਨੂੰ ਮੰਗਵਾਇਆ, ਤਾਂ ਤੁਸੀਂ ਉਹਦੇ ਲਈ ਬੈਸਟ ਕੋਟੇਸ਼ਨ, ਬੈਸਟ ਸਰਵਿਸਿਜ਼ ਮੁਸਕਾਨ ਦਿਓਲ। ਸੋ ਤੁਸੀਂ ਲਾਈਫ, ਕ੍ਰਿਟੀਕਲ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਮੁਸਕਾਨ ਦਿਓਲ ਉਹਨਾਂ ਤੋਂ ਕਰਵਾ ਸਕਦੇ ਹੋ। 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਰੇ ਹੀ ਭੈਣਾਂ ਵੀਰਾਂ ਨੂੰ ਪਿਆਰ ਭਰੀ ਤਰੀਕੇ ਸਤਿ ਸ੍ਰੀ ਅਕਾਲ। ਬਹੁਤ ਸਾਰੀਆਂ ਖਬਰਾਂ ਨੇ ਪੰਜਾਬ ਤੇ ਦੇਸ਼ ਨਾਲ ਸੰਬੰਧਿਤ, ਪਰ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਰਾਜ ਸਭਾ ਦੇ ਮੈਂਬਰ ਬਾਬਾ ਬਲਵੀਰ ਸਿੰਘ ਸੀਚੇਵਾਲ ਦੇ ਵੱਲੋਂ ਆਪਣੀ ਸਿਕਿਉਰਿਟੀ ਵਾਪਸ ਲੈਣ ਦੇ ਲਈ ਅਪੀਲ ਕੀਤੀ ਗਈ ਆ। ਉਹਨਾਂ ਨੇ ਆਪ ਵਾਪਸ ਨਹੀਂ ਲੈਣੀ, ਉਹਨਾਂ ਨੇ ਇਹ ਗੱਲ ਕਹੀ ਆ DGP ਨੂੰ ਕਿ ਮੈਨੂੰ ਦਿੱਤੀ ਹੋਈ ਸਿਕਿਉਰਿਟੀ ਵਾਪਸ ਲੈ ਲਓ। ਅਸਲ ਵਿੱਚ ਲੰਘੇ ਕੱਲ ਬਾਬਾ ਸੀਚੇਵਾਲ ਨੇ DGP ਗੌਰਵ ਯਾਦਵ ਨੂੰ ਇੱਕ ਚਿੱਠੀ ਲਿਖੀ ਆ। ਇਹ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਸੁਲਤਾਨਪੁਰ ਲੋਧੀ ਤੇ ਲੋਹੀਆਂ ਖਾਸ ਦੇ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ
6: ਜੀ,
7: ਤੇ ਇੱਥੇ ਥਾਣਿਆਂ ਦੇ ਵਿੱਚ ਮੁਲਾਜ਼ਮ ਪੂਰੇ ਨਹੀਂ
6: ਜੀ,
7: ਤੇ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ, ਲੋਕਾਂ ਨੂੰ ਸਿਕਿਉਰਿਟੀ ਦੀ ਲੋੜ ਆ
6: ਜੀ।
7: ਮੇਰੇ ਕੋਲੇ 6 ਪੁਲਿਸ ਮੁਲਾਜ਼ਮਾਂ ਮੇਰੀ ਰਾਖੀ ਕਰਨ ਦੇ ਲਈ, ਇਹਨਾਂ 6 ਦੇ ਵਿੱਚੋਂ 3 ਜਣੇ ਸੁਲਤਾਨਪੁਰ ਲੋਧੀ ਦੇ ਥਾਣੇ ਵਿੱਚ ਤੇ 3 ਲੋਹੀਆਂ ਥਾਣੇ ਦੇ ਵਿੱਚ ਤਾਇਨਾਤ ਕੀਤੇ ਜਾਣ ਤੇ ਮੇਰੀ ਸਿਕਿਉਰਿਟੀ ਵਾਪਸ ਲੈ ਲਓ, ਤੇ ਲੋਕਾਂ ਨੂੰ ਇਸ ਵੇਲੇ ਸੁਰੱਖਿਆ ਦੀ ਲੋੜ ਵੱਧ ਆ। ਉਹਨਾਂ ਨੇ 2 ਟੋਕੇ ਗੱਲ ਕਹੀ ਆ ਕਿ ਮੈਨੂੰ ਸੁਰੱਖਿਆ ਦੀ ਇੰਨੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਕਿਉਂਕਿ ਮੇਰੀ ਰਾਖੀ ਕਰਨ ਵਾਲਾ ਮੇਰਾ ਸਾਥੀ ਮੇਰੇ ਨਾਲ ਦੇ ਉਹ ਸੰਗੀ ਹੈਗੇ ਆ, ਪਰ ਗੱਲ ਇਹ ਜੀ ਕਿ ਇਸ ਵੇਲੇ ਲੋਕ ਤੰਗੀ ਪਰੇਸ਼ਾਨੀ ਵਿੱਚ। ਉਹਨਾਂ ਨੇ ਕਿਹਾ ਜੀ ਕਿ ਸੀਚੇਵਾਲ ਪਿੰਡ ਦੇ ਵਿੱਚ ਇੱਕੋ ਰਾਤ ਦੇ ਵਿੱਚ 8 ਚੋਰੀਆਂ ਹੋਈਆਂ, ਖੇਤਾਂ ਦੇ ਵਿੱਚੋਂ ਲਗਾਤਾਰ ਮੋਟਰਾਂ ਦੀਆਂ ਤਾਰਾਂ ਦੀ ਚੋਰੀ ਹੋ ਰਹੀ ਆ, ਹੋਰ ਵੱਖ ਵੱਖ ਚੀਜ਼ਾਂ ਦੀਆਂ ਚੋਰੀਆਂ ਹੋ ਰਹੀਆਂ, ਲੁੱਟਾਂ ਖੋਹਾਂ ਹੋ ਰਹੀਆਂ, ਜਿਹਦੇ ਕਰਕੇ ਇਸ ਵੇਲੇ ਥਾਣਿਆਂ ਦੇ ਵਿੱਚ ਪੁਲਿਸ ਮੁਲਾਜ਼ਮ ਚਾਹੀਦੇ ਆ, ਕਿਉਂਕਿ ਲੋਕ ਇਸੇ ਗੱਲ ਦੀ ਆਸ ਕਰੀ ਬੈਠੇ ਆ ਕਿ ਪੁਲਿਸ ਕਾਰਵਾਈ ਕਰੂਗੀ। ਥਾਣੇ ਦੇ ਵਿੱਚ ਪੁਲਿਸ ਮੁਲਾਜ਼ਮ ਹੁੰਦੇ ਨਹੀਂ, ਜਿਹਦੇ ਕਰਕੇ ਪਰੇਸ਼ਾਨੀ ਵਿੱਚ ਵਾਧਾ ਹੁੰਦਾ। ਇਸ ਕਰਕੇ ਮੇਰੀ ਸਿਕਿਉਰਿਟੀ ਲੈ ਕੇ ਵਾਪਸ, ਤੇ 3-3 ਮੁਲਾਜ਼ਮ, 3 ਸੁਲਤਾਨਪੁਰ ਲੋਧੀ ਤੇ 3 ਲੋਹੀਆਂ ਥਾਣੇ ਦੇ ਵਿੱਚ ਤਾਇਨਾਤ ਕਰ ਦਿਓ, ਤੇ ਮੈਨੂੰ ਸਿਕਿਉਰਿਟੀ ਦੀ ਕੋਈ ਜ਼ਰੂਰਤ ਨਹੀਂ ਆ। ਉਹਨਾਂ ਦੀ ਇਸ ਚਿੱਠੀ ਦੇ ਉੱਤੇ ਚਰਚਾ ਕਈ ਤਰ੍ਹਾਂ ਦੀ ਛਿੜੀ ਆ। ਕੁਝ ਕੁ ਲੋਕ ਇਹ ਗੱਲ ਕਹਿੰਦੇ ਆ ਕਿ 5-6 ਮਹੀਨੇ ਚੋਣਾਂ ਦੇ ਵਿੱਚ ਰਹਿ ਗਏ, ਜਿਹਦੇ ਕਰਕੇ ਬਾਬਾ ਸੀਚੇਵਾਲ ਦੇ ਵੱਲੋਂ ਇਹ ਗੱਲ ਕਹੀ ਗਈ ਆ। ਕੁਝ ਕੁ ਲੋਕ ਇਹ ਗੱਲ ਕਹਿੰਦੇ ਕਿ ਸਿਧਾਂਤਕ ਤੌਰ ਦੇ ਉੱਤੇ ਸੀਚੇਵਾਲ ਸਾਹਿਬ ਨੇ ਜਿਹੜੀ ਗੱਲ ਕਹੀ ਆ ਇਹਦੀ ਸਿਫਤ ਕਰਨੀ ਬਣਦੀ ਆ, ਪਰ ਸਵਾਲ ਸਭ ਤੋਂ ਵੱਡਾ ਇਹ ਹੈ ਜੀ ਕਿ ਬਾਬਾ ਸੀਚੇਵਾਲ ਵਾਂਗ ਹੋਰ ਕਿੰਨੇ ਕੁ ਰਾਜ ਸਭਾ ਦੇ ਮੈਂਬਰ, ਪੰਜਾਬ ਦੇ ਕਿੰਨੇ ਕੁ ਵਿਧਾਇਕ ਤੇ ਚੇਅਰਮੈਨ, ਤੇ ਪੰਜਾਬ ਦੇ ਕਿਹੜੇ ਕਿਹੜੇ ਮੰਤਰੀ ਇਹ ਗੱਲ ਕਹਿੰਦੇ ਕਿ ਸਾਡੀ ਸਿਕਿਉਰਿਟੀ ਵਾਪਸ ਲੈ ਲਓ ਜਾਂ ਸਾਡੀ ਸਿਕਿਉਰਿਟੀ ਅੱਧੀ ਕਰ ਦਿਓ। ਇਸ ਵੇਲੇ ਪੰਜਾਬ ਦੇ ਵਿੱਚ ਜਿਹਨੂੰ ਕੋਈ ਬੇਰਾ ਮੱਟੇ ਨਹੀਂ ਪੁੱਛਦਾ, ਉਹਦੇ ਕੋਲੇ ਵੀ 3-3, 4-4, 5-5 ਗਨ ਮੈਨ ਆ। ਪੰਜਾਬ ਦੇ ਦਰਜਨਾਂ ਦੀ ਗਿਣਤੀ ਦੇ ਵਿੱਚ ਗਵਈਏ ਐਸੇ ਆ ਜਿਹੜੇ ਗਾਉਂਦੇ ਆਪਦੇ ਬੈਂਕ ਬੈਲੈਂਸ ਦੇ ਲਈ ਆ, ਪਰ ਰਾਖੀ ਉਹਨਾਂ ਦੀ ਪੁਲਿਸ ਕਰਦੀ ਆ। ਤੇ ਹੈਰਾਨੀ ਇਸ ਗੱਲ ਦੀ ਆ ਕਿ ਬੰਦਾ ਆਪਦੇ ਗੀਤ ਗੰਦੇ ਮੰਦੇ ਚੰਗੇ ਜੋ ਵੀ ਗਾਉਂਦਾ ਉਹ ਸਟੇਜ ਦੇ ਉੱਤੇ ਗਾ ਰਿਹਾ ਹੁੰਦਾ, ਤੇ ਮਗਰ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਖੜੇ ਹੁੰਦੇ ਆ ਜਿਹੜੇ ਕਿ ਐਵੇਂ ਮਹਿਸੂਸ ਹੁੰਦਾ ਵੀ ਭਾਈ ਇਹਨਾਂ ਦੀ ਇਸ ਤੋਂ ਵੱਧ ਬੇਇੱਜ਼ਤੀ ਕੋਈ ਨਹੀਂ ਹੋ ਸਕਦੀ ਇਹਨਾਂ ਵਿਚਾਰਿਆਂ ਦੀ, ਕਿਉਂਕਿ ਇਹਨਾਂ ਨੂੰ ਕਿਹੜੀ ਥਾਂ ਦੇ ਉੱਤੇ ਤੈਨਾਤ ਕੀਤਾ, ਸਟੇਜ ਦੇ ਉੱਤੇ ਖੜ ਕੇ ਗਵਈਏ ਦੀ ਰਾਖੀ ਕਰ ਰਹੇ ਆ। ਸੋ ਗਾਇਕਾਂ ਨੂੰ ਵੀ ਬੇਨਤੀ ਹੈ ਕਿ ਆਪਦੀ ਸਿਕਿਉਰਿਟੀ ਤਿਆਗੋ, ਤੁਸੀਂ ਪੈਸੇ ਕਮਾਉਣੇ ਆ, ਆਪਦੀ ਸਿਕਿਉਰਿਟੀ ਪਰਸਨਲ ਰੱਖੋ, ਨਾ ਕਿ ਪੁਲਿਸ ਮੁਲਾਜ਼ਮਾਂ ਨੂੰ ਰੱਖਣਾ ਚਾਹੀਦਾ। ਉਸ ਤੋਂ ਅਗਲੀ ਗੱਲ ਇਹ ਆ, ਬੀਬੀ ਖਾਲੜਾ ਨੇ ਪੰਜਾਬ ਸਰਕਾਰ ਦੇ ਉੱਤੇ ਸਵਾਲ ਚੁੱਕੇ ਆ। ਬੀਬੀ ਪਰਮਜੀਤ ਕੌਰ ਖਾਲੜਾ ਨੇ ਇਹ ਗੱਲ ਕਹੀ ਆ ਕਿ ਭਾਈ ਖਾਲੜਾ ਦੇ ਕਤਲ ਕਾਂਡ ਦੇ ਮਾਮਲੇ ਵਿੱਚ ਦੋਸ਼ੀ ਜਸਪਾਲ ਸਿੰਘ ਤੇ ਬਾਕੀ ਜਿਹੜੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਕਿਵੇਂ ਜੇਲ੍ਹਾਂ ਦੇ ਵਿੱਚੋਂ ਜਦੋਂ ਜ਼ਮਾਨਤ ਮਿਲੀ ਤੇ ਬਾਅਦ ਦੇ ਵਿੱਚ ਭੁਲਾ ਦਿੱਤਾ ਗਿਆ। ਜਸਪਾਲ ਸਿੰਘ ਦੇ ਬਾਰੇ ਉਹਨਾਂ ਨੇ ਗੱਲ ਕਹੀ ਆ ਕਿ DSP ਜਸਪਾਲ ਸਿੰਘ ਨੂੰ ਜ਼ਮਾਨਤ ਮਿਲੀ ਪਰ ਮੁੜ ਕੇ ਕਦੇ ਉਹ ਪੰਜਾਬ ਦੀ ਸਰਕਾਰ ਨੂੰ ਜਾਂ ਪੰਜਾਬ ਦੀ ਪੁਲਿਸ ਨੂੰ ਲੱਭਿਆ ਹੀ ਨਹੀਂ। ਕਹਿਣ ਦਾ ਭਾਵ ਇਹ ਜੀ ਕਿ ਸੂਬੇ ਦੀ ਵਰਤਮਾਨ ਸਰਕਾਰ ਦੇ ਵੱਲੋਂ ਵੀ ਭਾਈ ਖਾਲੜਾ ਦੇ ਕਾਤਲਾਂ ਜਾਂ ਉਹਦੇ ਕਤਲ ਕਾਂਡ ਨਾਲ ਸੰਬੰਧਿਤ ਲੋਕਾਂ ਦੇ ਉੱਤੇ ਬਣਦੀ ਸਰਦੀ ਕਾਰਵਾਈ ਨਹੀਂ ਕੀਤੀ ਗਈ, ਬਲਕਿ ਇਹਦੇ ਉੱਤੇ ਢਿੱਲਮੱਠ ਦੀ ਕਾਰਵਾਈ ਹੀ ਅਪਣਾਈ ਗਈ ਆ। ਬੀਬੀ ਖਰੜਾ ਨੇ ਗੱਲ ਕਹੀ ਆ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਉਹੀ ਕੁਝ ਹੋਇਆ ਜੋ ਕੁਝ ਪਿਛਲੀਆਂ ਸਰਕਾਰਾਂ ਨੇ ਕੀਤਾ। ਸਤਲੁਜ ਫਿਲਮ ਆਉਣ ਤੋਂ ਬਾਅਦ ਭਾਈ ਖਾਲੜਾ ਦੀ ਕੁਰਬਾਨੀ ਉਹਨਾਂ ਦੇ ਵੱਲੋਂ ਜਦੋਂ ਜੱਦ ਜੋ ਕੀਤੀ ਗਈ ਆ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਖਤਮ ਕੀਤਾ ਗਿਆ, ਇਸ ਗੱਲ ਦੇ ਉੱਤੇ ਲੋਕ ਭਾਵੁਕ ਆ। ਤੇ ਇਸ ਵੇਲੇ ਬੀਬੀ ਖਾਲੜਾ ਦੇ ਵੱਲੋਂ ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਸੰਦਰਭ ਦੇ ਵਿੱਚ ਕੀਤੀਆਂ ਗਈਆਂ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਖਾਸੀ ਚਰਚਾ ਹੋ ਰਹੀ ਆ। ਉਸ ਤੋਂ ਅਗਲੀ ਗੱਲ ਇਹ ਬੜੀ ਮਹੱਤਵਪੂਰਨ ਕਿ ਏਅਰ ਇੰਡੀਆ ਨੇ ਆਪਣੀ ਈਜ਼ੀ ਕਨੈਕਟੀਵਿਟੀ ਸੇਵਾ ਸ਼ੁਰੂ ਕੀਤੀ ਆ। ਜਿਹੜੇ ਵੀ ਭੈਣਾਂ ਵੀਰ ਕੈਨੇਡਾ, ਇੰਗਲੈਂਡ,
8: ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਕਿਤੇ ਵੀ ਅੰਮ੍ਰਿਤਸਰ ਤੋਂ 에ਅਰ ਇੰਡੀਆ ਦੀ ਫਲਾਈਟ ਲੈ ਕੇ ਜਾਣਾ ਚਾਹੁੰਦੇ ਸੀ ਜਾਂ ਗਏ ਆ
6: ਜੀ,
8: ਉਹਨਾਂ ਦੇ ਵਿੱਚੋਂ ਬਹੁ ਗਿਣਤੀ ਫਲਾਈਟ ਅੰਮ੍ਰਿਤਸਰ ਤੋਂ ਉੱਡ ਕੇ ਤੇ ਦਿੱਲੀ 에ਅਰਪੋਰਟ ਤੇ ਪਹੁੰਚ ਰਹੀਆਂ
6: ਜੀ,
8: ਫਿਰ ਦਿੱਲੀ ਤੋਂ ਡਾਇਰੈਕਟ ਬਹੁਤੀ ਵਾਰ ਹੁੰਦੀ ਆ
6: ਜੀ।
8: ਬੰਦਾ ਇਹ ਗੱਲ ਕਹਿੰਦਾ ਜੀ ਕਿ ਮੈਂ 8-9 ਘੰਟੇ ਦਿੱਲੀ 에ਅਰਪੋਰਟ ਤੇ ਜਾਣ ਦੇ ਲਈ ਖਰਚ ਕਰੂੰਗਾ, ਮੇਰੀ ਖਜਲ ਖੁਆਰੀ ਹੋਊਗੀ। ਅੰਮ੍ਰਿਤਸਰੋਂ ਜਹਾਜ਼ ਫੜਦੇ ਆ, ਦਿੱਲੀਓਂ ਘੰਟੇ ਬਾਅਦ ਅੱਗੇ ਫਲਾਈਟ ਹੋਊਗੀ। ਪਰ ਇੱਥੇ ਦੂਰਾ ਪੰਗਾ ਇਹ ਸੀ ਕਿ ਪਹਿਲਾਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਆਪਣੀ ਇਮੀਗ੍ਰੇਸ਼ਨ ਕਰਾਓ
6: ਜੀ,
8: ਉੱਥੇ ਆਪਣਾ ਲਗਜ ਜਮ੍ਹਾਂ ਕਰਵਾਓ। ਜਦੋਂ ਤੁਸੀਂ ਦਿੱਲੀ ਪਹੁੰਚਦੇ ਆ ਉੱਥੇ ਬੈਲਟ ਤੋਂ ਆਪਦਾ ਲਗਜ ਚੁੱਕਦੇ ਆ, ਇਮੀਗ੍ਰੇਸ਼ਨ ਤੁਹਾਨੂੰ ਫੇਰ ਕਰਾਉਣੀ ਪੈਂਦੀ ਜਿੱਥੇ ਕਿ ਬਹੁਤ ਲੰਬੀਆਂ ਲਾਈਨਾਂ ਹੁੰਦੀਆਂ, ਉਵੇਂ ਫਿਰ ਤੁਹਾਡੀ ਚੈਕਿੰਗ ਹੁੰਦੀ ਆ। ਪਰ ਇਹਦੇ ਵਿੱਚ ਦੋਹਰਾ ਟਾਈਮ ਲੱਗਦਾ ਸੀ, ਜਿਹਦੇ ਕਰਕੇ ਜੇਕਰ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਣ ਤੋਂ ਬਾਅਦ ਫਲਾਈਟ ਤੇ ਅਗਲੀ ਫਲਾਈਟ 1 ਘੰਟੇ ਬਾਅਦ ਹੋਵੇ ਤਾਂ 1 ਘੰਟੇ ਦੇ ਵਿੱਚ ਲਗਜ ਤੁਸੀਂ ਚੱਕ ਕੇ ਦੁਬਾਰਾ ਬੋਰਡਿੰਗ ਕਰਵਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਇਮੀਗ੍ਰੇਸ਼ਨ ਕਰਵਾ ਕੇ ਘੰਟੇ ਦੇ ਵਿੱਚ ਸੰਬੰਧਿਤ ਗੇਟ ਦੇ ਉੱਤੇ ਪਹੁੰਚਦੇ ਨਹੀਂ ਸੀ। ਪਰ ਹੁਣ 에ਅਰ ਇੰਡੀਆ ਨੇ ਸੇਵਾ ਸ਼ੁਰੂ ਕੀਤੀ ਆ ਕਿ ਅੰਮ੍ਰਿਤਸਰ ਦੇ ਵਿੱਚ ਹੀ 에ਅਰ ਇੰਡੀਆ ਦੇ ਜਿਹੜੇ ਪੈਸੰਜਰ ਆ ਉਹਨਾਂ ਦਾ ਲਗਜ ਜਮ੍ਹਾਂ ਹੋ ਜਾਊਗਾ ਤੇ ਉਹਨਾਂ ਦਾ ਲਗਜ ਅਗਲੇ ਦੇਸ਼ ਦੇ ਵਿੱਚ ਜਿੱਥੇ ਉਹਨਾਂ ਨੇ ਜਾਣਾ ਉੱਥੇ ਮਿਲਿਆ ਕਰੂਗਾ। ਦਿੱਲੀ ਵਾਲਾ ਵਿਚਲਾ ਮਸਲਾ ਕੱਟ ਦਿੱਤਾ ਗਿਆ
6: ਜੀ,
8: ਤੁਹਾਡੀ ਇੱਕ ਵਾਰ ਬੋਰਡਿੰਗ ਹੋ ਗਈ ਉੱਥੇ ਤੁਸੀਂ ਪਹੁੰਚ ਗਏ, ਹੁਣ ਤੁਹਾਡਾ ਦਿੱਲੀ ਵਾਲਾ ਮਸਲਾ ਨਹੀਂ ਆ, ਇਮੀਗ੍ਰੇਸ਼ਨ ਵੀ ਤੁਹਾਡੀ ਦਿੱਲੀ ਨਹੀਂ ਹੋਊਗੀ। ਇਹ ਉਹਨਾਂ ਲੋਕਾਂ ਦੇ ਲਈ ਇੱਕ ਚੰਗੀ ਖਬਰ ਆ ਜਿਹੜੇ ਕਿ ਆਪਦਾ ਸਮਾਂ ਬਚਾਉਣਾ ਚਾਹੁੰਦੇ ਸੀ ਤੇ ਜਿਹਨਾਂ ਨੂੰ ਇਸ ਗੱਲ ਦਾ ਦੁੱਖ ਸੀ ਕਿ ਦਿੱਲੀ ਦੇ ਵਿੱਚ ਵੀ ਉਵੇਂ ਖੱਜਲ ਖੁਆਰੀ ਹੁੰਦੀ ਆ ਜਿਵੇਂ ਕਿ ਬਾਕੀ ਲੋਕਾਂ ਦੀ ਹੁੰਦੀ, ਫਿਰ ਸਾਡਾ ਅੰਮ੍ਰਿਤਸਰ ਤੋਂ ਸਮਾਨ ਕਿਹੜੀ ਗੱਲੋਂ ਜਮ੍ਹਾਂ ਕੀਤਾ ਗਿਆ ਸੀ
6: ਜੀ। ਜੀ ਬਿਲਕੁਲ ਜੀ, ਇਹ ਬੜੀ ਰਾਜਵੀਰ ਜੀ ਬੜੀ ਸੋਹਣੀ ਗੱਲ ਆ ਰਹੀ ਹੈ ਨਿਕਲ ਕੇ ਸਾਹਮਣੇ, ਜਿਹੜੀ 에ਅਰਪੋਰਟ ਦੇ ਉੱਪਰ ਖੱਜਲ ਖੁਆਰੀ ਹੁੰਦੀ ਸੀਗੀ ਵੀ ਉਹਨੂੰ ਬਹੁਤ ਜ਼ਿਆਦਾ ਘਟਾਇਆ ਜਾਏਗਾ ਹੁਣ ਤੁਹਾਡੇ ਹਿਸਾਬ ਨਾਲ।
7: ਬਾਈ ਬਹੁਤ ਵਧੀਆ, ਬਹੁਤ ਵਧੀਆ, ਕਿਉਂਕਿ ਬਹੁਤੀ ਵਾਰ ਇਹ ਹੁੰਦਾ ਸੀਗਾ ਕਿ 에ਅਰਪੋਰਟ ਤੋਂ ਬੰਦਾ ਇਸੇ ਕਰਕੇ ਟਿਕਟ ਨਹੀਂ ਸੀ ਲੈਂਦਾ ਵੀ ਯਾਰ ਉੱਥੇ ਖੱਜਲ ਖੁਆਰੀ ਹੈ ਜਿਹੜੀ ਉਹ ਜ਼ਿਆਦਾ ਹੋ ਜਾਏਗੀ। ਪਰ ਮੇਨ

0: ਸੀਟਾਂ ਦਾ ਟੁੱਟਿਆ ਹੋਣਾ ਜਾਂ ਬਿਜ਼ਨਸ ਕਲਾਸ ਦੀਆਂ ਸੀਟਾਂ ਦਾ ਹੋਣਾ, ਮਤਲਬ ਜਾਂ ਡਿਲੇ ਏਅਰਪੋਰਟਾਂ ਦੇ। ਫਿਰ ਇਹ ਆਇਆ ਸੀ ਕਿ ਨਵੇਂ ਜਹਾਜ਼ ਜਿਹੜੇ ਏਅਰ ਇੰਡੀਆ ਉਹਨਾਂ ਨੂੰ ਲਾਉਣ ਜਾ ਰਹੀ ਹੈ, ਪਰ ਹੁਣ ਇਹ ਦੇਖੋ ਕਿ ਜੇ ਨਵੇਂ ਜਹਾਜ਼ ਲੱਗਣਗੇ ਤਾਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਫਰਕ ਬਹੁਤ ਮਹਿਸੂਸ ਹੋਏਗਾ, ਫਰਕ ਬਹੁਤ ਪੈ ਜਾਏਗਾ। ਪਰ ਹੁਣ ਜੇਕਰ ਇਹਨਾਂ ਨੇ ਇਹ ਸਰਵਿਸ ਕਹੀ ਹੈ ਤਾਂ ਇਹ ਸਰਵਿਸ ਦਾ ਫਾਇਦਾ ਬਹੁਤ ਜ਼ਿਆਦਾ ਹੋ ਸਕਦਾ।
1: ਜੀ ਬਿਲਕੁਲ ਜੀ, ਸਾਡੇ ਸਟੂਡੀਓ ਵਿੱਚ ਇਸ ਵਕਤ ਨਾਗਪਾਲ ਜੀ ਪਹੁੰਚ ਚੁੱਕੇ ਨੇ ਜੀ ਜੂਨੀ ਗਲੋਬਲ ਤੋਂ, ਤੇ ਅਸੀਂ ਉਹਨਾਂ ਨੂੰ ਸਵਾਗਤ ਕਰਦੇ ਹਾਂ ਜੀ ਉਹਨਾਂ ਦਾ।
0: ਇਹ ਤਾਂ ਇੱਕ ਹੀਰਾ ਨੇ, ਕਿਉਂਕਿ ਨਾਗਪਾਲ ਸਾਹਿਬ ਦੇ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਇਹਨਾਂ ਦੀ ਵੱਡੀ ਖਾਸੀਅਤ ਇਹ ਆ ਕਿ ਇੱਕ ਤਾਂ ਇਹ ਆਪ ਇੰਨੇ ਸਾਲਾਂ ਤੋਂ ਇਸੇ ਫੀਲਡ ਦੇ ਵਿੱਚ ਨੇ, ਬਲੈਕ ਐਂਡ ਵਾਈਟ ਗੱਲਬਾਤ ਕਰਦੇ ਆ, ਕੋਈ ਗ੍ਰੇ ਏਰੀਆ ਨਹੀਂ। ਇਹਨਾਂ ਦੀ ਖੂਬਸੂਰਤੀ ਇਸ ਗੱਲ ਦੇ ਵਿੱਚ ਆ ਕਿ ਜਿੰਨੇ ਬੰਦੇ ਤੁਸੀਂ ਇਹਨਾਂ ਦੇ ਨਾਲ ਤੁਸੀਂ ਜਿਹੜੇ ਤੁਸੀਂ ਉਹਨਾਂ ਨੂੰ ਦੇਖੋ ਕਿ ਜਿਹਨਾਂ ਦੇ ਜਿਹਨਾਂ ਨੇ ਇਹਨਾਂ ਤੋਂ ਸਰਵਿਸਿਸ ਲਈਆਂ ਨੇ, ਜਿਹਨਾਂ ਨੇ ਕਲਾਸਿਸ ਜੁਆਇਨ ਕੀਤੀਆਂ ਨੇ, ਉਹਨਾਂ ਦੀ ਫੀਡਬੈਕ ਜਦੋਂ ਆਉਂਦੀ ਆ ਕਿ ਬਾਈ ਅਸੀਂ ਕਈ ਵਾਰ ਵੀਕ ਨਿਕਲ ਜਾਂਦਾ, ਕਈ ਵਾਰ ਦੋ ਵੀਕ ਨਿਕਲ ਜਾਂਦੇ ਆ। ਇਹਨਾਂ ਨੇ ਜਿੱਦਣ ਐਡਵਰਟਾਈਜ਼ਮੈਂਟ ਸ਼ੁਰੂ ਕੀਤੀ ਸੀ ਇੱਕ ਗੱਲ ਕਹੀ ਸੀ, ਮੈਂ ਵੀ ਇਹਨਾਂ ਨੂੰ ਇਹ ਕਹੀ ਸੀ ਕਿ ਬਾਈ ਤੁਸੀਂ ਜਦੋਂ ਤੁਹਾਨੂੰ ਫੋਨ ਕਾਲ ਆਉਂਦੀ ਆ 15-20 ਮਿੰਟ ਤੁਸੀਂ ਲਾਉਂਦੇ ਹੋਵੋਗੇ, ਪਹਿਲਾਂ ਮੈਂ ਇਹਨਾਂ ਨੂੰ ਨਾਲ ਲੈ ਲੈਣਾ, ਫਿਰ ਇਹਨਾਂ ਦੇ ਨਾਲ ਹੀ ਗੱਲਬਾਤ ਕਰਦਾ। ਨਾਗਪਾਲ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਬਹੁਤ ਬਹੁਤ।
0: ਨਾਗਪਾਲ ਸਾਹਿਬ, ਵੈਸੇ ਸਿਫਤ ਜਿਹੜੀ ਬੰਦੇ ਦੇ ਮੂੰਹ ਤੇ ਕਰਨੀ ਜਾਂ ਕਹਿੰਦੇ ਹੁੰਦੇ ਆ ਕਿ ਬੰਦੇ ਨੂੰ ਯਾਰ ਖਰਾਬ ਕਰ ਸਕਦੀ ਆ, ਪਰ ਇਹ ਸਿਫਤ ਤੁਹਾਡੀ ਬਣਦੀ ਆ ਕਿ ਜਿੱਦਣ ਪਹਿਲੇ ਦਿਨ ਮੈਂ ਇਹ ਗੱਲ ਕਹੀ ਸੀ ਤੁਹਾਨੂੰ ਕਿ ਜਦੋਂ ਤੁਸੀਂ ਫੋਨ ਤੇ ਇੱਕ ਕਾਲ ਲਓਗੇ ਘੱਟੋ ਘੱਟ 5-7 ਮਿੰਟ 10 ਮਿੰਟ ਲੱਗ ਜਾਂਦੇ ਆ, ਐਗਰੀ ਕਰਦੇ ਹੋ ਇਸ ਚੀਜ਼ ਨਾਲ?
2: ਬਿਲਕੁਲ ਜੀ,
0: ਕਿਉਂਕਿ ਅਗਲੇ ਨੂੰ ਪੁੱਛਣਾ ਕਿ ਤੁਹਾਡੇ ਕਿੰਨੇ ਫੈਮਿਲੀ ਮੈਂਬਰ ਨੇ, ਕਦੋਂ ਤੁਸੀਂ ਪਲੱਸ ਟੂ ਕੀਤੀ ਆ, ਕਦੋਂ ਤੁਸੀਂ 10th ਕੀਤੀ ਆ, ਤੁਹਾਡੀ ਇਨਕਮ ਕਿੰਨੀ ਆ, ਨੋਟਸ ਆਫ ਅਸੈਸਮੈਂਟ ਤੇ ਕਿੰਨੀ ਆ, ਸਾਰੀ ਗੱਲਬਾਤ ਤੁਹਾਨੂੰ ਅਸੀਂ ਚੈੱਕ ਕਰਕੇ ਦੱਸਦੇ ਹਾਂ। ਉਹ ਚੈੱਕ ਕਰਨ ਨੂੰ 5-7-10 ਮਿੰਟ ਲੱਗਦੇ ਆ ਨਾ ਇੱਕ ਬੰਦੇ ਤੇ?
2: ਬਿਲਕੁਲ ਜੀ।
0: ਤੇ ਉਹ ਲਾ ਕੇ ਤੇ ਤੁਸੀਂ ਉਹਦੇ ਤੋਂ $1 ਹਜੇ ਤੱਕ ਮੈਨੂੰ ਕੋਈ ਬੰਦਾ ਇਹੋ ਜਿਹਾ ਨਹੀਂ ਮਿਲਿਆ ਜਿਹਨੇ ਕਿਹਾ ਹੋਵੇ ਕਿ ਭਾਜੀ ਅਸੀਂ ਉਹਨਾਂ ਨੂੰ ਅਪਰੋਚ ਕੀਤੀ ਸੀ, ਉਹਨਾਂ ਨੇ ਸਾਨੂੰ ਕਿਹਾ ਕਿ ਭਾਈ ਸਾਡਾ ਇੰਨਾ ਟਾਈਮ ਤੁਹਾਡੇ ਤੇ ਲੱਗਿਆ, ਤੁਹਾਡੇ ਤੇ 20 ਮਿੰਟ ਲੱਗੇ, ਤੁਹਾਡੇ ਤੇ ਅੱਧਾ ਘੰਟਾ ਲੱਗਿਆ, ਤੁਹਾਡੇ ਨਾਲ ਅਸੀਂ ਮੱਥਾ ਮਾਰਿਆ, ਤੁਹਾਡੀ ਅਪਰੂਵਲ ਨਹੀਂ ਆਈ, ਸਾਡੇ ਬਸ ਦੀ ਗੱਲ ਨਹੀਂ, ਪਰ ਜਿਹੜਾ ਸਾਡਾ ਟਾਈਮ ਤਾਂ ਲੱਗਿਆ ਨਾ, ਅਸੀਂ ਤਾਂ ਟਾਈਮ ਤਾਂ ਸਾਡੀ ਵੈਲਿਊ ਆ, ਕਿਉਂਕਿ ਟਾਈਮ ਇਜ਼ ਮਨੀ ਹਰ ਇਸ ਦੇਸ਼ ਦੇ ਵਿੱਚ ਤਾਂ ਖਾਸ ਕਰਕੇ, ਕਿਉਂਕਿ ਜਿਹੜਾ ਟਾਈਮ ਤੁਹਾਡੇ ਤੇ ਲੱਗਿਆ ਨਹੀਂ ਅਸੀਂ ਕਿਸੇ ਹੋਰ ਤੇ ਮਾਰਦੇ, ਤਾਂ ਤੁਸੀਂ ਸਾਨੂੰ ਇੰਨੀ ਫੀਸ ਤਾਂ ਬਣਦੀ ਆ। ਸੋ ਤੁਸੀਂ $1 ਜੇ ਬਾਈ ਚਾਂਸ ਕੋਈ ਬੰਦਾ ਇਹੋ ਜਿਹਾ ਨਿਕਲਿਆ ਹੋਊਗਾ ਕਿ ਕਿਸੇ ਦੀ ਅਪਰੂਵਲ ਨਾ ਹੀ ਹੋਵੇ, ਤਾਂ ਤੁਸੀਂ ਅੱਜ ਤੱਕ ਮੈਨੂੰ ਨੀ ਕੋਈ ਵੀ ਬੰਦੇ ਨੇ ਇਹੋ ਜਿਹੀ ਕਾਲ ਕਰਕੇ ਕਿਹਾ ਕਿ ਭਾਈ ਸਾਨੂੰ ਫੀਸ ਚਾਰਜ ਕੀਤੀ ਆ, ਸਾਨੂੰ ਉਹਨਾਂ ਨੇ ਪੈਸੇ ਮੰਗੇ ਆ, ਸਾਨੂੰ ਉਹਨਾਂ ਨੇ ਕਿਹਾ ਕਿ ਨਹੀਂ ਇਹ ਤਾਂ ਤੁਸੀਂ ਉਦਾਂ ਅਨਾਊਂਸ ਕੀਤਾ ਸੀ, ਇਹ ਤਾਂ ਫੀਸ ਤੁਹਾਡੀ ਹੈਗੀ ਆ 5,000, ਇਹ ਤਾਂ ਤੁਹਾਡੀ ਹੈਗੀ ਆ 10,000, ਇਹ ਤਾਂ ਤੁਹਾਡੀ ਹੈਗੀ 3,000, ਇਹ ਤਾਂ ਤੁਹਾਡੀ ਜਿੰਨੀ ਗ੍ਰਾਂਟ ਆਊਗੀ ਉਹਦੇ ਚੋਂ ਤੁਹਾਡਾ 5% ਤੁਹਾਨੂੰ ਦੇਣਾ ਪਊਗਾ। ਇਸ ਗੱਲ ਲਈ ਤੁਸੀਂ ਮੁਬਾਰਕਬਾਦ ਦੇ ਹੱਕਦਾਰ ਹੋ। ਕੋਈ ਇੱਕ ਬੰਦਾ ਵੀ ਸਿੰਗਲ ਸਾਨੂੰ ਇੱਦਾਂ ਦਾ ਨਹੀਂ ਕਾਲ ਆਈ ਕਿ ਭਾਈ ਉਹਨੇ ਕਿਹਾ ਹੋਵੇ ਤੁਹਾਡੀ ਫੀਸ ਤੁਸੀਂ ਪਹਿਲੇ ਦਿਨ ਹੀ 199 ਤੇ 499 ਅਨਾਊਂਸ ਕੀਤੀ ਸੀ ਕਿ ਉਹ ਵੀ ਜਦੋਂ ਤੁਹਾਡੇ ਜਿਹੜੇ ਕਸਟਮਰ ਨੇ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਜਾਣ ਉਹ ਤੋਂ ਬਾਅਦ ਚ, ਤੇ ਉਹਦੇ ਚੋਂ ਬਾਅਦ ਚ ਹੀ ਤੁਸੀਂ ਮੰਗੀ ਆ। ਉਹ ਤੋਂ ਵੀ ਇਹ ਵੀ ਮੈਨੂੰ ਇੱਦਾਂ ਦੀਆਂ ਸਗੋਂ ਜ਼ਰੂਰ ਕਾਲਸ ਆਈਆਂ ਕਿ ਬਾਈ ਅਸੀਂ ਡਿਲੇ ਕਰਤਾ ਸੀ, ਸਾਨੂੰ 2 ਵੀਕ ਲੱਗ ਗਏ, ਸਾਨੂੰ 3 ਵੀਕ ਲੱਗ ਗਏ, ਕਿਉਂਕਿ ਜਦੋਂ ਬੰਦੇ ਦੇ ਅਕਾਊਂਟ ਚ ਟੂੰ ਟੂੰ ਹੋ ਜਾਵੇ ਫਿਰ ਬਾਹਰ ਹੀ ਬੰਦਾ ਕੇਅਰ ਨਹੀਂ ਕਰਦਾ ਵੀ ਕੋਈ ਗੱਲ ਨਹੀਂ ਯਾਰ ਦੇ ਦਿਆਂਗੇ। ਸੋ ਇਸ ਗੱਲ ਲਈ ਤੁਸੀਂ ਮੁਬਾਰਕਬਾਦ ਕਬੂਲ ਕਰੋ ਸਰ।
2: ਬਿਲਕੁਲ, ਲਾਈਕ तारीफ नहीं कर रहे, ये बिल्कुल सच है। वर्ड बाय वर्ड हमने शुरू से ध्यान रखा है कि हम ऑथेंटिसिटी से ये काम करें, क्योंकि देखिए जी फंडिंग वाला काम जो होता है लोगों को भरोसा नहीं होता, होना भी नहीं चाहिए शुरू में, सीधी बात है।
1: हाँ, बिल्कुल
2: हाँ। लेकिन हमने एंड टू एंड ट्रांसपेरेंसी रखी, लोगों का फायदा 30,000 to $100,000 है, जिसमें मेजर पोर्शन ग्रांट्स है, और हमारा फायदा क्या है, $200-$500। हम होलसेल में काम करते हैं, हम चलाची नहीं करते, कोई तिगड़म ही लगाते, कोई कुंडी नहीं है इसके अंदर। और थैंक यू वेरी मच फॉर द लाइक फॉर द रिस्पॉन्स।
0: ਇਹ ਤੁਹਾਡਾ ਸਰ ਇਹ ਤੁਹਾਡਾ ਤੁਸੀਂ ਇਹ ਕਹਿ ਲਓ ਕਿ ਇਹ ਤੁਹਾਡੀ ਜਿਹੜੀ ਤੁਸੀਂ ਕੀਤੀਆਂ ਸਰਵਿਸਿਜ਼ ਨੇ ਉਹਨਾਂ ਦੀ ਸ਼ਾਬਾਸ਼ ਇਹ ਆ ਕਿ ਬਹੁਤ ਸਾਰੇ ਲੋਕ ਬੜੇ ਤੰਗ ਟਾਈਮ ਦੇ ਵਿੱਚੋਂ ਦੌਰ ਦੇ ਵਿੱਚੋਂ ਨਿਕਲ ਰਹੇ ਸੀ, ਜਿਹਨਾਂ ਦੇ ਕੋਲੇ ਕ੍ਰੈਡਿਟ ਕਾਰਡਾਂ ਦੇ ਜਿਹੜੇ ਵੀਜ਼ਿਆਂ ਦੇ ਬਿੱਲ ਆ ਜਿਹੜੇ ਉਹ ਨਹੀਂ ਸੀ ਦਿੱਤੇ ਜਾ ਰਹੇ, ਇੱਥੋਂ ਤੱਕ ਕਿ ਇੱਕ ਦੋ ਫੈਮਿਲੀ ਇੱਦਾਂ ਵੀ ਸੋਚ ਰਹੇ ਸੀ ਕਿ ਹੁਣ ਅਸੀਂ ਸਾਡੇ ਤੋਂ ਇਹ ਲੈਣਾ ਹੀ ਨਹੀਂ ਹੈ, ਸਾਡੇ ਤੋਂ ਇਹ 30,000 to 20,000 ਕ੍ਰੈਡਿਟ ਕਾਰਡ ਲੈਣਾ ਹੀ ਨਹੀਂ। ਉਹਨਾਂ ਦੇ ਅਕਾਊਂਟ ਦੇ ਵਿੱਚ ਇਹ ਗ੍ਰਾਂਟ ਵੀ ਆਈ ਤੇ ਪਲੱਸ ਉਹ ਪੜ੍ਹੇ ਲਿਖੇ ਵੀ ਸੀਗੇ, ਇੱਕ ਤਾਂ ਵੀ ਟਰੱਕ ਡਰਾਈਵ ਕਰਦੇ ਸੀ, ਮੈਨੂੰ ਅੱਜ ਵੀ ਯਾਦ ਆ, ਉਹ ਸਪੈਸ਼ਲੀ ਤੌਰ ਤੇ ਕਹਿੰਦਾ ਬਾਈ ਤੁਹਾਡਾ ਧੰਨਵਾਦ ਕਿ ਅਸੀਂ ਪਹਿਲਾਂ ਕਿਤੇ ਹੋਰ ਸੀਗੇ ਸਟੇਟ ਦੇ ਵਿੱਚ, ਉੱਥੋਂ ਅਸੀਂ ਫਿਰ ਮੂਵ ਹੋਏ, ਤੁਹਾਨੂੰ ਯਾਦ ਹੋਏਗੀ ਸ਼ਾਇਦ ਉਹ ਫੈਮਿਲੀ ਕਿ ਅਸੀਂ ਬਾਈ ਪਹਿਲਾਂ ਐਡਮਿੰਟਨ ਸੀ, ਉੱਥੋਂ ਅਸੀਂ ਇੱਥੇ ਮੂਵ ਹੋਏ, ਉੱਥੋਂ ਕਰਜ਼ਾ ਬਹੁਤ ਚੜ ਗਿਆ ਸੀਗਾ, ਕੰਮ ਨਹੀਂ ਸੀ ਮਿਲਿਆ, ਇੱਥੇ ਕਰਜ਼ਾ ਬਹੁਤ ਚੜ ਗਿਆ ਸੀਗਾ, ਕੰਮ ਨਹੀਂ ਸੀ ਮਿਲਦਾ, ਤੇ ਪਰ ਉਹ 20,000 ਸਾਡੇ ਤੋਂ ਲੈਣਾ ਬਹੁਤ ਮੁਸ਼ਕਲ ਸੀ, ਪਰ ਜਦੋਂ ਉਹਨਾਂ ਨੂੰ ਤੁਸੀਂ ਜਿਉਂ ਹੀ ਇਹ ਗ੍ਰਾਂਟ ਤੇ ਲੋਨ ਉਹਨਾਂ ਦੇ ਅਕਾਊਂਟ ਦੇ ਵਿੱਚ ਆਇਆ ਬਾਈ, ਉਹ ਇੰਨਾ ਕੁ ਖੁਸ਼ ਹੋਏ ਬਾਗੋ ਬਾਗ, ਮੇਰਾ ਵੀ ਧੰਨਵਾਦ ਨਾਲ, ਮੇਰੇ ਤਾਂ ਇੱਕ ਜ਼ਰੀਆ, ਮੈਨੂੰ ਤਾਂ ਤੁਸੀਂ ਪੇਮੈਂਟ ਕਰਦੇ ਹੋ ਸਰ, ਮੈਂ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚਦੀ ਕਰ ਦਿੰਦਾ, ਦੈਟਸ ਆਲ। ਸੋ ਪਰ ਮੇਨ ਵੱਡੀ ਗੱਲ ਆ ਕਿ ਉਹ ਲੋਕ ਧੰਨਵਾਦ ਇਸ ਕਰਕੇ ਕਰਦੇ ਕਿ ਤੁਹਾਡੇ ਜ਼ਰੀਏ ਅਸੀਂ ਉਹਨਾਂ ਦੀ ਆਵਾਜ਼ ਸੁਣੀ ਤੇ ਉਹਨਾਂ ਦੇ ਨਾਲ ਅਸੀਂ ਸੰਪਰਕ ਕੀਤਾ, ਤਾਂ ਸਾਡਾ ਉਹ ਕਰਜ਼ਾ ਤਾਂ ਲੈ ਗਿਆ, ਸਾਡੇ ਕੋਲ ਹੋਰ ਜਿਹੜੇ ਪੈਸੇ ਆ ਸਾਡੇ ਕੋਲ ਹੁਣ ਉਹ ਆ ਗਏ ਆ, ਤੇ ਨਾਲ ਉਹ ਕਲਾਸ ਚਲਾ ਰਹੇ ਆ, ਉਹ ਕਹਿੰਦਾ ਮੈਨੂੰ ਇੱਕ ਟਰੱਕ ਤੇ ਚਲਾਉਣ ਦੇ ਨਾਲ ਨਾਲ

0: ਕੇ ਜਦੋਂ ਬਾਈ ਮੈਂ ਆਨਲਾਈਨ ਕਲਾਸਿਸ ਵੀ ਲਾਉਣਾ ਈਜ਼ੀ ਟੂ ਪਾਸ ਕੋਰਸ ਆ, ਮੈਨੂੰ ਲੱਗਦਾ ਕਿ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਤੇ ਤੁਹਾਨੂੰ ਯਾਦ ਆ ਫੈਮਿਲੀ ਉਹ ਸਰ ਨਾਗਪਾਲ ਸਾਹਿਬ
1: गुजर रहे होते हैं, उन्हें कोई रेफर करता है, आपका शो सुन के आते हैं एंड बेनिफिट अपना कराते हैं। क्योंकि हमारी तो छोटी सी फीस है सर, आपका 30 से 100,000 का बेनिफिट है, ग्रांट्स आपको मिल रही है, आपके खाते में डायरेक्ट गवर्नमेंट डालती है
2: जी।
1: हमारी 200-500 फीस है, तो आप नहीं देंगे तो कोई और देगा, हमारा तो छोटा सा काम है सर, लेकिन आपका फायदा हाथ ही जितना है।
0: अगस्त तो नागपाल साहब ये रूल चेंज होने, ये लास्ट जिहड़ा बैच है वो अज जिहड़ी हैगी लास्ट होका, तुसीं जिवें किला रैपर दी खेडां ते कहिंदे ने कि ये पाई किला रैपर दी खेडां दे बैल गड्डियां दी दौड़ दा आखिरी सद्दा, ये आखिरी सद्दा वा दूजा सद्दा वा
2: ये फाइनल मैच पण च लग्या जी। फाइनल मैच
1: बिल्कुल सही सही सही, कल फाइनल बैच था
2: जी,
1: तो अब वो दो दिन पोस्टपोन हो गया, 29 को हो गया।
2: ओके,
1: तो इसलिए मैंने कहा राजीव सर को फोन लगाते हैं, आज जाते हैं उनके शो पे,
2: भी और भी टीमें एंटर हो सकती हैं।
0: भाई आज ही हुणे कॉल कर लियो, नंबर मैं तुहानू दे दिंदा, हुणे ही कॉल कर लियो, तुसीं भी हकदार हो सकदे हो बिल्कुल। जे तुहाडे मन च कोई 1921 तुहाडे मन च कोई सवाल होवे तां तुसीं इहनां नूं पुछो, एक नहीं तुसीं 10 सवाल पुछो, नागपाल साहब आप जवाब दे रहे, आप जवाब देणगे तुहानूं ऑफिस दे विच, तुसीं जायो ऑनलाइन पुछो, फोन करो, जिथे जिथे भी हो, ईवन तुसीं लंडन तो बैठे हो, ਤੁਸੀਂ ਵਿੰਡਜ਼ਰ ਬੈਠੇ ਹੋ, ਤੁਸੀਂ ਨਿਆਗਰਾ ਫਾਲ ਬੈਠੇ ਹੋ, ਸਟੋਨੀ ਕ੍ਰੀਕ ਬੈਠੇ ਹੋ, ਤੁਸੀਂ ਕਿਚਨਰ, ਕੈਂਬਰਿਜ, ਗੋਲਫ, ਵਾਟਰਲੂ ਬੈਠੇ ਹੋ, ਬ੍ਰੈਂਟਨ ਚ ਬੈਠੇ ਹੋ, ਮਿਸਾਗਾ, ਕੈਲਟਨ, ਜਿੱਥੇ ਵੀ ਬੈਠੇ ਹੋ, ਤਾਂ ਤੁਸੀਂ ਇਸ ਗ੍ਰਾਂਟ ਦੇ ਹੱਕਦਾਰ ਹੋ ਸਕਦੇ ਹੋ। 29 ਤੱਕ ਕਹਿੰਦੇ ਬਾਈ ਜੀ ਹੋ ਗਈ ਆ, ਸੋ ਤੁਸੀਂ ਸੰਪਰਕ ਕਰਨ ਲਈ ਆ ਨੰਬਰ ਨੋਟ ਕਰ ਲਓ, 437-264-3175 437-264-3175 437-264-3175 437-264-3175 ਮੇਰਾ ਮੈਨੂੰ ਸਿਰਫ ਇੰਨਾ ਅੰਕ, ਜਦੋਂ ਤੁਸੀਂ ਕੋਈ ਦੱਸਦੇ ਹੋ ਕਿ ਬਾਈ ਸਾਡਾ ਯਾਰ ਸੌਖਾ ਹੋ ਗਿਆ, ਅਸੀਂ ਹੁਣ ਨੀ ਅਸੀਂ ਡੋਲਦੇ ਹੈ, ਬਸ ਹੁਣ ਇੰਨਾ ਕੁ ਔਖਾ ਸੀ ਆਹ ਟਾਈਮ ਸਾਡਾ ਨਿਕਲ ਗਿਆ। ਸੋ ਉਹਦੇ ਲਈ ਤੁਹਾਨੂੰ ਕੋਈ ਬਹੁਤੇ ਡਾਕੂਮੈਂਟਸ ਦੀ ਲੋੜ ਨੀ ਹੋਣੀ। ਅਗਲੇ ਗੱਲਬਾਤ ਅਸੀਂ ਨਾਗਪਾਲ ਸਾਹਿਬ ਨਾਲ ਅੱਗੇ ਚੱਲ ਕੇ ਕਰਦੇ ਹਾਂ ਕਿ ਡਾਕੂਮੈਂਟ ਕਿਹੜੇ ਚਾਹੀਦੇ ਆ, ਕਿੰਨੇ ਟਾਈਮ ਪੀਰੀਅਡ ਦੇ ਵਿੱਚ ਚਾਹੀਦੇ, ਉਹਦੀ ਗੱਲਬਾਤ ਕਰਾਂਗੇ। ਪਰ ਉਸ ਤੋਂ ਬਾਅਦ ਹੁਣ ਆਪਾਂ ਜਿਹੜੀਆਂ ਹੈਗੀਆਂ ਸਾਡੀ, ਅਸੀਂ ਦੱਸ ਦਈਏ ਕਿ ਨਾਗਪਾਲ ਸਾਹਿਬ ਇੱਕ ਵਾਰ ਨੰਬਰ ਤੁਸੀਂ ਵੀ ਅਨਾਊਂਸ ਕਰ ਦਿਓ ਪਹਿਲਾਂ।
1: ਹਾਂਜੀ, ਨੰਬਰ ਹੈ ਜੀ 437-264-3175 437-264-3175 ਹੁਣੇ ਕਾਲ ਕਰੋ, ਐਸਟੀਮੇਟ ਲਓ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, 30 ਸੇ ਲੈ ਕੇ 100,000 ਕੀ ਫੰਡਿੰਗ, ਸਕਿੱਲ ਡਿਵੈਲਪ ਕਰੇ, ਗ੍ਰਾਂਟਸ ਹਾਸਿਲ ਕਰੇ, ਹਮਾਰੀ ਫੀਸ ਕਮ ਹੋਣੇ ਕੇ ਬਾਅਦ 199 ਜਾਂ 499, ਕੋਈ ਕੁੰਡੀ, ਕੋਈ ਚਾਬੀ, ਕੋਈ ਮਿੱਠੀ ਬਾਤੇ ਨਹੀਂ। 437-264-3175 437-264-3175
0: ਤੁਹਾਡੇ ਲਈ ਨਾ ਮੈਨੂੰ ਇਹ ਚੀਜ਼ ਬੜੀ ਵਧੀਆ ਲੱਗੀ ਹੈ ਕਿ ਕੋਈ ਮਿੱਠੀ ਬਾਤ ਨਹੀਂ, ਇੰਨੇ ਮਿੱਠੇ ਵੀ ਨਾ ਬਣੋ ਕਿ ਕੋਈ ਟੁੱਕ ਦੇਵੇ, ਇੰਨੇ ਕੌੜੇ ਵੀ ਨਾ ਬਣੋ ਕਿ ਕੋਈ ਥੁੱਕ ਦੇਵੇ। ਤੁਸੀਂ ਬਿਲਕੁਲ ਨਾ ਮਿੱਠੇ ਬਣਦੇ ਹੋ ਨਾ ਕੌੜੇ ਬਣਦੇ ਹੋ, ਬਿਲਕੁਲ ਟ੍ਰਾਂਸਪੇਰੈਂਟ ਜਿਹੜੀ ਗੱਲਬਾਤ ਹੁੰਦੀ ਆ ਮੂੰਹ ਤੇ ਕਹਿ ਦਿੰਦੇ ਹੋ ਕਿ ਭਾਈ ਸਾਡੀ ਫੀਸ ਸਾਡਾ ਲਾਲਚ ਨਹੀਂ ਹੈ, ਸਾਡੀ ਫੀਸ ਤਾਂ ਸਿਰਫ 200 ਜਾਂ 500 ਹੀ ਆ, 499 ਜਾਂ 199 ਉਹ ਵੀ ਕੰਮ ਹੋਣ ਤੋਂ ਬਾਅਦ ਚ ਤੁਸੀਂ ਦੇਣੀ ਆ। ਪਰ ਮੈਨੂੰ ਇਹ ਲੱਗਦਾ ਹੁੰਦਾ ਸੀ ਪਹਿਲਾਂ ਸੱਚੀ, ਮੈਂ ਤੁਹਾਨੂੰ ਅੱਜ ਝੂਠ ਨਹੀਂ ਬੋਲਦਾ, ਮੈਨੂੰ ਲੱਗਦਾ ਸੀ ਯਾਰ ਇਹਨਾਂ ਨੂੰ ਕੀ ਫਾਇਦਾ ਹੋਊਗਾ $200 ਦਾ, ਨਹੀਂ ਐਵੇਂ ਕਹੀ ਜਾਂਦੇ ਆ
2: ਬਿਲਕੁਲ ਬਿਲਕੁਲ
0: 400 ਨਹੀਂ ਹੋਣੀ, ਬਾਅਦ ਚ ਕਹਿਣਗੇ। ਪਰ ਤੁਸੀਂ ਬਾਅਦ ਚ ਕਿਹਾ ਨੀ ਕਿਸੇ ਨੂੰ ਨੀ ਕਿਹਾ ਬਾਅਦ ਚ,
1: ਬਿਲਕੁਲ
0: 437-264-3175 ਤੇ ਬਾਈ ਜੀ ਕਾਲ ਕਰ ਲਓ, ਲੈ ਲਓ ਲਾਹਾ ਜੇ ਲਿਆ ਜਾਂਦਾ ਵਾ। ਹੁਣ ਚੱਲਦੇ ਆ ਖੂਬਸੂਰਤ ਗੀਤ ਵੱਲ, ਉਸ ਤੋਂ ਬਾਅਦ ਸਵਰਨ ਸਿੰਘ ਟਣਾ ਰੈਡੀ ਸਾਹਿਬ ਬੈਠੇ ਆ, ਚੱਲਦੇ ਆ ਖੂਬਸੂਰਤ ਗੀਤ ਵੱਲ। ਮਾਲ ਸਾਹਿਬ

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ। ਗੱਲਾਂ ਬਾਤਾਂ ਹੋ ਰਹੀਆਂ, ਗੀਤ ਸੰਗੀਤ ਹੋ ਰਿਹਾ। ਜੁਨੀ ਗਲੋਬਲ ਤੋਂ ਨਾਗਪਾਲ ਜੀ ਪਹੁੰਚੇ ਹੋਏ ਨੇਗੇ, ਰਾਜਵੀਰ ਬੋਪਰਾ ਜੀ ਵੀ ਸਾਡੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇਗੇ। ਤੇ ਰਾਜਵੀਰ ਜੀ, ਆਪਾਂ ਸਵਰਨ ਸਿੰਘ ਟਹਿਣੇ ਦੀਆਂ ਖਬਰਾਂ ਫਿਰ ਲੈ ਲਈਏ ਦੁਬਾਰਾ।
1: ਬਿਲਕੁਲ ਜੀ, ਟਹਿਣਾ ਸਾਹਿਬ ਰੈਡੀ ਬੈਠੇ ਆ, ਟਹਿਣਾ ਸਾਹਿਬ ਦੀਆਂ ਖਬਰਾਂ ਨੇ ਜਿਹੜੀਆਂ ਉਹਨਾਂ ਦੇ ਵੱਲ ਚੱਲਦੇ ਆ। ਤਾਂ ਉਸ ਤੋਂ ਬਾਅਦ ਨਾਗਪਾਲ ਸਾਹਿਬ ਦਾ ਨੰਬਰ ਨੋਟ ਕਰ ਲਓ, ਇਹ ਨੰਬਰ ਤੁਸੀਂ ਅੱਜ ਮਿਸ ਨਾ ਕਰਿਓ, 4372-64-3175 ਇਹਨਾਂ ਦਾ ਨੰਬਰ ਹੈ, 4372-64-3175 ਇਹਨਾਂ ਦੀ ਟੀਮ ਆ ਜਿਹੜੀ ਬਾਜੀ ਉਹ ਰੈਡੀ ਬੈਠੀ ਹੈ। ਤੇ ਉਹ ਨਾਲ ਦੀ ਨਾਲ ਹੀ ਇਹਨਾਂ ਦੇ ਅਲੱਗ 2-3 ਟੀਮ ਮੈਂਬਰ ਹੋਰ ਹਾਇਰ ਕਰਨੇ ਪਏ ਇਹਨਾਂ ਨੂੰ। ਕਾਰਨ ਕੀ ਸੀ? ਕਿਉਂਕਿ ਕਾਲਜ ਬਹੁਤ ਜਾ ਰਹੀਆਂ ਸੀ, ਦਿਨ ਨੇੜੇ ਆ ਗਏ, ਦਿਨ ਗਿਣਤੀ ਤੇ ਰਹਿ ਗਿਆ, ਗਿਣਤੀ ਤੇ ਜਦੋਂ ਦਿਨ ਰਹਿੰਦੇ ਆ ਤੇ ਉੱਥੋਂ ਉਹ ਇੱਕ ਸਾਡੀ ਆਦਤ ਆ, ਤੁਹਾਡੀ ਵੀ ਹੋਣੀ ਆ, ਮੇਰੀ ਵੀ ਹੁੰਦੀ ਸੀ। ਵੈਸੇ ਨਾਗਪਾਲ ਸਾਹਿਬ ਵੀ ਮੈਨੂੰ ਪਤਾ ਨੀ, ਕਿਉਂਕਿ ਹਿੰਦੀ ਬੋਲਦੇ ਆ ਇਹਨਾਂ ਦੇ, ਮੈਨੂੰ ਪਤਾ ਨੀ ਵੀ ਇਹਨਾਂ ਦੀ ਆਦਤ ਸੀਗੀ ਕਿ ਨਹੀਂ।
0: ਨਹੀਂ ਨਹੀਂ ਹੋਏਗੀ,
1: ਲਾਲੀ ਨਾਗਪਾਲ ਸਾਹਿਬ ਇਹ ਆਦਤ ਹੁੰਦੀ ਸੀ ਕਿ ਜਦੋਂ ਨਾ ਪੇਪਰ ਨੇੜੇ ਆਉਂਦੇ ਆ ਵੀ ਕੋਈ ਨਾ ਪੜ੍ਹ ਲਾਂਗੇ, ਹਜੇ ਤਾਂ ਪੜ੍ਹ ਲਾਂਗੇ, ਸਿਲੇਬਸ ਪਿਆ ਵਾ, ਇਹ ਕਰ ਲੈਣਾ। ਜਦੋਂ ਫਿਰ ਡੇਟ ਸ਼ੀਟ ਨੀ ਆਈ, ਹਜੇ ਤਾਂ ਜਦੋਂ ਆ ਜਾਣਾ ਵੀ ਓਕੇ ਆ, 19 ਤਰੀਕ ਨੂੰ ਸਾਇੰਸ ਦਾ ਪੇਪਰ ਆ, 19 ਤਰੀਕ ਨੂੰ ਮੈਥ ਦਾ ਪੇਪਰ ਆ, ਉਹ ਯਾਰ ਪਹਿਲਾਂ ਆਪਾਂ ਜਿਹੜਾ ਪਹਿਲਾਂ ਕਿਹੜਾ ਵਾ, ਪਹਿਲਾਂ ਇੰਗਲਿਸ਼ ਵਾਲਾ, ਪਹਿਲਾਂ ਇਹਦੀ ਤਿਆਰੀ ਕਰ ਲਈਏ। ਤੇ ਉਹ ਮੈਥ ਵਾਲੇ ਪੇਪਰ 'ਚ ਤਾਂ 4 ਛੁੱਟੀਆਂ ਪਈਆਂ ਨੇ, ਉਹ 4 ਛੁੱਟੀਆਂ 'ਚ ਪੜ੍ਹ ਲਾਂਗੇ। ਉਹ ਜਦੋਂ 4 ਛੁੱਟੀਆਂ ਜਾਣੀਆਂ, ਉਹ ਹਜੇ ਤਾਂ ਅੱਜ ਪਹਿਲੇ ਦਿਨ ਆ, 3 ਛੁੱਟੀਆਂ ਪਈਆਂ, ਐਂ ਕਰਦੇ ਕਰਦੇ ਲਾਸਟ ਦਿਨ ਫਿਰ ਐਂ ਹੋ ਜਾਣਾ ਵੀ ਲੈ ਵੀ
0: ਹੁਣ
1: ਪੜ੍ਹ ਲਈਏ। ਮਾਤਾ ਤੁਸੀਂ, ਤੁਹਾਡੇ ਵੀ ਏਦਾਂ ਦੇ ਮਿੱਤਰ ਦੋਸਤ ਰਹੇ?
0: ਬਿਲਕੁਲ, ਮੈਂ ਉਹੀ ਕਹਿ ਰਿਹਾ ਸੀ, ਮੈਂ ਹਜੇ ਲਾਸਟ ਵਾਲੇ ਦਿਨ ਨਾ ਇੱਕ ਘੰਟਾ ਰਹਿ ਜਾਂਦਾ, ਫਿਰ ਸ਼ਾਂਤੀ ਗੈਸ ਪੇਪਰ ਲੈ ਕੇ ਆਉਂਦੇ ਹੁੰਦੇ ਸੀਗੇ।
1: ਸ਼ਾਂਤੀ ਆਉਣ ਨੀ ਸੀ ਦਿੰਦਾ ਫਿਰ
0: ਉਹ? ਬਿਲਕੁਲ ਉਹੀ ਹੈ ਨਾ, ਜਿਹਦੇ ਕੋਲ ਸ਼ਾਂਤੀ ਹੁੰਦਾ ਸੀ ਉਹ ਸਕੂਲ ਦਾ ਰਾਜਾ ਹੁੰਦਾ ਸੀ।
1: ਉਹ ਸ਼ਾਂਤੀ ਕਿਸ ਪੇਪਰ ਫਿਰ ਅਸ਼ਾਂਤੀ ਫੈਲਾ ਹੁੰਦਾ ਸੀ ਵੀ ਆਹ ਕੀ ਹੋ ਗਿਆ,
0: ਹਾਂ
1: ਪੇਪਰ 'ਚ ਬੈਠਾ ਆਹ ਕੀ ਹੋ ਗਿਆ,
0: ਉਹ ਆਉਂਦਾ ਵੀ ਇੱਕ ਅੱਧਾ ਦਿਨ ਪਹਿਲਾਂ ਹੁੰਦਾ ਸੀ,
1: ਹੁੰਦਾ ਸੀ ਕਿ ਲਾਸਟ ਮਿੰਟ ਤੱਕ ਜਾ ਕੇ। ਅੱਜ ਵੀ ਇਹੀ ਵੀ ਹੁਣ ਲਾਸਟ ਮਿੰਟ ਤੱਕ ਕਈ ਬੰਦੇ ਹੁੰਦੇ ਆ ਕਿ ਯਾਰ ਕੋਈ ਨਾ ਕਰ ਲਾਂਗੇ ਫਿਰ ਲਾਸਟ ਮਿੰਟ ਤੇ, ਹੁਣ ਉਹਨਾਂ ਦਾ ਪ੍ਰੈਸ਼ਰ ਵੱਧ ਜਾਣਾ, ਹੁਣ ਕਾਲਜ ਵੀ ਵੱਧ ਜਾਣੀ ਨੇ, ਹੁਣ ਅਨਰੋਲਮੈਂਟ ਵੀ ਵੱਧ ਜਾਣੀ ਹੈ। ਨਾਗਪਾਲ ਸਾਹਿਬ ਹੋ ਰਿਹਾ, ਤੁਸੀਂ ਇਸ ਚੀਜ਼ ਨੂੰ ਦੱਸੋ ਤਾਂ ਜਰਾ।
0: ਬਿਲਕੁਲ ਜੀ ਬਿਲਕੁਲ, ਬਹੁਤ ਥੱਕੇ ਪੜੇ ਸਾਰਾ ਸਟਾਫ ਐਂਡ ਹਮ ਐਂਡ ਦੈਨ, ਬਟ ਇਹੀ ਟਾਈਮ ਹੈ, ਲੋਕੋ ਕਾ ਬੈਨੀਫਿਟ ਆਜ ਕੇ ਹੀ ਟਾਈਮ ਪੇ ਹੈ। ਆਪ ਮਾਨੋਗੇ, ਕੱਲ ਮੇਰੇ ਪਾਸ ਇੱਕ ਫੈਮਿਲੀ ਆਈ, ਉਹ ਕਹਿੰਦੇ ਸਰ ਹਮ ਪਹਿਲੇ ਕਿਸੇ ਆਪਣੇ ਦੋਸਤ ਸੇ ਕਰਾ ਰਹੇ ਥੇ, ਤੋ ਉਹਨੇ ਫਿਰ ਸ਼ੋਅ ਸੁਣਾ ਆਪਕਾ ਐਂਡ ਦੈਨ ਵੋ ਹਮਸੇ ਕਰਾ ਰਹੇ। ਰੀਜ਼ਨ ਕਹਿੰਦਾ ਜੀ, ਮੇਰਾ ਹੈ ਤੋ 10 ਸਾਲ ਪੁਰਾਣਾ ਦੋਸਤ ਹੈ ਉਨਕਾ ਵੋ।
1: ਅੱਛਾ,
0: ਕਹਿੰਦਾ ਉਨਸੇ 25% ਮੰਗ ਰਹਾ ਥਾ ਫੰਡਿੰਗ ਕਾ, ਬਤਾਓ।
1: ਸੀਰੀਅਸਲੀ?
0: ਬਿਲਕੁਲ ਬਿਲਕੁਲ ਬਿਲਕੁਲ, ਮਤਲਬ ਉਹ ਕਹਿੰਦਾ ਮੈਨੇ ਇਸੇ 55 ਬੰਦੇ ਰੈਫਰ ਕਰੇ ਹੈ, ਔਰ ਮੁਝੇ ਤਾਂ ਪਤਾ ਲਗਾ ਕਿ ਮੇਰੇ ਉਨਕਾ ਇਨਸ਼ੋਰੈਂਸ ਦਾ ਕਾਮ ਹੈ, ਤੋ ਕਹਿੰਦਾ ਮੁਝੇ ਤਾਂ ਪਤਾ ਲਗਾ ਕਿ ਵੋ ਸਾਰੇ ਕਲਾਇੰਟਸ ਕੋ ਕਿਆ ਬਕਵਾਸ ਸਰਵਿਸ ਦੇ ਰਹੇ ਫਿਰ ਦੋਸਤੋ ਕੋ, ਰਾਈਟ? ਤੋ ਇਸ ਲਈ ਆਪ ਸਹੀ ਜਗ੍ਹਾ ਸਹੀ ਕਾਮ ਕਰਾਏ, ਬੈਨੀਫਿਟ ਹਾਸਿਲ ਕਰੇ।
1: ਸਾਰੇ 20-25% ਵੀ ਲੋਕ ਲੈ ਰਹੇ ਹੈ।
0: ਬਿਲਕੁਲ ਬਿਲਕੁਲ, ਮਿੱਠੀ ਬਾਤੇ ਕਰਤੇ ਹੈ ਨਾ, ਮਿੱਠੀ ਬਾਤੇ ਕਰਤੇ ਹੈ ਔਰ ਫਿਰ ਟੀਕਾ ਲਗਾਤੇ ਹੈ ਮੋਟਾ।
1: ਉਹ ਕਿਹੜੇ ਗੀਤ ਸੀ? ਲਓ ਮਿੱਠੀ ਬਾਤੇ, ਸੋਲਜਰ ਫਿਲਮ ਦਾ ਸੀ, ਸੋਲਜਰ ਮੇਰੇ ਖਿਆਲ ਬੋਬੀ ਦਿਓਲ ਵਾਲਾ ਸੀਗਾ, ਕੱਢਿਓ ਕਰਾਂ ਮਿੱਠੀ ਬਾਤੇ ਵਾਲਾ। ਮਿੱਠੀ ਬਾਤੇ ਤਾਂ ਕਰਨੀ ਹੈ, ਕੋਈ
0: ਮਿੱਠੀ ਬਾਤੇ ਲਾਈ
1: ਬਾਤੇ ਕੋਈ ਨੀ, ਤੁਹਾਡਾ ਲਾਹਾ ਵਾ, ਤੁਸੀਂ ਲੈ ਲਿਓ। ਖਬਰਾਂ ਬਾਰੇ ਚੱਲਾਂਗੇ, 4372-64-3175 ਇਹਨਾਂ ਦਾ ਨੰਬਰ ਆ, ਇਹਨਾਂ ਦੀ ਟੀਮ ਦਾ। ਜੇ ਕਾਲ ਤੁਹਾਡੀ ਨਾ ਮਿਲੇ, ਦੁਬਾਰੇ ਲਾ ਲਿਓ ਵੀਰੇ, ਤੀਜੀ ਵਾਰ ਲਾ ਲਿਓ, ਚੌਥੀ ਵਾਰ ਲਾ ਲਿਓ। ਕਿਸੇ ਨੂੰ ਵਾਰ ਵਾਰ ਫੋਨ ਕਰਕੇ ਸ਼ਰਮਿੰਦਾ ਹੋਣ ਦੇ ਬਜਾਏ ਵੀ ਯਾਰ ਦਹੀਂ ਮੈਨੂੰ ਚਾਹੀਦੇ ਸੀਗੇ, 5000 ਹੈਗਾ, 2000 ਹੈਗਾ, ਨਾ ਤੁਹਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ। ਤੁਸੀਂ PR ਹੋ, ਤੁਸੀਂ ਸਿਟੀਜ਼ਨ ਹੋ, ਤੁਸੀਂ ਹੱਕਦਾਰ ਹੈਗੇ ਹੋ। ਜੇ ਤੁਸੀਂ ਹੱਕਦਾਰ ਹੋ, ਆਪਦਾ ਹੱਕ ਤੁਸੀਂ ਲੈ ਸਕਦੇ ਹੋ, ਬਸ ਥੋੜੇ ਜਿਹੇ ਐਫਰਟਸ ਕਰ ਲਿਓ। ਨੰਬਰ ਨੋਟ ਕਰ ਲਓ, 4372-64-3175। ਸਾਰੀ ਗੱਲਬਾਤ ਤੁਹਾਨੂੰ ਦੱਸ ਦੇਣਗੇ, ਕੋਈ ਗੱਲਬਾਤ ਹਿਡਨ ਨਹੀਂ, ਵੀ ਗੱਲਬਾਤ ਦੱਸ ਦੇਣਗੇ, ਕਹਿਣਗੇ ਨੋ ਥੱਲੇ ਨਾ। ਨਾਗਪਾਲ ਸਾਹਿਬ ਕਈ ਚੀਜ਼ਾਂ ਲਿਖਿਆ ਹੁੰਦਾ ਵੀ 75% ਜਾਂ 95% ਸੇਲ, ਉੱਥੇ ਵੀ ਪੰਗਾ ਹੁੰਦਾ, ਉਹ ਵੀ ਹਿਡਨ ਹੋ ਜਾਂਦੀ ਹੈ ਗੱਲਬਾਤ। ਇੱਥੇ ਉਹ ਵੀ ਹੈ ਨੀ, ਹਿਡਨ ਤਾਂ ਹੈ ਹੀ ਨੀ ਨਾ ਕੁਛ। ਜਿਹੜੀ ਗੱਲ, ਜੇ 200 ਗਿਆ ਜਾਂ 500 ਗਿਆ, ਫੀਸ ਉਹਨੇ ਚ ਲੱਗਣੀ ਹੈ। ਕੋਰਸ ਤੁਸੀਂ ਜੁਆਇਨ ਕਰਨਾ, ਆਨਲਾਈਨ ਕਲਾਸਿਸ ਤੁਸੀਂ ਲਾਉਣੀਆਂ ਨੇ, ਤੁਸੀਂ 2024 ਦਾ ਆਪਣਾ ਨੋਟਿਸ ਅਸੈਸਮੈਂਟ ਤੁਸੀਂ ਦੇਣਾ ਵਾ, ਤੇ ਤੁਹਾਨੂੰ ਬਾਕੀ ਹੋਰ ਤੁਹਾਨੂੰ ਕੋਈ, ਤੁਸੀਂ ਕਿਤੇ ਬੈਠੇ ਹੋ, ਤੁਹਾਨੂੰ ਆਉਣ ਦੀ ਵੀ ਜ਼ਰੂਰਤ ਇਹਨਾਂ ਕੋਲ ਨਹੀਂ ਪੈਣੀ, ਸੈਟਅਪ ਕਰ ਦੇਣਗੇ ਤੁਹਾਡਾ ਸਾਰੇ ਉੱਥੇ ਬੈਠੇ ਬਿਠਾਏ। 4372-64-3175, 4372-64-3175, 4372-64-3175। ਸੋ ਚੱਲਦੇ ਹਾਂ ਬੈਕ ਟੂ ਸਟੂਡੀਓ, ਤੇ ਉੱਥੋਂ ਆਪਾਂ ਸਵਰਨ ਸਿੰਘ ਟਹਿਣਾ ਸਾਹਿਬ ਦੀ ਜ਼ਬਾਨੀ ਖਬਰਾਂ ਸੁਣਦੇ ਥੋੜੀ ਜਿਹੀ ਹੋਰ।
2: ਇਹ ਆ ਕਿ ਜਥੇਦਾਰ ਕੁਲਦੀਪ ਸਿੰਘ ਗੱਗਾ ਜੋਹਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਸਵਾਲ ਕੀਤੇ ਗਏ ਆ। ਉਹਨਾਂ ਨੇ ਗੱਲ ਕਹੀ ਆ ਕਿ 1 ਮਹੀਨਾ ਪੂਰਾ ਹੋ ਗਿਆ ਜਦੋਂ ਸਰਕਾਰ ਦੇ ਨੁਮਾਇੰਦੇ ਅਸੀਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕੀਤੇ ਸੀ
0: ਜੀ।
2: ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ, ਆਪ ਦੇ ਮੰਤਰੀਆਂ ਨੂੰ, ਆਪ ਦੇ ਵਿਧਾਇਕਾਂ ਨੂੰ ਤੇ ਬਾਕੀਆਂ ਨੂੰ, ਕਿ 1 ਮਹੀਨੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਤਲਕ ਜੋ ਐਕਟ ਬਣਾਇਆ ਗਿਆ, ਸੋਧ ਬਿੱਲ ਹੈ ਜਿਹੜਾ, ਉਹਦੇ ਵਿੱਚ ਸੋਧ ਫੇਰ ਕੀਤੀ ਜਾਵੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਉਕਾਈਆਂ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ। ਇੱਕ ਮਹੀਨੇ ਦੇ ਵਿੱਚ ਸੈਸ਼ਨ ਬੁਲਾ ਕੇ ਤੇ ਇਹਦੇ ਵਿੱਚ ਸੁਧਾਈ ਕੀਤੀ ਜਾਵੇ ਤੇ ਜਿੰਨੀ ਦੇਰ ਤੱਕ ਸੋਧ ਨਹੀਂ ਹੁੰਦੀ ਓਨੀ ਦੇਰ ਤੱਕ ਇਹਨੂੰ ਹੋਲਡ ਕੀਤਾ ਜਾਵੇ। ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਜੀ ਕਿ ਇੱਕ ਮਹੀਨਾ ਪੂਰਾ ਹੋ ਗਿਆ, ਯਾਨੀ ਕਿ 28 ਜੂਨ ਨੂੰ ਬੁਲਾਏ ਸੀ, 28 ਜੁਲਾਈ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਤੇ ਆਮ ਆਦਮੀ ਪਾਰਟੀ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹਨਾਂ ਦੇ ਵੱਲੋਂ ਜਥੇਦਾਰ ਦੇ ਹੁਕਮਾਂ ਨੂੰ ਟਿੱਚ ਜਾਣਿਆ ਗਿਆ, ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮ ਦੀ ਕੋਈ ਪਰਵਾਹ ਨਹੀਂ ਕੀਤੀ ਗਈ, ਕੋਈ ਮੀਟਿੰਗ ਨਹੀਂ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨੇ ਕੋਈ ਸੰਪਰਕ ਨਹੀਂ ਕੀਤਾ। ਇੱਥੋਂ ਪਤਾ ਲੱਗਦਾ ਜੀ ਕਿ ਸੱਤਾ ਦੇ ਨਸ਼ੇ ਦੇ ਵਿੱਚ ਇਹ ਲੋਕ ਹੰਕਾਰੇ ਕਿੰਨੇ ਪਏ ਆ ਤੇ ਗੁਰੂ ਤੋਂ ਵੱਡਾ ਕੋਈ ਵੀ ਨਹੀਂ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਸੈਸ਼ਨ ਆਉਣ ਵਾਲਾ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੇ ਮੁਤਲਕ ਕਾਰਵਾਈ ਹੋਵੇ ਤੇ ਜੋ ਹੁਕਮ ਜਾਰੀ ਹੋਇਆ ਸੀ ਉਹਦੀ ਪਾਲਣਾ ਕੀਤੀ ਜਾਵੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਵਿਹਾਰ ਅਪਣਾਇਆ ਜਾ ਰਿਹਾ ਇਹ ਗਲਤ ਹੈ ਤੇ ਗੁਰੂ ਦੇ ਨਾਲ ਮੱਥਾ ਲਾਉਣ ਦੀ ਗੱਲ ਨਹੀਂ ਕਰਨੀ ਚਾਹੀਦੀ। ਗੁਰੂ ਦੋਖੀ ਪੰਥ ਦੋਖੀ ਲੋਕ ਆ ਜਿਹੜੇ ਉਹਨਾਂ ਨੂੰ ਇੱਦਾਂ ਦਾ ਕੁਝ ਨਹੀਂ ਕਰਨਾ ਚਾਹੀਦਾ। ਉਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਥੇਦਾਰਾਂ ਦੇ ਉੱਤੇ ਤਖ਼ਤਾਂ ਦੇ ਜਥੇਦਾਰਾਂ ਦੇ ਉੱਤੇ ਕਿਸੇ ਵੀ ਸਿਆਸੀ ਧਿਰ ਦਾ ਕੋਈ ਦਾਬਾ ਨਹੀਂ ਹੁੰਦਾ, ਨਾ ਕਦੇ ਹੋਇਆ। ਇਹ ਲੋਕ ਧਾਰਨਾ ਬਦਲਣੀ ਚਾਹੀਦੀ ਆ। ਸੋ ਵੇਨੇ ਆ ਕਿ ਆਮ ਆਦਮੀ ਪਾਰਟੀ ਦਾ ਜਾਂ ਕਹਿ ਲਈਏ ਪੰਜਾਬ ਵਿਧਾਨ ਸਭਾ ਦਾ ਜਿਹੜਾ 3 ਅਗਸਤ ਤੋਂ ਲੈ ਕੇ 10 ਅਗਸਤ ਤੱਕ ਮੌਨਸੂਨ ਸੈਸ਼ਨ ਚੱਲਣਾ, ਕੀ ਇਹਦੇ ਵਿੱਚ ਪੰਜਾਬ ਦੀ ਸਰਕਾਰ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੇ ਵਿੱਚ ਸੋਧ ਕਰੂਗੀ, ਕੀ ਜਥੇਦਾਰ ਦੇ ਕਹੇ ਮੁਤਾਬਕ ਅਮਲ ਕੀਤਾ ਜਾਊਗਾ ਜਾਂ ਜਥੇਦਾਰ ਦੇ ਹੁਕਮਾਂ ਨੂੰ ਇੱਟ 'ਚ ਜਰਨਗੇ, ਤੇ ਜੇਕਰ ਇੱਟ 'ਚ ਜਰਨਗੇ ਤੇ ਉਸ ਤੋਂ ਬਾਅਦ ਫਿਰ ਜਥੇਦਾਰ ਸਾਹਿਬ ਜਾਂ ਵੱਖ ਵੱਖ ਜਥੇਬੰਦੀਆਂ ਜਾਂ ਸਿੱਖ ਸਮਾਜ ਕੀ ਫੈਸਲਾ ਕਰਨਾ ਆਮ ਆਦਮੀ ਪਾਰਟੀ ਦੇ ਬਾਰੇ, ਇਹ ਆਉਣ ਵਾਲੇ ਵਕਤ ਦੇ ਵਿੱਚ ਪਤਾ ਲੱਗਣਾ। ਅਗਲੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿ ਸੰਗਰੂਰ ਦੇ ਅੰਦਰ ਬੀਜੇਪੀ ਦੇ ਦਫ਼ਤਰ ਦੇ ਉੱਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਹੁਣ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਵਿੱਚ ਉਹ ਜਿਹੜੇ ਹਮਲਾ ਕਰਨ ਵਾਲੇ ਲੋਕ ਆ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ। ਉਹਦੇ ਵਿੱਚ ਇੱਕ ਹੈਪੀ ਹੈ ਤੇ ਇੱਕ ਉਹਦਾ ਸਾਥੀ ਹੋਰ ਹੈ, ਦੋਵੇਂ ਮਾਲਵੇ ਦੇ ਆ। ਇਹਨਾਂ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪਲਟੀਨਾ ਮੋਟਰਸਾਈਕਲ ਜਿਹੜਾ ਉਹ ਬਰਾਮਦ ਕੀਤਾ ਗਿਆ, 2 ਮੋਬਾਈਲ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਆ। ਪੁਲਿਸ ਨੇ ਮੁੱਢਲੀ ਜਾਣਕਾਰੀ ਦਿੱਤੀ ਆ ਕਿ ਸਾਡੇ ਕੋਲੇ ਇਹ ਦੋਨੋਂ ਮੰਨੇ ਆ ਕਿ ਸਾਨੂੰ ਇੱਕ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਮਿਲਿਆ, ਉਹਨੇ ਸਾਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਬੀਜੇਪੀ ਦੇ ਦਫ਼ਤਰ ਦੇ ਉੱਤੇ ਇਵੇਂ ਹਮਲਾ ਕਰੋ, ਇੱਕ ਦੇ ਖਾਤੇ ਵਿੱਚ 1200 ਰੁਪਈਆ ਤੇ ਇੱਕ ਦੇ ਖਾਤੇ ਦੇ ਵਿੱਚ 1000 ਰੁਪਈਆ ਟ੍ਰਾਂਸਫਰ ਹੋਇਆ ਵੀ ਸਾਨੂੰ ਮਿਲਿਆ, ਪੁਲਿਸ ਨੇ ਕਿਹਾ। ਹੈਰਾਨੀ ਇਸ ਗੱਲ ਦੀ ਆ ਜੇਕਰ ਪੁਲਿਸ ਦੀ ਗੱਲ ਮੰਨੀਏ ਤਾਂ ਕਿ 2200 ਰੁਪਈਏ ਦੇ ਵਿੱਚ ਲੋਕ ਪੈਟਰੋਲ ਬੰਬ ਦੇ ਨਾਲ ਹਮਲਾ ਕਰ ਦਿੰਦੇ ਆ, ਇਹ ਅੱਜ ਪੰਜਾਬ ਦੇ ਹਾਲਾਤ ਆ, ਇਹ ਅੱਜ ਸੂਬੇ ਦੇ ਹਾਲਾਤ ਬਣੇ ਪਏ ਆ। ਲੋਕਾਂ ਦੇ ਮਨਾਂ ਵਿੱਚ ਕਿਸੇ ਕਿਸਮ ਦਾ ਕੋਈ ਡਰ ਨਹੀਂ, ਲੋਕ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ, ਲੋਕਾਂ ਨੂੰ ਮਰਨ ਦਾ ਕੋਈ ਡਰ ਨਹੀਂ, ਭਵਿੱਖ ਖਤਮ ਹੋ ਜਾਊਗਾ ਇਹਦਾ ਕੋਈ ਡਰ ਨਹੀਂ, ਯਾਨੀ ਕਿ ਇਹ ਅੱਜ ਪੰਜਾਬ ਦੇ ਵਿੱਚ ਲੱਛਣ ਆ। ਜਿਵੇਂ ਕਿ ਪੁਲਿਸ ਨੇ ਦਾਅਵਾ ਕੀਤਾ ਜੀ ਕਿ ਇਹਨਾਂ ਦੋਹਾਂ ਬੰਦਿਆਂ ਨੇ ਮੰਨਿਆ ਕਿ ਭਾਈ ਇੱਕ ਦੇ ਖਾਤੇ ਚ 1000 ਤੇ ਇੱਕ ਦੇ ਖਾਤੇ ਚ 1200 ਰੁਪਈਆ ਆਇਆ, ਮਤਲਬ 2200 ਰੁਪਈਏ ਦੇ ਵਿੱਚ ਪੈਟਰੋਲ ਬੰਬ ਚੱਲਦੇ ਆ। ਤੇ ਅਗਲੀ ਗੱਲ ਇਹ ਆ ਜਿਹੜੀ ਆਖਰੀ ਆ ਕਿ ਭਾਰਤ ਦੇ ਵਿੱਚ ਪਲਾਸਟਿਕ ਦੇ ਨੋਟ ਆ ਜਿਹੜੇ ਉਹ ਸ਼ੁਰੂ ਹੋਣ ਲੱਗੇ ਆ, 10 ਦਾ ਤੇ 20 ਦਾ ਨੋਟ ਪਲਾਸਟਿਕ ਦਾ ਬਣੂਗਾ, ਜਿਹੜੇ 100 ਕਰੋੜ ਨੋਟ ਆ ਜਿਹੜੇ ਉਹ 10-10 ਰੁਪਈਏ ਦੇ ਤੇ 100 ਕਰੋੜ ਨੋਟ 20-20 ਰੁਪਈਆਂ ਵਾਲੇ ਬਣਨੇ ਆ ਤੇ 2000 ਕਰੋੜ ਤੋਂ ਵੱਧ ਦੀ ਰਕਮਾਂ ਜਿਹੜੀ ਉਹ ਤਿਆਰ ਕੀਤੀ ਜਾਊਗੀ ਤੇ ਟ੍ਰਾਇਲ ਬੇਸਡ ਦੇ ਉੱਤੇ ਕੰਮ ਚੱਲ ਰਿਹਾ। ਆਪਾਂ ਜਾਣਦੇ ਕਿ ਇਸ ਤੋਂ ਪਹਿਲਾਂ ਵੀ 2009 ਦੇ ਵਿੱਚ ਸਰਕਾਰ ਚਾਹੁੰਦੀ ਸੀ ਕਿ ਭਾਈ ਇਹ ਨੋਟ ਆਉਣ ਪਲਾਸਟਿਕ ਦੇ, ਇਹ ਤਜਰਬੇ ਦੇ ਲਈ ਕਈ ਥਾਵਾਂ ਵੀ ਤਹਿ ਕੀਤੀਆਂ ਗਈਆਂ ਸੀ ਪਰ ਉਦੋਂ ਤਜਰਬਾ ਸਫਲ ਨਹੀਂ ਸੀ ਹੋਇਆ ਤੇ ਹੁਣ ਸਰਕਾਰ ਜਿਹੜੀ ਵਰਤਮਾਨ ਕੇਂਦਰ ਦੀ ਉਹਨੇ ਗੱਲ ਕਹੀ ਹੈ ਕਿ ਅਸੀਂ ਤਜਰਬਾ ਕਰਦੇ ਹਾਂ। ਜੇਕਰ ਇਹ 10 ਤੇ 20 ਵਾਲੇ ਪਲਾਸਟਿਕ ਦੇ ਨੋਟ ਭਾਰਤ ਦੇ ਵਿੱਚ ਕਾਮਯਾਬ ਹੋ ਗਏ ਤੇ ਫਿਰ ਪਤਾ ਲੱਗਾ ਜੀ 50 ਦਾ ਵੀ 100 ਦਾ ਵੀ 200 ਦਾ ਵੀ ਤੇ ਹੋਰ ਨੋਟ ਆ ਜਿਹੜੇ ਉਹ ਵੀ ਪਤਾ ਲੱਗਾ ਜੀ ਕਿ ਬਣਾਏ ਜਾਣਗੇ ਪਲਾਸਟਿਕ ਦੇ। ਸਰਕਾਰ ਦਾ ਇਹ ਕਹਿਣਾ ਜੀ ਕਿ ਇਹਨਾਂ ਉੱਤੇ ਖਰਚ ਘੱਟ ਆਉਂਦਾ, ਇਹ ਖਰਾਬ ਨਹੀਂ ਹੁੰਦੇ, ਇਹਨਾਂ ਦਾ ਜਾਲੀ ਪੁੜਾ ਨਹੀਂ ਬਣ ਸਕਦਾ, ਨਕਲੀ ਨੋਟ ਬਣਾਉਣੇ ਮੁਸ਼ਕਲ ਹਨ, ਸੋ ਵੇਨੇ ਕੀ ਬਣਦਾ। ਪਰ ਆਉਂਦੇ ਸਮੇਂ ਦੇ ਵਿੱਚ ਭਾਰਤ ਦੇ ਲੋਕਾਂ ਦੇ ਹੱਥਾਂ ਦੇ ਵਿੱਚ 10 ਤੇ 20 ਦੇ ਨੋਟ ਪਲਾਸਟਿਕ ਦੇ ਹੋਇਆ ਕਰਨਗੇ
1: ਜੀ। ਸੋ ਬਹੁਤ ਬਹੁਤ ਧੰਨਵਾਦ ਟਿਣਾ ਸਾਹਿਬ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਨੂੰ ਸਾਰੰਗ ਦੇ ਨਾਲ। ਤੇ ਅੱਜ ਦੱਸਦੀ ਕਿ ਸਾਡਾ ਲਾਈਵ ਵਾਲਾ ਲੋਕੇਸ਼ਨ ਚੱਲ ਰਿਹਾ ਜੀ ਜੂਨੀ ਗਲੋਬਲ ਤੋਂ, ਜੂਨੀ ਗਲੋਬਲ ਐਡਵਾਈਜ਼ਰੀ ਤੋਂ। ਨਾਗਪਾਲ ਸਾਹਿਬ ਵੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਅਸੀਂ ਕਰ ਰਹੇ ਹਾਂ, ਜਿੱਥੇ ਤੁਹਾਨੂੰ ਦੱਸਦੀ ਹੈ ਕਿ ਬਾਈ ਜੀ ਹੁਣ ਸਿਰਫ ਦਿਨ ਗਿਣਤੀ ਦੇ ਰਹਿ ਗਏ ਆ, ਦਿਨ ਦੋ ਰਹਿ ਗਏ ਆ, ਉਹ ਵੀ ਐਕਸਟੈਂਸ਼ਨ ਜਿਹੜੀ ਹੈਗੀ ਆ। ਸੋ ਤੁਸੀਂ ਜੇਕਰ ਹਜੇ ਤੱਕ ਨਹੀਂ ਈਜ਼ੀ ਟੂ ਪਾਸ ਕੋਰਸ, ਟੈਨਸ਼ਨ ਨਹੀਂ ਲੈਣੀ ਕਿ ਕੋਰਸ ਪਾਸ ਹੋਊਗਾ ਨਹੀਂ ਹੋਊਗਾ ਜੇ ਫੇਲ ਹੋ ਗਏ, ਸੋ ਉਹ ਤੁਹਾਨੂੰ ਤੁਸੀਂ ਇੱਕ ਵਾਰ ਇਹਨਾਂ ਨੂੰ 437-264-6375 ਤੇ ਕਾਲ ਕਰ ਲਿਓ। 20,000, 50,000, 30,000 ਤੋਂ ਲੈ ਕੇ ਕਹਿੰਦੇ 90,000 ਤੱਕ, ਲੱਖ ਤੱਕ ਵੀ ਤੁਹਾਡੇ ਅਕਾਊਂਟ ਦੇ ਵਿੱਚ ਆ ਸਕਦਾ। ਡਾਲਰ ਦੀ ਗੱਲ ਕਰਦੇ ਆ, ਰੁਪਈਆਂ ਦੀ ਨਹੀਂ ਹੈ। ਸੋ ਤੁਸੀਂ ਟੈਨਸ਼ਨ ਨਾ ਲਿਓ, ਘਬਰਾਉਣ ਦੀ ਜ਼ਰੂਰਤ ਨਹੀਂ, ਕਾਲ ਕਰੋ, ਕਲੀਅਰ ਕਰੋ ਜੇ ਕੋਈ ਸਵਾਲ ਆ। ਤੇ ਇਹਨਾਂ ਦੀ ਫੀਸ ਸਿਰਫ 199 ਜਾਂ 499 ਹੀ ਆ। 437-264-3175 ਇਹਨਾਂ ਦਾ ਨੰਬਰ ਆ, ਗਿਣਤੀ ਦੇ ਦਿਨ ਰਹਿ ਗਏ ਆ। ਇੱਕ ਦਾ ਕੋਰਸ ਆ ਜਿਹੜਾ ਉਹ ਰਹਿ ਗਿਆ, ਹੁਣ ਇਨਰੋਲਮੈਂਟ ਕਰਵਾ ਲਿਓ ਤਾਂ ਤੁਹਾਨੂੰ ਇਹ 30-90 ਦਿਨਾਂ ਦੇ ਵਿੱਚ ਹੀ ਮੇਰਾ ਖਿਆਲ ਜੀ ਪੈਸੇ ਤੁਹਾਡੇ ਅਕਾਊਂਟ 'ਚ ਆ ਜਾਣਗੇ। ਬਾਕੀ ਇਹਨਾਂ ਨਾਲ ਗੱਲਬਾਤ ਕਰਾਂਗੇ, ਪਰ ਖਾਨ ਸਾਹਿਬ ਸਾਡੇ ਨਾਲ ਹੁਣ ਆ ਗਏ ਆ। ਖਾਨ ਸਾਹਿਬ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। ਬਹੁਤ ਸਾਰੇ ਵੀਰ ਨੇ ਜਿਹੜੇ ਕਹਿੰਦੇ ਕਿ ਬਾਈ ਜੀ ਸਾਡਾ ਨਾ ਇੰਟਰਨੈਟ ਨਹੀਂ ਪ੍ਰੋਪਰ ਚੱਲ ਰਿਹਾ, ਸਾਡੇ ਨਾ ਭੰਬੀਰੀਆਂ ਜਿਹੀਆਂ ਘੁੰਮਦੀਆਂ ਰਹਿੰਦੀਆਂ ਨੇ। ਸੋ ਖਾਨ ਸਾਹਿਬ ਥੋੜ੍ਹਾ ਜਿਹਾ ਦੱਸੋ ਕਿ ਮੋਡਮ ਜਿਹੜਾ ਹੈਗਾ ਲੇਟੈਸਟ ਮੋਡਮ ਹਾਈ ਸਪੀਡ ਇੰਟਰਨੈਟ ਵਾਜਬ ਰੇਟ ਦੇ ਵਿੱਚ ਲੈਣ ਲਈ, ਉਹ ਵੀ ਰੋਜਰ ਦਾ, ਜਿੱਥੇ ਮਰਜ਼ੀ ਤੁਸੀਂ ਬੈਠੇ ਹੋਵੋ ਤਾਂ ਤੁਸੀਂ ਖਾਨ ਸਾਹਿਬ ਨੂੰ ਸੰਪਰਕ ਕਰ ਲਿਓ। ਇਹਨਾਂ ਦੀ ਟੀਮ ਆ ਜਿਹੜੀ ਬਹੁਤ ਕਮਾਲ ਦੀ, ਬਹੁਤ ਲੰਮੇ ਅਰਸੇ ਤੋਂ ਇਸੇ ਫੀਲਡ ਦੇ ਵਿੱਚ ਆ, ਰੋਜਰ ਨਾਲ ਕੰਮ ਕਰ ਰਹੀ ਹੈ। ਜੀ ਖਾਨ ਸਾਹਿਬ
3: ਜੀ, ਥੈਂਕ ਯੂ ਸੋ ਮੱਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000, 6478648000।
1: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਨੂੰ ਵਕਾਰ ਖਾਨ ਸਾਹਿਬ ਤੇ ਬਹੁਤ ਸਾਰੇ ਵੀਰ ਨੇ ਜਿਹੜੇ ਉਹਨਾਂ ਦੀ ਰਿਨਿਊਅਲ ਆਉਣੀ ਆ, ਹੁਣ ਤਾਂ ਉਹਨਾਂ ਨੂੰ ਟੈਨਸ਼ਨ ਇਹ ਪੈ ਜਾਂਦੀ ਹੈ ਕਿ ਯਾਰ ਅਸੀਂ ਰਿਨਿਊ ਕਰਵਾਈਏ ਜਾਂ ਸਾਨੂੰ ਬੈਸਟ ਰੇਟ ਮਿਲ ਸਕਦਾ, ਜਾਂ ਸਾਨੂੰ ਘੱਟ ਮਿਲਦਾ, ਜਾਂ ਸਾਨੂੰ ਕਿਤੇ ਹੋਰ ਤਾਂ ਨਹੀਂ ਕਹਿ ਦੇਣਗੇ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ, ਬੜੀਆਂ ਬੜਾ ਕੁਛ ਚੱਲ ਰਿਹਾ ਕਿ ਯਾਰ ਕੀ ਕਰਨਾ ਚਾਹੀਦਾ ਸਾਨੂੰ ਜੇਕਰ ਸਾਡੀ ਰਿਨਿਊਅਲ ਆਉਂਦੀ ਆ, ਜਿੱਥੇ ਅਸੀਂ ਹੈਗੇ ਹਾਂ, ਜਿੱਥੇ ਸਾਡੀ ਲੱਗੀ ਆ ਤੂੰ ਲੱਗੀ ਰਹਿਣ ਦੇ। ਸੋ ਉਹ ਚੀਜ਼ ਕਰ ਲੈਣੀ ਜਿਹਦੇ ਵਿੱਚ ਜਿੱਥੇ ਹੈਗੇ ਉੱਥੇ ਟਿਕ ਰਹੀਏ, ਜਾਂ ਕੋਈ ਬੈਸਟ ਆਫਰ ਹੋਰ ਵੀ ਲੱਭ ਸਕਦੇ ਹੁੰਦੇ ਹਾਂ। ਜੇ ਅਸੀਂ ਉਹਨੂੰ ਬੈਂਕ ਨੂੰ ਕਹੀਏ ਕਿ ਸਾਨੂੰ ਤੁਸੀਂ ਦੱਸੋ, ਨਹੀਂ ਤਾਂ ਅਸੀਂ ਫਿਰ ਬੈਸਟ ਆਫਰ ਅਸੀਂ ਕਿਤੇ ਹੋਰ ਸਵਿੱਚ ਕਰ ਲਾਂਗੇ, ਕਿ ਉਹ ਵੀ ਸਾਨੂੰ ਘੱਟ ਰੇਟ ਦੇ ਸਕਦੇ ਆ ਜਾਂ ਨਹੀਂ। ਹੁਣ ਟਾਈਮ ਕਿਹੜਾ ਵਾ ਕਿ ਇਸ ਟਾਈਮ ਤੇ ਅਸੀਂ ਵੇਰੀਏਬਲ ਲਈਏ ਜਾਂ ਫਿਰ ਤੁਸੀਂ ਫਿਕਸ ਲੈਣੀ ਆ, ਇਹ ਆਪਾਂ ਨੂੰ ਨਰਦੇਵ ਸਿੱਧੂ ਸਾਹਿਬ ਦੱਸਣਗੇ। ਸਿੱਧੂ ਸਾਹਿਬ ਥੋੜੀ ਜਿਹੀ ਦਿਓ ਇਨਫੋਰਮੇਸ਼ਨ।
4: ਧੰਨਵਾਦ ਬਾਪਾ ਰਾਏ ਸਾਹਿਬ, ਤੁਹਾਨੂੰ ਤੇ ਸਾਰੰਗ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਤੁਸੀਂ ਮੋਪਰਾ ਸਾਹਿਬ ਬਿਲਕੁਲ ਸਹੀ ਕਿਹਾ ਹੈਗਾ, ਜਦੋਂ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈਗੀ ਹੈ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜੀ ਉਹਨਾਂ ਦਾ ਆਪਾਂ ਨੂੰ ਧਿਆਨ ਰੱਖਣ ਵਾਲਾ ਹੁੰਦਾ ਹੈਗਾ, ਕਿਉਂਕਿ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਜਿਹੜੀ ਸਾਰਿਆਂ ਤੋਂ ਪਹਿਲੀ ਇੰਪੋਰਟੈਂਟ ਚੀਜ਼ ਹੈਗੀ ਆ, ਭਾਵੇਂ ਕਿਸੇ ਤੁਹਾਡੇ ਬੈਂਕ ਤੋਂ ਮੋਰਗੇਜ ਰਿਨਿਊਅਲ ਵਾਸਤੇ ਆਈ ਹੈ, ਕਿਸੇ ਬੀ ਲੈਂਡਰ ਤੋਂ ਆਈ ਆ, ਹੋਮ ਟਰੱਸਟ ਐਫਰਟ ਟਰੱਸਟ ਜਾਂ ਆਪਣਾ ਇਕੁਟੇਬਲ ਬੈਂਕ ਜਾਂ ਹੋਰ ਕਿਸੇ ਟਰੱਸਟ ਕੰਪਨੀ ਤੋਂ ਬੀ ਲੈਂਡਰ ਤੋਂ ਆਈ ਹੈ ਜਾਂ ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਕਦੇ ਵੀ ਜਲਦੀ ਸਾਈਨ ਕਰਕੇ ਨਾ ਭੇਜੋ, ਸਾਨੂੰ ਤੁਸੀਂ ਸੰਪਰਕ ਕਰੋ, ਕਿਉਂਕਿ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਤੁਹਾਡੇ ਕੋਲ ਅਪਰਚੁਨਿਟੀ ਹੁੰਦੀ ਹੈ ਆਪਣੇ ਸਾਰੇ ਕੰਟਰੈਕਟ ਨੂੰ ਦੁਬਾਰਾ ਇਹਨੂੰ ਰੀਨੈਗੋਸ਼ੀਏਟ ਕਰਨ ਦੀ ਤੇ ਆਪਣੇ ਵਾਸਤੇ ਬਹੁਤ ਸਾਰੇ ਜਿਹੜੇ ਪੈਸੇ ਆ ਸੇਵ ਕਰਨ ਦੀ, ਆਪਣੇ ਵਾਸਤੇ ਬੈਟਰ ਡੀਲ ਲੱਭਣ ਦੀ, ਉਦੋਂ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈਗੀ ਹੈ। ਨਾਲ ਦੀ ਨਾਲ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਵੀ ਜੋ ਹਾਲਾਤ ਹੈਗੇ ਇਹਨਾਂ ਮੁਤਾਬਕ ਆਪਾਂ ਨੂੰ ਰੇਟ ਵੇਰੀਏਬਲ ਲੈਣਾ ਚਾਹੀਦਾ, ਫਿਕਸ ਲੈਣਾ ਚਾਹੀਦਾ, ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਇਹ ਚੀਜ਼ਾਂ ਇੰਪੈਕਟ ਕਰਦੀਆਂ ਹੈਗੀਆਂ ਤੁਹਾਡੇ ਸਾਰੇ ਫਿਊਚਰ ਨੂੰ। ਤੇ ਨਾਲ ਦੀ ਨਾਲ ਤੁਸੀਂ ਜਿਹੜੀ ਟਰਮ ਹੈਗੀ ਹੈ ਮੋਰਗੇਜ ਦੀ ਉਹ ਕਿਹੜੀ ਲੈਣੀ ਹੈ, 3 ਸਾਲ ਦੀ ਲੈਣੀ ਹੈ, 5 ਸਾਲ ਟਰਮ ਲੈਣੀ ਜਾਂ ਕੋਈ ਹੋਰ ਟਰਮ ਲੈਣੀ ਹੈਗੀ ਹੈ। ਤੇ ਐਟ ਦੀ ਸੇਮ ਟਾਈਮ ਆਪਾਂ ਇਹ ਵੀ ਦੇਖਦੇ ਹਾਂ ਕਿ ਕੀ ਤੁਹਾਡਾ ਕੋਈ ਕੈਸ਼ ਫਲੋ ਦਾ ਇਸ਼ੂ ਤਾਂ ਨਹੀਂ ਹੈਗਾ, ਸੌਖੇ ਸ਼ਬਦਾਂ ਦੇ ਵਿੱਚ ਕਿ ਵੀ ਤੁਹਾਡੇ ਖਰਚੇ ਜ਼ਿਆਦਾ ਹੋ ਰਹੇ ਹੈਗੇ ਆ, ਇਨਕਮ ਜਿਹੜੀ ਹੈ ਕੰਪੈਰੇਟਿਵਲੀ ਘੱਟ ਹੈਗੀ ਹੈ, ਤੇ ਤੁਹਾਨੂੰ ਬਿੱਲ ਪੇ ਕਰਨ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਹੈਗੀ, ਜੇ ਕੋਈ ਇੱਦਾਂ ਦੀ ਸਿਚੁਏਸ਼ਨ ਹੈਗੀ ਤਾਂ ਉਹਨੂੰ ਵੀ ਆਪਾਂ ਜਿਹੜਾ ਹੈਗਾ ਜੀ ਉਹਨੂੰ ਰਿਨਿਊਅਲ ਦੇ ਟਾਈਮ 'ਤੇ ਆਪਾਂ ਸਾਰੀ ਚੀਜ਼ਾਂ ਨੂੰ ਧਿਆਨ ਰੱਖ ਕੇ ਫਿਰ ਆਪਾਂ ਤੁਹਾਡੀ ਜੇ ਮੋਰਗੇਜ ਨੂੰ ਉਹਨੂੰ ਰੀਫਾਈਨੈਂਸ ਕਰਨ ਦੀ ਲੋੜ ਪੈਂਦੀ ਹੈ ਉਹ ਵੀ ਆਪਾਂ ਕਰ ਦਿੰਦੇ ਹਾਂ।
1: ਸਿੱਧੂ ਸਾਹਿਬ ਇੱਕ ਚੀਜ਼ ਦੱਸਿਓ ਮੈਨੂੰ, ਸਿੱਧੂ ਸਾਹਿਬ ਇੱਕ ਚੀਜ਼ ਦੱਸਿਓ ਵੀ ਜਿਹੜਾ ਜਦੋਂ ਤੁਸੀਂ ਬੈਂਕ ਤੋਂ ਮੋਰਗੇਜ ਲੈਂਦੇ ਹੋ ਉਦੋਂ ਕ੍ਰੈਡਿਟ ਹਿਸਟਰੀ ਜ਼ਿਆਦਾ ਮੈਟਰ ਕਰਦੀ ਜਾਂ ਕ੍ਰੈਡਿਟ ਸਕੋਰ?
4: ਰਾਜਵੀਰ ਬਾਈ ਜੀ, ਜਿਹੜੀ ਕ੍ਰੈਡਿਟ ਹਿਸਟਰੀ ਹੈ, ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਗੱਲ ਦੱਸਣਾ ਕਿ ਲੈਟਸ ਏ ਕਿ ਹੁਣ ਕੋਈ ਨਵਾਂ ਆਪਣਾ ਆਇਆ ਹੈਗਾ ਕੰਟਰੀ ਦੇ ਵਿੱਚ, ਕ੍ਰੈਡਿਟ ਸਕੋਰ ਤਾਂ ਹੋ ਸਕਦਾ ਕਿ ਉਹਨਾਂ ਦਾ ਜੀ 800 ਰਿਫਲੈਕਟ ਕਰਦਾ ਹੋਵੇ, ਬਟ ਉਹਨਾਂ ਦੀ ਹਿਸਟਰੀ ਕੋਈ ਨਹੀਂ ਹੈਗੀ ਜੀ। ਅਤੇ ਜੇਕਰ ਹੁਣ ਤੁਸੀਂ ਕਨਵੈਨਸ਼ਨਲ ਮੋਰਗੇਜ ਲੈਂਦੇ ਹੋ ਤਾਂ ਨੋਰਮਲੀ ਬੈਂਕ ਉਹਨੂੰ ਕੰਸਿਡਰ ਨਹੀਂ ਕਰਦੇ ਹੈਗੇ ਜੀ, ਹੈ ਨਾ। ਸੋ ਦੋਨੋਂ ਚੀਜ਼ਾਂ ਇੰਪੋਰਟੈਂਟ ਹੈਗੀਆਂ। ਕਈਆਂ ਦੀ ਹੁਣ ਇਹ ਹੁੰਦਾ ਹਿਸਟਰੀ ਤਾਂ ਪੁਰਾਣੀ ਹੁੰਦੀ ਹੈਗੀ ਜੀ, ਪਰ ਉਹ ਹਿਸਟਰੀ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਹੈਗੀਆਂ, ਪੇਮੈਂਟਸ ਲੇਟ ਹੁੰਦੀਆਂ, ਮਿਸ ਹੁੰਦੀ ਜਾਂ ਹੋਰ ਇਸ਼ੂ ਹੁੰਦੇ ਹੈਗੇ, ਉਹਦੇ ਨਾਲ ਕ੍ਰੈਡਿਟ ਸਕੋਰ ਲੋਅ ਆ ਜਾਂਦੇ, ਕਿਸੇ ਦਾ 550 ਕ੍ਰੈਡਿਟ ਸਕੋਰ ਹੈ ਜੀ, ਉਹ ਬੈਂਕ ਨਹੀਂ ਐਕਸੈਪਟ ਕਰੇਗਾ ਭਾਵੇਂ ਤੁਹਾਡੀ 20 ਸਾਲ ਦੀ ਪੁਰਾਣੀ ਹਿਸਟਰੀ ਹੈ ਜੀ, ਹੈ ਨਾ।
1: ਇੱਕ ਚੀਜ਼ ਹੋਰ ਦੱਸੋ ਕਿ ਜਿਹੜੀ ਤੁਸੀਂ ਇੱਕ ਵਾਰ ਮੈਨੂੰ ਮੇਰੇ ਨਾਲ ਗੱਲ ਕਰਦੇ ਕਿ ਜਿਹੜੀ ਕੁਛ ਕੁਛ ਕੈਟਾਗਰੀਜ਼ ਹੁੰਦੀਆਂ ਨੇ, ਜਿਵੇਂ ਉਹ ਕੋਈ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਜਾਂ ਕੋਈ ਜਾਂ ਡਾਕਟਰ ਨੇ ਜਾਂ ਡੈਂਟਿਸਟ, ਉਹਨਾਂ ਲਈ ਕੋਈ ਅਲੱਗ ਕ੍ਰਾਈਟੀਰੀਆ ਵੀ ਹੁੰਦਾ ਕੁਛ ਸਮਥਿੰਗ?
4: ਬਿਲਕੁਲ ਹੁੰਦਾ ਜੀ, ਜਿਸ ਤਰ੍ਹਾਂ ਆਪਣੇ ਡਾਕਟਰ ਹੋ ਗਏ ਜੀ, ਡੈਂਟਿਸਟ ਹੋ ਗਏ, ਇਸ ਤਰ੍ਹਾਂ ਦੇ ਕੁਛ ਜਿਹੜੇ ਪ੍ਰੋਫੈਸ਼ਨ ਹੈਗੇ ਆ ਜਿਨ੍ਹਾਂ ਨੂੰ ਉਹ ਕਹਿੰਦੇ ਹੈਗੇ ਕਿ ਇਹਨਾਂ ਦੇਖੋ ਹਾਲੇ ਹੋਏ ਲੈਟਸ ਕਿ ਕੋਈ ਡਾਕਟਰ ਐਮ ਡੀ ਕਰਦਾ ਪਿਆ ਜੀ, ਉਹ ਪਤਾ ਕਿ ਉਹਦੀ ਐਮ ਡੀ ਸਾਲ ਦੋ ਸਾਲ 'ਚ ਉਹਦੀ ਕੰਪਲੀਟ ਹੋ ਜਾਣੀ ਹੈਗੀ ਹੈ, ਅਤੇ ਮੁੜ ਕੇ ਇਹਦੀ 3-4 ਲੱਖ ਡਾਲਰ ਦੀ ਇਹਦੀ ਜਿਹੜੀ ਹੈਗੀ ਇਨਕਮ ਆਉਣੀ ਹੈਗੀ ਜੀ, ਉਹ ਉਹਨਾਂ ਪ੍ਰੋਫੈਸ਼ਨਸ ਵਾਸਤੇ ਜਿਹੜੇ ਹੈਗੇ ਜੀ ਪ੍ਰੋਗਰਾਮਸ ਹੈਗੇ ਆ, ਅਤੇ ਕਿਉਂਕਿ ਉਹਨਾਂ ਨੂੰ ਕਹਿੰਦੇ ਹੁੰਦੇ ਪ੍ਰੋਜੈਕਟਡ ਇਨਕਮ, ਉਹਦੇ ਬੇਸ 'ਤੇ ਉਹਨਾਂ ਦੀ ਜਿਹੜੀ ਮੋਰਗੇਜ ਹੈ ਜੀ ਉਹ ਹੋ ਸਕਦੀ ਹੁੰਦੀ ਹੈ, ਕਿ ਉਹਨਾਂ ਨੇ ਹਾਲੇ ਇਨਕਮ ਬੇਸ਼ੱਕ ਉਹਨਾਂ ਦੀ ਨਹੀਂ ਹੈ, ਪੜ੍ਹਦੇ ਪਏ ਹੈਗੇ, ਆਉਣ ਵਾਲੇ 2 ਸਾਲ ਦੇ ਵਿੱਚ ਜਾਂ 3 ਸਾਲ ਦੇ ਵਿੱਚ ਇਹਨਾਂ ਡਾਕਟਰ ਬਣੀ ਜਾਣਾ ਹੈਗਾ, ਅਤੇ ਇੰਨੀ ਇਹਨਾਂ ਦੀ
1: ਉਹ ਕੰਸਿਡਰ ਹੋ ਜਾਂਦੇ, ਮਤਲਬ
4: ਹੋ ਜਾਂਦੀ, ਬਿਲਕੁਲ ਹੋ ਜਾਂਦੀ।
1: ਸਿੱਧੂ ਸਾਹਿਬ ਦਾ ਨੰਬਰ ਵੀ ਤੁਸੀਂ ਨੋਟ ਕਰੋ, ਹੋਰ ਬਹੁਤ ਘੈਂਟ ਘੈਂਟ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਕਿਤੇ ਨਹੀਂ ਵੀ ਸੁਣੀ ਹੋਣੀ, ਉਹ ਵੀ ਨਰਦੇਵ ਸਿੱਧੂ ਸਾਹਿਬ ਦੇ ਕੋਲ ਹੁੰਦੀ ਹੈ, ਤੁਹਾਡੀ ਹੈਲਪ ਕਰ ਸਕਦੇ ਆ, ਤੁਹਾਡੀ ਸਪੋਰਟ ਕਰ ਸਕਦੇ ਆ, ਤੁਸੀਂ ਚਾਹੇ ਰਿਨਿਊਅਲ ਆ, ਤੁਸੀਂ ਚਾਹੇ ਫਸਟ ਟਾਈਮ ਘਰ ਲੈ ਰਹੇ ਹੋ, ਤੁਸੀਂ ਚਾਹੇ ਡੈਟ ਕੰਸੋਲੀਡੇਸ਼ਨ ਕਰਵਾਉਣੀ ਚਾਹੁੰਦੇ ਹੋ, ਤਾਂ ਨਰਦੇਵ ਸਿੱਧੂ ਇੱਕ ਭਰੋਸੇਮੰਦ ਨਾਮ ਆ। ਸਿੱਧੂ ਸਾਹਿਬ ਨੰਬਰ ਸਾਂਝਾ ਕਰ ਦਿਓ ਜੀ।
4: 647-294-5503 ਨਰਦੇਵ ਸਿੱਧੂ, 6472945503 ਜੀ ਬਾਈ ਜੀ।
1: ਬਹੁਤ ਬਹੁਤ ਸ਼ੁਕਰੀਆ ਸਰ, ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
4: ਮੈਂ ਕੁਇਕਲੀ ਕਹਿਣਾ ਚਾਹਾਂਗਾ ਜੀ, ਜਿੰਨਾ ਭੈਣ ਭਰਾਵਾਂ ਦੇ ਕਿਸੇ ਕਾਰਨ ਕਰਕੇ ਕੋਈ ਕਰਜ਼ੇ ਚੜ ਗਏ ਹੈਗੇ, ਮੋਰਗੇਜ ਦੇ ਨਾਲ ਨਾਲ ਕੋਈ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਜਾਂ ਕੋਈ ਹੋਰ ਕੋਈ ਜ਼ਿਆਦਾ ਮਹਿੰਗੇ ਭਾਅ ਦੇ ਕਰਜ਼ੇ ਚੜੇ ਹੈਗੇ ਆ, ਅਤੇ ਉਹਨਾਂ ਨੂੰ ਮੋਰਗੇਜ ਆਪਣੇ ਪੇਮੈਂਟ ਕਰਨ 'ਚ ਦਿੱਕਤ ਆ ਰਹੀ ਹੈਗੀ, ਅਤੇ ਉਹਨਾਂ ਦੇ ਆਪਾਂ ਸਾਰੇ ਕਰਜ਼ੇ ਨੂੰ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋਅ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕਰ ਸਕਦੇ ਹਾਂ। ਤੁਹਾਡੇ ਕੋਲ ਘਰ ਹੋਣਾ ਚਾਹੀਦਾ, ਘਰ 'ਚ ਤੁਹਾਡੇ ਐਕੁਟੀ ਹੋਣੀ ਚਾਹੀਦੀ ਹੈਗੀ, ਫਿਰ ਆਪਾਂ ਇਹਦਾ ਕੋਈ ਨਾ ਕੋਈ ਹੱਲ ਤੁਹਾਨੂੰ ਜ਼ਰੂਰ ਕੱਢ ਕੇ ਦੇ ਸਕਦੇ ਹੈਗੇ ਹਾਂ
1: ਜੀ,
4: ਕਿਉਂਕਿ ਕਈ ਵਾਰ ਕੀ ਹੁੰਦਾ ਜਦੋਂ ਜ਼ਿਆਦਾ ਕਰਜ਼ੇ ਹੋ ਜਾਂਦੇ ਆ, ਖਾਸ ਕਰਕੇ ਅਨਸਕਿਓਰ ਡੈਟ, ਅਤੇ ਭੈਣ ਭਰਾ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਈਏ, ਪਰ ਉਹਦੇ ਨਾਲ ਤੁਹਾਡਾ ਜਿਹੜਾ ਕ੍ਰੈਡਿਟ ਆ ਇੱਕਦਮ ਖਰਾਬ ਹੋ ਜਾਂਦਾ, ਮੁੜ ਕੇ ਕ੍ਰੈਡਿਟ ਨੂੰ ਰੀਬਿਲਡ ਕਰਦਿਆਂ ਕਰਦਿਆਂ ਤੁਹਾਨੂੰ ਕਈ ਸਾਲ ਲੱਗ ਜਾਂਦੇ ਆ, ਇਹਦੇ ਦਰਮਿਆਨ ਤੁਹਾਨੂੰ ਕੁਛ ਵੀ ਚਾਹੀਦਾ ਜਾਂ ਮਿਲਦਾ ਨਹੀਂ ਜਾਂ ਮਹਿੰਗਾ ਮਿਲਦਾ ਜੀ, ਤਾਂ ਫਿਰ ਕੀ ਕੀਤਾ ਜਾ ਸਕਦਾ ਕਿ ਤੁਹਾਡੇ ਜਿਹੜੀ ਡੈਟ ਨੂੰ ਸਾਰਿਆਂ ਨੂੰ ਹਾਈ ਇੰਟਰਸਟ ਰੇਟ ਡੈਟ ਨੂੰ ਲੋਅ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ। 3 ਆਪਸ਼ਨਸ ਹੋ ਸਕਦੀਆਂ, ਰੀਫਾਈਨਾਂਸ, ਸਿਕਿਓਰ ਲਾਈਨ ਆਫ ਕ੍ਰੈਡਿਟ ਜਾਂ ਸੈਕਿੰਡ ਮੋਰਗੇਜ, ਇਹ ਤੁਹਾਡੀ ਸਿਚੁਏਸ਼ਨ ਤੇ ਡਿਪੈਂਡ ਕਰਦਾ, ਅਕੋਰਡਿੰਗਲੀ ਅਸੀਂ ਤੁਹਾਨੂੰ ਜਿਹੜਾ ਪ੍ਰੋਡਕਟ ਹੈ ਜੀ ਉਹ ਤੁਹਾਡੀ ਸਿਚੁਏਸ਼ਨ ਦੇ ਮੁਤਾਬਕ ਅਸੀਂ ਰਿਕਮੈਂਡ ਕਰਦੇ ਹੈਗੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, ਅਤੇ $1,500 ਦੇ ਆਸ ਪਾਸ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ, ਅਤੇ ਆਹ ਜਿਹੜੇ 3 ਆਪਸ਼ਨ ਦੀ ਆਪਾਂ ਗੱਲ ਕੀਤੀ ਹੈ, ਹੁਣ ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪਟ ਕਰਦੇ ਹੋ, ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $125-250 ਤੋਂ ਲੈ ਕੇ $450-500 ਮਹੀਨੇ ਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-1,250 ਤੱਕ ਸੇਵ ਕਰ ਸਕਦੇ ਹੋ, ਤੁਹਾਡਾ ਹੋ ਸਕਦਾ, ਅਤੇ ਪਹਿਲਾਂ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ, ਇੱਕ ਪੇਮੈਂਟ ਬਣ ਜਾਏਗੀ, ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪਏਗੀ, ਤੁਹਾਡੇ ਡਾਲਰ ਵੀ ਸੇਵ ਹੋਣਗੇ। ਜ਼ਿਆਦਾ ਜਾਣਕਾਰੀ ਲਈ ਨੰਬਰ ਹੈ ਜੀ 647-294-5503 ਨਰਦੇਵ ਸਿੱਧੂ, 6472945503। ਪ੍ਰੋਪਰ ਐਸਾ ਟਾਈਮ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ।
1: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਵੀ ਹੋਣਗੀਆਂ, ਇੱਕ ਲਾ ਦੀਏ ਗੀਤ ਦਾ ਤੜਕਾ, ਥੋੜਾ ਜਿਹਾ ਤੜਕਾ ਲਾ ਕੇ ਫਿਰ ਅਸੀਂ ਹੋਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਤੁਸੀਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਾਹਿਬ ਲਓ ਜਰਾ ਗੀਤ ਦਾ ਤੜਕਾ ਥੋੜਾ ਜਿਹਾ।

ਜੀ ਦੋਸਤੋ, ਪ੍ਰੋਗਰਾਮ ਸਮਾਪਤ ਕਰਨਾ ਸਮਾਂ ਆ ਗਿਆ ਅਤੇ ਸਾਨੂੰ ਦੇਵੇ ਤੋਂ ਇਜਾਜ਼ਤ। ਖੁਸ਼ ਰਹੋ, ਜਿੰਦਾਬਾਦ ਰਹੋ, ਕੱਲ੍ਹ ਨੂੰ ਫਿਰ ਇਸ ਵੇ ਤੁਹਾਡੀ ਅਤੇ ਮੇਰੀ ਸਾਂਝ ਬਣਦੀ ਰਹੇਗੀ, ਅਤੇ ਜਦ ਤੱਕ ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
6: ਔਰ ਵਿਜ਼ਿਟ insuranceforyou.ca।
3: ਦੋਸਤੋ ਦੇਸ਼ ਪਰਦੇਸ਼
6: insuranceforyou.ca।
3: ਦੋਸਤੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
7: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਜਾਣੀ ਕਿ ਦੇਸ਼ ਪਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ।
3: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011, 905-239-7711। ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, 600 ਹੈਸਪਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444,
2: 905-564-6444।

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਟਿਊਜ਼ਡੇ ਦਾ ਦਿਨ ਹੈ, 28 ਜੁਲਾਈ ਅੱਜ ਹੋ ਚੁੱਕੀ ਹੈ ਅਤੇ 3:08 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੇ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਸਮਰ ਡੇਜ਼ ਨੂੰ। ਅਤੇ ਉਮੀਦ ਹੈ ਕਿ ਸਾਰਿਆਂ ਦਾ ਵੀਕ ਜਿਹੜਾ ਹੈਗਾ ਬੜਾ ਵਧੀਆ ਨਿਕਲ ਰਿਹਾ ਅਤੇ ਸਾਰੇ ਦਿਨ ਸਾਰਿਆਂ ਦੇ ਲਈ ਬੜੇ ਵਧੀਆ ਵਧੀਆ ਆਉਣ, ਇਹੀ ਅਸੀਂ ਹਮੇਸ਼ਾ ਦੁਆ ਕਰਦੇ ਹਾਂ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ ਐਵਰੀਡੇ 3 ਘੰਟੇ ਦਾ ਹੁੰਦਾ ਆ, ਅਤੇ ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲਵਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਬਹੁਤ ਹੀ ਮਿੱਠੇ ਜਿਹੇ ਸ਼ਬਦ ਦੇ ਨਾਲ, ਭਾਈ ਮਹਿਤਾਬ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਅਤੇ ਆਪਾਂ ਸਰਵਣ ਕਰਦੇ ਹਾਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ, ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 3 ਘੰਟੇ ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ ਅਤੇ ਇੰਜੋਏ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਦਿਨ ਨੂੰ। ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਹਾਡੇ ਅਤੇ ਮੇਰੀ ਗੱਲਬਾਤ ਹੋਏਗੀ। ਪੂਰੇ 3 ਘੰਟੇ ਦਾ ਸਾਥ ਹੈ। ਅਤੇ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨੰਬਰ ਡਾਇਲ ਕਰ ਸਕਦੇ ਹੋ 416-477-2040 416-477-2040। ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਆਪਣੇ ਫੋਨ ਦੇ ਉੱਪਰ ਹੀ ਸੁਣ ਸਕਦੇ ਹੋ। ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਦੇਸ਼ ਪ੍ਰਦੇਸ਼ ਨੂੰ ਟਿਊਨ ਕਰ ਸਕਦੇ ਹੋ ਅਤੇ ਮੇਰੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 3 ਘੰਟਿਆਂ ਦੇ ਲਈ। ਇਸ ਤੋਂ ਇਲਾਵਾ ਜੇਕਰ ਤੁਸੀਂ ਇੰਟਰਨੈਟ ਯੂਜ਼ ਕਰ ਰਹੇ ਹੋ ਤਾਂ ਵੈਬਸਾਈਟ 'ਤੇ ਜ਼ਰੂਰ ਵਿਜ਼ਿਟ ਕਰੋ www.desprdeshtv.com ਜਾਂ ਫਿਰ www.desprdeshradio.com। ਅਤੇ ਗੂਗਲ 'ਤੇ ਤੁਸੀਂ ਸਰਚ ਕਰੋਗੇ ਤਾਂ ਵੈਬਸਾਈਟ 'ਤੇ ਪਹੁੰਚ ਜਾਓਗੇ ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਇੱਥੋਂ ਵੀ ਸਾਂਝ ਪਾ ਕੇ ਰੱਖ ਸਕਦੇ ਹੋ। ਸਟੂਡੀਓ ਦਾ ਨੰਬਰ ਗੱਲਬਾਤ ਕਰਨ ਦੇ ਲਈ, ਜੇਕਰ ਤੁਸੀਂ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੀ ਪਸੰਦ ਦਾ ਕੋਈ ਗਾਣਾ ਸ਼ਾਮਿਲ ਕਰਨਾ ਹੋਵੇ ਜਾਂ ਫਿਰ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਜਾਂ ਕਈ ਵਾਰ ਕੋਈ ਜਲਦੀ 'ਚ ਨੰਬਰ ਬੋਲਿਆ ਜਾਂਦਾ ਮਿਸ ਹੋ ਜਾਂਦਾ, ਤੁਸੀਂ ਉਹ ਦੁਬਾਰਾ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-564-5444 ਸਟੂਡੀਓ ਦਾ ਨੰਬਰ ਹੈ।

ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਏਐਨਜੇ ਆਟੋਮੋਟਿਵ ਰਿਪੇਅਰ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰ ਲਓ। ਜੇ ਤੁਸੀਂ ਆਪਣੀ ਕਾਰਜ਼ ਦੀ ਰਿਪੇਅਰ ਕਰਵਾਉਣੀ ਹੋਵੇ ਤਾਂ ਏਐਨਜੇ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਬਹੁਤ ਵਧੀਆ ਇੱਕ ਸਪੋਟ ਹੈ ਜਿੱਥੇ ਤੁਸੀਂ ਜਾ ਸਕਦੇ ਹੋ ਆਪਣੀ ਕਾਰਜ਼ ਨੂੰ, ਆਪਣੀ ਗੱਡੀਆਂ ਨੂੰ ਲੈ ਕੇ। ਅਤੇ ਨਾਲ ਦੀ ਨਾਲ ਹੀ ਮੈਂ ਦੱਸਦਾਂ ਕਿ ਇਹ ਬਹੁਤ ਲੰਬੇ ਟਾਈਮ ਤੋਂ ਤੁਹਾਨੂੰ ਇਹ ਸਰਵਿਸ ਦੇ ਰਹੇ ਨੇ। ਗੱਡੀਆਂ ਦੀ ਕੋਈ ਵੀ ਮੁਰੰਮਤ ਦਾ ਕੰਮ ਹੈ, ਯਾਨੀ ਕੋਈ ਵੀ ਰਿਪੇਅਰ ਦਾ ਕੰਮ ਹੋਵੇ ਜਾਂ ਤੁਹਾਨੂੰ ਲੱਗਦਾ ਕਿ ਆਇਲ ਚੇਂਜ ਕਰਵਾਉਣ ਦੀ ਲੋੜ ਹੈ, ਤਾਂ ਤੁਸੀਂ ਇਹਨਾਂ ਦੇ ਕੋਲ ਜ਼ਰੂਰ ਪਹੁੰਚੋ। ਕਾਫੀ ਲੰਬਾ ਤਜ਼ਰਬਾ ਹੈ ਇਹਨਾਂ ਦਾ। ਅਬ ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਵੀ ਕਰਵਾ ਸਕਦੇ ਹੋ। ਤੁਹਾਨੂੰ ਇਹ ਨਵਾਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਨੇ, ਅਤੇ ਵੀਲ ਅਲਾਈਨਮੈਂਟ ਵੀ ਤੁਸੀਂ ਕਰਵਾ ਸਕਦੇ ਹੋ।

0: ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਹੈ ਤੁਹਾਨੂੰ ਕਰਕੇ ਦੇਣਗੇ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਹੋਵੇ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਾਉਣ ਦੀ ਲੋੜ ਹੈ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਪਹੁੰਚੋ ANJ ਆਟੋਮੋਟਿਵ ਰਿਪੇਅਰ। ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਬੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ਅਤੇ ਨੰਬਰ ਇਹਨਾਂ ਦਾ 905-857-7596, 905-857-7596, ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਸਟੂਡੀਓ ਦਾ ਨੰਬਰ 905-564-4444, 905-564-6444 ਦੇ ਉੱਪਰ ਤੁਹਾਡੀ ਦੀ ਮੇਰੀ ਗੱਲਬਾਤ ਹੋਏਗੀ ਪੂਰੇ 6 ਵਜੇ ਤੱਕ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸਦਿਆਂ ਕਿ ਕੁਝ ਸਪੋਂਸਰ ਸੰਦੇਸ਼ ਵੀ ਲਵਾਂਗੇ ਆਪਾਂ, ਅਤੇ ਇਸ ਸੈਟਰਡੇ ਨੂੰ, ਇਸ ਸੈਟਰਡੇ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਾਂਗੇ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਡੀਲਸ ਲੱਗਣਗੀਆਂ, ਬਹੁਤ ਹੀ ਕਮਾਲ ਦੀਆਂ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਨੰਬਰ 1 ਫਰਨੀਚਰ ਦਵਾਵਾਂਗੇ। ਇੱਕੋ ਇੱਕ ਪਲੇਸ ਗ੍ਰੈਂਡ ਹੋਮ ਫਰਨੀਚਰ ਤੋਂ, 6685 ਟੋਮਕਨ ਰੋਡ ਵਾਲੀ ਲੋਕੇਸ਼ਨ ਦੇ ਉੱਪਰੋਂ ਤੁਹਾਡੇ ਲਈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ ਇਸ ਸੈਟਰਡੇ ਨੂੰ। ਅਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਜੇਕਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਨੰਬਰ 6472620000, 647-262-00 'ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ, ਡੈਰੀ ਐਂਡ ਟੋਮਕਨ ਵਾਲੀ ਇੰਟਰਸੈਕਸ਼ਨ 'ਤੇ ਤੁਸੀਂ ਪਹੁੰਚਣਾ ਆ ਇਸ ਸੈਟਰਡੇ ਨੂੰ। ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਾਂਗੇ ਅਤੇ ਤੁਹਾਨੂੰ ਬਹੁਤ ਹੀ ਕਮਾਲ ਦੇ ਫਰਨੀਚਰ ਦੇ ਵਿੱਚ ਡੀਲ ਸਵਾਵਾਂਗੇ, ਅਤੇ ਨਾਲ ਦੀ ਨਾਲ ਫ੍ਰੀ ਤੋਹਫੇ ਵੀ ਹੋਣਗੇ ਗ੍ਰੈਂਡ ਹੋਮ ਫਰਨੀਚਰ 'ਤੇ। ਪਹਿਲੇ ਕਾਲਰ 6162 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬਹੁਤ ਸਾਰਾ ਪ੍ਰੋਗਰਾਮ ਚੱਲ ਰਿਹਾ।
0: ਹਾਂਜੀ ਥੈਂਕ ਯੂ।
1: ਫਿਰੋਜ਼ ਖਾਨ ਦਾ ਗਾਣਾ ਤਾਂ ਲਾਈਓ।
0: ਫਿਰੋਜ਼ ਖਾਨ ਕਿਹੜਾ ਗਾਣਾ?
1: 10 ਕਿਹੜੇ ਪਿਆਰ ਦੀ ਦੁਹਾਈ ਦੇਣਾ ਜੀ।
0: ਉਹ ਪਹਿਲਾ ਹੀ ਗਾਣਾ ਤੁਸੀਂ ਸੈਡ ਸੌਂਗ ਦੱਸਤਾ ਅੱਜ।
1: ਨਹੀਂ ਗਾਣਾ ਵਧੀਆ।
0: ਠੀਕ ਹੈ,
1: ਬਹੁਤ ਵਧੀਆ ਸਾਡਾ ਵਾਲਾ ਗਾਣਾ। ਥੈਂਕ ਯੂ ਜੀ।
0: ਠੀਕ ਹੈ ਜੀ, ਕੋਈ ਗੱਲ ਨਹੀਂ, ਮੈਂ ਸੁਣਾਉਂਦੀ ਹਾਂ, ਥੋੜ੍ਹਾ ਜਿਹਾ ਟਾਈਮ ਦਿਓ ਬਸ ਜੀ। ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਅਤੇ ਮੈਂ ਵੈਸੇ ਸੈਡ ਸੌਂਗ ਘੱਟ ਸੁਣਾਉਂਦੀ ਹੁੰਦੀ ਹਾਂ, ਬਟ ਕੋਈ ਗੱਲ ਨਹੀਂ, ਸੁਣਾ ਦਿੰਦੇ ਹਾਂ। ਅਤੇ ਬਸ ਥੋੜ੍ਹਾ ਜਿਹਾ ਟਾਈਮ, ਪਰ ਪਹਿਲਾ ਗਾਣਾ ਮੈਂ ਸੈਡ ਨਹੀਂ ਲਗਾਉਣਾ ਚਾਹੁੰਦੀ, ਕੋਈ ਹੋਰ ਗਾਣਾ ਸੁਣਦੇ ਆਪਾਂ। ਅਤੇ ਲੋ ਪਹਿਲਾ ਗਾਣਾ ਤੁਸੀਂ ਸੁਣੋ, ਅਤੇ ਫਿਰ ਉਸ ਤੋਂ ਬਾਅਦ ਸਾਰੇ ਗਾਣੇ ਤੁਹਾਡੀ ਪਸੰਦ ਦੇ, ਅਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਸੰਦਲ ਪੇਂਟਿੰਗ ਨੂੰ ਜ਼ਰੂਰ ਯਾਦ ਰੱਖੋ, ਇਹ ਬਹੁਤ ਹੀ ਪ੍ਰੋਫੈਸ਼ਨਲ ਪੇਂਟਰਸ ਨੇ। ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਹੀ ਯੂਜ਼ ਕੀਤਾ ਜਾਂਦਾ ਹੈ ਇਹਨਾਂ ਦੇ ਕੋਲੋਂ। ਕਾਫੀ ਲੰਬਾ ਤਜਰਬਾ ਇਹਨਾਂ ਦਾ, ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋ ਸਾਰੇ GTA ਏਰੀਆ ਦੇ ਵਿੱਚ ਤੁਹਾਨੂੰ ਸਰਵਿਸਿਜ਼ ਦਿੰਦੇ ਨੇ। ਬ੍ਰੈਂਪਟਨ, ਮਿਸਿਸਾਗਾ, ਲੰਡਨ, ਕੈਂਬਰਿਜ, ਗਲਫ, ਕਿਤੇ ਵੀ ਤੁਸੀਂ ਕਿਸੇ ਵੀ ਏਰੀਆ ਦੇ ਵਿੱਚ ਰਹਿੰਦੇ ਹੋਵੋ, ਤੁਸੀਂ ਸੰਦਲ ਪੇਂਟਿੰਗ ਨੂੰ ਜ਼ਰੂਰ ਯਾਦ ਰੱਖੋ। ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਇਹ ਤੁਹਾਨੂੰ ਹਰ ਜਗ੍ਹਾ ਦੇ ਉੱਪਰ ਬਹੁਤ ਹੀ ਕਮਾਲ ਦਾ ਪੇਂਟ ਕਰਕੇ ਦੇਣਗੇ ਅਤੇ ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ, ਕੋਈ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੰਦੇ ਪੇਂਟਸ ਦਾ। ਜ਼ਰੂਰ ਤੁਸੀਂ ਗੱਲਬਾਤ ਕਰੋ ਸੰਦਲ ਪੇਂਟਿੰਗ ਤੋਂ ਸੁਖਜੀਤ ਜੀ ਦੇ ਨਾਲ। ਨੰਬਰ 647-822-3313-847-822-3313 ਸੰਦਲ ਪੇਂਟਿੰਗ ਦਾ ਨੰਬਰ ਹੈ। ਨੈਕਸਟ ਕਾਲਰ 5627। ਹਾਂਜੀ ਸਤਿ ਸ਼੍ਰੀ ਅਕਾਲ 5627 ਜੀ, ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ
1: ਹਾਂਜੀ, ਚੂੜੀਆਂ ਗਾਣਾ ਸੁਣਾ ਦੋ ਮੰਡੇਰ ਬ੍ਰਦਰ।
0: ਚੂੜੀਆਂ ਮੰਡੇਰ ਬ੍ਰਦਰ, ਹਾਂਜੀ ਚੂੜੀਆਂ ਚੂੜੀਆਂ, ਠੀਕ ਹੈ ਜੀ। ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਦਾ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ। ਅੱਜ ਤੁਸੀਂ ਇਹਨਾਂ ਦੇ ਕੋਲ ਜਾ ਕੇ ਚਨਾ ਭਟੂਰਾ ਬਾਏ ਵਨ ਗੈਟ ਵਨ ਫ੍ਰੀ ਲੈ ਕੇ ਆ ਸਕਦੇ ਹੋ। ਇਹਨਾਂ ਦੇ ਕੋਲ ਇਨਸਾਈਡ ਕਾਫੀ ਡਿਫਰੈਂਟ ਡਿਫਰੈਂਟ ਡੀਲਸ ਲੱਗੀਆਂ ਹੁੰਦੀਆਂ ਨੇ, ਬਾਏ ਵਨ ਗੈਟ ਵਨ ਵਾਲੀਆਂ ਵੀ ਅਤੇ ਐਂਡ ਰਿਡਿਊਸ ਪ੍ਰਾਈਸਿਸ ਵਾਲੀਆਂ ਵੀ। ਤੁਸੀਂ ਇਹਨਾਂ ਦੇ ਕੋਲ ਪਹੁੰਚੋ, ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ, ਡਰਾਈ ਫਰੂਟਸ ਵਾਲੀਆਂ ਤੁਸੀਂ ਇਹਨਾਂ ਦੀ ਹਰ ਲੋਕੇਸ਼ਨ ਤੋਂ ਲੈ ਕੇ ਆ ਸਕਦੇ ਹੋ। ਬਹੁਤ ਹੀ ਕਮਾਲ ਦਾ ਫਰੈਸ਼ ਐਂਡ ਫਲੇਵਰਫੁੱਲ ਫੂਡ ਤੁਸੀਂ ਖਾਓ। ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਬਹੁਤ ਹੀ ਲਾਜਵਾਬ ਖਾਣਾ ਬਣਾਉਂਦੇ ਨੇ, ਡਾਈਨ ਇਨ ਕਰ ਸਕਦੇ ਹੋ, ਟੇਕ ਆਊਟਸ ਅਵੇਲੇਬਲ ਨੇ। ਇਹਨਾਂ ਦੇ ਐਵਰੀਡੇ ਸਪੈਸ਼ਲ ਮੈਨਿਊ ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ ਕਾਫੀ ਵਧੀਆ ਵਧੀਆ ਡੀਲਸ ਲੈ ਸਕਦੇ ਹੋ। ਤੇ ਜਿਹੜੀ ਵੀ ਤੁਹਾਡੇ ਘਰ ਦੇ ਵਿੱਚ ਓਕੇਜ਼ਨ ਆ ਰਹੀ ਹੈ, ਕੋਈ ਖੁਸ਼ੀ ਦਾ ਮੌਕਾ ਆ ਰਿਹਾ, ਕਿਸੇ ਨੇ ਕੋਈ ਪਾਠ ਰਖਵਾਉਣਾ ਹੋਵੇ, ਵਿਆਹ ਸ਼ਾਦੀ ਦਾ ਇਵੈਂਟ ਹੈ, ਕੋਈ ਪਾਰਟੀ ਕਰ ਰਹੇ ਹੋ ਘਰ ਦੇ ਵਿੱਚ, ਕੋਈ ਵੀ ਸਪੈਸ਼ਲ ਓਕੇਜ਼ਨ ਹੋਵੇ, ਤੁਸੀਂ ਆਪਣੇ ਸਾਰੀਆਂ ਇੱਦਾਂ ਦੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਕਾਫੀ ਸਾਰੇ 14-15 ਟਰੱਕਸ ਨੇ ਇਹਨਾਂ ਦੇ ਕੋਲ, ਤੇ ਤੁਸੀਂ ਆਪਣੀ ਕੇਟਰਿੰਗ ਕਰਵਾਓ, ਗਰਮਾ ਗਰਮ ਖਾਣਾ ਤੁਹਾਡੇ ਮਹਿਮਾਨਾਂ ਨੂੰ ਇਹ ਖਵਾਉਣਗੇ। ਤੇ ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ ਤੇ ਪਹਿਲੀ ਲੋਕੇਸ਼ਨ ਹੈ। ਨੰਬਰ 905-794-8111, 905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਆ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਨੰਬਰ ਇੱਥੋਂ ਦਾ 905-593-4400, 905-593-4400। ਤੇ ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ। ਇੱਥੋਂ ਦਾ ਨੰਬਰ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ। ਤੇ ਲੋ ਫਿਰ ਸੁਣੋ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਫਰਮਾਇਸ਼ੀ ਗਾਣਾ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ, ਵੈਸੇ ਤਾਂ ਸੈਡ ਸੌਂਗ ਹੈ ਬਟ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ

0: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ, ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ, ਸਵੀਟ ਨੰਬਰ 205, ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤਾਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-5644-905-5544-94 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਪੂਰੇ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੁੰਦਾ ਐਵਰੀ ਡੇ। ਅਤੇ ਇਸ ਸੈਟਰਡੇ ਨੂੰ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਇਸ ਸੈਟਰਡੇ ਅਸੀਂ ਬਹੁਤ ਹੀ ਕਮਾਲ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੁਹਾਡੇ ਲਈ ਗ੍ਰੈਂਡ ਹੋਮ ਫਰਨੀਚਰ ਦੀ ਇੱਕੋ ਇੱਕ ਲੋਕੇਸ਼ਨ 6685 ਟੋਮਕਨ ਰੋਡ ਦੇ ਉੱਪਰ। ਇਹ ਵਾਲੀ ਲੋਕੇਸ਼ਨ ਦੇ ਉੱਪਰ ਤੁਸੀਂ ਪਹੁੰਚਣਾ ਇਸ ਸੈਟਰਡੇ ਅਤੇ ਜ਼ਰੂਰ ਤੁਸੀਂ ਆਪਣੀ ਸਾਂਝ ਪਾਉਣੀ, ਕਿਉਂਕਿ ਬਹੁਤ ਵਧੀਆ ਵਧੀਆ ਡੀਲਸ ਲੱਗਣਗੀਆਂ। ਬਹੁਤ ਘੱਟ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਡੀਲਸ ਦੇ ਨਾਲ ਨਾਲ ਤੋਹਫੇ ਵੀ ਮਿਲਣਗੇ। ਅਤੇ ਤੁਹਾਨੂੰ ਪਤਾ ਹੀ ਹੈ ਕਿ ਗ੍ਰੈਂਡ ਹੋਮ ਫਰਨੀਚਰ ਦਾ ਫਰਨੀਚਰ ਜਿਹੜਾ ਹੈਗਾ ਉਹ ਨੰਬਰ 1 ਮਿਲਦਾ ਤੁਹਾਨੂੰ ਹਮੇਸ਼ਾ। ਅਤੇ ਮੇਰੇ ਨਾਲ ਸੁੱਖ ਜੀ ਲਾਈਨ 'ਤੇ ਜੁੜੇ ਨੇ ਅਤੇ ਆਪਾਂ ਥੋੜ੍ਹੀ ਜਿਹੀ ਡੀਲਸ ਦੇ ਬਾਰੇ ਵੀ ਜਾਣਕਾਰੀ ਲੈਂਦੇ ਹਾਂ ਅਤੇ ਹੋਰ ਅਪਡੇਟਸ ਦੇਣਗੇ। ਸੁੱਖ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਇਸ ਸੈਚਰਡੇ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਪ੍ਰਾਈਜ਼ ਫਰਨੀਚਰ ਦੇ ਉੱਪਰ ਮਿਲਣੀਆਂ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਤੇ ਇਸ ਲੌਂਗ ਵੀਕਐਂਡ ਦੇ ਉੱਪਰ ਡਿਸਕਾਊਂਟਡ ਪ੍ਰਾਈਜ਼ ਲੋਐਸਟ ਪ੍ਰਾਈਜ਼ ਤੇ ਮਿਲਣੀਆਂ, ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਕੰਫਰਟੇਬਲ ਰਿਕਲਾਈਨਰ ਸੋਫਾ ਸੈੱਟ ਲੈਣਾ, ਚੋਕਲੇਟ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਾਪਸਿਡ, 4 ਰਿਕਲਾਈਨਰਾਂ ਦੇ ਨਾਲ, ਜੀ ਹਾਂ 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ ਚੋਕਲੇਟ ਕਲਰ ਦਾ ਰਿਕਲਾਈਨਰ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $2500 ਸੀ, ਪਰ ਇਸ ਵੀਕਐਂਡ ਲੌਂਗ ਵੀਕਐਂਡ ਦੇ ਉੱਪਰ ਸਿਰਫ $999 ਦਾ, ਜੀ ਹਾਂ 2500 ਵਾਲਾ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਸਿਰਫ $999 ਦੇ ਵਿੱਚ ਲੈ ਕੇ ਜਾ ਸਕਦੇ ਹੋ। ਤੇ ਨਾਲ ਤੋਹਫਾ ਲੌਂਗ ਵੀਕਐਂਡ ਦਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ LED ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ। ਤੋਹਫਾ ਸੈੱਟ $2500 ਵਾਲਾ ਸਿਰਫ $999 ਦਾ, $1000 ਦਾ, ਤੇ ਨਾਲ ਟੈਲੀਵਿਜ਼ਨ ਟੀਵੀ LED ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ। ਜੇ ਤੁਸੀਂ ਮੇਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ, ਸੈਂਡਲਵੁੱਡ ਵਾਲੀ ਸਾਈਡ ਤੋਂ ਜਾਂ ਬਵੇੜ ਵਾਲੀ ਸਾਈਡ ਤੋਂ ਆ ਰਹੇ ਹੋ, ਤੇ ਹਾਈਵੇ 410 ਲੈ ਲੈਣਾ, ਜੀ ਹਾਂ ਹਾਈਵੇ 410 ਲੈ ਕੇ ਡੈਰੀ ਰੋਡ ਦਾ ਐਕਸਿਟ ਕੱਢ ਲੈਣਾ, ਡੈਰੀ ਰੋਡ ਤੋਂ ਲੈਫਟ ਮਾਰ ਕੇ, ਜੀ ਹਾਂ ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਕਨ ਰੋਡ ਦੇ ਉੱਪਰ ਰਾਈਟ ਕਰ ਲੈਣੀ, ਬਿਲਕੁਲ ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ, 6685 ਟੋਮਕਨ ਰੋਡ। ਮਨਪ੍ਰੀਤ ਜੀ,
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਤੇ ਪਹੁੰਚੋ ਤੁਸੀਂ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਇਸ ਸੈਟਰਡੇ ਨੂੰ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰਾਂਗੇ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ। ਤੇ ਜ਼ਰੂਰ ਤੁਸੀਂ ਨੰਬਰ ਨੋਟ ਕਰ ਲਓ, ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ 6472600000 6472600000 ਦੇ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ। ਅਗਲੇ ਕਾਲਰ 6643, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਗੁੱਡ ਆਫਟਰਨੂਨ, ਕੀ ਹਾਲ ਹੈ ਤੁਹਾਡਾ?
2: ਹਾਲ ਚਾਲ ਬਹੁਤ ਵਧੀਆ ਜੀ। ਕਿੰਨੇ ਵਜੇ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਅੱਜ?
0: ਮੈਂ 6 ਵਜੇ ਤੱਕ।
2: ਠੀਕ ਆ, ਫਿਰ ਬਣ ਗਈ ਗੱਲ।
0: ਹਾਂਜੀ,
2: ਆਪਣੀ ਸਰਦਾਰਨੀ ਆ ਰਹੀ ਆ ਬੈਕ, ਮਾਤਾ ਜੀ ਨੂੰ ਛੱਡਣ ਗਏ ਸੀ, ਆਪਾਂ ਗਾਣਾ ਲਵਾਉਣਾ ਰਣਜੀਤ ਬਾਵੇ ਵਾਲਾ।
0: ਅੱਛਾ ਜੀ,
2: ਸਰਦਾਰਨੀ ਵਾਲਾ। ਪਰ ਮੈਂ ਤੁਹਾਨੂੰ ਦੁਬਾਰਾ ਫੋਨ ਕਰਾਂਗਾ, ਮੈਂ ਦੱਸਾਂਗਾ ਵੀ ਜਦੋਂ ਗੱਡੀ ਜਾ ਕੇ ਮਤਲਬ।
3: ਅੱਜ ਤੇਰੇ ਉਹ ਕਿਹੜੀ ਸੱਚ ਭੱਜਦੀ ਦੁਪਹਿਰ, ਕਿਹੜਾ ਗਾਣਾ ਸਾਡੇ ਭੁੱਜ ਗਏ ਨੇ ਪੈਰ, ਸਜਣਾ ਮੈਂ ਸਜਣਾ ਆਇਆ ਵਧੀਆ ਗਾਣਾ, ਤੁਹਾਨੂੰ ਕੀ ਲੱਗਦਾ ਹੈਗਾ?
0: ਇਹ ਮਿਕਸ ਜਿਹਾ ਹੀ ਆ,
3: ਤੁਹਾਡੀ ਚੋਇਸ ਤੁਹਾਡੀ ਹੈ, ਤੁਹਾਡੀ ਮਰਜ਼ੀ, ਚੰਗਾ ਲੱਗਿਆ ਲਾ ਦੇਣਾ।
0: ਹਾਂਜੀ ਹਾਂਜੀ,
3: ਲਾਣਾ ਚਾਰ ਤੇ ਪਹਿਲੇ ਮੇਰੇ ਚਾਰ ਮੈਂ ਆਫ ਡਿਊਟੀ ਮੇਰੀ ਫਿਰ।
0: ਅੱਛਾ ਜੀ, ਕੋਈ ਗੱਲ ਨੀ, ਮੈਂ ਸੁਣਾ ਦਿੰਦੀ
3: ਹਾਂ। ਥੈਂਕ ਯੂ ਸੋ ਮਚ, ਹੈਵ ਅ ਵੰਡਰਫੁਲ ਡੇ।
0: ਥੈਂਕ ਯੂ ਬਹੁਤ ਸ਼ੁਕਰੀਆ, ਮੈਂ ਲਗਾਉਂਦੀ ਹਾਂ ਤੁਹਾਡਾ ਗਾਣਾ, ਮੈਨੂੰ ਬਸ ਥੋੜਾ ਜਿਹਾ ਟਾਈਮ ਦਿਓ। 8518, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਮੈਂ ਠੀਕ ਹਾਂ, ਮੈਂ ਵੀ ਬਾਹਰੋਂ ਆ ਰਹੀ ਸੀ, ਵਾਲਮਾਰਟ ਗਈ ਸੀ, ਪਹਿਲਾਂ ਸਵਾ ਬੀਜੀ ਸੀ ਤੇ ਮੈਂ ਕਿਹਾ ਮੈਂ ਤੁਹਾਨੂੰ ਕਾਲ ਕਰਦਾ, ਹੈਲੋ ਕਹਿੰਦੇ ਆ।
0: ਹਾਂਜੀ ਹਾਂਜੀ, ਚਲੋ ਵਧੀਆ ਕੀਤਾ, ਲੈ ਆਏ ਸਮਾਨ ਸਮੂਨ ਜਿਹੜਾ ਲਿਆਉਣਾ ਸੀ।
4: ਕੁਛ ਨੀ ਲਿਆਉਣ ਵਾਲਾ, ਜਗ੍ਹਾ ਹੀ ਨਹੀਂ ਰੱਖਣ ਨੂੰ, ਮੈਂ ਤਾਂ ਸੈਲਡ ਹੋਰ ਮੈਂ ਵੀ ਲੈਟੇ ਚ ਲਿਆਉਣਾ ਸੀ, ਐਵੇਂ ਦੋ ਚਾਰ ਚੀਜ਼ਾਂ ਪੰਜ ਐਵੇਂ ਚੱਕ
0: ਲਈਆਂ। ਇਹ ਵੈਸੇ ਮੈਨੂੰ ਲੱਗਦਾ ਇਹ ਹੋ ਹੀ ਜਾਂਦਾ ਨਾ, ਤੁਸੀਂ ਇੱਕ ਚੀਜ਼ ਲੈਣ ਜਾਓ ਤੁਸੀਂ ਚਾਰ ਲੈ ਕੇ ਆਉਂਦੇ ਹੋ, ਹੈਨਾ? ਚਲੋ ਵਧੀਆ ਗੱਲ,
4: ਜ਼ਿੰਦਗੀ ਅਜੇ ਖਾਓ ਪੀਓ ਕਰੇ ਮਜ਼ੇ ਇੱਥੇ ਰਹਿਣਾ।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ, ਜੇ ਤੁਹਾਡੀ ਹੈਲਥ ਸਹੀ ਹੈ ਤਾਂ ਸਾਰਾ ਕੁਛ ਹੀ ਸਹੀ ਹੈ।
4: ਆਪਾਂ ਕੀ ਛੱਡ ਕੇ ਜਾਣਾ ਇੱਥੇ, ਆਪਾਂ ਕਿਹੜਾ ਨਾਲ ਲੈ ਕੇ ਜਾਣਾ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ, ਤੁਹਾਡੀ ਹੈਲਥ ਸਹੀ ਹੈ ਨਾ ਤਾਂ ਸਾਰਾ ਕੁਛ ਹੀ ਸਹੀ ਹੈ, ਹੈਨਾ?
4: ਦੇਖੋ ਜੀ, ਜਿਹਦੀ ਸਿਹਤ ਠੀਕ ਆ ਹੋਮਲੈਸ ਆ ਉਹਨੂੰ ਪੁੱਛ ਕੇ ਦੇਖੋ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ,
4: ਅਸੀਂ ਡਰਾਈਵ ਕਰ ਸਕਦੇ ਹਾਂ, ਅਸੀਂ ਖਾ ਸਕਦੇ ਹਾਂ, ਵਾਕ ਕਰ ਸਕਦੇ ਹਾਂ, ਤੁਹਾਡੇ ਸ਼ੇਅਰ ਕਰ ਸਕਦੇ ਹਾਂ,
0: ਹਾਂਜੀ
4: ਖੁਸ਼ੀਆਂ ਮਨਾ ਸਕਦੇ ਹਾਂ। ਜਦੋਂ ਬੰਦਾ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਨਾ,
0: ਹਾਂਜੀ,
4: ਉਹਦੀ ਲਾਈਫ ਖਤਮ ਹੋ ਜਾਂਦੀ ਹੈ, ਮਤਲਬ ਕਿ ਉਹਨਾਂ ਵੀ ਜਿਹੜਾ ਸਟ੍ਰੈਸ ਆ ਬੰਦੇ ਨੂੰ ਉਹ ਤੋਂ ਵੀ ਜ਼ਿਆਦਾ, ਇੰਨਾ ਟਾਇਰਡ ਕਰਦੇ ਉਹ ਮਾਤਾ। ਚਲੋ ਕੋਈ ਗੱਲ ਨੀ, ਮੈਂ ਤੁਹਾਡਾ ਬਹੁਤ ਟਾਈਮ ਲੈ ਲਿਆ, ਮੇਰਾ ਗਾਣਾ ਲਾ ਦਿਓ, ਤੁਹਾਡੇ ਅੰਕਲ ਜੀ ਦਾ ਇਹ ਫੇਵਰੇਟ ਹੈ।
0: ਹਾਂਜੀ,
4: ਅਸਲੀ ਅਸਲੀ ਸੱਜਣ ਮਿਲਿਆ,
0: ਅਸਲੀ ਸੱਜਣ ਮਿਲਿਆ,
4: ਇਹ ਮੇਰਾ ਖਿਆਲ ਏਦਾਂ ਹੀ ਹੈਗਾ, ਉਹਨਾਂ ਦਾ ਸ਼੍ਰੀ ਚੰਦ ਜਮਲਾ ਸਾਹਿਬ ਦਾ ਹੈ।
0: ਅੱਛਾ ਜੀ, ਠੀਕ ਹੈ ਜੀ, ਠੀਕ ਹੈ।
4: ਕੋਈ ਵੀ ਜਿਹੜਾ ਪੁਰਾਣਾ ਸੱਜਣ ਆ ਜਿਹੜਾ ਜਦੋਂ ਮਿਲਿਆ ਚੱਕ ਚੱਕ ਕਰੇ ਸਰੂਰ, ਇਹ ਲਾ ਦਿਓ, ਤੁਹਾਡੇ ਕੋਲ ਟਾਈਮ ਹੋਇਆ ਤਾਂ।
0: ਠੀਕ ਹੈ ਜੀ,
4: ਥੈਂਕ ਯੂ ਸੋ ਮਚ।
0: ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ, ਮੈਂ ਜ਼ਰੂਰ ਲਗਾਉਣੀ ਹੈ ਤੁਹਾਡਾ ਗਾਣਾ, ਅਤੇ ਉਮੀਦ ਹੈ ਕਿ ਤੁਸੀਂ ਵੀ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਅਤੇ ਨਾਲ ਦੀ ਨਾਲ ਹੀ ਇੱਕ ਕਾਲਰ ਸਾਡੇ ਨਾਲ ਹੋਰ ਨੇ, 3631 ਜੀ, ਸਤਿ ਸ਼੍ਰੀ ਅਕਾਲ।
5: ਅਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ, ਅਮਨਪ੍ਰੀਤ ਜੀ ਮੈਂ ਬੋਲ ਰਿਹਾ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
5: ਬੜੀ ਖੁਸ਼ੀ ਹੋਈ ਤੁਹਾਡੀ ਆਵਾਜ਼ ਸੁਣ ਕੇ ਅਗੇਨ।
0: ਹਾਂਜੀ, ਇਹ ਟਾਈਮ ਤਾਂ ਮੈਂ ਡੇਲੀ ਆਉਂਦੀ ਹਾਂ, 3-4 ਤਾਂ ਉਹ ਤਾਂ ਹੁਣ ਸਵਰਾਜ ਥੋੜੇ ਜਿਹੇ ਹਾਂਜੀ ਹਾਂਜੀ ਨਹੀਂ ਨਹੀਂ ਸਵਰਾਜ ਥੋੜੇ ਬਿਜ਼ੀ ਨੇ 2-3 ਦਿਨ ਲਈ, ਫਿਰ ਉਹਨਾਂ ਦੀ ਐਬਸੈਂਸ ਦਾ ਫਿਰ ਮੈਂ ਤੁਹਾਨੂੰ ਪਤਾ ਕੀ ਕਰਨੀ ਹੁੰਦੀ ਹੈ ਕਵਰ। ਹਾਂਜੀ
5: ਹਾਂਜੀ, ਜਦੋਂ ਪੀਤੀ ਹੋਵੇ ਜੱਟ ਦੀ,
0: ਜਦੋਂ ਪੀਤੀ ਹੋਵੇ ਜੱਟ ਦੀ, ਓਕੇ ਜੀ,
5: ਮਨਿੰਦਰ ਬਾਵਾ ਤੇ ਹਰਬੰਸ ਸੋਤਾ ਦਾ ਜੀ।
0: ਠੀਕ ਹੈ ਜੀ, ਮੈਂ ਨੋਟ ਕਰ ਲਿਆ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਬਸ ਥੋੜਾ ਟਾਈਮ ਦੇਣਾ ਪੈਣਾ।
5: ਠੀਕ ਹੈ ਠੀਕ ਹੈ,
0: ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 3:43 ਹੋ ਗਏ ਨੇ ਅਤੇ ਤੁਹਾਡੀ ਫਰਮਾਇਸ਼ਾਂ ਕਾਫੀ ਸਾਰੀਆਂ ਆ ਰਹੀਆਂ ਨੇ। ਨੈਕਸਟ ਤੁਸੀਂ ਰਿਕੁਐਸਟਡ ਸੌਂਗ ਸੁਣੋ, ਸੋਨੀ ਪਾਬਲਾ ਦੀ ਆਵਾਜ਼ ਦੇ ਵਿੱਚ, ਅਤੇ ਜਲਦ ਵਾਪਸ ਆਵਾਂਗੇ। ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
2: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
3: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
2: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
4: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
5: 416-509-1509
4: ਔਰ ਵਿਜ਼ਿਟ ਇੰਸ਼ੋਰੈਂਸ
5: 509-1509
4: ਔਰ ਵਿਜ਼ਿਟ insuranceforyou.ca
6: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
7: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
6: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
7: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
8: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 8518। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸੋਰੀ ਟੂ ਇੰਟਰਪਟ ਯੂ, ਮੈਂ ਦੱਸਣਾ ਸੀ, ਮੈਂ ਕਿਹਾ ਸੋਨੀ ਪਾਵਲ ਆ ਨਾ, ਜਿਸ ਦਿਨ ਵਿਚਾਰੇ ਨੂੰ ਅਟੈਕ ਹੋਇਆ ਰਾਈ,
0: ਹਾਂਜੀ,
1: ਅਸੀਂ ਉਹਦੇ ਸ਼ੋਅ ਤੇ ਗਏ ਹੋਏ ਸੀ।
0: ਓਹ ਅੱਛਾ,
1: ਵਧੀਆ ਦੇ ਗਾਣੇ ਹੁੰਦੇ ਸੀ, ਝਾਂਜਰ ਦਾ ਗਾਣਾ ਲਾਇਆ ਤੇ ਰੋਣ ਆ ਜੂਗਾ,
0: ਨਾਮ ਕਮਾ ਕੇ ਫਿਰ ਯਾਦਾਂ ਜੇ ਰਹਿ ਜਾਂਦੀਆਂ ਹਨਾ।
1: ਦੇਖੋ ਆਪਦੀ ਲਾਈਫ ਵਿਚਾਰੇ ਨੇ ਕੁਛ ਨੀ ਬਣਾਇਆ, ਮੈਰਿਜ ਹੋਈ ਨੂੰ ਥੋੜਾ ਚਿਰ ਹੀ ਹੋਇਆ ਸੀ।
0: ਬਿਲਕੁਲ ਸਹੀ ਗੱਲ ਹੈ। ਹਾਂਜੀ, ਨੋ ਪ੍ਰੋਬਲਮ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ। ਕਾਲਰ ਹੋਰ ਨੇ 1122। ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਠੀਕ ਠਾਕ ਹੋ ਜੀ? ਵਧੀਆ,
0: ਹਾਂਜੀ ਹਾਂਜੀ ਵਧੀਆ, ਤੁਸੀਂ ਕਿਵੇਂ ਹੋ?
2: ਹੋਰ ਵਧੀਆ ਜੀ, ਠੀਕ ਠਾਕ, ਠੀਕ ਆ, ਵਧੀਆ।
0: ਹਾਂਜੀ
2: ਜੀ, ਪਹਿਲਾਂ ਉਹਨੇ ਜਿਹੜਾ ਕੀ ਨਾਮ ਸੀ ਆਹ ਮਨਪ੍ਰੀਤ ਨੇ, ਉਹ ਜਿਲ੍ਹਾ ਤੋਂ ਇਹਨਾਂ ਨਾਲ ਖਬਰਾਂ ਸੀ, ਮਨਪ੍ਰੀਤ ਜਿਲ੍ਹਾ ਤੋਂ ਖਬਰਾਂ ਸੀ, ਇਹਨਾਂ ਦੂਜਿਆਂ ਨਾਲ ਕੀ ਨਾਲ ਕੀ ਨਾਮ ਸੀ ਉਹਦਾ, ਬੱਲਾ ਜਿਹਾ ਨਾਮ ਸੀ ਮੈਂ ਹੰਝੂ ਪੁੰਜੀ ਜਾਂਦੀ ਸੱਤਾਂ ਮੈਂ ਆਈ ਜੀ ਕੁਛ।
0: ਅੱਛਾ ਅੱਛਾ, ਕੋਈ ਕੋਈ ਗੱਲ ਨੀ, ਮੈਂ ਲੱਭ ਲੈਂਦੀ ਹਾਂ, ਲੱਭ ਲੈਂਦੀ ਹਾਂ ਫਿਰ ਮੈਂ।
2: ਨਹੀਂ ਨਹੀਂ, ਫਿਰ ਦੂਜਾ ਲਾ ਦਿਓ, ਕੱਢਣ ਨਾਲ ਮਾਰਦੇ ਗਿਆ, ਬਾਤੀ ਬਹਿ ਗਏ ਲੈਟ ਵਿੱਚ ਜਾ ਕੇ।
0: ਠੀਕ ਹੈ ਜੀ, ਮੈਂ ਕੋਈ ਗੱਲ ਨੀ, ਮੈਂ ਲੱਭਦੀ ਹਾਂ।
2: ਹਾਂਜੀ ਲੱਭ ਲਿਓ ਜੀ, ਮੈਂ ਕਹਿੰਦਾ ਥੈਂਕ ਯੂ ਤੁਹਾਡਾ।
0: ਹਾਂਜੀ ਠੀਕ ਹੈ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਕਈ ਵਾਰ ਇੱਦਾਂ ਹੁੰਦਾ ਕਿ ਲਾਈਨ ਤੋਂ ਮਿਲ ਜਾਂਦਾ ਹੁੰਦਾ ਕੋਈ ਇੱਕ ਅੱਧੀ ਲਾਈਨ ਜਿਹੜੀ ਹੁੱਕ ਲਾਈਨ ਹੋਵੇ ਹਨਾ, ਬਟ ਅਦਰਵਾਈਜ਼ ਜੇ ਕੋਈ ਇਨ ਬਿਟਵੀਨ ਜੇ ਵਾਲੀ ਲਾਈਨ ਹੈ ਫਿਰ ਕਈ ਵਾਰ ਔਖਾ ਹੋ ਜਾਂਦਾ ਗਾਣਾ ਲੱਭਣਾ, ਬਟ ਆਈਲ ਟਰਾਈ, ਦਿਟਸ ਓਕੇ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਜੇ ਤੁਸੀਂ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਦੇ ਵਿੱਚ ਐਨਰੋਲ ਹੋਣਾ ਚਾਹੁੰਦੇ ਹੋ, ਤੁਹਾਡੀ ਪੂਰੀ ਹੈਲਪ ਕਰਦੇ ਨੇ। ਤੇ ਫੀਸ ਬਿਲਕੁਲ ਬਹੁਤ ਹੀ ਮਾਮੂਲੀ ਜੀ ਫੀਸ ਹੈ ਇਹਨਾਂ ਦੀ, ਜੋ ਕਿ ਤੁਸੀਂ ਆਪਣੇ ਫੰਡਸ ਵਗੈਰਾ ਜਦੋਂ ਤੁਹਾਡੇ ਅਕਾਊਂਟ 'ਚ ਆ ਜਾਂਦੇ ਨੇ ਉਸ ਤੋਂ ਬਾਅਦ ਹੀ ਇਹ ਆਪਣੀ ਫੀਸ ਤੁਹਾਨੂੰ ਚਾਰਜ ਕਰਦੇ ਨੇ। ਸਿਰਫ $199 ਤੋਂ ਲੈ ਕੇ $499 ਦੇ ਵਿੱਚ ਇਹਨਾਂ ਦੀ ਫੀਸ ਹੁੰਦੀ ਹੈ। ਤੇ ਤੁਹਾਨੂੰ ਇਹ ਗਵਰਨਮੈਂਟ ਤੋਂ $100,000 ਤੱਕ ਦੀਆਂ ਗ੍ਰਾਂਟਸ ਦਵਾਉਂਦੇ ਨੇ। ਜ਼ਰੂਰ ਗੱਲਬਾਤ ਕਰੋ ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ। 437-264-3175 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੂੰ, ਇਹਨਾਂ ਦੀ ਟੀਮ ਤੁਹਾਡੀ ਪੂਰੀ ਹੈਲਪ ਕਰੂਗੀ। ਸਾਰਾਂਸ਼ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਵੈਸੇ ਟੈਕਨੀਕਲੀ ਕੱਲ ਲਾਸਟ ਡੇ ਥਾ ਵੈਡਨਸਡੇ, ਬਟ ਇੱਕ ਲਾਈਕ ਕਾਲਜ ਨੇ ਦੋ ਦਿਨ ਔਰ ਐਕਸਟੈਂਡ ਕਰ ਦੀ ਹੈ, ਤੋ ਬੈਚ ਡਿਲੇ ਕਰ ਦੀ ਹੈ। 29th ਕੋ ਬੈਚ ਸਟਾਰਟ ਹੈ, 29 ਤਾਰੀਖ ਕੋ ਜਿਸਮੇ ਆਪਕੋ ਗ੍ਰਾਂਟਸ ਆਏਂਗੇ, ਕਿਉਂਕਿ 1 ਅਗਸਤ ਕੇ ਬਾਅਦ ਤੋਂ ਗਵਰਨਮੈਂਟ ਨੇ ਪਾਲਿਸੀ ਚੇਂਜ ਕਰ ਦੀ ਹੈ, ਗ੍ਰਾਂਟਸ ਨਹੀਂ ਆਏਂਗੇ, ਸਿਰਫ ਲੋਨ ਆਏਗਾ। ਇਸ ਲਈ ਆਪ ਸਕਿੱਲ ਡਿਵੈਲਪ ਕਰੇ, ਆਸਾਨ ਸੇ ਕੋਰਸਿਸ ਕਰੇ, 30-100,000 ਦੀ ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ। 8 ਸਾਲ ਮੇ ਹਮ ਪਤਾ ਨਹੀਂ ਕਿਤਨੇ ਹੀ ਕਲਾਇੰਟਸ ਕੋ ਅਸਿਸਟ ਕਰ ਚੁੱਕੇ ਹੈ, ਕੋਈ ਇਸਮੇ ਲਾਈਕ ਨਕਲੀ ਡਾਕੂਮੈਂਟ ਨਹੀਂ ਲਗਤਾ, ਨਹੀਂ ਲਗਤਾ। ਤੋ ਸੀ ਅਗਰ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ ਨੋਟਿਸ ਆਫ ਅਸੈਸਮੈਂਟ ਪੇ less than $70,000 ਹੈ, 2024 ਕਾ ਨੋਟਿਸ ਆਫ ਅਸੈਸਮੈਂਟ ਅਭੀ ਗਵਰਨਮੈਂਟ ਦੇਖ ਰਹੀ ਹੈ, ਤੋ ਹੀ ਆਪ ਮੈਂ ਕਾਲ ਕਰੇ। ਕਿਸਕੀ ਹੋਤੀ ਇਨਕਮ ਕਮ? ਸੈਲਫ ਇੰਪਲੋਇਡ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ। ਆਪ 75 ਈਅਰਸ ਕੇ ਪੈਨਸ਼ਨ ਮੇ ਆਪ ਤੋ ਵੀ ਐਲੀਜੀਬਲ, ਆਪ 30 ਈਅਰਸ ਕੇ ਤੋ ਵੀ ਐਲੀਜੀਬਲ ਹੈ। ਸਿੰਗਲ ਮਦਰ, ਅਨਇੰਪਲੋਇਡ, ਲਾਈਕ ਇਨਕੋ ਜ਼ਿਆਦਾ ਫਾਇਦਾ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ ਕੋ ਸਬਸੇ ਜ਼ਿਆਦਾ ਫਾਇਦਾ ਹੈ। ਤੋ ਇਸ ਲਈ ਆਸਾਨ ਸੇ ਕੋਰਸਿਸ ਕਰੇ, ਫੁਲੀ ਆਨਲਾਈਨ ਹੈ, 2-3 ਘੰਟੇ ਫੰਡਿੰਗ ਫੰਡਿੰਗ ਫੰਡਿੰਗ ਹਾਸਿਲ ਕਰੇ। ਫੰਡਿੰਗ ਕਾ ਹਾਫ ਪੋਰਸ਼ਨ ਗ੍ਰਾਂਟਸ ਗ੍ਰਾਂਟਸ ਗ੍ਰਾਂਟਸ ਹੈ, ਫੈਮਿਲੀ ਆਫ 5 ਕੋ ਅਪ ਟੂ 100,000 ਦੀ ਫੰਡਿੰਗ
0: ਜੀ।
2: 50,000 ग्रांट, 50,000 0% पे लोन, और फैमिली ऑफ फोर को लाइक हस्बैंड वाइफ दोनों पढ़ते हैं, 80,000 की फंडिंग, 40,000 उसमें से ग्रांट है, और रेस्ट $40,000 जो है ऑप्शनल लोन है, 0% साल का ब्याज है, डेढ़ साल बाद भी 2.5% सिर्फ 2.5% साल का ब्याज है, आप 40,000 पे 44,000 रिटर्न कर रहे हैं, सिर्फ $4,000 आपका ब्याज है 10 से 15 साल का, नो क्रेडिट चेक, नो कोलैटरल, नो गारंटर, फंडिंग हासिल करें, स्किल हम आप सीखें लाइक मैनेजमेंट करें, लाइक हॉस्पिटैलिटी का कोर्स है, अकाउंटिंग का कोर्स है, आप कुछ सीखते हैं, गवर्नमेंट फीस पे कर रही है आपको अलग से ग्रांट, लिविंग एक्सपेंसेस के लिए कहीं भी कैसे भी खर्चे, जो आपकी गवर्नमेंट रिफ्यूजीज के होटल बिल पे 1.1 बिलियन लगाती है, जैसे गवर्नमेंट आपको डेंटल केयर देती है, जैसे गवर्नमेंट आपको चाइल्ड बेनिफिट देती है, वैसे गवर्नमेंट आपके एजुकेशन पे स्पेंड करती है, पता नहीं तो ये नहीं इसमें कुछ काला है, तो पीछे ना रहे, हमारी फीस काम होने के बाद कितनी है 199 या 499, फंडिंग किसके खाते में आती है, आपके खाते में $265 हमारी फीस है छोटी सी काम होने के बाद, नंबर नोट करें, ऑफिस आए कॉल करें, 4374231375 हुणे कॉल करो, एस्टिमेट लो ते कागज लेके एनओ बच्चों के बर्थ सर्टिफिकेट ते मैरिज सर्टिफिकेट लेके ऑफिस आओ 218 एक्सपोर्ट बुलेवर्ड पे हर अंटारियो डेरी पे, नंबर नंबर नंबर 4374231375 4372643175 हुणे कॉल करो 4372631375।
0: जी बहुत बहुत शुक्रिया, जरूर तुसी गलबात कर सकते हो सारांश नागपाल जी दे नाल यूनिक ग्लोबल एडवाइजरी इंक तो 4372643175 इन्हां दा नंबर है। नेक्स्ट फरमाइशी गाना तुसी गुरदास मान जी दी आवाज दे विच एंजॉय करो, सुंदर हो देश प्रदेश प्राइम टाइम रेडियो।

0: ਵੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।

0: ਆਪਣਾ ਰੇਡੀਓ ਦੇਸ਼ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: 5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਚਲੋ AM 5:30 ਤੇ
1: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਲਈ ਹਰੇਕ ਸਾਈਜ਼ ਦੇ ਵਾਟਰਪ੍ਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ ਫੈਂਸੀ ਚੇਅਰਸ ਵੀ ਅਵੇਲੇਬਲ ਹਨ LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569 647-999-2569
0: ਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ੍ਹ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਐਟੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3,000 square feet ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $104 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ ਤੁਹਾਡੀ ਸੇਵਾ

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਅਤੇ ਸਟੂਡੀਓ ਦਾ ਨੰਬਰ 905-564-5444 9055-64-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਸਾਰੇ ਆਪਣਾ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਨੇ। ਅਤੇ ਜੇਕਰ ਤੁਹਾਨੂੰ ਆਪਣੀ ਆਟੋ ਇੰਸ਼ੋਰੈਂਸ ਦੀ ਹੁਣ ਤੁਹਾਡੇ ਰਿਨਿਊਅਲ ਆ ਰਹੀ ਹੈ ਅਤੇ ਤੁਹਾਨੂੰ ਕੋਈ ਬੈਟਰ ਕਵਰੇਜ ਦੇ ਨਾਲ ਬੈਟਰ ਰੇਟਸ ਚਾਹੀਦੇ ਨੇ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੁਛ ਨਵੀਆਂ ਚੇਂਜਿਸ ਆ ਰਹੀਆਂ ਨੇ ਅਤੇ ਜੁਲਾਈ ਤੋਂ ਬਾਅਦ ਜਿੰਨੇ ਨੇ ਵੀ ਆਪਣੀ ਪੋਲਿਸੀ ਰਿਨਿਊ ਕਰਵਾਉਣੀ ਹੈ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜ ਦੇ ਲਈ ਨਵੇਂ ਡਿਸੀਜਨਸ ਕਰਨੇ ਪੈ ਸਕਦੇ ਆ। ਅਤੇ ਜ਼ਰੂਰੀ ਇਹ ਹੈ ਕਿ ਤੁਸੀਂ ਇਸ ਚੀਜ਼ ਨੂੰ ਸਮਝੋ ਕਿ ਜਿਹੜਾ ਇਹ ਬਦਲਾਅ ਆਏਗਾ, ਜਿਹੜੀ ਵੀ ਚੇਂਜ ਤੁਸੀਂ ਆਪਣੇ ਪੋਲਿਸੀ ਦੇ ਵਿੱਚ ਕਰੋਗੇ, ਇਹਦੇ ਨਾਲ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪੈ ਸਕਦਾ। ਅਤੇ ਇਸ ਕਰਕੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ। ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਜੇਕਰ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ। ਨੰਬਰ 299-952-9532 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਅਤੇ ਸਾਡੇ ਕੋਲ ਬਹੁਤ ਹੀ ਰੈਗੂਲਰ ਲਿਸਨਰ ਨੇ ਕੁਲਦੀਪ ਸਿੰਘ ਜੀ ਕਿਚਨਰ ਤੋਂ, ਉਹਨਾਂ ਦੇ ਵਾਈਫ ਰੂਪਨ ਜੀ ਕਿਤੋਂ ਵਕੇਸ਼ਨ ਤੋਂ ਆਏ ਨੇ, ਉਹਨਾਂ ਨੇ ਆਪਣੀ ਵਾਈਫ ਦੇ ਲਈ ਗਾਣਾ ਡੈਡੀਕੇਟ ਕਰਵਾਇਆ। ਅਤੇ ਲੋ ਫਿਰ ਬੜਾ ਪਿਆਰਾ ਗਾਣਾ ਰਣਜੀਤ ਬਾਵਾ ਜੀ ਦੀ ਆਵਾਜ਼ ਦੇ ਵਿੱਚ ਆਪਾਂ ਵੀ ਇੰਜੋਏ ਕਰਦੇ ਹਾਂ, ਤੁਸੀਂ ਵੀ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਹਾਡੀ ਸਾਰਿਆਂ ਦਾ ਜਿਹੜਾ ਦਿਨ ਹੈ ਬੜਾ ਵਧੀਆ ਨਿਕਲ ਰਿਹਾ ਹੋਏਗਾ ਅਤੇ ਸਾਰੇ ਤੁਸੀਂ ਪ੍ਰੋਗਰਾਮ ਵੀ ਇੰਜੋਏ ਕਰ ਰਹੇ ਹੋ। ਬੜਾ ਪਿਆਰਾ ਗਾਣਾ ਹੁਣੇ ਆਪਾਂ ਸੁਣਿਆ ਰਣਜੀਤ ਬਾਵਾ ਜੀ ਦੀ ਆਵਾਜ਼ ਦੇ ਵਿੱਚ, ਐਂਡ ਹੋਪਫੁਲੀ ਜਿਨ੍ਹਾਂ ਨੇ ਇਹ ਗਾਣਾ ਰਿਕੁਐਸਟ ਕੀਤਾ ਸੀ ਕੁਲਦੀਪ ਸਿੰਘ ਜੀ ਨੇ, ਉਹਨਾਂ ਦੀ ਵਾਈਫ ਨੂੰ ਵੀ ਪਸੰਦ ਆਇਆ ਹੋਏਗਾ। ਰੂਪਨ ਜੀ, ਆਈ ਹੋਪ ਤੁਹਾਨੂੰ ਪਸੰਦ ਆਇਆ ਹੋਏਗਾ ਗਾਣਾ, ਅਤੇ ਤੁਸੀਂ ਆਪਣਾ ਜਰਨੀ ਇੰਜੋਏ ਕਰੋ, ਜਰਨੀ ਬੈਕ ਟੂ ਹੋਮ। ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਅਤੇ ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰਾ ਅਤੇ ਤੁਹਾਡਾ ਸਾਥ ਬਣਿਆ ਹੋਇਆ 2 ਘੰਟੇ ਦਾ ਹੋਰ, ਯਾਨੀ ਕਿ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-64 ਵਾਲੇ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਅਤੇ 2 ਘੰਟੇ ਦਾ ਸਾਥ ਸਾਡਾ ਹੋਰ ਹੈ। ਰੋਇਲ ਡਿਜੀਟਲ ਦੇ ਨਾਲ ਤੁਸੀਂ ਗੱਲਬਾਤ ਕਰ ਲਓ ਜੇ ਤੁਸੀਂ ਆਪਣੇ ਘਰ ਦੇ ਲਈ ਹਾਈ ਸਪੀਡ ਅਨਲਿਮਿਟਿਡ ਇੰਟਰਨੈਟ ਲਗਵਾਉਣਾ ਹੋਵੇ ਆਪਣੇ ਘਰਾਂ 'ਚ, ਜਾਂ ਤੁਸੀਂ ਆਪਣੇ ਸੈੱਲ ਫੋਨ ਦੀਆਂ ਡੀਲਸ ਦੇਖ ਰਹੇ ਹੋ ਕੋਈ ਵੀ, ਤਾਂ ਰੋਇਲ ਡਿਜੀਟਲ ਦੇ ਅਮਨ ਜੀ ਨੂੰ ਕਾਲ ਕਰੋ ਨੰਬਰ 6472011313 ਦੇ ਉੱਪਰ। ਇਹਨਾਂ ਦੇ ਕੋਲ ਇੱਕ ਡੀਲ ਚੱਲ ਰਹੀ ਹੈ ਹਾਈ ਸਪੀਡ ਅਨਲਿਮਿਟਿਡ ਇੰਟਰਨੈਟ ਦੀ, ਜਿਹਦੇ ਵਿੱਚ ਤੁਹਾਨੂੰ 1.5 GB ਡਾਟਾ ਦੇ ਰਹੇ ਨੇ ਅਤੇ ਸਿਰਫ $55 ਦੀ ਡੀਲ ਹੈ। $55 ਦੇ ਵਿੱਚ ਤੁਸੀਂ ਇਹ ਡੀਲ ਲੈ ਸਕਦੇ ਹੋ ਰੋਇਲ ਡਿਜੀਟਲ ਤੋਂ। ਇਹਨਾਂ ਦਾ ਆਫਿਸ ਲੋਕੇਟਡ ਹੈ AT ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58, ਏਅਰਪੋਰਟ ਰੋਡ ਐਂਡ ਕੁਈਨ ਦਾ ਇੰਟਰਸੈਕਸ਼ਨ ਹੈ, ਅਤੇ ਨੰਬਰ 6472011313, 647-201-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਰੋਇਲ ਡਿਜੀਟਲ ਦੇ ਨਾਲ ਤੁਹਾਡੇ ਸੰਪਰਕ ਹੋ ਸਕਦਾ। ਗਿਲਜ ਸਵੀਟ ਫੈਕਟਰੀ ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ, ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ। ਇਹ ਤੁਹਾਡੇ ਲਈ ਬਹੁਤ ਹੀ ਲਾਜਵਾਬ ਖਾਣਾ ਤਿਆਰ ਕਰਦੇ ਨੇ, ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਬਹੁਤ ਹੀ ਕਮਾਲ ਦੀ

0: ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਰੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਨੇ। ਆਨ ਲਿੰਕ ਟਰੈਵਲ ਮਿਸਿਸ ਸਾਗਰ ਦਾ ਮੈਸੇਜ ਦੇ ਦਿਆਂ, ਇਹਨਾਂ ਦੇ ਕੋਲ ਕਾਫੀ ਵਧੀਆ ਏਅਰ ਟਿਕਟਸ ਤੁਹਾਡੇ ਲਈ ਲੱਗੀਆਂ ਨੇ। ਸਪਟੈਂਬਰ ਸਪੈਸ਼ਲ ਫੇਅਰ ਇਹਨਾਂ ਨੇ ਲਗਾਇਆ ਦਿੱਲੀ ਤੋਂ ਟੋਰੋਂਟੋ ਦਾ ਨੋਨ ਸਟੋਪ ਫਲਾਈਟ ਦੇ ਲਈ, ਯਾਨੀ ਕਿ ਡਾਇਰੈਕਟ ਫਲਾਈਟ ਦੇ ਲਈ ਵਨ ਵੇ ਟਿਕਟ ਹੈਗੀ ਹੈ ਦਿੱਲੀ ਤੋਂ ਟੋਰੋਂਟੋ ਦੀ ਸਪਟੈਂਬਰ ਮਹੀਨੇ ਦੇ ਵਿੱਚ $790 ਦੀ, $790 ਦੀ। ਜੇਕਰ ਤੁਸੀਂ ਰਿਟਰਨ ਟਿਕਟ ਕਰਾਉਣਾ ਚਾਹੁੰਦੇ ਹੋ ਤਾਂ ਸਪਟੈਂਬਰ ਦੇ ਵਿੱਚ ਇੰਡੀਆ ਤੋਂ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਹੋ ਸਕਦੀ ਹੈ ਅਤੇ ਟਿਕਟ ਹੈਗੀ $1490 ਦੀ, $1490 ਦੀ ਟਿਕਟ ਹੈ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਦੇ ਲਈ। ਅਤੇ ਨਾਲ ਹੀ ਦੀਵਾਲੀ ਸਪੈਸ਼ਲ ਇਹਨਾਂ ਨੇ ਫੇਅਰ ਲਗਾਏ ਨੇ। ਟੋਰੋਂਟੋ ਤੋਂ ਡੈਲੀ ਬੁਕਿੰਗ ਡੇਟਸ ਹੈਗੀਆਂ ਨੇ ਅਕਤੂਬਰ ਦੀਆਂ ਅਤੇ ਦਿੱਲੀ ਤੋਂ ਟੋਰੋਂਟੋ ਦਸੰਬਰ ਦੇ ਵਿੱਚ ਤੁਸੀਂ ਵਾਪਸੀ ਕਰ ਸਕਦੇ ਹੋ ਅਤੇ ਟਿਕਟਸ ਹੈਗੀਆਂ $1790 ਦੀਆਂ, $1790 ਦੇ ਵਿੱਚ ਤੁਸੀਂ ਰਿਟਰਨ ਕਰ ਸਕਦੇ ਹੋ ਇੰਡੀਆ ਤੋਂ। ਅਤੇ ਜੇਕਰ ਤੁਸੀਂ ਮੈਕਸੀਕੋ ਜਾਣਾ ਜਾਂ ਕਿਸੇ ਵੀ ਆਈਲੈਂਡ ਤੁਸੀਂ ਘੁੰਮਣ ਜਾਣਾ ਹੋਵੇ ਆਪਣੀ ਵੀਕੇਸ਼ਨ ਸਪੈਂਡ ਕਰਨ ਦੇ ਲਈ ਤਾਂ $1000 ਤੋਂ ਇਹਨਾਂ ਦੇ ਕੋਲ ਪੈਕੇਜ ਸਟਾਰਟ ਹੋ ਜਾਂਦੇ ਨੇ ਅਤੇ ਇਹਦੇ ਵਿੱਚ 5-star ਹੋਟੈਲਸ ਇੰਕਲੂਡਡ ਹੁੰਦੇ ਨੇ ਜਿੱਥੇ ਤੁਹਾਡੀ ਇਹ ਬੁਕਿੰਗ ਕਰਦੇ ਨੇ। ਬਹੁਤ ਹੀ ਕਮਾਲ ਦੇ ਪੈਕੇਜਸ ਡੀਲਸ ਬਣਵਾ ਕੇ ਲੈ ਕੇ ਜਾਓ, ਆਪਣੀ ਵੀਕੇਸ਼ਨ ਸਪੈਂਡ ਕਰਕੇ ਆਓ। ਰਿਤੂ ਧਾਲੀਵਾਲ ਜਿਹਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਆਲ ਲਿੰਕ ਟਰੈਵਲ ਮਿਸਿਸਾਗਾ ਤੇ, ਨੰਬਰ ਹੈ 905-565-8704, 905-565-8704, ਆਲ ਲਿੰਕ ਟਰੈਵਲ ਮਿਸਿਸਾਗਾ ਤੇ ਰਿਤੂ ਧਾਲੀਵਾਲ ਜੀ ਨੂੰ ਤੁਸੀਂ ਗੱਲਬਾਤ ਕਰ ਸਕਦੇ ਹੋ। ਨੈਕਸਟ ਕਾਲਰ 9873, ਹਾਂਜੀ ਸਤਿ ਸ਼੍ਰੀ ਅਕਾਲ।
1: ਤੇਰੀ ਸਾਦਗੀ ਪਸੰਦ ਜੱਟ ਨੂੰ,
0: ਤੇਰੀ ਸਾਦਗੀ ਫਿਲਹਾਲ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਸੁਣਦੇ ਹਾਂ। ਇਹ ਪਹਿਲਾਂ ਮੈਨੂੰ ਇੱਕ ਕਾਲਰ ਨੇ ਰਿਕੁਐਸਟ ਕੀਤਾ ਸੀ, ਬਟ ਇਹ ਇੱਕ ਦੋ ਗਾਣੇ ਨੇ ਜਿਹੜੇ ਕਿ ਮੈਨੂੰ ਸਕਿਪ ਕਰਨੇ ਪੈ ਗਏ ਸੀ ਤੇ ਆਪਾਂ ਹੁਣ ਸੁਣਦੇ ਹਾਂ ਮੰਡੀਰ ਬ੍ਰਦਰ ਦੀ ਆਵਾਜ਼ ਦੇ ਵਿੱਚ ਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ ਟੀਵੀ ਨੂੰ ਕਲਿਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444।

0: ਸਟੂਡੈਂਟ ਕਿੱਦਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਮੇਰਾ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ ਸਟੂਡੀਓ ਨੰਬਰ 905-564-6444-905-564-4444 ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਤੇ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਹੈ 416-477-2040-416-477-2040 ਇਹ ਸਿਰਫ ਸੁਣਨ ਦੇ ਲਈ ਨੰਬਰ ਹੁੰਦਾ ਆ ਤੇ ਪਲੀਜ਼ ਤੁਸੀਂ ਕਨਫਿਊਜ਼ ਨਾ ਹੋਇਆ ਕਰੋ ਜਿਹੜਾ ਰੇਡੀਓ ਤੇ ਗੱਲਬਾਤ ਕਰਨ ਦੇ ਲਈ ਨੰਬਰ ਹੈ ਉਹ ਡਿਫਰੈਂਟ ਹੈ ਬਟ ਜੇ ਤੁਸੀਂ ਸਿਰਫ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਹੈ 416-477-2040 ਤੇ ਗੱਲਬਾਤ ਕਰਨ ਦੇ ਲਈ 905-564-6444 ਅਗਲੇ ਕਾਲਰ 6972 ਹਾਂਜੀ ਸਤਿ ਸ਼੍ਰੀ ਅਕਾਲ
1: ਪਸੰਦ ਜੱਟ ਦੀ
0: ਪਸੰਦ ਹਾਂਜੀ ਹਾਂਜੀ ਹਾਂਜੀ ਉਹ ਸੀਗਾ ਤੇ
1: ਪਹਿਲਾਂ ਆਏ ਸੀਗੇ ਮੁਨਸ਼ੀ ਪ੍ਰੇਮ ਚੰਦ ਕਹਿੰਦੇ ਸੀਗੇ ਲੱਭ ਗਿਆ ਤੁਹਾਨੂੰ ਗਾਣਾ
0: ਨਹੀਂ ਜਿਹੜੇ ਲਾਸਟ ਕਾਲਰ ਸੀ ਉਹਨਾਂ ਨੇ ਦੱਸਿਆ ਸੀ ਤੇਰੀ ਸਾਦਗੀ ਪਸੰਦ ਜੱਟ ਨੂੰ ਇਹ ਗਾਣਾ ਦੱਸਿਆ ਸੀ ਉਹਨਾਂ ਨੇ
1: ਨਹੀਂ ਉਹ ਗਾਣਾ ਕਹਿ ਰਹੇ ਆ ਕਿ ਉਹ ਜਿਹੜਾ ਐਮੀ ਵਿਰਕ ਦਾ ਗਾਣਾ ਨੀ ਕਿਸਮਤ ਪਸੰਦ ਦਾਰੂ ਪਸੰਦ ਜੱਟ ਦੀ ਉਹ ਵਾਲਾ ਗਾਣਾ ਇਹ ਕਹਿ ਰਹੇ ਆ
0: ਚਲੋ ਮੈਂ ਦੇਖਦੀ ਹਾਂ ਆਈ ਥਿੰਕ ਉਹ ਡਿਫਰੈਂਟ ਹੈ ਚਲੋ ਕੋਈ ਗੱਲ ਨਹੀਂ ਮੈਂ ਸਰਚ ਕਰ ਰਹੀ ਹਾਂ ਮੈਂ ਦੇਖਦੀ ਹਾਂ ਉਹਨੂੰ ਮੈਨੂੰ ਲੱਗਦਾ ਵੀ ਇਹ ਗਾਣਾ ਕੋਈ ਹੋਰ ਹੈ ਬਟ ਚਲੋ ਐਨੀ ਹਾਓ ਮੈਂ ਜਦ ਤੱਕ ਮੈਂ ਲੱਭ ਰਹੀ ਹਾਂ ਗਾਣਾ ਤੁਹਾਡਾ ਤੇ ਫਿਰ ਆਪਾਂ ਲਗਾਉਂਦੇ ਹਾਂ ਸਪੈਕਸ ਐਕਸਪ੍ਰੈਸ ਦੇ ਨਾਲ ਤੁਸੀਂ ਗੱਲਬਾਤ ਕਰੋ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ ਜਾਂ 410 ਐਂਡ ਸਟੀਲਸ ਕਹਿ ਲਓ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਇਹਨਾਂ ਦੇ ਕੋਲ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ ਬ੍ਰਾਂਡਡ ਸਨਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸ ਦੇ ਵਿੱਚ ਤੁਹਾਨੂੰ ਦੇ ਰਹੇ ਨੇ ਸਿੰਗਲ ਵਿਜ਼ਨ ਗਲਾਸਿਸ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ ਇਹ ਤੁਹਾਨੂੰ ਦੇ ਰਹੇ ਨੇ $129 ਦੇ ਵਿੱਚ ਅਤੇ ਇਹਦੇ ਵਿੱਚ ਟੋਪ ਦੇ ਬ੍ਰਾਂਡਸ ਇਨਕਲੂਡਡ ਹੁੰਦੇ ਨੇ ਜਿਹਦੇ ਵਿੱਚੋਂ ਤੁਸੀਂ ਆਪਣੀ ਪਸੰਦ ਦਾ ਫਰੇਮ ਸਿਲੈਕਟ ਕਰਨਾ ਹੁੰਦਾ ਬ੍ਰਾਂਡਡ ਫਰੇਮ ਅਤੇ ਨਾਲ ਹੀ ਸਿੰਗਲ ਵਿਜ਼ਨ ਗਲਾਸਿਸ ਇਹ ਤੁਹਾਡੇ ਲਈ ਕੰਪਲੀਟ ਪੇਅਰਅਪ ਬਣਾ ਕੇ ਦਿੰਦੇ ਨੇ $129 ਦੇ ਵਿੱਚ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਦਾ ਪੇਅਰ ਲੈਣਾ ਹੋਵੇ ਤਾਂ ਇਹ ਤੁਹਾਨੂੰ ਦਿੰਦੇ ਨੇ $258 ਦੇ ਵਿੱਚ ਰੈਗੂਲਰ ਪ੍ਰਾਈਸ ਇਹਨਾਂ ਦੀ ਹੁੰਦੀ ਹੈ $600 ਦੀ $600 ਦੀ ਬਟ ਤੁਹਾਨੂੰ $258 ਵਿੱਚ ਦੇ ਦੇਣਗੇ ਲੈਂਸ ਦੀ ਕੋਟਿੰਗ ਕਰਵਾਉਣੀ ਹੋਵੇ ਤਾਂ ਫਲੈਟ 50% ਡਿਸਕਾਊਂਟ ਤੁਸੀਂ ਲਓ ਸਪੈਕਸ ਐਕਸਪ੍ਰੈਸ ਤੋਂ ਅਤੇ ਸਪੈਸ਼ਲ ਆਫਰਸ ਇਹ ਚੱਲ ਰਹੇ ਨੇ ਜੇ ਤੁਸੀਂ 2 ਪੇਅਰ ਆਫ ਗਲਾਸਿਸ ਲੈਂਦੇ ਹੋ ਤਾਂ ਤੁਹਾਨੂੰ ਸੈਕਿੰਡ ਪੇਅਰ ਦੇ ਉੱਪਰ ਕੋਟਿੰਗ ਬਿਲਕੁਲ ਫਰੀ ਕਰਕੇ ਦੇਣਗੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਤੁਸੀਂ ਜਾ ਕੇ ਦੋ ਡਾਕਟਰਸ ਅਵੇਲੇਬਲ ਹੁੰਦੇ ਨੇ ਥਰਸਡੇ ਫਰਾਈਡੇ ਐਂਡ ਸੈਟਰਡੇ ਨੂੰ ਅਤੇ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ ਤੁਹਾਡੇ ਲਈ ਐਵਰੀ ਡੇ ਓਪਨ ਨੇ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ ਨੰਬਰ 905-460-8888-905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ ਅਗਲੇ ਕਾਲਰ 0490 ਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ
0: ਸਤਿ ਸ਼੍ਰੀ ਅਕਾਲ ਜੀ
2: ਇੱਕ ਗਾਣਾ ਸੁਣਾ ਦਿਓ ਊਸ਼ਾ ਮਿੱਤਲ ਦਾ ਗਾਇਆ ਹੈ ਜੀ
0: ਹਾਂਜੀ
2: ਇਹ ਮਦਨ ਲਵਜ ਦਾ ਇਹਦੇ ਹੈਗੇ ਆ ਆਪਣੇ ਹਰੀ ਓਮ ਹਰੀ
0: ਹਰੀ ਓਮ ਹਰੀ
2: ਤੁਸੀਂ ਸੁਣਿਆ ਅੱਗੇ ਇਹ ਗਾਣਾ
0: ਨਹੀਂ ਮੈਂ ਨਹੀਂ ਸੁਣਿਆ
2: ਇਹ ਫਿਲਮੀ ਗਾਣਾ ਹੈ ਇਹ ਲਵਜ ਭਗਤੀ ਜਲ ਨਹੀਂ ਪਹਿਲਾਂ ਲਵਜ ਇਹ ਹੀ ਹੈ ਜੀ ਹਰੀ ਓਮ ਹਰੀ
0: ਓਕੇ ਠੀਕ ਹੈ ਜੀ ਥੋੜਾ ਟਾਈਮ ਦਿਓ ਮੈਂ ਸੁਣਾਉਂਦੀ ਹਾਂ ਤੁਹਾਨੂੰ
2: ਜੀ
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਸਟੂਡੀਓ ਦਾ ਨੰਬਰ 905-564-4444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ 905-564-6444 ਸਟੂਡੀਓ ਦਾ ਨੰਬਰ ਹੈ ਅਤੇ ਲਓ ਫਿਰ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਸੁਣੀਏ ਇਹ ਮੈਨੂੰ ਹੁਣ ਸਿੰਗਰ ਪਤਾ ਨਹੀਂ ਕੌਣ ਨੇ ਬਟ ਮੈਨੂੰ ਗਾਣਾ ਮਿਲ ਗਿਆ ਹੋਇਆ ਅਤੇ ਕੁਛ ਸਾਵਣ ਦੇ ਰਿਲੇਟਡ ਇਹ ਗਾਣਾ ਆ ਅਤੇ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਵੈਸੇ ਤਾਂ ਕੱਲ੍ਹ ਜਿਹੜਾ ਹੁਣ ਆਪਾਂ ਗਾਣਾ ਸੁਣਿਆ ਇਹ ਸਾਉਣ ਦੇ ਮਹੀਨੇ ਦੇ ਰਿਲੇਟਡ ਸੀ, ਮੀਂਹ ਕਣੀ ਦੇ ਰਿਲੇਟਡ ਸੀ। ਕੱਲ੍ਹ ਵੈਸੇ ਮੌਸਮ ਨੇ ਬੜਾ ਕਹਿ ਲਓ ਕਿ ਧੋਖਾ ਜਿਹਾ ਕਰਤਾ ਆ। ਕੱਲ੍ਹ ਤਾਂ ਦਿਖਾਇਆ ਹੋਇਆ ਸੀ ਕਿ ਦੋ ਤਿੰਨ ਦਿਨ ਲਗਾਤਾਰ ਬਾਰਿਸ਼ ਹੋਣੀ ਹੈ, ਬਟ ਅੱਜ ਬਿਲਕੁਲ ਸਨਸ਼ਾਈਨ ਹੋ ਗਈ ਐਂਡ ਥੋੜ੍ਹੀ ਥੋੜ੍ਹੀ ਹਵਾ ਵੀ ਚੱਲ ਰਹੀ ਹੈ। ਹੁਣ ਪੂਰਾ ਵੀਕ ਹੀ ਬੜਾ ਸੋਹਣੀ ਧੁੱਪ ਨਿਕਲਣੀ ਐਂਡ ਹਵਾ ਚੱਲਣੀ ਹੈ, ਥੋੜ੍ਹੀ ਥੋੜ੍ਹੀ ਬੱਦਲਵਾਈ ਰਹੇਗੀ, ਹੈ ਨਾ? ਕਿੰਨਾ ਮੈਂ ਤਾਂ ਬਹੁਤ ਸਰਪ੍ਰਾਈਜ਼ ਹੋ ਗਈ ਅੱਜ ਮੋਰਨਿੰਗ ਜਦੋਂ ਮੈਂ ਵੈਦਰ ਚੈੱਕ ਕੀਤਾ, ਅਤੇ ਕਿਉਂਕਿ ਬਾਰਿਸ਼ ਤਾਂ ਸਵੇਰੇ ਹੋਈ ਸੀ ਬਟ ਉਸ ਤੋਂ ਬਾਅਦ ਫਿਰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਇਹ ਇੱਕਦਮ ਹੀ ਇਹਨੇ ਕਰਵਟ ਲੈ ਲਈ, ਬਿਲਕੁਲ ਹੀ ਚੇਂਜ ਹੋ ਗਿਆ ਸਡਨਲੀ ਇਹ ਸਾਰਾ ਵੈਦਰ। ਅਤੇ ਬਟ ਚਲੋ ਕੋਈ ਗੱਲ ਨਹੀਂ, ਵੈਦਰ ਜਿਹੜਾ ਵੀ ਹੋਵੇ ਸਾਰੇ ਇੰਜੋਏ ਕਰਨੇ ਚਾਹੀਦੇ ਨੇ, ਅਤੇ ਹੋਪਫੁਲੀ ਤੁਸੀਂ ਵੀ ਸਾਰੇ ਵੈਦਰ ਇੰਜੋਏ ਕਰ ਰਹੇ ਹੋਵੋਗੇ ਐਂਡ ਨਾਲ ਦੀ ਨਾਲ ਪ੍ਰੋਗਰਾਮ ਵੀ ਇੰਜੋਏ ਕਰ ਰਹੇ ਹੋ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਅਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਆਪਣੇ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ, ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2992-5532। ਮੈਨੂੰ ਸ਼ਰਮਾ ਹੋਣ ਦਾ ਟੈਲੀਫੋਨ ਨੰਬਰ ਹੈ।
2: ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।
0: ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੈਂਟ ਨੰਬਰ 905-564-44, 905-564-4464 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਬਹੁਤ ਹੀ ਕਮਾਲ ਦਾ ਸ਼ੋਅ ਜਿਹੜਾ ਹੈਗਾ ਰਾਹਤ ਫਤਿਹ ਅਲੀ ਖਾਨ ਜੀ ਦਾ, ਸਪਟੈਂਬਰ 27th ਨੂੰ ਹੋ ਰਿਹਾ, ਸੰਡੇ ਵਾਲੇ ਦਿਨ ਟੋਰੋਂਟੋ ਦੇ ਵਿੱਚ ਸਕਾਸ਼ੀਆ ਬੈਂਕ ਅਰੀਨਾ ਦੇ ਵਿੱਚ ਇਹ ਸ਼ੋਅ ਹੋਏਗਾ। ਤੁਹਾਨੂੰ ਪਤਾ ਕਿ ਰਾਹਤ ਫਤਿਹ ਅਲੀ ਖਾਨ ਜੀ ਬਹੁਤ ਹੀ ਕਮਾਲ ਦੇ ਸਿੰਗਰ ਨੇ, ਬੜੇ ਕਮਾਲ ਦਾ ਇਹਨਾਂ ਦਾ ਸੂਫੀਆਨਾ ਅੰਦਾਜ਼ ਹੈ ਅਤੇ ਬਹੁਤ ਕਮਾਲ ਕਮਾਲ ਦੇ ਇਹਨਾਂ ਦੇ ਗਾਣੇ ਗਾਏ ਨੇ। ਅਤੇ ਜੇਕਰ ਤੁਸੀਂ ਇਹਨਾਂ ਨੂੰ ਲਾਈਵ ਆਪਣੇ ਗਾਉਂਦੇ ਹੋਏ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਸ ਈਵੈਂਟ ਦੇ ਵਿੱਚ ਆਪਣਾ ਸ਼ਾਮਿਲ ਹੋਇਓ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਵੰਸ ਅਪੋਨ ਅ ਟਾਈਮ, ਜਿਹੜਾ ਕਿ ਇਹ ਵਰਲਡ ਟੂਰ ਲੈ ਕੇ ਆ ਰਹੇ ਨੇ ਤੁਹਾਡੇ ਲਈ ਰਾਹਤ ਫਤਿਹ ਅਲੀ ਖਾਨ ਜੀ। ਅਤੇ ਟੋਰੋਂਟੋ ਦੇ ਵਿੱਚ 27 ਸਪਟੈਂਬਰ ਨੂੰ 27th of September ਨੂੰ ਸੰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਤੋਂ ਸਕਾਸ਼ੀਆ ਬੈਂਕ ਅਰੀਨਾ ਦੇ ਵਿੱਚ ਇਹ ਬਹੁਤ ਹੀ ਕਮਾਲ ਦਾ ਸ਼ੋਅ ਤੁਹਾਡੇ ਲਈ ਲੈ ਕੇ ਆ ਰਹੇ ਨੇ। ਟਿਕਟਸ ਬਿਲਕੁਲ ਅਵੇਲੇਬਲ ਨੇ, ਤੁਸੀਂ ਆਪਣੀਆਂ ਬੁੱਕ ਕਰਵਾਓ ticketmaster.ca ਦੇ ਉੱਪਰ ਜਾ ਕੇ ਟਿਕਟਸ ਤੁਸੀਂ ਆਪਣੀਆਂ ਬੁੱਕ ਕਰ ਲਓ। ਅਤੇ ਜ਼ਰੂਰ ਤੁਸੀਂ ਇਸ ਸ਼ੋਅ ਨੂੰ ਇੰਜੋਏ ਕਰਨ ਦੇ ਲਈ ਪਹੁੰਚਣਾ 27th of September ਨੂੰ ਸਕਾਸ਼ੀਆ ਬੈਂਕ ਅਰੀਨਾ ਦੇ ਵਿੱਚ। ਟਿਕਟਸ ਅਵੇਲੇਬਲ ਨੇ ticketmaster.ca ਦੇ ਉੱਪਰ ਜਾ ਕੇ ਆਪਣੀਆਂ ਟਿਕਟਸ ਤੁਸੀਂ ਅੱਜ ਹੀ ਬੁੱਕ ਕਰਵਾ ਲਓ। ਰਾਹਤ ਫਤਿਹ ਅਲੀ ਖਾਨ ਜੀ ਦਾ ਬੜਾ ਕਮਾਲ ਦਾ ਲਾਈਵ ਇਨ ਕਾਨਸਰਟ ਹੋਣ ਜਾ ਰਿਹਾ ਟੋਰੋਂਟੋ ਦੇ ਵਿੱਚ ਸਕਾਸ਼ੀਆ ਬੈਂਕ ਅਰੀਨਾ ਦੇ ਵਿੱਚ। ਇੱਕ ਕਾਲਰ ਮੇਰੇ ਨਾਲ ਜੁੜੇ ਨੇ 7600। ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਜਿਹੜਾ ਇਹਨਾਂ ਨੇ ਪੁੱਛੇ ਸੌਂਗ ਤੇਰੀ ਸਾਦਗੀ ਪਸੰਦ ਜੱਟ ਨੂੰ, ਉਹ ਰਣਜੀਤ ਬਾਵਾ ਜੀ ਦਾ ਜੀ।
0: ਹਾਂਜੀ ਮੈਨੂੰ ਮਿਲ ਗਿਆ ਹੋਇਆ। ਠੀਕ ਹੈ ਜੀ, ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਐਂਡ ਤੁਸੀਂ ਮੇਰੀ ਹੈਲਪ ਕੀਤੀ। ਬਟ ਮੈਨੂੰ ਪਹਿਲਾਂ ਮਿਲ ਗਿਆ ਹੋਇਆ ਗਾਣਾ ਅਤੇ ਆਪਾਂ ਸੁਣਦੇ ਹਾਂ ਬੜੀ ਜਲਦ। ਬਟ ਫਿਲਹਾਲ ਆਪਾਂ ਗੱਲਬਾਤ ਕਰਾਂਗੇ ਕੁਈਨਸਵੁੱਡ ਕਾਲਜ ਤੋਂ। ਨੀਰੂ ਅਰੋੜਾ ਜੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਕੁਈਨਸਵੁੱਡ ਕਾਲਜ ਇੱਕ ਇੱਦਾਂ ਦੀ ਪਲੇਸ ਹੈ ਜੋ ਕਿ ਤੁਹਾਨੂੰ ਕਾਫੀ ਸਾਰੇ ਕਹਿ ਲਓ ਕਿ ਫੀਲਡ ਦੇ ਵਿੱਚ ਹੈਲਪ ਕਰਦੇ ਆ। ਫੀਲਡ 'ਚ ਇਸ ਕਰਕੇ ਕਿਹਾ ਮੈਂ ਕਿਉਂਕਿ ਤੁਹਾਨੂੰ ਪਤਾ ਕਿ ਕਾਫੀ ਸਾਰੀਆਂ ਜੋਬਸ ਅਵੇਲੇਬਲ ਹੁੰਦੀਆਂ ਨੇ ਬਟ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ। ਪਤਾ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਆਪਾਂ ਕਈ ਵਾਰ ਉਸੇ ਕਹਿ ਲਓ ਕਿ ਲੇਬਰ ਮਾਰਕੀਟ ਦੇ ਵਿੱਚ ਰੁੱਝੇ ਰਹਿੰਦੇ ਹਾਂ ਜਾਂ ਜਿਹੜੀ ਆਪਣੀ ਕਰੰਟ ਜੋਬ ਹੁੰਦੀ ਆ ਉਹਦੇ ਵਿੱਚ ਹੀ ਆਪਾਂ ਰਹਿੰਦੇ ਹਾਂ ਇੱਕ ਕੰਫਰਟ ਜ਼ੋਨ ਦੇ ਵਿੱਚ। ਅਤੇ ਉਹਦੇ 'ਚੋਂ ਬਾਹਰ ਨਿਕਲਣ ਦੇ ਲਈ ਆਪਣੇ ਸਕਿੱਲਸ ਨੂੰ ਜ਼ਰੂਰ ਅਪਗ੍ਰੇਡ ਕਰੋ ਅਤੇ ਗੱਲਬਾਤ ਕਰੋ ਕੁਈਨਸਵੁੱਡ ਕਾਲਜ ਦੇ ਨਾਲ, ਕਿਉਂਕਿ ਇਹ ਤੁਹਾਨੂੰ ਵਾਈਟ ਕਲਰ ਜੋਬ ਲੈਣ ਦੇ ਵਿੱਚ ਪੂਰੇ ਹੈਲਪਫੁਲ ਹੁੰਦੇ ਨੇ। ਇਹਨਾਂ ਦੇ ਕੋਲ ਕਾਫੀ ਸਾਰੇ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਨੇ ਜਿਹੜੇ ਕਿ ਤੁਹਾਨੂੰ ਇਹ ਆਫਰ ਕਰਦੇ ਨੇ ਵੀਕਡੇਜ਼ ਦੇ ਵਿੱਚ ਵੀ ਐਂਡ ਵੀਕਐਂਡਸ ਦੇ ਵਿੱਚ ਵੀ। ਤੁਸੀਂ ਨੀਰੂ ਅਰੋੜਾ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਜ਼ਰੂਰ ਗੱਲਬਾਤ ਕਰੋ। ਨੰਬਰ 905-872-0088 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਅਤੇ ਗੱਲਬਾਤ ਕਰਦੇ ਹਾਂ ਆਪਾਂ ਕੁਈਨਸ ਰੋਡ ਕਾਲਜ ਤੋਂ ਨੀਰੂ ਅਰੋੜਾ ਜੀ ਦੇ ਨਾਲ। ਹਾਂਜੀ ਮੈਮ ਸਵਾਗਤ, ਸਤਿ ਸ਼੍ਰੀ ਅਕਾਲ। ਹੈਲਪਫੁਲ ਹੋਣ ਜਿਵੇਂ ਪੀਆਰ ਦੇ ਵਿੱਚ ਹੈਲਪ ਕਰ ਸਕਦੇ ਨੇ, ਕਿਉਂਕਿ ਜਦੋਂ ਵਰਕ ਵੀਜ਼ਾ ਖਤਮ ਹੁੰਦਾ ਤਾਂ ਫਿਰ ਉਹ ਵਿਜ਼ਿਟਰ ਅਪਲਾਈ ਕਰ ਲੈਂਦੇ ਆ ਹਨਾ। ਵਿਜ਼ਿਟਰ ਤੇ ਆ ਕੇ ਵੀ ਕੋਈ ਇੱਦਾਂ ਦੇ ਕੋਰਸਿਸ ਕਰ ਸਕਦੇ ਹੋਣ ਜਿਹੜੇ ਪੀਆਰ ਦੇ ਵਿੱਚ ਉਹਨਾਂ ਦੀ ਹੈਲਪ ਕਰ ਸਕਣ, ਉਹਦੇ ਬਾਰੇ ਥੋੜਾ ਜਿਹਾ ਦੱਸੋ
4: ਜੀ। ਮਨਪ੍ਰੀਤ ਗੱਲ ਤਾਂ ਤੁਹਾਡੀ ਠੀਕ ਹੈ ਕਿ ਮੋਸਟਲੀ ਹੁਣ ਅੱਜ ਕੱਲ੍ਹ ਸੁਣਨ 'ਚ ਆ ਰਿਹਾ ਕਿ ਬਹੁਤ ਸਾਰੇ ਲੋਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਹੈ, ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੈ ਪੀ ਆਰ ਵਾਸਤੇ, ਕਿਉਂਕਿ ਜਿਹੜੀ ਉਹਨਾਂ ਨੇ ਪੜ੍ਹਾਈ ਕਰੀ ਉਹਦੇ ਵਿੱਚ ਉਹਨਾਂ ਨੂੰ ਜੋਬ ਨਹੀਂ ਮਿਲੀ ਔਰ ਅੱਗੇ ਜੋਬ ਸੇਮ ਫੀਲਡ ਆਫ ਸਟੱਡੀ ਦੇ ਵਿੱਚ ਲੈਣ ਵਾਸਤੇ ਉਹਨਾਂ ਨੂੰ ਕੋਈ ਹੋਰ ਸਟੱਡੀ ਕਰਨੀ ਪੈ ਰਹੀ ਹੈ। ਕੁਈਨਸਵੁੱਡ ਕਾਲਜ ਵੀ ਆਫਰ ਕਰਦਾ ਇਸ ਤਰ੍ਹਾਂ ਦੇ ਕੋਰਸਿਸ ਜਿਹਦੇ ਵਿੱਚ ਕਿ ਖਾਸ ਕਰਕੇ ਅੱਜ ਕੱਲ੍ਹ ਹੈਲਥ ਕੇਅਰ ਦੀ ਹਾਈ ਡਿਮਾਂਡ ਹੈ ਔਰ ਹੈਲਥ ਕੇਅਰ ਦੇ ਵਿੱਚ IRCC ਨਵੇਂ ਨਵੇਂ ਪਾਇਲਟ ਪ੍ਰੋਜੈਕਟਸ ਜਾਂ ਪ੍ਰੋਜੈਕਟਸ ਲੈ ਕੇ ਆਉਂਦਾ ਜਿਹਦੇ ਨਾਲ ਕਿ ਸਟੂਡੈਂਟਸ ਨੂੰ ਹੈਲਪ ਹੁੰਦੀ ਹੈ ਕਿ ਉਹ ਅਗਰ ਉਹਨਾਂ ਨੇ ਹੈਲਥ ਕੇਅਰ ਦੀ ਕੋਈ ਸਟੱਡੀ ਕਰੀ ਹੈ ਜਾਂ ਹੈਲਥ ਕੇਅਰ ਦੇ ਵਿੱਚ ਜੋਬ ਕਰ ਰਹੇ ਤਾਂ ਅੱਗੇ ਆਪਣੀ PR ਅਪਲਾਈ ਕਰ ਸਕਦੇ ਆ ਕਿਸੇ ਪ੍ਰੋਜੈਕਟ ਦੇ ਵਿੱਚ ਉਹ ਫਿੱਟ ਅਗਰ ਹੁੰਦੇ ਆ ਤਾਂ ਅਪਲਾਈ ਕਰ ਸਕਦੇ ਆ। ਕੁਈਨਸਵੁੱਡ ਕਾਲਜ ਆਫਰ ਕਰਦਾ ਇਸ ਤਰ੍ਹਾਂ ਦੇ 3 ਕੋਰਸਿਸ ਹੈਗੇ ਆ ਉਹਨਾਂ ਵਾਸਤੇ, ਖਾਸ ਕਰਕੇ ਪਰਸਨਲ ਸਪੋਰਟ ਵਰਕਰ ਜੋ ਕਿ 6 ਮੰਥਸ ਦਾ ਸਾਡਾ ਪ੍ਰੋਗਰਾਮ ਹੈ, ਚਾਈਲਡ ਕੇਅਰ ਪ੍ਰੋਵਾਈਡਰ ਨੈਨੀ ਦਾ ਪ੍ਰੋਗਰਾਮ ਹੈ ਔਰ ਤੀਸਰਾ ਹੈਗਾ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ। ਸੋ ਤਿੰਨੋਂ ਕੋਰਸਿਸ ਇਸ ਤਰ੍ਹਾਂ ਦੀ ਕੈਟੇਗਰੀ ਦੇ ਜਿਹੜੇ ਹੈਗੇ ਆ ਕਲਾਇੰਟਸ ਉਹਨਾਂ ਵਾਸਤੇ ਕਾਫੀ ਹੈਲਪਫੁਲ ਹੈਗੇ ਨੇ
0: ਜੀ। ਬਿਲਕੁਲ, ਤੇ ਤੁਸੀਂ ਜ਼ਰੂਰ ਕੁਈਨ ਸੂਟ ਕਾਲਜ ਦੇ ਨਾਲ ਗੱਲਬਾਤ ਕਰੋ। ਨੰਬਰ 9058720088 ਇਹਨਾਂ ਦਾ ਨੰਬਰ ਹੈ। ਅਤੇ ਮੈਮ ਹੁਣ ਜਿਵੇਂ ਕਾਫੀ ਹੁੰਦਾ ਹੈ ਕਿ ਪੇਰੈਂਟਸ ਜਿਹੜੇ ਦੋਨੇ ਵਰਕਿੰਗ ਹੁੰਦੇ ਆ ਨਾ, ਅਤੇ ਇੱਦਾਂ ਦੇ ਜਿਹੜੇ ਕੋਰਸਿਸ ਨੇ ਕੁਈਨ ਸੂਟ ਕਾਲਜ ਔਫਰ ਕਰਦੇ ਨੇ, ਜਿਵੇਂ ਚਾਇਲਡ ਕੇਅਰ ਦਾ ਹੋਵੇ ਪ੍ਰੋਗਰਾਮ, ਕੋਈ ਡੇ ਕੇਅਰ ਘਰੋਂ ਕਰ ਸਕਦਾ ਹੋਵੇ, ਅਤੇ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ।
4: ਜੀ ਮਨਪ੍ਰੀਤ, ਡੇ ਕੇਅਰ ਤਾਂ ਸ਼ੁਰੂ ਤੋਂ ਹੀ ਹਨ, ਮੈਨੂੰ ਵੀ ਇੱਥੇ ਇੰਨੇ ਸਾਲ ਹੋ ਗਿਆ ਕਿ ਡੇ ਕੇਅਰ ਆਲਵੇਜ਼ ਹਾਈ ਡਿਮਾਂਡ 'ਚ ਨੇ, ਕਿਉਂਕਿ ਇੱਥੇ ਸਾਰੇ ਹੀ ਲੋਕ ਕੰਮ ਕਰਦੇ ਆ, ਮੋਸਟਲੀ ਸਾਰੇ ਫੈਮਿਲੀ ਮੈਂਬਰਸ ਕੰਮ ਕਰਦੇ ਆ, ਤਾਂ ਬੱਚਿਆਂ ਨੂੰ ਕਿਤੇ ਤਾਂ ਛੱਡਣਾ ਹੁੰਦਾ ਉਹਨਾਂ ਨੇ, ਕਿਉਂਕਿ ਸਾਰੇ ਬੱਚੇ ਤਾਂ ਸਕੂਲ ਨਹੀਂ ਜਾ ਰਹੇ, ਜਾਂ ਆਫਟਰ ਸਕੂਲ ਬਿਫੋਰ ਸਕੂਲ ਵੀ ਡੇ ਕੇਅਰਸ ਹੁੰਦੇ ਆ। ਸੋ ਔਰ ਕਾਫੀ ਸਾਰੀਆਂ ਲੇਡੀਜ਼ ਮੈਂ ਦੇਖੀਆਂ ਕਿ ਡਿਊ ਟੂ ਪਰਸਨਲ ਰੀਜ਼ਨ ਕਿ ਉਹਨਾਂ ਦੇ ਬੱਚੇ ਆਪਣੇ ਛੋਟੇ ਆ ਜਾਂ ਕੋਈ ਹੋਰ ਰੀਜ਼ਨ ਹੈ ਕਿ ਉਹ ਘਰੋਂ ਨਹੀਂ ਬਾਹਰ ਜਾ ਸਕਦੀਆਂ, ਤਾਂ ਘਰੋਂ ਵੀ ਡੇ ਕੇਅਰ ਰਨ ਕਰਦੀਆਂ। ਔਰ ਅੱਜ ਦਾ ਸਮਾਂ ਐਸਾ ਹੈ ਕਿ ਜਿਹਦੇ 'ਚ ਕਿ ਤੁਸੀਂ ਘਰੋਂ ਡੇ ਕੇਅਰ ਕਰਕੇ ਵੀ ਇੱਕ ਵੈਲ ਪੇਡ ਜੋਬ ਆਪਣੀ ਕ੍ਰੀਏਟ ਕਰ ਸਕਦੇ ਹੋ, ਅੱਛੀ ਆਪਣੀ ਫੈਮਿਲੀ ਨੂੰ ਫਾਈਨੈਂਸ਼ਲੀ ਸਪੋਰਟ ਕਰ ਸਕਦੇ ਹੋ। ਔਰ ਜਾਂ ਬਾਹਰ ਜਾ ਕੇ ਵੀ ਜੋਬ ਕਰਨੀ ਹੈ ਤਾਂ ਉਹਦੇ ਵਾਸਤੇ ਸਾਡਾ ਪ੍ਰੋਗਰਾਮ ਹੈਗਾ ਚਾਈਲਡ ਕੇਅਰ ਪ੍ਰੋਵਾਈਡਰ ਦਾ, 6 ਮੰਥਸ ਦਾ ਪ੍ਰੋਗਰਾਮ ਹੈ। ਔਰ ਇਹ ਪ੍ਰੋਗਰਾਮ ਜਿਹੜਾ ਹੈਗਾ ਅਸੀਂ ਆਫਰ ਕਰਦੇ ਹਾਂ, ਵੀਕਐਂਡਸ ਤੇ ਕਲਾਸਿਸ ਹੈਗੀਆਂ ਨੇ ਇਨ ਪਰਸਨ, ਜੋ ਲੋਕ ਆਨਲਾਈਨ ਲੈਣਾ ਚਾਹੁੰਦੇ ਉਹਨਾਂ ਵਾਸਤੇ ਆਨਲਾਈਨ ਕਲਾਸਿਸ ਵੀ ਅਸੀਂ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਦੀ ਆਫਰ ਕਰ ਰਹੇ ਹਾਂ, ਔਰ ਇਹਦੇ ਵਿੱਚ 1 ਮੰਥ ਦੀ ਪਲੇਸਮੈਂਟ ਵੀ ਅਸੀਂ ਕਰਾ ਰਹੇ ਹਾਂ ਸਟੂਡੈਂਟਸ ਨੂੰ, ਜਿਸ ਨਾਲ ਕਿ ਉਹਨਾਂ ਕੋਲ ਆਪਣਾ ਫੀਲਡ ਐਕਸਪੀਰੀਅੰਸ ਵੀ ਹੁੰਦਾ ਹੈ। ਔਰ ਇਹ ਕੋਰਸ ਸਾਡਾ ਸ਼ੁਰੂ ਹੋਣ ਜਾ ਰਿਹਾ ਅਗਸਤ ਵਿੱਚ, ਵੀਕਐਂਡ ਕਲਾਸਿਸ ਹੈਗੀਆਂ ਨੇ ਇਨ ਪਰਸਨ।
0: ਜੀ ਮੈਮ, ਇਹਨਾਂ ਤੋਂ ਇਲਾਵਾ ਕੋਈ ਹੋਰ ਸ਼ਾਰਟ ਕੋਰਸਿਸ ਹੈਗੇ ਨੇ ਜਿਹੜੇ ਕੁਈਨਸਵੁੱਡ ਕਾਲਜ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਟਾਰਟ ਕਰ ਰਹੇ ਹੈ?
4: ਜੀ ਮਨਪ੍ਰੀਤ, ਸ਼ਾਰਟ ਕੋਰਸਿਸ ਦੇ ਵਿੱਚ ਸਾਡਾ ਹਾਈ ਡਿਮਾਂਡ ਪ੍ਰੋਗਰਾਮ ਹੈ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ, ਇਹ 10 ਵੀਕਸ ਦਾ ਆਨਲਾਈਨ ਪ੍ਰੋਗਰਾਮ ਹੈ, ਜਿਹਦੇ ਵਿੱਚ ਕਿ 2 ਦਿਨ ਵੀਕ 'ਚ ਕਲਾਸਿਸ ਹੁੰਦੀਆਂ ਹੈ।
0: ਹਾਂਜੀ,
4: 2 ਬੈਚ ਅਸੀਂ ਰਨ ਕਰਦੇ ਹਾਂ, ਇੱਕ ਹੁੰਦਾ ਹੈ ਵੀਕ ਡੇ ਈਵਨਿੰਗ ਦਾ, ਟਿਊਜ਼ਡੇ ਥਰਸਡੇ 6 to 9 ਆਨਲਾਈਨ ਕਲਾਸ ਹੈ, ਜੋ ਕਿ 11th August ਤੋਂ ਸ਼ੁਰੂ ਹੋ ਰਹੀਆਂ ਨੇ। ਔਰ ਜਿਨ੍ਹਾਂ ਨੇ ਵੀਕਐਂਡ 'ਤੇ ਲੈਣਾ ਉਹਨਾਂ ਵਾਸਤੇ ਸੈਟਰਡੇ ਸੰਡੇ ਵੀ ਆਨਲਾਈਨ ਕਲਾਸਿਸ ਅਸੀਂ ਇਹ ਔਫਰ ਕਰ ਰਹੇ ਹਾਂ ਫਾਰਮੇਸੀ ਅਸਿਸਟੈਂਟ ਪ੍ਰੋਗਰਾਮ ਦੀਆਂ, ਜੋ ਕਿ 10 ਵੀਕਸ ਦਾ ਪ੍ਰੋਗਰਾਮ ਹੈ। ਔਰ ਦੂਸਰਾ ਹੈਲਥ ਕੇਅਰ ਦਾ ਜਿਹੜਾ ਸਾਡਾ ਪ੍ਰੋਗਰਾਮ, ਅਸੀਂ ਹੁਣੇ ਗੱਲ ਕਰ ਰਹੇ ਸੀ ਪਰਸਨਲ ਸਪੋਰਟ ਵਰਕਰ ਦਾ, ਉਹ ਕਿ ਹਾਈ ਡਿਮਾਂਡ ਹੈ, ਕਿਉਂਕਿ ਜਿਹੜੇ ਇੱਥੇ ਈਵਨ ਸਿਟੀਜ਼ਨ ਜਾਂ PR ਵੀ ਹੈਗੇ ਨੇ, ਉਹ ਵੀ ਇਹ ਕੋਰਸ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦੇ ਆ, ਲੇਬਰ ਮਾਰਕੀਟ ਚੋਂ ਬਾਹਰ ਆ ਸਕਦੇ ਆ, ਜਾਂ ਜਿਹੜੇ ਨਿਊ ਕਮਰਸ ਹੈ ਸੈਕਿੰਡ ਕਰੀਅਰ ਕੋਈ ਐਸੀ ਆਪਸ਼ਨ ਦੇਖ ਰਹੇ ਆ ਕਿ ਕੋਈ ਛੋਟਾ ਕੋਰਸ ਕਰਕੇ 6 ਮੰਥਸ ਦਾ ਔਰ ਇੱਕ ਅੱਛੀ ਵੈਲ ਪੇਡ ਸਿਕਿਓਰ ਜੋਬ ਲੈ ਸਕੀਏ, ਤਾਂ ਹੈਲਥ ਕੇਅਰ ਤੋਂ ਅੱਛਾ ਕੋਈ ਸੈਕਟਰ ਨਹੀਂ ਹੈ ਇੱਥੇ ਕਿ ਜਿਹਦੇ ਵਿੱਚ ਕਿ ਤੁਸੀਂ ਐਂਟਰੀ ਲੈਵਲ ਪੋਜੀਸ਼ਨ ਤੇ ਵੀ ਜਾਂਦੇ ਹੋ ਤਾਂ ਤੁਹਾਨੂੰ $20 ਤੋਂ ਜੋਬ ਸਟਾਰਟ ਹੋ ਰਹੀ ਹੈ। ਔਰ ਪਰਸਨਲ ਸਪੋਰਟ ਵਰਕਰ ਦੇ ਵੀ ਸਾਡੇ ਬੈਚ ਸ਼ੁਰੂ ਹੋਣ ਜਾ ਰਹੇ ਹੈ, 2 ਬੈਚ ਸ਼ੁਰੂ ਹੋ ਰਹੇ ਹੈ, 1 ਵੀਕ ਮਾਰਨਿੰਗ ਦਾ ਬੈਚ ਹੈ ਜਿਹਦੇ ਵਿੱਚ ਕਲਾਸਿਸ ਮਾਰਨਿੰਗ ਹੈਗੀਆਂ, ਔਰ ਦੂਸਰਾ ਹੈਗਾ ਆਫਟਰਨੂਨ ਕਲਾਸਿਸ ਦਾ ਬੈਚ ਹੈ। ਔਰ ਇਹ ਸਾਡੇ ਦੋਨੋਂ ਹੀ ਬੈਚ ਹਾਈਬ੍ਰਿਡ ਪ੍ਰੋਗਰਾਮ ਨੇ, ਔਰ ਇਹਨਾਂ ਵਾਸਤੇ ਪ੍ਰੀ ਰੈਕਵਿਜ਼ਿਟ ਇਹੀ ਹੈ ਕਿ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਏ, ਨਹੀਂ ਤਾਂ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਐਜ਼ ਏ ਮੈਚਿਓਰ ਸਟੂਡੈਂਟ ਇਹਨਾਂ ਕੋਰਸਿਸ ਨੂੰ ਕਰਨ ਦੇ ਲਈ। ਐਂਡ ਇਸ ਤੋਂ ਇਲਾਵਾ ਡਿਪਲੋਮਾਸ ਦੇ ਵਿੱਚ ਸ਼ੁਰੂ ਹੋ ਰਹੇ ਨੇ, ਮੈਡੀਕਲ ਆਫਿਸ ਅਸਿਸਟੈਂਟ ਦਾ ਡਿਪਲੋਮਾ, ਕੰਪਿਊਟਰਾਈਜ਼ ਅਕਾਊਂਟਿੰਗ, ਬਿਜ਼ਨਸ ਐਡਮਿਨਿਸਟ੍ਰੇਸ਼ਨ ਐਂਡ ਆਫਿਸ ਐਡਮਿਨਿਸਟ੍ਰੇਸ਼ਨ ਦਾ ਡਿਪਲੋਮਾ, ਔਰ ਜੋ ਲੋਕ ਹੈਲਥ ਕੇਅਰ ਦੀਆਂ ਕਿਚਨ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੈ, ਹੋਸਪਿਟਲ, ਨਰਸਿੰਗ ਹੋਮ ਜਾਂ ਲੌਂਗ ਟਰਮ ਕੇਅਰ ਦੇ ਵਿੱਚ, ਉਹਨਾਂ ਵਾਸਤੇ ਡਾਇਟਰੀ ਏਡ ਦਾ ਪ੍ਰੋਗਰਾਮ, ਜਿਹਨੂੰ ਕਿ ਫੂਡ ਸਰਵਿਸ ਵਰਕਰ ਦਾ ਪ੍ਰੋਗਰਾਮ ਵੀ ਕਹਿੰਦੇ ਹਾਂ, ਸਟਾਰਟ ਹੋਣ ਜਾ ਰਿਹਾ ਹੈ। ਔਰ ਸ਼ਾਰਟ ਕੋਰਸਿਸ ਦੇ ਵਿੱਚ ਸਾਡੇ ਸ਼ੁਰੂ ਹੋ ਰਹੇ ਨੇ ਇੰਗਲਿਸ਼ ਸਪੀਕਿੰਗ ਦੇ ਕੋਰਸਿਸ, ਅਕਾਊਂਟਿੰਗ ਦੇ ਵਿੱਚ ਬੁੱਕ ਕੀਪਿੰਗ ਐਂਡ ਕੁਇਕ ਬੁੱਕ ਸੋਫਟਵੇਅਰ ਦੇ ਪ੍ਰੋਗਰਾਮ ਨੇ, ਐਂਡ ਡਾਟਾ ਐਂਟਰੀ ਦਾ ਕੋਰਸ ਸ਼ੁਰੂ ਹੋ ਰਿਹਾ ਹੈ, ਐਂਡ ਲੈਂਗੁਏਜ ਦੇ ਵਿੱਚ ਸਾਡਾ ਫ੍ਰੈਂਚ ਲੈਂਗੁਏਜ ਦੀਆਂ ਕਲਾਸਿਸ ਸ਼ੁਰੂ ਹੋਣ ਜਾ ਰਹੀਆਂ, ਐਂਡ ਆਈਲਟਸ ਐਂਡ ਸੈਲਫ ਪ੍ਰਿਪਰੇਸ਼ਨ ਕੋਰਸਿਸ ਵੀ ਅਸੀਂ ਆਫਰ ਕਰ ਰਹੇ ਹਾਂ।
0: ਜੀ ਮੈਮ, ਮੇਰਾ ਲਾਸਟ ਕੁਐਸਚਨ ਹੈ ਤੁਹਾਨੂੰ ਕਿ ਕਾਫੀ ਸਾਰੇ ਜਿਹੜੇ ਸਟੂਡੈਂਟਸ ਹੁੰਦੇ ਨੇ, ਕਈ ਵਾਰ ਉਹਨਾਂ ਦੇ ਕੋਲ ਇੰਨੇ ਫੰਡਸ ਨਹੀਂ ਅਵੇਲੇਬਲ ਹੁੰਦੇ ਰਾਈਟ ਵੇ ਆਪਣੀ ਫੀਸ ਵਗੈਰਾ ਭਰਨ ਦੇ ਲਈ, ਕੁਈਨਸਵੁੱਡ ਕਾਲਜ ਉਹਨਾਂ ਨੂੰ ਫਾਈਨੈਂਸ਼ਲੀ ਸਪੋਰਟ ਕਰਦੇ ਆ, ਉਹਦੇ ਬਾਰੇ ਵੀ ਥੋੜ੍ਹਾ ਦੱਸੋ।
4: ਜੀ ਬਿਲਕੁਲ, ਅਗਰ ਕੋਈ ਸੈਲਫ ਫੰਡਿੰਗ 'ਚ ਜਾਣਾ ਚਾਹੁੰਦਾ ਤਾਂ ਉਹਨਾਂ ਵਾਸਤੇ ਈਜ਼ੀ ਇੰਸਟਾਲਮੈਂਟ ਪੇਮੈਂਟਸ ਅਸੀਂ ਆਫਰ ਕਰਦੇ ਹਾਂ, ਜੋ ਕਿ ਇੰਟਰਸਟ ਫ੍ਰੀ ਹੁੰਦੀਆਂ, ਤੁਸੀਂ ਥੋੜ੍ਹਾ ਥੋੜ੍ਹਾ ਪੇ ਕਰਕੇ ਇੱਕ ਅੱਛੀ ਸਟੱਡੀ ਕਰ ਸਕਦੇ ਹੋ। ਜਿਹੜੇ ਲੋਕ ਸਟੂਡੈਂਟ ਲਾਈਨ ਆਫ ਕ੍ਰੈਡਿਟ ਲੈਣਾ ਚਾਹੁੰਦੇ ਆ, ਉਹਨਾਂ ਵਾਸਤੇ ਵੀ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ, ਔਰ ਕੋਈ ਰਿਕੁਆਇਰਮੈਂਟ ਸਾਡੀ ਤਰਫੋਂ, ਕਾਲਜ ਦੀ ਤਰਫੋਂ ਜੋ ਵੀ ਰਿਕੁਆਇਰਮੈਂਟ ਹੁੰਦੀ ਹੈ ਉਹ ਫੁਲਫਿਲ ਕਰਦੇ ਹਾਂ, ਉਹਨਾਂ ਨੂੰ ਸਪੋਰਟ ਕਰਦੇ ਹਾਂ। ਔਰ ਅਗਰ ਕੋਈ ਐਜੂਕੇਸ਼ਨ ਲੋਨ ਲੈਣਾ ਚਾਹੁੰਦੇ ਆ, ਉਹਦੇ 'ਚ ਕੁਆਲੀਫਾਈ ਕਰਦੇ ਆ, ਤਾਂ ਫਿਰ ਅਸੀਂ ਉਹਨਾਂ ਨੂੰ ਉਹਦੇ 'ਚ ਵੀ ਮਦਦ ਕਰਦੇ ਹਾਂ, ਗਾਈਡ ਕਰਦੇ ਹਾਂ ਪੂਰੀ ਤਰ੍ਹਾਂ। ਕਿਸੇ ਵੀ ਤਰ੍ਹਾਂ ਦੀ ਮਤਲਬ ਉਹਨਾਂ ਨੂੰ ਗਾਈਡੈਂਸ ਚਾਹੀਦੀ ਹੈ ਉਹ ਕਰਨੇ ਆ। ਔਰ ਮਨਪ੍ਰੀਤ, ਜਦੋਂ ਸਾਡੇ ਸਟੂਡੈਂਟਸ ਦੇ ਕੋਈ ਵੀ ਡਿਪਲੋਮਾ ਪ੍ਰੋਗਰਾਮ ਖਤਮ ਹੁੰਦਾ, ਅਸੀਂ ਉਹਨਾਂ ਨੂੰ ਪੂਰਾ ਗਾਈਡ ਕਰਦੇ ਹਾਂ, ਹੈਲਪ ਕਰਦੇ ਹਾਂ ਉਹਨਾਂ ਦੀ ਰੈਜ਼ਿਊਮੇ ਰਾਈਟਿੰਗ ਦੇ ਵਿੱਚ, ਉਹਨਾਂ ਨੂੰ ਇੰਟਰਵਿਊ ਪ੍ਰਿਪਰੇਸ਼ਨ ਕਰਾਈ ਜਾਂਦੀ ਹੈ, ਐਂਡ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਕੰਟੈਕਟਸ ਜਾਂ ਜੋਬ ਅਸਿਸਟੈਂਟਸ ਵੀ ਪ੍ਰੋਵਾਈਡ ਕਰਦੇ ਹਾਂ, ਜਿਹਦੇ ਨਾਲ ਕਿ ਸਟੂਡੈਂਟਸ ਨੂੰ ਅੱਗੇ ਜਾ ਕੇ ਜੋਬ ਲੈਣ ਦੇ ਵਿੱਚ ਕਾਫੀ ਹੈਲਪ ਹੁੰਦੀ ਹੈ।
0: ਜੀ
4: ਜੀ ਮਨਪ੍ਰੀਤ, ਜਾਂਦੇ ਜਾਂਦੇ ਕਮਿਊਨਿਟੀ ਨੂੰ ਇੱਕੋ ਹੀ ਮੈਸੇਜ ਹੈ ਕਿ ਵੀ ਇੰਨੀ ਦੂਰ ਆ ਕੇ ਲੇਬਰ 'ਚ ਨਾ ਫਸੇ ਰਹੋ, ਥੋੜ੍ਹਾ ਜਿਹਾ ਟਾਈਮ ਕੱਢ ਲਓ ਆਪਣੇ ਲਈ, ਚਾਹੇ ਵੰਸ ਏ ਵੀਕ ਕੱਢੋ ਜਾਂ ਜੋ ਵੀ ਤੁਹਾਡਾ ਸੂਟੇਬਲ ਟਾਈਮ ਹੈ, ਥੋੜ੍ਹੀ ਥੋੜ੍ਹੀ ਪੜ੍ਹਾਈ ਕਰਕੇ ਆਪਣੇ ਸਕਿੱਲਸ ਅਪਗ੍ਰੇਡ ਕਰਕੇ ਇੱਕ ਅੱਛੀ ਬੈਟਰ ਜੋਬ ਲੈ ਸਕਦੇ ਹੋ। ਖਾਸ ਕਰ ਉਹ ਲੋਕ ਜਿਹੜੇ ਕਿ ਬਹੁਤ ਵੱਡੇ ਵੱਡੇ ਵੇਅਰ ਹਾਊਸਿਸ ਦੇ ਵਿੱਚ ਕੰਮ ਕਰ ਰਹੇ ਆ, ਲੇਕਿਨ ਉਹ ਜੋਬ ਨਹੀਂ ਛੱਡਣਾ ਚਾਹੁੰਦੇ ਸੀਨੀਅਰਟੀ ਦੀ ਵਜ੍ਹਾ ਨਾਲ ਜਾਂ ਫਿਰ ਬੈਨੀਫਿਟਸ ਜਾਂ ਫਿਰ ਵੈਲ ਪੇਡ ਜੋਬ ਹੈਗੀ ਹੈ। ਸੋ ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਅੱਗੇ ਜਾ ਸਕਦੇ ਆ ਸ਼ਾਰਟ ਕੋਰਸਿਸ ਕਰਕੇ, ਔਰ ਸ਼ਾਰਟ ਕੋਰਸਿਸ ਵਨ ਔਨ ਵਨ ਬੇਸਿਸ ਤੇ ਫਲੈਕਸੀਬਲ ਟਾਈਮਿੰਗਸ ਤੇ ਔਰ ਵੀਕਐਂਡਸ ਤੇ ਵੀ ਅਵੇਲੇਬਲ ਨੇ। ਕਾਲਜ 7 ਡੇਜ਼ ਓਪਨ ਹੁੰਦਾ ਹੈ। ਸੋ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਆ queenswoodcollege.com, ਜਾਂ ਫਿਰ ਫੋਨ ਕਰਕੇ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਆ। ਫੋਨ ਨੰਬਰ ਹੈ 905-8072-0088। ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ ਯੂਨਿਟ 3, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ, ਅਸੀਂ ਰੇਲਵੇ ਕਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ ਵਿਲੀਅਮਸ ਨੂੰ ਫੇਸਿੰਗ। ਐਂਡ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਸਮਾਂ ਦੇਣ ਦੇ ਲਈ
0: ਜੀ। ਬਹੁਤ ਬਹੁਤ ਸ਼ੁਕਰੀਆ ਮੈਮ, ਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ ਦੇ ਨਾਲ, ਨੰਬਰ 905-8072-0088, 905-872-0088 ਦੇ ਉੱਪਰ ਤੁਹਾਡੀ ਗੱਲਬਾਤ ਹੋ ਸਕਦੀ ਹੈ ਕੁਈਨਜ਼ਵੁੱਡ ਕਾਲਜ ਤੋਂ ਨੀਰੂ ਅਰੋੜਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ। ਅਗਲੇ ਕਾਲਰ 1000 ਜੀ, ਸਤਿ ਸ਼੍ਰੀ ਅਕਾਲ। ਵੀਡੀਓ ਆਈ ਇੱਕ ਨਜ਼ਰ ਤੇ ਫਿਰ ਮੈਂ ਉਹ ਗਾਣਾ ਲਗਾ ਤਾ। ਗਾਣਾ ਮੈਨੂੰ ਵਰਡਿੰਗ ਤੁਸੀਂ ਜਿਹੜੀ ਦੱਸੀ ਉਹ ਇਹੀ ਗਾਣਾ ਸੀਗਾ ਨਾ?
5: ਇਹੀ ਸੀਗਾ, ਕਿਸੇ ਹੋਰ ਬ੍ਰਦਰ ਨੇ ਪਾਇਆ ਸੀ ਫਰਮਾਇਸ਼ੀ ਦਾ ਮੇਰਾ ਮੇਰੇ
0: ਨਹੀਂ ਨਹੀਂ ਤੁਹਾਡਾ ਹੀ ਸੀਗਾ। ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਤੇ ਲੋ ਫਿਰ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਸੁਣੀਏ ਲਾਲ ਚੰਦ ਯਮਲਾ ਜੱਟ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਜੀ, ਜਿਹੜੇ ਕਿ ਤੁਹਾਡੇ ਲਈ ਬਹੁਤ ਵਧੀਆ ਇੱਕ ਅਪਡੇਟ ਲੈ ਕੇ ਆਏ ਨੇ। ਇਸ ਸੈਟਰਡੇ ਨੂੰ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਇਹਨਾਂ ਦੀ ਲੋਕੇਸ਼ਨ 6685 ਟੋਮਕਿਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ ਦੇ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਪ੍ਰਾਈਸਿਸ ਦੇ ਵਿੱਚ ਬਹੁਤ ਵਧੀਆ ਵਧੀਆ ਡੀਲਸ ਲੱਗਣ ਜਾ ਰਹੀਆਂ ਨੇ ਇਸ ਸੈਟਰਡੇ ਨੂੰ। ਅਤੇ ਨਾਲ ਦੀ ਨਾਲ ਫ੍ਰੀ ਤੋਹਫੇ ਵੀ ਮਿਲਣਗੇ। ਦੇਸ ਪ੍ਰਦੇਸ ਰੇਡੀਓ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰੇਗਾ ਅਤੇ ਤੁਸੀਂ ਜ਼ਰੂਰ ਪਹੁੰਚਣਾ 6685 ਟੋਮਕਿਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ 'ਤੇ। ਕੋਈ ਵੀ ਤੁਸੀਂ ਜਾਣਕਾਰੀ ਚਾਹੁੰਦੇ ਹੋ ਤਾਂ ਨੰਬਰ 6472620000 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਸੁਖ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਸੈਚਰਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦਾ, ਤੇ ਨਾਲ ਦੀ ਨਾਲ ਲੌਂਗ ਵੀਕਐਂਡ ਆ ਰਿਹਾ। ਸੋ ਕਿਤੇ ਵੀ ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਚਾਹੇ ਬੈਡਰੂਮ ਸੈੱਟ ਚਾਹੀਦਾ, ਸੋਫਾ ਸੈੱਟ ਚਾਹੀਦਾ, ਡਾਇਨਿੰਗ ਟੇਬਲ ਚਾਹੀਦਾ, ਕਾਫੀ ਟੇਬਲ ਚਾਹੀਦਾ, ਤੇ ਲੌਂਗ ਵੀਕਐਂਡ ਸਪੈਸ਼ਲ ਲੋਐਸਟ ਪ੍ਰਾਈਸ ਗਰੰਟੀ ਮਿਲਣਗੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਹਾਰਡ ਫੋਮ ਸਖਤ ਫੋਮ ਵਾਲਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਜਿਹਦੀ ਰੈਗੂਲਰ ਕੀਮਤ 600 ਦਾ ਸੀ ਪਰ ਸਿਰਫ 199 ਦਾ ਸਵੀਕਰ ਦੇ ਉੱਪਰ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ 199 199 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਤੋਹਫਾ ਲੈਣਾ ਨਹੀਂ ਭੁੱਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ। ਜੇ ਤੁਸੀਂ ਮੇਫੀਲਡ ਵਾਲੀ ਪਾਸਿਓ, ਕੰਟਰੀ ਸਾਈਡ ਵਾਲੇ ਰੋਡ ਪਾਸਿਓ ਆ ਰਹੇ ਹੋ ਜਾਂ ਸੈਂਡਲਵੁੱਡ ਬੁਵੇਡ ਵਾਲੇ ਪਾਸਿਓ ਆ ਰਹੇ ਹੋ ਤਾਂ ਹਾਈਵੇ 410 ਲੈ ਲੈਣਾ। ਜੀ ਹਾਂ, ਹਾਈਵੇ 410 ਲੈ ਲਓ, ਡੈਰੀ ਰੋਡ ਦੀ ਐਗਜ਼ਿਟ ਕੱਢ ਕੇ ਡੈਰੀ ਰੋਡ ਤੇ ਲੈਫਟ, ਜੀ ਹਾਂ, ਡੈਰੀ ਰੋਡ ਤੇ ਲੈਫਟ ਮਾਰ ਕੇ ਤੇ ਟੋਮਗਨ ਰੋਡ ਦੇ ਉੱਪਰ ਰਾਈਟ ਕਰ ਲੈਣੀ ਆ। ਬਿਲਕੁਲ ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ, ਮਨਪ੍ਰੀਤ ਜੀ।
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਨੰਬਰ 6472620000, ਤੇ ਤੁਸੀਂ ਜ਼ਰੂਰ ਪਹੁੰਚਣਾ ਇਸ ਸੈਟਰਡੇ ਨੂੰ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ ਤੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਾਂਗੇ ਇਸ ਸੈਟਰਡੇ। ਤੁਸੀਂ ਜ਼ਰੂਰ ਆਪਣਾ ਯਾਦ ਰੱਖੋ ਤੇ ਪਹੁੰਚਣਾ ਤੁਸੀਂ ਗ੍ਰੈਂਡ ਹੋਮ ਫਰਨੀਚਰ, ਨੰਬਰ 6472620000 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ। ਤੇ ਲੋ ਫਿਰ ਆਪਾਂ ਛੋਟੀ ਜਿਹੀ ਲੈ ਲਈਏ ਹੁਣ ਬ੍ਰੇਕ, ਕਿਉਂਕਿ ਸਟੇਸ਼ਨ ਆਈਡੀ ਆ ਰਹੀ ਹੈ। ਸਟੇਸ਼ਨ ਆਈਡੀ ਤੋਂ ਬਾਅਦ ਫਿਰ ਤੋਂ ਕੰਟੀਨਿਊ ਕਰਾਂਗੇ ਕੁਝ ਗੱਲਾਂ ਬਾਤਾਂ ਤੇ ਕੁਝ ਗੀਤ ਸੰਗੀਤ ਤੇ ਨਾਲ ਦੀ ਨਾਲ ਸਪੌਂਸਰਸ ਦੇ ਮੈਸੇਜਸ। ਤੇ ਲੋ ਫਿਰ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
2: Study visa, express entry, Canadian express entry, spousal file, parents PR, super visa, nanny, work permit, farmer, investor, ya self-employed di file, gal ki, immigration di har problem da solution lain layi, community de jaane pehchane ate tajrubekar immigration consultant Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha, CIC immigration, hune hi call karo 416

0: ਫਸਿਆ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
4: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
5: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇੰਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਅਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596 905-857-7596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dust Drive 15 Fender Way ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਟਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ

0: ਕਰ ਸੈਂਟਰ ਤੇ ਇੱਕ ਚੱਕਰ ਲਗਾਓ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ, ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ 5:04 ਤੇ ਕੁਝ ਸੈਕਿੰਡ ਹੋ ਗਏ ਨੇ, ਆਪਾਂ ਪਹੁੰਚ ਚੁੱਕੇ ਆਪਣੇ ਲਾਸਟ ਆਵਰ ਦੇ ਵਿੱਚ। 2 ਘੰਟੇ ਨਿਕਲ ਚੁੱਕੇ ਨੇ ਅਤੇ 1 ਘੰਟੇ ਦਾ ਤੁਹਾਡਾ ਅਤੇ ਮੇਰਾ ਸਾਥ ਹੋ ਰਿਹਾ, ਯਾਨੀ ਕਿ ਪੂਰੇ 6 ਵਜੇ ਤੱਕ। ਕੈਬਨਿਟ ਐਂਡ ਰੈਨੋਵੇਸ਼ਨ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਜਿਹੜੇ ਕਿ A to Z ਰੈਨੋਵੇਸ਼ਨ ਦਾ ਸਾਰਾ ਕੰਮ ਕਰਦੇ ਨੇ। ਤੁਹਾਡੇ ਘਰ 'ਚ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਜ਼ਰ ਆ ਰਿਹਾ ਤਾਂ ਇਹਨਾਂ ਦੇ ਕੋਲੋਂ ਕਰਵਾਓ। ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ, ਅਤੇ ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਡਸ ਅਤੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਅਤੇ ਇਹ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ, ਅਤੇ ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਦੀਆਂ ਸਪਲਾਈਜ਼ ਵੀ ਲੈ ਸਕਦੇ ਹੋ। ਪਲੰਬਿੰਗ, ਹਾਰਡਵੇਅਰ ਜਾਂ ਇਲੈਕਟ੍ਰੀਕਲ ਸਪਲਾਈਜ਼ ਚਾਹੀਦੀਆਂ ਨੇ ਤੁਹਾਨੂੰ, ਤਾਂ ਤੁਸੀਂ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਪਹੁੰਚੋ, 271 ਗਲਿਡਨ ਰੋਡ, ਯੂਨਿਟ ਨੰਬਰ 5, ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ 'ਤੇ, ਬਰੈਂਪਟਨ ਦੇ ਵਿੱਚ। ਅਤੇ ਤੁਸੀਂ ਰਣਜੀਤ ਸਿੰਘ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ, ਨੰਬਰ 6474-4550 ਦੇ ਉੱਪਰ। ਅਤੇ ਇਹਨਾਂ ਦੇ ਕੋਲ ਹਾਇਰਿੰਗ ਵੀ ਚੱਲ ਰਹੀ ਹੈ, ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲ ਕਰਨ ਵਾਲੇ ਅਤੇ ਨਾਲ ਵੁੱਡ ਵਰਕ ਕਰਨ ਵਾਲੇ ਕੁਝ ਵਰਕਰਸ ਦੀ ਲੋੜ ਹੈ। ਜੇ ਤੁਹਾਨੂੰ ਲੱਕੜੀ ਦਾ ਕੰਮ ਆਉਂਦਾ ਜਾਂ ਸਾਰੀਆਂ ਮਸ਼ੀਨ 'ਤੇ ਕੰਮ ਕਰਨਾ ਹੁੰਦਾ ਇਹਨਾਂ ਦੇ ਕੋਲ, ਅਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਕਿਚਨ ਕੈਬਨਿਟ ਇੰਸਟਾਲਰਸ ਐਂਡ ਵੁੱਡ ਵਰਕ ਦੇ ਲਈ ਇਹਨਾਂ ਨੂੰ ਕੁਝ ਵਰਕਰਸ ਦੀ ਲੋੜ ਹੈ, ਜ਼ਰੂਰ ਤੁਸੀਂ ਗੱਲਬਾਤ ਕਰੋ ਰਣਜੀਤ ਸਿੰਘ ਜੀ ਦੇ ਨਾਲ, ਨੰਬਰ 6474-4550, 647-400-4550, ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ ਕਲੀਅਰ ਵਿਊ ਆਈ ਕੇਅਰ ਨੂੰ ਜ਼ਰੂਰ ਯਾਦ ਰੱਖੋ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ, ਇਹ ਦੋਵੇਂ ਆਪ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ, ਕਲੀਅਰ ਵਿਊ ਆਈ ਕੇਅਰ, ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ 'ਤੇ ਲੋਕੇਟਡ ਹੈ। ਤੁਸੀਂ ਇਹਨਾਂ ਦੇ ਕੋਲ 6 ਦੇ 6 ਦਿਨ, ਯਾਨੀ ਕਿ ਮੰਡੇ ਨੂੰ ਛੱਡ ਕੇ, ਮੰਡੇ ਨੂੰ ਇਹ ਛੁੱਟੀ ਕਰਦੇ ਨੇ, ਬਾਕੀ 6 ਦੇ 6 ਦਿਨ ਤੁਸੀਂ ਜਾਓ ਇਹਨਾਂ ਦੇ ਕੋਲ। ਡਾਕਟਰਸ ਤੁਹਾਨੂੰ 6 ਦਿਨ ਵੀ ਮਿਲਦੇ ਨੇ ਵੀਕ ਦੇ ਵਿੱਚ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਕਰਦੇ ਨੇ, ਮਾਇਓਪੇ ਕੰਟਰੋਲ ਲੈਂਜਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਕੰਪਲੀਟ ਪੇਅਰ ਆਫ ਗਲਾਸਿਸ ਇਹਨਾਂ ਦੇ ਕੋਲੋਂ $99 ਤੋਂ ਸਟਾਰਟ ਹੋ ਜਾਂਦੇ ਨੇ, 25% ਡਿਸਕਾਊਂਟ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਅਤੇ ਡਾਕਟਰਸ ਦੀ ਅਵੇਲੇਬਿਲਿਟੀ ਜਿਵੇਂ ਕਿ ਮੈਂ ਦੱਸਿਆ 6 ਦਿਨ ਹੈਗੀ ਵੀਕ ਦੇ ਵਿੱਚ, ਐਕਸੈਪਟ ਮੰਡੇ। ਮੰਡੇ ਨੂੰ ਛੁੱਟੀ ਕਰਦੇ ਨੇ, ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਮਿਲਣਗੇ, ਸੈਟਰਡੇ ਨੂੰ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ, ਅਤੇ ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ। ਇਹਨਾਂ ਦਾ ਐਡਰੈਸ ਹੈ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ। ਕਲੀਅਰ ਵਿਊ ਆਈ ਕੇਅਰ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਨੰਬਰ ਤੁਸੀਂ ਨੋਟ ਕਰ ਲਓ, ਅਪੋਇੰਟਮੈਂਟ ਬੁੱਕ ਕਰਕੇ ਚਲੇ ਜਾਓ ਜਾਂ ਫਿਰ ਤੁਸੀਂ ਵਾਕ ਇਨ ਵੀ ਜਾ ਸਕਦੇ ਹੋ। ਨੰਬਰ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਤੇ ਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਸੁਣੋ, ਨੂਰ ਜਹਾਨ ਜੀ ਦੀ ਆਵਾਜ਼ ਦੇ ਵਿੱਚ ਗਾਣਾ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੇ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਆਪਣੇ ਪਸੰਦ ਦੇ ਸੌਂਗਸ ਵੀ ਇੰਜੋਏ ਕਰ ਰਹੇ ਹੋਵੋਗੇ। ਮੱਲੀ ਟੈਂਟ ਸਰਵਿਸਿਜ਼ ਦੀ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ, ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨਸ ਆ ਰਹੇ ਨੇ, ਕੋਈ ਵੀ ਖੁਸ਼ੀ ਦਾ ਮਾਹੌਲ ਆ ਰਿਹਾ ਤੇ ਤੁਹਾਨੂੰ ਟੈਂਟਸ ਦੀ ਲੋੜ ਹੈ, ਤਾਂ ਇਹਨਾਂ ਦੇ ਕੋਲ ਟੈਂਟ ਸਾਈਜ਼ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ। ਇਹ ਤੁਹਾਡੇ ਲਈ ਸਾਰੇ ਵਾਟਰਪਰੂਫ ਟੈਂਟਸ ਲੈ ਕੇ ਆਉਂਦੇ ਆ। ਇਸ ਤੋਂ ਇਲਾਵਾ ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਕਹਿ ਲਓ ਕਿ ਡੈਕੋਰੇਸ਼ਨ ਦਾ A to Z ਸਾਰਾ ਸਮਾਨ ਇਹਨਾਂ ਦੇ ਕੋਲ ਅਵੇਲੇਬਲ ਹੈ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਤੁਸੀਂ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਲਗਵਾ ਸਕਦੇ ਹੋ ਟੈਂਟ ਦੇ ਵਿੱਚ ਅਤੇ ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ, ਅਤੇ ਨਾਲ ਦੀ ਨਾਲ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਵੀ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵੈਮਨ ਦੇ ਲਈ। ਜੇ ਤੁਸੀਂ ਇੰਡੀਆ ਵਾਂਗੂ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਤੁਸੀਂ ਇਹਨਾਂ ਦੇ ਕੋਲੋਂ ਲਾਈਟਨਿੰਗ ਕਰਵਾਓ। ਮੱਲੀ ਟੈਂਟ ਸਰਵਿਸਿਸ, ਨੰਬਰ ਹੈ 6479-2569-647-999-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569

0: ਜੇ ਤੁਹਾਨੂੰ ਇਮੀਗ੍ਰੇਸ਼ਨ ਦੇ ਰਿਲੇਟਡ ਤੁਹਾਡੇ ਕੋਈ ਵੀ ਸਵਾਲ ਹੋਣ, ਕੋਈ ਵੀ ਤੁਹਾਡੇ ਕੰਸਰਨਸ ਨੇ, ਕੋਈ ਵੀ ਕੁਐਸਚਨਸ ਨੇ, ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਏਮਸ ਇਮੀਗ੍ਰੇਸ਼ਨ ਦੇ ਨਾਲ। ਅਮਨ ਬਾਜਵਾ ਜੀ ਕਾਫੀ ਲੰਬੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਸਾਰੀਆਂ ਸਰਵਿਸਿਜ਼ ਦਿੰਦੇ ਨੇ। ਇਮੀਗ੍ਰੇਸ਼ਨ ਦੇ ਵਿੱਚ ਕੋਈ ਵੀ ਤੁਹਾਨੂੰ ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਹੋਵੇ, ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਤੁਹਾਨੂੰ ਗਾਈਡੈਂਸ ਦੀ ਲੋੜ ਹੈ, ਆਪਣੀ ਫਾਈਲ ਕਿੱਦਾਂ ਲਗਾਉਣੀ ਹੈ, ਕਿੱਦਾਂ ਤੁਸੀਂ ਆਪਣੇ ਡਾਕੂਮੈਂਟਸ ਨੂੰ ਮੈਨੇਜ ਕਰਨਾ ਆ, ਤੁਹਾਡੀ ਪੂਰੀ ਹੈਲਪ ਕਰਨਗੇ ਅਮਨ ਬਾਜਵਾ ਜੀ। ਨੰਬਰ 905-673-9000 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਅਤੇ ਆਪਾਂ ਬਾਕੀ ਦੀ ਇਨਫੋਰਮੇਸ਼ਨ ਲੈਂਦੇ ਹਾਂ। ਅਮਨ ਬਾਜਵਾ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਹਾਂਜੀ, ਥੈਂਕ ਯੂ ਸੋ ਮਚ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
0: ਹਾਂਜੀ, ਗੁੱਡ ਈਵਨਿੰਗ ਮੈਮ। ਮੈਮ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਇੰਟਰਨੈਸ਼ਨਲ ਸਟੂਡੈਂਟਸ ਦੀ। ਤੁਹਾਨੂੰ ਪਤਾ ਕਿ ਹੁਣ ਜਿਵੇਂ ਸਟੂਡੈਂਟਸ ਕਾਫੀ ਘੱਟ ਆ ਰਹੇ ਨੇ, ਹੈ ਨਾ, ਜਿਹੜੇ ਹੁਣ ਆਏ ਹੋਏ ਨੇ ਉਹਨਾਂ ਦੇ ਵੀ ਕਈਆਂ ਦੇ ਵਰਕ ਪਰਮਿਟ ਵਗੈਰਾ ਐਕਸਪਾਇਰ ਹੋ ਰਹੇ ਹੁੰਦੇ ਨੇ, ਉਹਨਾਂ ਦੀ ਤੁਸੀਂ ਕਿੱਦਾਂ ਹੈਲਪ ਕਰਦੇ ਹੋ?
1: ਜੀ, ਹੁਣ ਬਹੁਤ ਕੰਪਲੀਕੇਸ਼ਨ ਐਕਚੁਲੀ ਫੇਸ ਕਰ ਰਹੇ ਹੈਗੇ ਸਟੂਡੈਂਟ। ਐਵਰੀ ਡੇ ਬਹੁਤ ਸਾਰੇ ਸਟੂਡੈਂਟ ਆ ਰਹੇ ਨੇ, ਕਈਆਂ ਦੇ ਸਟਾਟਸ ਖਤਮ ਹੋ ਰਹੇ ਨੇ, ਕਈਆਂ ਨੇ ਪੀ ਆਰ ਐਪਲੀਕੇਸ਼ਨ ਲਗਾਈਆਂ ਹੁੰਦੀਆਂ, ਖੁਦ ਲਗਾਈਆਂ ਜਾਂ ਕਿਤੋਂ ਲਗਵਾਈਆਂ ਹੋਈਆਂ, ਉਹਦੇ ਵਿੱਚ ਪ੍ਰੋਸੀਜਰਲ ਫੇਅਰਨੈਸ ਲੈਟਰਸ ਆ ਰਹੀਆਂ। ਸੋ ਜੇ ਸਟਾਟਸ ਦੀ ਗੱਲ ਕਰੀਏ ਤਾਂ ਬਹੁਤ ਜ਼ਰੂਰੀ ਹੈ ਟਾਈਮ ਰਹਿੰਦੇ ਕੰਸਲਟੇਸ਼ਨ ਲੈਣੀ। ਹਰ ਇੱਕ ਸਟੂਡੈਂਟ ਦੀ ਆਪਣੀ ਹਿਸਟਰੀ ਹੈਗੀ ਹੈ, ਉਹ ਚਾਹੇ ਐਜੂਕੇਸ਼ਨ ਦੀ ਹੈ ਚਾਹੇ ਐਕਸਪੀਰੀਅੰਸ ਦੀ ਹੈਗੀ ਹੈ। ਸੋ ਇਟਸ ਵੈਰੀ ਵੈਰੀ ਇੰਪੋਰਟੈਂਟ, ਜਿਹਨਾਂ ਦੇ ਲਾਸਟ ਇਸ ਸਾਲ ਦੇ ਅਖੀਰ ਦੇ ਵਿੱਚ ਵੀ ਸਟਾਟਸ ਐਕਸਪਾਇਰ ਹੋ ਰਹੇ ਨੇ, ਉਹਨੇ ਤੋਂ ਕੰਸਲਟੇਸ਼ਨ ਲਓ, ਉਹਨੇ ਤੋਂ ਆਪਣੀ ਆਪਸ਼ਨ ਚੂਜ਼ ਕਰੋ। ਬਹੁਤ ਸਾਰੇ ਸਟੂਡੈਂਟ ਯੂਨੀਵਰਸਿਟੀ ਕਾਲਜਸ ਦੇ ਵਿੱਚ ਵੀ ਜਾ ਰਹੇ, ਉਹਦੇ ਲਈ ਵੀ ਆਫਰ ਲੈਟਰ ਜਿਹੜੀ ਹੈਗੀ ਆਉਣ ਨੂੰ ਟਾਈਮ ਲੱਗਦਾ, ਕੋਈ ਪ੍ਰੋਵਿੰਸ ਮੂਵ ਕਰਨੀ।

0: Officers, they be regular draw ਆ ਰਹੀ ਹੈਗੀ ਹੈ ਸਸਕੈਚੁਨ ਇਮੀਗ੍ਰੇਸ਼ਨ ਵਿੱਚ ਵੀ ਸਾਡੀ ਪੂਰੀ ਐਕਸਪਰਟੀਜ਼ ਹੈਗੀ ਹੈ ਮੈਂ ਉੱਥੋਂ ਦੀ ਰਿਕਰੂਟਰ ਹੈਗੀ ਹਾਂ ਫਰੋਮ ਲਾਸਟ ਆਲਮੋਸਟ 10-12 ਈਅਰਸ ਸੋ ਇਮੀਗ੍ਰੇਸ਼ਨ ਦੀ ਕੋਈ ਵੀ ਨੀਡ ਕੋਈ ਵੀ ਸਵਾਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਹੈਗੇ ਕੋਈ ਵੀ ਹੈਲਪ ਚਾਹੀਦੀ ਹੈ ਰਿਮੂਵਲ ਆਰਡਰਸ ਇਸ਼ੂ ਹੋਏ ਹੈ ਜਾਂ ਕਿਸੇ ਤਰ੍ਹਾਂ ਦੀ ਕੰਪਲੀਕੇਸ਼ਨ ਫੇਸ ਕਰ ਰਹੇ ਹੋ ਯੂ ਕੈਨ ਕੰਟੈਕਟ ਏਮਸ ਆਫਿਸ ਨੰਬਰ ਇਜ਼ 905-673-9000
1: ਜੀ ਮੈਮ ਨੈਕਸਟ ਆਪਾਂ ਗੱਲਬਾਤ ਕਰਦੇ ਹਾਂ ਵਿਜ਼ਿਟਰ ਵੀਜ਼ਾ ਐਂਡ ਸੁਪਰ ਵੀਜ਼ਾ ਲੈ ਕੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੂਸਰੀ ਕੰਟਰੀਜ਼ ਤੋਂ ਕੈਨੇਡਾ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਕੁਝ ਨਵੀਆਂ ਚੇਂਜਸ ਆਈਆਂ ਹੋਣ ਕੋਈ ਅਪਡੇਟਸ ਉਹਨਾਂ ਦੇ ਬਾਰੇ ਵੀ ਥੋੜਾ ਜਿਹਾ ਦੱਸੋ
0: ਜੀ ਰਿਫਿਊਜ਼ਲ ਰੇਸ਼ੋ ਬਹੁਤ ਹਾਈ ਹੈਗੀ ਹੈ ਹੁਣ ਵਿਜ਼ਿਟਰ ਵੀਜ਼ਾ ਨੂੰ ਲੈ ਕੇ ਐਂਡ ਉਹਦੀ ਐਪਲੀਕੇਸ਼ਨ ਸਟਰੋਂਗਲੀ ਲਾਣੀ ਬਹੁਤ ਜ਼ਰੂਰੀ ਹੈ ਡਾਕੂਮੈਂਟ ਜੋ ਮੈਂਡੇਟਰੀ ਆਫੀਸਰ ਦੇਖਣਾ ਚਾਹੁੰਦੇ ਹੋ ਚਾਹੇ ਬੈਕ ਹੋਮ ਫੈਮਿਲੀ ਟਾਈਜ਼ ਨੇ ਕੈਨੇਡੀਅਨ ਟਾਈਜ਼ ਨੇ ਰੀਜ਼ਨ ਆਫ ਵਿਜ਼ਿਟ ਹੈ ਫਾਈਨੈਂਸ਼ੀਅਲ ਡਾਕੂਮੈਂਟੇਸ਼ਨ ਹੈਗੇ ਹੈ ਜਿੰਨੇ ਵੀ ਤੁਹਾਡੇ ਰਿਲੇਸ਼ਨਸ਼ਿਪ ਪਰੂਫ ਹੈਗੇ ਹਰ ਇੱਕ ਦੇ ਡਾਕੂਮੈਂਟ ਬਹੁਤ ਪ੍ਰੋਪਰਲੀ ਲੱਗਣੇ ਚਾਹੀਦੇ ਹੈ ਐਂਡ ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਸ਼ੁਰੂ ਤੋਂ ਹੀ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਰਿਫਿਊਜ਼ਡ ਜਿਹੜੀਆਂ ਮਲਟੀਪਲ ਰਿਫਿਊਜ਼ਲ ਹੋਏ ਹੁੰਦੇ ਨੇ ਉਹਨਾਂ ਨੂੰ ਵੀ ਅਸੀਂ ਸਕਸੈਸਫੁਲੀ ਸੋਲਵ ਕੀਤਾ ਹੈਗਾ ਸੋ ਜਿਨ੍ਹਾਂ ਨੇ ਵੀ ਪੇਰੈਂਟਸ ਦਾ ਗ੍ਰੈਂਡ ਪੇਰੈਂਟਸ ਸਿਬਲਿੰਗ ਕਿਸੇ ਵੀ ਫੈਮਿਲੀ ਮੈਂਬਰ ਦਾ ਵਿਜ਼ਟਰ ਵੀਜ਼ਾ ਪਹਿਲੀ ਵਾਰੀ ਅਪਲਾਈ ਕਰਨਾ ਹੈ ਆਲਰੇਡੀ ਰਿਫਿਊਜ਼ਲ ਹੋ ਚੁੱਕਿਆ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੈ ਐਂਡ ਸੁਪਰ ਵੀਜ਼ਾ ਆਫ ਕੋਰਸ ਇਜ਼ ਅ ਵੰਡਰਫੁਲ ਆਪਸ਼ਨ ਪਿਛਲੇ ਆਲਮੋਸਟ 14-15 ਸਾਲ ਤੋਂ ਸੁਪਰ ਵੀਜ਼ਾ ਚੱਲ ਰਿਹਾ ਹੈਗਾ ਵੈਰੀ ਵੈਰੀ ਸਕਸੈਸਫੁਲ ਪ੍ਰੋਗਰਾਮ ਐਂਡ ਇਹਦੇ ਵਿੱਚ ਵੀ ਫਲੈਕਸੀਬਿਲਿਟੀ ਹੈ 2 ਸਾਲ ਦੇ ਵਿੱਚ ਤੁਸੀਂ ਜਿਹਦੇ ਵਿੱਚ ਵੀ ਇਨਕਮ ਰਿਕੁਆਇਰਮੈਂਟ ਕੰਪਲੀਟ ਹੁੰਦੀ ਹੈ ਉਹਦੇ ਲਈ ਕੁਆਲੀਫਾਈ ਕਰਕੇ ਤੁਸੀਂ ਫਾਈਲ ਕਰ ਸਕਦੇ ਹੋ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਸਾਡੇ ਆਫਿਸ ਵਿੱਚੋਂ ਅਵੇਲੇਬਲ ਹੈਗੀ ਹੈ ਸੋ ਐਨੀ ਹੈਲਪ ਯੂ ਨੀਡ ਇਨ ਵਿਜ਼ਿਟਰ ਸੁਪਰ ਵੀਜ਼ਾ ਜਾਂ ਈਵਨ ਸਟੂਡੈਂਟ ਵੀਜ਼ਾ ਵਰਕ ਵੀਜ਼ਾ ਟੈਂਪਰੇਰੀ ਕਿਸੇ ਵੀ ਕੈਟੇਗੋਰੀ ਵਿੱਚ ਤੁਹਾਨੂੰ ਹੈਲਪ ਚਾਹੀਦੀ ਹੈ ਵਿਜ਼ਿਟਰ ਐਕਸਟੈਂਸ਼ਨ ਫਾਈਲ ਕੀਤੀ ਸੀ ਉਹ ਰਿਫਿਊਜ਼ ਹੋਈ ਹੈ ਸੋ ਐਨੀ ਹੈਲਪ ਯੂ ਨੀਡ ਨੰਬਰ ਸੇਮ 905-673-9000
1: ਜੀ ਮੈਮ ਕਈ ਵਾਰ ਇੱਦਾਂ ਹੁੰਦਾ ਕਿ ਕਿਸੇ ਦਾ ਸਟੇਟਸ ਖਤਮ ਹੀ ਹੋ ਗਿਆ ਜਾਂ ਫਿਰ ਕੋਈ ਇੱਦਾਂ ਦਾ ਡਿਸੀਜਨਸ ਲੈਣੇ ਪੈ ਜਾਂਦੇ ਨੇ ਗਵਰਨਮੈਂਟ ਨੂੰ ਕਿ ਉਹਨਾਂ ਨੂੰ ਰਿਮੂਵਲ ਆਰਡਰ ਦੇ ਦਿੰਦੇ ਨੇ ਕਿਸੇ ਨੂੰ ਇਮੀਗ੍ਰੇਸ਼ਨ ਅਪੀਲ ਆਈ ਹੋਵੇ ਕੋਈ ਇਹਨਾਂ ਨੂੰ ਲੀਗਲ ਪ੍ਰੋਸੈਸ ਦੇ ਵਿੱਚ ਹੈਲਪ ਚਾਹੀਦੀ ਹੋਵੇ ਤੁਸੀਂ ਉਹਨਾਂ ਦੀ ਕਿੱਦਾਂ ਹੈਲਪ ਕਰਦੇ ਹੋ
0: ਜੀ ਜਿਹੜੇ ਇੰਡੀਵਿਜੁਅਲ ਆਊਟ ਆਫ ਸਟੇਟਸ ਹੋ ਚੁੱਕੇ ਹੈਗੇ ਰਿਮੂਵਲ ਆਰਡਰਸ ਆਏ ਹੈਗੇ ਹੈ ਜਾਂ ਫਿਰ ਕੋਈ ਇਮੀਗ੍ਰੇਸ਼ਨ ਫਾਈਲ ਰਿਜੈਕਟ ਹੋਈ ਹੈ ਚਾਹੇ ਸਪਾਊਸਲ ਐਪਲੀਕੇਸ਼ਨ ਹੈ ਫੈਮਿਲੀ ਕਲਾਸ ਹੈਗੀ ਹੈ ਡਿਪੈਂਡੈਂਟ ਚਿਲਡਰਨ ਹੈਗੇ ਹੈ ਉਹਨਾਂ ਦੀ ਅਪੀਲ ਫਾਈਲ ਕਰਨੀ ਹੈ ਅਸੀਂ ਉਹਦੇ ਵਿੱਚ ਹੈਲਪ ਕਰਦੇ ਹੈਗੇ ਹਾਂ ਸੋ ਜਿਹਨਾਂ ਦੀ ਵੀ ਰਿਫਿਊਜ਼ਲ ਹੋਈ ਹੈ ਸੋ ਮੇਕ ਸ਼ੋਰ ਲਿਮਿਟਡ ਟਾਈਮ ਹੁੰਦਾ ਹੈ ਤੁਹਾਡੀ ਅਪੀਲ ਫਾਈਲ ਕਰਨ ਦੇ ਲਈ ਇਸ ਤਰ੍ਹਾਂ ਦੀ ਸਿਚੁਏਸ਼ਨ ਫੇਸ ਕਰ ਰਹੇ ਹੋ ਤਾਂ ਜਲਦੀ ਆਪਣੀ ਕੰਸਲਟੇਸ਼ਨ ਬੁੱਕ ਕਰੋ ਇਸ ਤੋਂ ਇਲਾਵਾ ਜਿਹੜੇ ਜਿਹਨਾਂ ਦੇ ਟਰੈਵਲ ਡਾਕੂਮੈਂਟ ਰਿਫਿਊਜ਼ ਹੋਏ ਹੈ ਰੈਜੀਡੈਂਸੀ ਆਬਲੀਗੇਸ਼ਨ ਅਪੀਲ ਕਰਨੀ ਹੈ ਸੋ ਇਮੀਗ੍ਰੇਸ਼ਨ ਚ ਕੋਈ ਵੀ ਤੁਹਾਡਾ ਸਿਚੁਏਸ਼ਨ ਹੈ ਇਨਐਡਮਿਸਿਬਿਲਿਟੀ ਹੈ ਆਲਰੇਡੀ ਕੈਨੇਡਾ ਚੋਂ ਰਿਮੂਵ ਹੋ ਚੁੱਕੇ ਹੋ ਵਾਪਸ ਆਉਣਾ ਚਾਹੁੰਦੇ ਹੈਗੇ ਹੋ ਸੋ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਹੈ ਕਿਸੇ ਵੀ ਤਰ੍ਹਾਂ ਦੀ ਕੰਪਲੀਕੇਸ਼ਨ ਹੈ ਯੂ ਕੈਨ ਵਿਜ਼ਿਟ ਏਮਸ ਆਫਿਸ ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ ਯੂਨਿਟ 44 ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਰਮ ਐਂਡ ਫੋਨ ਨੰਬਰ 905-673-9000 ਥੈਂਕ ਯੂ ਸੋ ਮਚ
1: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਗੱਲਬਾਤ ਕਰੋ ਏਮਸ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ ਜੀ ਦੇ ਨਾਲ ਨੰਬਰ 905-673-9000 905-673-9000 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਏਮਸ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ ਸਟੂਡੈਂਟ ਨੰਬਰ 905-564-6444 905-564-5444 ਸਟੂਡੈਂਟ ਦਾ ਨੰਬਰ ਹੈ ਇਸ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਹਰਬੰਸ ਹੋਤਾ ਐਂਡ ਮਹਿੰਦਰ ਬਾਬਾ ਜੀ ਦੀ ਆਵਾਜ਼ ਦੇ ਵਿੱਚ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
1: ਤਾਂ ਫਿਕਰ ਕਿਉਂ ਕਰਦੇ ਹੋ?
2: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
0: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
0: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
0: 647-7710-647-739-8710, ਲਾਇਸੈਂਸ ਨੰਬਰ MT00003450।
3: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-238-7711-905-239-77।

ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਅਤੇ ਸਟੂਡੀਓ ਦਾ ਨੰਬਰ 905-564-6444-905-564-6444 ਸਟੂਡੀਓ ਦਾ ਨੰਬਰ ਹੈ ਅਤੇ ਇਸ ਨੰਬਰ 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਪੂਰੇ 6 ਵਜੇ ਤੱਕ। ਇਹ ਫਲੋਰ ਮਾਡਲਸ ਦੇ ਉੱਪਰ ਦੇ ਰਹੇ ਨੇ। ਜੇ ਤੁਸੀਂ ਫੈਬਰਿਕ ਦੇ ਸੋਫਾ ਸੈਟਸ ਬਣਵਾਉਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ। ਜਿਹੜੇ ਮਰਜ਼ੀ ਕਲਰ ਦਾ ਸੋਫਾ ਤੁਸੀਂ ਰੈਡੀ ਕਰਵਾਓ ਅਤੇ ਬਹੁਤ ਜ਼ਿਆਦਾ ਇਹਨਾਂ ਦੇ ਕੋਲ ਸਿਲੈਕਸ਼ਨ ਫੈਬਰਿਕ ਦੀ ਵੀ ਹੈਗੀ ਹੈ। ਅਤੇ ਨਾਲ ਦੀ ਨਾਲ ਜੇਕਰ ਤੁਸੀਂ ਲੈਦਰ ਦੇ ਸੋਫੇ ਬਣਵਾਉਣੇ ਹੋਣ ਉਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਮਿਲਣਗੀਆਂ। ਅਤੇ ਤੁਸੀਂ ਜੈਨੂਇਨ 100% ਜੈਨੂਇਨ ਲੈਦਰ ਦੇ ਸੋਫੇ ਬਣਵਾ ਸਕਦੇ ਹੋ ਉਹਨਾਂ ਦੇ ਕੋਲੋਂ। ਚਾਹੇ ਤੁਸੀਂ ਹਾਰਡ ਫੋਮ ਦੇ ਸੋਫਾ ਸੈਟਸ ਬਣਾਉਣਾ ਚਾਹੁੰਦੇ ਹੋ ਉਹ ਵੀ ਤੁਹਾਡੇ ਲਈ ਅਵੇਲੇਬਲ ਨੇ। ਕਾਫੀ ਕਮਾਲ ਦੇ ਕਾਊਚਿਸ ਤੁਹਾਡੇ ਲਈ ਬਣਾਉਂਦੇ ਨੇ। ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਅਤੇ ਜ਼ਰੂਰ ਤੁਸੀਂ ਪਹੁੰਚੋ, ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਇਹਨਾਂ ਦੇ ਕੋਲੋਂ ਲੈ ਕੇ ਆ ਸਕਦੇ ਹੋ ਅੰਡਰ ਵਨ ਰੂਫ। ਅਤੇ ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। 24 ਰੀਗਨ ਰੋਡ ਪਹਿਲੀ ਲੋਕੇਸ਼ਨ ਹੈ ਅਤੇ 120 ਡੈਲਟਾ ਪਾਰਕ ਬਲੇਵਰਡ ਦੂਸਰੀ ਲੋਕੇਸ਼ਨ ਹੈ। ਨੰਬਰ 905-803-8056 905-803-8056 ਜਾਂ ਫਿਰ ਦੂਸਰਾ ਨੰਬਰ 905-791-8056 905-791-8056 ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ। ਨੈਕਸਟ ਫਰਮਾਇਸ਼ ਗਾਣਾ ਗੁਲਸ਼ਨ ਕੋਮਲ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: बिजनेस नु प्रमोट कर ले देश पर देश प्राइम टाइम रेडियो एंड टीवी थोड़े अंग संग है 24 घंटे सतो दिन हुण तक देश पर देश प्राइम टाइम रेडियो हजारा ही बिजनेस की ग्रैंड ओपनिंग लाइव ऑन लोकेशन नाल करवा चुके है ते करवा रहा है इम्पॉसिबल इज नथिंग तुसी भी अपने बिजनेस विच वादा करन वास्ते देश पर देश रेडियो दा लाइव ऑन लोकेशन फ्राइडे सैटरडे करवाओ फॉर बुकिंग कॉल सजिंदर सिद्धू एट 416-725-2551
1: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ ਫੈਂਡਰਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ Or 600 Haskell Road, Cambridge. Namikuni Branch, 25 Central Wood Parkway, Kennedy to Central Wood Parkway, Janede Aao, Hariya Tajiya Sabjiya, or Ji Sasti Grocery Vaste Poncho, Indian Fruit Land Day. ਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਟੋਬੀਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕ ਕਲੀਨ ਕਰਾਓ ਜੀ ਹਾਂ ਓਨਲੀ $104 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕ ਕਲੀਨਿੰਗ ਸਿਰਫ ਤੇ ਸਿਰਫ $140 ਦੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ
2: ਹਾਏ ਰੱਬਾ ਹੁਣ ਕੀ ਬਣੂ
3: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾ ਟੈਂਬਰ ਪਰਸਨਲ ਇੰਜਰੀ ਲਾਇਰ
4: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
3: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪ ਫਰੰਟ ਫੀ ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ ਅੱਜ ਹੀ ਕਾਲ ਕਰੋ ਰੂਪਾ ਬਰਾੜਵੁਰਾ ਨੂੰ 416-991-5939 Barat Temple

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ, ਤੇ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਹਾਫ ਐਨ ਆਵਰ ਦਾ ਹੋਰ, ਯਾਨੀ ਕਿ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44, 905-564-4644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਤੁਸੀਂ ਆਪਣੀ ਪਰਸਨ ਦੇ ਸੌਂਗਸ ਵੀ ਇੰਜੋਏ ਕਰ ਰਹੇ ਹੋਵੋਗੇ। 905-564-6444 ਸਟੂਡੀਓ ਦਾ ਨੰਬਰ ਹੈ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਮੌਰਗੇਜ ਦੇ ਵਿੱਚ ਬਹੁਤ ਹੀ ਐਕਸਪਰਟ ਪਰਸਨ ਨੇ, ਨੀਲਮ ਸਰਵ ਜੀ, ਜੋ ਕਿ ਮੌਰਗੇਜ ਬ੍ਰੋਕਰ ਨੇ। ਕਾਫੀ ਲੰਬੇ ਤਜਰਬੇ ਦੇ ਨਾਲ ਤੁਹਾਨੂੰ ਇਹ ਸਾਰੀਆਂ ਸਰਵਿਸਿਜ਼ ਦੇ ਰਹੇ ਨੇ ਮੌਰਗੇਜ ਦੇ ਰਿਲੇਟਡ। ਜੇ ਤੁਹਾਨੂੰ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਮੌਰਗੇਜ ਦੀ ਲੋੜ ਹੈ, ਤੁਹਾਡੀ ਮੌਰਗੇਜ ਹੋ ਹੀ ਨਹੀਂ ਰਹੀ, ਜਾਂ ਤੁਹਾਨੂੰ ਕਿਸੇ ਫੰਡਸ ਦੀ ਲੋੜ ਹੈ, ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਆਪਣੀ ਪ੍ਰੋਪਰਟੀ ਤੁਸੀਂ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋਵੋ, ਜਾਂ ਤੁਹਾਨੂੰ ਫਸਟ ਜਾਂ ਸੈਕਿੰਡ ਮੌਰਗੇਜ ਚਾਹੀਦੀ ਹੈ, ਤੁਹਾਨੂੰ ਮਾਰਕੀਟ ਦੇ ਵਿੱਚੋਂ ਬੈਸਟ ਰੇਟਸ ਲੈ ਕੇ ਦਿੰਦੇ ਨੇ ਇਹ, ਚਾਹੇ ਤੁਹਾਡਾ ਬੈਡ ਕ੍ਰੈਡਿਟ ਹੀ ਹੋਵੇ। ਜ਼ਰੂਰ ਗੱਲਬਾਤ ਕਰੋ ਨੀਲਮ ਸਰਵ ਜੀ ਦੇ ਨਾਲ। ਨੰਬਰ 6477-8710-647-739-7410-8710 ਅਤੇ ਮੇਰੇ ਨਾਲ ਲਾਈਨ 'ਤੇ ਜੁੜੇ ਹੋਏ ਨੇ, ਅਤੇ ਆਪਾਂ ਬਾਕੀ ਦੀ ਹੋਰ ਇਨਫੋਰਮੇਸ਼ਨ ਲੈਂਦੇ ਹਾਂ। ਨੀਲਮ ਸਰਵ ਜੀ, ਹਾਂਜੀ ਮੈਮ, ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਮਨਪ੍ਰੀਤ, ਹਾਊ ਆਰ ਯੂ?
0: ਆਈ ਐਮ ਗੁੱਡ ਮੈਮ, ਹਾਊ ਆਰ ਯੂ?
1: ਵੈਰੀ ਗੁੱਡ, ਵੈਰੀ ਗੁੱਡ। ਤੁਸੀਂ ਮੈਮ ਨਾ ਕਹਿ ਕਰ, ਨੀਲਮ ਕਹਿ ਕਰ।
0: ਓਕੇ, ਨਹੀਂ ਦੈਟਸ ਓਕੇ। ਹਾਂਜੀ ਨੀਲਮ ਜੀ,
1: ਯੈਸ। ਸੋ ਓਕੇ, ਅੱਜ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਗੱਲ ਕਰਦੇ ਅੱਜ ਕਪਲ ਆਫ ਥਿੰਗਸ ਉੱਤੇ, ਜਸਟ ਟਿਪਸ ਹੁੰਦੇ ਆ।
0: ਹਾਂਜੀ,
1: ਵਾਟ ਇਜ਼ ਦੀ ਪਰਫੈਕਟ ਟਾਈਮਿੰਗ, ਵੈਨ ਇਜ਼ ਦੀ ਪਰਫੈਕਟ ਟਾਈਮ ਟੂ ਬਾਏ ਦੇਅਰ ਹਾਊਸ? ਬਟ ਨੋਬਡੀ ਕੈਨ ਪ੍ਰੀਡਿਕਟ ਕੰਸਿਸਟੈਂਟਲੀ ਕਿ ਕਦੋਂ ਮਾਰਕੀਟ ਦਾ ਰਾਈਟ ਟਾਈਮ ਹੈ। ਨੋਬਡੀ ਕੈਨ ਪ੍ਰੀਡਿਕਟ ਦਿਸ।
0: ਹਾਂਜੀ, ਰਾਈਟ।
1: ਬਟ ਬੈਸਟ ਟਾਈਮ ਉਦੋਂ ਹੁੰਦਾ ਵੈਨ ਯੂ ਆਰ ਫਾਈਨੈਂਸ਼ੀਅਲੀ ਰੈਡੀ। ਤੁਸੀਂ ਗੈਟ ਪ੍ਰੀ ਅਪਰੂਵਡ ਆਪਣੇ ਆਪ ਨੂੰ, ਕਿਉਂਕਿ ਜਦੋਂ ਤੁਸੀਂ, ਤੁਹਾਡੇ ਕੋਲ ਫਾਈਨੈਂਸ਼ੀਅਲੀ ਤੁਸੀਂ ਸਿੱਕੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਪ੍ਰੀ ਅਪਰੂਵ ਕਰਵਾਓ।
0: ਹਾਂਜੀ,
1: ਅੰਡਰਸਟੈਂਡ ਯੂਅਰ ਬਜਟ ਐਂਡ ਬੀ ਪ੍ਰੀਪੇਅਰਡ ਕਿ ਮੈਂ ਘਰ ਲੈਣ ਲੱਗਾ ਜਾਂ ਲੈਣ ਲੱਗੀ ਆ, ਤਾਂ ਆਪਾਂ ਉਹਦੇ ਲਈ ਸਾਨੂੰ ਕੀ ਕੀ ਕੰਸੀਕੁਐਂਸਿਸ ਆ ਸਕਦੇ ਆ, ਜਾਂ ਕੀ ਵਧੀਆ ਤਰੀਕਾ ਹੋ ਸਕਦਾ, ਕੀ ਘਟੀਆ ਤਰੀਕਾ ਹੋ ਸਕਦਾ, ਵਟਸ ਦੀ ਇਫ ਐਂਡ ਬਟਸ। ਤਾਂ ਉਹਦੇ ਲਈ ਬੀ ਪ੍ਰੀਪੇਅਰਡ, ਦੈਟ ਇਜ਼ ਦੀ ਓਨਲੀ ਬੈਸਟ ਟਾਈਮ। ਤੁਹਾਨੂੰ ਕਿਸੇ ਨੇ ਪ੍ਰੀਡਿਕਟ ਕਰਕੇ ਨਹੀਂ ਦੱਸਣਾ ਕਿ ਟੁਮੋਰੋ ਮਾਰਕੀਟ ਇਜ਼ ਫਾਈਨ, ਚਲੋ ਲੈ ਲਓ, ਜਾਂ ਅੱਜ ਕੱਲ੍ਹ ਸੀਗੀ ਜਾਂ ਅੱਜ ਹੈਗੀ ਆ। ਇਟਸ ਯੂਅਰ ਫਾਈਨੈਂਸ਼ੀਅਲ ਪਾਕਿਟ ਐਂਡ ਯੂਅਰ ਬਜਟ, ਦੈਟਸ ਦਾ ਰਾਈਟ ਟਾਈਮ।
0: ਜੀ ਬਿਲਕੁਲ।
1: ਦੂਜੇ ਤੇ ਫਿਰ ਆਪਾਂ ਸੋਚ ਰਿਹਾ ਕਿ ਸਾਨੂੰ ਰੇਟਸ ਦੇ ਉੱਤੇ ਥੋੜੀ ਜਿਹੀ ਹੋ ਜਾਂਦੀ ਹੈ ਕਿ ਸਾਨੂੰ ਰੇਟਸ ਕਿੱਦਾਂ ਕੀ ਮਿਲ ਸਕਦੇ ਆ। ਆਲਦੋ ਦ ਬੈਂਕ ਆਫ ਕੈਨੇਡਾ ਹੋਲਡ ਦ ਪਾਲਿਸੀ ਰੇਟ ਸਟੈਡੀ ਰੀਸੈਂਟਲੀ, ਹੈ ਨਾ, ਕਾਫੀ ਦੇਰ ਤੋਂ 5 ਜਿਹੜੀਆਂ ਕੰਸਿਸਟੈਂਟਲੀ ਉਹਨਾਂ ਨੇ ਰੇਟ ਨਹੀਂ ਵਧਾਏ 5 ਵਾਲੀਆਂ ਚ।
0: ਹਾਂਜੀ,
1: ਦੈਟ ਡਜ਼ਨਟ ਮੀਨ ਐਵਰੀ ਮੌਰਗੇਜ ਰੇਟ ਇਜ਼ ਦੀ ਸੇਮ। ਫਿਕਸ ਐਂਡ ਵੇਰੀਏਬਲ ਜਿਹੜੇ ਰੇਟ ਹੁੰਦੇ ਨੇ, ਦੇ ਮੂਵ ਡਿਫਰੈਂਟਲੀ ਵਿਦ ਡਿਫਰੈਂਟ ਰੀਜ਼ਨਸ। ਇਟਸ ਇੰਪੋਰਟੈਂਟ ਟੂ ਕੰਪੇਅਰ ਯੂਰ ਆਪਸ਼ਨਸ ਇਨਸਟੈਡ ਆਫ ਅਸਿਊਮਿੰਗ ਜਿਹੜਾ ਲੈਂਡਰ ਇਜ਼ ਆਫਰਿੰਗ ਦੀ ਸੇਮ ਡੀਲ ਟੂ ਐਵਰੀਬਾਡੀ। ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਹੁੰਦੀਆਂ, ਤੁਹਾਡੇ ਕ੍ਰੈਡਿਟ ਸਕੋਰ ਡਿਪੈਂਡ ਕਰਦੇ ਹੁੰਦੇ ਆ, ਤੁਹਾਡੀ ਡਾਊਨ ਪੇਮੈਂਟ ਡਿਪੈਂਡ ਕਰਦੀ ਹੁੰਦੀ ਹੈ, ਸੋ ਮੈਨੀ ਡਿਫਰੈਂਟ ਡਿਫਰੈਂਟ ਥਿੰਗਸ। ਇਟਸ ਨਾਟ ਵਨ ਲਾਈਨ ਕਿ ਵਟ ਇਜ਼ ਅੱਜ ਦਾ ਕੀ ਸਾਨੂੰ ਕੀ ਰੇਟ ਮਿਲੇਗਾ, ਤੁਹਾਡੀ ਕੀ ਸਿਚੁਏਸ਼ਨ ਆ, ਦੈਟ ਮੈਟਰਸ ਮੋਰ। ਉਹਦੇ ਚ ਹੁੰਦਾ ਕਿ ਐਜ਼ ਆਈ ਜਸਟ ਮੈਂਸ਼ਨਡ, ਤੁਹਾਡਾ ਇੰਟਰਸਟ ਰੇਟ ਤੁਹਾਨੂੰ ਉਸ ਹਿਸਾਬ ਤੇ ਮਿਲਦਾ ਜਿਸ ਹਿਸਾਬ ਤੇ ਤੁਹਾਡੇ ਕ੍ਰੈਡਿਟ ਸਕੋਰ ਨੇ, ਪਲੱਸ ਡਾਊਨ ਪੇਮੈਂਟ ਆ। ਸੋ ਮੇਕ ਸ਼ੋਰ ਕਰੇ ਕਰੋ ਇਸ ਚੀਜ਼ ਨੂੰ ਰਿਮੈਂਬਰ ਕਰਨ ਦਾ। ਲਾਸਟ ਗੱਲ ਕਰਦਾ ਰਿਨਿਊਅਲ ਦੇ ਉੱਤੇ।
0: ਜੀ,
1: ਜਦੋਂ ਰਿਨਿਊਅਲ ਹੁੰਦੀ ਹੈ, ਤੁਹਾਡੀ ਬਹੁਤ ਸਾਰੀਆਂ ਜਿਹੜੀਆਂ ਆਪਸ਼ਨਸ ਨੇ ਉਹ ਓਪਨ ਹੁੰਦੀਆਂ। ਨਾਟ ਜਸਟ ਕਿ ਤੁਹਾਨੂੰ ਚਿੱਠੀ ਆਈ, ਤੁਸੀਂ ਸਾਈਨ ਕੀਤੇ, ਭੇਜਤੇ, ਕੋਈ ਗੱਲ ਨਹੀਂ। ਐਗਜ਼ਾਮਪਲ ਦੇ ਕੇ ਮੈਂ ਅੱਜ ਉਹਦੀ ਗੱਲ ਕਰਾਂਗੀ। ਦਿਸ ਇਜ਼ ਦੀ ਬੈਸਟ ਟਾਈਮ ਜਦੋਂ ਤੁਹਾਡਾ ਰਿਨਿਊਅਲ ਹੁੰਦਾ ਉਸ ਚੀਜ਼ ਨੂੰ ਰਿਵਿਊ ਕਰਨਾ। ਵਟ ਇਜ਼ ਇਟ, ਮੰਨ ਲਓ ਤੁਹਾਡੇ ਕੋਲ ਮਿਲੀਅਨ ਦਾ ਘਰ ਹੈਗਾ, ਜਾਂ ਮਿਲੀਅਨ 1.1 ਦਾ ਘਰ ਹੈਗਾ, ਉਹਦੇ ਤੇ 5-6 ਲੱਖ ਦੀ ਤੁਹਾਡੇ ਕੋਲ ਫਸਟ ਮੌਰਗੇਜ ਹੈ, 1.5 ਲੱਖ ਦੀ ਤੁਸੀਂ ਸੈਕਿੰਡ ਮੌਰਗੇਜ ਚੱਕੀ ਹੋਈ ਹੈ, ਔਨ ਟੌਪ ਤੁਹਾਨੂੰ 70-80 ਹਜ਼ਾਰ ਡਾਲਰ ਦੇ ਤੁਹਾਡੇ ਕ੍ਰੈਡਿਟ ਕਾਰਡ ਭਰੇ ਹੋਏ ਆ, 10-20 ਹਜ਼ਾਰ ਤੁਸੀਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕੋਲੋਂ ਛੋਟੇ ਛੋਟੇ ਕਰਜ਼ੇ ਮਿਲ ਜਾਂਦੇ, ਕੋਈ 20 ਹਜ਼ਾਰ ਦਾ, ਕੋਈ 30 ਹਜ਼ਾਰ ਦਾ, ਉਹਦੇ ਉੱਤੇ ਤੁਸੀਂ 35% ਇੰਟਰਸਟ ਪੇ ਕਰਦੇ ਹੋ।
0: ਜੀ,
1: ਹੁਣ ਹੈਗਾ ਕੀ ਹੈ, ਸਾਰੀਆਂ ਅਮਾਊਂਟਸ ਡਿਫਰੈਂਟ ਨੇ। 5-6 ਲੱਖ ਦਾ ਤੁਸੀਂ ਜਿਹੜਾ ਇੰਟਰਸਟ ਹੈ ਮੌਰਗੇਜ ਤੇ ਪੇ ਕਰਦੇ 4% ਕਰਦੇ, ਲਾਈਕ ਅਪਰੋਕਸੀਮੇਟਲੀ 1.5 ਲੱਖ ਦੀ ਜਿਹੜੀ ਤੁਹਾਡੀ ਸੈਕਿੰਡ ਮੌਰਗੇਜ ਹੈ, ਉਹਦੇ ਤੇ ਤੁਸੀਂ ਮਹੀਨੇ ਦੀ ਕਿਸ਼ਤ ਕਈ ਵਾਰੀ 1500 ਤੋਂ ਲੈ ਕੇ 2000 ਤੱਕ, ਜਾਂ 1000 ਤੋਂ ਲੈ ਕੇ 1500 ਤੱਕ ਆਰਾਮ ਨਾਲ ਭਰਦੇ ਹੋ। ਕ੍ਰੈਡਿਟ ਕਾਰਡ ਦੇ 70-80 ਹਜ਼ਾਰ ਦੇ ਭਰੇ ਪਏ ਆ, ਮਿਨੀਮਮ ਪੇਮੈਂਟ ਦੇ ਕੇ ਗੁਜ਼ਾਰਾ ਕਰੀ ਜਾਂਦੇ ਹੋ। ਸਾਰੀਆਂ ਚੀਜ਼ਾਂ ਨੂੰ ਤੁਸੀਂ ਇਕੱਠਾ ਕਰ ਲਓ, ਇਕੱਠਾ ਕਰਕੇ ਇੱਕ ਮੌਰਗੇਜ ਲਾ ਕੇ, ਮੰਨ ਲਓ ਮਿਲੀਅਨ ਦਾ ਘਰ ਹੈ, ਅਪ ਟੂ 800 ਦੀ ਮੌਰਗੇਜ ਲੈ ਲਓ। ਦੀ ਚੀਪੈਸਟ ਰੇਟ is the mortgage rate, which is a 3.8, 3.9, under 4%, depending upon, again, those criteria. So, ਜਦੋਂ ਤੁਸੀਂ ਇੱਕ ਮੋਰਗੇਜ ਕਰੋਗੇ ਸਾਰੀਆਂ ਡੈਬਟਸ ਪੇ ਆਊਟ ਕਰ ਦੋਗੇ, ਤੁਹਾਡੇ ਇਹ ਬੈਲੈਂਸ ਜਿਹੜੇ ਨੇ ਜਿੰਨੀਆਂ ਵੀ ਤੁਸੀਂ ਸੈਕਿੰਡ ਮੋਰਗੇਜ ਨੇ ਇਕੱਲਾ ਤੁਸੀਂ ਇੰਟਰਸਟ ਦਿੰਦੇ ਹੋ, ਬੈਲੈਂਸ ਉੱਥੇ ਦਾ ਉੱਥੇ ਖੜਾ ਰਹਿੰਦਾ. ਐਂਡ ਤੁਹਾਨੂੰ ਜਿਹੜੀ ਸੈਕਿੰਡ ਮੋਰਗੇਜ ਆ ਸਰਟਨ ਟਾਈਮ ਦੇ ਲਈ ਮਿਲੀ ਹੁੰਦੀ ਆ, ਉਸ ਤੋਂ ਮਗਰੋਂ ਤੁਸੀਂ ਭਾਵੇਂ ਉਹਨਾਂ ਨੂੰ ਹਰ ਮਹੀਨੇ ਪੈਸੇ ਦਿੰਦੇ ਹੋ, ਉਸ ਟਾਈਮ ਤੋਂ ਮਗਰੋਂ ਤੁਹਾਨੂੰ ਜਦੋਂ ਟਾਈਮ ਤੁਹਾਡੀ ਪੂਰੀ ਹੋ ਜਾਂਦੀ ਹੈ ਟਰਮ, ਤਾਂ ਪੂਰੀ ਦੀ ਪੂਰੀ ਅਮਾਊਂਟ ਪੇ ਕਰਨੀ ਪੈਂਦੀ ਹੈ. ਸੋ ਇਫ ਯੂ ਕੰਸੋਲੀਡੇਟ ਆਲ ਇਨ ਵਨ ਮੰਥਲੀ ਮੋਰਗੇਜ ਪੇਮੈਂਟ, ਤੁਸੀਂ ਮਹੀਨੇ ਦਾ 1700, 1800, 1900, 2000 ਡਾਲਰ ਤੱਕ ਬੜੀ ਈਜ਼ੀਲੀ ਬਚਾਉਂਦੇ ਹੋ. ਆਓ ਕੰਟੈਕਟ ਨੰਬਰ 6477398710, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਊਂਸ ਨੀਲਮ ਸਰਵ. ਮੈਨੂੰ ਇੱਕ ਵਾਰੀ ਕਾਲ ਲਾ ਕੇ ਦੇਖੋ, ਤੁਸੀਂ ਯੂ ਵਿਲ ਬੀ ਇਨ ਬੈਨੀਫਿਟ ਆਫ ਮੈਨੀ ਥਿੰਗਸ, ਮੈਨੀ ਥਿੰਗਸ. ਭਾਵੇਂ ਤੁਹਾਡੀ ਫਸਟ ਮੋਰਗੇਜ ਹੈ, ਸੈਕਿੰਡ ਮੋਰਗੇਜ ਹੈ, ਰਿਨਿਊਅਲ ਹੈ, ਰੀਫਾਈਨਾਂਸ ਹੈ, ਲਾਈਨ ਆਫ ਕ੍ਰੈਡਿਟ ਚਾਹੀਦੀ ਹੈ, ਹਾਊ ਟੂ ਕੰਸੋਲੀਡੇਟ ਦ ਡੈਟਸ, ਹਾਊ ਟੂ ਗੈਟ ਯੂਰ ਕ੍ਰੈਡਿਟ ਸਕੋਰ ਫਿਕਸਡ. ਆਈ ਹੈਵ ਅ ਸੋਲੂਸ਼ਨ ਟੂ ਐਵਰੀ ਸਿਚੁਏਸ਼ਨ. ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਨੀਲਮ ਸਰਵ. 647-739-87-10. ਥੈਂਕ ਯੂ ਮਨਪ੍ਰੀਤ.
0: ਜੀ ਬਹੁਤ ਬਹੁਤ ਸ਼ੁਕਰੀਆ. ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਨੀਲਮ ਸੈਡਵ ਜੀ ਦੇ ਨਾਲ. ਨੰਬਰ ਹੈ 6477398710, 647-739-87-10 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੋਰਗੇਜ ਬ੍ਰੋਕਰ ਨੀਲਮ ਸੈਡਵ ਜੀ ਦੇ ਨਾਲ. ਅਤੇ ਨਾਲ ਦੀ ਨਾਲ ਹੀ ਢੱਟ ਟਰਾਂਸਫਰ ਦੇ ਸੁੱਖੀ ਢੱਟ ਜੀ ਨੂੰ ਕਾਲ ਕਰੋ. ਜੇਕਰ ਤੁਸੀਂ ਤੁਹਾਡੇ ਕੋਲ ਏਜ਼ਡ ਲਾਇਸੈਂਸ ਹੈ ਤਾਂ ਮੈਂ ਦੱਸਦਾ ਕਿ ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ ਯੂ ਐੱਸ ਏ ਦੇ ਲਈ. ਸ਼ਾਰਟ ਹੋਲ ਦਾ ਕੰਮ ਹੈ, ਤੁਸੀਂ ਸੇਮ ਡੇ ਘਰ ਵਾਪਸੀ ਕਰ ਸਕਦੇ ਹੋ. ਅਤੇ ਇਹਨਾਂ ਨੂੰ ਡਰਾਈਵਰਸ ਦੀ ਲੋੜ ਹੈ ਕੁਛ. ਅਤੇ ਐਵਰੀ ਡੇ ਤੁਹਾਨੂੰ ਕੰਮ ਮਿਲਦਾ ਹੈ ਮੰਡੇ ਟੂ ਫਰਾਈਡੇ. ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ ਅਤੇ ਤੁਹਾਡੇ ਕੋਲ ਕਲੀਨ ਰੈਕਰਡਸ ਹੈਗੇ ਨੇ, ਤਾਂ ਮੈਂ ਦੱਸਦਾ ਕਿ ਡਰਾਈਵਰਸ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਵੀਕਲੀ ਕਮਾ ਸਕਦੇ ਨੇ. ਅਤੇ ਨਾਲ ਹੀ ਤੁਸੀਂ ਰੋਇਲ ਇਨਫੀਲਡ ਬੁਲਟ ਜਾਂ ਕਲਾਸਿਕ ਦੇ ਓਲਡ ਮਾਡਲਸ ਦੇਖ ਰਹੇ ਹੋ, ਤਾਂ ਇਹਨਾਂ ਦੇ ਕੋਲ 1951 ਤੋਂ ਲੈ ਕੇ 2020 ਦੇ ਸਾਰੇ ਮਾਡਲਸ ਹੈਗੇ ਨੇ ਅਵੇਲੇਬਲ. ਤੇ ਤੁਸੀਂ ਗੱਲਬਾਤ ਕਰੋ ਸੁੱਖੀ ਢੱਟ ਜੀ ਦੇ ਨਾਲ. ਨੰਬਰ ਹੈ 416-666-9520, 416-666-9520, ਢੱਟ ਟਰਾਂਸਫਰ ਤੋਂ ਸੁੱਖੀ ਢੱਟ ਜੀ ਦਾ ਨੰਬਰ ਹੈ. ਤੇ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਜਗਜੀਤ ਵਿਰਕ ਦੀ ਆਵਾਜ਼ ਦੇ ਵਿੱਚ. ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ 7 ਦਿਨ। ਹੁਣ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਆਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਆਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ SS ਲੋਨ ਕੇਅਰ ਦੇ ਨਾਲ ਤੁਸੀਂ ਗੱਲਬਾਤ ਕਰੋ। ਤੁਸੀਂ ਆਪਣੇ ਘਰਾਂ ਦੇ ਬਾਹਰ ਜਾਂ ਬੈਕਯਾਰਡ 'ਚ ਘਾਹ ਵਗੈਰਾ ਕਟਾਉਣਾ ਹੋਵੇ ਜਾਂ ਤੁਸੀਂ ਨਵੀਂ ਸੋਰਡਿੰਗ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ, ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਪੂਰਾ ਔਨ ਟਾਈਮ ਤੁਹਾਡਾ ਕੰਮ ਕਰਕੇ ਜਾਣਗੇ। ਜੇ ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰਨਾ ਹੋਵੇ ਤਾਂ ਜ਼ਰੂਰ ਕਰੋ ਅਤੇ ਤੁਹਾਡਾ ਔਨ ਟਾਈਮ ਤੁਹਾਡਾ ਸਾਰੇ ਘਾਹ ਵਗੈਰਾ ਕੱਟ ਕੇ ਜਾਣਗੇ। ਬਹੁਤ ਸੋਹਣੀ ਤੁਸੀਂ ਲੈਂਡਸਕੇਪਿੰਗ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ, ਪੂਰੇ ਫੁੱਲ ਬੂਟੇ ਲਗਵਾਓ। SS ਲੋਨ ਕੇਅਰ, ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 4376551984, 437-655-1984 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ SS ਲੋਨ ਕੇਅਰ ਦੇ ਨਾਲ। ਅਤੇ ਨਾਲ ਹੀ ਤੁਸੀਂ ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰ ਲਓ, ਜਿਨ੍ਹਾਂ ਦੇ ਕੋਲ ਕਾਫੀ ਵਧੀਆ ਏਅਰ ਟਿਕਟਸ ਲੱਗੀਆਂ ਹੋਈਆਂ ਨੇ ਇੰਡੀਆ ਜਾਣ ਦੇ ਲਈ। ਟੋਰਾਂਟੋ ਤੋਂ ਡੈਲੀ ਸੈਪਟੈਂਬਰ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਤਾਂ $1480 ਦੀ ਟਿਕਟ ਹੈ, $1480 ਦੀ ਟਿਕਟ ਸੈਪਟੈਂਬਰ ਤੋਂ ਅਕਟੂਬਰ ਤੱਕ। ਜੇ ਡੈਲੀ ਤੋਂ ਟੋਰਾਂਟੋ ਸੈਪਟੈਂਬਰ ਤੋਂ ਲੈ ਕੇ ਨਵੰਬਰ ਤੱਕ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ, ਡੈਲੀ ਤੋਂ ਟੋਰਾਂਟੋ ਸੈਪਟੈਂਬਰ 'ਚ ਆ ਕੇ ਨਵੰਬਰ 'ਚ ਵਾਪਸੀ, ਤਾਂ $1520 ਦੀ ਟਿਕਟ ਹੋਏਗੀ। ਅਤੇ ਨਾਲ ਹੀ ਤੁਸੀਂ ਡੈਲੀ ਤੋਂ ਟੋਰਾਂਟੋ ਅਕਟੂਬਰ ਦੇ ਵਿੱਚ ਜਾ ਕੇ ਟੋਰਾਂਟੋ ਤੋਂ ਡੈਲੀ ਫੈਬਰੀ ਜਾਂ ਮਾਰਚ ਦੇ ਵਿੱਚ ਟਰੈਵਲ ਕਰ ਸਕਦੇ ਹੋ, $1390 ਦੀ ਟਿਕਟ ਹੈ। ਡੈਲੀ ਤੋਂ ਟੋਰਾਂਟੋ ਮਿਡ ਸੈਪਟੈਂਬਰ ਕਿਸੇ ਨੇ 1-way ਟਿਕਟ ਲੈ ਕੇ ਜਾਣਾ ਹੋਵੇ, ਸੋਰੀ ਇੰਡੀਆ ਤੋਂ ਇੱਥੇ ਆਉਣਾ ਹੋਵੇ, ਤਾਂ $900 ਦੀ ਟਿਕਟ ਹੋਏਗੀ, $900 ਦੀ। ਦਿਓਲ ਟਰੈਵਲਸ ਨੂੰ ਕਾਲ ਕਰੋ, ਈਟੋਬੇਕੋ ਹੈੱਡ ਆਫਿਸ ਦੇ ਨੰਬਰ ਹੈ 905-588-5100, 905-588-5100, ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰ ਸਕਦੇ ਹੋ 905-588-4200, 905-588-4200 'ਤੇ ਕਾਲ ਹੋ ਸਕਦੀ ਹੈ ਦਿਓਲ ਟਰੈਵਲਸ ਦੇ ਨਾਲ। ਲਾਸਟ 2 ਫਰਮਾਇਸ਼ੀ ਗਾਣੇ ਰਹਿੰਦੇ ਨੇ ਅਤੇ ਆਪਾਂ ਫਟਾਫਟ ਸੁਣਦੇ ਹਾਂ, ਅਤੇ ਪਹਿਲਾਂ ਤੁਸੀਂ ਗਾਣਾ ਸੁਣੋ ਮੁਕੇਸ਼ ਜੀ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਦੁਨੀਆਂ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਅਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 905-857-7596 ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾਟ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋ ਰਹਿੰਦਾ ਹਾਂ, ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਹਰ ਰੋਜ਼ ਓਪਨ ਹੈ। ਤੁਸੀਂ ਇਹਨਾਂ ਦੇ ਕੋਲ ਪਹੁੰਚੋ ਅਤੇ ਇਹਨਾਂ ਦਾ ਬਹੁਤ ਹੀ ਕਮਾਲ ਦਾ ਖਾਣਾ ਜੋ ਕਿ ਵੈੱਜ ਐਂਡ ਨੋਨ ਵੈੱਜ ਬੜਾ ਹੀ ਲਾਜਵਾਬ ਖਾਣਾ ਤੁਹਾਡੇ ਲਈ ਬਣਾਉਂਦੇ ਨੇ। ਇਹਨਾਂ ਦੀ ਹਰ ਲੋਕੇਸ਼ਨ 'ਤੇ ਬੈਠ ਕੇ ਡਾਈਨ ਇਨ ਕਰੋ। ਟੇਕਆਊਟਸ ਵੀ ਅਵੇਲੇਬਲ ਨੇ, ਤੁਸੀਂ ਆਪ ਵੀ ਖਾਓ ਅਤੇ ਆਪਣੀ ਫੈਮਿਲੀ ਆਪਣੇ ਫਰੈਂਡਸ ਨੂੰ ਵੀ ਖਵਾਓ। ਕੋਈ ਵੀ ਖੁਸ਼ੀ ਦਾ ਮੌਕਾ ਹੈ, ਕੋਈ ਖੁਸ਼ੀ ਦਾ ਮਾਹੌਲ ਹੈ, ਘਰ ਦੇ ਵਿੱਚ ਕੋਈ ਪਾਰਟੀ ਹੈ ਤਾਂ ਇਹਨਾਂ ਦੇ ਕੋਲੋਂ ਨੰਬਰ 1 ਕੇਟਰਿੰਗ ਕਰਵਾਓ। ਪੰਜਾਬੀ ਬਾਈ ਨੇਚਰ ਵਾਲੇ ਬਹੁਤ ਹੀ ਕਮਾਲ ਦੀ ਕੇਟਰਿੰਗ ਕਰਦੇ ਨੇ ਅਤੇ ਤੁਸੀਂ ਇਹਨਾਂ ਦੇ ਕੋਲੋਂ ਸ਼ੁੱਧ ਖੋਏ ਦੀਆਂ ਮਿਠਾਈਆਂ ਲੈ ਕੇ ਆ ਸਕਦੇ ਹੋ। ਬਿਲਕੁਲ ਕਮਾਲ ਦੀਆਂ ਮਿਠਾਈਆਂ, ਹਰ ਓਕੇਜ਼ਨ ਦੇ ਵਿੱਚ ਤੁਹਾਡੇ ਲਈ ਬਹੁਤ ਕਮਾਲ ਦੀਆਂ ਮਿਠਾਈਆਂ ਤੁਸੀਂ ਆਪਣੇ ਮਹਿਮਾਨਾਂ ਨੂੰ ਖਵਾ ਸਕਦੇ ਹੋ। ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਦਾ ਇਵੈਂਟ ਹੈ ਤੁਸੀਂ ਇਹਨਾਂ ਦੇ ਕੋਲੋਂ ਭਾਜੀ ਤਿਆਰ ਕਰਵਾ ਸਕਦੇ ਹੋ ਅਤੇ ਨਾਲ ਦੀ ਨਾਲ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀ ਡੇ ਕੱਢੀਆਂ ਜਾਂਦੀਆਂ ਨੇ ਸ਼ਾਮ ਦੇ ਟਾਈਮ ਸਪੈਸ਼ਲੀ, ਅਤੇ ਤੁਸੀਂ ਨਾਲ ਰਬੜੀ ਐਡ ਕਰਵਾ ਸਕਦੇ ਹੋ ਜਲੇਬੀਆਂ ਦੇ ਨਾਲ ਅਤੇ ਹੋਰ ਵੀ ਕਮਾਲ ਦੀ ਗੱਲ ਹੋ ਜਾਣੀ ਹੈ। ਸਾਰੀਆਂ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਨੇ। ਪਹਿਲੀ ਲੋਕੇਸ਼ਨ 888 ਦ ਗੋਰ ਰੋਡ ਯੂਨਿਟ ਨੰਬਰ 57 ਬਰੈਂਪਟਨ ਦੇ ਵਿੱਚ ਹੈ, ਗੋਰ ਐਂਡ ਬਨੇਜ਼ਰ ਦੇ ਇੰਟਰਸੈਕਸ਼ਨ 'ਤੇ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ ਯੂਨਿਟ ਨੰਬਰ 1 ਬਰੈਂਪਟਨ ਦੇ ਵਿੱਚ ਬੋਬੇਡ ਐਂਡ ਏਅਰਪੋਰਟ ਰੋਡ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਹੈ। ਤੀਸਰੀ ਲੋਕੇਸ਼ਨ 58 ਕੁਐਰੀ ਐਜ ਡਰਾਈਵ ਬੋਬੇਡ ਐਂਡ ਹਰਨਟਾਰੀਓ ਦੇ ਉੱਪਰ ਹੈ, ਵਾਲਮਾਰਟ ਜਾਂ ਫੋਰਟੀਨੋਜ਼ ਵਾਲੇ ਪਲਾਜ਼ੇ ਦੇ ਅੰਦਰ। ਅਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ ਯੂਨਿਟ ਨੰਬਰ 11 ਬਰੈਂਪਟਨ ਦੇ ਵਿੱਚ ਕੈਨੇਡੀ ਐਂਡ ਸੈਂਡਲਵੁੱਡ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਹੈ, ਡੋਲਰਾਮਾ ਦੇ ਬਿਲਕੁਲ ਨਾਲ। ਪੰਜਾਬੀ ਬਾਈ ਨੇਚਰ ਤੁਹਾਡੇ ਲਈ ਬਹੁਤ ਹੀ ਕਮਾਲ ਦੀ ਕੇਟਰਿੰਗ ਕਰਦੇ ਨੇ। ਆਪਣੀ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਇਹਨਾਂ ਦੇ ਕੋਲੋਂ ਤੁਸੀਂ ਕੇਟਰਿੰਗ ਵੀ ਕਰਵਾ ਸਕਦੇ ਹੋ। ਅਤੇ ਸਟੂਡੀਓ ਦਾ ਨੰਬਰ 905-564-4444 ਹੈ। ਅਤੇ ਜਦੋਂ ਵੀ ਪ੍ਰੋਗਰਾਮ ਲਾਈਵ ਹੁਣ ਖਤਮ ਹੋ ਜਾਣਗੇ ਤਾਂ ਉਸ ਤੋਂ ਬਾਅਦ ਤੁਸੀਂ ਕੋਈ ਵੀ ਆਪਣੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਮੈਸੇਜਸ ਕਰ ਸਕਦੇ ਹੋ ਆਪਣੇ ਸਾਡੇ ਹੈੱਡ ਆਫਿਸ ਦੇ ਨੰਬਰਸ 'ਤੇ, ਕਿਉਂਕਿ ਸਿੱਧੂ ਸਰ ਵੀ ਅਤੇ ਸਮਰਾਜ ਸਿੱਧੂ ਕੁਝ ਬਿਜ਼ੀ ਨੇ ਥੋੜ੍ਹਾ ਫੰਕਸ਼ਨ ਦੇ ਵਿੱਚ, ਬਟ ਤੁਹਾਡੇ ਮੈਸੇਜਸ 'ਤੇ ਜ਼ਰੂਰ ਰਿਪਲਾਈ ਕਰ ਦੇਣਗੇ। ਤੁਸੀਂ ਨੰਬਰਸ ਨੋਟ ਕਰ ਲਓ, 416-725-2551, 416-725-2551 ਜਾਂ ਫਿਰ 416-457-3381, 416-457-3381 ਇਸ ਨੰਬਰ ਦੇ ਉੱਪਰ ਤੁਸੀਂ ਮੈਸੇਜਸ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਜਾਂ ਰੇਡੀਓ ਤੋਂ ਬਾਅਦ ਤੁਸੀਂ ਕਿਸੇ ਦਾ ਨੰਬਰ ਤੁਹਾਨੂੰ ਚਾਹੀਦਾ ਹੋਵੇ ਜਾਂ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਰੇਡੀਓ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤਾਂ ਤੁਹਾਨੂੰ ਇਹ ਰੀਚ ਆਊਟ ਕਰ ਲੈਣਗੇ। ਅਤੇ ਲਾਸਟ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਮੌਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਪਹਿਲੀ ਮੌਰਗੇਜ ਹੋਵੇ ਉਹ ਤੁਹਾਨੂੰ ਬੈਸਟ ਰੇਟਸ ਔਫਰ ਕਰਦੇ ਨੇ, ਸੈਕਿੰਡ ਮੌਰਗੇਜ ਕਰਵਾਉਣਾ ਚਾਹੁੰਦੇ ਹੋ, ਲਾਈਨ ਆਫ ਕ੍ਰੈਡਿਟ ਦੀ ਲੋੜ ਹੈ ਜਾਂ ਫਿਰ ਤੁਸੀਂ ਆਪਣੀ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਤੁਹਾਡੀ ਮੌਰਗੇਜ ਰਿਨਿਊਅਲ ਤੇ ਆ ਰਹੀ ਹੈ, ਪ੍ਰਾਈਵੇਟ ਫੰਡਸ ਦੀ ਲੋੜ ਹੋਵੇ ਜਾਂ ਤੁਸੀਂ ਸੇਮ ਡੇ ਕਲੋਜ਼ਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਮੌਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਦੇ ਨਾਲ ਗੱਲਬਾਤ ਕਰੋ। ਇਹਨਾਂ ਦਾ ਆਫਿਸ ਲੋਕੇਟਡ ਹੈ 1200 ਡੈਰੀ ਰੋਡ ਈਸਟ ਯੂਨਿਟ ਨੰਬਰ 22 ਮਿਸਿਸਾਗਾ ਦੇ ਵਿੱਚ ਅਤੇ ਨੰਬਰ 416-804-2015, 416-804-2015 ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੌਰਗੇਜ ਕਿੰਗ ਤੋਂ ਪਰਮਜੀਤ ਸਿੰਘ ਜੀ ਦੇ ਨਾਲ। ਉਮੀਦ ਹੈ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਫਿਰ ਤੋਂ ਹੋਏਗੀ ਸੇਮ ਟਾਈਮ ਦੇ ਉੱਪਰ 3 ਤੋਂ ਲੈ ਕੇ 6 ਵਜੇ ਤੱਕ। ਉਦੋਂ ਤੱਕ ਮੈਂ ਮਨਪ੍ਰੀਤ ਕੌਰ ਤੌਰ ਇੱਥੋਂ ਤੁਹਾਡੇ ਤੋਂ ਇਜਾਜ਼ਤ ਲਉਂਗੇ। ਕੱਲ੍ਹ ਨੂੰ ਮਿਲਦੇ ਹਾਂ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਲਾਸਟ ਫਰਮਾਇਸ਼ੀ ਕਹਿਣਾ ਰਣਜੀਤ ਬਾਵਾ ਜੀ ਦੀ ਆਵਾਜ਼ 'ਚ ਇੰਜੋਏ ਕਰੋ ਅਤੇ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
5: ਗੈਟ ਰੈਡੀ
0: GTA, ਆਰ ਯੂ ਰੈਡੀ ਫॉर द ਦੁਰੰਦ

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
1: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987 ਨੰਬਰ ਹੈ।

ਸਵਾਗਤ ਹੈ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ

ਨਾਲ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਦੇ ਨਾਲ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਬੱਲੇ ਬੱਲੇ ਚੜ੍ਹਦੀ ਕਲਾ ਇੰਜੋਏ ਕਰ ਰਹੇ ਹੋ ਆਪਣੀ ਇਸ ਖੂਬਸੂਰਤ ਕਮਾਲ ਦੀ ਸ਼ਾਮ ਨੂੰ? ਅਸੀਂ ਜੁੜ ਚੁੱਕੇ ਹਾਂ ਅਤੇ ਸ਼ਾਮ ਨੂੰ ਹੋਰ ਵੀ ਕਮਾਲ ਦੀ ਬਣਾਉਂਦੇ ਹਾਂ ਅਤੇ ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਅਤੇ ਆ ਸੋਹਣੇ ਆ ਵੇ ਜੱਗ ਜਿਉਂਦਿਆਂ ਦੇ ਮੇਲੇ, ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ।

ਸਟੂਡੀਓ ਦਾ ਇੱਕੋ ਇੱਕ ਫੋਨ ਨੰਬਰ ਹੈ ਆਪਣਾ 905-673-3337 9056733337 9056733777 ਤੇ ਗੀਤ ਸੰਗੀਤ ਤੁਹਾਡੇ ਲਈ ਅਸੀਂ ਲਾ ਹੀ ਦੇਣਾ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਗੱਲਾਂ ਬਾਤਾਂ ਹਰ ਰੋਜ਼ ਦੇ ਵਾਂਗ ਬਹੁਤ ਸਾਰੀਆਂ ਤੁਹਾਡੇ ਨਾਲ ਕਰਾਂਗੇ ਤੇ ਬਸ ਤੁਸੀਂ ਜੁੜ ਚੁੱਕੇ ਹੋ ਅਸੀਂ ਤੁਹਾਡੇ ਨਾਲ ਹਾਂ ਤੇ ਹੁਣ ਗੱਡੀਆਂ ਨੂੰ ਕਰ ਲਓ ਥੋੜ੍ਹੇ ਜਿਹਾ ਸਲੋ ਤੇ ਸਲੋਲੀ ਸਲੋਲੀ ਜਿੱਥੇ ਜਾਣਾ ਜਾਓ ਅਸੀਂ ਪੂਰੀ ਐਂ ਤੁਹਾਡੀ ਇੱਕ ਇੰਟਰਟੇਨਮੈਂਟ ਕਰਾਂਗੇ। ਬੜੇ ਲੋਕ ਕਹਿੰਦੇ ਨਵੀਂ ਯਾਰ ਕੰਮ ਛੱਡਿਆ ਪਰ ਹੁਣ ਕੰਮ ਦੀ ਦੂਜੀ ਸ਼ਿਫਟ ਤੁਹਾਡੇ ਨਾਲ ਸ਼ੁਰੂ ਕਰ ਲਈ। ਚਲੋ ਇਹੀ ਯਾਰ ਤਾਂ ਗੱਲਾਂ ਨੇ, ਜਦੋਂ ਤੁਹਾਨੂੰ ਇਹ ਪਤਾ ਕਿ ਅਗਲੇ 3 ਘੰਟੇ ਅਸੀਂ ਤੁਹਾਡੇ ਨਾਲ ਹਾਂ, ਤੁਹਾਨੂੰ ਟੈਨਸ਼ਨ ਹੀ ਨਹੀਂ ਯਾਰ ਕਿ ਕੰਮ ਕੁੰਮ ਸਾਨੂੰ ਕਰਨਾ ਪਵੇ ਭਾਵੇਂ ਹੋਰ ਓਵਰ ਟਾਈਮ ਲਾਉਣਾ ਪਵੇ, ਨੋ ਪ੍ਰੋਬਲਮ, ਹੁਣ ਇੰਜੋਏ ਕਰਾਂਗੇ। ਸੋ ਵੰਸ ਅਗੇਨ ਸਟੂਡੀਓ ਦਾ ਨੰਬਰ ਇੱਕੋ ਇੱਕ ਆਪਣਾ ਰਹਿੰਦਾ 9056733 9056733 9056733 9056733 ਗਰਮੀ ਹੈ, ਵਧੀਆ ਯਾਰ ਸੋਹਣਾ ਮੌਸਮ ਹੈ, ਹਲਕੀ ਫੁਲਕੀ ਹਿਊਮਿਡਿਟੀ ਵੀ ਜ਼ਰੂਰ ਮੈਂ ਨਹੀਂ ਕਹੂੰਗਾ ਲੋੜ ਤੋਂ ਵੱਧ ਪਰ ਮਹਿਸੂਸ ਹੋ ਰਹੀ ਹੈ। ਕਹਿੰਦੇ ਹੁੰਦੇ ਇੰਗਲਿਸ਼ ਦੇ ਵਿੱਚ ਵੀ ਮੱਗੀ ਜਿਹਾ ਮੌਸਮ ਹੋਇਆ ਹੋਇਆ, ਹੁਣ ਪੰਜਾਬੀ 'ਚ ਪਤਾ ਨਹੀਂ ਕੀ ਕਹਿੰਦੇ ਆ, ਬਟ ਫੀਲਸ ਲਾਈਕ 31 ਅਤੇ ਸੋਹਣਾ ਦਿਨ ਹੈ ਵੈਸੇ, ਬਾਹਰ ਨਿਕਲੋ ਵਾਕ ਵੂਕ ਲੈ ਜਾਓ, ਵਧੀਆ ਯਾਰ। ਦੇਖੋ ਅੱਜ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਕਹਿੰਦੇ ਨਵੀਂ ਬਸ ਸਮਰ ਡਨ ਹੈ, ਜਿੰਨੇ ਫੁੱਲ ਬੂਟੇ ਲਾ ਲਏ ਠੀਕ ਹੈ ਹੁਣ ਅਗਲੇ ਸਾਲ ਤੱਕ। ਮੈਂ ਕਿਹਾ ਐਂ ਨਾ ਕਰਿਆ ਕਰੀਅਰ, ਮਹੀਨਾ ਪੂਰਾ ਪਿਆ ਆਪਣੇ ਕੋਲ, ਪਹਿਲਾਂ ਹੀ ਤੁਸੀਂ ਸਮਰ ਨੂੰ ਡਨ ਕਰੀ ਜਾਂਦੇ ਹੋ। ਕਈ ਲੋਕ ਨਾ ਥੋੜ੍ਹੇ ਜਿਹਾ ਅਪਸੈਟ ਜ਼ਿਆਦਾ ਛੇਤੀ ਹੋ ਜਾਂਦੇ ਵੀ ਯਾਰ ਹੁਣ ਠੰਡਾ ਮੌਸਮ ਆਉਣਾ, ਹੁਣ ਯੂ ਨੋ ਸਮਰ ਖਤਮ ਹੈ। ਖਤਮ ਖਤਮ ਕੁਛ ਨਹੀਂ, ਮਹੀਨਾ ਬਹੁਤ ਚਿਰ ਹੁੰਦਾ, ਮਹੀਨੇ 'ਚ ਤੁਸੀਂ ਖੁੱਲ੍ਹ ਕੇ ਇੰਜੋਏ ਕਰੋ, ਜਿੱਥੇ ਜਾਣਾ ਜਾਓ, ਟੋਰੋਂਟੋ ਘੁੰਮੋ ਫਿਰੋ, ਆਪਣੇ ਹੋਰ ਕਿਤੇ ਤੁਸੀਂ ਮਸਕੋਕਾ ਜਾਣਾ ਉੱਥੇ ਜਾਓ, ਹਾਰਬਰ ਫਰੰਟ ਜਾਣਾ ਉੱਥੇ ਜਾਓ, ਜਿੱਥੇ ਜਾਣਾ ਜਾਓ। ਐਂਡ ਇਹ ਅਖੀਰਲਾ ਮੰਥ ਪੂਰਾ ਮੈਮੋਰੇਬਲ ਬਣਾਓ ਆਪਣੇ ਫੈਮਿਲੀ ਅਤੇ ਫਰੈਂਡਸ ਦੇ ਨਾਲ। ਸੋ ਇੱਕ ਮੈਂ ਤੁਹਾਨੂੰ ਨੰਬਰ ਦੇ ਦੇਵਾਂ, ਬੜੀ ਵਧੀਆ ਇੱਕ ਨਾ ਯੂਨਿਟ ਲੀਜ਼ ਦੇ ਲਈ ਅਵੇਲੇਬਲ ਹੈ। ਜੇ ਕਿਸੇ ਨੇ ਵੀ ਆਪਣਾ ਖੁਦ ਦਾ ਕੰਮ ਸ਼ੁਰੂ ਕਰਨਾ, ਤੁਸੀਂ ਕੋਈ ਹੇਅਰ ਸਲੋਨ ਖੋਲ੍ਹਣਾ, ਕੋਈ ਤੁਸੀਂ ਨੇਲ ਸਲੋਨ ਖੋਲ੍ਹਣਾ, ਕੋਈ ਸੈੱਲਫੋਨ ਸਟੋਰ ਖੋਲ੍ਹਣਾ, ਕਿਸੇ ਵੀ ਕਿਸਮ ਦਾ ਦਫ਼ਤਰ ਖੋਲ੍ਹਣਾ, ਤਾਂ ਮਿਸਿਸਾਗਾ ਦੇ ਵਿੱਚ ਬ੍ਰਿਟੈਨੀਆ ਅਤੇ ਏਰਨ ਮਿਲਸ, ਬ੍ਰਿਟੈਨੀਆ ਅਤੇ ਏਰਨ ਮਿਲਸ ਦੇ ਕੋਰਨਰ 'ਤੇ ਇੱਕ 750 ਸਕੁਏਅਰ ਫੁੱਟ ਦਾ ਯੂਨਿਟ ਅਵੇਲੇਬਲ ਹੈ ਫੋਰ ਰੈਂਟ। ਸੋ ਤੁਸੀਂ ਨੰਬਰ ਇੱਕ ਨੋਟ ਕਰ ਲਓ, ਵਧੀਆ ਇੱਕ ਸੋਹਣੀ ਯੂਨਿਟ ਤੁਸੀਂ ਰੈਂਟ ਕਰੋ, ਆਪਣਾ ਕੰਮ ਦੱਬ ਕੇ ਉੱਥੋਂ ਕਰੋ। ਬ੍ਰਿਟੈਨੀਆ ਐਂਡ ਏਰਨ ਮਿਲਸ ਬਹੁਤ ਪ੍ਰਾਈਮ, ਬੜੀ ਬਿਜ਼ੀ ਲੋਕੇਸ਼ਨ, ਬੜਾ ਅੱਛਾ ਪਲਾਜ਼ਾ, ਅਤੇ ਨੰਬਰ ਤੁਹਾਨੂੰ ਅਸੀਂ ਇੱਕ ਵਾਰ ਫਿਰ ਤੋਂ ਦੇ ਦਿੰਦੇ ਹਾਂ, ਤੁਸੀਂ ਯਾਦ ਰੱਖੋ, ਪਰਮਜੀਤ ਭਾਅ ਜੀ ਨਾਲ ਤੁਸੀਂ ਗੱਲਬਾਤ ਕਰੋ, 416-993-1564 'ਤੇ ਕਾਲ ਕਰੋ ਅਤੇ ਬੜੀ ਵਧੀਆ ਇੱਕ 750 ਸਕੁਏਅਰ ਫੁੱਟ ਦੀ ਖੁੱਲ੍ਹੀ ਡੁੱਲੀ ਯੂਨਿਟ, ਦਫ਼ਤਰ ਖੋਲ੍ਹ ਲਓ, ਕੋਈ ਸੈੱਲਫੋਨ ਸਟੋਰ ਖੋਲ੍ਹ ਲਓ, ਕੋਈ ਹੋਰ ਸਟੋਰ ਖੋਲ੍ਹ ਲਓ, ਕੋਈ ਆਪਣਾ ਹੇਅਰ ਸਲੋਨ, ਨੇਲ ਸਲੋਨ, ਸਪਾ ਕੋਈ ਕਰਨਾ ਉੱਥੇ ਕੰਮ ਉੱਥੇ ਕਰ ਲਓ ਅਤੇ ਕਾਲ ਕਰੋ 416-993-1564। ਸੋ ਕੀ ਸੁਣਾਈਏ ਤੁਹਾਨੂੰ ਅੱਜ, ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੀ ਹੈ, ਤੁਹਾਡੇ ਦਿਲਾਂ 'ਤੇ ਸਾਡਾ ਯਾਰ ਨੰਬਰ ਲਿਖਿਆ ਹੁੰਦਾ, ਬਟ ਜੇ ਕਿਸੇ ਨੂੰ ਨਹੀਂ ਚੇਤੇ ਤਾਂ 905-673-3337 9056733 3337 9056733 3337

0: ਬੜਾ ਯਾਰ ਕਿਆ ਮਿਊਜ਼ਿਕ ਹੈ ਚਰਨਜੀਤ ਅਹੂਜਾ ਸਾਹਿਬ ਦਾ, ਹੈ ਲੈਜੈਂਡ ਤਾਂ ਫਿਰ ਲੈਜੈਂਡ ਹੀ ਨੇ ਅਹੂਜਾ ਸਾਹਿਬ ਦਾ ਮਿਊਜ਼ਿਕ। ਤੁਸੀਂ ਕੋਈ ਵੀ ਸੁਣ ਲਓ ਨਾ ਤਾਂ ਤੁਹਾਨੂੰ ਪਤਾ ਕਿ ਯਾਰ ਵਾਕਈ ਕਮਾਲ ਹੀ ਹੈ। ਐਂਡ ਮਿਊਜ਼ਿਕ ਅਹੂਜਾ ਸਾਹਿਬ ਦਾ ਐਸਾ ਹੁੰਦਾ ਸੀਗਾ ਕਿ ਉਹ ਮਿਊਜ਼ਿਕ ਭਾਵੇਂ ਸੁਣੀ, ਚਲੋ ਕਈ ਵਾਰ ਨਾ ਬੰਦਾ ਕਹਿੰਦਾ ਬਸ ਮਿਊਜ਼ਿਕ ਹੀ ਚੱਲੀ ਜਾਵੇ, ਮਿਊਜ਼ਿਕ ਹੀ ਚੱਲੀ ਜਾਵੇ। ਆਪਾਂ ਕਿੰਨੇ ਗਾਣੇ ਲਾਉਂਦੇ ਹਾਂ ਜਗ ਜਿਉਂਦੇ ਦੇ ਮੇਲੇ ਦਾ, ਕਿਆ ਮਿਊਜ਼ਿਕ ਹੈ ਨੱਚੀ ਜੋ ਸਾਡੇ ਨਾਲ ਦਾ, ਕਿਆ ਮਿਊਜ਼ਿਕ ਹੈ। ਮੈਂ ਦੋ ਚਾਰ ਵਾਰ ਜ਼ਿਕਰ ਕੀਤਾ ਮਿੱਤਰਾਂ ਨੂੰ, ਮਾਰ ਗਿਆ ਨਹੀਂ ਤੇਰਾ ਨਖਰਾ। ਸੋ ਉਹਨਾਂ ਸਮਿਆਂ ਦੇ ਵਿੱਚ ਮਿਊਜ਼ਿਕ ਦੇ ਉੱਤੇ ਨਾ ਬੜਾ ਇੱਕ ਫੋਕਸ ਜ਼ਰੂਰ ਕੀਤਾ ਜਾਂਦਾ ਸੀ ਅਤੇ ਵਾਹ ਅਮੇਜ਼ਿੰਗ। ਸੋ 905-673-3337 ਆਪਣਾ ਨੰਬਰ ਹੈ, 9056733337। ਤੁਸੀਂ ਕੀ ਸੁਣਨ ਦੇ ਮੂਡ ਦੇ ਵਿੱਚੋਂ ਸਾਡੇ ਨਾਲ ਸ਼ੇਅਰ ਕਰੋ, ਤੁਹਾਡੇ ਲਈ ਲਾਉਣੇ ਆ ਜੋ ਵੀ ਤੁਸੀਂ ਕਹੋਗੇ। ਅਤੇ ਸਟੂਡੀਓ ਦਾ ਨੰਬਰ 9056733337। ਸੋ ਬੜੀਆਂ ਰਿਕੁਐਸਟਾਂ ਤੁਹਾਡੀਆਂ ਆਉਂਦੀਆਂ ਰਹਿੰਦੀਆਂ ਇੰਸਟਾਗ੍ਰਾਮ 'ਤੇ। ਜਦੋਂ ਪ੍ਰੋਗਰਾਮ ਸ਼ੁਰੂ ਕਰੀਦਾ ਤਾਂ ਠਾ ਠਾ ਕਰਕੇ ਸਾਡੇ ਕੁਝ ਇੱਕ ਸੱਜਣ ਮਿੱਤਰ ਮੈਸੇਜ ਭੇਜ ਦਿੰਦੇ ਨਾ ਵੀ ਆਹ ਵੀ ਲਾ ਦਿਉ, ਨਾ ਵੀ ਉਹ ਵੀ ਲਾ ਦਿਉ। ਅਤੇ ਕੱਲ੍ਹ ਵੀ ਤੁਹਾਡੀਆਂ ਕੁਝ ਰਿਕੁਐਸਟਾਂ ਲੱਗੀ, ਅੱਜ ਵੀ ਹੁਣ ਲਾ ਦਿੰਦੇ ਹਾਂ, ਤੁਸੀਂ ਟੈਨਸ਼ਨ ਨਹੀਂ ਲੈਣੀ। ਜਿਵੇਂ ਤੁਸੀਂ ਕਹੋਗੇ ਸਾਡਾ ਤਾਂ ਦੇਖੋ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਂਦਾ, ਜਿਵੇਂ ਤੁਸੀਂ ਕਹਿਣਾ ਉਵੇਂ ਅਸੀਂ ਚੱਲਣਾ, ਠੀਕ ਹੈ। ਸੋ ਆਲਵੇਸ ਐਨੀ ਟਾਈਮ ਕਾਲ ਕਰ ਸਕਦੇ ਹੋ, ਜਾਂ ਤੁਹਾਡਾ ਕਾਲ ਕਰਨ ਨੂੰ ਨਹੀਂ ਜੀ ਕਰਦਾ ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਇੰਸਟਾਗ੍ਰਾਮ ਪੰਜਾਬੀ ਲਹਿਰਾਂ, G2587। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ? ਤੁਸੀਂ ਆਰਨੇ ਦੇ ਬੜੇ ਫੈਨ ਹੋ, ਹੈ
1: ਦੂਜਾ
0: ਸਾਡੂ ਆ, ਠੀਕ ਹੈ। ਆਰਨੇ ਦਾ ਕਿਹੜਾ ਕਿਹਾ ਤੁਸੀਂ?
1: 60 ਲੱਖ
0: ਲਾ ਦਿੰਦੇ ਹਾਂ, 60 ਲੱਖ ਕੋਈ ਗੱਲ ਨੀ, ਲਾ ਦਿੰਦੇ ਲਾ ਦਿੰਦੇ, ਚੱਕ ਦਿਆਂਗੇ। ਕੱਲ ਵੀ ਲਾਤਾ ਸੀ ਤੁਹਾਡਾ ਟਰੱਕਾਂ ਵਾਲਾ ਗਾਣਾ, ਚੱਕ ਦਿੰਦੇ ਚੱਕ ਦਿੰਦੇ ਆ। 9786 ਹੈਲੋ,
2: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਵੀਰੇ, ਕਿੱਦਾਂ?
2: ਠੀਕ ਹੈ ਜੀ, ਦੱਸੋ।
0: ਬਹੁਤ ਵਧੀਆ ਬਹੁਤ ਵਧੀਆ, ਕੀ ਬਣਿਆ?
2: ਬਸ ਕੰਮ ਤੋਂ ਫ੍ਰੀ ਹੋਇਆ ਸੀ, ਤੁਹਾਡਾ ਪ੍ਰੋਗਰਾਮ ਟਿਊਨ ਕੀਤਾ ਸੀ।
0: ਓ ਵਾਹ ਵੀ ਵਾਹ, ਕੀ ਬਾਤ ਹੈ, ਛਾ ਗਏ ਫਿਰ ਤਾਂ। ਦੇਖੋ ਇਹ ਨਾ ਲੈਜੈਂਡਰੀ ਗੀ, ਇਹ ਸਦਾ ਬਹਾਰ ਨੇ, ਇਹਨਾਂ ਨੂੰ ਇਹ ਕਦੇ ਪੁਰਾਣੇ ਨੀ ਹੁੰਦੇ ਗਾਣੇ, ਕਿ ਨਹੀਂ?
2: ਅੰਬੋ ਮਦਰ ਜੀ, ਉਹ ਮੈਨੂੰ ਬਹੁਤ ਮਤਲਬ ਸਟੋਰੀ ਸੋਹਣੀ ਲੱਗਦੀ, ਤਾਂ ਗਾਣਾ ਉੱਥੇ ਹੀ ਬਣਿਆ ਸੀਗਾ। ਮੈਂ ਕਹਿੰਦਾ ਪਲੀਜ਼ ਸਹੀ ਟਿਊਨ
0: ਲਾ ਦਿੰਦੇ ਵੀਰੇ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਤੇ ਹਰਭਜਨ ਮਾਨ ਸਾਹਿਬ ਲੈਜੈਂਡਾਂ ਦੇ ਲੈਜੈਂਡ ਨੇ, ਤੇ ਹੁਣੇ ਹਰਭਜਨ ਮਾਨ ਜੀ ਦਾ ਯੂਰਪ ਟੂਰ ਹੋਇਆ ਬੜਾ ਸਕਸੈਸਫੁਲ, ਬੜੇ ਵੱਖਰੇ ਵੱਖਰੇ ਸ਼ਹਿਰਾਂ ਜਿੱਥੇ ਮੈਂ ਸੋਚਿਆ ਨਹੀਂ ਸੀ ਕਿ ਪੰਜਾਬੀ ਹੈਗੇ। ਵੈਸੇ ਪੰਜਾਬੀ ਥਾਂ ਥਾਂ 'ਤੇ ਤੁਹਾਨੂੰ ਮਿਲ ਜਾਂਦੇ ਆ, ਹਾਸਲੀ ਗੱਲ ਨਹੀਂ ਕਹਿੰਦੇ ਹੁੰਦੇ ਕਿ ਆਲੂ ਅਤੇ ਪੰਜਾਬੀ ਤੁਹਾਨੂੰ ਹਰ ਥਾਂ ਮਿਲ ਜਾਣਗੇ। ਮੈਂ ਬੜਾ ਹੈਰਾਨ ਹੋਇਆ ਯਾਰ, ਮੈਂ ਯੂਰਪ ਘੁੰਮਿਆ, ਜਦੋਂ ਮੈਂ ਆਪਣੇ ਕਿਸੇ ਵੀ ਯੂਰਪ ਦੇ ਕੰਟਰੀ 'ਚ ਗਿਆ, ਪੰਜਾਬੀ ਮਿਲੇ ਜ਼ਰੂਰ, ਬੜੇ ਚਾਵਾਂ ਨਾਲ ਮਿਲੇ। ਬਾਰਸਲੋਨਾ ਤਾਂ ਚਲੋ ਬਹੁਤ ਸਾਰੇ ਨੇ, ਪੈਰਿਸ ਵੀ ਬੜੇ ਮਿਲੇ, ਆਪਣੇ ਗ੍ਰੀਸ ਵੀ ਬੜੇ ਮਿਲੇ, ਫਰਾਂਸ ਦੇ ਹੋਰ ਕੁਝ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਮਿਲੇ, ਅਤੇ ਉਹਨਾਂ ਨੂੰ ਵੀ ਚਾਅ ਚੜ੍ਹ ਦਿੰਦਾ ਵੀ ਜਦੋਂ ਕੋਈ ਪੰਜਾਬੀ ਬੰਦਾ ਮਿਲਦਾ। ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ, ਜੀ ਟੀ ਏ ਕ੍ਰੈਡਿਟ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਕਿਸੇ ਦੇ ਸਿਰ ਕਰਜ਼ਾ ਚੜ੍ਹ ਗਿਆ, ਕਰਜ਼ਾ ਜ਼ਿਆਦਾ ਹੈ, ਟੈਨਸ਼ਨ 'ਚੋਂ ਟੈਨਸ਼ਨ ਲੈਣੀ ਛੱਡੋ, ਜੀ ਟੀ ਏ ਕ੍ਰੈਡਿਟ ਰੇਖਾ ਅਤੇ ਨਦੀਮ ਜੀ ਨੂੰ ਇੱਕ ਵਾਰ ਫੋਨ ਕਰ ਲਓ, ਤੁਹਾਡੇ ਲਈ ਹਾਜ਼ਰ ਨੇ। ਐਂਡ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਨੇ। ਨੰਬਰ ਹੈ 416-650-1100 ਦੇ ਉੱਤੇ ਕਾਲ ਕਰੋ, ਐਂਡ ਤੁਹਾਡੇ ਲਈ ਅਵੇਲੇਬਲ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ। 2825 ਹੈਲੋ,
3: ਹੈਲੋ ਨਵੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਹਾਂਜੀ ਠੀਕ ਹੈ ਠੀਕ ਹੈ, ਗੁੱਡ ਗੁੱਡ ਗੁੱਡ ਈਵਨਿੰਗ,
0: ਗੁੱਡ ਈਵਨਿੰਗ, ਓ ਬੱਲੇ, ਗੁੱਡ ਗੁੱਡ ਗੁੱਡ ਈਵਨਿੰਗ।
3: ਹਾਂ ਮੈਂ ਕਿਹਾ
0: ਤੁਹਾਨੂੰ ਦੇਖੋ ਜਦੋਂ

0: ਦਾ ਗੁੱਡ ਈਵਨਿੰਗ, ਤੁਸੀਂ ਹੁੰਨੇ ਹੋ ਨਾ ਪੂਰਾ ਬੂਸਟ ਕਿ ਨਹੀਂ?
1: ਬਿਲਕੁਲ ਬਿਲਕੁਲ, ਇਹ ਤਾਂ ਕਿਉਂਕਿ ਹੁਣ ਜਦੋਂ ਪਤਾ ਨੀ ਨੇਚਰ ਹੁੰਦਾ ਬੰਦੇ ਦਾ, ਜਦੋਂ ਇਹ ਆਪਾਂ ਕਹਿ ਦਿੰਦੇ ਆ ਵੀ ਸ਼ਾਮ ਡਾਰਕ ਹੋ ਗਈ ਆ, ਦਿਨ ਛੋਟੇ ਸ਼ੁਰੂ ਹੋ ਗਏ, ਬਟ ਮੈਨੂੰ ਓਦਾਂ ਵਧੀਆ ਲੱਗਦਾ ਹੁੰਦਾ ਜਿੱਦਾਂ ਹੁਣ ਸਤੰਬਰ ਦਾ ਮਹੀਨਾ, ਦਿਨ ਕਾਫੀ ਛੋਟੇ ਹੋ ਜਾਂਦੇ ਆ ਹਨਾ।
0: ਅੱਛਾ, ਤੁਹਾਨੂੰ ਵਧੀਆ ਲੱਗਦਾ?
1: ਹਾਂ ਮੈਨੂੰ ਵਧੀਆ ਲੱਗਦਾ ਹੁੰਦਾ ਵੀ ਸ਼ਾਮ ਨੂੰ 6:30-7 ਵਜੇ ਹਨੇਰਾ ਸ਼ੁਰੂ ਹੋ ਗਿਆ।
0: ਅੱਛਾ ਚਲੋ ਠੀਕ ਹੈ, ਕਈਆਂ ਨੂੰ ਨਹੀਂ ਵਧੀਆ ਲੱਗਦਾ, ਕਈ ਚਾਹੁੰਦੇ ਆ ਯਾਰ ਕਿ ਬਸ ਵਧੀਆ ਦਿਨ ਹੀ ਚੜਿਆ ਰਹੇ।
1: ਹਾਂ ਮੈਂ ਹੋਰ ਹਾਸੇ ਦੀ ਦੱਸਦਾ, ਆਪਣੇ ਜਦੋਂ ਕੋਰੋਨਾ ਹੋਇਆ ਸੀਗਾ ਹਨਾ,
0: ਹਾਂ,
1: ਤੇ ਮੈਂ ਆਪਣੇ 2-3 ਮਾਸਕ ਲੈ ਆਉਂਦੇ ਉੱਥੋਂ USA, ਮੈਂ ਟਰੱਕ ਲੈ ਕੇ ਜਾਂਦਾ ਹੁੰਦਾ ਸੀਗਾ।
0: ਠੀਕ ਹੈ,
1: ਮੈਂ ਉੱਥੋਂ ਕਾਫੀ ਵਧੀਆ ਜਿੱਦਾਂ ਮੈਨੂੰ ਜਿੱਦਾਂ ਡੀਲ ਤੇ ਮਿਲ ਗਿਆ 3-4 ਮਾਸਕ ਵੀ ਤੁਸੀਂ 1 and 2 ਪੇਅਰ ਫ੍ਰੀ ਤੇ ਹਨਾ। ਉਹ ਮੈਂ ਆਪਣੀ ਭੈਣ ਨੂੰ ਦੱਸਿਆ, ਮੈਂ ਕਿਹਾ ਹੁਣ ਇਹ ਜਿਹੜੇ ਆ ਵੀ ਸਤੰਬਰ ਮਹੀਨਾ ਚੜ੍ਹਨ ਲੱਗਾ, ਥੋੜੇ ਦਿਨ ਵੀ ਸਤੰਬਰ ਦੇ ਪਹਿਲੇ ਹਫ਼ਤੇ ਲਾਉਣੇ ਸ਼ੁਰੂ ਕਰਨੇ ਆ।
0: ਅੱਛਾ ਅੱਛਾ,
1: ਕਹਿਣ ਦਾ ਮਤਲਬ ਪੁਰਾਣੀਆਂ ਯਾਦਾਂ ਇੰਨੇ ਜਾਣੀ ਕਿ ਉਹ ਮੈਨੂੰ ਉਦੋਂ ਵਧੀਆ ਲੱਗਦਾ ਆਪਣੇ, ਮੈਂ ਜਿੱਦਾਂ ਡਾਰਕ ਨੂੰ ਵਧੀਆ ਮੰਨਦਾ ਜਦੋਂ ਸ਼ਾਮ ਨੂੰ ਜਦੋਂ ਆਪਣੇ ਹਨੇਰਾ ਹੋ ਜਾਂਦਾ।
0: ਤੁਸੀਂ ਇਹ ਨਾ ਕਹਿ ਦਿਓ ਵੀ ਤੁਹਾਨੂੰ ਕੋਰੋਨਾ ਦਾ ਸਮਾਂ ਵੀ ਬੜਾ ਵਧੀਆ ਲੱਗਦਾ ਸੀਗਾ। ਖਤਰਨਾਕ ਸੀਗਾ ਉਹ।
1: ਹਾਂ ਯਾਦ ਰੱਖਣ ਵਾਲਾ ਉਹਦੇ ਵਿੱਚ, ਦੇਖੋ ਆਪਣਿਆਂ ਤੋਂ ਬੰਦੇ ਸਾਥ ਛੱਡ ਗਏ ਸੀਗੇ, ਜਿੱਦਾਂ ਹੁਣ ਜਿਹਨਾਂ ਦੀਆਂ ਕੋਈ ਡੈਥਾਂ ਹੋਈਆਂ ਸੀਗੀਆਂ ਉਹਨਾਂ ਨੂੰ ਬੰਦੇ ਹੱਥ ਤੱਕ ਨਹੀਂ ਸੀ ਲਾਉਂਦੇ ਹਨਾ।
0: ਉਹੀ ਤਾਂ ਹੈ, ਤੁਸੀਂ ਦੇਖੋ ਭਾਜੀ ਆਪਾਂ ਬ੍ਰੈਂਪਟਨ ਟੱਪ ਕੇ ਮਿਸੀ ਸਾਗਾ ਜਾਣ ਜੋਗੇ ਨਹੀਂ ਸੀ ਰਹੇ। ਬੜਾ ਸਮਾਂ ਉਹ ਖਤਰਨਾਕ ਸੀਗਾ।
1: ਹਾਂਜੀ ਹਾਂਜੀ ਹਾਂਜੀ, ਬਹੁਤ ਡਰਾਇਆ ਸਾਰੇ, ਜਿੱਦਾਂ ਅੰਦਰੀ ਵੜ ਗਏ ਸੀ, ਸਕੂਲ ਦਫ਼ਤਰ ਕਾਲਜ ਜਿੰਨਾ ਵੀ ਸਾਰਾ ਕੁਝ A to Z ਬੰਦ ਹੋ ਗਿਆ ਸੀ ਨਾ,
0: ਸਾਰਾ ਕੁਝ ਹੀ ਸਾਰਾ ਕੁਝ ਹੀ। ਚਲੋ ਕਾਸ਼ ਉਹ ਸਮਾਂ ਨਾ ਆਵੇ। ਚਲੋ ਉਸ ਸਮੇਂ ਨੇ ਬੜਾ ਕੁਝ ਲੋਕਾਂ ਨੂੰ ਸਿਖਾਇਆ ਵੀ ਹੈ, ਬਟ ਔਖਾ ਟਾਈਮ ਸੀਗਾ।
1: ਹਾਂ ਹਾਂ, ਤੇ ਬਾਕੀ ਮੈਂ ਕਿਹਾ ਤੁਸੀਂ ਪੁੱਛਦੇ ਸੀਗੇ ਵੀ ਦੱਸੋ ਸਟਾਰਟਿੰਗ ਕਿਹੜੀ ਕਰੀਏ, ਤੇ ਟਾਈਮ ਲੱਗਿਆ, ਮੈਂ ਕਿਹਾ ਅੱਜ ਬਿੰਦਰਖੀਆ ਵੀ ਸੁਣ ਲੈਣੇ ਆ।
0: ਬਿੰਦਰਖੀ ਕੋਈ ਗੱਲ ਨੀ, ਦੱਸੋ ਕੀ ਕਿਹੜਾ ਸੁਣਨਾ? ਬਿੰਦਰਖੀ
1: ਦੁਪੱਟਾ ਸੱਤ ਰੰਗ ਵਾਲਾ ਸੁਣ ਲੈਣੇ ਆ।
0: ਸੱਤ ਰੰਗ ਤੱਕ? ਵਾਹ, ਮੈਂ ਬਿੰਦਰਖੀ ਸਾਹਿਬ ਦਾ ਲਾਇ ਨਹੀਂ, ਕੋਈ ਬਹੁਤ ਚਿਰ ਹੋ ਗਿਆ।
1: ਹਾਂ ਚਿਰ ਹੋ ਗਿਆ।
0: ਮੋਢਲੇ ਤੋਂ ਤਿਲਕਦਾ ਜਾਵੇ 17 ਵਲ ਖਾਵੇ ਹੈ।
1: ਆਪਣੇ ਅੱਖਾਂ ਦਾ ਜਿਹੜਾ ਸਟਾਈਲ ਸੀਗਾ ਇਹ ਅਜੀਬੋ ਗਰੀਬ ਸੀ, ਹੋਰ ਮੈਂ ਨੀ ਦੇਖਿਆ ਹੋਰ ਕਿਤੇ ਕਲਾਕਾਰ ਦਾ।
0: ਅੱਖਾਂ
1: ਨੂੰ ਬਹੁਤ ਮਟਕਾਉਣ ਵਾਲਾ ਕੰਮ, ਬਹੁਤ ਵਧੀਆ ਲੱਗਾ।
0: ਜਿਹੜੀ ਹੇਕ ਫਿਰ ਬਿੰਦਰਖੀ ਸਾਹਿਬ ਲਾਉਂਦੇ ਸੀ ਉਹ ਨੀ ਕਿਸੇ ਨੇ ਲਾਈ ਬਾਅਦ ਚੋਂ?
2: ਅਸੀਂ
0: ਦੇਖੋ, ਮੈਂ ਹਮੇਸ਼ਾ ਇਹੀ ਕਹਿੰਦਾ ਕਿ ਅਸੀਂ ਤਾਂ ਇੱਥੇ ਹੀ ਹੁੰਦੇ, ਹੁਣ ਤੁਸੀਂ ਕਾਲ ਕਰਦੇ ਹੋ ਫੋਨ ਕਰਨ ਵਾਲੀ। ਗਵਾਚ ਗਏ? ਫਿਰ ਕਿਹਨੇ ਲੱਭਿਆ ਤੁਹਾਨੂੰ? ਘੁੰਮਦੇ ਫਿਰਦੇ ਦੇਖੋ, ਜਿਹੜਾ ਘਰ ਹੁੰਦਾ ਨਾ, ਐਵੇਂ ਨੀ ਗੱਲਾਂ ਬਣੀਆਂ ਕਿ ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਕ ਨਾ ਬੁਖਾਰੇ। ਹੋਰ ਕਿਤੇ ਮਰਜ਼ੀ ਬੰਦਾ ਜਾਵੇ, ਬੰਦਾ ਮੁੜ ਕੇ ਘਰ ਹੀ ਆਉਂਦਾ।
2: ਦਿਨ ਜਿਹੜਾ ਰਹਿੰਦਾ ਬੰਦੇ ਨੇ ਕੋਈ ਆਪਣਾ ਫੰਕਸ਼ਨ ਵੀ ਕਰਨਾ, ਠੀਕ ਹੈ? ਨਹੀਂ ਮਰ ਜੀ ਸ਼ਾਮ ਜੇ 6 ਵਜੇ ਫਿਰ ਪਤਾ ਆਪਣਾ
0: ਬੰਦੇ ਦਾ ਦੁਪਹਿਰ ਨੂੰ ਫੰਕਸ਼ਨ ਕਰਨ ਨੂੰ ਜੀ ਨਹੀਂ ਕਰਦਾ ਹੈ।
2: ਤੇਰੇ
0: ਬਿਨਾ ਤੂੰ ਗਰਿਆ ਡੋਲਣਾ, ਉਹ ਲਾਉਂਦੇ ਥੋੜੀ ਅੱਜ।
2: ਲਓ ਜੀ ਲਓ ਲਓ, ਮੱਛੀ ਲੈ ਕੇ ਆਇਆ।
0: ਮੱਛੀ ਕੀ ਪਤਾ ਖਾਓ, ਮੱਛੀ ਤੇ ਕੀ ਪੀ ਰਹੇ ਹੋ ਮੱਛੀ ਦੇ ਨਾਲ?
2: ਭਾਜੀ ਆਪਣਾ ਤਾਂ ਫਿਰ ਪੱਕੇ
0: ਮੋਲਸਨ ਹੀ ਆ ਜੀ। ਤੁਸੀਂ ਮੋਲਸਨ, ਤੁਸੀਂ ਪਹਿਲਾਂ ਵੀ ਮੋਲਸਨ ਦੀ ਗੱਲ ਕੀਤੀ ਸੀਗੀ ਹੈ?
2: ਜਿਦਾ ਬੇਸਿਕ ਯਾਰ ਆਪਣਾ ਇਹੀ ਰੱਖ ਲੇ ਪੱਕੀ ਮੌਲਸਨ ਮੌਲਸਨ ਪਤਾ ਨੀ ਕੀ ਆ ਇਹਦਾ ਜਿਹੜਾ ਟੇਸਟ ਆ ਨਾ ਉਹ ਇਹਦਾ ਹੀ ਲੱਗਦਾ ਕਈ ਲੋਕ ਕਹਿੰਦੇ ਕਿ ਚੀਪ ਆ ਇਹ ਦਿਸ ਆ ਡੋਮੈਸਟਿਕ ਆ ਬਟ ਮੌਲਸਨ ਦਾ ਟੇਸਟ ਹੈ ਨਾ ਬਾਕੀਆਂ ਨਾਲ ਕੰਪੇਅਰ ਨੀ ਹੁੰਦਾ
0: ਚਲੋ ਨਹੀਂ ਕਈ ਹੈਗੇ ਆ ਲੋਕ ਆ ਜਿਹੜੇ ਜਦੋਂ ਨਾ ਆਦਤ ਪੈ ਜਾਂਦੀ ਹੈ ਫਿਰ ਬੰਦਾ ਕਹਿੰਦਾ ਨਹੀਂ ਸਾਨੂੰ ਤਾਂ ਇਹੀ ਸੂਟ ਕਰਦੀ ਆ ਰੌਣਕਾਂ ਲੱਗਦੀਆਂ ਕੱਲੇ ਬੰਦੇ ਦਾ ਕਿੱਥੇ ਜੀ ਲੱਗਦਾ ਯਾਰ ਸਿੱਧੀ ਜੀ ਗੱਲ ਹੈ ਇੱਕ ਤੁਸੀਂ ਮੱਲੀ ਟੈਂਟ ਵਾਲਿਆਂ ਨੂੰ ਯਾਦ ਰੱਖੋ ਮੱਲੀ ਟੈਂਟ ਦੇ ਜਦੋਂ ਟੈਂਟ ਲੱਗ ਜਾਂਦੇ ਆ ਨਾ ਤੁਹਾਡਾ ਘਰ ਬੈਂਕਟ ਹਾਲ ਹੀ ਬਣ ਜਾਂਦਾ ਮੱਲੀ ਟੈਂਟ ਸਰਵਿਸਿਸ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਸਰਵਿਸਿਸ ਤੇ ਨੇ ਸੋ ਮੱਲੀ ਟੈਂਟ ਨੂੰ ਤੁਸੀਂ ਯਾਦ ਰੱਖਣਾ ਤੇ ਮੱਲੀ ਟੈਂਟ ਕੋਲ ਟੇਬਲ ਚੇਅਰਾਂ ਡਾਂਸ ਫਲੋਰ ਹੋਰ ਕੀ ਹੈ ਮੱਲੀ ਟੈਂਟ ਕੋਲ ਟੇਬਲ ਚੇਅਰਾਂ ਡਾਂਸ ਫਲੋਰ ਵੀ ਨੇ ਇਹਨਾਂ ਕੋਲ ਬਾਕੀ ਇਹਨਾਂ ਕੋਲ ਪੋਰਟੇਬਲ ਲਗਜ਼ਰੀ ਵਾਸ਼ਰੂਮ ਵੀ ਨੇ ਬਾਰ ਵੀ ਨੇ ਲਾਈਟਾਂ ਵੀ ਨੇ ਸਾਰਾ ਕੁਛ ਹੈ ਮੱਲੀ ਮੱਲੀ ਮੱਲੀ ਟੈਂਟ ਸੋ ਮੱਲੀ ਟੈਂਟ ਸਰਵਿਸਿਸ ਦੀ ਟੀਮ ਦਾ ਫੋਨ ਨੰਬਰ ਤੁਸੀਂ ਯਾਦ ਰੱਖੋ 6479992569 ਤੁਹਾਡਾ ਅਗਰ ਕੋਈ ਫੰਕਸ਼ਨ ਹੈ ਆ ਰਿਹਾ ਕੋਈ ਵਿਆਹ ਸ਼ਾਦੀ ਮੰਗਣਾ ਆਉਂਦਾ ਤਾਂ ਮੱਲੀ ਟੈਂਟ ਸਰਵਿਸਿਸ ਦੀ ਟੀਮ ਨੂੰ ਤੁਸੀਂ ਜ਼ਰੂਰ ਯਾਦ ਰੱਖੋ 6479992569 6479992569 6479992569 ਮੱਲੀ ਟੈਂਟ ਤੇ ਗਿੱਲ ਫਾਰਮ ਤੇ ਹਰ ਰੋਜ਼ ਹਰੀਆਂ ਤਾਜ਼ੀਆਂ ਸਬਜ਼ੀਆਂ ਪੂਰੀਆਂ ਫਰੈਸ਼ ਇਹ ਡੇਲੀ ਪਿੱਕ ਕਰਦੇ ਆਪਣੀਆਂ ਵੈਜੀਟੇਬਲਸ ਨੂੰ ਚੱਪਣ ਕੱਦੂ ਗ੍ਰੀਨ ਕੱਦੂ ਆਪਣਾ ਬੈਂਗਣ ਜ਼ੁਕੀਨੀ ਖੀਰੇ ਸਾਗ ਪਾਲਕ ਧਣੀਆਂ ਕੋਰਨ ਹੋਰ ਬੜਾ ਕੁਝ ਕਿੰਗ ਐਂਡ ਡਿਕਸੀ ਤੇ ਗਿੱਲ ਫਾਰਮ 14085 ਡਿਕਸੀ ਰੋਡ ਇਹਨਾਂ ਦਾ ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ ਟਰਾਈ ਕਰੋਗੇ ਕਹੋਗੇ ਵਾਹ ਵਾਹ ਵਾਹ ਵਾਹ ਕਿਆ ਸਵਾਦ ਹੈ ਤੇ ਦੇਸੀ ਆਂਡੇ ਦੇਸੀ ਸ਼ਹਿਦ 905-925-2300 ਆ ਜਾਓ ਫਿਰ ਜੱਗ ਜਿਉਂਦਿਆਂ ਦੇ ਮੇਲੇ ਬਹੁਤ ਹੀ ਖੂਬਸੂਰਤ ਗੀਤ ਤੇ ਜੱਗ ਤਾਂ ਜਿਉਂਦਿਆਂ ਦੇ ਮੇਲੇ ਆ ਸਰਦਾਰਾ ਦਰਗਾਹੀ ਜਾ ਕੇ ਕੌਣ ਮਿਲਦਾ

Aviva Nirisa. Program Punjabi Rana 905-673-3333. 37 ਆਪਣਾ ਨੰਬਰ ਹੈ 9056733337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। ਸੋ ਕੇ ਇੱਕ ਤੁਹਾਨੂੰ ਅਸੀਂ ਸਿੱਖ ਗੇਮਸ ਦੀ ਜਾਣਕਾਰੀ ਦੇ ਦਈਏ। ਇਸ ਵੀਕਐਂਡ ਸਿੱਖ ਗੇਮਸ ਸ਼ੁਰੂ ਹੋ ਰਹੀਆਂ ਨੇ ਤੇ ਸਿੱਖ ਗੇਮਸ ਦੀ ਸ਼ੁਰੂਆਤ 31 ਤਾਰੀਖ ਤੋਂ ਸ਼ੁਰੂ ਹੈ ਤੇ ਜਿਹੜੀ ਓਪਨਿੰਗ ਸੈਰੇਮੋਨੀ ਹੈ ਉਹ ਨਾ ਸੈਟਰਡੇ 1 ਤਰੀਕ ਨੂੰ ਹੈ। ਸੈਟਰਡੇ 1 ਤਰੀਕ ਫਰੀ ਫੂਡ, ਫਰੀ ਪਾਰਕਿੰਗ, ਫਰੀ ਐਂਟਰੀ। ਬਰੈਂਪਟਨ ਦੇ ਸੋਕਰ ਸੈਂਟਰ ਤੁਸੀਂ ਪਹੁੰਚ ਸਕਦੇ ਹੋ ਤੇ ਸਿੱਖ ਗੇਮਸ ਦੇ ਵਿੱਚ ਵਾਲੀਬਾਲ ਕੀ, ਹਾਕੀ ਕੀ, ਵੇਟ ਲਿਫਟਿੰਗ, ਬਾਸਕਟਬਾਲ, ਸੋਕਰ, ਬੜੀਆਂ ਕਮਾਲ ਦੀਆਂ ਖੇਡਾਂ ਖੇਡੀਆਂ ਜਾਣਗੀਆਂ। ਤੇ ਇਸ 31 ਤਰੀਕ ਨੂੰ 6 ਵਜੇ ਬਰੈਂਪਟਨ ਸੋਕਰ ਸੈਂਟਰ ਤੇ 8 ਵਜੇ ਆਪਣੀ 1 ਤਰੀਕ ਨੂੰ ਸਵੇਰੇ ਵਾਲੀਬਾਲ ਬਰੈਂਪਟਨ ਸੋਕਰ ਸੈਂਟਰ ਤੇ ਫਿਰ 9:30 ਵਜੇ ਓਪਨਿੰਗ ਸੈਰੇਮੋਨੀ 1 ਨੂੰ, ਫਿਰ ਵਾਲੀਬਾਲ, ਸੋਕਰ, ਗੱਤਕਾ, ਫੀਲਡ ਹਾਕੀ, ਬਾਸਕਟਬਾਲ। ਸੋ ਬੜੀਆਂ ਕਮਾਲ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਤੇ ਗੇਟ ਰੈਡੀ, ਗੇਟ ਰੈਡੀ, ਗੇਟ ਰੈਡੀ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਸਿੱਖ ਗੇਮਸ ਇਸ ਵੀਕਐਂਡ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ।

0: patients in GTA. For more information, visit rajdhanisweets.ca.
1: Very good. Rajdhani Sweets, they gaddi da koi kam hon wala. ਤਾਂ ਰੋਇਲ ਆਟੋ ਸੈਂਟਰ ਦੇ ਰਾਜਪਾ ਜੀ ਥੋੜ੍ਹੇ ਲਈ ਹਾਜ਼ਰ ਨੇ ਉਬਰ ਲਿਫਟ ਦੀ ਸੇਫਟੀ ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1478 ਰੋਇਲ ਆਟੋ ਸੈਂਟਰ ਬਿਲਕੁਲ ਸਾਡੇ ਰਾਜ ਭਾਅ ਜੀ ਯਾਰ ਬੰਦੇ ਬੜੇ ਹੀਰੇ ਨੇ ਅਗਰ ਗੱਡੀ ਦਾ ਕੋਈ ਵੀ ਕੰਮ ਹੈ ਉਬਰ ਲਿਫਟ ਦੀ ਸੇਫਟੀ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਤੁਸੀਂ ਕਰਵਾਉਣੀ ਚਾਹੁੰਦੇ ਹੋ ਤਾਂ ਮਿਸਟਰ ਰਾਜ ਭਾਅ ਜੀ ਦੇ ਨਾਲ ਤੁਸੀਂ ਸੰਪਰਕ ਕਰ ਰਹੇ ਹੋ ਅਤੇ ਸਟੀਲਸ ਅਤੇ ਮੈਲਨੀ ਦੇ ਕੋਰਨਰ 'ਤੇ ਨੇ ਬੜੀ ਓਨੈਸਟ ਅਫੋਰਡੇਬਲ ਅਤੇ ਰਿਲਾਇਬਲ ਸਰਵਿਸ ਨੂੰ ਦਿੰਦੇ ਆ ਅਤੇ ਰਾਜ ਭਾਅ ਜੀ ਦੇ ਨਾਲ ਤੁਸੀਂ ਕਰ ਸਕਦੇ ਹੋ ਗੱਲਬਾਤ ਜ਼ਰੂਰ ਸੋ ਪ੍ਰੋਗਰਾਮ ਪੰਜਾਬੀ ਦੇ ਨਾਲ ਕਾਫੀ ਸਾਰੀਆਂ ਤੁਹਾਡੀਆਂ ਰਿਕੁਐਸਟਾਂ ਅੱਜ ਯਾਰ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਅਤੇ ਮੈਨੂੰ ਹੈਗਾ ਕਿ ਉਹ ਜਿਹੜੀ ਗੱਲਬਾਤ ਹੈ ਆਪਣੀ ਆਪਾਂ ਉਸ ਦੀ ਸ਼ੁਰੂਆਤ ਕਰ ਲਈ ਹੈ ਅਤੇ ਕੱਲ੍ਹ ਸਵੇਰੇ ਅਸੀਂ ਉਹ ਡਿਸਕਸ਼ਨ ਕਰ ਰਹੇ ਸੀ ਬੜੀ ਦੇਖੋ ਅਸੀਂ ਉੱਦਾਂ ਦੀਆਂ ਡਿਸਕਸ਼ਨਾਂ ਬਹੁਤ ਘੱਟ ਕਰਦੇ ਹਾਂ ਬਟ ਮੈਨੂੰ ਨਾ ਮੈਂ ਸੱਚੀ ਕਹਿ ਰਿਹਾ ਕਿ ਕਿਸਦੀ ਈਮੇਲ ਆਈ ਤਾਂ ਮੈਂ ਉਹ ਜਿਹੜੀ ਡਿਸਕਸ਼ਨ ਹੈ ਉਹ ਥੋੜ੍ਹਾ ਤੱਕ ਲੈ ਕੇ ਆਉਣਾ ਚਾਹੁੰਦਾ ਅਤੇ ਸਵੇਰੇ ਵੀ ਚਲੋ ਕੁਝ ਕੁ ਲੋਕਾਂ ਨੇ ਆਪਣੇ ਵਿਚਾਰ ਦਿੱਤੇ ਹੁਣ ਵੀ ਆਪਾਂ ਲੈ ਲੈਂਦੇ ਹਾਂ ਤੁਸੀਂ ਇੱਕ ਤਾਂ PNJ ਰੈਨੋਵੇਸ਼ਨ ਨੂੰ ਵੀ ਯਾਦ ਰੱਖੋ ਕਿਸੇ ਨੇ ਵੀ ਅਗਰ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਲੀਗਲ ਬੇਸਮੈਂਟ ਦੇ ਨਾਲ ਨਾਲ ਤੁਸੀਂ ਆਪਣੀ ਕੋਈ ਵੀ ਵਾਸ਼ਰੂਮਸ ਦੀ ਰੈਨੋਵੇਸ਼ਨ ਕਰਾਉਣੀ ਹੈ ਫਲੋਰ ਨਵੇਂ ਪਵਾਉਣੇ ਨੇ ਕੋਈ ਵੀ ਘਰ ਦੀ ਨਿੱਕੀ ਮੋਟੀ ਰਿਪੇਅਰ ਹੈ ਨਾ ਤਾਂ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਕਾਲ ਕਰੋ ਫੁੱਲੀ ਇੰਸ਼ੋਰਡ ਕੰਪਨੀ ਹੈ ਸੋਲਿਡ ਕੰਮ ਹੈ ਕੋਈ ਸ਼ੋਰਟਕੱਟ ਨਹੀਂ ਫ੍ਰੀ ਐਸਟੀਮੇਟ ਵੰਸ ਅਗੈਨ ਅਤੇ ਨੰਬਰ ਹੈ 4373180400 4373180400 4373318 0400 'ਤੇ ਕਾਲ ਕਰੋ ਅਤੇ ਪ੍ਰਸ਼ਾਂਤ ਵੀਰ ਹੁਣੇ ਤੁਹਾਡੇ ਲਈ ਜ਼ਰੂਰ ਅਵੇਲੇਬਲ ਨੇ ਰਾਜਵੰਤ ਕੌਰ ਨੇ ਜਦੋਂ ਨਾ ਤੁਹਾਡੀ ਇੰਸ਼ੋਰੈਂਸ ਕਰਤੀ ਤੁਸੀਂ ਦੇਖੋਗੇ ਕਿ ਡਿਸਕਾਊਂਟ ਕਿਹਨੂੰ ਕਹਿੰਦੇ ਆ ਤੁਸੀਂ ਆਪ ਕਹੋਗੇ ਕਿ ਨਵੀਂ ਬੱਲੇ ਬੱਲੇ ਬੱਲੇ ਕਿਹਾ ਯਾਰ ਸਾਨੂੰ ਡਿਸਕਾਊਂਟ ਰਾਜਵੰਤ ਨੇ ਦਵਾਤਾ ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵਧੀਆ ਕਮਾਲ ਦਾ ਡਿਸਕਾਊਂਟ ਤੁਸੀਂ ਚਾਹੁੰਦੇ ਹੋ ਤਾਂ ਰਾਜਵੰਤ ਰਾਜਵੰਤ ਰਾਜਵੰਤ ਕੌਰ ਕਾਰਨ ਕੀ ਹੈ ਕਿ ਇਹ ਡਿਸਕਾਊਂਟ ਤੁਹਾਨੂੰ ਦਵਾ ਰਹੇ ਨੇ ਦੋ ਤਿੰਨ ਚੀਜ਼ਾਂ ਨੇ ਪਹਿਲੀ ਗੱਲ ਇਹ ਤਕਰੀਬਨ 25 ਤੋਂ ਵੱਧ ਕੰਪਨੀਜ਼ ਦੇ ਨਾਲ ਡੀਲ ਕਰਦੇ ਆ ਸੋ 25 ਕੰਪਨੀਆਂ ਤੋਂ ਤੁਹਾਨੂੰ ਕੋਟ ਲੈ ਕੇ ਇਹ ਡਿਸਕਾਊਂਟ ਲੈ ਕੇ ਦੇ ਰਹੇ ਨੇ ਅਤੇ ਉਸ ਦੇ ਨਾਲ ਨਾਲ ਇਹ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਸੋ 25 ਕੰਪਨੀਆਂ ਤੋਂ ਕੋਟ ਅਤੇ 30% ਤੱਕ ਦਾ ਡਿਸਕਾਊਂਟ ਸੋ ਰਾਜਵੰਤ ਕੌਰ ਨੂੰ ਤੁਸੀਂ ਕਾਲ ਕਰ ਲਓ ਅਤੇ ਰਾਜਵੰਤ ਦਾ ਫੋਨ ਨੰਬਰ ਹੈ 6476744735 6476744735 ਦੇ ਉੱਤੇ ਤੁਸੀਂ ਰਾਜਵੰਤ ਦੇ ਨਾਲ ਕਰੋ ਗੱਲਬਾਤ ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ ਐਂਡ 6476744735 ਫੋਨ ਨੰਬਰ ਹੈ ਸੋ ਤੁਹਾਡੇ ਲਈ ਮੈਂ ਇੱਕ ਹੋਰ ਮੇ ਬੀ ਗੀਤ ਪਲੇ ਕਰ ਦਿੰਦਾ ਅਤੇ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਬਾਕੀ ਦੀਆਂ ਕਰਾਂਗੇ ਇੱਕ ਵੀਰ ਨੇ ਕਿਹੜਾ ਮੈਨੂੰ ਕਿਹਾ ਸੀਗਾ ਗੀਤ ਯਾਰ ਮੈਂ ਭੁੱਲ ਹੀ ਗਿਆ ਇੱਕ ਤਾਂ ਜਗ ਜੀ ਹੁੰਦਿਆਂ ਦੇ ਮੇਲੇ ਤਾਂ ਚਲੋ ਮੈਂ ਲਾ ਹੀ ਦਿੱਤਾ ਅਤੇ ਕਿਹਾ ਯਾਦਾਸ਼ਤ ਨਵੀ ਥੋੜ੍ਹੀ ਜਿਹੀ ਕੈਮ ਰੱਖਿਆ ਕਰੋ ਇੰਨੀ ਛੇਤੀ ਨਾ ਤੁਸੀਂ ਆਪਣੀ ਕਹਿੰਦੇ ਹੁੰਦੇ ਆ ਕਿ ਮੈਮਰੀ ਨੂੰ ਗਵਾਓ ਇਹ ਤਾਂ ਯੰਗ ਆ ਆਪਾਂ ਯਾਰ ਇਹ ਤਾਂ ਬੜਾ ਕੁਝ ਕਰਨਾ ਸੋ ਮੈਂ ਲੱਭ ਲਵਾਂ ਤੇ ਫਿਰ ਤੁਹਾਡੇ ਲਈ ਗੀਤ ਵੀ ਲਾਉਣੇ ਆ ਜੈਸਮਿਨ ਸੈਂਡਲੈਸ ਤੁਹਾਡੇ ਸ਼ਹਿਰ ਆ ਰਹੀ ਅਗਲੇ ਹਫ਼ਤੇ
2: GTA, are

0: The Toronto Star.
1: ਵੈਰੀ ਗੁੱਡ। ਸੋ ਕਿ ਮੈਂ ਨਾ ਤੁਹਾਡੇ ਲਈ ਗਾਣਾ ਪਲੇ ਕਰਦਾ ਸੀ, ਪਤਾ ਨਹੀਂ ਕਦੇ ਸੁਣਿਆ ਵੀ ਹੈ ਜਾਂ ਨਹੀਂ, ਬਟ ਬਹੁਤ ਚਿਰ ਹੋ ਗਿਆ ਹੋਊਗਾ ਸੁਣਿਆ ਨੂੰ, ਅਤੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ। ਥੋੜ੍ਹਾ ਸੈਡ ਗਾਣਾ ਬਟ ਸੁਣਿਓ ਕਿਹਾ। ਇਹ ਗਾਣਾ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ ਮਿਸਟਰ ਸਿੰਘ ਪੀਜ਼ੇ ਦੇ ਵੱਲੋਂ। ਸੋ ਮਿਸਟਰ ਸਿੰਘ ਪੀਜ਼ੇ ਦੀ ਜਦੋਂ ਡੀਲ ਸੁਣ ਲਈ, ਤੁਸੀਂ ਮੱਲੋ ਮੱਲੀ ਕਾਲ ਕਰਕੇ ਡੀਲ ਲਓਗੇ। ਮਿਸਟਰ ਸਿੰਘ ਪੀਜ਼ਾ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਡਿਪ ਫਰੀ, 2 ਲੀਟਰ ਕੋਕ ਦੀ ਬੋਤਲ ਫਰੀ, ਸਿਰਫ $40। ਮਿਸਟਰ ਸਿੰਘ ਪੀਜ਼ਾ 30 ਲੋਕੇਸ਼ਨਾਂ ਤੋਂ ਸਰਵ ਕਰਦੇ ਆ। 905-504-4000, 905-504-4000, 905-504-4000। ਮਿਸਟਰ ਸਿੰਘ ਪੀਜ਼ਾ ਨੂੰ ਯਾਦ ਤੁਸੀਂ ਰੱਖੋ। ਆਜੋ ਜੀ, ਚੀਮਾ, ਹਰਦੀਪ ਚੀਮਾ। ਇੱਕ ਮਿੰਟ ਚੀਮਾ ਸਾਹਿਬ।

0: ਸੁਣਿਆ ਕਦੇ ਯਾਰ ਕਿਸੇ ਨੇ ਗਾਣਾ? ਬੜਾ ਯਾਰ ਖੂਬਸੂਰਤ ਹੈ ਤੇ ਸੈਡ ਗਾਣੇ ਉਹਨਾਂ ਵੀ ਨਾ ਲਾਓ। ਕਈ ਵਿਚਾਰੇ ਖਬਰਾਂ ਕਿਹੜੀਆਂ ਕਹਿੰਦੇ ਹੁੰਦੇ ਆ ਕਿ ਮੁਸ਼ਕਿਲਾਂ ਦੇ ਵਿੱਚੋਂ ਲੰਘੇ ਹੋਣਗੇ, ਮਸਾਂ ਭੁੱਲ ਜਾਂਦੇ ਹੋ ਕਿਸੇ ਨੂੰ ਤੇ ਗਾਣਾ ਗੁਣਾ ਲਾ ਕੇ ਅਸੀਂ ਫਿਰ ਯਾਦ ਕਰਾ ਦਿੰਦੇ ਹੈ। ਓਕੇ, ਗਰਮੀ ਬੜੀ ਹੈ, ਏਸੀ ਤੁਹਾਡਾ ਜੇ ਖਰਾਬ ਹੋ ਗਿਆ ਤਾਂ ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ, ਏਸੀ ਰਿਪੇਅਰ ਦੇ ਮਾਹਰ ਬੰਦੇ ਨੇ ਮਾਹਰ, ਠੀਕ ਹੈ? ਤੇ ਫਰਨਿਸ ਏਸੀ ਮੈਂ ਤਾਂ ਕਹਿੰਦਾ ਨਵਾਂ ਲਵਾ ਲਓ, ਫਰਨਿਸ ਏਸੀ ਬ੍ਰੈਂਡ ਨਿਊ ਲਵਾ ਕੇ ਤੁਹਾਨੂੰ $1800 ਦਾ ਰੀਬੇਟ ਮਿਲ ਰਿਹਾ, $1800 ਵਾਪਸ ਤੁਹਾਡੀ ਜੇਬ ਦੇ ਵਿੱਚ ਆ ਰਿਹਾ। ਸੋ ਗਲੋਬਲ ਕੰਫਰਟ ਏਅਰ 905-790-9080 ਨੰਬਰ ਹੈ, 9057909080 ਗਲੋਬਲ ਕੰਫਰਟ ਏਅਰ। ਸੋ ਕੇ ਕੱਲ ਅਸੀਂ ਗੱਲਬਾਤ ਕਰ ਰਹੇ ਸੀਗੇ ਇੱਕ, ਤੇ ਉਹ ਗੱਲ ਇਹ ਸੀ, ਮੈਨੂੰ ਨਾ ਕਿਸੇ ਸਾਡੇ ਲਿਸਨਰ ਦੀ ਈਮੇਲ ਆਈ, ਤੜਕੇ 4:30 ਦੀ ਗੱਲ ਹੈ, ਤੇ ਉਹ ਕਹਿੰਦੇ ਨਵੀਂ ਤੁਹਾਡਾ ਪ੍ਰੋਗਰਾਮ ਸੁਣਦਿਆਂ ਨੂੰ ਆਪਣਾ ਬੜਾ ਚਿਰ ਹੋ ਗਿਆ, ਤੇ ਕਹਿੰਦੇ ਮੇਰੀ ਜਿਹੜੀ ਯੂਨੋ ਮੇਰਾ ਸਿਚੁਏਸ਼ਨ ਹੈ ਉਹ ਬੜਾ ਕਹਿ ਲਓ ਕਿ ਖਤਰਨਾਕ ਹੈ, ਉਹਨਾਂ ਨੇ ਇਹ ਨਹੀਂ ਕਿਹਾ ਬਟ ਮੈਨੂੰ ਲੱਗਿਆ ਖਤਰਨਾਕ ਹੈ। ਇੱਦਾਂ ਦੀਆਂ ਗੱਲਾਂ ਆਪਾਂ ਬਹੁਤ ਘੱਟ ਆਪਣੇ ਪ੍ਰੋਗਰਾਮ 'ਚ ਕਰਦੇ ਹਾਂ, ਤੁਹਾਨੂੰ ਪਤਾ, ਬਟ ਮੈਂ ਜਸਟ ਬਿਕੋਜ਼ ਮੈਨੂੰ ਇੱਕ ਪਹਿਲੀ ਵਾਰ ਇੱਦਾਂ ਦੀ ਈਮੇਲ ਆਈ, ਮੈਂ ਕਿਹਾ ਚਲੋ ਸਾਰਿਆਂ ਦੇ ਵਿਊਜ਼ ਲੈ ਲੈਂਦੇ, ਆਪਾਂ ਕਿਹੜਾ ਕਿਸ ਦਾ ਨਾਂ ਤਾਂ ਆਪਾਂ ਨਾਂ ਲੈਣਾ, ਕਿਸ ਦਾ ਨਾਂ ਕਿਸ ਨੂੰ ਆਪਾਂ ਡਿਸਕਲੋਜ਼ ਕਰ ਰਹੇ ਹਾਂ। ਇੱਕ ਮੁੰਡਾ ਮੈਨੂੰ 4 ਦਿਨ ਹੋ ਗਏ, 24 ਤਰੀਕ ਸਵੇਰੇ 4:19 'ਤੇ ਇਹਨਾਂ ਦੀ ਈਮੇਲ ਆਈ, ਕਹਿੰਦੇ ਨਵੀਂ ਅੱਜ ਤੋਂ 7 ਸਾਲ ਪਹਿਲਾਂ ਮੈਂ ਆਪਣੀ ਸਿਸਟਰ ਇਨ ਲਾਅ ਦੇ ਨਾਲ ਅਫੇਅਰ ਦੇ ਵਿੱਚ ਸੀਗਾ, ਤੇ ਕਹਿੰਦੇ ਕਿ ਸਾਲ ਬਾਅਦ ਉਹ ਪ੍ਰੈਗਨੈਂਟ ਹੋ ਗਈ ਮੇਰੇ ਮੁੰਡੇ ਨਾਲ, ਤੇ ਚਲੋ ਬੱਚੇ ਨੂੰ ਉਹਨੇ ਜਨਮ ਦਿੱਤਾ, ਤੇ ਉਹ ਫਿਰ ਕਹਿੰਦਾ ਕਿ ਸਾਰਿਆਂ ਨੂੰ ਉਹਨੇ ਦੱਸ ਦਿੱਤਾ ਵੀ ਜਿਹੜਾ ਇਹ ਬੱਚੇ ਦਾ ਬਾਪ ਹੈ ਉਹ ਮੇਰਾ ਕੋਈ ਐਕਸ ਬੋਏਫ੍ਰੈਂਡ ਸੀਗਾ, ਉਹ ਹੁਣ ਹੈ ਨਹੀਂ ਗਾ, ਉਹ ਤਾਂ ਭੱਜ ਗਿਆ, ਤੇ ਉਹ ਹੁਣ ਪਿਕਚਰ ਦੇ ਵਿੱਚ ਹੈ ਨਹੀਂ ਗਾ, ਤੇ ਅਸਲ ਦੇ ਵਿੱਚ ਕਹਾਣੀ ਕੁਛ ਹੋਰ ਸੀਗੀ। ਤੇ ਕਹਿੰਦਾ ਕਿ ਕਿਸੇ ਨੂੰ ਨਹੀਂ ਪਤਾ ਵੀ ਉਹ ਮੇਰਾ ਮੁੰਡਾ, ਉਹ 5 ਸਾਲ ਦਾ ਹੁਣ ਹੋ ਗਿਆ, ਤੇ ਕਹਿੰਦੇ ਕਿ ਮੇਰੀ ਸਿਸਟਰ ਲਾ ਹੁਣ ਮੈਨੂੰ ਕਹਿ ਰਹੀ ਹੈ ਕਿ ਯਾਰ ਮੇਰੀ ਹੈਲਪ ਕਰ, ਮੇਰੇ ਤੋਂ ਇਕੱਲੀ ਤੋਂ ਸਾਰਾ ਕੁਛ ਹੋ ਨਹੀਂ ਰਿਹਾ। ਇਹ ਕਹਿੰਦਾ ਚੱਲ ਮੈਂ ਪੈਸੇ ਪੂਸੇ ਵੀ ਦਿੰਦਾ, ਮੈਂ ਵੀਕਐਂਡ 'ਤੇ ਜਾ ਕੇ ਜਿੰਨੀ ਹੈਲਪ ਕਰ ਸਕਦਾ ਹੈਲਪ ਵੀ ਕਰਦਾ, ਕਹਿੰਦਾ ਪਰ ਜੇ ਮੇਰੀ ਵਾਈਫ ਨੂੰ ਕਿਤੇ ਪਤਾ ਚੱਲ ਗਿਆ ਤਾਂ ਉਹ ਨਾਲੇ ਤਾਂ ਮੈਨੂੰ ਛੱਡ ਜੂਗੀ, ਨਾਲੇ ਡਿਵੋਰਸ ਕਰ ਦੂਗੀ। ਅਤੇ ਕਹਿੰਦੇ ਕਿ ਮੇਰੇ 2 ਬੇਟੀਆਂ ਨੇ ਮੇਰੀ ਵਾਈਫ ਦੇ ਨਾਲ, ਇੱਕ 3 ਸਾਲ ਦੀ, ਇੱਕ 7 ਮਹੀਨੇ ਦੀ ਆ। ਨਾਲੇ ਮੁੰਡਾ ਕਹਿੰਦਾ ਕਿ ਮੈਂ 32 ਸਾਲ ਦੀ ਉਮਰ ਦਾ, ਕੈਨੇਡੀਅਨ ਬੋਰਨ ਆ, ਮੇਰੇ ਕੋਲ ਇੱਥੇ ਬਰੈਂਪਟਨ ਦੇ ਵਿੱਚ ਘਰ ਵੀ ਹੈ, ਮੈਂ ਛੋਟੇ ਹੁੰਦਿਆਂ ਬੜੀਆਂ ਗਲਤੀਆਂ ਕੀਤੀਆਂ ਬਟ ਹੁਣ ਮੈਂ ਸੁਧਰ ਰਿਹਾ, ਅਤੇ ਮੇਰੀ ਵਾਈਫ ਨੂੰ ਤਾਂ ਲੱਗਦਾ ਕਿ ਯਾਰ ਇਹਦੇ ਵਰਗਾ ਹੈ ਹੀ ਕੋਈ ਨਹੀਂ, ਬੜਾ ਲੋਇਲ ਆ ਇਹ ਯੇ ਵੋ। ਅਤੇ ਕਹਿੰਦਾ ਕਿ ਮੈਂ ਹੁਣ ਕਰਾਂ ਕੀ, ਮੈਨੂੰ ਬੜੀ ਸਟ੍ਰੈਸ ਹੈ, ਮੈਂ ਵੀਕਐਂਡ 'ਤੇ ਉੱਧਰ ਜਾਂਦਾ, ਮੁੰਡੇ ਦੀ ਹੈਲਪ ਕਰਦਾ, ਮੈਂ ਉਹਨੂੰ ਪੈਸੇ ਵੀ ਦੇ ਰਿਹਾ। ਬੰਦਾ ਇੱਥੇ ਤੱਕ ਵੀ ਕਹਿੰਦਾ ਕਿ ਮੇਰੀ ਵਾਈਫ ਨੂੰ ਪਤਾ ਕਿ ਮੇਰੇ ਕੋਲ CIBC ਦਾ ਬੈਂਕ ਅਕਾਊਂਟ ਹੈ, ਉਹਨੂੰ ਇਹ ਨਹੀਂ ਪਤਾ ਮੇਰੇ ਕੋਲ ਇੱਕ ਸਕੋਸ਼ੀਆ ਦਾ ਵੀ ਹੈਗਾ। ਕਹਿੰਦਾ ਮੇਰੀ ਵਾਈਫ ਨੂੰ ਲੱਗਦਾ ਕਿ ਮੈਂ ਮਹੀਨੇ ਦਾ 5500 ਕਮਾਉਣਾ ਬਟ ਮੈਂ 7000 ਤੋਂ ਵੱਧ ਕਮਾਉਣਾ ਮਹੀਨੇ ਦਾ। ਸੋ ਇਹ ਕਹਿ ਰਿਹਾ ਮੈਂ ਆਪਣੇ ਤੁਹਾਡੇ ਲਿਸਨਰਸ ਦੇ ਓਪੀਨੀਅਨ ਜਾਣਨਾ ਚਾਹੁੰਦਾ ਕਿਉਂਕਿ ਮੈਨੂੰ ਬੜੀ ਸਟ੍ਰੈਸ ਹੈ ਵੀ ਮੈਂ ਕਰਾਂ ਕੀ। ਲਿਖਿਆ ਕਿ ਸੀਕ੍ਰੇਟ ਮੈਨੂੰ ਜੋ ਇਹ ਮੈਂ ਲਕੋ ਰੱਖ ਰਿਹਾ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਇੱਕ ਤਾਂ ਇੱਕ ਪਾਸੇ ਮੈਂ ਆਪਣੀ ਵਾਈਫ, 2 ਬਹੁਤ ਹੀ ਪਿਆਰੀਆਂ ਬੱਚੀਆਂ ਨੇ, ਜੇ ਮੈਂ ਜੇ ਵਾਈਫ ਨੂੰ ਪਤਾ ਲੱਗ ਗਿਆ ਉਹਨੇ ਤਾਂ ਛੱਡ ਦੇਣਾ। ਬਟ ਇਹ ਨਾਲੇ ਕਹਿੰਦਾ ਕਿ ਹੁਣ ਉੱਧਰੋਂ ਵੀ ਪ੍ਰੈਸ਼ਰ ਆ ਰਿਹਾ ਵੀ ਤੂੰ ਮੇਰੀ ਵੀ ਮਦਦ ਕਰ। ਸੋ ਵੀਰ ਕਹਿ ਰਿਹਾ ਕਿ ਮੈਂ ਹੁਣ ਕਰਾਂ ਕੀ। ਸੋ ਪਰਸੋਂ ਚੌਥੇ ਅਸੀਂ ਸਵੇਰੇ ਗੱਲਾਂ ਕਰ ਰਹੇ ਸੀ ਕੁਝ ਲਿਸਨਰਸ ਨਾਲ, ਕਈ ਕਹਿੰਦੇ ਯਾਰ ਕੋਈ ਗੱਲ ਨਹੀਂ, ਆਪਣੀ ਵਾਈਫ ਨੂੰ ਸਮਝਾ ਦੇਵੇ, ਉਹ ਸਮਝ ਜੂਗੀ, ਅਤੇ ਨਾਲੇ ਉਹ ਯੂਨੋ ਉਹਦੀ ਸਿਸਟਰ ਹੈ, ਉਹ ਕਿਤੇ ਨਾ ਕਿਤੇ ਇਹ ਵੀ ਸੋਚੂਗੀ ਜੀ ਵੀ ਚੱਲ ਯਾਰ ਹੁਣ ਆਪਾਂ ਕਾਹਨੂੰ ਐਵੇਂ ਪੰਗਿਆਂ 'ਚ ਪੈਣਾ, ਵੀ ਇਕੱਠੇ ਜਿਵੇਂ ਹੈਗਾ ਆਪਾਂ ਸਾਰ ਲੈਂਦੇ ਹਾਂ। ਪਰ ਦੂਜੇ ਪਾਸੇ ਕੁਝ ਕੁ ਲੋਕ ਕਹਿੰਦੇ ਯਾਰ ਇਹ ਤਾਂ ਪੰਗਾ ਹੀ ਬਹੁਤ ਵੱਡਾ, ਜੇ ਕਿਤੇ ਵਾਈਫ ਨੂੰ ਪਤਾ ਲੱਗ ਗਿਆ ਉਹਨੇ ਨਾਲੇ ਤਾਂ ਆਪਣੀ ਸਿਸਟਰ ਨੂੰ ਕੱਟ ਆਫ ਕਰ ਦੇਣਾ, ਨਾਲੇ ਇਹਨੂੰ ਤਾਂ ਡਿਵੋਰਸ ਕਰੂਗੀ ਕਰੂਗੀ। ਸੋ ਤੁਹਾਡਾ ਓਪੀਨੀਅਨ ਕੀ ਹੈ? ਹੁਣ ਚਲੋ ਮੈਂ ਤਾਂ ਕੋਈ ਰਾਏ ਦੇ ਨਹੀਂ ਸਕਦਾ ਯਾਰ, ਬੜਾ ਮੈਨੂੰ ਤਾਂ ਇੱਕ ਡਿਫਰੈਂਟ ਜਿਹਾ, ਅਤੇ ਮੈਂ ਤਾਂ ਪਹਿਲਾਂ ਕਰਨੀ ਨਹੀਂ ਸੀ ਲੱਗਿਆ ਗੱਲ ਯਾਰ 'ਤੇ, ਬਟ ਮੈਂ ਕਿਹਾ ਜਦੋਂ ਬੰਦੇ ਨੇ ਇੰਨਾ ਲੰਬਾ ਚੜਾ ਸਾਰਾ ਕੁਛ ਲਿਖ ਕੇ ਭੇਜਿਆ। ਚਲੋ ਵਿਊਜ਼ ਤਾਂ ਆਪਾਂ ਲੈ ਹੀ ਸਕਦੇ, ਆਪਾਂ ਨਾ ਕਿਸੇ ਦਾ ਨਾਂ ਦੱਸਦੇ ਹੋਏ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਦੇ ਹੋਏ। ਸੋ 905-673-3337 ਆਪਣਾ ਨੰਬਰ ਹੈ, 9056733337, 9056733337 ਆਪਣਾ ਫੋਨ ਨੰਬਰ ਹੈ, 905-673-3337। ਇੱਕ ਤੁਸੀਂ ਯਾਦ ਰੱਖੋ ਰੋਇਲ ਪਰਫਿਊਮਸ ਨੂੰ ਜ਼ਰੂਰ, ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਜ਼ਦੀਕ। ਜਿਹੜੇ ਮਾਰਕੀਟ ਦੇ ਵਿੱਚ ਬ੍ਰੈਂਡਡ ਪਰਫਿਊਮ ਤੁਹਾਨੂੰ $4,000-$5,500 ਦੇ ਮਿਲਦੇ ਨੇ, ਉਹੀ ਫਰੈਗਰੈਂਸ, ਉਹੀ ਲੌਂਗ ਲਾਸਟਿੰਗ ਕੁਆਲਿਟੀ ਦੇ ਪਰਫਿਊਮ ਤੁਹਾਨੂੰ ਸਿਰਫ $50 'ਚ ਮਿਲਣਗੇ। ਰੋਇਲ ਪਰਫਿਊਮਸ ਆਪਣੇ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ, ਇਸੇ ਕਰਕੇ ਇਹਨਾਂ ਦੇ ਪਰਫਿਊਮ ਬਹੁਤ ਲੰਬਾ ਸਮਾਂ ਉਹਨਾਂ ਦਾ ਅਸਰ ਰਹਿੰਦਾ। ਅਤੇ ਸਾਡਾ ਰੈਫਰੈਂਸ ਦੇ ਦਿਓ, 2 ਪਰਫਿਊਮ ਖਰੀਦੋ ਅਤੇ 1 ਬਿਲਕੁਲ ਫਰੀ ਹੈ। ਇਹਨਾਂ ਕੋਲ ਦੁਬਈ ਦੇ ਊਦ ਅਤੇ ਇਤਰ ਵੀ ਅਵੇਲੇਬਲ ਨੇ। royalperfumes.co ਕੈਨੇਡਾ US ਡਿਲੀਵਰੀ ਵੀ ਕਰਦੇ ਨੇ। ਨੰਬਰ ਹੈ 4373150701, 4373150701, 4373150701, 437-315-0701. ਸੌਰਭ ਜੀ ਮੈਂ ਤੁਹਾਨੂੰ ਕਾਲ ਬੈਕ ਕਰਦਾ ਸਰ। ਸੋ 4791, ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਬਾਈ, ਕੀ ਹਾਲ ਚਾਲ?
0: ਠੀਕ ਹੈ ਵੀਰੇ, ਠੀਕ ਹੈ, ਕਿਵੇਂ ਹੋ?
1: ਵਧੀਆ ਵਧੀਆ ਵਧੀਆ, ਹੋਰ ਕੀ ਕਰੀ ਜਾਂਦੇ?
0: ਵਧੀਆ ਵੀਰੇ, ਵਧੀਆ
1: ਜਾਂਦੇ ਰੇਡੀਓ। ਅੱਛਾ ਯਾਰ, ਆਪਣਾ ਕੀ ਕਹਿੰਦੇ ਨੇ, ਮੇਰੀ ਨਾ ਪਰਸੋਂ ਤੁਹਾਡੇ ਨਾਲ ਗੱਲ ਹੋਈ ਸੀ, ਮੈਂ ਨਾ ਇੱਕ ਚੀਜ਼ ਬੜਾ ਹੈਰਾਨ ਹੋਇਆ, ਮੈਂ ਤਾਂ ਤੁਹਾਨੂੰ
0: ਵੀਰੇ, ਮੈਂ ਨਾ ਪਲੀਜ਼ ਸਿਰਫ ਜਿਹੜੀ ਇਹ ਡਿਸਕਸ਼ਨ ਹੋ ਰਹੀ ਹੈ ਇਹਦੀ ਤੇ ਗੱਲ ਕਰੀਏ, ਨਹੀਂ ਤਾਂ ਫਿਰ ਗੱਲਬਾਤ ਬੜੀ ਡੀਰੇਲ ਹੋ ਜਾਂਦੀ ਹੈ। ਆਪਾਂ ਇਹ ਤੇ ਸਟਿਕ ਰਹੀਏ, ਜੇ ਇਹ ਤੇ ਵਿਚਾਰ ਦੇਣੇ ਦੇ ਦਿਓ, ਬਾਕੀ ਗੱਲ ਆਪਾਂ ਬਾਅਦ ਚੋਂ ਕਰ ਲਾਂਗੇ।
1: ਆਹੀ ਗੱਲ ਆ ਭਾਜੀ,
0: ਹਾਂਜੀ
1: ਇਹਦੇ ਗੱਲ ਦੇ ਉੱਤੇ, ਓਕੇ ਕਿ ਉਦਣ ਯਾਰ ਕਈ ਲੋਕੀ ਜਿੱਦਾਂ ਆਏ ਨਾ, ਉਦਾਂ ਕਈ ਲੋਕੀ ਕਹਿ ਰਹੇ ਸੀ ਵੀ ਇਹ ਛੋਟੀ ਜਿਹੀ ਗੱਲ ਆ। ਤੇ ਯਾਰ ਮੈਨੂੰ ਉਹ ਚੀਜ਼ ਬੜੀ ਉਹ ਲੱਗੀ ਯਾਰ, ਵੀ ਛੋਟੀ ਜਿਹੀ ਗੱਲ ਤੇ ਨਹੀਂ ਹੈਗੀ, ਵੀ ਆਪਣਾ ਵੀ ਦੱਸ ਦੇਵੇ ਵੀ ਕੋਈ ਗੱਲ ਨੀ, ਛੋਟੀ ਜਿਹੀ ਗੱਲ ਆ, ਕੋਈ ਗੱਲ ਨਹੀਂ ਹੈਗੀ।
0: ਹਾਂਜੀ, ਮੈਂ ਵੀ, ਮੈਨੂੰ ਵੀ ਲੱਗਿਆ ਯਾਰ, ਬੜੇ ਲੋਕ ਕਹਿੰਦੇ ਫੇਰ ਕੀ ਹੋ ਗਿਆ, ਏਡਾ ਕੀ ਹੋ ਗਿਆ। ਮੈਂ ਕਿਹਾ ਏਡਾ ਹੁਣ ਕੁੜੀ ਨੂੰ ਪੁੱਛ ਕੇ ਦੇਖੋ ਏਡਾ ਕੀ ਹੈ।
1: ਮੈਂ ਉਹੀ ਗੱਲ ਕਰਨੀ ਸੀ, ਹੋਰ ਤਾਂ ਨਹੀਂ।
0: ਓਕੇ ਓਕੇ ਓਕੇ, ਠੀਕ ਹੈ।
1: ਮੈਂ ਤੁਹਾਨੂੰ ਤਾਂ ਫੋਨ ਲਾਇਆ ਸੀ, ਮੈਂ ਕਿਹਾ ਯਾਰ ਉਦਣ ਮੈਨੂੰ ਬੜੀ ਉਹ ਅਜੀਬ ਜਿਹੀ ਗੱਲ ਲੱਗੀ, ਉਦਣ ਸ਼ਾਇਦ ਟਾਈਮ ਵੀ ਘੱਟ ਸੀਗਾ, ਫਿਰ ਮੈਂ ਲਾਣਾ ਸੀਗਾ ਫੋਨ, ਫਿਰ ਉਹ ਫੇਰ ਹੋ ਗਏ ਸੀ ਤੁਸੀਂ, ਤੇ ਮੈਂ ਤਾਂ ਕਰਕੇ ਮੈਂ ਕਿਹਾ ਇੱਕ ਵਾਰੀ ਬਾਈ ਨੂੰ ਕਹੂੰਗਾ ਜਰੂਰ। ਵੀ ਆਪਣਾ ਕਈ ਲੋਕਾਂ ਨੂੰ ਏਦਾਂ ਲੱਗਦਾ ਬਹੁਤ ਛੋਟੀ ਜਿਹੀ ਗੱਲ ਆ ਯਾਰ, ਜੇ ਆਹੀ ਚੀਜ਼ ਤੁਸੀਂ ਮਤਲਬ ਹਨਾ ਵੀ ਉਹਦੇ ਉੱਤੇ ਆਪਣੀ ਵਾਈਫ ਮਤਲਬ ਕਿ ਏਦਾਂ ਕਿਸੇ ਦੀ ਵਾਈਫ ਕਰੇ ਤੇ ਉਹ ਚੀਜ਼ ਕਿਸੇ ਨੂੰ ਟੋਲਰੇਟ ਨਹੀਂ ਹੁੰਦੀ ਹਨਾ, ਤੇ
0: ਬਾਕੀ ਕਹਿੰਦੇ। ਥੈਂਕ ਯੂ, ਥੈਂਕ ਯੂ। 7367, ਹੈਲੋ,
2: ਹਾਂਜੀ ਬੇਟਾ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
2: ਜਿਹੜੇ ਮੈਰਿਜ ਕਾਉਂਸਲਰ ਨੇ ਨਾ, ਉਹਨਾਂ ਕੋਲ ਜਾਣਾ ਚਾਹੀਦਾ, ਔਰ ਉਹਨਾਂ ਨੂੰ ਪਤਾ ਹੁੰਦਾ ਵੀ ਸਿਚੁਏਸ਼ਨ ਨੂੰ ਕਿਵੇਂ ਸੁਧਾਰਨਾ। ਮੈਂ ਤੁਹਾਨੂੰ ਕਹਿ ਦਵਾਂ, ਐਂ ਕਰੋ ਐਂ ਕਰੋ, ਨਹੀਂ ਮੈਂ ਕੋਈ ਮੈਰਿਜ ਕਾਉਂਸਲਰ ਨਹੀਂ ਹੈਗਾ, ਉਹਨਾਂ ਨੇ ਕੋਰਸ ਕੀਤੇ ਹੁੰਦੇ ਆ ਮੈਰਿਜ ਕਾਉਂਸਲਰਾਂ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਫੈਮਿਲੀਆਂ ਨੂੰ ਕਿੱਦਾਂ ਜੋੜਨਾ ਨਾ ਕਿ ਤੋੜਨਾ। ਇਸ ਕਰਕੇ ਇੱਕ ਕਿਸੇ ਮੈਰਿਜ ਕਾਉਂਸਲਰ ਦੇ ਕੋਲ ਜਾਣ, ਔਰ ਠੱਗ ਮੈਰਿਜ ਕਾਉਂਸਲਰ ਵੀ ਇੱਥੇ ਬਹੁਤ ਨੇ, ਉਹਨਾਂ ਕੋਲ ਨਾ ਜਾਣ, ਸਹੀ ਜਿਹੜੇ ਮੈਰਿਜ ਕਾਉਂਸਲਰ ਨੇ ਉਹਨਾਂ ਕੋਲ ਜਾਣ, ਉਹ ਚੰਗੀ ਸਲਾਹ ਦੇਣਗੇ ਔਰ ਇਹਨਾਂ ਦਾ ਫੈਸਲਾ ਹੋ ਜਾਊਗਾ।
0: ਨਹੀਂ ਤੁਹਾਨੂੰ ਲੱਗਦਾ ਕਿ ਚਲੋ ਜੋ ਵੀ ਪ੍ਰੋਬਲਮ ਹੈ ਉਹ ਠੀਕ ਕੀਤੀ ਜਾ ਸਕਦੀ ਹੈ?
2: ਹਾਂ ਕੀਤੀ ਜਾ ਸਕਦੀ, ਕਿਉਂ ਨਹੀਂ ਕੀਤੀ ਜਾ ਸਕਦੀ, ਪਰ ਸਹੀ ਜਿੱਦਾਂ ਮੈਂ ਕਹਿੰਦਾ ਠੱਗ ਮੈਰਿਜ ਕਾਉਂਸਲਰ ਕੋਲ ਨਾ ਜਾ।
0: ਚਲੋ ਉਹ ਤਾਂ ਠੀਕ ਹੈ, ਮੈਰਿਜ ਕਾਉਂਸਲਰ ਦੀ ਤਾਂ ਗੱਲ ਹੋ ਗਈ, ਬਟ ਗੱਲ ਇਹ ਹੈ ਹੁਣ ਬੜਿਆਂ ਨੂੰ ਲੱਗਦਾ ਕਿ ਠੀਕ ਹੈ ਇਸ਼ੂ ਰਿਜ਼ੋਲਵ ਹੋ ਜੂ, ਬਟ ਕਿੱਡਾ ਵੱਡਾ ਇਸ਼ੂ ਹੈ, ਰਿਜ਼ੋਲਵ ਹੋਣ ਵਾਲਾ ਵੀ ਹੈ ਜਾਂ ਨਹੀਂ? ਥੈਂਕ ਯੂ, ਲੈਟਸ ਸੀ। ਸੋ ਨੰਬਰ ਹੈ ਆਪਣਾ 905-673-3337, 9056733337, 9056733337। ਪਤਾ ਕੀ ਹੈ, ਕਈ ਗੱਲਾਂ ਐਸੀਆਂ ਹੁੰਦੀਆਂ ਜਿਨ੍ਹਾਂ ਦੀ ਕੋਈ ਸਲੂਸ਼ਨ ਹੀ ਨਹੀਂ ਹੁੰਦੀ, ਸਿੱਧੀ ਜੀ ਗੱਲ। ਹੁਣ ਮੈਂ ਨਹੀਂ ਕਹਿੰਦਾ ਵੀ ਇਹ ਇੱਦਾਂ ਦਾ ਇਸ਼ੂ ਹੈ, ਡਿਪੈਂਡ ਕਰਦਾ ਹਰ ਇੱਕ ਦੇ ਸੁਭਾਅ 'ਤੇ, ਜਿਹੜਾ ਵੀ ਬੰਦਾ ਗੋ ਥਰੂ ਕਰ ਰਿਹਾ ਉਹਨੂੰ ਪਤਾ ਕਿ ਉਹਦੀ ਵਾਈਫ ਦਾ ਕੀ ਸੁਭਾਅ ਹੈ, ਤੇ ਉਹਦਾ ਕੀ ਮਾਈਂਡਸੈਟ ਹੋਵੇਗਾ। ਬਟ ਲੈਟਸ ਸੀ, ਥੋੜੀਆਂ ਕੁਝ ਕਾਲਸ ਲੈ ਲੈਂਦੇ ਆ, ਮੈਂ ਆਪਣਾ ਓਪੀਨੀਅਨ ਜਿੰਨਾ ਹੈ ਬਾਅਦ ਚੋਂ ਦੇ ਦੂੰਗਾ। 905-6737-337 ਆਪਣਾ ਨੰਬਰ ਹੈ, 905-673-3337 ਤੇ ਕਾਲ ਤੁਹਾਡੀ ਆ ਸਕਦੀ ਹੈ। ਇੱਕ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਦੁਆਬਾ ਟਰੈਵਲ ਵਾਲੇ ਨੇ ਮੈਨੂੰ ਬੜੀਆਂ ਕਮਾਲ ਦੀਆਂ ਡੀਲਾਂ ਭੇਜੀਆਂ। ਦੁਆਬਾ ਟਰੈਵਲ ਟੋਰੋਂਟੋ ਟੂ ਲੁਧਿਆਣਾ ਦੀ ਟਿਕਟ ਹੈ, ਵਨ ਸਟੋਪ ਹੈ, ਰਾਊਂਡ ਟ੍ਰਿਪ ਹੈ। ਸਪਤੰਬਰ 'ਚ ਜਾਓ, ਨਵੰਬਰ 'ਚ ਮੁੜੇ ਆਓ। ਟੋਰੋਂਟੋ ਟੂ ਲੁਧਿਆਣਾ $1,585 ਦੀ ਟਿਕਟ ਹੈ, $1,585 ਦੀ। ਮੈਨੂੰ ਪਤਾ ਹੀ ਨਹੀਂ ਸੀ ਕਿ ਲੁਧਿਆਣੇ ਦੀਆਂ ਵੀ ਫਲਾਈਟਾਂ ਸ਼ੁਰੂ ਹੋ ਗਈਆਂ ਹੈ। ਸੋ ਦੁਆਬਾ ਟਰੈਵਲ 905-796-7800 3636 ਹਾਂਜੀ
3: ਨਵੀਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
3: ਮੈਂ ਨਵੇਂ ਜੀ ਤੁਹਾਡੇ ਕਹਿਣ ਦੇ ਉੱਤੇ ਜਾ ਰਹੇ ਹਾਂ ਰੋਇਲ ਪਰਫਿਊਮ ਦੇ ਉੱਤੇ, ਉਹਨਾਂ ਨਾਲ ਮੇਰੀ ਗੱਲ ਹੋ ਗਈ, ਉਹ ਕਹਿੰਦੇ 9 ਵਜੇ ਤੱਕ ਖੁੱਲੇ ਆ, ਤੁਸੀਂ ਆ ਜਾਓ।
0: ਮੈਂ ਆ ਜਾਈ
3: ਹੈਗਾ,
0: ਕੋਈ ਗੱਲ ਨੀ, ਜਾਓ ਜੀ ਜਾਓ।
3: ਥੈਂਕ ਯੂ ਬਹੁਤ ਬਹੁਤ, ਮੈਂ ਬੜੇ ਟਾਈਮ ਤੋਂ ਲੱਭਦਾ ਪਿਆ ਸੀ ਕੋਈ ਪਰਫਿਊਮ ਵਾਲਾ ਅੱਛਾ ਮਿਲ ਜਾਵੇ।
0: ਕੋਈ ਨਾ, ਜਾਓ ਤੇ ਦੱਸਿਓ ਕਿੱਦਾਂ ਲੱਗਿਆ, ਠੀਕ ਹੈ।
3: ਹਾਂਜੀ ਹਾਂਜੀ, ਔਰ ਦੂਸਰੀ ਗੱਲ ਐਵੇਂ ਕਿ ਜਿਹੜਾ ਤੁਹਾਡਾ ਅੱਜ ਦਾ ਟੋਪਿਕ ਹੈਗਾ ਨਾ, ਜਿਹੜਾ ਉਹ ਹਸਬੈਂਡ ਨੂੰ ਗੱਲ ਕਹਿ ਰਿਹਾ ਆਪਣੀ ਵਾਈਫ ਵਾਸਤੇ, ਉਹਨੂੰ ਭਰਾ ਨੂੰ ਕਹੋ ਵਿਚਾਰੇ ਨੂੰ ਕਿ ਇੱਥੇ ਹਰ ਘਰ ਚ ਇਹੋ ਕੰਮ ਹੁੰਦੇ ਨੇ, ਰਾਜੇ ਆਰਾਮ ਨਾਲ ਰੋਟੀ ਖਾ, ਆਰਾਮ ਨਾਲ ਰਹਿ, ਮੋਜਾਂ ਕਰ।
0: ਨਹੀਂ ਪੱਪਾ ਜੀ, ਕਿਹੜੇ ਘਰਾਂ ਚ ਹੁੰਦੇ ਆ, ਹਰ ਘਰ ਚ ਕਿਵੇਂ ਇਦਾਂ ਦੇ ਕੰਮ ਹੁੰਦੇ ਆ?
3: ਸਰ ਹਰ ਘਰ ਚ ਹੁੰਦੀਆਂ ਇੱਥੇ, ਮਤਲਬ ਕਿ ਲੇਡੀਜ਼ ਉਹ ਇੰਡੀਆ ਵਾਲਾ ਹਿਸਾਬ ਨੀ, ਐਕਚੁਅਲ ਕੀ ਹੁੰਦਾ ਇੰਡੀਆ ਚ ਕੀ ਹੁੰਦਾ, ਨੌਕਰ ਚੱਕਰ ਰੱਖੇ ਹੁੰਦੇ, ਇੱਥੇ ਲੇਡੀਜ਼ ਨੂੰ ਕੰਮ ਖੁਦ ਕਰਨਾ ਪੈਂਦਾ, ਉਹ ਇਸ ਕਰਕੇ ਇਰੀਟੇਟ ਹੋ ਜਾਂਦੀ ਹੈ ਬਾਰ ਬਾਰ ਕੰਮ ਕਰ ਕਰਕੇ।
0: ਨਹੀਂ ਪਰ ਇਹ ਗੱਲਬਾਤ ਦਾ ਕੰਮ ਦੇ ਨਾਲ ਕੀ ਰਹਿਣਾ ਦੇਣਾ
3: ਭਾਜੀ, ਤੁਸੀਂ ਇਹ ਗੱਲ ਮੰਨੋ ਨਾ ਮੰਨੋ, ਇਹ ਕੰਮ ਦੇ ਨਾਲ ਹੀ ਲੈਣਾ ਦੇਣਾ ਹੁੰਦਾ ਭਾਜੀ, ਇਹ ਤੁਸੀਂ ਗੱਲ ਮੰਨੋ ਨਾ ਮੰਨੋ।
0: ਨਹੀਂ ਪਰ ਬੰਦੇ ਨੇ ਗਲਤੀ ਕੀਤੀ ਆ, ਬੰਦੇ ਦਾ ਅਫੇਅਰ ਚੱਲ ਰਿਹਾ ਸੀ, ਇਹ ਚ ਕੁੜੀ ਦਾ ਕੀ ਇਸ਼ੂ ਹੈ?
3: ਉਹ ਭਾਜੀ ਹਰ ਘਰ ਚ ਕੰਮ ਹੈ, ਮੇਰੇ ਘਰ ਚ ਵੀ ਹੁੰਦਾ ਹੈ, ਮੇਰੀ ਵਾਈਫ ਕਹਿੰਦੀ ਤੁਹਾਨੂੰ ਇੰਨੀ ਤਨਖਾਹ ਮਿਲਦੀ ਕਿੱਥੇ ਜਾਂਦੀ ਹੈ, ਹੁਣ ਰੋਟੀ ਕਰਨੀ ਬਣੇਗੀ ਤੇ ਬਾਹਰੋਂ ਲੈ ਕੇ ਆਵਾਂਗੇ, ਖਰਚਾ ਨੀ ਹੋਏਗਾ।
0: ਨਹੀਂ ਪਰ ਤੁਹਾਡੀ ਤਨਖਾਹ ਫਿਰ ਕਿੱਥੇ ਜਾਂਦੀ ਹੈ?
3: ਸਰ ਮੈਂ ਕਹਿੰਦਾ ਮੇਰੀ, ਤੁਸੀਂ ਮੇਰੇ ਖਰਚੇ ਦੇਖੋਗੇ, ਤੁਸੀਂ ਦੇਖ ਕੇ ਤੰਗ ਰਹਿ ਜਾਓਗੇ, ਤੁਸੀਂ ਕਹੋਗੇ ਇਹ ਕੀ ਹੋ ਰਿਹਾ ਤੁਹਾਡੇ ਘਰ।
0: ਨਹੀਂ ਤੁਸੀਂ ਕਿਸੇ ਹੋਰ ਤੇ ਖਰਚੇ ਕਰ ਰਹੇ ਹੋ।
3: ਉਹ ਨਹੀਂ ਜੀ, ਮੈਂ ਕੰਮ ਹੀ ਨਹੀਂ ਗਲਤ ਕਰਦਾ ਹੁੰਦਾ, ਗੰਦੇ ਕੰਮਾਂ ਤੋਂ ਦੂਰ ਹੀ ਰਹਿੰਦਾ।
0: ਨਹੀਂ ਫਿਰ ਤੁਸੀਂ ਨਾਲੇ ਤਾਂ ਕਹਿ ਰਹੇ ਵੀ ਹਰ ਘਰ ਚ ਇਦਾਂ ਦੇ ਕੰਮ ਹੁੰਦੇ,
3: ਮਤਲਬ ਕਿ ਖਰਚੇ ਦੀ ਗੱਲ ਹੋ ਰਹੀ ਨਾ, ਕਿਉਂ ਕਹਿੰਦਾ ਜੀ ਮੇਰੀ ਵਾਈਫ ਕਹਿੰਦੀ ਜੀ ਤੁਹਾਡੀ ਤਨਖਾਹ ਆਉਂਦੀ ਹੈ, ਕਿਉਂ ਕਿੱਥੇ ਜਾਂਦੀ ਹੈ।
0: ਪਰਫਿਊਮ ਲੈ ਕੇ ਆਓ, ਠੀਕ ਹੈ? ਪਰਫਿਊਮ ਲੈ, ਤੁਸੀਂ ਗੱਲ ਹੀ ਨੀ ਸਮਝੇ ਕੀ ਹੋ ਰਹੀ ਹੈ। 9976 ਹੈਲੋ,
4: ਹਾਂਜੀ,
0: ਮੈਂ ਕਿਹਾ ਪਤਾ ਨੀ ਭਾਜੀ ਕਿਹੜੀ ਤਨਖਾਹ ਦੀ ਗੱਲ ਕਰ ਰਹੇ ਆ, ਵੀ ਹਰ ਘਰ ਚ ਇਹੀ ਕੰਮ।
4: ਇੰਟਰਸਟ ਤੱਕ, ਬੜੀ ਇੰਟਰਸਟ ਤੱਕ, ਡੀਪ ਤੱਕ ਕਨਵਰਸੇਸ਼ਨ ਗਈ, ਸਾਰੇ ਸੁਣ ਰਹੇ ਹੋਣੇ
0: ਆ,
4: ਤੇ ਗੱਲ ਪਤਾ ਨੀ ਕਿੱਥੇ ਤੋਂ ਕਿੱਥੋਂ ਲੈ ਗਏ।
0: ਚਲੋ ਕੋਈ ਨੀ, ਇਹ ਵੀ ਏਦਾਂ ਦੀ ਗੱਲਾਂ ਵੀ ਜ਼ਰੂਰੀ ਹੁੰਦੀਆਂ ਨੇ।
4: ਨਹੀਂ ਸਰ ਭਾਜੀ, ਇਹ ਪੁਰਾਣਾ ਜ਼ਮਾਨਾ ਤਾਂ ਹੈ ਨੀ, ਹੁਣ ਨਵਾਂ ਜ਼ਮਾਨੇ ਦੀ ਗੱਲ ਆ, ਰਾਈਟ? ਅੱਜ ਕੱਲ ਦਾ ਫੋਨ ਦੇ ਵਿੱਚ ਤੁਹਾਡੇ ਟੈਕਸ ਮਿਲ ਜਾਵੇ, ਤੁਹਾਡੀ ਵਾਈਫ ਤੁਹਾਨੂੰ ਤਾਂ ਡਿਵੋਰਸ ਦੇ ਕੇ ਚੱਲ ਜਾਂਦੀ ਕਿ ਇਹਦੇ ਦਿਮਾਗ ਚ ਕੀ ਚੱਲ ਰਿਹਾ ਵਾ, ਕੀ ਸੋਚ ਰਿਹਾ, ਲਾਈਕ ਉਹ ਦੇ ਦਿੰਦੇ, ਗੱਲ ਹੀ ਇੰਨੀ ਵੱਡੀ ਹੈ ਹਨਾ। ਤੇ ਆਪਾਂ ਹੁਣ ਸਾਰੇ ਸੋਚਣਾ ਕਿ ਆਪਾਂ ਫਿਗਰ ਆਊਟ ਕਿੱਦਾਂ ਕਰਾਂਗੇ, ਪਰ ਲੁਕਾਉਣ ਦੇ ਨਾਲ ਵੀ ਕੋਈ ਜ਼ਿਆਦਾ ਫਾਇਦਾ ਨੀ ਹੈਗਾ ਓਵਰ ਦਾ ਟਾਈਮ, ਇਹ ਗੱਲ ਕਿਤੇ ਨਾ ਕਿਤੇ ਬਾਹਰ ਆਉਣੀ ਹੈ, ਜਿੰਨੀ ਲੇਟ ਬਾਹਰ ਆਊਗੀ ਉਨੀ ਜ਼ਿਆਦਾ ਵੱਡੀ ਪ੍ਰੋਬਲਮ ਹੋਏਗੀ। ਆਈ ਥਿੰਕ ਦੇ ਸ਼ੁਡ ਸਿਟ ਡਾਊਨ ਐਂਡ ਟਾਕ ਟੂ ਥੈਮਸੈਲਵਸ, ਦੈਨ ਓਪਨ ਇਟ ਅਪ, ਯੂ ਨੋ, ਐਂਡ ਦੈਨ ਫਿਰ ਉਹ ਸਿੰਕ ਇਨ ਕਰੂਗੇ ਥੋੜੇ ਜਿਹਾ ਕੀ ਹੋਇਆ, ਪ੍ਰੋਸੈਸ ਕਰੂਗੇ ਕੀ ਹੋ ਰਿਹਾ ਵਾ, ਕੀ ਐਕਸ਼ਨ ਲੈਣਾ, ਕੀ ਆਪਣੇ ਸਾਡੇ ਬੱਚਿਆਂ ਲਈ ਕੀ ਚੰਗੇ ਸਟੈਪ ਹੋਊਗੇ, ਕਿਹੜੇ ਪਾਸੇ ਨੂੰ ਜਾਣਾ ਚਾਹੀਦਾ ਵਾ, ਐਂਡ ਦੈਨ ਫਰੋਮ ਦੇ ਉਹਨਾਂ ਨੂੰ ਸੋਚਣਾ ਚਾਹੀਦਾ ਵਾ। ਬਟ ਇਹ ਉਹਨਾਂ ਨੂੰ ਗੱਲਬਾਤ ਆਪਸ ਚ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਵਾਰ, ਕਿਉਂਕਿ ਬਾਅਦ ਵਿੱਚ ਤਾਂ ਫਿਰ ਚਾਈਲਡ ਸਪੋਰਟ ਦੇ ਖਰਚੇ, ਕਿਸੇ ਦਾ ਕਿਸੇ ਨੇ ਕੁਛ ਕਹਿਤਾ, ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਗਈ, ਪੇਰੈਂਟਸ ਦੀ ਜ਼ਿੰਦਗੀ ਖਰਾਬ ਹੋ ਰਹੀ ਆ, ਮਾਂ ਬੱਚੇ ਨੂੰ ਨਹੀਂ ਅਫੋਰਡ ਕਰ ਪਾ ਰਹੀ ਖਰਚੇ, ਪੇਰੈਂਟਸ ਨਹੀਂ ਕਰ ਰਹੇ, ਬੱਚਾ ਦੇਖੂਗਾ ਆਪਣੇ ਪਿਓ ਬਾਰੇ ਯੇ ਵੋ ਦਿਸ ਦੈਟ, ਬਹੁਤ ਕੁਛ ਚੱਲਣਾ ਫਿਰ ਅੱਗੇ ਤੋਂ ਅੱਗੇ ਅੱਗੇ ਤੋਂ।
0: ਬਟ ਤੁਸੀਂ ਵੀ ਅਗਰੀ ਫਸੋ, ਇਹ ਗੱਲ ਨੂੰ ਬੰਦਾ ਦੱਬ ਕੇ ਨਹੀਂ ਲੈ ਕੇ ਜਾ ਸਕਦਾ, ਵੀ ਬਸ ਲੁਕੋ ਕੇ ਰੱਖੋ, ਹੈ
4: ਨਾ? ਨੋ ਸਰ, ਕਈ ਗੱਲਾਂ ਆਪਾਂ ਜਿੰਨੇ ਟਾਈਮ, ਥੋੜੀ ਮੋਟੀ ਗੱਲ ਨਹੀਂ ਆ ਇਹ, ਬਾਅਦ ਚੋਂ ਜਾ ਕੇ ਜਦ ਬਾਹਰ ਆਏਗੀ ਨਾ, ਇਹ ਉਨਾ ਹੀ ਵੱਡਾ ਲਾਈਕ ਬਲੈਸਟ ਹੋਣਾ ਵਾ ਪੀੜੀ ਮਾਚ, ਫਿਜ਼ੀਕਲ ਪ੍ਰੋਸੈਸ ਨਹੀਂ ਕਰਾਉਣੀ, ਤੇ ਜੇ ਪਹਿਲਾਂ ਓਵਰ ਦਾ ਟਾਈਮ, ਜੇ ਪਹਿਲਾਂ ਹੀ ਹੋਏ, ਜ਼ਖਮ ਹੌਲੀ ਹੌਲੀ ਭਰਦੇ ਆ, ਹੋਏ ਹੁੰਦੀਆਂ ਵਾ ਗਲਤੀਆਂ ਲੋਕਾਂ ਤੋਂ, ਬਟ ਹਰ ਇੱਕ ਗਲਤੀ ਦਾ ਸਲਿਊਸ਼ਨ ਟਾਕ ਹੁੰਦਾ, ਵੱਡੇ ਤੋਂ ਵੱਡਾ ਮਸਲਾ ਗੱਲਬਾਤ ਕਰਕੇ ਸੋਰਟ ਆਊਟ ਹੋ ਜਾਂਦਾ ਵਾ ਓਵਰ ਟੂ ਓਵਰ। ਇਹ ਲੋਕਾਂ ਦੇ ਘਰਾਂ ਚ ਪਹਿਲਾਂ ਵੀ ਇਹ ਹੋਈਆਂ ਹੋਣੀਆਂ ਵਾ, ਉਹਨਾਂ ਦੇ ਸਰਾਊਂਡਿੰਗ ਚ ਹੁਣ ਕਿਸੇ ਨਾਲ ਪਰਸਨਲ ਹੋਵੇ, ਉਹ ਟੂ ਮਚ ਜ਼ਿਆਦਾ ਫੀਲ ਕਰਦਾ ਹੁੰਦਾ, ਓਬਵੀਅਸਲੀ ਉਹਨੇ ਅਪਸੈਟ ਹੋਣਾ ਜਾਂ ਨੀਂਦ ਨਹੀਂ ਆਉਣੀ, ਪਤਾ ਨੀ ਲੱਗਣਾ ਕਿੰਨੇ ਕੁ ਟਾਈਮ ਮੈਨੇਜ ਕਰ ਲੂਗਾ, ਦਿਸ ਇਜ਼ ਗੋਇੰ ਟੂ ਬੀ ਵਨ ਡੇ, ਹੀ ਇਜ਼ ਗੋਇੰ ਟੂ ਗੈਟ ਕਾਟ, either he's gonna get caught or either he's gonna have to tell him himself. Otherwise, his wife will come and tell him, "Mere bache da pyo hai ya, jab child support mainu chahidi ya, mainu inne finances ya, tu sadle zindagi vich kuch nahi kita." They're pointing fingers at each other. Ali kam hoya na baach.
0: But tonu lagda ki yaar wife kithe na kithe maybe ho sakde vi oh maaf vi kar de.
4: ਸਰ ਬੱਚਿਆਂ ਨੂੰ ਸੋਚ ਕੇ ਵੱਡੇ ਤੋਂ ਵੱਡਾ ਬੰਦਾ ਨਾ ਗਲਤੀਆਂ ਮਾਫ਼ ਕਰ ਦਿੰਦੇ ਆ ਜਦ ਕਿਸੇ ਦੇ ਘਰੇ ਦੋ ਇੱਕ ਛੱਡ ਕੇ ਦੋ ਬੇਬੀ ਆ ਉਹਨਾਂ ਦੇ ਹੁਣ
0: ਇੱਕ
4: 3 ਸਾਲ ਸੀ ਕਹਿ ਰਹੇ ਆ ਜਦੋਂ ਬੱਚੇ ਹੁਣ ਅੱਗੇ ਹੋ ਜਾਣ ਤਾਂ ਬੰਦਾ ਸੋਚਦਾ ਕਿ ਇਟਸ ਨੋਟ ਜਸਟ ਅਬਾਊਟ ਅਸ ਅਬਾਊਟ ਦ ਕਿਡਸ ਟੂ ਰਾਈਟ ਸਾਡੇ ਬੱਚਿਆਂ ਬਾਰੇ ਵੀ ਆ ਜੇ ਆਪਾਂ ਹੁਣੇ ਰੁਲ ਗਏ ਤਾਂ ਅੱਗੇ ਬੱਚੇ ਕੀ ਕਰੂਗੇ ਉਹਨਾਂ ਦਾ ਕੀ ਮੈਂਟਲੀ ਕਰੂਗਾ ਲੋਕੀ ਗੱਲਾਂ ਬਾਤਾਂ ਕਰਦੇ ਹੁੰਦੇ ਅਸੀਂ ਫੈਮਿਲੀ ਬਣਾਈਏ ਟੱਬਰ ਵਧਾਈਏ ਖਾਨਦਾਨ ਵਧਾਈਏ ਇਹ ਚੀਜ਼ਾਂ ਸਿਖਾਈਏ ਫਿਰ ਇਹ ਚੀਜ਼ਾਂ ਵੀ ਨਾਲ ਕਿਤੇ ਨਾ ਕਿਤੇ ਆਉਣੀਆਂ ਹੀ ਆਉਣੀਆਂ ਜੋ ਲੋਕੀ ਅਕਸੈਪਟ ਨਹੀਂ ਕਰਦੇ ਬਟ ਇਹ ਅਕਸੈਪਟਾਂ ਪੈਣੀਆਂ ਵਾ
0: ਬਿਲਕੁਲ ਨਹੀਂ
4: ਕਿਤੇ ਨਾ ਕਿਤੇ ਕਲਚਰ ਚ ਵੀ ਹੈਗੀਆਂ ਇਹ ਚੀਜ਼ ਕਈਆਂ ਲੋਕਾਂ ਨੇ ਨਹੀਂ ਦੇਖੀਆਂ ਹੋਗੀਆਂ ਬਟ ਇਹ ਹੈਗੀਆਂ ਵਾ ਪਰ ਕਈ ਲੋਕੀ ਅਕਸੈਪਟ ਨਹੀਂ ਕਰਦੇ ਹੈਗੇ ਹੁਣ ਕਈ ਕਹਿੰਦੇ ਹਰ ਇੱਕ ਦੇ ਘਰ ਵਿੱਚ ਹੁੰਦਾ ਵਾ ਇਹ ਉਹ ਏਦਾਂ ਉਹਦਾ ਵਟਐਵਰ ਬਟ ਨਹੀਂ ਸਾਰੇ ਆਪਣੇ ਭੇਤ ਨਹੀਂ ਖੋਲਦੇ ਸਾਰੇ ਆਪਣੇ ਆਪਣੇ ਤਰੀਕੇ ਨਾਲ ਚੀਜ਼ਾਂ ਡੀਲ ਕਰਦੇ ਸਾਰਿਆਂ ਦੇ ਘਰਾਂ ਦੇ ਵਿੱਚ ਪ੍ਰੋਬਲਮ ਹੁੰਦੀਆਂ ਵਾ
0: ਕਿਸੇ
4: ਵੱਡੀ ਹੈ ਕਿਸੇ ਦੀ ਛੋਟੀ ਹੈ ਕੋਈ ਰੋ ਪੈਂਦਾ ਕੋਈ ਨਹੀਂ ਰੋ ਪੈਂਦਾ ਉਹ ਆਪਣੇ ਹਿਸਾਬ ਨਾਲ ਡੀਲ ਕਰਦੇ
0: ਠੀਕ ਹੈ ਵੀਰੇ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਤੁਹਾਡਾ ਥੈਂਕਸ ਫॉर योर ਕਾਲ ਸੁਨਿੰਗ ਠੀਕ ਹੈ ਹੁਣ ਇਹ ਵੀ ਗੱਲ ਹੈ ਕਿ ਹੁਣ ਚਲੋ ਬਹੁਤ ਸਾਰੇ ਲੋਕ ਕਹਿ ਰਹੇ ਕਿ ਯਾਰ ਬੰਦਾ ਹੀ ਇਜ਼ ਡਨ ਸਟਕ ਹੈ ਹੁਣ ਤਾਂ ਪੰਗੇ ਪੈਣਗੇ ਦੂਜੇ ਪਾਸੇ ਕਈ ਲੋਕਾਂ ਨੂੰ ਇਹ ਹੈ ਕਿ ਯਾਰ ਕਿਤੇ ਨਾ ਕਿਤੇ ਜੇ ਉਹ ਗੱਲ ਕਰੇਗਾ ਤਾਂ ਸਿਚੁਏਸ਼ਨ ਰਿਜ਼ੋਲਵ ਵੀ ਹੋ ਸਕਦਾ ਅਗਲੀ ਸਮਝੇਗੀ ਕਿ ਯਾਰ ਸਾਡੇ ਵੀ ਹੁਣ ਦੋ ਬੱਚੇ ਆਪਸ ਲਾਈਫਾਂ ਕਿੰਨੀਆਂ ਖਰਾਬ ਕਰਾਂਗੇ ਮੈਨੂੰ ਕਿਸ ਦੀ ਪਰਸੋਂ ਸਵੇਰੇ ਕਾਲ ਆਈ ਕਹਿੰਦੇ ਨਵੀਂ ਹੁਣ ਅਗਲੀ ਵੀ ਸੋਚੂਗੀ ਕਿ 6 ਜ਼ਿੰਦਗੀਆਂ ਖਰਾਬ ਹੋਣਗੀਆਂ ਜੇ ਕਿਤੇ ਆਪਾਂ ਪੰਗਾ ਵੱਡਾ ਪਾ ਕੇ ਬਹਿ ਜਾਈਏ ਸੋ ਚਲੋ 905-673-3337 ਆਪਣਾ ਨੰਬਰ ਹੈ ਬਿਓਂਡ ਆਈਵਰ ਨੰਬਰ 1 ਆਪਣੀ ਐਨਕਾਂ ਦੀ ਟੀਮ ਹੈ ਬਈ ਹੰਬਰ ਵੈਸਟ ਐਂਡ ਗੋਰਵੇ ਬਿਓਂਡ ਆਈਵਰ ਰੋਮੀ ਭਾਜੀ ਨੂੰ ਕਾਲ ਕਰੋ ਕਿਸ ਨੂੰ ਵੀ ਐਨਕਾਂ ਚਾਹੀਦੀਆਂ ਬਿਓਂਡ ਆਈਵਰ 905-793-3937 ਬਿਓਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ ਤੇ ਨੇ ਬੜੀ ਜ਼ਬਰਦਸਤ ਟੀਮ ਹੈ ਤੁਹਾਨੂੰ ਨਿਗਾਹ ਦੀ ਐਨਕਾਂ ਸਟੀਮ ਹੈ ਤੁਹਾਨੂੰ ਨਿਗਾਹ ਦੀ ਐਨਕਾਂ ਚਾਹੀਦੀਆਂ ਸਨਗਲਾਸਿਸ ਚਾਹੀਦੀਆਂ ਬਿਓਂਡ ਆਈਵਰ 905-793-3937 ਤੇ ਕਾਲ ਕਰੋ 0153 ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ ਵੀਰੇ ਹੋਰ ਵੀ ਨੀਂਦ ਖਰਾਬ ਹੋਊਗੀ ਸੋ ਦੇਖੋ ਕਈ ਵਾਰ ਨਾ ਆਪਾਂ ਨੂੰ ਲੱਗਦਾ ਹੁੰਦਾ ਕਿ ਗੱਲ ਨੂੰ ਲੁਕੋ ਕੇ ਚੱਲੋ, ਦੱਬ ਲਓ, ਬਟ ਉਹ ਕਿੰਨਾ ਚਿਰ ਕਿਤੇ ਨਾ ਕਿਤੇ ਸਾਹਮਣਾ ਤਾਂ ਕਰਨਾ ਹੀ ਪੈਂਦਾ ਨਾ ਹਰ ਇੱਕ ਚੀਜ਼ ਦਾ ਲਾਈਫ ਦੇ ਵਿੱਚ। ਤੁਹਾਨੂੰ ਜੋ ਵੀ ਤੁਹਾਡਾ ਕਹਿ ਲਓ ਕਿ ਇਸ਼ੂ ਹੈ, ਵਨ ਡੇ ਔਰ ਅਨਦਰ ਕਹਿੰਦੇ ਹੁੰਦੇ ਆ ਨਾ ਕਿ ਤੁਹਾਨੂੰ ਫੇਸ ਕਰਨਾ ਪਊਗਾ। ਸੋ ਅਗਲੀ ਕਾਲਸ ਵੀ ਲੈਂਦੇ ਹਾਂ। ਉਸ ਤੋਂ ਪਹਿਲਾਂ ਸੌਰਵ ਰਤਨ ਜੀ ਸਾਡੇ ਨਾਲ ਨੇ, ਸਾਡੇ ਫਾਈਨੈਂਸ਼ੀਅਲ ਐਕਸਪਰਟ। ਸੋ ਤੁਹਾਡੇ ਕੋਲ ਪੈਸਾ ਪਿਆ ਵੀ, ਕਹਿੰਦੇ ਹੋ ਯਾਰ ਪੈਸੇ ਲਾਈਏ ਕਿੱਥੇ, ਚੁੱਪ ਕਰਕੇ ਆਰਾਮ ਨਾਲ ਸੌਰਵ ਜੀ ਨਾਲ ਇਨਵੈਸਟ ਕਰੋ ਅਤੇ ਅੱਜ ਤੋਂ 15-20 ਸਾਲ ਬਾਅਦ ਜ਼ਿੰਦਗੀ ਇੰਜੋਏ ਕਰੋ। ਕੋਈ ਕੰਮ ਕਰਨ ਦੀ ਲੋੜ ਨਹੀਂ, ਇਨਕਮ ਤੁਹਾਡੀ ਜਨਰੇਟ ਹੁੰਦੀ ਜਾਊਗੀ। ਸੋ ਜਿੰਨੇ ਵੀ ਕਾਲਰਸ ਨੇ 9181391489145510083 ਸਾਰੇ ਪਲੀਜ਼ ਹੋਲਡ ਕਰ ਲਓ, ਅਗਲੇ 2-4 ਮਿੰਟ ਸੌਰਵ ਜੀ ਜਾਣਕਾਰੀ ਦੇਣਗੇ, ਫਿਰ ਕਾਲ ਲਵਾਂਗੇ। ਸੌਰਵ ਜੀ ਗੋ ਅਹੈਡ ਪਲੀਜ਼, ਵੈਲਕਮ।
5: ਥੈਂਕ ਯੂ ਨਵੀ, ਥੈਂਕ ਯੂ ਫੋਰ ਦਾ ਕਾਈਂਡ ਵਰਡਸ ਔਰ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦੇ ਲਈ। ਆਈ ਨੋ ਪ੍ਰੋਗਰਾਮ ਬੜਾ ਬਿਜ਼ੀ ਹੁੰਦਾ ਹੈ। ਨਵੀ, ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ। ਅਸੀਂ ਕਿਸ ਤਰ੍ਹਾਂ ਦੀ ਇਨਕਮ ਲੈ ਰਹੇ ਹੈਗੇ ਮਾਰਕੀਟ ਤੋਂ, ਅਸੀਂ 50% ਟੈਕਸ ਦੇ ਕੇ ਇਨਕਮ ਲੈ ਰਹੇ ਹਾਂ, 33-38% ਟੈਕਸ ਦੇ ਕੇ ਇਨਕਮ ਲੈ ਰਹੇ ਹਾਂ, ਜਾਂ ਅਸੀਂ 25-26% ਇਨਕਮ ਟੈਕਸ ਦੇ ਕੇ ਗੇਨ ਬਣਾ ਰਹੇ ਹਾਂ। ਇਹ ਬੜਾ ਜ਼ਰੂਰੀ ਹੈ। ਦੂਸਰੀ ਚੀਜ਼, ਬਹੁਤ ਸਾਰੇ ਲੋਕ ਇਹ ਸੋਚਦੇ ਹੈਗੇ ਆ ਕਿ ਸੌਰਵ ਨਾਲ ਪੈਸੇ ਇਨਵੈਸਟ ਕਰਕੇ ਐਬਸੋਲੂਟ ਰਿਸਕ ਆਏਗਾ, ਕੱਲ ਨੂੰ ਅਸੀਂ ਆਪਣਾ ਪ੍ਰਿੰਸੀਪਲ ਵੀ ਗਵਾ ਸਕਦੇ ਹਾਂ, ਵਿਚ ਇਜ਼ ਨਾਟ ਅ ਕੇਸ, ਬਿਕੋਜ਼ ਆਮ ਨਾਟ ਡੀਲਿੰਗ ਇਨ ਆਪਸ਼ਨਸ, ਆਮ ਨਾਟ ਡੀਲਿੰਗ ਇਨ ਐਗਜ਼ਾਮਪਲ ਮਾਰਕੀਟ ਪ੍ਰੋਡਕਟਸ, ਡੈਰੀਵੇਟਿਵਸ ਜਾਂ ਫਿਰ ਸਟਾਕਸ ਇਨ ਪਰਟੀਕੁਲਰ। ਸਾਡੀ ਸਾਰੀ ਇਨਵੈਸਟਮੈਂਟ ਫੰਡਸ ਦੇ ਵਿੱਚ ਹੈ, ਜਿੱਥੇ ਡੈਡੀਕੇਟਡਲੀ ਅਸੀਂ ਐਕਟਿਵ ਮੈਨੇਜ ਫੰਡਸ ਦੇ ਵਿੱਚ ਪੈਸਾ ਲਾਉਂਦੇ ਹਾਂ। ਜਿਵੇਂ ਫੋਰ ਐਗਜ਼ਾਮਪਲ ਇਸ ਸਾਲ ਦੀ ਸਾਡੀ ਈਵਨ ਮਾਰਕੀਟ ਇਸ ਵੇਲੇ 7-8% ਡਾਊਨ ਹੈ, we are still yielding blended return in the US market close to 36%, jehdi ki mote taur te 42-43% de kareeb si gi. So ida karan ki hega, eh oh funds ne jinna ne particular index hai ho S&P 500 hai ya Nasdaq hai, jide vichon basket of stocks nu pick kita aur ohna di aggregate return jehdi hegi hai oh index di weighted average return nu vi beat kar rahi hegi hai. Teesri cheez eh aa jandi hegi hai ਕਿ ਫੋਰ ਐਗਜ਼ਾਮਪਲ ਹੁਣ ਲਾਸਟ ਈਅਰ ਮੇਰੇ ਇੱਕ ਬੜੇ ਅੱਛੇ ਜਾਣਕਾਰ ਨੇ, ਉਹ ਮੈਨੂੰ ਬੈਕ ਹੋਮ ਤੋਂ ਜਾਣਦੇ ਨੇ, ਮੇਰੇ ਫਾਦਰ ਦੇ ਸਟੂਡੈਂਟ ਰਹੇ ਹੈਗੇ ਨੇ ਤੇ ਕਾਫੀ ਉਹਨਾਂ ਨੇ ਆਪਣਾ ਬਿਜ਼ਨਸ ਦੇ ਵਿੱਚ ਨਾਮ ਖੱਟਿਆ ਤੇ ਉਹਨਾਂ ਨੇ ਪਹਿਲੀ ਵਾਰੀ ਮੇਰੇ ਨਾਲ ਇਨਵੈਸਟਮੈਂਟ ਸਟਾਰਟ ਕੀਤੀ, ਪਹਿਲੀ ਵਾਰੀ ਇਨ ਦਾ ਸੈਂਸ ਕਿ ਹੀ ਵਾਜ਼ ਡੀਪਲੀ ਇਨ ਟੂ ਜਿਹੜਾ ਹੈਗਾ ਡਾਇਰੈਕਟ ਮੋਰਗੇਜ ਇਨਵੈਸਟਿੰਗ ਆਪਣਾ ਬਿਜ਼ਨਸ ਦੇ ਵਿੱਚ, ਨਾਲ ਨਾਲ ਰੀਅਲ ਅਸਟੇਟ ਕਮਰਸ਼ੀਅਲ। ਸੋ ਕਾਫੀ ਉਹਨਾਂ ਨੇ ਆਪਣਾ ਅੱਛਾ ਪੋਰਟਫੋਲੀਓ ਡਿਵੈਲਪ ਕੀਤਾ ਤੇ ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਸੌਰਵ ਮੈਂ ਉਦੋਂ ਤੇਰੇ ਕੋਲ ਆਊਂਗਾ ਜਦੋਂ ਮੈਂ ਤਿਆਰ ਹਾਂ ਤੇ ਮੇਰੀ ਇੱਕ ਐਂਟਰੀ ਜਿਹੜੀ ਹੈਗੀ ਹੈ ਉਹ ਫੁੱਲ ਕੌਨਫੀਡੈਂਸ ਦੇ ਨਾਲ ਹੋਏਗੀ। ਸੋ ਵੀ ਇਨਵੈਸਟਡ ਇਸ ਮਨੀ, ਫੋਰਚੂਨੇਟਲੀ ਉਹਨਾਂ ਦੀ ਕਾਰਪੋਰੇਸ਼ਨ ਦੇ ਪੈਸੇ ਵੀ ਇਨਵੈਸਟ ਕੀਤੇ, ਕਲੋਜ਼ ਟੂ 1.5 million ਟੋਟਲ। ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਇੱਕ ਰਿਲੇਸ਼ਨਸ਼ਿਪ ਦਾ ਐਕਸਪੀਰੀਅੰਸ ਹੈ ਉਹ ਅਗਰ 36% ਰਿਟਰਨ ਦੇ ਰੂਪ ਦੇ ਵਿੱਚ ਮਿਲਿਆ ਤਾਂ ਵੀ ਆਲਰੇਡੀ ਮੇਡ ਓਵਰ $400,000 ਵਿਚ ਇਜ਼ ਅਨਪ੍ਰੈਸੀਡੈਂਟਿਡ। ਮਤਲਬ ਕਿ ਇਹ ਇਸ ਇਨਵੈਸਟਰ ਤੇ ਐਡਵਾਈਜ਼ਰ ਦੇ ਰਿਲੇਸ਼ਨਸ਼ਿਪ ਨੂੰ ਹੋਰ ਜ਼ਿਆਦਾ ਗੂੜਾ ਕਰ ਦਿੰਦਾ ਹੈ ਜਦੋਂ ਉਹਨਾਂ ਨੂੰ ਚੰਗੀ ਰਿਟਰਨ ਦੇ ਨਾਲ ਇੱਕ ਐਂਟਰੀ ਪੁਆਇੰਟ ਮਿਲਦਾ ਹੈਗਾ। ਇਹ ਐਂਟਰੀ ਪੁਆਇੰਟ ਕੋਈ ਮੇਰੇ ਵੱਲੋਂ ਮੈਜਿਕ ਨਹੀਂ ਸੀ, ਨਾ ਮਾਰਕੀਟ ਵੱਲੋਂ ਮੈਜਿਕ ਸੀ, ਇਹ ਉਹਨਾਂ ਦਾ ਮਾਰਕੀਟ ਦੇ ਵਿੱਚ ਜਿਹੜਾ ਕੌਨਫੀਡੈਂਸ ਸੀ ਥਰੂ ਮੀ ਕਿ ਯੈਸ ਲੈਟ ਸਟਾਰਟ ਇਨਵੈਸਟਿੰਗ ਮਨੀ। ਡਾਲਰ ਕੋਸਟ ਐਵਰੇਜ ਵੀ ਕੀਤਾ, ਲੰਬਸਮ ਇਨਵੈਸਟ ਕੀਤਾ, ਕਾਰਪੋਰੇਸ਼ਨ ਦੇ ਪੈਸੇ ਅਸੀਂ ਬੋਰੋ ਕਰਕੇ ਵੀ ਇਨਵੈਸਟ ਕੀਤੇ ਬੈਂਕ ਤੋਂ, ਵਧੀਆ ਟੈਕਸ ਡਿਡਕਸ਼ਨ ਲੈ ਰਹੇ ਹਾਂ। ਸੋ ਕੁੱਲ ਮਿਲਾ ਕੇ ਇੱਕ ਟੈਕਸ ਐਫੀਸ਼ੀਐਂਟ ਇਨਵੈਸਟਮੈਂਟ ਮਾਡਲ ਦੇ ਵਿੱਚ ਚੰਗੀ ਰਿਟਰਨ ਲੈ ਆਏ। ਸੋ ਇਹੀ ਮੇਰਾ ਮਕਸਦ ਸੀ ਅੱਜ ਦੀ ਗੱਲਬਾਤ ਕਰਨ ਦਾ ਕਿ ਡੂ ਨਾਟ ਅਜ਼ਿਊਮ ਸਿਟਿੰਗ ਐਟ ਹੋਮ ਔਰ ਬਿਜ਼ਨਸ, ਗਿਵ ਮੀ ਅ ਕਾਲ। ਤੁਹਾਡੇ ਕੋਲ ਪੈਸੇ ਨੇ, ਸਾਡੇ ਕੋਲ ਨੌਲੇਜ ਐਕਸਪੀਰੀਅੰਸ ਔਰ ਹਿਸਟੋਰੀਕਲ ਇੱਕ ਪਰਸਪੈਕਟਿਵ ਹੈਗਾ ਜਿਹਨੂੰ ਆਪਾਂ ਸ਼ੇਅਰ ਕਰਦੇ ਹੋਏ ਇੱਕ ਪ੍ਰੋਪਰ ਸਟ੍ਰੈਟਜੀ ਦੇ ਅਧੀਨ ਪੈਸਾ ਇਨਵੈਸਟ ਕਰਾਂਗੇ, ਐਂਡ ਵੀ ਵਿਲ ਨਾਟ ਲੈਟ ਯੂਰ ਪ੍ਰਿੰਸੀਪਲ ਗੋ ਅਵੇ ਬਿਕੋਜ਼ ਵੀ ਹੈਵ ਨਾਟ ਡਨ ਇਟ ਫੋਰ ਦਾ ਲਾਸਟ 20 ਈਅਰਸ। ਸੋ ਫੀਲ ਫਰੀ ਟੂ ਗਿਵ ਮੀ ਅ ਕਾਲ, ਬੀ ਕੌਨਫੀਡੈਂਟ, ਸ਼ੇਅਰ ਯੂਰ ਵਿਜ਼ਡਮ ਐਂਡ ਆਸਕ ਫਾਰ ਮਾਈ ਐਕਸਪਰਟੀਜ਼ ਆਲਸੋ, ਐਂਡ ਲੈਟਸ ਵਰਕ ਟੂਗੈਦਰ। 416-833-8533, 416-833-8533 ਨਵੀਂ, ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ। 416-833-8533 ਨੰਬਰ ਹੈ। 9181, ਹਾਂਜੀ ਜੀ, ਵੈਲਕਮ ਜੀ, ਵੈਲਕਮ।
6: ਪ੍ਰੋਗਰਾਮ ਫ੍ਰਾਈਡੇ ਵੀ ਸੁਣਿਆ ਸੀ।
0: ਹਾਂਜੀ ਹਾਂਜੀ ਹਾਂਜੀ, ਦੱਸੋ ਕੀ ਕਹਿਣਾ ਚਾਹੁੰਦੇ
6: ਹੋ। ਫ੍ਰਾਈਡੇ ਮੈਨੂੰ ਵੀ ਕੋਈ ਜਵਾਬ ਨਹੀਂ ਲੱਭਿਆ ਸੀ, ਪਰ ਜਿੱਦਾਂ ਬੰਦੇ ਬਹੁਤ ਹੀ ਕਹਿੰਦੇ ਵੀ ਬਹਿ ਕੇ ਗੱਲ ਕਰ ਲੈਣੀ ਚਾਹੀਦੀ ਆ, ਕਰ ਤਾਂ ਲੈਣੀ ਜੀ। ਪ੍ਰੋਬਲਮ ਇਹਦੇ ਚ ਦੋ ਆ ਜਾਂਦੀਆਂ, ਪ੍ਰੋਬਲਮ ਸੋਲਵ ਵੀ ਹੋ ਸਕਦੀ ਆ, ਪ੍ਰੋਬਲਮ ਵੱਧ ਵੀ ਸਕਦੀ ਆ। ਇਹਦੇ ਵਿੱਚ ਨਾ ਜੇ ਬੈਠੇ ਦਾ ਤਾਂ ਬਾਹਰੇ ਬਸੇ ਵੇ ਤਾਂ ਉਹਨਾਂ ਦੇ ਦੋਨਾਂ ਦੇ ਸੋਚਣ ਤੇ ਆ, ਫਿਰ ਉਹ ਬਹੁਤ ਕੁਛ ਹੋ ਸਕਦਾ ਕਿ ਇੱਕ ਜਿਹੜਾ ਤੁਸੀਂ ਕਿੰਨੇ ਬੰਦਾ ਸਟ੍ਰੈਸ ਦੇ ਵਿੱਚ ਬਹੁਤ ਆ, ਉਹਦੀ ਸਟ੍ਰੈਸ ਜਿੱਦਾਂ ਤੁਸੀਂ ਕਿਹਾ ਸੀ ਵਧੂਗੀ ਗਾਂਹ ਜਾ ਕੇ ਘਟਣੀ, ਜੇ ਉਹ ਗੱਲ ਕਰੇ ਤਾਂ ਉਹਦੀ ਸਟ੍ਰੈਸ ਘੱਟ ਸਕਦੀ ਹੈ। ਬੰਦਾ ਮਤਲਬ ਸਟ੍ਰੈਸ ਤੋਂ ਵੱਧ ਜਾਊ, ਟੈਨਸ਼ਨ ਤੋਂ ਵੱਧ ਜਾਊ, ਮਤਲਬ ਕੋਈ ਮੇਜਰ ਬਿਮਾਰੀਆਂ ਜਿੱਦਾਂ ਕਹਿੰਦਾ ਉਹ ਨੀ ਹੋਲਡ ਕਰੂਗਾ, ਰਾਈਟ, ਉਹ ਤੋਂ ਵੱਧ ਸਕਦਾ। ਠੀਕ ਹੈ ਨਾ ਜੀ?
0: ਠੀਕ ਹੈ ਜੀ, ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। 8655 ਹੈਲੋ।
7: ਹੈਲੋ, ਹਾਂਜੀ ਵੀਰੇ, ਕੀ ਹਾਲ ਚਾਲ?
0: ਠੀਕ ਹੈ, ਠੀਕ ਹੈ ਵੀਰੇ, ਕੀ ਹਾਲ?
7: ਠੀਕ ਹੈ ਜੀ। ਅੱਛਾ, ਟੌਪਿਕ ਰਿਪੀਟ ਕਰ ਦਿਓ ਜੀ ਪਲੀਜ਼।
0: ਓਕੇ, ਹੈਲੋ, ਹਾਂਜੀ, ਸੋ ਮੈਂ ਰਿਪੀਟ ਕਰਦਾ, ਤੁਸੀਂ ਪ੍ਰੋਗਰਾਮ ਸੁਣੋ, ਠੀਕ ਹੈ?
7: ਓਕੇ ਵੀਰੇ, ਠੀਕ।
0: 8855 ਹੈਲੋ।
8: ਹਾਂਜੀ ਵੀਰੇ, ਕੀ ਹਾਲ ਹੈ ਜੀ?
0: ਠੀਕ ਹੈ ਵੀਰੇ, ਕੀ ਹਾਲ ਹੈ?
9: ਟੌਪਿਕ ਜਿਹੜੀ ਹੈ ਤੁਸੀਂ ਗੱਲ ਕਰ ਰਹੇ ਹੋ ਨਾ, ਮੈਂ ਆਈ ਫੀਲ ਦਿਸ ਇਜ਼ ਜਸਟ ਰਬਿਸ਼। ਮਤਲਬ ਜਿਹੜਾ ਬੰਦਾ ਪਹਿਲਾਂ ਉਹਨੂੰ ਉਹਦੇ ਨਾਲ ਨਵਾਂ ਰਿਲੇਸ਼ਨ ਬਣਾਉਣ ਵੇਲੇ ਉਹਨੂੰ ਅਕਲ ਨਹੀਂ ਸੀ, ਹੁਣ ਅੱਜ ਜਿਹੜਾ ਇਹ ਕਹਿ ਰਿਹਾ ਜੀ ਆਈ ਐਮ ਇਨ ਸਟ੍ਰੈਸ, ਹੀ ਗੋਟ ਫਿਜ਼ੀਕਲ ਵਿਦ ਦੈਟ ਲੇਡੀ, ਮਤਲਬ ਜੋ ਵੀ ਉਹਦਾ ਐਕਸਟਰਾ ਮੈਰਿਟਲ ਜੋ ਵੀ ਵਟਐਵਰ ਰਿਲੇਸ਼ਨ ਇਜ਼ ਵਿਦ ਦੈਟ ਲੇਡੀ, ਉਸ ਟਾਈਮ ਉਹਨੂੰ ਪਤਾ ਨਹੀਂ ਸੀ ਜਦੋਂ ਉਹਦੇ ਨਾਲ ਫਿਜ਼ੀਕਲ ਹੋਣ ਜਾ ਰਿਹਾ ਸੀ ਜਾਂ ਜੋ ਵੀ ਕਰ ਰਿਹਾ ਸੀ, ਉਸ ਟਾਈਮ ਉਹਨੂੰ ਨਹੀਂ ਪਤਾ ਸੀ। ਅੱਜ ਅਗਰ ਉਹਦੀ ਵਾਈਫ, ਅਗਰ ਵਾਈਸ ਵਰਸਾ ਤੁਸੀਂ ਸੋਚੋ ਕਿ ਰਿਵਰਸ ਕਰ ਲਓ, ਵਾਈਫ ਕਿਸੇ ਨਾਲ ਇਨਵੋਲਵ ਹੋ ਜਾਏ ਤੇ ਮਤਲਬ ਉਦੋਂ ਕੀ ਕਰੇਗਾ? ਮੈਂ ਮਤਲਬ ਦਿਸ ਇਜ਼ ਜਸਟ ਰਬਿਸ਼ ਕਿ ਬਕਵਾਸ ਕਰ ਰਿਹਾ ਕਿ ਮੈਂ ਸਟ੍ਰੈਸ ਵਿੱਚ, ਕਾਹਦਾ ਸਟ੍ਰੈਸ ਵਿੱਚ? ਸਟ੍ਰੈਸ ਤੁਹਾਨੂੰ ਉਦੋਂ ਲੈਣਾ ਚਾਹੀਦਾ ਸੀ ਜਦੋਂ ਕਿਸੇ ਦੇ ਨਾਲ ਇਨਵੋਲਵ ਹੋ ਰਿਹਾ ਸੀ। ਇਹ ਮੈਂ ਦੇਖੋ ਜੀ, ਇਟ ਇਜ਼ ਮਾਈ ਓਪੀਨੀਅਨ ਕਿ ਅੱਜ ਉਹ ਕਹਿੰਦਾ ਜੀ ਮੈਂ ਆਪਣੀ ਵਾਈਫ ਨੂੰ ਬਹੁਤ ਉਹ ਕਰਦਾ, ਮੈਂ ਆਪਣੇ ਬੱਚਿਆਂ ਨੂੰ ਬੜਾ ਕਰਦਾ, ਸੋ ਮਤਲਬ ਦਿਸ ਅਨਨੈਸੈਸਰੀਲੀ ਉਹਦੀ ਐਕਸਕਿਊਜ਼ਸ ਨੇ।
0: ਉਹ ਕਹਿ ਰਿਹਾ ਕਿ ਮੈਂ ਪਹਿਲਾਂ ਇਮੈਚਰ ਸੀ, ਹੁਣ ਮੈਂ ਬਦਲ ਰਿਹਾ, ਮੈਂ ਚੇਂਜ ਹੋ ਚੁੱਕਿਆ, ਮੈਂ ਹੁਣ ਸਮਝਦਾ ਕਿ ਯਾਰ ਮੈਂ ਉਦੋਂ ਬਹੁਤ ਡਿਸਲੋਇਲ ਸੀ, ਹੁਣ ਮੈਂ ਚੇਂਜ ਹੋਣ ਦੀ ਕੋਸ਼ਿਸ਼ ਕਰ ਰਿਹਾ।
9: ਇਮੈਚਰ ਵਿੱਚ ਉਹਨੇ ਬੱਚੇ ਵੀ ਪੈਦਾ ਕਰ ਲਏ, ਇਮੈਚਰ ਵਿੱਚ ਉਹਨੇ ਰਿਲੇਸ਼ਨ ਵੀ ਬਣਾ ਲਏ, ਇਮੈਚਰ ਵਿੱਚ ਉਹਨੇ ਉਹਦੇ ਨਾਲ ਫਿਜ਼ੀਕਲ ਵੀ ਹੋ ਗਿਆ।
0: ਪਰ ਤੁਹਾਨੂੰ ਲੱਗਦਾ ਨੀ ਭਾਜੀ ਕਿ ਲੋਕ ਬਦਲ ਸਕਦੇ ਨੇ?
9: ਬਦਲ, ਦੇਖੋ ਮੈਂ ਤੁਹਾਨੂੰ ਆਪਣੇ ਇੱਕ ਫਰੈਂਡ ਦਾ ਐਗਜ਼ਾਮਪਲ ਦੇਣਾ, ਮਤਲਬ ਛੋਟਾ ਜਿਹਾ ਐਗਜ਼ਾਮਪਲ ਹੈ, ਬੜੀ ਸ਼ੋਰਟ ਵਿੱਚ ਤੁਹਾਨੂੰ ਦੱਸਾਂਗਾ। ਮੇਰਾ ਫਰੈਂਡ ਸੀ, ਉਹਦੀ ਵਾਈਫ ਮਤਲਬ ਇਨਵੋਲਵ ਸੀ ਕਿਸੇ, ਮਤਲਬ ਉਹਨੂੰ ਜਿਹੜਾ 2025 ਇੱਕ ਜਨਵਰੀ ਨੂੰ ਰੈਡ ਹੈਂਡਡ ਉਹਨੇ ਪਕੜ ਲਿਆ ਆਪਣੀ ਵਾਈਫ ਨੂੰ, ਔਰ ਉਹਦੇ ਵਿਆਹ ਨੂੰ 28 ਸਾਲ ਹੋ ਗਏ ਸਨ ਜੀ, ਰੈਡ ਹੈਂਡਡ ਪਕੜ ਲਿਆ, ਔਰ ਕਿਹਦੇ ਨਾਲ ਫੜਿਆ? ਆਪਣੇ ਬ੍ਰਦਰ ਦੇ ਨਾਲ, ਆਪਣੇ ਵੱਡੇ ਬ੍ਰਦਰ ਦੇ ਨਾਲ।
0: ਠੀਕ ਹੈ,
9: ਤੋ ਉਹ ਇੰਨਾ ਡਿਪਰੈਸ਼ਨ ਵਿੱਚ ਚਲਾ ਗਿਆ, ਪੂਰੀ ਪੂਰੀ ਰਾਤ ਰੋਂਦਾ ਸੀ, ਪੂਰੀ ਪੂਰੀ ਰਾਤ ਰੋਂਦਾ ਸੀ, ਐਂਡ ਉਹਨੇ ਆਪਣੀ ਵਾਈਫ ਨੂੰ ਛੋੜ ਦਿੱਤਾ। ਉਹਦੇ ਬੱਚੇ ਜਿਹੜੇ ਨੇ 25-26 ਸਾਲ ਦੇ ਬੱਚੇ ਨੇ, ਵਾਈਫ ਨੂੰ ਛੋੜ ਦਿੱਤਾ। ਸੋ ਮਤਲਬ ਕਹਿਣ ਦਾ ਮਤਲਬ ਕਿ ਜਦੋਂ ਵਾਈਫ ਆਉਂਦੀ ਹੈ ਉਦੋਂ ਸੋਚੋ ਨਾ ਕਿ ਜੋ ਅਗਰ ਅੱਜ ਇਹਦੀ ਵਾਈਫ ਕਿਸੇ ਨਾਲ ਇਨਵੋਲਵ ਹੋ ਜਾਏ ਫਿਰ ਕੀ ਕਰੇਗਾ। ਮੈਂ ਇਸ ਚੀਜ਼ ਨੂੰ ਨਹੀਂ ਸੋਚਦਾ, ਚਲੋ ਮੈਂ ਕਹਿ ਰਿਹਾ ਕਿ ਮੈਚੋਰ ਹੋ ਵੀ ਜਾਂਦਾ ਕਿਸੇ ਟਾਈਮ ਕੋਈ ਮੈਚੋਰ ਹੋ ਵੀ ਜਾਂਦਾ, ਲੇਕਿਨ ਜੋ ਹੋ ਚੁੱਕਿਆ ਉਹਨੂੰ ਕਿਵੇਂ ਰੇਜ਼ ਕਿਵੇਂ ਕਰੇਗਾ? ਇਟ ਕੈਨੋਟ ਬੀ ਅਰੇਜ਼ਡ। ਸੋ ਮੈਂ ਤੇ ਇਸ ਚੀਜ਼ ਨੂੰ ਜਸਟ ਉਹ ਸੋਚਦਾ ਜਸਟ ਇਜ਼ ਐਕਸਕਿਊਜ਼, ਹੁਣ ਉਹ ਫਸ ਚੁੱਕਿਆ, ਉਹਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ। ਸੋ ਦਿਸ ਇਜ਼ ਮਾਈ ਓਪੀਨੀਅਨ, ਬਾਕੀ ਹਰ ਇੱਕ ਦਾ ਆਪਣਾ ਆਪਣਾ ਹੁੰਦਾ।
0: ਠੀਕ ਹੈ, ਤੁਸੀਂ ਉਹਨੂੰ ਨਹੀਂ ਮਾਫ ਕਰਦੇ, ਤੁਹਾਨੂੰ ਲੱਗਦਾ ਬਸ ਬਹਾਨੇ ਬਣਾ ਰਿਹਾ, ਤੇ ਵਾਈਫ ਨੂੰ ਉਹਨੂੰ ਛੱਡ ਦੇਣਾ ਚਾਹੀਦਾ,
9: ਵਾਈਫ ਨੂੰ ਛੱਡ ਦੇਣਾ ਚਾਹੀਦਾ। ਜਦ ਇਹਨਾਂ ਲੋਇਲ ਨਹੀਂ ਰਿਹਾ ਆਪਣੀ ਵਾਈਫ ਦੇ ਨਾਲ, ਅੱਜ ਉਹ ਮਰਜ਼ੀ ਡਰਾਮੇ ਕਰਦਾ, ਦਿਸ ਇਜ਼ ਜਸਟ ਰਬਿਸ਼, ਮੈਨੂੰ ਤਾਂ ਐਵੇਂ ਲੱਗਦਾ ਹੈ।
0: ਠੀਕ ਹੈ, ਨਾ ਮਾਫ ਕਰਨ ਵਾਲੀ ਗੱਲ ਹੈ, ਤੇ ਬੰਦਾ ਐਵੇਂ ਬਹਾਨੇ ਬਣਾ ਰਿਹਾ, ਕਾਹਦੀ ਲੋਇਲਟੀ ਕਾਹਦਾ ਬੰਦਾ ਕੁੜੀ ਦੀ ਕੇਅਰ ਕਰਦਾ, ਉਹੀ ਗੱਲਾਂ ਤੇ ਬਹਾਨੇ ਹੀ ਨੇ। ਨਹੀਂ ਚਲੋ ਦੇਖੋ, ਤਾਂ ਹੀ ਤਾਂ ਤੁਹਾਡੇ ਓਪੀਨੀਅਨ ਲੈਂਦੇ ਹਾਂ। ਸੋ 905-673-3337 ਇੱਕ ਯਾਰ ਸਬਜ਼ੀ ਮਾਰਕੀਟ ਨੂੰ ਯਾਦ ਰੱਖੋ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ, ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ, ਸਾਰਾ ਕੁਛ ਇੱਥੋਂ ਮਿਲ ਰਿਹਾ। ਵੈਜ ਨੋਨ ਵੈਜ ਕੇਟਰਿੰਗ ਕਰਾਓ ਇੱਥੋਂ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ, ਦੂਜਾ ਫ੍ਰੀ ਹੈ। ਸਬਜ਼ੀ ਮਾਰਕੀਟ 24 ਘੰਟੇ ਖੁੱਲ੍ਹਾ, 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ। ਉਸ ਤੋਂ ਇਲਾਵਾ ਅਸੀਂ ਆਲਵੇਜ਼ ਤੁਹਾਨੂੰ ਇੱਕ ਮੈਸੇਜ ਦਿੰਦੇ ਹੁੰਦੇ ਹਾਂ,

0: ਰਾਈਨੋ ਫੈਂਸ ਐਂਡ ਡੈਕ ਦੇ ਇਕਬਾਲ ਬਾਈ ਜੀ ਦਾ ਨਵੀਂ ਫੈਂਸ ਨਵੀਂ ਡੈਕ ਤਿਆਰ ਕਰਾਉਣੀ ਹੈ ਤਾਂ ਰਾਈਨੋ ਫੈਂਸ ਐਂਡ ਡੈਕ ਵਾਲਿਆਂ ਨੂੰ ਫੋਨ ਕਰੋ, ਜਾਂ ਫੈਂਸ ਡੈਕ ਦੀ ਰਿਪੇਅਰ ਕਰਾਉਣੀ ਹੈ ਸੋ ਨਵੀਂ ਫੈਂਸ ਫੈਂਸ ਦੀ ਰਿਪੇਅਰ ਨਵੀਂ ਡੈਕ ਡੈਕ ਦੀ ਰਿਪੇਅਰ 647-804-0220 ਫ੍ਰੀ ਐਸਟੀਮੇਟ ਲਈ ਫੋਨ ਕਰੋ 6678042204 ਹੈਲੋ
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ
1: ਹੋਰ ਭਾਈ ਕਿੱਦਾਂ ਹਾਲ ਚਾਲ
0: ਠੀਕ ਹੈ ਵੀਰੇ ਵਧੀਆ
1: ਭਾਈ ਮੇਰਾ ਓਪੀਨੀਅਨ ਇਹ ਆ ਕਿ ਸਾਰੇ ਆਪਣੇ ਆਪਣੇ ਹੁੰਦੇ ਆ ਕਿ ਮੇਰਾ ਇਹ ਆ ਕਿ ਉਹ ਬੰਦੇ ਨੂੰ ਮਤਲਬ ਛੱਡ ਹੀ ਦੇਣਾ ਚਾਹੀਦਾ ਕਿਉਂਕਿ ਕੋਈ ਸੁਧਰਦਾ ਨੀ ਹੁੰਦਾ ਨਹੀਂ ਉਹ ਜਦੋਂ ਉਹਨੇ ਆਪਣਾ ਕੀਤਾ ਰਿਲੇਸ਼ਨ ਬਣਾਇਆ ਉਹਦੇ ਉਦੋਂ ਵੀ ਬੱਚੇ ਸੀਗੇ
0: ਜਦੋਂ ਉਹਨੇ ਕੀ ਕੀਤਾ ਤੁਹਾਡੀ ਆਵਾਜ਼ ਕੱਟੀ ਗਈ ਸੀ
1: ਮੈਂ ਕਿਹਾ ਜਦੋਂ ਉਹਨੇ ਰਿਲੇਸ਼ਨ ਬਣਾਇਆ ਕਿਸੇ ਨਾਲ ਮੈਂ ਕਿਹਾ ਉਹਦੇ ਵੀ ਬੱਚੇ ਸੀਗੇ ਉਹ ਉਹਨਾਂ ਵੱਲ ਹੀ ਦੇਖ ਲੈਂਦਾ
0: ਨਹੀਂ ਉਦੋਂ ਉਦੋਂ ਹੈ ਨੀ ਸੀ ਨਾ ਬੱਚੇ ਉਦੋਂ ਬੱਚੇ ਹੈ ਨੀ ਸੀ ਉਦੋਂ ਉਹਦੇ ਕੋਈ ਬੱਚਾ ਨੀ ਸੀ ਪਹਿਲਾ ਬੱਚਾ ਉਹਦੇ ਨਾਲ ਹੀ ਹੋਇਆ ਜਿਹੜਾ 5 ਸਾਲ ਦਾ ਹੋ ਗਿਆ
1: ਓਕੇ ਭਾਈ ਯਾਰ ਮੇਰੇ ਹਿਸਾਬ ਨਾਲ ਤਾਂ ਛੱਡ ਦੇਣਾ ਚਾਹੀਦਾ ਕਿਉਂਕਿ ਅਸੀਂ ਵੀ ਮੁੰਡੇ ਆ ਨਾ ਜਿਹੜੀ ਆਦਤਾਂ ਪੈ ਜਾਂਦੀਆਂ ਨਾ ਉਹ ਜਾਂਦੀਆਂ ਨੀ
0: ਅੱਛਾ
1: ਬਹੁਤ ਔਖੀਆਂ ਜਾਂਦੀਆਂ ਜਾਂਦੀਆਂ ਹੀ
0: ਨਹੀਂ ਤੁਸੀਂ ਹੁਣ ਕਦੇ ਗਲਤੀਆਂ ਕਰਕੇ ਤੁਸੀਂ ਕਦੇ ਸੁਧਾਰੀਆਂ ਨੀ
1: ਸੁਧਾਰ ਦੀ ਟਰਾਈ ਕਰਦੇ ਆ ਸੁਧਰਦੀਆਂ ਨੀ ਉੱਥੇ ਆ ਜਾਂਦੀਆਂ ਕਿਉਂਕਿ ਨਹੀਂ ਸੁਧਰਦੀਆਂ ਨਾ ਕਿਉਂਕਿ ਆਦਤਾਂ ਸ਼ੁਰੂ ਤੋਂ ਪਈਆਂ ਹੁੰਦੀਆਂ ਉਹ ਨਹੀਂ ਹਟਦੀਆਂ ਹਾਂ ਕਹਿੰਦੇ ਹਾਂ ਕੀ ਦੱਸਾਂ ਹੁਣ ਸਾਰੇ ਲਿਸਟਰ ਸੌਂਦੇ ਪਏ ਆ ਨਾ ਕੀੜਾ ਹੁੰਦਾ ਨਾ ਜਿਹੜਾ ਬਸ ਉਹ ਬੰਦੇ ਦਿਮਾਗ ਜਦੋਂ ਪੈ ਗਿਆ ਉਹ ਮਾੜਾ ਆ ਚੰਗਾ ਆ ਉਹਨੇ ਉਹੀ ਉਹੀ ਉਹਨੇ ਉਹੀ ਡਾਇਰੈਕਸ਼ਨ ਚ ਜਾਣਾ ਜਿੰਨਾ ਮਰਜ਼ੀ ਉਹ ਕਹਿ ਦੇਵੇ ਹੁਣ ਸਟ੍ਰੈਸ ਤਾਂ ਆ ਕਿਉਂਕਿ ਵਾਈਫ ਨੂੰ ਪਤਾ ਲੱਗ ਗਿਆ ਵਾਈਫ ਨੂੰ ਨਾ ਪਤਾ ਲੱਗਦਾ ਉਹਦਾ ਸਟ੍ਰੈਸਫੁਲ ਸੀਗਾ ਜਿੱਥੇ ਜੋ ਮਰਜ਼ੀ
0: ਨਹੀਂ ਵਾਈਫ ਨੂੰ ਅਜੇ ਪਤਾ ਨੀ ਨਾ ਲੱਗਿਆ ਉਹ ਕਹਿੰਦਾ ਕਿ ਉਹਨੂੰ ਕਿਤੇ ਲੱਗ ਨਾ ਜਾਵੇ ਗਲਤੀਆਂ ਹੋ ਗਈਆਂ ਤੇ ਹੁਣ ਤੁਸੀਂ ਅੱਗੇ ਲਾਈਫ ਦੇ ਵਿੱਚ ਆਪਣੀ ਜਿਹੜੀ ਗਲਤੀ ਹੈ ਉਹ ਦੱਸ ਦੋ ਯਾਰ ਮੇਰੇ ਤੋਂ ਏਦਾਂ ਹੋਇਆ ਤੇ ਫਿਰ ਜਿਵੇਂ ਵੀ ਜੋ ਵੀ ਸਜ਼ਾ ਹੈ ਉਹ ਤਾਂ ਫਿਰ ਭੁਗਤਣੀ ਤਾਂ ਪੈਣੀ ਹੀ ਪੈਣੀ ਆ ਏਰਨ ਮਿਲਸ ਐਕੂਰਾ ਨੂੰ ਜ਼ਰੂਰ ਯਾਦ ਰੱਖੋ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ ਏਰਨ ਮਿਲਸ ਐਕੂਰਾ 905-828-5800 905-828-5800 ਏਰਨ ਮਿਲਸ ਐਕੂਰਾ ਤੇ ਤੁਹਾਡੇ ਲਈ ਬਿਲਕੁਲ ਇਹਨਾਂ ਦੀ ਟੀਮ ਹਾਜ਼ਰ ਹੈ ਜਗਦੀਪ ਭੱਲਾ ਕਰਨ ਸ਼ਰਮਾ 905-828-5800 ਕਾਲ ਦਮ ਐਂਡ ਵਧੀਆ ਤੁਹਾਨੂੰ ਟੋਪ ਟੋਪ ਟੋਪ ਦਾ ਡਿਸਕਾਊਂਟ ਇਹ ਲੈ ਕੇ ਦੇਣਗੇ ਜਿੰਨਾ ਵੀ ਹੋ ਸਕਿਆ ਉਸ ਦੇ ਨਾਲ ਨਾਲ ਫਰੈਸ਼ ਏਅਰ ਸੋਰੀ 5 ਰਿਵਰਸ ਡਕਟ ਕਲੀਨਿੰਗ ਹਜੇ ਤੱਕ ਆਪਣੇ ਡਕਟ ਕਲੀਨ ਨਹੀਂ ਕਰਾਏ ਸੋ ਦੇਖੋ ਆਪਾਂ ਵੈਕਿਊਮ ਵੀ ਕਰ ਲੈਂਦੇ ਹਾਂ ਡੇਲੀ ਮੌਪ ਵੀ ਕਰ ਲੈਂਦੇ ਹਾਂ ਬਰੂਮ ਵੀ ਮਾਰ ਲੈਂਦੇ ਹਾਂ ਪਰ ਤੁਹਾਡੇ ਜਿਹੜੇ ਵੈਂਟਸ ਨੇ ਜਿੱਥੋਂ ਹਵਾ ਨਿਕਲ ਰਹੀ ਹੈ ਉਹਨਾਂ ਵਿੱਚ ਪਤਾ ਕਿੰਨੀ ਡਸਟ ਹੈ ਉਹੀ ਡਸਟ ਤੁਸੀਂ ਇਨਹੇਲ ਕਰ ਰਹੇ ਹੋ ਉਹੀ ਸਾਹ ਅੰਦਰ ਲੈ ਰਹੇ ਹੋ ਸੋ ਡਸਟ ਜਿਹੜੀ ਵੈਂਟਸ ਦੇ ਵਿੱਚ ਉਹ ਸਾਫ਼ ਕਰਾ ਲਓ ਆਪਣੇ 5 ਰਿਵਰਸ ਡਕਟ ਕਲੀਨਿੰਗ ਵਾਲੇ ਨੂੰ ਫੋਨ ਕਰ ਲਓ 437-688-7750 437-688-7750 ਇਹਨਾਂ ਦਾ ਨੰਬਰ ਹੈ ਜੇ ਤੁਹਾਡੇ ਕੋਲ ਟਰੱਕ ਦੀ ਯਾਰਡ ਹੈ ਨਾ ਜਾਂ ਤੁਹਾਡੇ ਨੋਨ ਦੇ ਵਿੱਚ ਕਿਸੇ ਕੋਲ ਟਰੱਕ ਦੀ ਯਾਰਡ ਹੈ ਮੈਂ ਤੁਹਾਨੂੰ ਇੱਕ ਮੋਨੀਟਰਿੰਗ ਕੰਪਨੀ ਦਾ ਨੰਬਰ ਦਿੰਦਾ ਇਹ ਕੰਪਨੀ ਹੈ ਗੇਜ਼ਰ ਮੋਨੀਟਰਿੰਗ ਇਹ ਕੀ ਕਰਦੇ ਆ ਨਾ ਤੁਹਾਡੀ ਟਰੱਕ ਯਾਰਡ 'ਚ ਕੈਮਰੇ ਕੈਮਰੇ ਲਾ ਦਿੰਦੇ ਆ 25-30-50 ਜਿੰਨੇ ਵੀ ਕੈਮਰੇ ਚਾਹੀਦੇ ਆ ਅਤੇ ਤੁਹਾਡਾ ਇੱਕ ਇੱਕ ਜਿਹੜਾ ਕੈਮਰਾ ਉਹ ਦੇਖਿਆ ਜਾਂਦਾ 24 ਘੰਟੇ 24/7 ਜੇ ਤੁਹਾਡੀ ਯਾਰਡ ਦੇ ਵਿੱਚ ਆ ਕੇ ਕੋਈ ਮੱਖੀ ਵੀ ਬਹਿੰਦੀ ਆ ਨਾ ਤਾਂ ਤੁਹਾਨੂੰ ਫੋਨ ਆ ਜਾਏਗਾ ਵੀ ਇਸ ਲੋਕੇਸ਼ਨ 'ਤੇ ਜਾ ਕੇ ਮੱਖੀ ਬੈਠੀ ਆ ਸੋ ਕਹਿਣ ਦਾ ਭਾਵ ਕਿ ਇੱਕ ਇੱਕ ਚੀਜ਼ ਦੀ ਮੋਨੀਟਰਿੰਗ ਹੁੰਦੀ ਹੈ ਆਪਣੇ ਗੇਜ਼ਰ ਮੋਨੀਟਰਿੰਗ ਨੂੰ ਤੁਸੀਂ ਕਾਲ ਕਰੋ ਅਗਰ ਟਰੱਕ ਯਾਰਡ ਹੈ ਇਹਨਾਂ ਨੇ ਬਹੁਤ ਵੱਡੀਆਂ ਤੋਂ ਵੱਡੀਆਂ ਟਰੱਕ ਯਾਰਡ ਦੀ ਮੋਨੀਟਰਿੰਗ ਇਹਨਾਂ ਨੇ ਸੰਭਾਲੀ ਹੋਈ ਹੈ ਕਿਉਂਕਿ ਇੰਨੇ ਭਰੋਸੇਮੰਦ ਬੰਦੇ ਨੇ 905-520-5200 905-520-5200

0: 905-520-520-0 ਇਹਨਾਂ ਦਾ ਨੰਬਰ ਹੈ। 8856 ਹੈਲੋ,
1: ਹਾਂਜੀ ਨਵੀਂ ਕੀ ਹਾਲ ਹੈ?
0: ਵਧੀਆ ਜੀ, ਕਿਵੇਂ ਹੋ?
1: ਠੀਕ ਹੈ। ਮੈਨੂੰ ਇੱਦਾਂ ਲੱਗਦਾ ਵੀ ਜੋ ਹੋ ਗਿਆ ਸੋ ਉਹਨੂੰ ਤਾਂ ਤੁਸੀਂ ਅੰਡੂ ਨਹੀਂ ਕਰ ਸਕਦੇ, ਬਟ ਤੁਸੀਂ ਆਉਣ ਵਾਲੇ ਫਿਊਚਰ ਨੂੰ ਥੋੜਾ ਬਹੁਤ ਸੇਵ ਕਰ ਸਕਦੇ ਹੋ। ਤੋ ਟਾਕਿੰਗ ਦਾ ਸੋਲੂਸ਼ਨ, ਕਿਸੇ ਵੀ ਚੀਜ਼ ਨੂੰ ਆਪਾਂ ਦੇਖ ਲਈਏ ਨਾ, ਵਿਦਆਊਟ ਟਾਕਿੰਗ ਯੂ ਕੈਨਟ ਸੋਲਵ ਐਨੀਥਿੰਗ।
0: ਬਿਲਕੁਲ ਬਿਲਕੁਲ।
1: ਤੁਸੀਂ ਇੱਕ ਚੀਜ਼ ਹੋਰ ਮੈਂਸ਼ਨ ਕੀਤੀ ਸੀ ਕਿ ਹੀ ਇਜ਼ ਨਾਟ 100% ਸ਼ੋਰ ਵੈਦਰ ਜਿਹੜਾ ਉਹ ਬੇਬੀ ਹੈਗਾ ਉਹਦਾ ਹੈਗਾ ਕਿ ਨਹੀਂ।
0: ਨਹੀਂ ਨਹੀਂ, ਉਹ ਉਹਦਾ ਹੀ ਹੈ। ਕਹਿੰਦਾ ਕਹਿੰਦਾ ਮੈਨੂੰ ਤਾਂ ਪਤਾ, ਕਹਿੰਦਾ ਕਿ ਮੇਰਾ, ਪਰ ਉਹ ਬਹਾਨੇ ਬਣਾ ਦਿੰਦੀ ਹੈ ਫੈਮਿਲੀ ਲਈ ਵੀ, ਜਿਹਦਾ ਹੈਗਾ ਉਹ ਮੁੰਡਾ ਹੁਣ ਹੈ ਨਹੀਂ ਗਾ ਪਿਕਚਰ ਦੇ ਵਿੱਚ, ਬਲਾ ਬਲਾ, ਪਰ ਉਹ ਹੈਗਾ ਉਹਦਾ ਹੀ ਹੈ।
1: ਓ ਆਈ ਸੀ, ਆਈ ਸੀ, ਆਈ ਥੌਟ ਕਿ ਓਕੇ ਕੁਐਸਚਨ ਕੁਛ ਹੋ। ਨਹੀਂ, ਅਗੇਨ ਗੋਇੰਗ ਬੈਕ, ਉਹਨੂੰ ਕਿਤੇ ਨਾ ਕਿਤੇ ਦੋਨਾਂ ਨਾਲ ਓਪਨਲੀ ਗੱਲ ਕਰਨੀ ਚਾਹੀਦੀ ਆ, ਤੇ ਰਾਦਰ ਦੈਨ ਇਕੱਲੇ ਨੂੰ ਦਿਮਾਗ 'ਚ ਚੀਜ਼ਾਂ ਘੁਮਾਈ ਜਾਣ ਦੀ, ਕਿਉਂਕਿ ਹੀ ਮਸਟ ਬੀ ਸਮਾਰਟ ਜਿਹੜਾ ਇੰਨੀ ਦੇਰ ਤੱਕ ਚੀਜ਼ਾਂ ਲੁਕੋ ਕੇ ਕੈਰੀ ਔਨ ਕਰੀ ਜਾ ਰਿਹਾ ਵਾ। ਠੀਕ ਆ, ਜੇ ਆਪਾਂ ਉਹਨੂੰ ਕਹਿ ਦਈਏ ਕਿ ਹੀ ਇਜ਼, ਅਗੇਨ ਆਮ ਨਾਟ ਦ ਪਰਸਨ ਹੂ ਗੋਸ ਦੇਅਰ ਟੂ ਜੱਜ ਐਨੀਬਾਡੀ, ਬਟ ਹੀ ਚੀਜ਼ ਉਹ ਮੈਨੇਜ ਕਰੀ ਜਾ ਰਿਹਾ ਚੀਜ਼ਾਂ ਨੂੰ, ਤੇ I think so, he can manage agar jo openly gal karda vi ye cheez ho gayi aa situation si gi, so I don't know, to maybe he can get some solution out of it.
0: Solution kivein ki mat samjhne ki how can he get a solution,
1: I don't know, without talking to, kyunki kalla hun aap nahi hai ga, ohde naal do jane hor jude hoye ne,
0: haan ji,
1: ਗੱਲਬਾਤ ਕਰੇਗਾ ਉਹਦੇ ਚੋਂ ਕੁਛ ਨਾ ਕੁਛ ਗੱਲ ਨਿਕਲਗੀ, ਵੈਦਰ ਇੱਕ ਜਾਣੀ ਕਹੇਗੀ ਮੈਂ ਤੇਰੇ ਨਾਲ ਨਹੀਂ ਰਹਿਣਾ ਜਾਂ ਦੂਜੀ ਜਾਣੀ ਕਹੇਗੀ ਮੈਂ ਤੇਰੇ ਨਾਲ ਰਹਿਣਾ ਵਾ।
0: ਸੋ ਦੋਨਾਂ ਨਾਲ ਗੱਲਬਾਤ ਕਰੇ, ਸੋ ਡਿਸਕਲੋਜ਼ ਕਰੇ ਆਪਣੀ ਵਾਈਫ ਨੂੰ ਵੀ ਮੇਰਾ ਇਹ ਚੱਲ ਰਿਹਾ,
1: ਕਰਨਾ ਪੈਣਾ, ਅੱਜ ਨਹੀਂ ਤਾਂ ਕੱਲ ਕਰਨਾ ਪੈਣਾ।
0: ਠੀਕ ਹੈ,
1: ਜਿਉਂ ਜਿਉਂ ਬੱਚੇ ਨੇ ਵੱਡੇ ਹੋਣਾ, ਦੇ ਸਟਾਰਟ ਆਸਕਿੰਗ ਦਾ ਕੁਐਸਚਨ, ਫਿਰ ਕਿਤੇ ਭੇਜੂਗਾ, ਉਸ ਟਾਈਮ ਜਾ ਕੇ ਉਹਨੂੰ ਹੋਰ ਜ਼ਿਆਦਾ ਰਿਗਰੈਟ ਹੋਏਗਾ। ਬੱਚੇ ਛੋਟੇ ਨੇ, ਠੀਕ ਹੈ, ਚੀਜ਼ਾਂ ਵਰਕ ਕਰ ਸਕਦੀਆਂ, ਵੀ ਲਿਵ ਇਨ ਦਾ ਵਰਲਡ, ਸਾਰਾ ਕੁਛ ਹੋ ਜਾਂਦਾ ਵਾ।
0: ਜੀ ਜੀ ਜੀ,
1: ਜੋ ਚੀਜ਼ ਹੋਊਗੀ ਤਾਂ ਮੈਂ ਕਹਿ ਕੇ ਜੋ ਚੀਜ਼ ਹੋਊਗੀ ਅੰਡੂ ਨਹੀਂ ਕਰ ਸਕਦੇ।
0: ਠੀਕ ਆ,
1: ਤੇ ਉਹ ਇੱਕ ਹੋਰ ਵੀਰ ਨੇ ਗੱਲ ਕੀਤੀ ਸੀ ਨਾ, ਵੀ ਇਟਸ ਅ ਕਾਈਂਡ ਆਫ ਹੈਬਿਟ, ਆਪਣੇ ਪੰਜਾਬੀ ਚ ਕਹਾਵਤ ਹੈ ਨਾ, ਵੀ ਜਿਹੜੀ ਮੱਝ ਨੂੰ ਰਸਾ ਚੱਬਣ ਦੀ ਆਦਤ ਪੈ ਜਾਵੇ ਜਾਂਦੀ ਨੀ ਹੁੰਦੀ। ਸੋ ਕਿਤੇ ਨਾ ਕਿਤੇ ਸਮਝ ਮੇਰੀ ਗੱਲ, ਅਗੇਨ ਮੈਂ ਨਾ ਨਾ ਆਈ ਐਮ ਨੋਟ ਸੇਇੰਗ ਦਿਸ ਐਂਡ ਦੈਟ, ਬਟ ਅਗੇਨ ਗੋਇੰਗ ਬੈਕ ਟੂ ਦ ਸੇਮ ਪੁਆਇੰਟ, ਕਿ ਕਿਤੇ ਨਾ ਕਿਤੇ ਕਿਸੇ ਵੀ ਚੀਜ਼ ਨੂੰ ਲਾ ਲਓ ਤੁਸੀਂ ਯਾਰ, ਕਿਤੇ ਫਾਈਟ ਹੋ ਜਾਂਦੀ ਆ, ਕੋਈ ਡਿਸਕਸ਼ਨ, ਨੈਗੋਸ਼ੀਏਸ਼ਨ, ਡਿਸਕਸ਼ਨ ਇਜ਼ ਦੀ ਓਨਲੀ ਸੋਲੂਸ਼ਨ ਟੂ ਐਨੀ ਆਫ ਦ ਪ੍ਰੋਬਲਮ ਯਾਰ।
0: ਠੀਕ ਹੈ,
1: ਬਟ ਕੀਪ ਔਨ। ਥੈਂਕ ਯੂ ਬ੍ਰਦਰ।
0: ਨਹੀਂ, ਗੱਲ ਤੁਹਾਡੀ ਠੀਕ ਹੈ ਕਿ ਲੁਕੋ ਕੇ ਤਾਂ ਨਾ ਕੋਈ ਹੱਲ ਨਿਕਲਣਾ, ਨਾ ਕੋਈ ਗੱਲ ਬਣਨੀ ਆ, ਕਿਤੇ ਨਾ ਕਿਤੇ ਵਨ ਡੇ ਔਰ ਅਨਦਰ ਜਿਹਨੂੰ ਕਹਿੰਦੇ ਆ, ਤੁਹਾਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪਵੇਗਾ, ਕਹਿਣਾ ਹੀ ਪਵੇਗਾ। ਸੋ ਇੱਕ ਮੈਂ ਨਾਲ ਦੀ ਨਾਲ ਇੱਕ ਮੈਸੇਜ ਤੁਹਾਨੂੰ ਜ਼ਰੂਰ ਫੈਸ਼ਨ ਆਈ ਕਿਊ ਦਾ ਦੇਵਾਂ। ਫੈਸ਼ਨ ਆਈ ਕਿਊ ਨੇ ਯਾਰ ਕਮਾਲ ਹੀ ਕੀਤੀ ਪਈ ਹੈ। ਫੈਸ਼ਨ ਆਈ ਕਿਊ 'ਤੇ ਤੁਸੀਂ ਜਾਓ, ਕੋਟ ਪੈਂਟ ਲੈਣੇ ਆ ਵੀਰਾਂ ਨੇ, ਇੱਕ ਲਓ ਦੂਜਾ 30% ਡਿਸਕਾਊਂਟ 'ਤੇ। ਕੁੜਤੇ ਪਜਾਮੇ ਲੈਣੇ ਆ, ਇੱਕ ਲਓ ਦੂਜਾ 30% ਡਿਸਕਾਊਂਟ 'ਤੇ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲ, ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ। 905-453-2225 ਨੰਬਰ ਹੈ, 905-453-2225। ਇੱਥੇ ਕਸਟਮ ਕੋਟ ਪੈਂਟ ਲੈਣੇ ਆ, ਕਸਟਮ ਸ਼ੇਰਵਾਨੀ ਆ, ਕਸਟਮ ਕੁੜਤੇ ਪਜਾਮੇ, ਸਾਈਜ਼ ਦੇ ਆਓ ਨਾਪ ਆਪਣਾ, ਦੇਖਿਓ ਅਸੀਂ ਕਿਆ ਸ਼ਾਨਦਾਰ ਕੱਪੜਾ ਤਿਆਰ ਕਰਦੇ ਤੁਹਾਡੇ ਲਈ। 905-453-2225। 4013 ਹੈਲੋ,
2: ਹਾਂਜੀ ਰਵੀ,
0: ਹਾਂਜੀ
2: ਮੈਂ ਤਾਂ ਭਾਜੀ ਇਹ ਕਹਿਣਾ ਸੀ, ਦੇਖੋ ਆਪਾਂ ਹਿਊਮਨ ਬੀਇੰਗ ਦਾ ਆਪਾਂ ਮਿਸਟੇਕ ਕਰਦਾ ਹੈ ਜੀ। ਹੁਣ ਕਹਿੰਦੇ ਉਹ ਵੀ ਕਹਾਵਤ ਆ ਜਿਹੜੀ ਦੁੱਧ ਦੁੱਧ ਦਾ ਕੋਈ ਵੀ ਜਿੰਦਾ ਫੜੋ ਉਹਨੇ ਨਾ ਚੋਰ ਫੜ ਹੋ ਜਾਏ, ਉਹੀ ਚੋਰ ਬਣਦਾ ਨਾ
0: ਜੀ।
2: ਚਲੋ ਬੰਦਾ ਨੇ ਗਲਤੀ ਕੀਤੀ, ਉਹ ਬੰਦਾ ਗਲਤੀ ਮੰਨਦਾ, ਆਈ ਥਿੰਕ ਇਟਸ ਨਾਰਮਲ, ਲਾਈਫ ਗੋਜ਼ ਔਨ ਰਾਈਟ। ਮੇਰੀ ਆਪਣੀ ਐਗਜ਼ਾਮਪਲ, ਮੇਰਾ ਪਹਿਲਾਂ ਡਿਵੋਰਸ ਹੋਇਆ ਸੀ, ਮੇਰੇ ਇੱਕ ਬੱਚਾ ਸੀ, ਮੈਂ ਆਪਣੀ ਸੈਕੰਡ ਵਾਈਫ ਨੂੰ ਮਿਲਿਆ, ਉਹਨੂੰ ਸੱਚੇ ਦਿਨ ਦੱਸਿਆ ਨਾ, ਹੈਗਾ ਮੇਰਾ ਆਹ ਪੰਗਾ, ਮੇਰੇ ਲਈ ਈਵਨ ਕੇਸ ਵੀ ਚੱਲਿਆ ਸੀ ਉਸ ਟਾਈਮ।
0: ਠੀਕ ਹੈ, ਤੁਹਾਡਾ ਤੁਹਾਡਾ ਤੁਹਾਡਾ ਉਦੋਂ ਕੀ ਚੱਲ ਰਿਹਾ ਸੀ?
2: ਮੇਰਾ ਡਿਵੋਰਸ ਸੀ, ਮੇਰੇ ਅਲੱਗ ਕੇਸ ਵੀ ਚੱਲ ਰਿਹਾ ਸੀ
0: ਰਾਈਟ।
2: ਉਹ ਤੋਂ ਫਰੋ ਤੇ ਉਹਨੂੰ ਮੈਂ ਦੱਸਿਆ, ਸਭ ਨੂੰ ਦੱਸਿਆ ਮੈਂ ਕਿ ਆ ਵੀ ਹੈ, ਜਿੱਦ ਜਿੱਦ ਤੂੰ ਰੱਖਣਾ ਰੱਖ, ਨਹੀਂ ਰੱਖਣਾ ਨਾ ਰੱਖ।
0: ਹਾਂ
2: ਉਹ ਵੀ ਦੱਸ ਪਾਈ ਗਿਆ, ਉਹਨੂੰ ਤੂੰ ਦੱਸਦਾ ਹੁਣ ਮੈਨੂੰ ਕਿੱਥੋਂ ਪੁੱਤੇ ਲੋੜ ਜਿਹੜੀ ਗੱਲ ਦੱਸੀ ਦਾ।
0: ਹਾਂ,
2: ਸਾਡੇ ਦੋ ਬੱਚੇ 10 ਸਾਲਾਂ ਦੇ ਇਕੱਠੇ ਵਿਆਹ ਕਰਾਇਆ, ਵਧੀਆ ਲਾਈਫ
0: ਕਰਾਈ। ਸੋ ਉਹਨਾਂ ਨੇ ਅਪਰੀਸ਼ੀਏਟ ਕੀਤਾ ਵੀ ਤੁਸੀਂ ਸੋਚੋ ਸੱਚ ਦੋ ਵੀ ਜੋ ਵੀ ਹੈ ਦੱਸ ਦਿੱਤਾ।
2: ਹਾਂਜੀ ਹਾਂਜੀ
0: ਠੀਕ ਹੈ,
2: ਉਹ ਜਿਹੜੇ ਭੱਜ ਕੇ ਲੱਗੇ ਵੀ ਬੰਦੇ ਨਹੀਂ ਤੇ ਭੋਜਨ ਦੇ ਕੇ ਆਈ ਚੇਂਜ ਮਾਈ ਥਾਟ।
0: ਹਾਂ ਨਹੀਂ ਨਹੀਂ ਯਾਰ, ਮੈਂ ਨਹੀਂ ਸਹਿਮਤ ਕਿ ਇੱਕ ਬੰਦਾ ਚੇਂਜ ਨਹੀਂ ਹੁੰਦਾ ਜੇ ਕੋਈ ਆਦਤ ਪੈ ਜਾਵੇ। ਹੁਣ ਬਥੇਰੇ ਲੋਕ ਨੇ ਕਿਸੇ ਨੂੰ ਕੋਈ ਨਸ਼ੇ ਦੀ, ਕਿਸੇ ਨੂੰ ਕੋਈ ਦਾਰੂ ਦੀ, ਕਿਸੇ ਨੂੰ ਕੋਈ ਵੀ ਆਦਤ ਆ, ਆਦਤਾਂ ਜ਼ਰੂਰ ਬਦਲ ਸਕਦਾ ਬੰਦਾ, ਕਿਉਂ ਨਹੀਂ।
2: ਹਾਂਜੀ ਹਾਂ, ਹੁਣ ਲੋ ਜੀ ਆਈ ਚੇਂਜ ਮਾਈ ਸਿਟੀ ਆਈ ਚੇਂਜ ਮਾਈ ਲਾਈਫ।
0: ਮੈਨੂੰ ਯਾਦ ਹੈ, ਹਾਂਜੀ ਹੋਈ ਸੀ ਬਿਲਕੁਲ। ਹਾਂਜੀ ਠੀਕ ਹੈ,
2: ਇਸ ਕਰਕੇ ਵੀ ਬੰਦੇ ਕਹਿੰਦੇ ਫਿਰ ਨਹੀਂ ਆ ਨਹੀਂ ਜਾਂਦਾ ਨਹੀਂ ਆਉਂਦਾ, ਕੁਦਰਤ ਤਾਂ ਕੋਈ ਨਹੀਂ ਹੁੰਦਾ ਭਾਜੀ। ਠੀਕ ਹੈ, ਚਮਕੀਲੇ ਦਾ ਜੀਜੇ ਸਾਰੇ ਕਹਿਣਾ ਬੜੇ ਸਾਰੇ ਕਹਿੰਦੇ ਚੱਕ ਲੈਂਦੇ ਆ ਕਦੋਂ ਜੀ।
0: ਨਹੀਂ ਤੇ ਗਲਤੀਆਂ ਕਿਹੜਾ ਨਹੀਂ ਕਰਦਾ, ਚਲੋ ਗਲਤੀ ਹਰੇਕ ਇਨਸਾਨ
2: ਫੜ ਹੋਈ ਆ, ਕਹਿੰਦੇ ਚੋਰ ਹੋਈ ਦਾ ਫੜ ਹੋ ਜੀ ਰਾਈਟ
0: ਜੀ ਜੀ।
2: ਉਹ ਬੰਦੇ ਵਿਚਾਰੇ ਗਲਤੀ ਕੀਤੀ, ਮੈਂ ਹੁਣ ਕਹਿੰਦੇ ਨਹੀਂ, ਇਹ ਨਹੀਂ ਕਹਿੰਦਾ ਵੀ ਹਾਂ ਸਹੀ ਸੀਗਾ ਉਹ ਜੋ ਨੇ ਕੀਤਾ ਗਲਤ ਕੀਤਾ।
0: ਹਾਂ
2: ਪਰ ਉਹਨਾਂ ਬੱਚਿਆਂ ਦੀ ਲਾਈਫ ਲਾਈਨ ਤੇ ਆ, ਉਹਨਾਂ ਵਾਸਤੇ ਕੁਝ ਸੋਚੋ ਕੁਝ।
0: ਹਾਂ ਯਾ ਯਾ ਲੁੱਕ ਨੀ ਸਕਦਾ ਬੰਦਾ, ਗੱਲ ਕਿਸੇ ਨਾ ਕਿਸੇ ਦਿਨ ਕਰਨੀ ਪੈਣੀ ਆ।
3: Punjabi Lehra is not responsible for any interactions our listeners have with any businesses advertised on our shows,

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਬਿਲਕੁਲ ਬਹੁਤ ਕਮਾਲ ਦੀ ਟੀਮ ਹੈ ਯਾਰ ਇਹਨੂੰ ਕਾਲ ਕਰੋ ਤੁਹਾਡਾ ਹੀ ਫਾਇਦਾ ਹੋਣਾ ਹੋਰ ਨਹੀਂ ਕਿਸੇ ਦਾ ਗਿਵ ਦਮ ਅ ਕਾਲ ਬੜੀ ਜ਼ਬਰਦਸਤ ਟੀਮ ਹੈ ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਰੇ ਆਫ ਹੋਪ ਕਾਲ ਕਰੋ ਦਿਆਲਪੁਰ ਕਪੂਰਥਲੇ ਚ ਨੇ ਪਤਾ ਨਹੀਂ ਕਿੰਨੇ ਕਿੰਨੇ ਬੰਦਿਆਂ ਦਾ ਨਸ਼ਾ ਛਡਵਾਇਆ 99-151-54-548
2: ਜਿਹੜੇ ਕੰਡੇ ਉਹਨੇ ਬੀਜੇ ਆ ਉਹ ਚੁਗਣੇ ਤੇ ਪੈਣੇ ਆ
1: ਜੀ
2: ਉਹ ਜਿੰਨੀ ਲੇਟ ਕਰੀ ਜਾਂਦਾ ਓਨੀਆਂ ਆਪਣੀਆਂ ਪ੍ਰੋਬਲਮਾਂ ਉਹ ਹੋਰ ਵਧਾਈ ਜਾਂਦਾ ਉਹ ਇਸ ਤਰ੍ਹਾਂ ਕਰੇ ਆਪਣੀ ਵਾਈਫ ਨਾਲ ਇਮਾਨਦਾਰੀ ਨਾਲ ਗੱਲ ਕਰੇ ਮੇਰੇ ਤੋਂ ਇੰਨੀ ਦੇਰ ਪਹਿਲਾਂ ਗੱਲ ਹੋ ਗਈ ਸੀ ਤੇ ਮੈਨੂੰ ਪਲੀਜ਼ ਮਾਫ਼ੀ ਦਿਓ ਤੇ ਉਹਦੀ ਜਨਾਨੀ ਮੇਰਾ ਖਿਆਲ ਉਹਨੂੰ ਇਹ ਨੀ ਕਹੂਗੀ ਕਿ ਤੂੰ ਡਿਵੋਰਸ ਤੇਰੇ ਨਾਲ ਕਰਦੀ ਕਿਉਂਕਿ ਉਹਨੂੰ ਪਤਾ ਮੇਰੇ ਨਾਲ ਹਟੂ ਤਾਂ ਮੇਰੀ ਛੋਟੀ ਭੈਣ ਰਹਿਣ ਲੱਗੋ ਜਾ ਕੇ ਇਸੇ ਡਰੋਂ ਸ਼ਾਇਦ ਉਹ ਮੰਨ ਜਾਵੇ ਪਰ ਉਹਦੇ ਅੱਗੇ ਪ੍ਰੋਬਲਮਾਂ ਹੋਰ ਸ਼ੁਰੂ ਹੁੰਦੀਆਂ ਤੇ ਜਿਹੜੀ ਗੱਲ ਉਹਦੀ ਜਾਨੀ ਦੀ ਰਿਸਪੈਕਟ ਸੀ ਉਹਦੇ ਦਿਲ ਚ ਉਹ ਰਹਿਣੀ ਨੀ ਤੇ ਬਾਕੀ ਇੱਕ ਪ੍ਰੋਬਲਮ ਇਹਦੀ ਹੋਰ ਵਧਣੀ ਹੈ ਇੰਨੇ ਨੀ ਕੋਈ ਵੀ ਜਨਾਨੀ ਚਾਹੁੰਦੀ ਮੇਰੇ ਆਦਮੀ ਦੀ ਕਮਾਈ ਮੇਰੀ ਭੈਣ ਦੇ ਜਾਂ ਕਿਸੇ ਹੋਰ ਥਾਂ ਜਾਵੇ ਨਾ ਥੋੜੀ ਬਹੁਤ ਜਿਹੜੀ ਹੈਲਪ ਕਰਦਾ ਉਹ ਬਿਲਕੁਲ ਬੰਦ ਹੋ ਜਾਣੀ ਉੱਥੇ ਉਹ ਨਿਗਾਹ ਰੱਖੋ ਵੀ ਮੇਰੇ ਤੇਰੇ ਕਿੰਨੇ ਪੈਸੇ ਆਏ ਜਾਂ ਕਿੱਥੇ ਹਨਾ ਤੇ ਪਰ ਇਹਦਾ ਹੱਲ ਇਹ ਹੀ ਆ ਜਿੰਨੀ ਲੇਟ ਕਰੀ ਜਾਊਗਾ ਓਨੀ ਉਹਦੀ ਪ੍ਰੋਬਲਮ ਵਧੀ ਜਾਣੀ ਆ ਹੁਣ ਹੀ ਉਹਨਾਂ ਗੱਲ ਪਿਆਰ ਨਾਲ ਦੱਸ ਸ਼ਾਇਦ ਤੁਸੀਂ ਭੈਣੇ ਨੂੰ ਮੰਨ ਜਾਵੇ ਨਾ ਇਹਨੂੰ ਪ੍ਰੋਬਲਮ ਨਾ ਪਵੇ ਵੀ ਇਹਨੇ ਮੇਰੇ ਛੱਡਿਆ ਤੇ ਮੇਰੀ ਛੋਟੀ ਭੈਣ ਆ ਜਾ ਕੇ ਰਹਿਣ
1: ਲੱਗ ਪਊਗਾ ਅੱਛਾ ਤੁਹਾਨੂੰ ਲੱਗਦਾ ਵੀ ਉਹਨੂੰ ਲੱਗੇਗਾ ਕਿ ਜੇ ਮੈਂ ਛੱਡ ਦਿੱਤਾ ਤਾਂ ਐਂ ਹੋਊਗਾ ਤੇ ਉਸ ਬਹਾਨੇ ਉਹ ਨਾਲ ਰਹਿ ਲਵੇਗੀ
2: ਹਾਂ ਇਸ ਥੋੜਾ ਚੱਲੂਗੀ ਕਿਉਂਕਿ ਉਹਨੇ ਅੱਗੇ ਹੋਰ ਪ੍ਰੋਬਲਮ ਹੋਈ ਨੀ ਜਨਾਨੀ ਲਈ ਵੀ ਮੇਰੀ ਭੈਣ ਨਾਲ ਜਾ ਕੇ ਰਹਿਣ ਲੱਗ ਪਊ ਤਾਂ ਸੌਂਕਣ ਬਣ ਗਈ ਨਾ बड़े
1: लोग कह रहे हैं कि लेट हो गया बंदा तो पंगा सगा ते वधेगा ऑलरेडी बड़ा लेट है यार जो गलती कर ली सी हुण पहला एक जवाक सी फिर एक कुड़ी हुई फिर हुई हुण नींदा नहीं आउंदियां। नंबर वन ग्रोसरी स्टोर बई इक्विक इंडियन फ्रूट लैंड, इंडियन फ्रूट लैंड दी सैंडलवुड हर इंटीरियो लोकेशन ते 25 सैंडलवुड पार्कवे वैस्ट ते एडी वड्डी सेल लग चुकी है कि सेल दा ना ही बिग सेल है। 10 pound शेर देसी स्टाइल आटा 699, इंडियन डेली बाइट्स एवरीडे राइस 8 pound 699, इंडिया गेट प्रीमियम राइस 10 pound 999, दीप सोना मसूरी राइस 20 pound 999, बंसी वाइट शुगर 15 pound 999, ब्राड का देसी घ्यो 1.8 kg 299 का बल्ले बल्ले बल्ले बल्ले, ब्लैक वाइट चना 4 pound 299, स्वर्णा सूजी 4 pound 299, दीप द बेसन 4 pound 299, टमाटर 99 cents/pound, हैप्पी डेरी पनीर 399। क्या बात है, डीला ही डीला। 25 सैंडल रोड पार्कवे वेस्ट वाली लोकेशन से डीला ने सैंडल रोड एंड हर एंटेरियो। हर एक इन्हों के ग्रोसरी स्टोर के नाल रेस्टोरेंट है, वेज थाली 499, वेज बर्गर 399, स्टफ्ड कुलचा 299 ईच, चना पटूरा 399। ये डीला 25 सैंडल रोड पार्कवे वेस्ट इंडियन फ्रूट लैंड। 1023 हेलो
3: जी नवीन जी।
1: जी सर।
3: अच्छा मेरे दिन च एक चीज आ रही है कि पहले तो कोशिश करे कि अपनी साली दी शादी करवाए किधरे।
1: साली दी पहला किते शादी करवाए। ओके
3: शादी करवावे ठीक है।
1: हाँ।
3: दूसरे नंबर ते वो बीवी नु कन्विंस करे कि इहदी भैन तेरी भैन दा कारवसान लई बच्चा नाल नहीं जा सकदा, असी बच्चे नु अडॉप्ट कर लैने आ।
1: अच्छा ठीक है,
3: बच्चे नु रखे कोल।
1: हाँ।
3: फिर किसी मुनासिब वक्त क्योंकि बीवी बच्चे औरतां नु लड़के दी भी जरूरत दिंदी है कि जी मेरा बच्चा होवे इस तरह होवे।
1: हाँ।
3: ते उहदी साली लई भी बेहतर होवेगा कि भैन दे घर बच्चा पल रिहा होवेगा।
1: हाँ।
3: मेरा ख्याल है थोड़ा वक्त गुजर के तो फिर किसी वक्त दस सके के बच्चा मेरा ही है।
1: प्रभाजी केड़ी हुण देखो जेड़ी उहदी साली है हुण केड़ी लेडी अपना बच्चा दे देवेगी यार, बच्चे नूं जन्म दिता बच्चे नूं पालिया।
3: उहने भी ते घर उमर गुजारनी है ना उहदी साली ने भी। ते जे उहदी फैमिली बन जावे दूसरी जगह ते और बच्चा भी उहदी भैण दे कोल होवे उहनूं मिलना भी आसान है। ए नहीं कि बिल्कुल छोड़ जाएगी लेकिन उन्हें मिलना तो आसान है अपने बच्चे नु।
1: हो ता है पर फिर भी बच्चा उदे कोल नहीं ना है, बच्चा ता फिर वड़ा होवेगा किसे होर।
3: तो फिर सारी उम्र है उदे कोल अगे पई हुई ते उन्हें देखना नहीं फिर मतलब अगे सारी उम्र लई फिर कल्ले बच्चे नु लेके किस तरह करेगी। मतलब प्रैक्टिकली सोचिया जाए मेरे जहन च ते यही गल आ रही है
1: जी। चलो ठीक है, थैंक यू सर। चलो थोड़ा कितना कितने तुसी सलूशन तो दिता ना, थैंक यू। हुण सलूशन देना यही तो फिर बेनिफिट देना गल्लां करन दा, बट केड़ी हुण कहेगी कि आ तू हुण मुंडा रख ला मैं कितने होर व्याह करा लैनी आ। इट्स नॉट ईजी मैन, तुसी अपना देखो तुसी किसी नूं पालिया फिर भी 5 साल लई अक्सर थोड़ा ਕਹਿੰਦੇ ਹੁੰਦੇ ਕਿ ਖੂਨ ਹੈ, ਪਤਾ ਨਹੀਂ ਕਿੰਨੇ ਕੁ ਲੋਕ ਆਏ ਕਹਿਣਗੇ। ਬਟ ਚਲੋ ਖੈਰ, 9056733337 ਆਪਣਾ ਨੰਬਰ ਹੈ, 9056733337, 905-673 3337 'ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਅਤੇ ਥੈਂਕ ਯੂ ਸੋ ਮਚ, ਤੁਸੀਂ ਦੇਖੋ ਕਿਸੇ ਦੀ ਕਮ ਸੇ ਕਮ ਮਦਦ ਤਾਂ ਕਰ ਹੀ ਰਹੇ ਹੋ ਨਾ, ਕਿਤੇ ਨਾ ਕਿਤੇ ਆਪਣੇ ਓਪੀਨੀਅਨਸ ਦੇ ਰਹੇ ਹੋ, ਇਹਨਾਂ ਦਾ ਬੜਾ ਬੈਨੀਫਿਟ ਹੁੰਦਾ। ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ ਨੂੰ ਫੋਨ ਕਰ ਲਓ। ਪ੍ਰਦੀਪ ਭਾਜੀ ਦਾ ਨੰਬਰ ਹੈ 647-622-3203, 647-622-3203। ਕਿਸੇ ਨੇ ਨਵੇਂ ਅਪਲਾਇੰਸਿਸ ਲੈਣੇ ਹੈ, ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ।
4: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਸੋ ਇਹ ਫਰਾਈਡੇ ਤੱਕ ਲਾਸਟ ਵੀਕ ਹੈ ਜਿਹਦੇ ਵਿੱਚ ਤੁਸੀਂ ਬਾਕਸਿੰਗ ਵੀਕਐਂਡ ਜੁਲਾਈ ਪ੍ਰਾਈਸਿਸ ਦਾ ਫਾਇਦਾ ਚੱਕ ਸਕਦੇ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $5,500 ਦੀ ਵੈਲਿਊ ਦਾ 3 ਅਪਲਾਈਸਿਸ ਦਾ ਕੋਂਬੋ ਪੈਕੇਜ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਇਸ ਟਾਈਮ ਕਾਫੀ ਕਸਟਮਰਸ ਨੇ ਜਿਹੜੇ ਆਪਣਾ ਕਿਚਨ ਭੰਨ ਕੇ ਨਵਾਂ ਬਣਾ ਰਹੇ ਨੇ ਸੋ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਸੈਮਸੰਗ ਬ੍ਰਾਂਡ ਦਾ ਬੰਡਲ ਹੈ ਜਿਹੜਾ ਕਿ ਸਿਰਫ $6,999 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ $2,026 ਦਾ ਲੇਟੈਸਟ ਮਾਡਲ ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਈਂਸ ਜੰਕਸ਼ਨ ਦੀ ਬਾਕਸਿੰਗ ਵੀਕ ਇਨ ਜੁਲਾਈ ਸੇਲ ਚ ਤੁਸੀਂ ਲਗਾ ਸਕਦੇ ਆ 6 ਮੰਥ ਚ ਪੇਮੈਂਟ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਈਂਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ
1: 905-450-0054 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰੋ ਤੇ ਮਨਜੀਤ ਹੁਣੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ ਇਹਨਾਂ ਨਾਲ ਤੁਸੀਂ ਕਰੋ ਗੱਲਬਾਤ ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਜਾਣਕਾਰੀ ਤੁਹਾਨੂੰ ਦਿੰਦੇ ਹੁੰਦੇ ਹਾਂ ਬਈ ਹੁਣ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ ਸੋ ਬ੍ਰੈਂਪਟਨ ਕ੍ਰੈਮੇਟੋਰੀਅਮ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਲਈ ਮਾਹਰ ਬੰਦੇ ਨੇ ਇਹਨਾਂ ਨੇ ਸ਼ੁਰੂ ਕੀਤੀ ਹੈ ਪ੍ਰੀ ਪਲੈਨਿੰਗ ਸੋ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਲਈ ਅਸੀਂ ਤੁਹਾਨੂੰ ਨੰਬਰ ਦਿੰਦੇ ਹਾਂ 905-458-2222 ਦੇਖੋ ਕਿਸੇ ਨਾ ਕਿਸੇ ਦਿਨ ਆਪਣਾ ਫਿਊਨਰਲ ਤਾਂ ਹੋਣਾ ਹੀ ਹੋਣਾ ਠੀਕ ਹੈ ਨਾ ਆਪਾਂ ਇਸ ਤੋਂ ਭੱਜ ਤਾਂ ਸਕਦੇ ਨਹੀਂ ਸੋ ਤੁਸੀਂ ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਟੀਮ ਦੇ ਨਾਲ ਸੰਪਰਕ ਕਰੋ ਤੇ ਨੰਬਰ ਹੈ 905-458-2222 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਹੋ 8461 ਹੈਲੋ
5: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
5: ਹਾਂਜੀ ਵੈਸੇ ਤਾਂ ਆ ਵਿਆਹ ਦਾ ਆਈਡੀਆ ਹੀ ਮੈਂ ਵੀ ਇਹ ਚੀਜ਼ ਕਹਿਣੀ ਸੀਗੀ ਚਲੋ ਬੱਚਾ ਵੈਸੇ ਇਸ ਗੱਲ ਦਾ ਮੈਂ ਸੈਫਟ ਵੀ ਕਰਦਾ ਕਿ ਉਹਨੇ ਡੀਜੇ ਸਾਲੀ ਨੇ ਚਲੋ ਸਟੈਪ ਤਾਂ ਨਾ ਵੀ ਚੱਕਿਆ ਏਦਾਂ ਦਾ ਪਰ ਉਹਨੇ ਬੱਚਾ ਨੀ ਮਿਲਦੀ ਹੈ ਨਾ ਨਹੀਂ ਤਾਂ ਕੁੱਖ ਚ ਮਾਰ ਦਿੱਤਾ ਜਾਂਦਾ ਵਾ ਤੇ ਪਰ ਉਹ ਐ ਕਰ ਸਕਦੇ ਆ ਨਾ ਤੁਹਾਨੂੰ ਹੀ ਪਤਾ ਅੱਜ ਕੱਲ ਡਿਵੋਰਸ ਹੋ ਜਾਂਦੇ ਆ ਕਿੱਡੇ ਕਿੱਡੇ ਬੱਚੇ ਵੀ ਹੁੰਦੇ ਆ ਤੇ ਵਿਆਹ ਕਰਾ ਲੈਂਦੇ ਆ ਚਾਹੇ ਬੱਚੇ ਨੂੰ ਆਪਦੇ ਨਾਲ ਵੀ ਰੱਖ ਲੈਣ ਪਰ ਮੇਰੇ ਹਿਸਾਬ ਨਾਲ ਟੇਬਲ ਟਾਕ ਤਾਂ ਜਿਹੜੀ ਉਹਨਾਂ ਨੇ ਕਰਨੀ ਹੋਣੀ ਆ ਉਹਨੂੰ ਕਰ ਲਈ ਹੋਣੀ ਆ ਤੇ ਪਰ ਇਹੀ ਤਰੀਕਾ ਬੈਸਟ ਰਹੂਗਾ ਜੀ ਕਿ ਜੇ ਉਹ ਆਪਦੀ ਹੁਣ ਅੰਕਲ ਨੇ ਜਾਂ ਜਿਹਨਾਂ ਨੇ ਵੀ ਕਿਹਾ ਕਿ ਅੱਗੇ ਜ਼ਿੰਦਗੀ ਦਾ ਤੋਰਨੀ ਪੈਣੀ ਹੈ ਨਾ ਜੀ ਸੋ ਮੇਰੇ ਹਿਸਾਬ ਨਾਲ ਵੀ ਇਹੀ ਆ ਕਿ ਵਿਆਹ ਤਾਂ ਉਹਨੂੰ ਕਿਤੇ ਨਾ ਕਿਤੇ ਕਰਾਉਣਾ ਹੀ ਪੈਣਾ ਇਹ ਤਾਂ ਹੈ ਨੀ ਹੈ ਨਾ ਜੀ ਵੀ ਉਸੇ ਦੇ ਸਹਾਰੇ ਇੱਦਾਂ ਬੈਠੀ ਰਹੂਗੀ ਦੋਨਾਂ ਲਈ ਔਖਾ ਵਾ ਸੋ ਇਹੀ ਆਈਡੀਆ ਮੇਰੇ ਹਿਸਾਬ ਨਾਲ ਸਹੀ ਰਹੂਗਾ ਜੀ
1: ਸੋ ਤੁਸੀਂ ਬਾਈ ਜੀ ਵਾਂਗੂ ਕਹਿੰਦੇ ਹੋ ਕਿ ਜਿਹੜੀ ਸਾਲੀ ਹੈ ਉਹਦਾ ਕਿਤੇ ਵਿਆਹ ਕੀਤਾ ਜਾਵੇ
5: ਹਾਂਜੀ ਹਾਂ
1: ਤੇ ਫਿਰ ਬੱਚਾ
5: ਉਹਦੇ ਨਾਲ ਹੀ ਬੱਚਾ ਵੀ ਉਹਦੇ ਨਾਲ ਹੀ ਕਿਉਂਕਿ ਦੇਖੋ ਜੀ ਅੱਜ ਕੱਲ ਕੁੜੀਆਂ ਦੇ ਕਈਆਂ ਦਾ ਇੱਦਾਂ ਦਾ ਡਿਵੋਰਸ ਹੋ ਰਿਹਾ ਨਾ ਇੱਕ ਤਾਂ ਉਹਦੇ ਲਈ ਇਹ ਵੀ ਆ ਕਿ ਕੁੜੀ ਲਈ ਸ਼ਾਇਦ ਇਹ ਵੀ ਚੀਜ਼ ਈਜ਼ੀ ਹੋ ਸਕਦੀ ਆ ਉਹਦਾ ਰਿਸ਼ਤਾ ਹੋਣਾ ਕਿਉਂਕਿ ਉਹ ਸਿਟੀਜ਼ਨ ਓਬਵੀਅਸਲੀ ਹੋਊਗੀ ਜਾਂ ਪੀਆਰ ਕੁਛ ਜੀ ਕਿਉਂਕਿ ਜੇ ਮੁੰਡਾ ਉਹਦਾ ਦੂਜਾ ਸਿਟੀਜ਼ਨ ਆ ਤਾਂ ਹੋ ਸਕਦਾ ਜੀ ਪਰ ਉਹ ਵੀ ਕੁੜੀ ਕਾਫੀ ਟਾਈਮ ਦੀ ਆਈ ਹੋਵੇ ਹਨਾ
1: ਪਰ ਫਿਰ ਉਹ ਆਪਣੀ ਵਾਈਫ ਨੂੰ ਮੁੰਡਾ ਦੱਸੇ ਵੀ ਇਹ ਚੱਕਰ ਚੱਲਿਆ ਸਾਡਾ
5: ਉਹ ਤਾਂ ਜੀ ਮੈਂ ਤਾਂ ਹੁਣ ਇਹੀ ਕਹੂੰਗਾ ਜੇ ਤਾਂ ਮੇਰੇ ਹਿਸਾਬ ਨਾਲ ਤਾਂ ਉਹ ਨਹੀਂ ਦੱਸੂਗਾ ਮੈਨੂੰ ਨੀ ਲੱਗਦਾ ਉਹ ਦੱਸੂਗਾ ਜਿਹਨੇ ਇੰਨਾ ਟਾਈਮ ਲੰਘਾਤਾ ਜੀ
1: ਨਹੀਂ ਪਰ ਜ਼ਿੰਦਗੀ ਕਿਵੇਂ ਕੱਟੇਗਾ ਯਾਰ ਉਹ ਆਪਦੀ ਬਿਨਾਂ ਦੱਸੇ ਮੈਨੂੰ ਤਾਂ ਲੱਗਦਾ ਫਿਰ ਉਹਨੂੰ ਸਾਰੀ ਉਮਰ ਹੀ ਨੀ ਨੀਂਦ ਆਉਣੀ
5: ਫਿਰ ਤਾਂ ਦੇਖੋ ਜੇ ਉਹ ਦੱਸ ਵੀ ਦਊਗਾ ਨਾ ਜੀ ਤੇ ਆਪਾਂ ਐ ਤਾਂ ਕਹਿ ਨੀ ਸਕਦੇ ਕਿ ਉਹ ਇਕੱਠੇ ਰਹਿ ਲੈਣਗੀਆਂ ਵੀ ਉਹ ਨੀ ਨਾਲ ਰੱਖ ਲੂਗੀ ਉਹਦੀ ਘਰ ਵਾਲੀ ਵਿਆਹ ਤਾਂ ਐਡ ਦੀ ਇਹਨਾਂ ਨੂੰ ਫਿਰ ਵੀ ਕਰਾਉਣਾ ਹੀ ਪੈਣਾ
1: ਮੈਨੂੰ ਨਾ ਵੈਸੇ ਕਿਸੇ ਨੇ ਕਿਹਾ ਸੀ ਮੈਨੂੰ ਪਰਸੋਂ ਕਿਸੇ ਦਾ ਫੋਨ ਆਇਆ ਕਹਿੰਦੇ ਕਿ ਨਾ ਵੀ ਉਹ ਕਵੇ ਉਹਨੂੰ ਕਿ ਆਪਾਂ ਤਿੰਨੇ ਰਹਿੰਦੇ ਆ ਇਕੱਠੇ ਇਕੱਠੇ ਬੱਚਿਆਂ ਨੂੰ ਪਾਲਦੇ ਆ ਤੇ ਜ਼ਿੰਦਗੀ ਨੂੰ ਐਂ ਕੱਟ ਲੈਂਦੇ ਆ
5: ਅੱਛਾ ਜੀ ਪਰ ਹਾਂਜੀ ਬਈ ਇਹ ਆ ਕਿ ਚਲੋ ਦੱਸਣਾ ਨਾ ਦੱਸਣਾ ਦੱਸਣਾ ਤਾਂ ਓਬੀਅਸਲੀ ਉਹਨੂੰ ਅੰਦਰੋਂ ਅੰਦਰ ਚੀਜ਼ ਖਾਈ ਜਾਣੀ ਹੈ ਨਾ ਜੀ। ਇੱਕੋ ਹੈ ਕੈਨੇਡੀਅਨ ਸਿਟੀਜ਼ਨ ਸੀਗਾ ਸ਼ਾਇਦ, ਹੋ ਸਕਦਾ ਇਸੇ ਕਰਕੇ ਉਹ ਬੇਕ ਆਫ ਹੋ ਕੇ ਆਹ ਚੀਜ਼ਾਂ ਹੋ ਗਈਆਂ ਹੋਣ, ਥੋੜਾ ਇਹ ਵੀ ਚੀਜ਼ ਦਾ ਫਰਕ ਪੈ ਜਾਂਦਾ ਜੀ। ਆਪਣੇ ਉਧਰੋਂ ਆਏ ਬੰਦਿਆਂ ਦਾ ਫਿਰ ਵੀ ਕਿਤੇ ਨਾ ਕਿਤੇ ਡਰ ਹੁੰਦਾ ਮਨ ਦੇ ਵਿੱਚ, ਤੇ ਸ਼ਾਇਦ ਇਹ ਵੀ ਚੀਜ਼ ਉਹਦੇ ਫੇਵਰ ਚ ਉਹਨੂੰ ਐ ਹੋਣਾ ਕਿ ਮੈਂ ਚਲੋ ਅੱਜ ਕੱਲ ਤੁਹਾਨੂੰ ਪਤਾ ਛੋਟੀ ਉਮਰ ਹੀ ਇਹ ਸਭ ਹੋ ਰਿਹਾ ਹੁਣ, ਇਹ ਨੀ ਪਤਾ ਉਹਦੇ ਨਾਲ ਵੀ ਇਹ ਕੋਈ 16-17 ਸਾਲਾਂ ਦੀ 18 ਸਾਲਾਂ ਦੀ ਏਜ ਦੇ ਵਿੱਚ ਹੀ ਨਾ ਮਤਲਬ ਕਿ ਉਦੋਂ ਜੇ ਹੋ ਗਿਆ ਹੋਵੇ। ਵਿਆਹ ਵੀ ਤੁਹਾਨੂੰ ਪਤਾ ਅੱਜ ਕੱਲ ਤਾਂ ਜਲਦੀ ਕਰਾ ਲਈ ਇੱਧਰ ਲਈ ਗਈ ਤਾਂ।
1: ਚਲੋ ਠੀਕ ਹੈ, ਥੈਂਕ ਯੂ ਵੀਰੇ। ਬਟ ਮੇਨ ਗੱਲ ਇਹ ਹੈ ਕਿ ਦੱਸਣਾ, ਦੇਖੋ ਜਿੱਥੇ ਤੱਕ ਤੁਹਾਡੀਆਂ ਸਾਰੀਆਂ ਦੀ ਗੱਲਾਂ ਬਾਤਾਂ ਨੇ, ਦੱਸਣਾ ਤਾਂ ਜ਼ਰੂਰ ਚਾਹੀਦਾ ਯਾਰ। ਹੁਣ ਤੁਸੀਂ ਕਿੰਨੀਆਂ ਜਾਨਾਂ ਨਾਲ ਖੇਡ ਰਹੇ ਹੋ, ਵੱਡੇ ਹੋਵੋਗੇ ਕੀ, ਜਿਹੜਾ ਪਹਿਲਾਂ ਉਹਦਾ ਮੁੰਡਾ ਹੋਇਆ ਉਹਨੇ ਗਾਹਾਂ ਜਾ ਕੇ ਪੁੱਛਣਾ ਨਹੀਂ ਵੀ ਇਹ ਬੰਦਾ ਕੌਣ ਆਪਣੇ ਘਰ ਆਉਂਦਾ ਹਰ ਵੀਕਐਂਡ, ਨਾਲੇ ਤਾਂ ਇਹ ਮੇਰਾ ਕੀ ਕਹਿੰਦੇ ਆ ਲੱਗਦਾ ਉਹ ਹੈ ਅਤੇ ਹਰ। ਚਲੋ ਹੁਣ ਬੱਚਾ ਛੋਟਾ ਉਹਨੇ ਮੇ ਬੀ ਨਹੀਂ ਦੱਸਣਾ ਕਿਸੇ ਨੂੰ ਵੀ ਉਹ ਸਾਡੇ ਘਰ ਆਉਂਦਾ, ਬਟ ਕਿਤੇ ਨਾ ਕਿਤੇ ਤਾਂ ਗੱਲ ਦੱਸੀ ਤਾਂ ਜਾਊਗੀ ਕਿ ਨਹੀਂ। ਸੋ 9056733337 ਨੰਬਰ ਆਪਣਾ, 905-673-3337 ਅਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 9056733337। ਮੈਂ ਤੁਹਾਨੂੰ ਪੈਸ਼ਨ ਰੂਫਿੰਗ ਦਾ ਨੰਬਰ ਜ਼ਰੂਰ ਦੇਵਾਂ ਯਾਰ, ਜੇ ਕਿਤੇ ਤੁਹਾਡੀ ਰੂਫ ਰਿਪੇਅਰ ਹੋਣ ਵਾਲੀ ਹੈ ਨਾ, ਪਲੀਜ਼ ਇਹਨਾਂ ਕੰਮਾਂ 'ਚ ਤੁਸੀਂ ਡਿਲੇ ਨਾ ਕਰਿਆ ਕਰੋ। ਆਪਾਂ ਡਿਲੇ ਬਹੁਤ ਕਰਦੇ ਹਾਂ ਅਤੇ ਫਿਰ ਗਾਹਾਂ ਜਾ ਕੇ ਪ੍ਰੋਬਲਮ ਵੱਧਦੀ ਹੈ, ਫਿਰ ਆਪਾਂ ਪਛਤਾਉਂਦੇ ਹਾਂ। ਸੋ ਅਗਰ ਰੂਫ ਦੀ ਰਿਪੇਅਰ ਹੋਣ ਵਾਲੀ ਹੈ ਕਰਾ ਲਓ, ਤੁਹਾਨੂੰ ਅਸੀਂ ਨੰਬਰ ਦਿੰਦੇ ਹਾਂ ਪੈਸ਼ਨ ਰੂਫਿੰਗ ਦਾ। ਗੁਰਲਾਲ ਬਾਈ ਜੀ ਨੇ, ਫੁੱਲੀ ਇੰਸ਼ੋਰਡ ਕੰਪਨੀ ਹੈ, ਫਲੈਟ ਰੂਫ, ਸ਼ਿੰਗਲ ਰੂਫ, ਕੋਈ ਵੀ ਰੂਫ ਦਾ ਕੰਮ ਹੋਵੇ ਤਾਂ ਨੰਬਰ ਹੈ 6479199413, 6479199413, 647-919-9193-13। ਪੈਸ਼ਨ ਰੂਫਿੰਗ, ਰੂਫ ਦੀ ਰਿਪੇਅਰ ਕਰਵਾ ਲਵੋ। ਇੱਕ ਯੂਨਿਟ ਹੈ ਜਿਹੜੀ ਕਿ ਰੈਂਟ ਲਈ ਅਵੇਲੇਬਲ ਹੈ, ਲੀਜ਼ ਲਈ ਅਵੇਲੇਬਲ ਹੈ, 750 ਸਕੁਆਇਰ ਫੁੱਟ ਦੀ ਰੀਟੇਲ ਯੂਨਿਟ। ਇੱਥੇ ਕੋਈ ਵੀ ਦਫ਼ਤਰ ਖੋਲ੍ਹ ਲਓ, ਕੋਈ ਸੈੱਲਫੋਨ ਸਟੋਰ ਖੋਲ੍ਹ ਲਓ, ਕੋਈ ਨੇਲ ਸਲੋਨ ਖੋਲ੍ਹ ਲਓ, ਕੋਈ ਹੇਅਰ ਸਲੋਨ ਖੋਲ੍ਹ ਲਓ, ਬ੍ਰਿਟੈਨੀਆ ਅਤੇ ਏਰੀਅਨ ਮਿਲਸ ਪਾਰਕਵੇ 'ਤੇ ਇਹ ਯੂਨਿਟ ਹੈ ਅਵੇਲੇਬਲ ਫੋਰ ਲੀਜ਼। ਅਤੇ ਨੰਬਰ ਹੈ 416-993-1564 ਨੰਬਰ ਹੈ। ਕਾਲਾਂ ਵੀ ਬਹੁਤ ਨੇ, ਪਹਿਲਾਂ 2-4 ਕਾਲਾਂ ਲੈ ਲਈਏ। 1323 ਹੈਲੋ, ਸਤਿ ਸ਼੍ਰੀ ਅਕਾਲ।
5: ਛੱਡਣਾ
1: ਨਹੀਂ, ਪਰ ਉਹ ਤਾਂ ਕੁੜੀ ਤੇ ਆ ਵੀ ਛੱਡਣਾ ਜੇ ਨਹੀਂ ਛੱਡਣਾ,
5: ਰੱਖ ਲੈਣਾ ਮੇਰੇ ਨਾਮ ਤੇ।
1: ਅੱਛਾ, ਇੱਕ ਪਕਾਈ ਜਾਊਗੀ, ਦੂਜੀ ਖਵਾਈ ਜਾਊਗੀ। ਨਹੀਂ ਪਰ ਚਲੋ ਆਪਾਂ ਜੇ ਰੀਅਲਿਸਟਿਕ ਵੀ ਇਹ ਦੇਖੋ, ਆਈ ਇੰਪੋਸੀਬਲ ਹੈ ਵੀ ਇਦਾਂ ਗੱਲ ਚੱਲ ਪਵੇ। ਪਰ ਕਿਹੜੀਆਂ, ਪਰ ਅੱਜ ਕੱਲ ਦੇ ਜ਼ਮਾਨੇ ਚ ਕਿਹੜੀ ਕੁੜੀ ਐ ਮੰਨ ਲੂਗੀ ਯਾਰ।
5: ਚਲੋ
1: ਠੀਕ ਹੈ, ਬਟ ਕਿੰਨਾ ਪੋਸੀਬਲ ਹੈ, ਥੈਂਕ ਯੂ ਵੀਰੇ, ਵੀ ਦੋਨੋਂ ਰਹੀ ਜਾਣਗੀਆਂ, ਆਈ ਡੋਨਟ ਨੋ। ਸਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਅਤੇ ਸਰਾਂਸ਼ ਗਵਰਨਮੈਂਟ ਦੀਆਂ ਐਜੂਕੇਸ਼ਨ ਦੀਆਂ ਗ੍ਰਾਂਟਸ ਦੀ ਜਾਣਕਾਰੀ ਦਿੰਦੇ ਆ। ਸੋ ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ, ਪੈਸੇ ਇਹ ਤੁਹਾਨੂੰ ਵਾਪਸ ਨਹੀਂ ਕਰਨੇ ਪੈਂਦੇ, ਤੁਸੀਂ ਆਪਣੇ ਜਿੰਨੇ ਵੀ ਖਰਚੇ ਨੇ ਪੂਰੇ ਕਰੋ, ਅਤੇ ਬਟ ਐਜੂਕੇਸ਼ਨ ਆਪਣੀ ਤੁਹਾਨੂੰ ਜ਼ਰੂਰ ਕੰਪਲੀਟ ਕਰਨੀ ਪੈਣੀ ਆ। ਸੋ ਸਰਾਂਸ਼ ਪਹਿਲਾਂ ਤਾਂ ਵੈਲਕਮ,
6: ਸਭ ਨੂੰ ਸਤਿ ਸ਼੍ਰੀ ਅਕਾਲ,
1: ਕੀ ਹਾਲ ਹੈ?
6: ਮਤਲਬ गंजे को कंगी बेचने में हमारे लोग मतलब लाइक नंबर वन है राइट तो इसमें क्या कहते हैं क्लाइंट्स आए, अब जो बंदा एलिजिबल नहीं है उसको भी चिपका देते हैं क्योंकि उनके पास एक दिन में ऑफिस में चार क्लाइंट रहते हैं, वो चारों को टीका लगाने के चक्कर में रहते हैं। तो मतलब ईमानदारी से काम करें तो लोगों का नुकसान क्यों करा रहे हैं अपने छोटे से प्रॉफिट के लिए राइट। बट और बाकी कुछ ऐसे भी आए जैसे कह रहे थे कि 25% तो उनका दोस्त ही ले लेता है उनसे ग्रांट में जो करा रहा है, मतलब दोस्ती में ही ठगी चल रही है राइट। इसलिए आप साफ काम साफ तरीके से कराएं, और अगर आप ऐसे गलत लोगों को चूज कर देंगे तो आपका ही नुकसान है, फिर आप खुद ही कहते हैं कि सब लोग बेकार है राइट। इसलिए आप 30,000 to 100,000 की फंडिंग हासिल करें, स्किल डेवलप करें, फुली ऑनलाइन कोर्सेज करें, एक एक साल के प्रोग्राम है, मैक्सिमम फंडिंग आती है, स्किल भी हासिल करें, फंडिंग अपने अकाउंट में डायरेक्ट गवर्नमेंट से हासिल करें, कितने क्लाइंट्स कर चुके हैं 8 साल से हम बिजनेस में हैं।
1: वेरी गुड सर, आज का नंबर है 4372643175 ਤੇ ਕਾਲ ਕਰੋ। ਸਰਾਸ਼ ਤੇ ਹੁਣ ਕਿੰਨੇ ਕੁ ਦਿਨ ਰਹਿ ਗਏ ਨੇ ਫੰਡਿੰਗ ਤੇ ਗ੍ਰਾਂਟਸ ਦੇ ਲਈ ਅਪਲਾਈ ਕਰਨ ਦੇ ਲਈ?
6: ਹਾਂਜੀ, ਸੋ ਇਸਮੇ ਡੈਡਲਾਈਨ ਗਵਰਨਮੈਂਟ ਕੀ ਡੈਡਲਾਈਨ ਹੈ 1st of August, ਉਸਕੇ ਬਾਅਦ ਸੇ ਗ੍ਰਾਂਟਸ ਬੰਦ ਹੈ, ਬੰਦ ਹੈ, ਬੰਦ ਹੈ, ਲੋਨ ਆਏਗਾ ਸਿਰਫ। ਤੋ ਇਸ ਲਈ ਵੈਸੇ ਤੋ ਟੈਕਨੀਕਲੀ 27th ਵੈਡਨਸਡੇ ਵਾਸ ਦਾ ਲਾਸਟ ਡੇ, ਬਟ ਅਭੀ ਕਾਲਜ ਨੇ ਦੋ ਦਿਨ ਐਕਸਟੈਂਡ ਕਰ ਦਿਆ 31st July ਤੱਕ। ਤੋ ਅਗਰ ਅਭੀ ਵੀ ਆਪਣੇ ਅਪਲਾਈ ਨਹੀਂ ਕਰਾਏ ਹੈ, ਪਿੱਛੇ ਨਾ ਰਹੀਏ, ਆਪਕੇ ਸਾਰੇ ਫਰੈਂਡਸ ਐਂਡ ਫੈਮਿਲੀ ਲੈ ਚੁੱਕੇ ਹੈ, अच्छी चीजें लोग एक दूसरे कम बताते जब तक उनका खुद का फायदा ना हो, जो हमने देखा अभी अपने एक्सपीरियंस से। तो इसलिए आप पीछे ना रहें, फंडिंग हासिल करें, स्किल हासिल करें, हमारे ऑफिस आए, हमें कॉल करें।
1: नंबर है सराज दा 4372643175। सराज, आज किन्ने क्लाइंट्स के अकाउंट दे विच फंडिंग आई है ते उन्होंने सौखे ही कोर्सेज दे विच एनरोल किया सी?
6: बिल्कुल जी, आज 7 क्लाइंट्स तो लाइक आ चुके हैं उनके खाते में फंडिंग, कुछ और भी ईमेल्स आई हैं वो भी चेक करनी है, आई थिंक 10-12 टोटल निकलेगा। उन्होंने मई और जून में ज्वाइन करा था कोर्स को, और आसान से कोर्स उन्होंने चूज करे थे, फुली ऑनलाइन वाले जो वो घर के कंफर्ट से अटेंड कर रहे हैं, और लाइक फंडिंग भी हासिल कर चुके हैं, कोई एग्जामिनेशन नहीं है, आसान से कोर्सेज है, फुली ऑनलाइन है, लाइक आप स्किल भी सीख रहे हैं और साथ में फंडिंग हासिल करते हैं।
1: 2024
6: के NOA की मैं यहाँ पे बात कर रहा हूँ, सिर्फ वो ही लोग हमें कॉल करें जिनकी इनकम कम है, कम गवर्नमेंट फंडिंग दे रही है, बैंक नहीं दे रहा है, यहाँ पे कोई सेटिंग नहीं है, कोई अप्रोच नहीं है, कोई कमीशन नहीं है, क्यों? क्योंकि गवर्नमेंट दे रही है, बैंक नहीं दे रहा, बैंक को तो कागज सबमिट कर ही देते हैं जो करने होते हैं, यहाँ पे गवर्नमेंट है, साफ काम साफ तरीके से। और इसलिए लाइक आप उबर ड्राइवर, ट्रक ड्राइवर, सेल्फ एम्प्लॉयड, हाउस वाइफ, सिंगल मदर, अनएम्प्लॉयड है, PR है, सिटीजन है, प्रोटेक्टेड पर्सन है, इनकम कम है, पीछे ना रहिए, सारे फ्रेंड्स एंड फैमिली ले चुके हैं, फंडिंग लीजिए, स्किल हासिल करिए और इस मौके को मत गवाइए।
1: 4372643175
6: बिल्कुल जी, ऑनलाइन प्रोग्राम्स है, यस, कहीं भी उनटारी से अटेंड कर सकते हैं, कोई एज लिमिट नहीं है, कोई क्रेडिट चेक नहीं है, कोलैटरल गारंटर सिक्योरिटी फ्री फंडिंग गवर्नमेंट आपको डायरेक्ट आपके खाते में देती है, मेरे खाते में नहीं देती है। तो इसलिए कोई कुंडी नहीं है, कोई चाबी नहीं है, कोई मीठी बातें नहीं है, काम होने के बाद आप लोगों ने हमारी छोटी सी फीस देनी होती है, $199 या $499, अपनी ईमानदारी से हम साफ तरीके से काम करें, लोग हमें मांगने की जरूरत नहीं पड़ती, लोग खुद ही दे देते हैं। आप मानेंगे इतने लोग आज मेरे असिस्टेंट मुझे बताती, 3 क्लाइंट तो उसके पास ही आए हैं जो कह के गए कि सर 2500 हमसे लिया, 3000 हमसे लिया, पता नहीं क्या क्या राइट। लोग गलत तरीके से काम करते हैं मार्केट में, हम सही तरीके से काम कर रहे हैं, इसलिए हम सबसे आगे हैं, पीछे ना रहिए, फंडिंग हासिल करें, फैमिली ऑफ 4 को अप टू 80,000, फैमिली ऑफ 5 को अप टू 100,000, जिसमें से हाफ पोर्शन आज की रेट में ग्रांट्स है, ग्रांट्स, नॉन रिफंडेबल ग्रांट्स है। नंबर नोट करें, अभी कॉल करें, ऑफिस आए, 4372643175, हम अभी भी ऑफिस में ही हैं, कॉल कर लें, 4372643175, ऑफिस एड्रेस 218 एक्सपोर्ट बुलेवर्ड, हर अंटारी डेयरी पे, 2 दिन रह गए हैं, कल का और उसके बाद दैट्स इट, फिर ग्रांट्स बंद।
1: 4372643175 सराश, बहुत शुक्रिया सर।
6: ਥੈਂਕ ਯੂ ਜੀ
1: 0137 ਹੈਲੋ ਹੈਲੋ
7: ਹਾਂਜੀ
1: ਸਤਿ ਸ਼੍ਰੀ ਅਕਾਲ ਜੀ
7: ਹਾਂਜੀ ਮੈਂ ਕਹਿਣਾ ਸੀਗਾ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ ਕਿ ਗੱਲ ਸ਼ੇਅਰ ਕਰਨੀ ਚਾਹੀਦੀ ਆਪਣੀ ਵਾਈਫ ਦੇ ਨਾਲ ਤੇ ਜੋ ਵੀ ਆ ਉਹਨਾਂ ਦੀ ਸਿਸਟਰ ਇਨ ਲਾ ਤੇ ਜਿਹੜਾ ਡਿਸੀਜਨ ਲੈਣਾ ਆ ਆਫਕੋਰਸ ਵਾਈਫ ਨੇ ਹੀ ਲੈਣਾ ਆ
1: ਜੀ
7: ਕਿਉਂਕਿ ਜਿਹੜਾ ਧੋਖਾ ਹੋਇਆ ਆ ਉਹਨਾਂ ਦੇ ਨਾਲ ਹੀ ਹੋਇਆ ਆ
1: ਬਿਲਕੁਲ
7: ਮੈਂ ਵੀ ਵਿਕਟਿਮ ਹੀ ਇਸ ਟਾਈਮ ਤੇ ਇਸ ਚੀਜ਼ ਦੀ ਪਰ ਚਲੋ ਉਹ ਮੇਰੀ ਸਿਸਟਰ ਨੇ ਹੀ ਉਹ ਲੇਡੀ ਕੋਈ ਹੋ ਰਹੀ ਮੈਂ ਚੂਜ਼ ਕੀਤਾ ਹੀ ਰਹਿਣਾ ਕੀਤਾ ਆ
1: ਅੱਛਾ ਤੁਸੀਂ ਤੁਸੀਂ ਆਪਣੇ ਤੁਸੀਂ ਆਪਣੇ ਹਸਬੰਡ ਨੂੰ ਮਾਫ ਕੀਤਾ ਤੇ ਤੁਸੀਂ ਨਾਲ ਰਹੇ
7: ਹਾਂਜੀ ਮੈਂ ਰਹੀ ਉਦੋਂ ਸੀਗਾ ਨਹੀਂ ਮੇਰਾ ਬੇਬੀ ਵੀ ਨਹੀਂ ਹੀਗਾ ਉਦੋਂ ਤੇ ਮਤਲਬ ਕਹਿ ਸਕਦੇ ਮੈਂ ਇੱਕ ਉਹ ਕੁੜੀ ਜਿੱਦਾਂ ਹੁੰਦਾ ਨਾ ਕਿ ਹਾਂ ਫਸਟ ਜਿਹੜਾ ਤੁਹਾਡੀ ਲਾਈਫ ਚ ਬੰਦਾ ਆਏਗਾ ਉਹਨੂੰ ਉਹੀ ਤੁਹਾਡਾ ਸਾਰਾ ਕੁਛ ਆ ਉਸ ਟਾਈਪ ਦੀ ਹੈ
1: ਨਾ
7: ਤੇ ਬਹੁਤ ਪਿਆਰ ਕੀਤਾ ਸੀ ਸ਼ਿੱਦਤ ਨਾਲ ਕੀਤਾ ਸੀ ਤੇ ਉਹ ਮੈਂ ਜਦੋਂ ਇਹ ਮੇਰੇ ਤੇ ਉਸ ਟਾਈਮ ਤੇ ਪ੍ਰੈਸ਼ਰ ਪਿਆ ਮਤਲਬ ਮੈਂ ਰਾਈਟ ਅਵੇ ਫੜਿਆ ਸੀ ਹਨਾ ਖੁਦ ਕਿਸੇ ਨੇ ਨੀ ਦੱਸਿਆ ਉਸ ਵੇਲੇ ਜੋ ਮੇਰੀ ਹਾਲਤ ਸੀ ਮਤਲਬ ਮੈਨੂੰ ਨਹੀਂ ਮੈਂ ਸਮਝ ਨਹੀਂ ਪਾ ਰਹੀ ਮੈਂ ਕਿਸੇ ਨੂੰ ਨੀ ਦੱਸੀ ਤਿੰਨ ਲਗਾਤਾਰ ਇਸ ਚੀਜ਼ ਨੂੰ ਨਾ ਮਤਲਬ ਮੈਂ ਸਿਹਾ ਵਾ ਹਨਾ ਮੈਂ ਰਹੀ ਵੀ ਆ ਨਾਲ ਪਰ ਰੋਜ਼ ਰੋਈ ਵੀ ਆ ਡਿਪਰੈਸ਼ਨ ਚ ਪਰ ਛੱਡ ਵੀ ਨੀ ਪਾਈ ਉਦੋਂ ਮੇਰੇ ਵਿਆਹ ਨੂੰ 6 ਸਾਲ ਹੋਏ ਸੀ ਅੱਜ ਮੇਰੇ ਵਿਆਹ ਨੂੰ 9 ਸਾਲ ਹੋ ਗਿਆ ਮੇਰਾ ਹੁਣ ਇੱਕ ਬੇਟਾ ਆ ਹਨਾ ਫਿਲਹਾਲ ਮੈਂ ਉਸ ਪਰਸਨ ਨਾਲ ਰਹਿੰਦੀ ਪਈ ਆ ਪਰ ਹੁਣ ਜਾ ਕੇ ਮੈਂ ਇਹ ਨੀ ਕਹਿੰਦੀ ਪਰ ਇੱਕ ਇੱਜ਼ਤ ਜਿੱਦਾਂ ਮੁੱਕ ਜਾਂਦੀ ਆ ਨਾ ਬੰਦੇ ਦੇ ਵਾਸਤੇ ਮਨ ਵਿੱਚੋਂ ਰਹਿੰਦੀ ਪਈ ਆ ਪੂਰੇ ਕਹਿ ਲਓ ਸੱਚੇ ਮਨ ਨਾਲ ਹੀ ਰਹਿੰਦੀ ਪਈ ਆ ਪਰ ਉਹ ਗੱਲ ਨਹੀਂ ਬਣਦੀ ਪਈ ਤਾਂ ਮੇਰਾ ਕਿ ਆਪਣੀ ਵਾਈਫ ਨੂੰ ਦੱਸ ਦੇ ਉਹਦਾ ਡਿਸੀਜ਼ਨ ਹੈਗਾ ਆ ਠੀਕ ਆ ਤੇ ਉਹ ਅਗਰ ਨਹੀਂ ਰਹਿਣਾ ਚਾਹੁੰਦੀ ਤੇ ਮੈਂ ਮੰਨਦੀ ਹਾਂ ਤੁਸੀਂ ਕਹਿ ਰਹੇ ਹੋ ਕਿ ਗਲਤੀ ਨੂੰ ਸੁਧਾਰਿਆ ਜਾ ਸਕਦਾ ਪਰ ਇਹ ਨਵੀਂ ਇਹ ਗਲਤੀ ਨਹੀਂ ਹੁੰਦੀ ਮੇਰੇ ਅਕੋਰਡਿੰਗ ਇਹ ਮਿਊਚੁਅਲ ਕੁਛ ਹੁੰਦਾ ਆ ਇਹ ਗਲਤੀ ਮੈਂ ਇਸ ਚੀਜ਼ ਨੂੰ ਗਲਤੀ ਨਹੀਂ ਮੰਨਦੀ ਕਿਉਂਕਿ ਮੇਰੇ ਕੋਲ ਨੀ ਹੋਈ ਆ ਹੋਰ ਵੀ ਬਹੁਤ ਸਾਰੇ ਬੰਦੇ ਮੁੰਡੇ ਆ ਕੁੜੀਆਂ ਆ ਜਿਨ੍ਹਾਂ ਕੋਲ ਇਹ ਨਹੀਂ ਗਲਤੀ ਹੁੰਦੀ ਕਿਉਂਕਿ ਉਹ ਆਪਣੇ ਪਾਰਟਨਰ
1: ਨਹੀਂ ਨਹੀਂ ਚਲੋ ਇਹ ਤਾਂ ਸਿੱਧਾ ਇੱਕ ਧੋਖਾ ਹੀ ਆ ਇੱਕ ਬਿਟਰੇਅਲ ਹੀ ਆ ਬਿਲਕੁਲ ਇਹਨੂੰ ਆਪਾਂ ਗਲਤੀ ਨਹੀਂ ਕਹਿੰਦੇ ਆਪਾਂ ਇਹਨੂੰ ਇੱਕ ਬੜਾ ਵੱਡਾ ਬਿਟਰੇਅਲ ਹੀ ਕਹਿੰਦੇ ਹਾਂ ਜੀ
7: ਇਹਦਾ ਦਰਦ ਨਾ ਸਿਰਫ ਉਹ ਦੱਸ ਸਕਦਾ ਵਾ ਜਿਹੜਾ ਵਿੱਚੋਂ ਲੰਘਿਆ ਵਾ ਉਹ ਕੀ ਚੀਜ਼ ਹੁੰਦੀ ਆ ਮਤਲਬ ਤੁਸੀਂ ਮਰ ਵੀ ਨੀ ਸਕਦੇ ਤੁਸੀਂ ਜੀ ਵੀ ਨਹੀਂ ਸਕਦੇ ਮੈਂ ਮੰਨਦੀ ਹਾਂ ਇੱਕ ਛੋਟੀ ਜਿਹੀ ਚੀਜ਼ ਆ ਵੀ ਛੱਡ ਕੇ ਭਾਜੋ ਵੀ ਹੋਰ ਕਿਸੇ ਮੈਂ ਵੀ ਇੱਥੋਂ ਦੀ ਪੱਕੀ ਸੀਗੀ ਮੈਨੂੰ ਕੋਈ ਵੀ ਮੁੰਡਾ ਮਿਲ ਸਕਦਾ ਸੀ ਠੀਕ ਹੈ ਮੇਰਾ ਬੱਚਾ ਜਦੋਂ ਪਰ ਮੈਂ ਨਹੀਂ ਜਾ ਸਕੀ ਪਤਾ ਨੀ ਕਿਉਂ
1: ਠੀਕ ਹੈ
7: ਸੋ ਇੱਕ ਗੱਲ ਹੋਰ ਕਿ ਇੱਕ ਜਿਹੜਾ ਪਰਸਨ ਹੁਣੇ ਲਾਸਟ ਕਾਲ ਸੀ ਉਹ ਹੱਸ ਕੇ ਕਹਿ ਰਿਹਾ ਇੱਕ ਖਾਈ ਜਾਏ ਇੱਕ ਪਕਾਈ ਜਾਏ
1: ਹਾਸਾ ਮਜ਼ਾਕ ਸਮਝ ਕੇ ਚਲੋ ਜੀ ਜ਼ਿੰਦਗੀ ਤੁਹਾਡੀ ਚੱਲਦੀ ਰਹੇਗੀ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਹਾਂ
7: ਹਾਂਜੀ ਹਾਂਜੀ ਮੈਂ ਨਹੀਂ ਰਹਿਣਾ ਤੇ ਉਹਨੂੰ ਪਲੀਜ਼ ਜ਼ੋਰ ਨਾ ਲਾਏ ਆਪਣੀ ਲਾਈਫ ਉਹ ਕੰਟੀਨਿਊ ਕਰਨ ਵਾਈਫ ਨੂੰ ਟਾਈਮ ਵੀ ਲੱਗਣਾ ਸਮਝਣ ਵਿੱਚ ਕਿਸ ਤਰ੍ਹਾਂ ਵਿਚਾਰੀ ਨੇ ਕੀ ਸਾਰਾ ਸਾਰੀ ਸਿੰਪਥੀ ਮੇਰੀ ਸਿਰਫ ਔਰ ਸਿਰਫ ਵਾਈਫ ਨਾਲ ਨਾ ਸਾਲੀ ਨਾ ਨਾ ਬੱਚੇ ਨਾਲ ਨਾ ਹੀ ਇਸ ਪਰਸਨ ਦੇ ਨਾਲ ਜੋ ਵੀ
1: ਨਹੀਂ ਸਿੰਪਥੀ ਤਾਂ ਉਹਦੇ ਨਾਲ ਹੀ ਹੈ ਬਿਲਕੁਲ ਥੈਂਕ ਯੂ ਜੀ ਬਹੁਤ ਸ਼ੁਕਰੀਆ ਤੇ ਤੁਸੀਂ ਆਪਣੀ ਦੇਖੋ ਹੱਡ ਬੀਤੀ ਸਾਂਝੀ ਕੀਤੀ ਆਈ ਥਿੰਕ ਪਰਸਨਲ ਐਕਸਪੀਰੀਅੰਸ ਜਿਹੜਾ ਹੈ ਨਾ ਉਹ ਸਭ ਤੋਂ ਵੱਧ ਮੈਟਰ ਕਰਦਾ ਬਟ ਥੈਂਕ ਯੂ ਤੁਹਾਡਾ ਬਹੁਤ ਸ਼ੁਕਰੀਆ
7: ਵੈਲਕਮ
1: ਧੰਨਵਾਦ ਸੋ ਪ੍ਰੋਗਰਾਮ ਪੰਜਾਬੀ ਰਹਿਣਾ ਤੇ 5993 ਹੈਲੋ
8: ਹੈਲੋ
1: ਹਾਂਜੀ
8: ਸਤਿ ਸ਼੍ਰੀ
1: ਅਕਾਲ
8: ਹਾਂਜੀ ਮੈਂ ਵੀ ਐਗਰੀ ਕਰਦਾ ਪ੍ਰੀਵੀਅਸ ਕਾਲਰ ਦੇ ਨਾਲ ਕਿ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਦੋਨੋਂ ਪਾਰਟੀਆਂ ਨੂੰ ਬਿਠਾ ਕੇ ਨਾ ਗੱਲ ਕਰਕੇ ਹੀ ਕੋਈ ਸੋਲੂਸ਼ਨ ਨਿਕਲਣਾ ਕਿਉਂਕਿ ਦੇਖੋ ਉਹਨਾਂ ਨੇ ਪਹਿਲਾਂ ਨਹੀਂ ਦੱਸਿਆ ਤਾਂ ਅੱਜ ਕੰਡੀਸ਼ਨ ਕਿੰਨੀ ਵਰਸਟ ਆ ਜੇ ਅੱਜ ਵੀ ਨਹੀਂ ਕਰਨਗੇ ਤਾਂ ਕੱਲ ਹੋਰ ਵਰਸਟ ਹੋ ਜਾਣੀ ਹੈਗੀ ਆ ਇੱਕ ਮੈਂਟਲੀ ਸਟ੍ਰੈਸ ਵੀ ਆ ਜਾਣਾ ਹੈਗਾ ਕਿਉਂਕਿ ਦੋਨੋਂ ਪਾਸੇ ਅਟੈਚ ਆ ਉਹ ਇਨਸਾਨ ਦੋਨੋਂ ਫੈਮਿਲੀਜ਼ ਨਾਲ ਹੀ ਅਟੈਚ ਆ ਉਧਰ ਵੀ ਉਹਦਾ ਬੇਟਾ ਇਧਰ ਵੀ ਬੇਟੀ ਆ ਵਾਈਫ ਨੇ ਤਾਂ ਉਹਦੇ ਲਈ ਬਹੁਤ ਔਖਾ ਹੋ ਜਾਣਾ ਹੈਗਾ ਜੇ ਇੱਦਾਂ ਹੀ ਟਾਈਮ ਲੰਘਦਾ ਗਿਆ ਤਾਂ ਕੱਲ ਨੂੰ ਉਹਦੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਏਗਾ ਦੇਖੋ ਇਹਦਾ ਜਿਹੜਾ ਸਿਸਟਰ ਇਨ ਲਾਅ ਦੇ ਨਾਲ ਬੇਟਾ ਹੈਗਾ ਉਹ ਵੱਡਾ ਹੈਗਾ ਵਾਈਫ ਦੇ ਨਾਲ ਦੋ ਬੇਟੀਆਂ ਛੋਟੀਆਂ ਨੇ ਬਾਅਦ ਵਿੱਚ ਹੋਈਆਂ ਨੇ ਸੋ ਇਹਨੂੰ ਇਹ ਗੱਲ ਪਹਿਲਾਂ ਵੀ ਕਰ ਲੈਣੀ ਚਾਹੀਦੀ ਸੀਗੀ ਉਦੋਂ ਵੀ ਨਹੀਂ ਕੀਤੀ ਤਾਂ ਅੱਜ ਕੰਡੀਸ਼ਨ ਬਹੁਤ ਵਰਸਟ ਆ ਜੇ ਅੱਜ ਵੀ ਟਾਈਮ ਨਹੀਂ ਪਾਉਣਗੇ ਇਦਾਂ ਹੀ ਲੰਘ ਜਾਣਾ ਹੈਗਾ ਤਾਂ ਕੱਲ ਨੂੰ ਆਉਣ ਵਾਲਾ ਸਮਾਂ ਇਦੋਂ ਵੀ ਖਰਾਬ ਹੋ ਜਾਣਾ ਹੈਗਾ ਸੋ ਦੋਨੋਂ ਪਾਰਟੀਆਂ ਨਾਲ ਬੈਠ
1: ਕੇ ਹਾਂ ਜੇ ਜਿੰਨਾ ਲੰਬਾ ਸਮਾਂ ਤੁਸੀਂ ਖਿੱਚੀ ਚੱਲੋਗੇ ਤਾਂ ਪ੍ਰੋਬਲਮ ਵਧੇਗੀ ਸਟ੍ਰੈਸ ਵਧੇਗਾ ਤੇ ਆਈ ਥਿੰਕ ਮੇਨ ਗੱਲ ਇਹ ਹੈ ਯਾਰ ਅਗਲੇ ਨੂੰ ਸਮਝਣਾ ਚਾਹੀਦਾ ਕਿ ਜੋ ਕੰਸੀਕੁਐਂਸ ਹੈ ਜੋ ਸਜ਼ਾ ਹੈ ਉਹ ਤਾਂ ਮੈਨੂੰ ਫੇਸ ਕਰਨੀ ਪੈਣੀ ਤੁਸੀਂ ਉਸ ਤੋਂ ਭੱਜ ਨਹੀਂ ਸਕਦੇ
8: ਨਹੀਂ ਪੈਣੀ ਬਿਲਕੁਲ ਕਿਉਂਕਿ ਜਿਹੜਾ ਉਹਨਾਂ ਦਾ ਬੇਟਾ ਵੀ ਹੈਗਾ ਉਹਨੂੰ ਵੀ ਤਾਂ ਸਮਾਜ ਦੇ ਵਿੱਚ ਇੱਕ ਚਾਹੀਦਾ ਨਾ ਕਿ ਮੇਰਾ ਫਾਦਰ ਕੌਣ ਹੈ, ਇੱਕ ਉਹਦਾ ਵੀ ਤਾਂ ਹੱਕ ਮਾਰਿਆ ਜਾ ਰਿਹਾ ਨਾ, ਤੇ ਇੱਧਰ ਵਾਈਫ ਦਾ ਵੀ ਆ, ਦੋਨੋਂ ਪਾਸੇ ਧੱਕਾ ਹੋ ਰਿਹਾ ਹੈਗਾ, ਤਾਂ ਉਹਨੂੰ ਬੈਠ ਕੇ ਇਸ ਲਈ ਗੱਲ ਕਰਨੀ ਹੀ ਚਾਹੀਦੀ, ਨਹੀਂ ਤਾਂ ਉਹਨੇ ਆਪਣੇ ਆਪ ਨੂੰ ਗਿਲਟੀ ਤਾਂ ਫੀਲ ਕਰ ਹੀ ਰਿਹਾ ਹੈਗਾ, ਤਾਂ ਉਹਨੇ ਆਪਣੇ ਆਪ ਨੂੰ ਹੋਰ ਬਹੁਤ ਜ਼ਿਆਦਾ ਬੁਰੀ ਕੰਡੀਸ਼ਨ ਵਿੱਚ ਲੈ ਜਾਣਾ ਹੈਗਾ ਜਦੋਂ ਇਹਦਾ ਟਾਈਮ ਨਿਕਲਦਾ,
9: ਨਹੀਂ ਆਪਣੇ ਆਪ ਨੂੰ ਵੀ ਤੇ ਐਂਡ ਆਫ ਦਾ ਡੇ ਉਹਦੀ ਹੁਣ ਸਾਲੀ ਹੈ,
8: ਸਾਰੀ ਉਹ ਮਿਲਦੇ ਗਿਲਦੇ ਨੇ, ਦੋਨੋਂ ਫੈਮਿਲੀਜ਼ ਨੇ, ਸਿਸਟਰ ਨੇ, ਕੱਲ ਨੂੰ ਬੱਚੇ ਤੋਂ ਹੀ ਕੋਈ ਗੱਲ ਕਹਿ ਹੋ ਗਈ, ਇਹ ਇਨਸਾਨ ਸਾਡੇ ਇੱਕ ਪਾਸੇ ਮਾਸਟਰ ਵੀ ਲੱਗਦਾ, ਕੀ ਪਤਾ ਉਹਨੂੰ ਕਿੱਦਾਂ ਇੰਟਰੋਡਿਊਸ ਕੀਤਾ ਕਿ ਤੇਰੇ ਫਾਦਰ ਆ ਜਾਂ ਵੀਕ ਬਾਅਦ ਤੈਨੂੰ ਮਿਲਣ ਆਉਂਦੇ ਆ ਜਾਂ ਕਿਤੇ ਆਊਟਿੰਗ ਲਈ ਲੈ ਕੇ ਜਾਂਦਾ, ਕੁਛ ਚੀਜ਼ਾਂ ਲੈ ਕੇ ਦਿੰਦਾ, ਉਹਨਾਂ ਦੇ ਐਕਸਪੈਂਸ ਵੀ ਦੇ ਰਿਹਾ, ਤੇ ਕੱਲ ਨੂੰ ਬੱਚੇ ਨੇ ਵੱਡਾ ਹੋ ਕੇ ਉਹ ਗੱਲ ਅੱਗੇ ਸਾਹਮਣੇ ਲਿਆਂਦੀ ਤਾਂ ਉਹ ਬਹੁਤ ਜ਼ਿਆਦਾ ਬੁਰੀ ਹੋ ਜਾਣੀ ਹੈ।
9: ਨਹੀਂ ਬਿਲਕੁਲ, ਥੈਂਕ ਯੂ ਵੀਰੇ, ਨਹੀਂ ਬਹੁਤ ਸ਼ੁਕਰੀਆ ਤੁਹਾਡਾ, ਥੈਂਕਸ ਤੁਹਾਡਾ ਵੀ ਕਾਲ ਕਰਨ ਦੇ ਲਈ। ਤੇ ਸਾਡੇ ਨਾਲ ਆਲ ਕੈਨ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਜੁੜੇ ਨੇ। ਸਿਮਰਨ ਨੂੰ ਵੈਲਕਮ ਕਰਨ ਤੋਂ ਪਹਿਲਾਂ ਮੱਲੀ ਟੈਂਟ ਸਰਵਿਸਿਜ਼ ਦਾ ਮੈਸੇਜ ਨੋਟ ਕਰੋ। ਮੱਲੀ ਟੈਂਟ, ਤੁਸੀਂ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਦਾ ਕੋਈ ਵੀ ਟੈਂਟ ਲਗਵਾਉਣਾ ਆਪਣੇ ਘਰੇ, ਫੰਕਸ਼ਨ ਹੋ ਰਿਹਾ ਨਾ, ਕਲੀਅਰ ਟੈਂਟ, ਵਾਈਟ ਟੈਂਟ, ਜੇ ਟੈਂਟ ਲੱਗਿਆ ਤਾਂ ਹੀ ਵਿਆਹ ਵਾਲਾ ਘਰ ਲੱਗਦਾ, ਨਹੀਂ ਤਾਂ ਕਿੱਥੇ ਲੱਗਦਾ। ਇਹਨਾਂ ਕੋਲ ਟੈਂਟ ਵੀ ਨੇ, ਟੇਬਲ ਚੇਅਰਾਂ ਵੀ ਨੇ, ਡਾਂਸ ਫਲੋਰ ਵੀ ਨੇ, ਸਟੇਜ ਵੀ ਨੇ, ਅੱਜ ਕੱਲ੍ਹ ਕਵਾਲੀ ਨਾਈਟਾਂ ਹੁੰਦੀਆਂ, ਸਟੇਜ ਲਾਉਣਗੇ, ਬਹੁਤ ਸੋਹਣਾ, ਲਾਈਟਾਂ ਵੀ ਨੇ, ਲਗਜ਼ਰੀ ਜਿਹੜੇ ਪੋਰਟੇਬਲ ਟ੍ਰੇਲਰ ਵਾਲੇ ਵਾਸ਼ਰੂਮ ਹੁੰਦੇ ਆ ਉਹ ਵੀ ਨੇ। ਗੱਲ ਮੇਨ ਇਹ ਹੈ ਕਿ ਇਹ ਸਾਰਾ ਇਵੈਂਟ ਰੈਂਟਲ ਦਾ ਸਮਾਨ ਤੁਹਾਡਾ ਨਾ ਟੈਂਟ ਦਾ ਇਹ ਸਾਂਭਣਗੇ, ਅਤੇ ਬੜੀ ਭਰੋਸੇ ਵਾਲੀ ਟੀਮ ਹੈ ਮੱਲੀ ਟੈਂਟ। 6479992569 6479992569 6479992569 ਆਲ ਕੈਨ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਸਾਡੇ ਨਾਲ। ਸਿਮਰਨ ਵੈਲਕਮ, ਕਿਵੇਂ ਹੋ?
10: ਬਹੁਤ ਵਧੀਆ ਨਾ ਵੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
9: ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਸਿਮਰਨ, ਐਂਡ ਕੀ ਹਾਲ ਚਾਲ? ਠੀਕ ਠਾਕ?
10: ਬਹੁਤ ਵਧੀਆ ਜੀ, ਚੜ੍ਹਦੀ ਕਲਾ।
9: ਵੈਰੀ ਗੁੱਡ। ਸੋ ਸਿਮਰਨ ਸਾਡੇ ਇੰਸ਼ੋਰੈਂਸ ਦੇ ਐਕਸਪਰਟ ਨੇ ਵੀ, ਜ਼ਿੰਦਗੀ ਦੇ ਵਿੱਚ ਕੈਨੇਡਾ ਦੇ ਵਿੱਚ ਜੇ ਇੱਕ ਗੱਲ ਤੁਸੀਂ ਕਰੋ, ਤੁਹਾਡੀ ਪਹਿਲੀ ਪ੍ਰਾਇਓਰਟੀ ਜੇ ਕੋਈ ਹੈ ਤਾਂ ਹੋਣੀ ਚਾਹੀਦੀ ਹੈ ਇੰਸ਼ੋਰੈਂਸ। ਕੋਈ ਬੜਾ ਪੈਸਾ ਨਹੀਂ ਲੱਗਦਾ, ਤੁਸੀਂ ਬੇਫਿਕਰ ਹੋ ਕਿ ਕੱਲ੍ਹ ਨੂੰ ਤੁਹਾਨੂੰ ਕੁਛ ਹੋ ਗਿਆ, ਤੁਹਾਡਾ ਪਰਿਵਾਰ ਪ੍ਰੋਟੈਕਟਿਡ ਹੈ। ਨਹੀਂ ਤਾਂ ਯਾਰ ਜ਼ਿੰਦਗੀ 'ਚ ਅੱਜ ਕੱਲ੍ਹ ਤਾਂ ਹਰ ਇੱਕ ਉਮਰ 'ਚ ਬੜਾ ਕੁਛ ਹੋ ਰਿਹਾ, ਪਹਿਲਾਂ ਸੀਗਾ ਵੀ ਯੰਗ ਆ ਸਾਨੂੰ ਨਹੀਂ ਕੁਛ ਹੁੰਦਾ, ਯੂ ਨੈਵਰ ਨੋ ਕਦੋਂ ਕੀ ਹੋ ਜਾਣਾ। ਸੋ ਸਿਮਰਨ ਅੱਜ ਕੀ ਜਾਣਕਾਰੀ ਆਪਾਂ ਦੇ ਰਿਹਾ?
10: ਨਵੀਂ ਸਪੈਸ਼ਲੀ ਗੱਲ ਕਰਾਂਗੀ ਜਿਹੜੇ ਵੀ ਲੋਕ ਇੱਥੇ ਸੁਪਰ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਤੇ ਆਏ ਹੋਏ ਨੇ, ਜਿਨ੍ਹਾਂ ਦੇ ਪੇਰੈਂਟਸ, ਰਿਲੇਟਿਵ, ਕੋਈ ਵੀ ਪਰਸਨ ਇੱਥੇ ਆਇਆ ਹੋਇਆ ਹੈ ਜਿਨ੍ਹਾਂ ਕੋਲ ਉਹੀ ਪਨੀ ਹੈਗਾ, ਚਾਹੇ ਤੁਸੀਂ ਖੁਦ ਵਰਕ ਪਰਮਿਟ ਤੇ ਹੈਗੇ ਹੋ। ਹੁਣ ਮੈਨੂੰ ਰੋਜ਼ ਕਈ ਕਾਲਸ ਆਉਂਦੀਆਂ ਨੇ ਕਿ ਮੈਨੂੰ ਪ੍ਰੋਬਲਮ ਆਈ ਹੋਈ ਹੈ ਜਾਂ ਸਾਡੇ ਕੋਈ ਰਿਲੇਟਿਵ ਆਏ ਨੇ ਉਹਨਾਂ ਨੂੰ ਕੋਈ ਸਟਮਕ ਪੇਨ ਹੋ ਰਹੀ ਹੈ ਜਾਂ ਉਹ ਠੀਕ ਫੀਲ ਨਹੀਂ ਕਰ ਰਹੇ ਹੈਗੇ, ਹੁਣ ਅਸੀਂ ਉਹਨਾਂ ਦੇ ਇੰਸ਼ੋਰੈਂਸ